0: ਰੇਡੀਓ ਹਾਂਜੀ 1674 ਐਮ। ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ, ਗਾਣਾ ਤੁਸੀਂ ਇੰਜੋਏ ਕੀਤਾ ਹੋਏਗਾ, ਜੈਜੀ ਬੀ ਅਤੇ ਲੱਗਦਾ ਬਗਾਨੀ ਹੋਏਗੀ। ਅਤੇ ਬੜਿਆਂ ਨੂੰ ਸ਼ਾਇਦ ਲੱਗ ਰਿਹਾ ਹੋਊਗਾ ਵੀ ਹੁਣ ਭਾਵੇਂ ਪੰਜਾਬ ਵਾਲੀ ਟਰੋਫੀ ਭਾਵੇਂ ਆਈ ਪੀ ਐੱਲ ਵਾਲੀ ਬਗਾਨੀ ਹੋ ਜਾਵੇ। ਚਲੋ ਖੈਰ, ਅੱਜ ਆਪਾਂ ਆਈ ਪੀ ਐੱਲ ਦੇ ਉੱਤੇ ਗੱਲਾਂ ਬਾਤਾਂ ਵੀ ਕਰਾਂਗੇ ਅਤੇ ਹੋਰ ਵੀ ਬਹੁਤ ਸਾਰਾ ਕੁਛ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅੱਜ 20 ਤਰੀਕ ਹੈ ਮਈ ਦਾ ਮਹੀਨਾ ਅਤੇ 2026। ਸੋ ਮਾੜੇ ਮਾੜੇ ਬੁਰੇ ਬੁਰੇ ਖਿਆਲ ਜਿਹੜੇ ਨੇ ਉਹ ਬਹੁਤ ਆਉਣੇ ਸ਼ੁਰੂ ਹੋ ਚੁੱਕੇ ਨੇ ਕ੍ਰਿਕਟ ਪ੍ਰੇਮੀਆਂ ਨੂੰ। ਅਤੇ ਇਸੇ ਕਰਕੇ ਸ਼ਾਇਦ ਵਾਰ ਵਾਰ ਕਿਹਾ ਜਾਂਦਾ ਵੀ ਤੁਸੀਂ ਕਿਸੇ ਦੇ ਫੈਨ ਹੋਣਾ ਅਤੇ ਗੱਲ ਦਿਲ 'ਤੇ ਲਾ ਲੈਣਾ, ਉਹ ਦੋ ਅਲੱਗ ਅਲੱਗ ਗੱਲਾਂ ਨੇ। ਸੋ ਇਹ ਗੱਲ ਆਪਾਂ ਤੁਹਾਡੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀਆਂ ਗੱਲਾਂ ਬਾਤਾਂ ਦੇ ਉੱਤੇ, ਚਰਚਾਵਾਂ ਦੇ ਆਧਾਰ ਦੇ ਉੱਤੇ ਤੁਹਾਡੇ ਨਾਲ ਕਰ ਰਹੇ ਹਾਂ। ਫਿਲਹਾਲ ਹਾਲੇ ਕਿੱਥੇ ਕੁ ਜੇ ਆਪਾਂ ਕੀ ਹਾਲੇ ਤੱਕ ਚਾਂਸ ਨੇ ਕੀ ਨਹੀਂ ਨੇ ਉਹਦੇ ਉੱਤੇ ਤਾਂ ਚਲੋ ਅੱਗੇ ਚੱਲ ਕੇ ਹੋਣਗੀਆਂ ਗੱਲਾਂ ਬਾਤਾਂ। ਹਾਲੇ ਵੀ ਕਈ ਨੇ ਜਿਨ੍ਹਾਂ ਨੇ ਆਸਾਂ ਪੂਰੀਆਂ ਪੂਰੀਆਂ ਹਾਲੇ ਤੱਕ ਵੀ ਡਟੀਆਂ ਨੇ, ਪੂਰੇ ਆਸਵੰਦ ਨੇ, ਅਤੇ ਕਈ ਨੇ ਜਿਨ੍ਹਾਂ ਨੂੰ ਬੁਰੇ ਬੁਰੇ ਖਿਆਲ ਆਉਣੇ ਸ਼ੁਰੂ ਹੋ ਚੁੱਕੇ ਨੇ। ਸੋ ਖੈਰ, ਅੱਜ ਦੇ ਪ੍ਰੋਗਰਾਮ ਦੀ ਥੋੜ੍ਹੀ ਜਿਹੀ ਰੂਪਰੇਖਾ ਤੁਹਾਡੇ ਨਾਲ ਸਾਂਝੀ ਕਰਦੇ ਨੇ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਅੱਜ ਕੁਛ ਚਰਚਾਵਾਂ ਆਈ ਪੀ ਐੱਲ ਦੇ ਉੱਤੇ ਹੋਣਗੀਆਂ, ਜੇ ਤੁਸੀਂ ਵੀ ਕਰਨਾ ਚਾਹੋ ਤਾਂ ਤੁਸੀਂ ਵੀ ਕਰ ਸਕਦੇ ਹੋ, ਪਰ ਅਗਲੇ ਹਿੱਸੇ ਦੇ ਵਿੱਚ। ਅਤੇ ਕੁਛ ਇੱਕ ਚੀਜ਼ਾਂ ਪਰਿਵਾਰਕ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਕੁਛ ਤਾਣੇ ਬਾਣੇ ਜਿਹੜੇ ਸਾਡੇ ਬਦਲ ਰਹੇ ਨੇ ਪਰਿਵਾਰਕ, ਉਸ ਆਧਾਰ ਦੇ ਉੱਤੇ ਅੱਜ ਦਾ ਸਾਡਾ ਜਿਹੜਾ ਡਿਸਕਸ਼ਨ ਦਾ ਵਿਸ਼ਾ ਇੱਕ ਸਟੇਜ ਦੇ ਉੱਤੇ ਇਹ ਵੀ ਰਹੇਗਾ ਕਿ ਅੱਜ ਕੱਲ੍ਹ ਦੀਆਂ ਜਿਹੜੀਆਂ ਜੈਨਜੀ ਨੇ ਉਹ ਮਾਵਾਂ ਨਹੀਂ ਬਣਨਾ ਚਾਹੁੰਦੀਆਂ, ਕਿਉਂ ਕਿੱਦਾਂ। ਕੱਲ੍ਹ ਦੇ ਦਿਨ ਦੀ ਇੱਕ ਰਿਪੋਰਟ ਆਸਟ੍ਰੇਲੀਆ ਦੀ, ਉਹ ਵੀ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ। ਅਤੇ ਇੱਕ ਅੱਜ ਦੇ ਦਿਨ ਦੀ ਰਿਪੋਰਟ ਜਿਹਦੇ ਵਿੱਚ ਕਿ ਸਪੀਡ ਘਟਾ ਕੇ ਅਤੇ 30 ਦੀ ਕਰਨ ਦੀ ਫਿਲਹਾਲ ਤਜਵੀਜ਼ ਅੱਗੇ ਨੂੰ ਵੱਧ ਰਹੀ ਹੈ ਸਰਕਾਰ ਨੇ, ਵਿਕਟੋਰੀਆ ਸਰਕਾਰ ਨੇ ਇਹਦੇ ਉੱਤੇ ਬਜਟ ਵੀ ਦਿੱਤਾ ਵਾ। ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਅਤੇ ਕਿਉਂ ਇੱਦਾਂ ਦੇ ਵਿਚਾਰ ਆ ਰਹੇ ਨੇ, ਅਤੇ ਹੋਰ ਵੀ ਬਹੁਤ ਸਾਰਾ ਕੁਛ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅਤੇ ਆਓ ਵੱਧਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ। ਅੱਜ ਮੇਰੇ ਨਾਲ ਨੇ ਅਮਰਿੰਦਰ ਗਿੱਧਾ ਜੀ। ਗਿੱਧਾ ਸਾਹਿਬ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
1: ਧੰਨਵਾਦ ਭਾਅ ਜੀ ਤੁਹਾਡਾ, ਸਾਰੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੜੇ ਸੋਹਣੇ ਟੌਪਿਕ ਨੇ ਜਿਹੜੇ ਅੱਜ ਤੁਸੀਂ ਛੇੜੇ ਆ, ਅਤੇ ਬਾਕੀ ਵਧੇਰੇ ਸਾਂਝ ਆ ਜਿਹੜੀ ਉਹ ਆਪਾਂ ਲਿਸਨਰਸ ਨਾਲ ਵੀ ਜਿਹੜੀ ਆ ਉਹ ਜ਼ਰੂਰ ਪਾਵਾਂਗੇ, ਅਤੇ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੇ ਲਈ ਧੰਨਵਾਦ ਤੁਹਾਡਾ ਵੀ।
0: ਜੀ ਬਿਲਕੁਲ ਜੀ, ਅੱਜ ਗਿੱਧਾ ਸਾਹਿਬ ਨੇ ਸਾਡੇ ਨਾਲ, ਅਤੇ ਪ੍ਰੀਤਿੰਦਰ ਗਰੇਵਾਲ ਜੀ ਅੱਜ ਛੁੱਟੀ ਦੇ ਉੱਤੇ ਨੇ, ਅਤੇ ਗਿੱਧਾ ਸਾਹਿਬ ਆਏ ਨੇ, ਅਤੇ ਫਿਰ ਇੰਸ਼ੋਰੈਂਸ ਦੀ ਗੱਲ ਨਾ ਹੋਵੇ, ਖੇਡਾਂ ਦੀ ਗੱਲ ਨਾ ਹੋਵੇ, ਰਾਜਨੀਤੀ ਦੀ ਗੱਲ ਨਾ ਹੋਵੇ, ਇਹ ਹੋ ਨਹੀਂ ਸਕਦਾ।
1: ਮੈਂ ਅੱਗੇ ਗਾਣਿਆਂ ਦੀ ਗੱਲ ਕਰਕੇ ਹਟਿਆ ਪਹਿਲਾਂ ਆਫ ਦਾ ਮਾਈਕ, ਕਿ ਭਾਈ ਪਤਾ ਨਹੀਂ ਕਿੱਥੋਂ ਕੱਢ ਕੇ ਲਾਉਂਦੇ ਹਾਂ।
0: ਨਹੀਂ ਉਹ ਤਾਂ ਕੁਦਰਤੀ ਕਿਤੇ ਬਾਜ
1: ਬੰਦਾ, ਵੈਸੇ ਨਾ ਉਹ ਮਾਹੌਲ ਜਿਹਾ ਯਾਦ ਆ ਜਾਂਦਾ ਵੀ ਠੰਡ ਦੇ ਉੱਤੇ ਸਕੂਲ ਚੱਲੇ ਆ ਸਾਈਕਲ 'ਤੇ, ਹੈ ਨਾ, ਅਤੇ ਨਾਲ ਉਦੋਂ ਟੇਪਾਂ ਉੱਤੇ ਬਾਹਰ ਕੱਢ ਕੇ ਸਪੀਕਰ ਲੱਗ ਜਾਂਦੇ ਸੀ ਉਸ ਟਾਈਮ, ਹੈ ਨਾ, ਅਤੇ ਧੁੰਦ ਦੇ ਨਾਲ ਹੱਥ ਉਥੈਨ ਹੋਏ ਆ ਪੂਰੇ। ਮੈਨੂੰ ਤਾਂ ਉਹ ਯਾਦ ਆ ਮਾਹੌਲ, ਕਿਉਂਕਿ ਸਾਡੇ ਪਿੰਡ ਤੋਂ ਹੀ ਨਾ ਕੀ ਕਹਿੰਦੇ ਨੇ ਉਹ ਜਿਹੜਾ ਕੈਸਟਾਂ ਦੀ ਦੁਕਾਨ ਸ਼ਹਿਰ ਕਰਦਾ ਸੀ ਜਾ ਕੇ।
0: ਅੱਛਾ, ਉੱਥੇ ਭਰ ਕੇ ਉੱਥੇ
1: ਘਰਦਿਆਂ ਨੇ ਜ਼ਿੰਮੇਵਾਰੀ ਉਹਨੂੰ ਦਿੱਤੀ ਵੀ ਇਹਦੇ ਨਾਲ ਸਾਈਕਲ 'ਤੇ ਸ਼ਹਿਰ ਤੱਕ,
0: ਜਿਹੜਾ ਕੈਸਟ
1: ਛੋਟੇ ਹੁੰਦੇ, ਹਾਂ ਛੋਟੇ ਹੁੰਦੇ ਸੀ ਨਾ।
0: ਅੱਛਾ,
1: ਉਹਦੀ ਸੁਪਰਵਿਜ਼ਨ 'ਤੇ ਉਹਨੇ ਜਾ ਕੇ ਪਹਿਲਾਂ ਤਾਂ ਨਿਆਣਿਆਂ ਨੂੰ ਸਾਰਿਆਂ ਨੂੰ ਚਾਹ ਚੂਹ ਪਿਲਾਉਣੀ, ਹੈ ਨਾ, ਅਤੇ ਉਦੋਂ ਦੀ ਆਹ ਟੋਨ ਮੇਰੇ ਉਦੋਂ ਦੀ ਕੰਨਾਂ 'ਚ ਹੀ ਨਾ, ਆਇਆ ਅੱਜ ਵੀ ਉਨੀ ਦੂਰ ਹੋਈ
0: ਨਹੀਂ, ਪਰ ਉਹ ਧੁੰਦ ਚੋ ਤਾਂ ਨੀ ਨਾ ਆਏ,
1: ਨਹੀਂ ਧੁੰਦ ਪਈ ਸੀ ਪੈਕਣ,
0: ਸਾਈਕਲ ਤੇ
1: ਪਿੰਡਾਂ ਵਾਲਾ ਮਾਹੌਲ ਨਾ ਉਧਰ।
0: ਅੱਛਾ, ਧੁੰਦ ਫਿਰ ਇਹਦਾ ਮਤਲਬ ਪੱਕੀ ਪੈ ਰਹੀ ਹੈ ਉਧਰਲੇ ਪਾਸੇ?
1: ਹਾਂਜੀ ਹਾਂਜੀ ਵਾਰੀ, ਹਾਂ ਤਕਰੀਬਨ ਰੋਜ਼ ਸਵੇਰੇ 6-7 ਵਜੇ ਤੱਕ ਹੈ।
0: ਓਕੇ, ਮੈਨੂੰ ਤਾਂ ਲੱਗਦਾ ਸ਼ਾਇਦ ਰੱਬ ਨੂੰ ਵੀ, ਬੱਦਲਾਂ ਨੂੰ ਜਾਂ ਜਿਹਦੀ ਵੀ ਕਿਤੇ ਜ਼ਿੰਮੇਵਾਰੀ ਆ, ਇਹਨਾਂ ਨੂੰ ਉਹਨੂੰ ਭੁਲੇਖਾ ਪੈ ਜਾਂਦਾ, ਉਹਨੂੰ ਇੰਨੇ ਹਰੇ ਪੰਜਾਬੀ ਵੇਖ ਕੇ ਉਹਨੂੰ ਲੈਂਦਾ ਹੋਣਾ ਵੀ ਪਾਓ ਮਾੜੀ ਜਿਹੀ ਤੁਹਾਨੂੰ।
1: ਨਹੀਂ ਉਹ ਭਾਅ ਜੀ, ਮੈਂ ਤਾਂ ਪੈਕਣ ਵੈਸੇ ਇੱਥੇ ਕਹਿੰਦਾ ਉਹਨਾਂ ਚੀਰਾ ਪੂੰਜੀ ਵਾਲਾ ਕੰਮ ਹੈ। ਹਾਂ, ਇੱਥੋਂ ਨੌਰੇ ਵਾਰਨ ਤੋਂ ਗਿੱਲਾ ਜਿਹਾ ਹੋਣਾ ਸ਼ੁਰੂ ਹੋ ਜਾਂਦਾ,
0: ਹਲਕਾ ਹਲਕਾ
1: ਤਾਂ ਧੁੱਪ ਚੜ੍ਹਦੀ ਰਹਿੰਦੀ ਹੈ ਨਾ।
0: ਹਾਂ, ਮੀਂਹ ਵੀ ਪਤਾ ਨਹੀਂ ਇੱਥੇ ਕਿੱਦਾਂ ਦਾ, ਮਤਲਬ ਇਹ ਵੀ ਮਾੜਾ ਮਾੜਾ ਜਿਹਾ ਪੈਂਦਾ ਰਹਿੰਦਾ ਅਤੇ ਬੰਦੇ ਨੂੰ ਲੱਗਦਾ ਵੀ ਚਲੋ ਕੀ ਪਾਣੀ ਦੇਣਾ,
1: ਇਸੇ ਕਰਕੇ ਤਾਂ ਸਪੀਡ ਘਟਾਉਣ ਡਿਆ,
0: ਹੈ ਨਾ। ਨਹੀਂ ਮੈਂ ਗਾਰਡਨਿੰਗ ਦੀ ਗੱਲ ਕਰਦਾ ਵੀ ਗਿੱਲਾ ਗਿੱਲਾ ਜਿਹਾ ਰਹਿੰਦਾ ਅਤੇ ਬੰਦੇ ਨੂੰ ਲੱਗਦਾ ਵੀ ਚੱਲ ਮੀਂਹ ਤਾਂ ਪੈਣੀ ਡਿਆ, ਪਰ ਜਿੱਦਾਂ ਇੱਕ ਦਿਨ ਨਾ ਪਵੇ ਤੇ ਤੁਸੀਂ ਜਾ ਕੇ ਕਿਤੇ ਵੇਖੋ ਤਾਂ ਐਂ ਸੁੱਕਾ ਪਿਆ ਹੁੰਦਾ, ਪਤਾ ਨਹੀਂ ਉਹ ਮੀਂਹ ਕਿੱਥੇ ਰਹਿ ਜਾਂਦਾ, ਉਹ ਤਾਂ ਹੀ ਕਿਤੇ ਪੱਤਿਆਂ ਪੁੱਤਿਆਂ 'ਤੇ ਚੰਬੜਿਆ ਰਹਿੰਦਾ,
1: ਉੱਥੇ ਸੁੱਕ ਜਾਂਦਾ,
0: ਵਾਸ਼ਪੀਕਰਨ ਹੋਈ ਜਾਂਦਾ ਨਾਲ।

0: ਅਸਲ 'ਚ ਉਹ ਖੁਸ਼ਕੀ ਇੰਨੀ ਹੈ ਨਾ,
1: ਬਿਲਕੁਲ
0: ਖੁਸ਼ਕੀ ਇੰਨੀ ਹੈ ਧਰਤੀ ਦੇ ਵਿੱਚ, ਲੋਕਾਂ 'ਚ, ਸਾਡੀ ਚਮੜੀ 'ਚ ਖੁਸ਼ਕੀ ਇੰਨੀ ਹੈ, ਅਤੇ ਖੁਸ਼ਕੀ ਹੁਣ ਹੋਰ ਵਧਣੀ ਹੈ ਪਈ। ਆਪਣਾ ਤੁਸੀਂ ਖਿਆਲ ਰੱਖਿਓ, ਸਿਆਲ ਦਾ ਸ਼ੁਰੂ ਹੋ ਚੁੱਕਾ ਵਾ ਸੀਜ਼ਨ ਹੁਣ, ਅਤੇ ਐਰਕੀ ਤਾਂ ਮਤਲਬ ਇੱਕਦਮ ਜਿਹੀ ਹੋ ਗਿਆ ਨਾ ਕੰਮ,
1: ਇੱਕਦਮ ਜੀ।
0: ਹਾਂ, ਹਾਲੇ ਵੀ ਲੱਗੀ ਜਾਂਦਾ ਕਈ,
1: ਡੇਢ ਦੋ 'ਚ ਹੀ ਫਰਕ ਪੈ ਗਿਆ।
0: ਹਾਂ, ਹਾਲੇ ਵੀ ਕਈਆਂ ਨੂੰ ਲੱਗੀ ਜਾਂਦਾ ਜਾਂ ਲੱਗੀ ਜਾਂਦਾ ਸੀ ਵੀ ਫਿਰ ਗਰਮੀ ਹਾਲੇ ਹੈਗੀ ਹੈ, ਪਰ ਨਹੀਂ ਲੱਗਦਾ ਵਾ ਵੀ ਹੁਣ। ਪਰ ਕਈ ਵਾਰੀ ਆਪਣਾ ਜੂਨ ਤੱਕ ਵੀ ਠੀਕ ਠਾਕ ਜਿਹਾ ਚੱਲੀ ਜਾਂਦਾ ਹੁੰਦਾ,
1: ਪਰ ਮੈਨੂੰ ਲੱਗਦਾ ਭਾਜੀ ਪਿਛਲੀ ਵਾਰ ਨਾਲੋਂ ਐਤਕੀ ਥੋੜ੍ਹਾ ਜਿਹਾ ਹੈ ਮੌਸਮ ਦੇ ਵਿੱਚ, ਇੰਨੀ ਸਰਦੀ
0: ਲਾਨੀਨਾ ਲਾਨੀਨਾ ਹੋਇਆ ਵਾ, ਮਤਲਬ ਵਾਵਾ ਇੱਦਾਂ ਦੀਆਂ ਨਾ ਖਬਰਾਂ ਅਤੇ ਇੱਦਾਂ ਦੀਆਂ ਗੱਲਾਂ ਬਾਤਾਂ ਦੇ ਨਾਲ।
1: ਪਰ ਫਲੂ ਤੋਂ ਬਚ ਕੇ ਉਹ ਦੌਰ ਵੀ ਸ਼ੁਰੂ ਹੋਇਆ ਸਾਰੇ ਪਾਸੇ ਹੁਣ,
0: ਉਹ ਵੈਸੇ ਨਾ ਖਤਮ ਹੀ ਨਹੀਂ ਕਦੀ ਹੋਇਆ।
1: ਅੱਛਾ,
0: ਹਾਂ, ਫਲੂ ਦਾ ਤਾਂ ਮੈਨੂੰ ਇੱਦਾਂ ਲੱਗਦਾ ਵੀ ਜਿਹੜੇ ਆਸ ਪਾਸ ਆ ਜੇ ਨੇੜੇ, ਉਸ ਸਰਕਲ ਜਿਹਦੇ ਵਿੱਚ ਉਹ ਪੂਰੀ ਤਬਾਹੀ ਮੀ ਮਚਾਉਂਦਾ, ਅਤੇ ਉਸ ਬੰਦੇ ਨੂੰ ਲੱਗਦਾ ਵੀ ਫਲੂ ਫਲੂ ਫਲੂ ਫਲੂ ਬਹੁਤ ਹੋਇਆ, ਅਤੇ ਦੂਜਾ ਜਿਹੜਾ ਬਚ ਜਾਂਦਾ ਪਰੇ ਪਰੇ ਰਹਿ ਜਾਂਦਾ, ਉਹਨੂੰ ਲੱਗਦਾ ਵੀ ਠੀਕ ਹੈ ਚਲੋ ਐਡੀ ਕਿਹੜੀ ਗੱਲ ਹੈ। ਪਰ ਹੁਣ ਆਪਾਂ ਇਹ ਵੇਖਦੇ ਹਾਂ ਵੀ ਭਾਵੇਂ ਗਰਮੀ ਵੀ ਹੋਵੇ, ਅੱਗੇ ਹੁੰਦਾ ਸੀ ਵੀ ਸਿਆਲ ਦੇ ਵਿੱਚ, ਅਤੇ ਜਾਂ ਫਿਰ ਚੜ੍ਹਦੇ ਮੌਸਮ ਦੇ ਵਿੱਚ, ਲਹਿੰਦੇ ਮੌਸਮ ਦੇ ਵਿੱਚ, ਅਤੇ ਹੁਣ ਤੁਸੀਂ ਵੇਖਿਆ ਹੋਊਗਾ ਵੀ ਹੁਣ ਤਾਂ ਗਰਮੀ 'ਚ ਵੀ ਨਹੀਂ ਹਟਦਾ।
1: ਇੱਥੇ ਖਾਸ ਕਰਕੇ ਭਾਅ ਜੀ ਆਈ ਡੋਂਟ ਨੋ, ਚਲੋ ਨਿਊਜ਼ੀਲੈਂਡ ਵੀ ਇਹਦੇ ਨਾਲੋਂ ਜ਼ਿਆਦਾ ਮੀਂਹ ਪੈਂਦਾ, ਇੱਥੇ ਨਾਲੋਂ ਠੰਡਾ ਵੀ ਹੈ, ਉੱਥੇ ਵੀ ਰਹੇ ਹਾਂ, ਪਰ ਇੱਥੇ ਉਹ ਚੀਜ਼ ਆਈ ਡੋਂਟ ਨੋ ਵਾਏ ਜ਼ਿਆਦਾ ਟ੍ਰਿਗਰ ਹੁੰਦੀ ਹੈ ਉਹਦੇ ਵਿੱਚ। ਚਲੋ ਉੱਥੇ ਹੁਣ ਅਸੀਂ ਜਿੱਦਾਂ ਪੋਲਨ ਨਹੀਂ ਕਦੀ ਅਸੀਂ ਸੁਣਿਆ, ਹੈ ਨਾ,
0: ਉੱਥੇ ਨਹੀਂ ਹੋਊਗਾ
1: ਨਿਊਜ਼ੀਲੈਂਡ, ਅਤੇ ਮੈਨੂੰ ਜ਼ਿਆਦਾ ਲੱਗਦਾ ਵੀ ਉਹ ਜ਼ਿਆਦਾ ਵਾਇਰਸ ਹੀ ਉਹਦੇ ਨਾਲ ਟਰੈਵਲ ਕਰਦੇ ਆ, ਕਿਉਂਕਿ ਹਰ ਦੂਸਰਾ ਦਿਨ ਦਾ ਬੰਦਾ ਇਹੀ ਕਹਿੰਦਾ ਵੀ ਤੈਨੂੰ ਉਹਦੇ ਤੋਂ ਐਲਰਜੀ ਆ ਜਾਂ ਉਹਦੇ ਕਰਕੇ ਤੈਨੂੰ ਇੱਦਾਂ ਹੋਇਆ। ਹੁਣ ਉਹੀ ਬੰਦੇ ਇੱਥੋਂ ਕਈ ਜਦੋਂ ਮੂਵ ਕਰ ਜਾਂਦੇ ਆ ਬ੍ਰਿਸਬੇਨ ਵੱਲ ਨੂੰ, ਤਾਂ ਉਹ ਬੜੇ ਵਧੀਆ ਠੀਕ ਰਹਿ ਜਾਂਦੇ ਆ, ਹੈ ਨਾ,
0: ਸੋ ਦਿਮਾਗ ਵੀ ਐਕਸੈਪਟ ਕਰ ਲੈਂਦਾ ਨਾ ਕਈ ਚੀਜ਼ਾਂ,
1: ਇਹ ਵੀ ਚੀਜ਼ ਹੈਗੀ ਆ। ਹਾਂ, ਸਾਈਕੋਲੋਜੀਕਲੀ ਵੀ ਬਹੁਤ ਚੀਜ਼ਾਂ ਇੰਪੈਕਟ ਕਰਦੀਆਂ, ਬਟ ਇਹ ਮਤਲਬ ਐਜ਼ ਕੰਪੇਅਰ ਟੂ ਜੇ ਅਸੀਂ ਦੇਖੀਏ ਵੈਟ ਵੈਦਰ, ਤਾਂ ਨਿਊਜ਼ੀਲੈਂਡ ਤਾਂ ਕਈ ਵੇਲੇ 30-30 ਦਿਨ ਨਹੀਂ ਹਟਦੀ ਭੂਰ ਪਈ ਜਾਂਦਾ ਉੱਦਾਂ ਦਾ ਜਿੱਦਾਂ ਪੱਤਿਆਂ 'ਤੇ ਰਹਿਣ ਵਾਲਾ।
0: ਅੱਛਾ,
1: ਹਾਂ, ਉਹ ਤਾਂ ਔਕਲੈਂਡ ਖਾਸ ਕਰਕੇ,
0: ਅਤੇ ਠੰਡ ਹੋ ਜਾਂਦੀ ਫਿਰ ਉਹਦੇ ਨਾਲ।
1: ਹਾਂਜੀ ਹਾਂਜੀ, ਠੰਡ ਹੋ ਜਾਂਦੀ ਹੈ, ਪਰ ਉਹ ਫਿਰ ਇੰਨਾ ਫਲੂ ਨਹੀਂ ਗਿਰਣੀ ਕਿ ਇੱਥੇ ਕਾਮਨ ਦੇਖਿਆ ਜਿੰਨਾ ਮੈਂ ਇੱਥੇ ਆ ਕੇ।
0: ਇੱਥੇ ਜ਼ਿਆਦਾ ਨਾ ਸਟੇਟ ਆਫ ਅਲਰਜੀਜ਼ ਹੈ ਨਾ ਫਿਰ।
1: ਅੱਛਾ,
0: ਮੈਲ ਵਿਕਟੋਰੀਆ ਨੂੰ
1: ਓਕੇ
0: ਸਟੇਟ ਆਫ ਅਲਰਜੀਜ਼ ਵੀ ਕਿਹਾ ਜਾਂਦਾ।
1: ਓਕੇ,
0: ਹਾਂ, ਇਕੱਲਾ ਸਟੇਟ ਆਫ ਸਪੋਰਟਸ ਨਹੀਂ ਆ, ਇਹ
1: ਸਟੇਟ ਆਫ ਐਜੂਕੇਸ਼ਨ ਵੀ ਆ,
0: ਸਟੇਟ ਆਫ ਅਲਰਜੀਜ਼ ਵੀ ਆ,
1: ਕਿਤੇ ਨਾ ਕਿਤੇ ਪਾਸੇ ਫੜ ਹੀ ਲੈਣਗੇ, ਹੈ ਨਾ।
0: ਹਾਂ, ਕੁਛ ਨਾ ਕੁਛ ਕਿਤੇ ਨਾ ਕਿਤੇ।
1: ਨਹੀਂ, ਪਿਛਲੀ ਵਾਰ ਮੈਂ ਵੀ ਬੜਾ ਕਸੂਤਾ ਰਿਹਾ, 2 ਹਫ਼ਤੇ ਦਾ ਸੋਹਣਾ ਜਿੱਦਾਂ ਵਾਹਵਾ ਰੌਣਕ ਲਈ ਹੈ, ਅਤੇ ਪਰ ਐਤਕੀ ਸੁੱਖ ਨਾਲ ਬਚਾ ਆ।
0: ਨਹੀਂ, ਬੜਾ ਔਖਾ ਵਾ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨਾ ਤੁਹਾਨੂੰ ਇੱਕ ਤਾਂ ਉਦੋਂ ਹੁੰਦੀਆਂ ਜਦੋਂ ਤੁਸੀਂ ਬਹੁਤ ਜ਼ਿਆਦਾ ਕੰਮ ਦੇ ਵਿੱਚ ਤੁਸੀਂ ਫਸੇ ਹੁੰਦੇ, ਤੁਸੀਂ ਬਹੁਤੀ ਰੈਸਟ ਨਹੀਂ ਕਰ ਪਾਉਂਦੇ, ਖਾਣ ਪੀਣ ਦਾ ਧਿਆਨ ਵੀ ਉਦੋਂ ਨਹੀਂ ਰਹਿੰਦਾ, ਉਦੋਂ ਹੀ ਇਮਿਊਨਿਟੀ ਤੁਹਾਡੀ ਵੀਕ ਜਾਂਦੀ ਆ, ਉਦੋਂ ਤੁਸੀਂ ਫੜੇ ਜਾਂਦੇ ਹੋ, ਅਤੇ ਉਦੋਂ ਹੀ ਤੁਹਾਨੂੰ ਜਿਹੜਾ ਇੱਕ ਤਾਂ ਤੁਸੀਂ ਜ਼ਿਆਦਾ ਬਿਜ਼ੀ ਹੁੰਦੇ।
1: ਇਹ ਗੱਲ ਵੈਸੇ ਮੈਨੂੰ ਸੰਬੋਧਨ ਕਰਕੇ ਆਖੀ ਗਈ ਆ।
0: ਨਹੀਂ ਨਹੀਂ, ਸਾਰੇ ਉਹ ਆਉਂਦੇ ਹੁੰਦੇ ਵੀ ਜਿੱਦਾਂ ਹਨੇਰੇ 'ਚ ਤੁਸੀਂ ਢੀਮ ਮਾਰੋ ਤਾਂ ਜਿਹਨੂੰ ਵੀ ਵੱਜੂਗੀ ਉਹ ਵੀ ਇੱਦਾਂ।
1: ਨਹੀਂ, ਇੱਥੇ ਤਾਂ ਲੈਟ 'ਚ ਹੀ ਵੱਜੀ ਹੈ ਮੇਰੇ।
0: ਇੱਕ ਹਰ ਇੱਕ ਦਾ ਹੀ ਇਹੋ ਹਾਲ ਹੈ, ਵੇਖੋ।
1: ਨਹੀਂ, ਸਹੀ ਹੈ,
0: ਹੈ ਨਾ, ਹਰ ਇੱਕ ਦਾ ਇੱਕ ਦਿਨ
1: ਨਹੀਂ ਪੈਂਦਾ ਫਰਕ, ਪਰ ਜਦੋਂ ਬੋਡੀ ਨੂੰ ਰੈਸਟ ਹੀ ਨਹੀਂ ਮਿਲਣੀ ਤਾਂ ਡੈਫੀਨੇਟਲੀ ਤੁਸੀਂ।
0: ਅੱਛਾ, ਅੱਗੇ ਨਾ ਇੱਕ ਚੀਜ਼ ਸੀਗੀ, ਪਹਿਲਾਂ ਹੁਣ ਸਾਰੇ ਆਪਾਂ ਇੱਕੋ ਗੱਡੀ 'ਚ ਆਪਾਂ ਸਵਾਰ ਰਹੇ ਹਾਂ, ਪਹਿਲੀਆਂ ਦੇ ਵਿੱਚ ਨਾ ਥੋੜ੍ਹਾ ਜਿਹਾ ਫਰਕ ਹੁੰਦਾ ਸੀ, ਹੁਣ ਸਾਡੇ ਸਾਰਿਆਂ ਦੇ ਪੈਟਰਨ ਇੱਦਾਂ ਦੇ ਹੋ ਗਏ। ਪਹਿਲੀਆਂ ਦੇ ਵਿੱਚ ਕੁਛ ਇੱਕ ਖਾਸ ਕੋਈ ਜੌਬ ਵਾਲੇ, ਉਹਨਾਂ ਨੂੰ ਇਹ ਚੀਜ਼ ਜਿਹੜੀ ਜ਼ਿਆਦਾ ਮਤਲਬ ਜ਼ਿਆਦਾ ਭਾਰ ਜਾਂ ਸਟ੍ਰੈਸ, ਉਹ ਚੀਜ਼ ਜ਼ਿਆਦਾ ਓਵਰਵਰਕ, ਉਹ ਜ਼ਿਆਦਾ ਉਹਨਾਂ ਨੂੰ ਤੰਗ ਕਰਦਾ ਸੀ, ਜਾਂ ਉਹਨਾਂ ਨੂੰ ਇਹ ਚੀਜ਼ ਜ਼ਿਆਦਾ ਮਹਿਸੂਸ ਹੁੰਦੀ ਸੀ ਵੀ ਸਾਡੇ ਕੋਲ ਆਪਣੇ ਆਪ ਦੇ ਲਈ ਟਾਈਮ ਹੀ ਨਹੀਂ ਬਚਦਾ, ਹੈ ਨਾ। ਫਿਰ ਉਹਨਾਂ ਨੇ ਪਰਸਨਲ ਅਸਿਸਟੈਂਟ ਰੱਖਣੀਆਂ ਸ਼ੁਰੂ ਕੀਤੀਆਂ, ਹੈ ਨਾ, ਅਤੇ ਅੱਜ ਕੱਲ੍ਹ ਤਾਂ ਉਹ ਨਾਮ ਹੀ ਬਦਲਤਾ ਪਤਾ।
1: ਅੱਛਾ,
0: ਹਾਂ, ਅੱਜ ਕੱਲ੍ਹ ਉਹਨੂੰ ਕਹਿੰਦੇ ਆ, ਅੱਗੇ ਕਹਿੰਦੇ ਸੀ ਪੀ ਏ, ਅਤੇ ਹੁਣ ਕਹਿੰਦੇ ਆ ਈ ਏ।
1: ਅੱਛਾ,
0: ਹਾਂ, ਐਗਜ਼ੀਕਿਊਟਿਵ ਅਸਿਸਟੈਂਟ,
1: ਐਗਜ਼ੀਕਿਊਟਿਵ ਅਸਿਸਟੈਂਟ,
0: ਹਾਂਜੀ। ਅਤੇ ਵੈਸੇ ਵੇਖਿਆ ਜਾਵੇ ਤਾਂ ਕਿੰਨਾ ਚਿਰ ਤੱਕ ਇਹਨਾਂ ਨੇ ਗਲਤੀ ਨਾਂ ਦੇ ਛੱਡਿਆ ਨਾ, ਪਰਸਨਲ ਮਤਲਬ।
1: ਨਹੀਂ, ਉਹਦੇ ਮੂਹਰੇ ਵੀ ਪੀ ਲਾ ਦਿੰਦੇ ਨਾ ਕਿ ਪਰਸਨਲ ਐਗਜ਼ੀਕਿਊਟਿਵ ਅਸਿਸਟੈਂਟ।
0: ਅੱਛਾ, ਪਰਸਨਲ ਐਗਜ਼ੀਕਿਊਟਿਵ, ਓਕੇ। ਅਤੇ ਮੈਂ ਉੱਦਾਂ ਮੈਂ ਇਹ ਸੋਚ ਰਿਹਾ ਹਾਂ,
1: ਹਾਂਜੀ,
0: ਵੀ ਜਦੋਂ ਤੁਸੀਂ ਪਹਿਲੀ ਗੱਲ 'ਤੇ ਆ ਵੀ ਹੁਣ ਪਤਾ ਇਹਨੂੰ ਕਿੱਦਾਂ ਕਿਹਾ ਜਾ ਰਿਹਾ, ਵੀ ਜਿਹੜਾ ਪਰਸਨਲ ਸ਼ਬਦ ਆ ਇਹ ਕਿੱਡਾ ਗਲਤ ਆ, ਵੀ ਪਰਸਨਲ ਅਸਿਸਟੈਂਟ ਕਿੱਦਾਂ, ਮਤਲਬ ਇੱਕ ਖਾਸ ਤੌਰ ਦੇ ਉੱਤੇ ਜ਼ਿਆਦਾਤਰ ਕੁੜੀਆਂ ਇਹ ਕੰਮ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਅਤੇ ਉਹਦੇ ਵਿੱਚ ਇਹ ਕਿਉਂ ਹੁਣ ਚੇਂਜ ਕੀਤਾ ਗਿਆ ਹੋਊਗਾ ਇਹ ਆਪਾਂ ਸਮਝਦੇ ਹਾਂ, ਹੈ ਨਾ, ਅਤੇ ਪਰ ਹੁਣ ਇਹਦੀ ਐਕਸਪਲੇਨੇਸ਼ਨ ਨੇ ਦੱਸਿਆ ਵੀ ਇਹ ਗਲਤ ਸੀ, ਪਰਸਨਲ ਕਿਉਂ,
1: ਐਗਜੈਕਟਲੀ।
0: ਅਤੇ ਪਰ ਹੈਰਾਨੀ ਦੀ ਗੱਲ ਇਹ ਆ ਵੀ ਹੁਣ ਸਾਨੂੰ ਦੱਸਿਆ ਤੇ ਹੁਣ ਹੀ ਅਸੀਂ ਸੋਚਣਾ ਸ਼ੁਰੂ ਕੀਤਾ ਵੀ ਹਾਂ ਹਾਂ ਤੇ ਗਲਤ ਆ,
1: ਮਤਲਬ
0: ਉਦੋਂ ਤੱਕ ਅਸੀਂ ਸੋਚਿਆ ਹੀ ਨਹੀਂ ਆ ਵੀ ਇਹ ਗਲਤ ਹੀ, ਮਤਲਬ ਜਿੱਦਾਂ ਦਾ ਤੁਹਾਨੂੰ ਇੱਕ ਪਾਥ ਦੇ ਦਿੱਤਾ ਜਾਵੇ ਉਦਾਂ ਦੇ ਕੱਲ ਨੂੰ ਐਗਜ਼ੀਕਿਊਟਿਵ 'ਚ ਵੀ ਕੁਛ ਨਿਕਲ ਆਊਗਾ ਤੇ ਅਸੀਂ ਕਹਿਣਾ ਹਾਂ ਇਹ ਵੀ ਗਲਤ ਹੀ,
1: ਇਹ ਵੀ ਗਲਤ ਸੀ।
0: ਸੋ ਜਿੱਦਾਂ ਦਾ ਸਾਨੂੰ ਸੋਚਣ ਦਾ ਇੱਕ ਨਜ਼ਰੀਆ ਦੇ ਦਿੱਤਾ ਜਾਂਦਾ ਉੱਦਾਂ ਦਾ ਆਪਾਂ ਸੋਚਣਾ ਸ਼ੁਰੂ। ਮੇਰੇ ਕੱਲ੍ਹ ਪਰਸੋਂ ਜੇ ਕਿਸੇ ਨਾਲ ਗੱਲ ਚੱਲ ਰਹੀ ਉਹ ਕਹਿੰਦੇ ਕਿ ਮੈਨੂੰ ਨਾ ਇੱਦਾਂ ਫੀਲ ਹੋਣ ਲੱਗ ਪਿਆ ਜਿੱਦਾਂ ਹੁਣ ਮੈਂ ਖਬਰਾਂ ਜਿੱਦਾਂ ਮੈਂ ਵੀ ਕਹਿੰਦਾ ਹੁੰਦਾ ਵੀ ਮੈਂ ਸਿਰਫ ਪੜ੍ਹਨ ਦੇ ਲਈ ਉੱਥੋਂ ਤੱਕ ਹੀ ਰੱਖੋ, ਤੁਹਾਡੇ 'ਤੇ ਅਸਰ ਬਹੁਤ ਕਰਦੀਆਂ ਹੈ ਨਾ। ਅਤੇ ਜਦੋਂ ਉਸ ਤੋਂ ਪਹਿਲਾਂ ਇੱਕ ਹੋਰ ਗੱਲ ਕਿ ਉਹ ਇੱਥੇ ਬਜ਼ੁਰਗ ਹੀ ਉਹ ਅਤੇ ਇੱਥੋਂ ਦੇ ਹੀ ਅਤੇ ਉਹ ਕਹਿੰਦੇ ਵੀ ਆਏ ਤਾਂ ਚਲੋ ਬਾਹਰੋਂ ਹੋਣਗੇ ਅਤੇ ਉਹ ਕਹਿੰਦੇ ਵੀ ਜੇ ਤੁਸੀਂ ਖਬਰਾਂ ਪੜ੍ਹਨੀਆਂ ਛੱਡ ਦਿਓ ਤਾਂ ਤੁਹਾਡੀ 10 ਸਾਲ ਉਮਰ ਵੱਜੂਗੀ।
1: ਅੱਛਾ।
0: ਅਤੇ ਮੈਂ ਕਹਿੰਦੇ ਵੀ ਇਸੇ ਕਰਕੇ ਆਪਣਾ ਉਹ ਵਾਲਾ ਫੋਨ ਨਹੀਂ ਮੈਂ ਰੱਖਿਆ ਅਤੇ ਇਸੇ ਕਰਕੇ ਹੀ ਮੈਂ ਟੀ ਵੀ ਦੇ ਉੱਤੇ ਕਦੀ ਵੀ ਕੋਈ ਚੈਨਲ ਜਿਹੜਾ ਖਬਰਾਂ ਵਾਲਾ ਮੈਂ ਔਨ ਨਹੀਂ ਹੋਣ ਦਿੱਤਾ ਆਪਣੇ ਘਰ ਦੇ ਵਿੱਚ। ਅਤੇ ਇਹ ਮੈਂ ਲਗਭਗ 21 ਸਾਲ ਪਹਿਲਾਂ ਛੱਡਿਆ ਸੀ ਇਹ ਕੰਮ ਅਤੇ ਉਸ ਤੋਂ ਬਾਅਦ 'ਚ ਮੈਂ ਕਾਫੀ ਠੀਕ ਫੀਲ ਕਰਦਾ।
1: ਓਕੇ।
0: ਹੂ ਕੇਅਰਸ ਜੋ ਮਰਜ਼ੀ ਆਲੇ ਦੁਆਲੇ ਹੁੰਦਾ ਰਹੇ, ਆਈ ਡੋਂਟ ਕੇਅਰ। ਮੇਰੇ ਲਾਗੇ ਬਹਿ ਕੇ ਕਹਿੰਦਾ ਵੀ ਕੋਈ ਖਬਰਾਂ ਦੀ ਗੱਲ ਕਰੇ ਨਾ ਅਤੇ ਮੈਂ ਕਹਿੰਦਾ ਹੁੰਦਾ ਵਾਂ ਵੀ ਮੈਂ ਇੱਕ ਮਿੰਟ ਆਇਆ ਅਤੇ ਤੂੰ ਆਪਣੇ ਤੱਕ ਰੱਖ ਕਿੱਥੇ ਕੀ ਬਦਲਾਅ ਹੋਇਆ, ਕੀ ਹੋਇਆ, ਕਿੱਦਾਂ ਹੋਇਆ। ਅਤੇ ਮੈਂ ਰਿਲਾਈਜ਼ ਕਰਦਾ ਵੀ 21 ਸਾਲਾਂ ਦੇ ਵਿੱਚ ਮੈਨੂੰ ਕੋਈ ਖਾਸ ਫਰਕ ਨਹੀਂ ਪਿਆ। ਜਿਹੜੀ ਕਿ ਬਹੁਤ ਜ਼ਿਆਦਾ ਜ਼ਰੂਰੀ ਕੋਈ ਅਪਡੇਟ ਹੁੰਦੀ ਆ ਉਹ ਆਪੇ ਪਹੁੰਚ ਜਾਂਦੀ ਆ, ਉਹ ਕਿਤੇ ਨਾ ਕਿਤੇ ਟਰੈਵਲ ਹੁੰਦੀ ਹੁੰਦੀ ਜਦੋਂ ਬਾਹਰ ਜਾ ਕੇ ਪਾਰਕ 'ਚ ਬਹੀਦਾ ਵਾ ਜਾਂ ਆਪਣੀ ਚਰਚ ਜਾਈਦਾ ਵਾ ਅਤੇ ਉਹ ਦੱਸ ਹੀ ਦਿੰਦੇ ਆ ਵੀ ਸਰਕਾਰ ਇੰਨੇ ਪੈਸੇ ਦੇ ਰਹੀ ਉਹ ਤਾਂ ਕਰ ਦਿਉ ਅਤੇ ਘਰ ਆ ਕੇ ਨਿਆਣਿਆਂ ਨੂੰ ਕਹਿ ਦਈਦਾ ਵੀ ਆਹ ਤੂੰ ਕਰ ਲਾ। ਪਰ ਸਿੱਧਾ ਡਾਇਰੈਕਟਲੀ ਮੈਂ ਉਹਦੇ 'ਚ ਨਹੀਂ ਜਾਂਦਾ ਕਿਉਂਕਿ ਇੱਕ ਸਟੇਜ ਦੇ ਉੱਤੇ ਉਹ ਚੀਜ਼ ਉਮਰ ਦੇ ਲਿਹਾਜ਼ ਦੇ ਨਾਲ ਇਹ ਚੀਜ਼ਾਂ ਤੁਹਾਡੇ 'ਤੇ ਜ਼ਿਆਦਾ ਅਸਰ ਕਰਦੀਆਂ ਅਤੇ ਹੁੰਦੀਆਂ ਮੈਨੂਪੁਲੇਟਿਡ ਨੇ ਉਹ ਸਾਨੂੰ ਸਾਰਿਆਂ ਨੂੰ
1: ਸਾਰਿਆਂ ਗੱਲ ਕਿਸੇ ਹੱਦ ਤੱਕ ਤਾਂ ਨੋ ਡਾਊਟ ਸਹੀ ਵੀ ਆ ਕਿਉਂਕਿ ਅੱਗੇ ਅਖਬਾਰਾਂ ਦੇ ਵਿੱਚ ਨਾ ਸੂਚਨਾ ਆਉਂਦੀ ਸੀ ਅਖਬਾਰ ਮੀਡੀਆ ਦਾ ਐਕਚੁਅਲ ਦੇ ਵਿੱਚ ਜੋ ਮੀਡੀਆ ਦਾ ਜੇ ਆਪਾਂ ਪੁਰਾਣੇ ਵੀ ਚੱਲ ਜਾਈਏ ਤਾਂ ਰਾਜੇ ਮਹਾਰਾਜਿਆਂ ਦੇ ਟਾਈਮ ਸੂਚਨਾ ਦਿੱਤੀ ਜਾਂਦੀ ਸੀ ਢੋਲ ਦੇ ਟਕੇ ਦੇ ਉੱਤੇ ਜਾਂ ਕੁਛ ਵੀ ਖੜਕਾ ਕੇ ਵੀ ਆਹ ਸੂਚਨਾ
0: ਮਨਾਦੀ ਕੀਤੀ ਜਾਂਦੀ ਸੀ,
1: ਖਬਰ ਨਹੀਂ ਸੀ ਕੋਈ ਵੀ ਸੁਣਾਉਂਦਾ ਉਦੋਂ ਉਹ ਸੂਚਨਾ ਦਾ ਇੱਕ ਸਾਧਨ ਸੀ। ਹੁਣ ਵੀ ਜੇ ਤੁਸੀਂ ਕਈ ਜਦੋਂ ਤੁਸੀਂ ਦੇਖਦੇ ਹਾਂ ਆਪਾਂ ਮੀਡੀਆ ਵਰਡ ਹੀ ਜ਼ਿਆਦਾ ਡਿਸਕਸ ਕਰਦੇ ਹਾਂ ਜਦਕਿ ਜਿੱਥੇ ਵੀ ਤੁਸੀਂ ਨਾਲ ਉੱਦਾਂ ਡਿਸਕਸ ਕਰੋ ਮੀਡੀਆ ਐਂਡ ਕਮਿਊਨੀਕੇਸ਼ਨ ਹੈ।
0: ਹਾਂਜੀ।
1: ਸੰਚਾਰ ਅਤੇ ਜਿਹੜੀ ਆਪਣੀ ਵੀ ਆ ਸੰਚਾਰ ਭਾਰਤੀ ਆ ਜਾਂ ਸੰਚਾਰ ਮੰਤਰਾਲਾ ਹੈ ਅਤੇ ਉਹ ਕਮਿਊਨੀਕੇਸ਼ਨ ਦੇ ਨਾਲ ਜ਼ਿਆਦਾ ਆ। ਬਟ ਹਾਂ ਉਹ ਜਿਸ ਤਰੀਕੇ ਦੇ ਨਾਲ ਅਖਬਾਰਾਂ ਦੇ ਪਹਿਲੇ ਪੰਨੇ ਜਾਂ ਮੁੱਖ ਖਬਰਾਂ ਨੇ ਜਿਹੜੀਆਂ ਪੜ੍ਹੀਆਂ ਜਾਂਦੀਆਂ ਮੈਂ ਕਹਿੰਦਾ ਆਪਣੀ ਟੀਮ ਦੇ ਉੱਤੇ ਇਹੋ ਜਿਹੀ ਇੱਕ ਤਰ੍ਹਾਂ ਦੀ ਮਿਹਰ ਆ ਵੀ ਅਸੀਂ ਕੰਨ ਰਸ ਵਾਲੀਆਂ ਖਬਰਾਂ ਕਦੀ ਨਹੀਂ ਉਸ ਤਰੀਕੇ ਨਾਲ ਪ੍ਰਸਾਰਿਤ ਕੀਤੀਆਂ। ਅਤੇ ਪਰ ਬਾਕੀ ਜਿਹੜੇ ਜਿੱਦਾਂ ਤੁਸੀਂ ਕਹਿੰਦੇ ਉਹਨਾਂ ਦੀ ਗੱਲ ਉਹ ਭਾਅ ਵਾਕਈ ਸਹੀ ਆ। ਹੁਣ ਤੁਸੀਂ ਯਕੀਨ ਮੰਨੋ ਜਦੋਂ ਇਰਾਨ ਵਾਰ ਹੋਈ ਆ ਮੈਨੂੰ ਇੱਦਾਂ ਲੱਗਦਾ ਸੀਗਾ ਵੀ ਸਾਡੇ ਸਰਕਲ 'ਚੋਂ 10 ਬੰਦੇ ਇਰਾਨ ਵਾਲਾ ਖੜੇ ਆ ਅਤੇ 10 ਕਹਿਣਗੇ ਵੀ ਨਹੀਂ ਮੈਂ
0: ਤੁਸੀਂ ਵਰਸਿਜ਼ ਹੋ ਜਾਂਦੇ ਹੋ।
1: ਹਾਂ
0: ਇਹ ਬਹੁਤ ਬਹੁਤ ਤਗੜਾ ਸਾਈਡ ਇਫੈਕਟ ਹੈ।
1: ਐਗਜੈਕਟਲੀ। ਮਤਲਬ ਈਵਨ ਦੂਰ ਕੀ ਜਾਣਾ ਬੱਚੇ ਇੱਦਾਂ ਹੋ ਗਏ ਸੀ।
0: ਦੇਖੋ ਧਰਮ ਤੁਹਾਨੂੰ ਵਰਸਿਜ਼ ਕਰਦਾ, ਸੋਰੀ ਜੇ ਕਿਸੇ ਨੂੰ ਬੁਰਾ ਲੱਗੇ, ਤੁਹਾਨੂੰ ਜਾਤ ਬਰਾਦਰੀ ਵਰਸਿਜ਼ ਕਰਦੀ ਆ,
1: ਦੇਸ਼ ਪ੍ਰੇਮ ਤੁਹਾਨੂੰ ਵਰਸਿਜ਼,
0: ਹਾਂ ਤੁਹਾਨੂੰ ਰਾਸ਼ਟਰਵਾਦ ਵਰਸਿਜ਼ ਕਰ ਦਿੰਦਾ ਭਾਵੇਂ ਕਿੱਡੇ ਵੀ ਸਕੇ ਤੁਸੀਂ ਇੱਕ ਦੂਸਰੇ ਦੇ ਹੋ, ਤੁਸੀਂ ਤੁਹਾਨੂੰ ਕਈ ਵਾਰੀ ਤੁਹਾਡੇ ਕਿੱਤੇ ਤੁਹਾਡੇ ਵਰਸਿਜ਼ ਕਰ ਦਿੰਦੇ ਨੇ, ਡਿਪੈਂਡ ਕਰਦਾ ਤੁਹਾਨੂੰ ਉਹਦੇ ਬਾਰੇ ਦੱਸਿਆ ਕੀ ਜਾਂਦਾ, ਤੁਹਾਨੂੰ ਤੁਹਾਡਾ ਅਹੁਦਾ ਕਈ ਵਾਰੀ ਵਰਸਿਜ਼ ਕਰ ਦਿੰਦਾ ਵੀ ਉਹ ਤੇ ਮੈਨੇਜਰ ਆ ਤੇ ਤੂੰ ਉਹਦੇ ਥੱਲੇ ਕੰਮ ਕਰ ਰਿਹਾ, ਜਦਕਿ ਦੂਜੇ ਪਾਸੇ ਆਪਾਂ ਕਹਿੰਦੇ ਹਾਂ ਵੀ ਕੰਮ ਹੀ ਪੂਜਾ, ਇੱਕ ਬੰਦਾ ਮਜ਼ਦੂਰੀ ਵੀ ਕਰਨ ਡਿਆ ਤੇ ਉਹ ਵੀ ਕੰਮ ਆ, ਉਹਦੀ ਵੀ ਪੂਜਾ। ਤੇ ਅੱਜ ਕੱਲ੍ਹ ਸਭ ਤੋਂ ਵਧੇਰੇ ਰਾਜਨੀਤੀ ਸਾਨੂੰ ਵਰਸਿਜ਼ ਕਰਦੀ ਹੈ। ਹੁਣ ਆਪਾਂ ਵੇਖੀਏ ਤੇ ਆਪਾਂ ਪਾਰਟੀਆਂ ਦੇ ਆਧਾਰ ਦੇ ਉੱਤੇ ਆਪਾਂ ਵੰਡੇ ਹਾਂ,
1: ਹਾਲਾਂਕਿ ਉਹ ਆਪਾਂ ਕਹਿੰਦੇ ਹਾਂ ਉਸੇ ਚੀਜ਼ ਨੂੰ ਆਪਾਂ ਕਹਿੰਦੇ ਹਾਂ ਵੀ ਡੈਮੋਕ੍ਰੇਸੀ ਹੈ ਇਸ ਦੁਨੀਆ ਦੀ ਸਾਰਿਆਂ ਨਾਲੋਂ ਖੂਬਸੂਰਤ ਚੀਜ਼ ਹੈ।
0: ਹਾਂ, ਮਤਲਬ ਖੂਬਸੂਰਤੀ ਇਸ ਚੀਜ਼ ਦੇ ਵਿੱਚ ਤਾਂ ਕੋਈ ਨਹੀਂ ਆ ਵੀ ਆਪਾਂ ਇਸ ਚੀਜ਼ ਦੇ ਉੱਤੇ, ਹਾਂ ਇਹ ਖੂਬਸੂਰਤੀ ਹੋ ਸਕਦੀ ਆ ਵੀ ਮੈਂ ਤੁਹਾਨੂੰ ਪੁੱਛਾਂ ਵੀ ਤੁਹਾਡੀ ਪਾਰਟੀ ਦੇ ਕੀ ਏਜੰਡੇ ਨੇ, ਕੀ ਬਿਹਤਰ ਕਰ ਰਹੀ ਆ, ਅਤੇ ਇਹ ਨਹੀਂ ਖੂਬਸੂਰਤੀ ਹੋ ਸਕਦੀ ਵੀ ਅਸੀਂ ਗੱਲਾਂ ਕਰਦੇ ਕਰਦੇ ਲੜੀ ਪਈਏ,
1: ਪੰਜ ਬਰਾਬਰ ਗੱਡਾਂ,
0: ਹਾਂ ਵੀ ਆਪਾਂ ਗਲਤ ਉਹਦੇ ਬਾਰੇ ਕੁਛ ਸੁਣ ਹੀ ਨਾ ਸਕੀਏ ਅਤੇ ਸਹੀ ਉਹਨਾਂ ਦੇ ਕੋਲ ਕੁਛ ਹੋਵੇ ਹੀ ਨਾ ਦੱਸਣ ਦੇ ਲਈ। ਅਤੇ ਮੈਂ ਅੱਗੇ ਹੱਸਦਾ ਹੁੰਦਾ ਵੀ ਮੈਂ ਨਾ ਜਦੋਂ ਕਦੀ ਕਿਸੇ ਵੀ ABCD ਕਿਸੇ ਵੀ ਪੋਲੀਟੀਸ਼ੀਅਨ ਦੀ ਤੁਸੀਂ ਗੱਲ ਸੁਣ ਲਓ ਅਤੇ ਤੁਹਾਨੂੰ ਲੱਗਦਾ ਵੀ ਆਹ ਬੰਦਾ ਦੇਸ਼ ਬਚਾਊਗਾ, ਬਾਕੀ ਸਾਰੇ ਗੰਦੇ ਆ, ਕਿਸੇ ਦੀ ਵੀ ਮਤਲਬ ਜਿਹਦੇ ਬਾਰੇ ਕੁਛ ਵੀ ਤੁਸੀਂ ਵੱਡੇ ਤੋਂ ਵੱਡਾ
1: ਸੁਣ ਲੱਭੋ।
0: ਹਾਂ, ਸੋ ਅਸਲ 'ਚ ਉਹਨਾਂ ਦਾ ਕੰਮ ਆ ਵੀ ਉਹ ਮੈਂ ਕਹਿੰਦਾ ਵੀ ਜਿੱਦਾਂ ਅਸੀਂ ਹੁਣ ਰੇਡੀਓ ਅਸੀਂ ਕਰਦੇ ਹਾਂ ਤਾਂ ਅਸੀਂ ਰਾਤ ਵੀ ਪਏ ਸੋਚਦੇ ਰਹਿੰਦੇ ਹਾਂ ਵੀ ਕਿਹੜੀ ਗੱਲ ਅਸੀਂ ਜਾ ਕੇ ਕਰਨੀ ਆ, ਅਤੇ ਇੱਕ ਪੋਲੀਟੀਸ਼ੀਅਨ ਆ ਉਹ ਵੀ ਤਾਂ ਇਹ ਚੀਜ਼ ਸੋਚਦਾ ਹੀ ਰਹਿੰਦਾ ਹੋਊਗਾ ਗੱਡੀ 'ਚ ਜਾਂਦਿਆਂ ਸੁੱਤਿਆਂ ਪਿਆਂ, ਉਹਦੇ ਕੋਲ ਤਾਂ ਬੰਦੇ ਵੀ ਬੜੇ ਹੁੰਦੇ ਆ ਐਗਜ਼ੀਕਿਊਟਿਵ ਟਾਈਪ, ਅਤੇ ਉਹ ਸਾਰੇ ਇਹੋ ਸੋਚਦੇ ਰਹਿੰਦੇ ਹੋਣਗੇ ਵੀ ਇਹਦੇ ਕੋਲੋਂ ਕਿਹੜੀ ਗੱਲ ਆਪਾਂ ਖਵਾਈਏ ਵੀ ਦੂਸਰੇ ਬੰਦੇ ਜਾਂ ਸੁਣਨ ਵਾਲਿਆਂ ਦਾ ਧਿਆਨ ਹੀ ਉਸ ਪਾਸੇ ਨਾ ਜਾਵੇ ਜਿਹੜੀਆਂ ਇਹਦੇ ਖਿਲਾਫ਼ ਨੈਗੇਟਿਵਿਟੀਜ਼ ਨੇ।
1: ਡੈਫੀਨੇਟਲੀ ਭਾਅ ਜੀ, ਮੇਰੇ ਖਿਆਲ ਦੇ ਵਿੱਚ ਉਹ ਪਬਲਿਕ ਰਿਲੇਸ਼ਨ ਮੈਨੇਜਮੈਂਟ ਜਿੰਨਾ ਹੁਣ ਹੁੰਦਾ ਕਿਸੇ ਲੀਡਰ ਨੂੰ ਲੈ ਕੇ, ਆਪਾਂ ਪੰਜਾਬ ਦੇ ਲੀਡਰਸ ਨੂੰ ਲੈ ਕੇ ਦੇਖ ਲਈਏ, ਹੈ ਨਾ, ਨਰਿੰਦਰ ਮੋਦੀ ਜਾਂ ਜਿਹੜੀਆਂ ਏਜੰਸੀਜ਼ ਨੂੰ ਯੂ ਐੱਸ ਦੀਆਂ ਇਲੈਕਸ਼ਨ ਟਰੰਪ ਨੂੰ ਜਿਤਾਉਣ ਤੋਂ ਵਾਲੀਆਂ ਏਜੰਸੀਜ਼ ਨੂੰ ਭਾਰਤ ਲਿਆਂਦਾ ਗਿਆ, ਫਿਰ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ, ਅਤੇ ਇਸੇ ਤਰੀਕੇ ਦੇ ਨਾਲ ਇੱਥੇ ਵੀ ਇੱਦਾਂ ਹੀ ਆ, ਜਿਸ ਤਰੀਕੇ ਦੇ ਨਾਲ ਪਬਲਿਕ ਰਿਲੇਸ਼ਨ ਚੀਜ਼ਾਂ ਨੇ ਜਿਹੜੀਆਂ ਮੈਨੇਜ ਹੋਈਆਂ, ਵਿੱਚ ਰਹਿ ਕੇ ਦੇਖਿਆ ਵੀ ਆ ਜਿਹਦੀ ਪੀ ਆਰ ਟੀਮ ਸਟਰੋਂਗ ਹੈ ਉਹ ਲੀਡਰ ਸਟਰੋਂਗ ਹੈ।
0: ਹਾਂ, ਤੁਹਾਡੇ ਜਿਹੜੇ ਬੁਲਾਰੇ,
1: ਹਾਂ,
0: ਜਿਹਦੇ ਸਟਰੋਂਗ ਨੇ,
1: ਹਾਂਜੀ ਹਾਂਜੀ,
0: ਹੁਣ ਮੰਨ ਲਓ ਜਿਹਦੀ ਜਿਹਨੂੰ ਵਧੀਆ ਗੱਲਾਂ ਦਾ ਜਾਲ ਬਣਾਉਣਾ ਆਉਂਦਾ, ਭਗਵੰਤ ਮਾਨ ਇਜ਼ ਵਨ ਆਫ ਦੈਮ,
1: ਹਾਂਜੀ ਹਾਂ,
0: ਹੋਰ ਬੜੇ ਨੇ ਜਿੰਨੇ ਵੀ ਟੌਪ ਦੇ ਲੀਡਰ ਨੇ ਜਿਹੜੇ ਵਧੀਆ ਬੁਲਾਰੇ ਨੇ,
1: ਹਾਂਜੀ,
0: ਅਤੇ ਉਹ ਕਰਾਊਡ ਪੁੱਲ ਕਰ ਲੈਂਦੇ ਆ,
1: ਬਿਲਕੁਲ।
0: ਹੁਣ ਇੱਕ ਦਿਨ ਉਹਦੀ ਇੱਕ ਉਹ ਸ਼ੋਅ ਦੀ ਸੁਣ ਰਿਹਾ ਹਾਂ ਮੈਂ, ਅਤੇ ਉਹ ਕਹਿੰਦੇ ਵੀ ਇੱਕ ਵਾਰੀ ਉਹਨੇ ਨਾ ਡਿਬੇਟ ਦੇ ਵਿੱਚ ਪਾਰਟ ਲਿਆ ਉਹਨੇ, ਅਤੇ
1: ਉਹ ਸ਼ੋਅ ਨੇ,
0: ਹਾਂ, ਅਤੇ ਕੋਈ ਵਿਸ਼ਾ ਦਿੱਤਾ ਗਿਆ ਅਤੇ ਉਹ ਸ਼ੋਅ ਨੇ ਉਹਦੇ ਹੱਕ ਦੇ ਵਿੱਚ ਬੋਲਣਾ ਸੀ ਅਤੇ ਦੂਸਰੇ ਜਿਹੜੇ ਉਹਦੇ ਖਿਲਾਫ਼, ਅਤੇ ਉਹ ਸ਼ੋਅ ਉਹਦੇ ਵਿੱਚ ਜਿੱਤ ਗਿਆ, ਹੱਕ ਦੇ ਵਿੱਚ ਬੋਲ ਕੇ ਜਿੱਤ ਗਿਆ ਇੱਕ ਵਿਸ਼ੇ ਦੇ ਉੱਤੇ, ਅਤੇ ਉਹਨੇ ਜੱਜਾਂ ਨੂੰ ਜਾ ਕੇ ਕਨਵਿੰਸ ਕੀਤਾ ਵੀ ਮੈਂ ਹੁਣ ਖਿਲਾਫ਼ ਵੀ ਬੋਲਣਾ ਚਾਹੁੰਦਾ ਅਗਲੇ ਰਾਊਂਡ 'ਚ, ਮੈਂ ਉਹ 'ਚ ਵੀ ਪਾਰਟੀਸਪੇਟ ਕਰਨਾ। ਉਹਦੇ 'ਚ ਪਾਰਟੀਸਪੇਟ ਕੀਤਾ ਅਤੇ ਉਹਦੇ 'ਚ ਵੀ ਜਿੱਤ ਗਿਆ।
1: ਅੱਛਾ,
0: ਗੱਲ ਇਹ ਵੀ ਤੁਹਾਡੀ ਕਨਵਿੰਸਿੰਗ ਪਾਵਰ
1: ਕਿੰਨੀ ਹੈ,
0: ਮਤਲਬ ਜਿਹੜੀ ਚੀਜ਼ ਦੇ ਹੱਕ 'ਚ ਤੁਸੀਂ ਬੋਲ ਕੇ ਹਟੇ ਉਹ ਘੰਟਾ ਪਹਿਲਾਂ, ਅੱਧਾ ਘੰਟਾ ਪਹਿਲਾਂ, ਮੰਨ ਲਓ ਉਸੇ ਚੀਜ਼ ਦੇ ਖਿਲਾਫ਼ ਵੀ ਤੁਸੀਂ ਉਹੋ ਜਿਹੇ ਪੁਆਇੰਟ ਦੱਸਦੇ ਵੀ ਜੱਜ ਫਿਰ ਵੀ ਕਨਵਿੰਸ ਹੋ ਗਏ ਵੀ ਇੱਥੇ ਹੀ। ਸੋ ਇੱਥੇ ਬੇਸਿਕਲੀ ਵੇਖਿਆ ਜਾਵੇ ਤਾਂ ਮੁੱਦਾ ਵਿਨ ਨਹੀਂ ਹੋਇਆ, ਮੁੱਦੇ ਦੇ ਪ੍ਰੋ ਕੌਨਸ ਜਾਂ ਮੁੱਦਾ ਵਿਨ ਨਹੀਂ ਹੋਇਆ, ਕੋਈ ਵੀ ਮੁੱਦਾ ਹੋ ਸਕਦਾ ਹੈ, ਇੱਥੇ ਵਿਨ ਹੋਇਆ ਤੁਹਾਡਾ ਬੋਲਚਾਲ, ਤੁਹਾਡੀ ਕਨਵਿੰਸਿੰਗ ਪਾਵਰ, ਤੁਹਾਡੀ ਸ਼ਬਦਾਵਲੀ, ਤੁਹਾਡਾ ਕਿੰਨਾ ਕੁ ਇਨਫਲੂਐਂਸ ਹੈ ਉਸ ਚੀਜ਼ ਦਾ। ਸੋ ਅਜਿਹੇ ਦੇ ਵਿੱਚ ਆਪਾਂ ਵੇਖੀਏ ਤਾਂ ਸਾਨੂੰ ਆਪਾਂ ਕਿਸੇ ਦੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣ ਕੇ ਅਤੇ ਆਪਾਂ ਇਹ ਨਹੀਂ ਤੈਅ ਕਰ ਸਕਦੇ ਵੀ ਇਹ ਬੰਦੇ ਦੀ ਨੀਤ ਵੀ ਠੀਕ ਹੋਊਗੀ,
1: ਕੋਈ ਸ਼ੱਕ ਨਹੀਂ ਭਾਅ ਜੀ।
0: ਬੜਾ ਬੜਾ ਔਖਾ ਵਾ ਅੱਜ ਕੱਲ੍ਹ ਇਹ ਚੀਜ਼ਾਂ ਤੈਅ ਕਰਨੀਆਂ ਜਾਂ,
1: ਔਰ ਅਕਸਰ ਇਹ ਚੀਜ਼ਾਂ ਆਪਣੇ ਆਸ ਪਾਸ ਵੀ ਮਤਲਬ ਗਲੀ ਮੁਹੱਲਿਆਂ 'ਚ, ਘਰਾਂ ਪਰਿਵਾਰਾਂ ਦੇ ਵਿੱਚ ਵੀ ਇੱਦਾਂ ਦੀਆਂ ਐਗਜ਼ਾਂਪਲ ਮਿਲਦੀਆਂ। ਜਿੱਦਾਂ ਸਿਆਣਿਆਂ ਨੇ, ਮੈਨੂੰ ਲੱਗਦਾ ਭਾਅ ਜੀ ਬਹੁਤ ਚੀਜ਼ਾਂ ਇਹ ਪਹਿਲਾਂ ਹੀ ਕਹਿ ਤੇ ਵੀ ਮੂੰਹ ਦਾ ਮਿੱਠਾ ਹੈ ਨਾ ਜਿਹੜਾ, ਉੱਥੇ ਯਕੀਨ ਨਹੀਂ ਕਰਨਾ।
0: ਆਹ ਬਿੰਦਰ ਖੇ ਸਾਹਿਬ ਬੜਾ ਚਿਰ ਪਹਿਲਾਂ ਕਹਿ ਗਿਆ, ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ, ਮੈਂ ਮੁੱਕੜਾ ਵੇਖ ਕੇ ਮਰ ਗਿਆ ਨੀ। ਅਤੇ ਜਿੱਥੋਂ ਆਪਣੀ ਗੱਲ ਚੱਲੀ ਸੀ, ਮੈਂ ਫਿਰ ਮੈਨੂੰ ਲੱਗਾ ਵੀ ਮੈਂ ਭੁੱਲ ਗਿਆ, ਤਾਂ ਫਿਰ ਯਾਦ ਆ ਗਈ ਆ, ਉਹ ਐਗਜ਼ੀਕਿਊਟਿਵ ਤੋਂ ਆਪਣੀ ਗੱਲ ਚੱਲੀ ਸੀ ਅਤੇ ਉਹ ਸਾਡੀ ਡਿਸਕਸ਼ਨ ਜਿਹੜੀ ਆਫ ਮਾਈਕ ਵੀ ਆਪਾਂ ਜਦੋਂ ਬਹਿੰਦੇ ਹਾਂ ਤਾਂ ਸਾਡਾ ਹੁਣ ਕੋਈ ਨਾ ਕੋਈ ਉੱਦਾਂ ਦੀ ਛੇੜ ਲੈਂਦਾ ਜਾਂ ਮੰਨ ਲਓ ਉਸ ਤਰੀਕੇ ਨਾਲ ਚੱਲ ਪੈਂਦੀ ਹੈ, ਅਤੇ ਉਹਦੇ 'ਚ ਉਹ ਇਹੋ ਹੀ ਉਹ ਵੀਰ ਵੀ ਇਸੇ ਸੈਸ਼ੋ ਪੰਜ ਦੇ ਵਿੱਚ ਸੀ, ਅਤੇ ਵਿੱਚ ਇਜ਼ ਵੈਰੀ ਮਤਲਬ ਵੈਰੀ ਟਰੂ ਕਿ ਉਹ ਕਹਿੰਦਾ ਸੀ ਭਾਈ ਵੀ ਇਹ ਕੌਣ ਚੀਜ਼ਾਂ ਤੈਅ ਕਰਦਾ ਵੀ ਅਸੀਂ ਮੰਨ ਕਿੱਦਾਂ ਲੈਂਦੇ ਹਾਂ। ਮੰਨ ਲਓ ਏ ਬੀ ਸੀ ਡੀ ਇੱਕ ਪਾਰਟੀ ਆ, ਜਾਂ ਏ ਬੀ ਸੀ ਡੀ ਇੱਕ ਸਿੰਗਰ ਆ, ਜਾਂ ਏ ਬੀ ਸੀ ਡੀ ਇੱਕ ਕੰਪਨੀ ਆ, ਇੱਕ ਪ੍ਰੋਡਕਟ ਆ, ਅਤੇ ਸਾਡੇ ਦਿਮਾਗ ਕਿੱਦਾਂ ਮੰਨ ਲੈਂਦੇ ਆ ਵੀ ਇਹ ਬਹੁਤ ਵਧੀਆ, ਅਤੇ ਉਹ ਵੀ ਰਾਤੋ ਰਾਤ ਦਿਨਾਂ 'ਚ। ਮੰਨ ਲਓ ਆਹ ਪਾਰਟੀ ਦਾ ਬਹੁਤ ਉਭਾਰ ਚੱਲ ਰਿਹਾ, ਇਹ ਪਾਰਟੀ ਜਿੱਤੂਗੀ, ਕਿਹੜੀ ਚੀਜ਼ ਤੈਅ ਕਰਦੀ ਆ ਜਿਹੜੀ ਸਾਡੇ ਦਿਮਾਗ 'ਚ ਬਹਿ ਜਾਂਦੀ
1: ਹੈ। ਐਜੂਕੇਸ਼ਨ ਇਹ ਸਾਨੂੰ ਨਾ ਆਈ ਡੋਂਟ ਨੋ ਕਈ ਚੀਜ਼ਾਂ ਹੁਣ ਉਸ ਚੀਜ਼ ਨੂੰ ਲੈ ਕੇ ਵੀ ਚੈਲੇਂਜ ਹੋ ਰਹੇ ਨੇ, ਨਵੇਂ ਲੌਜਿਕ ਆ ਰਹੇ ਨੇ ਉਸ ਚੀਜ਼ ਨੂੰ ਲੈ ਕੇ ਕਿ ਐਜੂਕੇਸ਼ਨ ਸਿਸਟਮ ਦੇ ਵਿੱਚ ਸਿਖਾਇਆ ਹੀ ਇਹੀ ਜਾਂਦਾ ਕਿ ਜੋ ਮਾਸ ਐਕਸੈਪਟ ਕਰ ਰਿਹਾ, ਜੋ ਬਹੁਤ ਗਿਣਤੀ ਐਕਸੈਪਟ ਕਰ ਰਹੀ ਆ ਉਹੀ ਸਹੀ ਆ, ਹੈ ਨਾ। ਜਦਕਿ ਕਈ ਇਹੋ ਜਿਹੀਆਂ ਚੀਜ਼ਾਂ, ਭਾਵੇਂ ਤੁਸੀਂ ਕਹਿ ਲਓ ਵੀ ਗੁਰੂ ਨਾਨਕ ਪਾਤਸ਼ਾਹ ਨੇ ਜੇ ਸਿੱਖ ਧਰਮ ਦਾ ਸ਼ੁਰੂਆਤ ਵੀ ਕੀਤੀ ਆ, ਤਾਂ ਉਹ ਮੈਜੋਰਿਟੀ ਨੂੰ ਨਹੀਂ ਮੰਨਣ ਵਾਲੇ ਸੀਗੇ, ਹੈ ਨਾ, ਮਾਸ ਨੂੰ ਮੰਨਣ ਵਾਲੀਆਂ ਚੀਜ਼ਾਂ ਨਹੀਂ ਸੀਗੀਆਂ ਉਹਨਾਂ ਨੇ ਕੀਤਾ,
0: ਜਿਹੜਾ ਉਲਟ ਦਿਸ਼ਾ 'ਚ ਚੱਲੂ ਉਹਦਾ ਹੀ ਨਾ ਆਉਣਾ।
1: ਹਾਂ, ਉਹਦਾ ਹੀ ਆ, ਅਤੇ ਉਹ ਮੈਨੂੰ ਲੱਗਦਾ ਨਾ ਐਜੂਕੇਸ਼ਨ ਸਿਸਟਮ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਜ਼ਿੰਮੇਵਾਰ ਹੈ। ਹੁਣ ਇਹ ਕਹਿ ਦਿੱਤਾ ਜਾਂਦਾ ਜਾਂ ਸੁਣਦੇ ਵੀ ਆਪਾਂ ਵੀ ਬੱਚੇ ਘਰਾਂ ਨਾਲੋਂ ਜ਼ਿਆਦਾ ਜਦੋਂ ਸਕੂਲ ਜਾਂਦੇ ਆ, ਘਰਾਂ ਨਾਲੋਂ ਜ਼ਿਆਦਾ ਸਕੂਲ 'ਚ ਟਾਈਮ ਸਪੈਂਡ ਕਰਦੇ ਆ, ਐਕਟਿਵ ਜਿਹੜੀ ਲਰਨਿੰਗ ਜਾਂ ਲਿਸਨਿੰਗ ਟਾਈਮ ਹੈ ਉਹਨਾਂ ਦਾ ਉਹ ਸਕੂਲੇ ਆ। ਸਕੂਲੇ ਫਿਰ ਉਹਨਾਂ ਨੂੰ ਉਹੀ ਸਿਸਟਮ ਜਿਹੜਾ ਹੈਗਾ ਉਹ ਬਾਕੀ ਕਲਾਸ ਦੇ ਵਿੱਚ ਜੇ 20 ਜਣੇ ਨੇ ਉਹਦੇ ਵਿੱਚੋਂ 5 ਜਣੇ ਹੁਸ਼ਿਆਰ ਨੇ ਅਤੇ ਬਾਕੀ 20 ਨੂੰ ਵੀ ਉਹਨਾਂ ਦੇ ਬਰਾਬਰ ਹੀ ਪੜ੍ਹਨ ਦੇ ਅਨੁਸਾਰ ਹੈ ਜਿਹੜਾ ਉਹ ਮਜਬੂਰ ਕੀਤਾ ਜਾਂਦਾ। ਹਾਲਾਂਕਿ ਇੱਥੇ ਉਹ ਚੀਜ਼ਾਂ ਨੇ ਜਿਹੜੀਆਂ ਘੱਟ ਨੇ, ਬਟ ਐਜੂਕੇਸ਼ਨ ਸਿਸਟਮ ਹੈ ਨਾ ਜਿਹੜਾ ਲਰਨਿੰਗ ਸਿਸਟਮ ਹੈ ਉਹ ਮੇਰੇ ਖਿਆਲ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੂੰ ਸਿਵਲਾਈਜ਼ਡ ਤਰੀਕਾ ਸਿਖਾਇਆ ਜਾ ਰਿਹਾ ਵੀ ਆਹ ਇੱਦਾਂ ਸਿਵਲਾਈਜ਼ਡ ਹੋਣਾ, ਉਹਦੇ ਵਿੱਚ ਮਾਸ ਪ੍ਰੋਡਕਸ਼ਨ ਹੈ ਜਿਹੜੀ, ਫਿਰ ਉਹ ਬਾਏ ਡਿਫੋਲਟ ਤੁਹਾਡਾ ਬ੍ਰੇਨ ਉੱਦਾਂ ਐਕਸੈਪਟ ਕਰ ਲੈਂਦਾ ਕਿ ਨਹੀਂ ਯਾਰ।
0: ਇੱਕ ਉਹ ਵੀ ਇੱਕ ਵਨ ਆਫ ਦਾ ਪੁਆਇੰਟ, ਇੱਕ ਮੈਨੂੰ ਇਹ ਵੀ ਲੱਗਦਾ ਕਿਉਂਕਿ ਜਿਹੜੇ ਸੁਣਨ ਵਾਲੇ ਨੇ, ਜੇ ਤੁਹਾਡਾ ਇੰਟਰਸਟ ਬਣ ਰਿਹਾ ਤਾਂ ਤੁਸੀਂ ਹੁਣ ਤਾਂ ਨਹੀਂ ਪਰ ਅਗਲੇ ਹਿੱਸਿਆਂ ਦੇ ਵਿੱਚ ਤੁਸੀਂ ਵੀ ਆਪਣੇ ਜ਼ਰੂਰ ਇਹਦੇ 'ਚ ਸਾਂਝ ਪਾਇਓ, ਕਿਉਂਕਿ ਵਜ੍ਹਾ ਇਹ ਆ ਕਿ ਇਹ ਚੀਜ਼ਾਂ ਉਹ ਨੇ ਜਿਹੜੀਆਂ ਸਿੱਧੇ ਰੂਪ ਦੇ ਵਿੱਚ ਸਾਨੂੰ ਇਫੈਕਟ ਕਰਦੀਆਂ, ਜਿਹਦੇ ਜਿਹੜੇ ਪਾਸੇ ਸਾਡਾ ਧਿਆਨ ਨਹੀਂ ਹੁੰਦਾ। ਜਿਹੜੀਆਂ ਚੀਜ਼ਾਂ ਆਪਾਂ ਪਹਿਲਾਂ ਰੀਜ਼ਨ ਜਾਣ ਲਈਏ ਤਾਂ ਫਿਰ ਆਪਾਂ ਸ਼ਾਇਦ ਉਹਦੇ 'ਤੇ ਕੰਟਰੋਲ ਕਰ ਸਕਦੇ ਹੁੰਦੇ ਹਾਂ। ਮੈਨੂੰ ਨਾ ਇੱਕ ਗਿੱਧਾ ਸਾਹਿਬ ਇੱਕ ਰੀਜ਼ਨ ਇਹ ਵੀ ਲੱਗਦਾ ਕਿ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਕਿਸੇ ਨੂੰ ਲੱਗੇ ਵੀ ਇੱਧਰ ਉੱਧਰ ਖਲਾਰਾ ਜਿਹਾ ਪੈਣ ਡਿਆ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਆਪਾਂ ਇੰਨੇ ਕੁ ਜ਼ਿਆਦਾ ਬਿਜ਼ੀ ਹਾਂ
1: ਜੀ,
0: ਅੱਗੇ ਕੁਛ ਇੱਕ ਰੋਲ ਜਿੱਥੋਂ ਆਪਾਂ ਗੱਲ ਸ਼ੁਰੂ ਕਰਕੇ ਲਿਆਉਂਦੀ ਹੈ ਵੀ ਕੁਛ ਇੱਕ ਰੋਲ, ਕੁਛ ਇੱਕ ਅਹੁਦਿਆਂ ਵਾਲੇ, ਕੁਛ ਇੱਕ ਜੋਬ ਵਾਲੇ ਬੰਦੇ ਜਿਹੜੇ ਉਹ ਬਿਜ਼ੀ ਹੁੰਦੇ ਸੀ। ਹੁਣ ਹਰ ਕੋਈ ਬਿਜ਼ੀ ਆ, ਥੱਲੇ ਤੋਂ ਲੈ ਕੇ ਉੱਤੇ ਤੱਕ ਹਰ ਇੱਕ ਦੇ ਉੱਤੇ ਓਨਾ ਕੁ ਪ੍ਰੈਸ਼ਰ ਆ, ਹਰ ਕੋਈ ਨੱਕੋ ਫਾਏ ਆ, ਹਰ ਕੋਈ ਭੱਜ ਭੱਜ ਕੇ ਨਾਲ ਰਲ ਰਿਹਾ। ਜਦੋਂ ਆਪਾਂ ਇੰਨੀ ਭੱਜ ਨੱਠ ਵਾਲੀ ਜ਼ਿੰਦਗੀ ਆਪਾਂ ਜੀਵਾਂਗੇ ਨਾ, ਕਿਉਂਕਿ ਇਹ ਇਹ ਇਸ ਕਰਕੇ ਵੀ ਜ਼ਰੂਰੀ ਸਾਡਾ ਦੱਸਣਾ, ਕੋਈ ਅਗਲੇ ਜਿਹੜੇ ਸਾਡੇ ਕੁਛ ਇੱਕ ਵਿਸ਼ੇ ਨੇ ਉਹ ਵੀ ਇਹਦੇ ਵਿੱਚ ਜਾ ਕੇ ਫਸਣੇ ਨੇ, ਚਾਹੇ ਜੈਨਜ਼ੀ ਦੀ ਆਪਾਂ ਗੱਲ ਕਰਾਂਗੇ ਵੀ ਉਹ ਕਿਉਂ ਨਹੀਂ ਮਾਵਾਂ ਬਣਨਾ ਚਾਹੁੰਦੀਆਂ। ਗੋਰੇ ਸਮਾਜ ਦੇ ਵਿੱਚ ਕਾਫੀ ਚਰਚਾ ਇਸ ਟਾਈਮ ਦੇ ਉੱਤੇ ਚੱਲ ਰਹੀ ਹੈ ਅਤੇ ਸਾਡੇ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਚਾਹੀਦੀ ਹੈ। ਸੋ ਜਦੋਂ ਇਹ ਭੱਜ ਭੱਜ ਕੇ ਆਪਾਂ ਇੱਕ ਦੂਸਰੇ ਨਾਲ ਰਲਣ ਵਾਲਾ ਜਿਹੜਾ ਜਿਹੜੀ ਜ਼ਿੰਦਗੀ ਆਪਾਂ ਜਿਉ ਰਹੇ ਹਾਂ ਨਾ, ਅਤੇ ਇਸ ਟਾਈਪ ਦੀ ਲਾਈਫ ਸਟਾਈਲ ਦੇ ਵਿੱਚ ਸਾਡੇ ਕੋਲ ਸੋਚਣ ਸਮਝਣ ਦਾ ਟਾਈਮ ਹੀ ਨਹੀਂ ਹੁੰਦਾ। ਤੁਸੀਂ ਸੋਚੋ ਵੀ ਇੱਕ ਸਮਾਂ ਹੁੰਦਾ ਸੀ ਜਦੋਂ ਆਪਾਂ ਫੋਨ ਲੈਂਦੇ ਹੁੰਦੇ ਹਾਂ ਅਤੇ ਰਾਤ ਆਪਾਂ ਫੋਨ ਦਾ ਸਾਰਾ ਤਾਣਾ ਬਾਣਾ, ਸਾਰੇ ਫੀਚਰਸ, ਮੈਂ ਆਪਣੀ ਗੱਲ ਦੱਸਦਾ ਵੀ ਉਹ ਨੋਕੀ ਵਾਲਾ ਫੋਨ ਲਿਆ ਸੀ ਅਤੇ ਰਾਤ ਬਹਿ ਕੇ ਅਤੇ ਇਕੱਲਾ ਇਕੱਲਾ ਫੀਚਰ ਉਹਦਾ ਜਿਹੜਾ ਉਹ ਵੇਖ ਲਿਆ ਸੀ ਵੀ ਇਹ ਕਿੱਦਾਂ ਕਿੱਦਾਂ ਕੀ ਕੀ ਇਹਦੇ 'ਚ ਹੁੰਦਾ, ਕਿਹੜੀਆਂ ਕਿਹੜੀਆਂ ਗੇਮਾਂ ਨੇ, ਕਿੱਥੋਂ ਕਿੱਥੋਂ ਆਵਾਜ਼ ਵੱਧ ਘੱਟ ਹੋਣੀ ਆ ਜਾਂ ਜੋ ਵੀ ਉਹਦੇ 'ਚ ਹੈਗਾ ਸੀ ਸਾਰਾ ਕੁਝ। ਮੈਂ ਮੰਨਦਾ ਵਾਂ ਵੀ ਅੱਜ ਦੇ ਸਮੇਂ 'ਚ ਫੋਨ 'ਚ ਇੰਨਾ ਕੁ ਕੁਛ ਆ ਵੀ ਪਤਾ ਹੀ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਆਪਾਂ ਕਦੇ ਕੋਸ਼ਿਸ਼ ਵੀ ਨਹੀਂ ਨਾ ਕੀਤੀ ਕਿਉਂਕਿ ਟਾਈਮ ਹੀ ਨਹੀਂ ਹੈ। ਹੁਣ ਤਾਂ ਇੱਦਾਂ ਹੁੰਦਾ ਵਾ ਵੀ ਫੋਨ 'ਚ ਜੋ ਕੁਛ ਮਰਜ਼ੀ ਆ ਤੁਸੀਂ ਲੈਂਦੇ, ਆਪਾਂ ਸਿਮ ਪਾਉਂਦੇ, ਆਪਾਂ ਚਲਾ ਲੈਂਦੇ ਹਾਂ। ਗੱਡੀ ਦੀ ਲਾ ਲਓ, ਆਪਾਂ ਗੱਡੀ ਦੇ ਵਿੱਚ ਬਹਿੰਦੇ, ਹੁਣ ਆਪਾਂ ਕਹਿ ਦਿੰਦੇ ਹਾਂ ਵੀ ਗੱਡੀਆਂ ਦੇ ਵਿੱਚ ਇੰਨੇ ਜ਼ਿਆਦਾ ਫੀਚਰ ਆ ਗਏ, ਹੈ ਨਾ, ਉਹਨਾਂ ਨੂੰ ਆਵਾਜ਼ ਮਾਰੀਏ ਤਾਂ ਸਾਰਾ ਕੁਛ ਕਰਦੀਆਂ ਹੈ ਨਾ ਵਿਚਾਰੀਆਂ।
1: ਸਹੀ ਗੱਲ,
0: ਅਤੇ ਉਹ ਸਾਰਾ ਕੁਛ ਆਪਾਂ ਵਰਤਦੇ ਤਾਂ
1: ਨਹੀਂ ਵਰਤਦੇ,
0: ਹੈ ਨਾ। ਮੇਰਾ ਇੱਕ ਮਿੱਤਰ ਆ ਅਤੇ ਉਹ ਆਪਣਾ ਗੱਡੀ ਆਪਾਂ ਚਲਾਈ ਜਾਈਏ ਅਤੇ ਉਹਦੇ ਨਿਆਣਿਆਂ ਨੇ ਹੱਥ ਮਾਰਿਆ ਅਤੇ ਉਹ ਉੱਤੋਂ ਛੱਤ ਖੁੱਲ੍ਹ ਗਈ, ਕਹਿੰਦਾ ਓਏ ਕਿੱਥੋਂ ਕਿੱਥੋਂ ਖੁੱਲੀ ਕਿੱਥੋਂ ਖੁੱਲੀ, ਕਹਿੰਦਾ ਮੈਨੂੰ ਇਹ ਲੱਗਦਾ ਸੀ ਵੀ ਇਹਦਾ ਜਿਹੜਾ ਮਤਲਬ ਕੱਚ ਆ ਉਹ ਖੁੱਲ੍ਹਣ ਵਾਲਾ ਨਹੀਂ ਆ, ਸਿਰਫ ਉਤਲੀ ਮੈਟਲ ਖੁੱਲ੍ਹਦੀ ਆ।
1: ਓਕੇ,
0: ਉਹਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਗੱਡੀ ਪਿਛਲੇ 6-7 ਮਹੀਨਿਆਂ ਤੋਂ ਚਲਾਉਂਦਿਆਂ ਵੀ ਇਹਦਾ ਕੱਚ ਵੀ ਖੁੱਲ੍ਹਦਾ ਵਾ, ਇਹ ਬਿਲਕੁਲ ਮਤਲਬ ਸਾਰਾ ਕੁਛ ਖੁੱਲ੍ਹ ਜਾਂਦਾ,
1: ਡਾਇਨਾਮਿਕ ਰੂਪ ਹੈ,
0: ਹੈ ਨਾ। ਅਤੇ ਮੈਨੂੰ ਵੀਰ ਕੋਈ ਹੈਰਾਨੀ ਨਹੀਂ ਆ ਕਿਉਂਕਿ ਮੈਂ ਵੀ ਜਦੋਂ ਗੱਡੀ ਲਈ ਸੀ ਮੈਨੂੰ ਵੀ 6-7 ਮਹੀਨੇ ਬਾਅਦ ਸਮਝ ਆਈ ਵੀ ਮੇਰੀ ਸੀਟ ਗਰਮ ਕਿਉਂ ਰਹਿੰਦੀ ਆ, ਕਿਉਂਕਿ ਨਹੀਂ ਨਹੀਂ ਤੁਸੀਂ ਉਹ ਇੰਨਾ ਧਿਆਨ ਦਿੰਦੇ, ਅਸੀਂ ਸਿਰਫ ਚਲਾਉਣ ਦੇ ਲਈ ਲੈ ਲੈਂਦੇ ਹਾਂ ਚੀਜ਼, ਇੰਨੀ ਬਰੀਕੀ 'ਚ ਨਹੀਂ ਜਾਂਦੇ। ਸੋ ਕਹਿਣ ਦਾ ਮਤਲਬ ਇਹ ਕਿ ਆਪਾਂ ਜਿੰਨੀ ਭੱਜ ਨੱਠ ਦੀ ਜ਼ਿੰਦਗੀ ਆਪਾਂ ਜਿਉ ਰਹੇ ਹਾਂ ਇਹਦੇ ਵਿੱਚ ਸਾਡੇ ਕੋਲ ਸੋਚਣ ਦਾ ਟਾਈਮ ਹੀ ਨਹੀਂ ਹੈਗਾ ਵੀ ਆਪਾਂ, ਅਸੀਂ ਕਹਿੰਦੇ ਹਾਂ ਵੀ ਟਾਈਮ ਕੱਢੋ ਬਸ।
1: ਸਹੀ ਗੱਲ ਹੈ,
0: ਟਾਈਮ ਕੱਢੋ, ਜ਼ਰੂਰੀ ਜ਼ਰੂਰੀ ਕੰਮ, ਜ਼ਰੂਰੀ ਜ਼ਰੂਰੀ ਕੰਮ, ਅਤੇ ਜ਼ਰੂਰੀ ਤੁਸੀਂ ਸੋਚ ਕੇ ਵੇਖਿਓ ਸਾਡੇ ਕੋਲ ਅੱਜ ਕੱਲ੍ਹ ਜ਼ਰੂਰੀ ਕੰਮ ਕਿਹੜੇ ਨੇ। ਸਾਡੇ ਕੋਲ ਜ਼ਰੂਰੀ ਕੰਮ ਨੇ ਜਿਹੜੇ ਐਜ 'ਤੇ ਨੇ, ਜ਼ਰੂਰੀ ਕੰਮ ਸਾਡੇ ਕੋਲ ਇਹ ਨਹੀਂ ਆ ਵੀ ਆਪਾਂ ਪੈਸੇ ਜਮ੍ਹਾਂ ਕਰਾਈਏ। ਜੇ ਪੈਸਾ ਕਮਾਉਣਾ ਸਾਡੇ ਲਈ ਜ਼ਰੂਰੀ ਹੋਵੇ ਨਾ ਤਾਂ ਤੁਹਾਡੇ ਘਰ ਪਏ ਪੈਸੇ ਤੁਸੀਂ ਉਸੇ ਵੇਲੇ ਜਮ੍ਹਾਂ ਕਰਾਓ। ਜੇ ਤੁਹਾਡੇ ਲਈ ਪੈਸਾ ਜ਼ਰੂਰੀ ਹੋਵੇ ਤਾਂ ਜਿਹਦੇ ਕੋਲ ਲੈਣ ਵਾਲੇ ਆ ਉਹਨੂੰ ਤੁਸੀਂ ਉਸੇ ਵੇਲੇ ਫੋਨ ਕਰ ਲਓ। ਜੇ ਤੁਹਾਡੇ ਕੋਲ ਪੈਸਾ ਜ਼ਰੂਰੀ ਹੋਵੇ ਤਾਂ ਤੁਸੀਂ ਕੰਮ ਛੱਡ ਕੇ ਵੀ ਉਹਦੇ ਕੋਲ ਲੈਣ ਚੱਲ ਜਾਓ ਵੀ ਭਰਾ ਕੋਈ ਨਹੀਂ ਮੈਂ ਆ ਕੇ ਲੈ ਜਾਂਦਾ, ਹੈ ਨਾ। ਪੈਸੇ ਦੇ ਨਾਲੋਂ ਵੀ ਮੈਨੂੰ ਲੱਗਦਾ ਵੀ ਅਰਜੈਂਟ ਸਾਡੇ ਕੰਮ ਕਿਹੜੇ ਨੇ
1: ਜੀ,
0: ਕਿ ਜਿਹੜਾ ਪਤਾ ਅੱਜ ਜੇ ਨਾ ਹੋਇਆ ਤਾਂ ਕੰਮ ਖਤਮ ਆ। ਮੰਨ ਲਓ ਤੁਹਾਨੂੰ ਕੋਈ ਫਾਈਨ ਹੋਇਆ ਵਾ
1: ਵੀ ਨਹੀਂ ਪੇ ਕੀਤਾ,
0: ਹੈ ਨਾ, ਅਤੇ ਜੇ ਪੈਸਾ ਤੁਹਾਡੇ ਲਈ ਜ਼ਰੂਰੀ ਹੋਵੇ ਤਾਂ ਉਹ ਫਾਈਨ ਤੁਹਾਨੂੰ ਆਇਆ ਵਾ ਤੁਸੀਂ ਔਨ ਟਾਈਮ ਮੰਨ ਲਓ ਉਹਨੂੰ ਪੇ ਕਰ ਦਿਓ। ਪਰ ਅਸੀਂ ਉਹੋ ਜਿਹੀ ਲਾਈਫ ਜੀ ਰਹੇ ਹਾਂ ਵੀ ਜੇ ਉਦੋਂ ਪੇ ਹੋ ਗਿਆ ਹੋ ਗਿਆ, ਜੇ ਕੋਈ ਉੱਦਾਂ ਦੀ ਸੁਵਿਧਾ ਹੈਗੀ ਹੈ ਤਾਂ ਠੀਕ ਆ, ਪਰ ਪੈਸੇ ਹੁੰਦਿਆਂ ਵੀ ਆਪਾਂ ਉਹ ਬਾਅਦ ਵਿੱਚ ਭੁੱਲ ਜਾਣਾ ਅਤੇ ਆਪਾਂ ਜਦੋਂ ਲਾਸਟ ਡੇਟ ਹੋਈ ਜਾਂ ਉਹ ਵੀ ਫਾਈਨ 'ਤੇ ਫਾਈਨ ਪੈ ਕੇ ਫਿਰ ਆ ਗਿਆ ਅਤੇ ਉਸ ਲਾਸਟ ਡੇਟ ਨੂੰ ਆਪਾਂ ਕਹਿਣਾ ਵੀ ਹੁਣ ਆਪਾਂ ਭੱਜ ਭੱਜ ਕੇ ਕਰ ਦਈਏ, ਫਿਰ ਅਸੀਂ ਆਲੇ ਦੁਆਲਾ ਸਾਰਾ ਹੀ ਆਪਾਂ ਸਾਰਿਆਂ ਨੂੰ ਫੋਨ ਮਾਰ ਕੇ ਅਤੇ ਵਕਤ ਪਾ ਦੇਣਾ ਵੀ ਓਏ ਹੋ ਗਿਆ ਜੀ, ਓਏ ਕਰ ਲਓ ਜੀ, ਓਏ ਮੈਨੂੰ ਆਹ ਭੇਜ, ਓਏ ਮੈਨੂੰ ਉਹ ਦੇ, ਓਏ। ਸੇਮ ਸਾਡਾ ਸੁਭਾਅ ਆਪਣੇ ਅਕਾਊਂਟੈਂਟ ਦੇ ਨਾਲ, ਸੇਮ ਸਾਡਾ ਸੁਭਾਅ ਆਪਣੇ ਬੈਂਕਰ ਦੇ ਨਾਲ ਆ, ਸੇਮ ਸੁਭਾਅ ਸਾਡਾ ਸਾਡੇ ਬ੍ਰੋਕਰ ਦੇ ਨਾਲ ਆ, ਸੇਮ ਸੁਭਾਅ ਅਸੀਂ ਆਪਣੇ ਇੰਪਲੋਈਜ਼ ਦੇ ਨਾਲ ਲੈ ਕੇ ਚੱਲਦੇ ਹਾਂ, ਆਪਣੇ ਕੁਲੀਗਸ ਦੇ ਨਾਲ, ਯਾਰਾਂ ਦੋਸਤਾਂ ਦੇ ਨਾਲ, ਈਵਨ ਪਰਿਵਾਰ ਦੇ ਵਿੱਚ ਵੀ ਝੰਬੇਲੇ ਸਾਡੇ ਇਸੇ ਕਰਕੇ ਬਹੁਤ ਹੀ ਯਾਰੀ ਵੱਧਦੇ ਆ,
1: ਕਿਉਂਕਿ ਲਾਸਟ ਮੂਮੈਂਟ 'ਤੇ,
0: ਲਾਸਟ ਮੂਮੈਂਟ 'ਤੇ ਭੁੱਖ ਲੱਗੀ ਅਸੀਂ ਲਾਸਟ ਮੂਮੈਂਟ 'ਤੇ ਕਹਿ ਦੇਣਾ ਬਣਾਓ ਯਾਰ ਕੁਛ,
1: ਹਾਂ ਭੁੱਖੇ ਬੈਠੇ ਹਾਂ, ਹੈ ਨਾ,
0: ਉੱਥੋਂ ਹੀ ਤੱਤਾ ਹੋ ਜਾਂਦਾ ਤਵਾ। ਸੋ ਸਾਡੇ ਲਈ ਅਰਜੈਂਟ ਵੀ ਉਹੀ ਕੰਮ ਰਹਿ ਗਿਆ
1: ਜਿਹੜਾ ਸਿਰ 'ਤੇ ਪੈ ਜਾਂਦਾ, ਜਿਵੇਂ
0: ਜਿਹੜਾ ਬੱਸ ਹੁਣ ਮਤਲਬ ਉਹ ਤੋਂ ਬਾਅਦ 'ਚ ਡਿੱਗੀ ਪੈਣਾ, ਬਸ
1: ਡਿੱਗੀ ਪੈਣਾ,
0: ਪਹਾੜ ਡਿੱਗੀ ਪੈਣਾ। ਸੋ ਇਹ ਇੱਦਾਂ ਦੀ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਵੀ ਅਸੀਂ ਬਹੁਤਾ ਸੋਚ ਵਿਚਾਰ ਕਰ ਹੀ ਨਹੀਂ ਸਕਦੇ ਕੌਣ ਚੰਗਾ ਕੌਣ ਮਾੜਾ। ਇੱਦਾਂ ਦੀ ਜ਼ਿੰਦਗੀ ਦੇ ਵਿੱਚ ਸਾਨੂੰ ਜੋ ਦੱਸ ਦਿੱਤਾ ਜਾਂਦਾ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਖਾਸ ਤੌਰ ਦੇ ਉੱਤੇ, ਸਾਡੇ ਲਈ ਉਹੀ ਸੱਚ ਹੈ।
1: ਅੱਗੇ ਉਹ ਵੀ ਗੱਲ ਸਹੀ ਹੈ, ਪਰ ਇੱਕ ਨਾਲ ਮੈਂ ਇਹਦੇ ਨਾਲ ਜਿਹੜੇ ਹੁਣ ਸਾਧਨ ਵੀ ਬਣ ਗਏ ਆ, ਅੱਗੇ ਆਪਾਂ ਜਾਂ ਤੁਸੀਂ ਵੀ ਦੇਖਿਆ ਹੋਣਾ ਅਸੀਂ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਸੀਗੇ, ਹੈ ਨਾ, ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਤੁਸੀਂ, ਚਲੋ ਇੱਥੇ ਦੀ ਗੱਲ ਛੱਡ ਦੇ, ਇੱਥੇ ਤਾਂ ਤਕਰੀਬਨ ਕਹਿ ਲਓ ਵੀ 80-90% ਸਟ੍ਰੇਂਜਰ ਬੰਦੇ ਹੁੰਦੇ ਆ, ਹੈ ਨਾ, ਪਬਲਿਕ ਟਰਾਂਸਪੋਰਟ 'ਚ ਤੁਹਾਡੇ ਨਾਲ। ਹੁਣ ਤੁਸੀਂ ਉੱਥੇ ਦੀ ਗੱਲ ਵੀ ਕਰ ਲਈਏ, ਬੱਸਾਂ ਦੇ ਵਿੱਚ ਕੌਣ ਜਾਂਦਾ, ਕਾਲਜਾਂ ਨੂੰ ਜਾਂ ਸਕੂਲਾਂ ਨੂੰ? ਕੋਈ ਵੀ ਨਹੀਂ ਜਾਂਦਾ। ਅੱਗੇ ਕਾਲਜਾਂ ਨੂੰ ਅਸੀਂ ਬੱਸਾਂ ਤੱਕ ਜਾਂਦੇ, ਕਈ ਇਹੋ ਜਿਹੇ ਦੋਸਤ ਨੇ ਜਿਹੜੇ ਬੱਸਾਂ 'ਚ ਹੀ ਬਣੇ ਸੀ, ਹੈ ਨਾ, ਅਤੇ ਮੈਨੂੰ ਲੱਗਦਾ ਉਹ ਮੇਲ ਮਿਲਾਪ ਵੀ ਹੈ ਨਾ ਜਿਹੜਾ, ਉਹ ਇੰਨਾ ਕੁ ਘੱਟ ਗਿਆ ਵੀ ਜਿਹੜਾ ਤੁਸੀਂ ਉੱਠਣਾ ਬਹਿਣਾ ਵੀ ਆ ਤੁਹਾਡਾ, ਤੁਸੀਂ ਕਹਿਣਾ ਵੀ ਆਈ ਯਾਰ, ਜਿਹੜੇ ਆਲਰੇਡੀ ਯਾਰ ਆ ਤੁਸੀਂ ਉਹਨਾਂ ਨਾਲ ਹੀ ਜਾ ਰਹੇ ਆ, ਤੁਸੀਂ ਕਿਸੇ ਹੋਰ ਸਟ੍ਰੇਂਜਰ ਦੇ ਮੱਥੇ ਵੀ ਨਹੀਂ ਲੱਗ ਰਹੇ।
0: ਸਮਾਂ ਨਹੀਂ ਨਾ ਤੁਹਾਡੇ ਕੋਲ,
1: ਸਮਾਂ ਨਹੀਂ,
0: ਸਮਾਂ ਨਹੀਂ ਨਵੇਂ ਯਾਰ ਬਣਾਉਣ ਦਾ, ਅਤੇ ਜੇ ਬਣਾਉਣ ਦਾ ਅਤੇ ਉਹਨਾਂ ਨੂੰ ਸਮਝਣ ਦਾ, ਜਾਂਚਣ ਦਾ, ਪਰਖਣ ਦਾ ਸਮਾਂ ਨਹੀਂ।
1: ਹਾਂਜੀ,
0: ਜੇ ਤੁਸੀਂ ਨਵੇਂ ਬਣਾ ਵੀ ਲਓ ਅਤੇ ਫਿਰ ਤੁਸੀਂ ਐਵੇਂ ਨਜਾਇਜ਼ ਹੀ ਉਹਨਾਂ ਨਾਲ ਹੋਰ ਵਧਾ ਪੈਂਦੇ ਉਹ ਗੱਲ, ਅਤੇ ਉਹ ਛੇਤੀ ਫਿਰ ਹੋਰ ਡਿਸਅਪੋਇੰਟ ਹੁੰਦੇ ਆ ਸਾਡੇ ਨਾਲ ਕੀ ਹੋਇਆ। ਫਿਰ ਅਸੀਂ ਕਹਿੰਦੇ ਹਾਂ ਵੀ ਦੁਨੀਆਂ ਦੇ ਖੂਨ ਸਫੈਦ ਹੋ ਗਏ, ਦੁਨੀਆਂ ਉੱਜੜ ਗਈ, ਦੁਨੀਆਂ ਮਰ ਗਈ, ਲੋਕਾਂ 'ਚ ਰੱਬ ਨਹੀਂ ਰਿਹਾ, ਯਾਰੀ ਦੋਸਤੀ ਖਤਮ ਹੋ ਗਈ ਦੁਨੀਆਂ ਤੋਂ, ਸਾਂਝਾਂ ਖਤਮ ਹੋ ਗਈਆਂ,
1: ਬਿਲਕੁਲ।
0: ਪਰ ਸਾਰਾ ਕੁਛ ਨਿਕਲਿਆ ਕਿੱਥੋਂ? ਸਾਡੀ ਕਾਲ 'ਚੋਂ,
1: ਸਾਡੀ ਕਾਲ 'ਚੋਂ।
0: ਅਤੇ ਪਰ ਇਹਦਾ ਫਿਰ ਗੱਲ ਉਹ ਆ ਜਾਂਦੀ ਵੀ ਇਹਦਾ ਹੱਲ ਕੀ ਆ, ਹੱਲ ਜਦੋਂ ਲੱਭੂਗਾ ਦੱਸਾਂਗੇ।
1: ਜਿੱਦਾਂ ਹੱਥੀ ਬਣਾਇਆ, ਵੈਰੀ ਇੰਪੋਰਟੈਂਟ ਆ
0: ਹੱਲ। ਪਤਾ ਵੀ ਮੈਨੂੰ ਤਾਂ ਇਹ ਲੱਗਦਾ ਬਾਈ, ਆਪਾਂ ਨਾ ਇੱਕ ਥਿਊਰੀ ਹੁੰਦੀ ਆ ਬਾਈ, ਹੱਲ ਸਾਰਿਆਂ ਨੂੰ ਪਤਾ ਹੀ ਆ, ਪਰ ਕਰਨ ਗੱਲ ਹੁੰਦੀ ਕਰਨ ਦੀ। ਪਰ ਇੱਕ ਚੀਜ਼ ਹੁੰਦੀ ਆ ਵੀ ਜਦੋਂ ਨਾ ਜਿਹੜਾ ਕੰਮ ਸਾਰੇ ਕਰ ਰਹੇ ਹੋਣ, ਅਗਲਾ ਜਿਹੜਾ ਪੁਆਇੰਟ ਉਹ ਇਹ ਆ ਵੀ ਜਦੋਂ ਇੱਕ ਕੰਮ ਸਾਰੇ ਕਰ ਰਹੇ ਹੋਣ ਅਤੇ ਤੁਸੀਂ ਨਾ ਕਰੋ ਅਤੇ ਤੁਸੀਂ ਔਡ ਲੱਗਦੇ ਜੇ। ਮੰਨ ਲਓ ਸਾਰਿਆਂ ਦੇ ਕੋਲ ਸਕੂਟਰ ਆ, ਤੁਹਾਡੇ ਕੋਲ ਸਾਈਕਲ ਹੋਊਗਾ, ਤੁਸੀਂ ਔਡ ਲੱਗੋਗੇ। ਜਦਕਿ ਸਾਈਕਲ 'ਤੇ ਤੁਹਾਡੀ ਐਕਸਰਸਾਈਜ਼ ਆ, ਹੋ ਸਕਦਾ ਵਾ ਤੁਹਾਡੀ ਸ਼ੂਗਰ ਮੇਨਟੇਨ ਰਹੇ, ਹੋ ਸਕਦਾ ਤੁਹਾਨੂੰ ਹੋਰ ਐਕਸਰਸਾਈਜ਼ ਕਰਨ ਦੀ ਲੋੜ ਨਾ ਪਵੇ। ਫਾਇਦੇ ਇੱਧਰ ਬਹੁਤ ਸਾਰੇ ਨੇ, ਤੁਹਾਡਾ ਤੇਲ ਵੀ ਬਚ ਗਿਆ, ਤੁਸੀਂ ਕੰਮ 'ਤੇ ਵੀ ਮੰਨ ਲਓ ਜੇ ਲੱਗ ਹੀ ਜਾਣਾ ਵਾ ਅਤੇ ਕਿੰਨਾ ਕੁਛ ਤੁਹਾਡਾ ਠੀਕ ਹੋ ਗਿਆ। ਇਹ ਜਸਟ ਐਗਜ਼ਾਮਪਲ ਹੈ, ਹੁਣ ਇਹ ਨਾ ਕਿਹਾ ਵੀ ਇੱਥੋਂ ਦਾ ਮੌਸਮ ਨਹੀਂ ਸਹੀ। ਸੋ ਤੁਸੀਂ ਜੇ ਪੈਦਲ ਵੀ ਜਾਂਦੇ ਹੋ, ਹੈ ਨਾ, ਕਿੰਨਾ ਕੁਛ ਮੇਨਟੇਨ ਹੋ ਗਿਆ। ਪਰ ਜਿੱਥੇ ਆਸ ਪਾਸ ਸਾਰਾ ਸਮਾਜ ਸਕੂਟਰ ਮੋਟਰਸਾਈਕਲ ਗੱਡੀਆਂ ਲੈ ਕੇ ਘੁੰਮ ਰਿਹਾ, ਉੱਥੇ ਤੁਸੀਂ ਨਹੀਂ ਪੈਦਲ ਸਰਵਾਈਵ ਕਰੋਗੇ, ਨਹੀਂ ਤੁਸੀਂ ਸਾਈਕਲ 'ਤੇ ਸਰਵਾਈਵ ਕਰੋਗੇ। ਸੇਮ ਇਸੇ ਤਰੀਕੇ ਦੇ ਨਾਲ ਭਾਵੇਂ ਆਪਾਂ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਆਪੇ ਥਾਂ ਥਾਂ 'ਤੇ ਫਿੱਟ ਕਰ ਲਿਓ, ਪਰ ਇਸੇ ਤਰ੍ਹਾਂ ਮੈਨੂੰ ਲੱਗਦਾ ਵੀ ਇਹ ਜਿਹੜਾ ਪ੍ਰੈਸ਼ਰ ਆ ਨਾ, ਉਹ ਵੀ ਇਸੇ ਚੀਜ਼ ਦਾ ਹੀ ਪਾਰਟ ਆ। ਜਿੰਨਾ ਚਿਰ ਤੱਕ ਆਪਾਂ ਆਪਣੇ ਆਸ ਪਾਸ ਦੇ ਹਾਣ ਦਾ ਬਰਾਬਰ ਦਾ ਸਟ੍ਰੈਸ ਨਹੀਂ ਲੈਂਦੇ, ਸਾਨੂੰ ਲੱਗਦਾ ਅਸੀਂ ਆਉਣੇ ਹਾਂ, ਸਾਨੂੰ ਵੀ ਲੱਗਦਾ ਐਵੇਂ ਨਜਾਇਜ਼ ਹੀ ਭੱਜੇ ਫਿਰੀਏ, ਮਤਲਬ ਹੈ ਨਾ, ਇੱਕ ਗੰਨਾ ਵੇਲਣੇ 'ਚ ਲੱਗਾ, ਦੂਸਰਾ ਬੈਠਾ ਸੋਚੀ ਜਾਵੇ ਮੈਨੂੰ ਕਦੋਂ ਲਾਉਣਾ ਹੀ, ਨਹੀਂ ਤੁਹਾਨੂੰ ਇਹ ਲੱਗੂਗਾ ਵੀ ਮੈਂ ਕੰਮ ਦਾ ਨਹੀਂ ਹਾਂ, ਹੈ ਨਾ। ਉਹ ਸਾਡੀ ਉੱਦਾਂ ਦੀ ਇੱਕ ਦੌੜ ਆ ਵੀ ਜਿਹਦੇ 'ਚ ਆਪਾਂ ਉਸ ਸਟ੍ਰੈਸ ਤੋਂ ਮੁਕਤ ਹੋ ਕੇ ਵੀ ਆਪਣੇ ਆਪ ਨੂੰ ਔਡ ਫੀਲ ਕਰਦੇ ਹਾਂ ਵੀ ਸਾਡੀ ਤਾਂ ਹੁਣ ਕੋ ਪੁੱਛ ਗਿੱਛ ਹੀ ਨਹੀਂ ਆ, ਹੈ ਨਾ, ਸਾਨੂੰ ਤੁਸੀਂ ਹੋਰ ਅਤੇ ਹੋਰ ਜਿਹੜੇ ਬਹੁਤੇ ਬਿਜ਼ੀ ਰਹਿਣ ਵਾਲੇ ਉਹ ਵੀ ਤੁਹਾਨੂੰ ਟਿੱਚਰਾਂ ਕਰ ਜਾਂਦੇ ਆ ਮੇਰੇ ਅੜਗੇ, ਹੈ ਨਾ, ਵੀ ਜੇ ਕੋਈ ਵਿਹਲਾ ਬੈਠਾ, ਮੰਨ ਲਓ ਕੋਈ ਆਰਾਮ ਦੇ ਨਾਲ, ਟਾਈਮ ਨਾਲ ਘਰ ਆ ਗਿਆ, ਨਿਆਣਿਆਂ ਨਾਲ ਖੇਡਣ ਡਿਆ, ਤੂੰ ਬੈਠਾ ਰਹਿ ਘਰ, ਤੂੰ ਬੁੱਢੀ ਕੋਲ ਬੈਠਾ ਰਹਿ ਗਾ
1: ਵਿਹਲਾ,
0: ਉਹ ਅਗਲਾ ਅਗਲੇ ਦਿਨ ਜਾਣ ਕੇ ਕੰਮ 'ਤੇ ਚੱਲ ਜਾਂਦਾ,
1: ਭਾਵੇਂ ਪਹਿਲੀ ਵਾਰੀ ਆਇਆ ਹੋਵੇ ਉਸੇ ਸਾਲ ਉਹ ਪਹਿਲੇ ਦਿਨ। ਮੈਂ ਤਾਂ ਆਪਣੀ ਗੱਲ ਦੱਸਾਂ, ਜੇ ਮੈਂ ਮਤਲਬ ਅਸੀਂ ਕੇਵਲ ਟਾਈਮ 'ਤੇ ਜੇ ਨਿਕਲ ਲਈਏ ਨਾ ਕੰਮ ਤੋਂ, ਤਾਂ ਮੈਂ
0: ਕਹਿੰਦੇ ਨੇ
1: ਗੱਡੀ 'ਚ ਬਹਿਣ ਲੱਗੇ ਇੱਦਾਂ ਵਾਲਾ, ਉਹ ਤਾਂ ਵੀ ਅੱਜ ਬ੍ਰੇਕਿੰਗ ਨਿਊਜ਼ ਹੀ ਇਹ
0: ਹੈ ਨਾ, ਹੋਰ ਤੋਂ ਹੋਰ ਮਤਲਬ ਤੁਹਾਨੂੰ ਘਰੋਂ ਜਾਣਦਿਆਂ ਨੂੰ ਸੁਣਨ ਨੂੰ ਮਿਲ ਜਾਣੀ ਆ।
1: ਹਾਂ, ਬੱਚੇ ਕਹਿੰਦੇ, ਬੱਚੇ ਕਹਿੰਦੇ, ਮੈਂ ਐਤਕੀ ਨੋਰਮਲੀ ਮੈਂ ਬੱਚਿਆਂ ਨੂੰ ਡਰੋਪ ਸਵੇਰੇ ਕਰ ਦਿੱਤਾ ਹੁੰਦਾ, ਤੇ ਐਤਕੀ ਮੈਂ ਦੋ ਕੁ ਦਿਨ ਪਹਿਲਾਂ ਆ ਗਿਆ ਹੈ ਨਾ, ਤੇ ਮੈਂ ਕਰੇ ਗਿਆ ਵੀ ਮੈਂ ਕਿਹਾ ਵੀ ਚੱਲ ਮੈਂ ਚੱਕਣ ਆਉਂਦਾ, ਤੇ ਬੇਟੇ ਤਾਂ ਮੂੰਹ ਐਂ ਰਹਿ ਗਿਆ ਕਹਿੰਦਾ ਬਾਬਾ ਸੈਕਿੰਡ ਟਾਈਮ
0: ਇੰਨਾ ਸ਼ੁਕਰ ਕਰੋ ਵੰਸ ਪਾਉਣੇ ਟਾਈਮ ਨੇ ਕਿਹਾ। ਚਲੋ ਖੈਰ ਗੱਲ ਇਹ ਆ ਵੀ ਜਦੋਂ ਆਪਾਂ ਵਾਰ ਵਾਰ ਇੱਕ ਚੀਜ਼ ਆਪਾਂ ਕਹੀ ਜਾਂਦੇ ਹਾਂ ਨਾ, ਹੁਣ ਆਪਾਂ ਜਿਹੜਾ ਪਿਛਲੇ ਸਮੇਂ ਦੇ ਵਿੱਚ ਸਟ੍ਰੈਸ ਕੰਮ ਪੈਸਾ ਜਿਹੜਾ ਆਪਾਂ ਕਿਹਾ ਨਾ, ਵਾਰ ਵਾਰ ਜਦੋਂ ਉਸੇ ਥੀਮ ਦੇ ਉੱਤੇ ਜਦੋਂ ਆਪਾਂ ਮੀਡੀਆ ਦੇ ਵਿੱਚ ਜਾਂ ਫਿਰ ਆਸ ਪਾਸ ਆਪਾਂ ਵਾਰ ਕੋਈ ਚੀਜ਼ ਸੁਣਦੇ ਹਾਂ ਅਤੇ ਉਹ ਫਿਰ ਸਾਡੇ ਲਈ ਸੱਚ ਹੋ ਜਾਂਦੀ ਹੈ। ਮੈਂ ਇੱਕ ਗਾਣਾ ਸੁਣਾਉਣਾ ਤੁਹਾਨੂੰ ਸ਼ਾਇਦ ਤੁਹਾਡੇ ਸਮੇਂ
1: ਇੱਕ ਨਾਲ ਮੈਂ ਭਾਅ ਜੀ ਗੱਲ ਕਹਿੰਦਾ, ਮੇਰੇ ਖਿਆਲ 'ਚ ਨਾ ਜਿਹੜੀ ਗੱਲਾਂ ਆਪਾਂ ਕਰਦੇ ਹਾਂ ਸਾਡੇ, ਜਿੰਨਾ ਕੁ ਮੈਂ ਦੇਖਿਆ ਉੱਥੇ ਤੁਸੀਂ ਸਟ੍ਰੈਸ ਵਾਲਾ ਕੰਮ ਵੀ ਕਰਨ ਜਾਂਦੇ ਨਾ ਇੰਡੀਆ ਦੇ ਵਿੱਚ, ਜਿਹੜਾ ਦੌਰ ਅਸੀਂ ਦੇਖਿਆ ਤੁਸੀਂ ਸਟ੍ਰੈਸ ਵਾਲਾ ਕੰਮ ਕਰਦੇ ਕਰਨ ਜਾਂਦੇ ਵੀ 100 ਬੰਦਿਆਂ ਨੂੰ ਆਪਣੀ ਸਟ੍ਰੈਸ ਦੱਸ ਦਿੰਦੇ ਆ ਬਾਈ ਡਿਫੋਲਟ, ਉੱਥੇ ਦਾ ਸੈਟਿੰਗ ਇਹੋ ਜਿਹੀ ਆ। ਇੱਥੇ ਪ੍ਰਾਈਵੇਸੀ ਦੇ ਨਾਮ ਦੇ ਉੱਤੇ ਗੱਲਾਂ ਨੂੰ ਦਬਾ ਲਿਆ ਜਾਂਦਾ, ਘਰਾਂ ਦੀ ਪਰਿਵਾਰਾਂ ਦੀ ਕੋਈ ਵੀ ਪ੍ਰੋਬਲਮ ਹੋਵੇ, ਇੱਕ ਇੰਡੀਵਿਜੁਅਲ ਦੀ ਕੋਈ ਵੀ ਪ੍ਰੋਬਲਮ ਹੋਵੇ, ਮੈਨੂੰ ਲੱਗਦਾ ਇੱਥੇ ਹੈਲਦੀ ਮਾਇੰਡ ਹੀ ਹੋਈ ਹੈ ਜਿਹਦੇ ਕੋਲ ਆਪਣੀ ਗੱਲ ਐਕਸਪ੍ਰੈਸ ਕਰਨ ਵਾਸਤੇ ਯਾਰ ਦੋਸਤ ਹੈਗੇ ਆ, ਅਤੇ ਉਹਦੇ ਕੋਲ ਇੱਦਾਂ ਆਪਸ਼ਨ ਬਾਏ ਆਪਸ਼ਨ ਨਹੀਂ ਵੀ ਮੈਂ ਅੱਜ ਫੋਨ ਲਾ ਲਵਾਂ, ਉਹਦੇ ਕੋਲ ਬਾਏ ਡਿਫੋਲਟ ਉਹ ਯਾਰ ਦੋਸਤ ਹੈ।
0: ਅੱਛਾ, ਬੜੇ ਵਧੀਆ ਪਾਸੇ ਤੁਸੀਂ ਗੱਲ ਲੈ ਕੇ ਗਏ ਹੋ ਹੈ ਨਾ, ਵੀ ਇੱਥੋਂ ਦੀ ਯਾਰੀ ਦੋਸਤੀ ਤੁਸੀਂ ਨਾ ਫਿਰ ਲੰਮੀ ਚੱਲ ਜਾਣੀ, ਆਪਣਾ ਬ੍ਰੇਕ ਦਾ ਟਾਈਮ ਹੋ ਗਿਆ।
1: ਅੱਛਾ,
0: ਆਪਾਂ ਇੱਥੋਂ ਆ ਕੇ ਤਾਂ ਅੱਗੇ ਪਿੱਕ ਕਰਾਂਗੇ, ਮੈਨੂੰ ਤੁਸੀਂ ਯਾਦ ਕਰਾ ਦਿਓ ਵੀ ਇੱਥੋਂ ਦੇ ਜਿੱਦਾਂ ਜਿਹਦੇ ਕੋਈ ਯਾਰ ਦੋਸਤ ਹੈਗੇ ਨੇ ਉਹ ਗੱਲਬਾਤ ਇੱਥੇ ਕਰ ਲੈਂਦਾ ਹੈ ਨਾ, ਜੇ ਇਹਨਾਂ ਨੂੰ ਭੁੱਲ ਗਿਆ ਤਾਂ ਮੇਰਾ ਸਰੋਤਿਆਂ ਅੱਗੇ ਬੇਨਤੀ ਹੈ ਤੁਸੀਂ ਯਾਦ ਕਰਾ ਦਿਓ। ਅਤੇ ਜਿਹੜਾ ਉੱਥੋਂ ਵਾਲਾ ਸਨੈਰੀਓ ਆ ਜਿੱਦਾਂ ਤੁਸੀਂ ਕਿਹਾ ਵੀ ਆਪਾਂ ਰਾਹ 'ਚ ਜਾਂਦੇ ਜਾਂਦੇ ਕਿੰਨੀ ਵਾਰੀ ਆਪਣੇ ਦੋਸਤਾਂ ਨੂੰ ਜਾਂ ਰਾਹ 'ਚ ਕਿੰਨਿਆਂ ਨੂੰ ਦੱਸ ਦਿੰਦੇ ਹਾਂ, ਅਤੇ ਉੱਥੋਂ ਗਾਂਹ ਅੱਗੇ ਫਿਰ ਕਿੱਧਰ ਨੂੰ ਗੱਲਾਂ ਜਾਂਦੀਆਂ ਨੇ, ਹੁਣ ਕਿੱਦਾਂ ਦਾ ਸਨੈਰੀਓ ਆ, ਕਿਵੇਂ ਆ, ਇਹ ਚੀਜ਼ ਆਪਾਂ ਆ ਕੇ ਕਰਦੇ ਹਾਂ। ਅਤੇ ਇੱਕ ਆਪਾਂ ਆਪਾਂ ਗਾਣਾ ਸੁਣ ਕੇ ਅਤੇ ਫਿਰ ਆਪਾਂ ਇਸ ਸੈਗਮੈਂਟ ਨੂੰ ਆਪਾਂ ਸਮਾਪਤ ਕਰਦੇ ਹਾਂ। ਇੱਥੇ ਗਾਣਾ ਸੁਣਾਉਣਾ ਤੁਹਾਨੂੰ ਚੇਤਾ ਆ ਜਾਊਗਾ, ਤੁਹਾਨੂੰ ਜ਼ਰੂਰ ਸੁਣਿਆ ਹੋਊਗਾ, ਮੈਨੂੰ ਨਹੀਂ ਲੱਗਦਾ ਵੀ ਸਾਡੇ ਟਾਈਮ 'ਤੇ ਕਿਸੇ ਬੰਦੇ ਨੇ ਨਾ ਸੁਣਿਆ ਹੋਵੇ।

0: ਅੱਛਾ ਗਾਣਾ ਆਪਣਾ ਹਰਭਜਨ ਸ਼ੇਰਾ ਦਾ ਗਾਣਾ ਵਾ,
1: ਹਾਂਜੀ,
0: ਕੈਟਰਿਕ ਕੰਪਨੀ ਦੇ ਵਿੱਚ ਇਹ ਗਾਣਾ ਰਿਲੀਜ਼ ਹੋਇਆ ਸੀ, ਉਹ ਸਮਾਂ ਸੀ ਜਦੋਂ ਕੈਟਰਿਕ ਕੰਪਨੀ ਅੰਨੇ ਵਾਹ ਐਡ ਕਰਦੀ ਹੁੰਦੀ ਸੀ, ਮਤਲਬ ਉਹ ਜੇ ਕਿਸੇ ਦੇ ਵਿਚਾਰ ਇਹ ਤੋਂ ਵੱਖਰੇ ਹੋਣ ਤੁਸੀਂ ਇਹ ਲੱਗਦਾ ਹੋਊਗਾ ਪਤਾ ਨਹੀਂ ਕਿ ਇਹ ਗਾਣਾ ਆਪਾਂ ਕਿਉਂ ਲਾਇਆ ਵਾ, ਜੇ ਕਿਸੇ ਦੇ ਵਿਚਾਰ ਵੱਖਰੇ ਹੋਣਗੇ ਤਾਂ ਜ਼ਰੂਰ ਦੱਸਿਓ। ਇਹ ਗਾਣਾ ਸਾਡੇ ਟਾਈਮ ਦੇ ਜਿਹੜੇ ਉਦੋਂ ਟੀ ਵੀ ਦਾ ਪੂਰਾ ਜ਼ੋਰ ਸੀ,
1: ਅਤੇ
0: ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੰਦਾ ਹੋਊਗਾ, ਕੋਈ ਜਨਾਨੀ, ਕੋਈ ਕੁੜੀ, ਕੋਈ ਮੁੰਡਾ ਜਿਹਨੇ ਇਹ ਗਾਣਾ ਨਹੀਂ ਸੁਣਿਆ। ਸਾਡੇ ਬਜ਼ੁਰਗਾਂ ਤੱਕ ਨੂੰ ਇਹ ਗਾਣਾ ਪਤਾ ਹੋਊਗਾ ਕਿਉਂਕਿ ਇਹ ਵੱਜਿਆ ਹੀ ਇੰਨਾ ਕੁ ਜ਼ਿਆਦਾ ਹੈ, ਪਰ ਅੱਜ ਦੇ ਸਮੇਂ ਦੇ ਵਿੱਚ ਕਦੀ ਇਹ ਰਿਪੀਟ ਨਹੀਂ ਗਾਣਾ ਤੁਸੀਂ ਸੁਣਿਆ ਹੋਊਗਾ, ਜਾਂ ਫਿਰ ਉਸ ਦੌਰ ਤੋਂ ਬਾਅਦ ਉਹਨਾਂ ਦੋ ਚੋਂ ਪੰਜਾਂ ਸਾਲਾਂ ਤੋਂ ਬਾਅਦ ਇਹ ਗਾਣਾ ਸ਼ਾਇਦ ਤੁਸੀਂ ਲਾਇਆ ਵੀ ਨਹੀਂ ਹੋਊਗਾ, ਕਿਉਂਕਿ ਮੈਨੂੰ ਨਹੀਂ ਲੱਗਦਾ ਤੁਹਾਨੂੰ ਐਡਾ ਪਸੰਦ ਆਇਆ ਹੋਊਗਾ।
1: ਅਤੇ
0: ਮੈਨੂੰ ਅੱਜ ਤੱਕ ਨਹੀਂ ਇਹ ਸਮਝ ਆਉਂਦੀ ਵੀ ਇਹ ਗਾਣਾ ਮਤਲਬ ਕਿਉਂ ਬਣਾਇਆ ਸੀ ਇਹਨਾਂ ਨੇ, ਵੀ ਸਿਰਫ ਮਿਊਜ਼ਿਕ ਬਣਿਆ ਪਿਆ ਸੀ ਉਹਦੇ ਉੱਤੇ ਫਿੱਟ ਕਰਤਾ, ਜਾਂ ਇਹਦਾ ਕੀ ਇਹਦਾ ਮਕਸਦ ਕੀ ਸੀ ਗਾਣੇ ਦਾ,
1: ਗਾਣਾ ਘੜਦਾ ਸੀ ਕੈਸਟ ਚੋਂ,
0: ਆਈ ਡੋਂਟ ਨੋ। ਪਰ ਹੁਣ ਤੁਸੀਂ ਇੱਕ ਚੀਜ਼ ਵੇਖਿਓ ਵੀ ਜਦੋਂ ਨਾ ਆਪਾਂ ਜਦੋਂ ਆਪਾਂ ਕੈਟਰਿਕ ਦੀ ਜਿਹੜੀ ਓਫੀਸ਼ੀਅਲ ਕੈਟਰਿਕ ਐਂਟਰਟੇਨਮੈਂਟ ਦੀ ਆਪਾਂ ਵੈਬਸਾਈਟ 'ਤੇ ਜਾਂਦੇ ਹਾਂ ਨਾ, ਅਤੇ ਆਮ ਕੀ ਹੁੰਦਾ ਵਾ ਵੀ ਇਹਦੇ ਪੈਰਲਰ ਅੱਜ ਹੁਣ ਜਿੱਦਾਂ ਮੈਂ ਸਵੇਰੇ ਵੀ ਗਾਣੇ ਕਈ ਵਜਾਏ ਪੁਰਾਣੇ ਜਾਂ ਹੋਰ ਕਈ ਉਹ ਤੋਂ ਵੀ ਪੁਰਾਣੇ, ਅਤੇ ਉਹਦੇ ਉੱਤੇ ਨਾ ਇੱਕ ਮੈਸੇਜ ਹੁੰਦਾ ਵਾ ਵੀ ਹੂ ਇਜ਼ ਲਿਸਨਿੰਗ ਇਨ 2026। ਉਹ ਇਹਨਾਂ ਦੀ ਆਪਣੀਆਂ ਟੀਮਾਂ ਟੂਮਾਂ ਹੁੰਦੀਆਂ, ਉਹ ਕਰਦੀਆਂ ਜਾਂ ਕੋਈ ਵੀ, ਜਾਂ ਪਤਾ ਨਹੀਂ ਲੋਕ ਕਰਦੇ, ਆਈ ਡੋਂਟ ਨੋ। ਇਹਦੇ ਉੱਤੇ ਇਹੋ ਜਿਹਾ ਕਮੈਂਟ ਵੀ ਜਿਹੜਾ ਵਾ ਉਹ 2 ਸਾਲ ਪਹਿਲਾਂ ਦਾ ਹੋਇਆ ਵਾ।
1: ਅੱਛਾ,
0: ਇਹਦਾ ਮਤਲਬ ਇਹ ਕਿ ਇਹ ਕੋਈ ਬਹੁਤ ਜ਼ਿਆਦਾ ਮੈਟਰ ਪੱਖੋਂ, ਜਾਂ ਹੋ ਸਕਦਾ ਮਿਊਜ਼ਿਕ ਚਲੋ ਕਿਸੇ ਨੇ ਪਸੰਦ ਕੀਤਾ ਹੋਊਗਾ, ਅਗੇਨ ਕਿਸੇ ਦੇ ਵਿਚਾਰ ਵੱਖਰੇ ਵੀ ਹੋ ਸਕਦੇ। ਮੇਰੇ ਕਹਿਣ ਦਾ ਮਤਲਬ ਇਹ ਕਿ ਇਹ ਗਾਣਾ ਇੰਨਾ ਕੁ ਜ਼ਿਆਦਾ ਚਲਾਇਆ ਗਿਆ ਸੀ, ਕਦੀ ਮੈਂ ਕਿਸੇ ਗਾਣੇ ਦੀ ਇੰਨੀ ਐਡ ਨਹੀਂ ਸੁਣੀ ਜਿੰਨੀ ਇਹਦੀ ਟੀ ਵੀ 'ਤੇ ਚੱਲਦੀ ਹੁੰਦੀ ਸੀ, ਅਤੇ ਇੰਨਾ ਕੁ ਜ਼ਿਆਦਾ ਇਹਨੂੰ ਟੀ ਵੀ ਦੇ ਉੱਤੇ ਚਲਾਇਆ ਗਿਆ ਕਿ ਹਰ ਇੱਕ ਦੀ ਜ਼ਬਾਨ ਦੇ ਉੱਤੇ ਚੜ੍ਹ ਗਿਆ ਸੀ, ਅਤੇ ਇਹਨੂੰ ਚੱਲਿਆਂ 'ਚ ਗਿਣਿਆ ਗਿਆ ਕਿ ਇਹ ਗਾਣਾ ਚੱਲ ਗਿਆ।
1: ਚੱਲ ਗਿਆ, ਹਾਂਜੀ।
0: ਜਦਕਿ ਚੱਲਿਆ ਉਹ ਹੁੰਦਾ ਵਾ ਜਿਹੜਾ
1: ਆਪ ਮੁਹਾਰੇ ਲੋਕੀ ਸੋ,
0: ਆਪ ਮੁਹਾਰੇ ਸੁਣਨ, 10-20 ਸਾਲ ਬਾਅਦ ਵੀ ਕਿਤੇ ਸੁਣ ਰਹੇ ਹੋਣ। ਸਵੇਰੇ ਹੁਣ ਮੈਂ ਉਹ ਹੰਸਰਾਜ ਦਾ ਗਾਣਾ,
1: ਮਨਮੋਹਨ ਵਾਲਾ
0: ਹੰਸਰਾਜ ਦਾ ਗਾਣਾ ਲਾਇਆ ਸੀ ਨਾ ਵੀ ਤੇਰਾ ਜਿਹਦੇ ਨਾਲ ਹੋਣਾ ਹੀ ਵਿਆਹ, ਅਤੇ ਉਸੇ ਵੇਲੇ ਢਿਲੋਂ ਸਾਹਿਬ ਦਾ ਆ ਗਿਆ ਕਿ ਨਹੀਂ ਮੈਸੇਜ। ਸੋ ਇਹ ਇੱਕ ਐਗਜ਼ਾਮਪਲ ਆ ਕਿ ਜਦੋਂ ਵਾਰ ਵਾਰ ਵਾਰ ਵਾਰ ਵਾਰ ਵਾਰ ਚੀਜ਼ ਸਾਡੇ ਸਾਨੂੰ ਸੁਣਨ 'ਚ ਸਾਨੂੰ ਵੇਖਣ 'ਚ ਮਿਲਦੀ ਹੈ,
1: ਅਤੇ ਅਸੀਂ ਬਦੋ ਬਦੀ ਬੇਬੀ ਸਾਹਿਬ ਦੇ ਕੀ ਗਾਣੇ ਇਹੋ ਜਿਹੇ ਨੇ,
0: ਹਾਂ ਅਸੀਂ ਬਦੋ ਬਦੀ ਕਨਵਿੰਸ ਹੋ ਜਾਂਦੇ ਹਾਂ ਵੀ ਆਪਾਂ ਚੱਲ ਇਹਨੂੰ ਪਾ ਹੀ ਦਿੰਦੇ ਵੋਟ ਐਰਕਿੰਗ, ਅਸੀਂ ਬਦੋ ਬਦੀ ਕਨਵਿੰਸ ਹੋ ਜਾਂਦੇ ਹਾਂ, ਚੱਲ ਇਹਦਾ ਸ਼ੋਅ ਵੇਖ ਹੀ ਆਉਂਦੇ
1: ਐਰਕਿੰਗ,
0: ਬਦੋ ਬਦੀ ਕਨਵਿੰਸ ਹੋ ਜਾਂਦੇ ਹਾਂ ਵੀ ਇਹਦੀ ਖਬਰ ਸੁਣੀ ਲਈਏ, ਹੈ ਨਾ, ਅਸੀਂ ਬਦੋ ਬਦੀ ਕਨਵਿੰਸ ਹੋ ਜਾਂਦੇ ਹਾਂ ਬੰਦਾ ਤਾਂ ਚੰਗਾ ਲੱਗਦਾ,
1: ਹੈ ਨਾ।
0: ਸੋ ਇਹ ਇੱਦਾਂ ਹੀ ਕਿਸੇ ਨੂੰ ਚੰਗਾ ਕਰਨਾ,
1: ਆਪਾਂ ਵੈਸੇ ਵੀ ਇੱਕ ਲੋਕ ਜਿਹੜੀ ਲੋਕਾਂ ਦਾ ਇਹ ਵੀ ਆ ਵੀ ਉਹ ਮੇਰਾ ਹੱਥ ਬਣਾ ਕੇ ਗਿਆ,
0: ਹਾਂ
1: ਹੈ ਨਾ,
0: ਗੰਦੇ ਤੋਂ ਗੰਦਾ ਬੰਦਾ, ਇਹ ਭਾਈ ਸਾਈਕੋਲੋਜੀਕਲੀ ਇਹ ਚੀਜ਼ ਕੰਮ ਕਰਦੀ, ਅਸਰ ਕਰਦੀ ਆ। ਮੈਂ ਦੂਰ ਕੀ ਜਾਣਾ, ਮੈਂ ਅਸੀਂ ਆਪਣੀ ਲਾ ਲਈਏ ਹਾਂ, ਮੰਨ ਲਓ ਗੰਦੇ ਤੋਂ ਗੰਦਾ ਬੰਦਾ ਰੈਪੂਟੇਸ਼ਨ ਵਾਲਾ ਅਤੇ ਆ ਕੇ ਤੁਹਾਨੂੰ ਬੜੇ ਪਿਆਰ ਨਾਲ ਬੁਲਾਊਗਾ, ਤੁਹਾਨੂੰ ਲੱਗਣਾ ਯਾਰ ਬੰਦਾ ਤਾਂ ਚੰਗਾ ਵਾ, ਪਤਾ ਨਹੀਂ ਕਿਉਂ ਲੋਕ ਇੰਨੀਆਂ ਗਾਲਾਂ ਕੱਢਦੇ।
1: ਇਹ ਸਾਡੇ ਨਾਲ ਤਾਂ
0: ਅਸਰ ਹੋ ਜਾਂਦਾ ਬੰਦੇ 'ਤੇ, ਬਦੋ ਬਦੀ ਇਸ ਚੀਜ਼ ਦਾ ਅਸਰ ਹੁੰਦਾ, ਅਤੇ ਇਹ ਇਸੇ ਅਸਰ ਤੋਂ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਇੱਥੋਂ ਹੀ ਗੱਲਾਂ ਬਾਤਾਂ ਆ ਕੇ ਅਤੇ ਵਾਪਸ ਆਪਾਂ ਸ਼ੁਰੂ ਕਰਾਂਗੇ, ਅਤੇ ਇੱਕ ਨਿੱਕੀ ਜਿਹੀ ਬ੍ਰੇਕ ਅਤੇ ਵਾਪਸੀ ਰੇਡੀਓ, ਹਾਂਜੀ 1674 AM।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: पांडे जी क्या तू साला लक पाए हो यार, एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना।
2: देखिए प्रजापति पांडे, उनकी श्रीमती एंड अदर्स, इन पति पत्नी और वो दो 15 मई से आपके नजदीकी थिएटर्स में।
0: किचन द स्टाइल डल लगदा, बाथरूम वैनिटी सिंपल जिया, हुन टेंशन खत्म करो। आ गया जी जे स्टोन मेसन, पार्टी करनो बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਕੀ ਤੁਸੀਂ ਆਪਣੇ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ? ਵਿਕਟੋਰੀਅਨ ਐਨਰਜੀ ਅਪਗ੍ਰੇਡਸ ਨਾਲ ਹੁਣੇ ਸਹੀ ਮਦਦ ਪ੍ਰਾਪਤ ਕਰੋ। ਕੁਸ਼ਲ ਉਪਕਰਨਾਂ ਤੇ ਬਚਤ ਕਰੋ, ਜਿਵੇਂ ਕਿ ਇਲੈਕਟ੍ਰਿਕ ਏਅਰ ਕੰਡੀਸ਼ਨਰ ਲਗਾਉਣ ਦੇ ਖਰਚੇ ਵਿੱਚ $1610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿੱਚ $460 ਤੱਕ ਦੀ ਬਚਤ। energy.wic.gov.au ਤੇ ਜਾਓ। ਬਚਤ ਸਿਰਫ ਅੰਦਾਜ਼ੇ ਮੁਤਾਬਿਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ।

0: रेडियो।
1: यार तू इतने नीचे थी आके पक्का भी हो गया, की जुगाड़ लाया है?
2: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर ता दे बंसल इमीग्रेशन वालियां दा।
2: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
3: सोना चाहिदा,
4: भरोसा चाहिदा,
3: क्वालिटी ते बाईबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
1: की होया, इनी टेंशन क्यों लेती हुई है?
5: यार की दसा, मॉर्गेज दा काम आज भी नहीं बनया।
1: आज सिमी पहन जी आए सी, उन्होंने अपना मॉर्गेज यूवी फाइनेंशियल सर्विसेज तो थोड़े टाइम विच ही करवा लेता।
5: अच्छा, असि भी उन्होंने कॉन्टेक्ट कर दे फिर ता।
1: जेकर थानो भी लोड है होम लोन, रीफाइनेंस, कार लोन या फिर एनी अदर लोन दी, ता आज ही कॉन्टेक्ट करो हरप्रीत सिंह फ्रॉम यूवी फाइनेंशियल सर्विसेज एट 0403-8833-11 और विजिट uvfinancial.com.au। रेडी सेट गो, चेस्टन फोर्ड डेंडिनोंग रोड ते थानो उड़ीक रहा है फोर्ड रेंजर, रेंजर सुपर ड्यूटी, एवरेस्ट ते सदाबहार मस्टैंग, ब्रांड न्यू डेमो ते क्वालिटी प्री ओन्ड व्हीकल्स, ट्रेड इन अते फाइनेंस ऑप्शंस वी अवेलेबल। आओ ते अपनी नवी फोर्ड दा टेस्ट ड्राइव करो, बिजनेस फ्लीट लाई गल करो व्हीकल एक्सपर्ट्स टिम फोर्ब्स या कोरी नाल। रेडियो हांजी दे हवाले नाल पाओ 3 साल दी फ्री सर्विस। चेस्टन फोर्ड, रेडी सेट फोर्ड।
6: आ किथे वज गई तेरी गड्डी?
2: गड्डी ता ठीक हो जू, पर इंश्योरेंस वालियां नू, लीगल वालियां नू एथे प्रदेश विच समझाऊंगा किवें?
6: तेरे वांग किन्ने ही अपने भैन भरावां दी टेंशन मिंटां च दूर कीती है सिंक स्मैश रिपेयर वालियां ने। इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल, वर्क एंड पेंट फ्री, लोन कार दी सर्विस मिलदी है, ऑल प्राइवेट एंड इंश्योरेंस ऑथराइज्ड काम ते। फ्री लीगल एडवाइस लई कॉल करो 0383-85-7748 ते। सिंक स्मैश रिपेयर, 8 ग्रेस वे, रेवन हॉल।
7: ਭਾਵੇਂ ਤੁਸੀਂ ਕੋਈ ਕੰਮ ਜਾਂ ਰੁਜ਼ਗਾਰ ਦਾਤਾ ਹੋ, ਤੁਹਾਨੂੰ ਸੁਰੱਖਿਆ ਦਾ ਅਧਿਕਾਰ ਹੈ ਅਤੇ ਕੰਮ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਹੈ। ਵਰਕਸੇਫ ਤੁਹਾਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ ਤਾਂ ਜੋ ਤੁਸੀਂ ਕੰਮ ਦੀ ਜਗ੍ਹਾ 'ਤੇ ਸੁਰੱਖਿਆ ਬਾਰੇ ਗੱਲ ਕਰ ਸਕੋ। ਕੰਮ ਦੀ ਜਗ੍ਹਾ 'ਤੇ ਸੁਰੱਖਿਆ ਸਾਡੀ ਆਮ ਭਾਸ਼ਾ ਹੈ। ਅਨੁਵਾਦ ਕੀਤੀ ਜਾਣਕਾਰੀ ਲਈ worksafe.vic.gov.au/punjabi ਤੇ ਜਾਓ। ਆਪਣੀ ਭਾਸ਼ਾ ਵਿੱਚ ਕਿਸੇ ਨਾਲ ਗੱਲ ਕਰਨ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5:30 ਵਜੇ ਦੇ ਵਿਚਕਾਰ 1-3-1-4-5-0 ਤੇ ਫੋਨ ਕਰੋ।
8: ਰੇਡੀਓ ਹਾਂਜੀ 1674 ਹੈ ਮੈਂ ਆਹ ਦੱਸਿਓ ਭਲਾ ਇਹ ਕਿਹਨੂੰ ਕਿਹਨੂੰ ਯਾਦ ਆ ਕਿ ਭੁੱਲ ਗਿਆ ਜਿਹੜਾ ਮਿਊਜ਼ਿਕ ਸ਼ੁਰੂ 'ਚ ਵੱਜਾ ਸੀ ਇਹ ਹੋ ਨਹੀਂ ਸਕਦਾ ਵੀ ਤੁਸੀਂ ਪਹਿਲਾਂ ਕਦੇ ਸੁਣਿਆ ਨਾ ਹੋਵੇ ਅਤੇ ਪਰ ਇਹ ਆ ਵੀ ਉਹਦੇ ਲਈ ਵੀ ਕਿੰਨੀ ਕੁ ਯਾਦਾਸ਼ਤ ਆਪਣੀ ਬਾਕੀ ਹੈ। ਇਹ ਵੀ ਬਹੁਤ ਚਾਰ ਛਫੇਰੇ ਚੱਲਿਆ ਇਹ ਕਰੀ ਮਾੜਾ ਜਿਹਾ ਫਿਰ ਸੁਣਾ ਦਿੰਦੇ ਹਾਂ ਅਤੇ ਕਰੀ ਬੁੱਝਿਓ ਭਲਾ। ਹਾਂਜੀ ਸੋ ਹੁਣ ਇੰਨਾ ਕੁ ਬੜਾ ਨਹੀਂ ਤਾਂ ਅੱਗੇ ਤਾਂ ਬੋਲ ਹੀ ਪੈਣਾ ਇਹਨੇ ਵੀ ਬੜਾ ਬੰਦਾ ਕਾਲਾ ਵਾ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਅਮਰਿੰਦਰ ਗਿੱਧਾ ਜੀ।
9: ਸ਼ੁਕਰੀਆ ਭਾਅ ਜੀ ਸਾਰੇ ਲਿਸਨਰ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਔਰ ਗੱਲਬਾਤ ਹੈ ਜਿਹੜੀ ਉਹ ਸਾਡੀ ਲਗਾਤਾਰ ਜਾਰੀ ਹੈ। ਯਾਦ ਕਰਾਉਣ ਦੀ ਜ਼ਿੰਮੇਵਾਰੀ ਲੱਗੀ ਸੀ ਬ੍ਰੇਕ ਤੋਂ ਬਾਅਦ ਅਤੇ ਮੈਂ ਯਾਦ ਕਰਵਾ ਦੇਵਾਂ ਭਾਅ ਜੀ।
8: ਹਾਂਜੀ ਯਾਦ ਕਰਾਉਣ ਆਪਾਂ ਜਿੱਥੇ ਗੱਲਾਂ ਬਾਤਾਂ ਛੱਡੀਆਂ ਸੀ ਉੱਥੋਂ ਆਪਾਂ ਫੇਰ ਫੜਦੇ ਹਾਂ।
9: ਹਾਂਜੀ
8: ਵੀ ਵਾਰ ਜਦੋਂ ਆਪਾਂ ਕੋਈ ਚੀਜ਼ ਰਿਪੀਟ 'ਚ ਆਪਾਂ ਸੁਣਦੇ ਹਾਂ ਜਾਂ ਵੇਖਦੇ ਹਾਂ ਅਤੇ ਉਹ ਪੱਕੀ ਹੋ ਜਾਂਦੀ ਹੈ ਅਤੇ ਤੁਸੀਂ ਆ ਗਾਣਾ ਉਹਨਾਂ ਚਿਰ ਬੁੱਝੋ ਅਤੇ ਮੈਂ ਕਰੀ ਯਾਦ ਕਰਾ ਦਿਆਂ, ਮੈਂ ਯਾਦ ਕਰਾ ਦਿਆਂ ਬਾਕੀਆਂ ਨੂੰ ਵੀ ਜਾਂ ਆਪਣੇ ਆਪ ਨੂੰ ਵੀ ਯਾਦ ਕਰਾ ਲਾਂ ਵੀ ਆਪਾਂ IPL 'ਤੇ ਵੀ ਤੁਹਾਡੇ ਨਾਲ ਕਰਨੀ ਆ ਚਰਚਾ ਅਤੇ ਆਪਾਂ ਅੱਜ ਦੇ ਦਿਨ ਜੈਨਜੀ ਦੇ ਉੱਤੇ ਵੀ ਚਰਚਾ ਕਰਨੀ ਆ ਜਿਹੜੀਆਂ ਕਿ ਇਸ ਟਾਈਮ ਦੇ ਉੱਤੇ ਮਨਾ ਕਰ ਰਹੀਆਂ ਨੇ ਅਤੇ ਕਿਉਂ ਕਰ ਰਹੀਆਂ ਨੇ ਕਿ ਆਪਾਂ ਪਰਿਵਾਰ ਹੀ ਨਹੀਂ ਵਸਾਉਣਾ ਅੱਗੇ। ਸ਼ਾਇਦ ਬਹੁਤ ਸਾਰੇ ਵਿਸ਼ੇ ਆਪਾਂ ਅੱਗੇ ਕਈ ਵਾਰੀ ਬਹੁਤ ਸਾਰੇ ਪੁਆਇੰਟ ਡਿਸਕਸ ਕੀਤੇ ਹੋਣ ਪਰ ਇਸ ਵਾਰੀ ਕੁਛ ਵੱਖਰੀਆਂ ਚੀਜ਼ਾਂ ਵੀ ਤੁਹਾਨੂੰ ਜ਼ਰੂਰ ਸੁਣਨ ਨੂੰ ਮਿਲਣਗੀਆਂ ਜੋ ਕਿ ਇੱਥੋਂ ਦੇ ਮੀਡੀਆ ਦੇ ਵਿੱਚ ਇਸ ਟਾਈਮ ਦੇ ਉੱਤੇ ਖਾਸ ਤੌਰ ਦੇ ਉੱਤੇ ਕੱਲ੍ਹ ਦੇ ਦਿਨ ਕਾਫੀ ਇਹਦੀ ਚਰਚਾ ਰਹੀ ਅਤੇ ਕਈ ਪੇਜਿਸ ਦੇ ਉੱਤੇ ਅੱਜ ਦੇ ਦਿਨ ਵੀ ਇਹ ਟੌਪਿਕ ਜਿਹੜਾ ਵਾ ਉਹ ਪੂਰਾ ਪੀਕ ਦੇ ਉੱਤੇ ਆ ਅਤੇ ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ ਹੱਕ ਅਤੇ ਖਿਲਾਫ਼ ਦੇ ਵਿੱਚ ਦੋਵੇਂ ਪੁਆਇੰਟ ਬੜੇ ਸੋਲਿਡ ਨੇ ਅਤੇ ਅੱਜ ਜਿਹੜੀ ਗੱਲ ਆਪਾਂ ਸ਼ੁਰੂ 'ਚ ਸ਼ੁਰੂ ਕਰਕੇ ਲਿਆਏ ਹਾਂ ਅੱਜ ਦੇ ਵਿਸ਼ੇ ਦੇ ਉੱਤੇ ਵੀ ਉਹ ਬਹੁਤ ਢੁੱਕਦੀ ਆ ਆਪਾਂ ਕਿਤੇ ਨਾ ਕਿਤੇ ਜਾ ਕੇ ਅਤੇ ਇਹਨੂੰ ਸਾਰੇ ਕੁਛ ਨੂੰ ਆਪਾਂ ਇੱਕ ਜਗ੍ਹਾ ਦੇ ਉੱਤੇ ਆਪਾਂ ਮੇਲ ਕਰਾਵਾਂਗੇ ਆਪਾਂ ਇਹਦਾ ਅਤੇ ਫਿਲਹਾਲ ਆਪਾਂ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਆਪਾਂ ਜਦੋਂ ਉੱਥੋਂ ਦਾ ਫਰਕ ਇਹ ਸੀਗਾ ਉੱਥੇ ਚੀਜ਼ਾਂ ਮੈਨੇਜ ਹੋ ਜਾਂਦੀਆਂ ਸੀ ਕਿ ਆਪਾਂ ਰਾਹ ਦੇ ਵਿੱਚ ਕੰਮ ਕਰਨ ਜਾਂਦੇ ਅਤੇ ਰਾਹ 'ਚ ਹੀ ਉਹ ਪ੍ਰੋਬਲਮ ਕਈਆਂ ਨੂੰ ਆਪਾਂ ਸੁਣਾ ਦਿੰਦੇ ਹਾਂ ਅਤੇ ਉਹ ਪ੍ਰੋਬਲਮ ਸਾਡੀ ਜਿਹੜੀ ਆ ਉਹ ਵੰਡੀ ਜਾਂਦੀ ਆ ਵੰਡਿਆ ਜਾਂਦਾ ਉਹ ਚੀਜ਼ ਇੱਥੇ ਨਹੀਂ ਸਾਨੂੰ ਮਿਲਦੀ ਕਿਉਂਕਿ ਆਪਾਂ ਜਦੋਂ ਰਾਹ ਦੇ ਵਿੱਚ ਜਾਂਦੇ ਹਾਂ ਅਤੇ ਇਹ ਨਹੀਂ ਵੀ ਕਿ ਦੁਕਾਨ ਦੇ ਬਾਹਰ ਮੰਜੀ ਡਾ ਕੇ ਬੈਠਾ ਹੋਊਗਾ
9: ਬਿਲਕੁਲ ਸਹੀ
8: ਜੇ ਕੋਈ ਹੈਗਾ ਵੀ ਆ ਅਤੇ ਉਹ ਅੰਦਰ ਅੰਦਰ ਹੀ ਆ ਜੇ ਨਹੀਂ ਤਾਂ ਧੋਪੀ ਇੰਨੀ ਕੁ ਚੜ੍ਹੀ ਆ ਜੇ ਨਹੀਂ ਆ ਤਾਂ ਉਹ ਕੌਂਸਲ ਨਹੀਂ ਅਲੋ ਕਰਦੀ ਹੈ ਨਾ ਸਰਦੀ ਮੀਂਹ ਪੈਂਦਾ ਵੱਧ ਤੋਂ ਵੱਧ ਤੁਸੀਂ ਕੀ ਕਰੋਗੇ ਤੁਸੀਂ ਫੋਨ ਦੇ ਉੱਤੇ ਕਨੈਕਟਿਡ ਰਹਿ ਸਕਦੇ ਹੋ ਵੀ ਅੱਜ ਮੈਂ ਫਲਾਣਾ ਕੰਮ ਚੱਲਿਆ ਅੱਜ ਮੈਂ ਫਲਾਣਾ ਕੰਮ ਕਰਨ ਲੱਗਾ ਸੋ ਉਹ ਵੀ ਕਿਸੇ ਕਿਸੇ ਕੁਝ ਸਾਥ ਹੈਗਾ ਤੇ ਇੱਕ ਚੀਜ਼ ਹੋਰ ਉੱਥੇ ਜਿਹੜੀ ਮੈਂ ਰਿਲਾਈਜ਼ ਕਰਦਾ ਨਾ ਜਿਹੜੀ ਮੈਂ ਚੇਤਾ ਕਰਾਉਣ ਲਈ ਤੁਹਾਨੂੰ ਮੈਂ ਕਹਿ ਰਿਹਾ ਹਾਂ ਕਿ ਫਿਰ ਆਪਾਂ ਅੱਗੇ ਆ ਕੇ ਕਰਦੇ ਹਾਂ ਉੱਥੇ ਨਾ ਤੁਸੀਂ ਜਦੋਂ ਇੱਕ ਪ੍ਰੋਬਲਮ ਜਾਂ ਫਿਰ ਇੱਕ ਕੰਮ ਲੈ ਕੇ ਨਿਕਲਦੇ ਹੋ ਮੰਨ ਲਓ ਤੁਸੀਂ ਚਾਰ ਪੰਜ ਕੰਮ ਇਕੱਠੇ ਕਰਕੇ ਨਿਕਲੇ ਹੋ ਰਾਹ ਦੇ ਵਿੱਚ ਤੁਸੀਂ ਡਿਸਕਸ ਕੀਤਾ ਤੁਸੀਂ ਹੈ ਨਾ ਵੀ ਕਿੱਥੇ ਚੱਲਿਆ ਮੈਂ ਉਹ ਫਲਾਣੇ ਕੰਮ ਚੱਲਿਆ ਉਹ ਮੈਂ ਵੀ ਉੱਥੇ ਚੱਲਿਆ ਹੋ ਸਕਦਾ ਤੁਹਾਡੇ ਕੋਲ ਬਿੱਲ ਹੋਵੇ ਤੁਸੀਂ ਕਹਿੰਦਾ ਆਹ ਲੈ ਮੇਰਾ ਵੀ ਜਮ੍ਹਾਂ ਕਰਾ ਦੇ ਤੁਹਾਡਾ ਇੱਕ ਭਾਰ
9: ਲੈ ਗਿਆ
8: ਤੁਹਾਡਾ ਉੱਥੇ ਹੀ ਵੰਡਿਆ ਗਿਆ ਹੈ ਨਾ ਤੁਸੀਂ ਹੋਰ ਤੁਸੀਂ ਗਾਂਹ ਜਾਂਦੇ ਹੋਰ ਕਿੱਦਾਂ ਕੀ ਹਾਲ ਚਾਲ ਨੇ ਠੀਕ ਆ ਦੁੱਧ ਦੁੱਧ ਲੈਣ ਆਇਆ ਹਾਂ ਮੈਂ ਤੁਹਾਡੇ ਘਰ ਵੱਲ ਨੂੰ ਹੀ ਚੱਲਿਆ ਜਾਂ ਗਵਾਂਢੀ ਤੁਹਾਡਾ ਉੱਥੇ ਖਲੋਤਾ ਤੁਸੀਂ ਕਹਿਣਾ ਵੀ ਉਹ ਯਾਰ ਮੇਰਾ ਵੀ ਡੋਲੂ ਨਾਲ ਲਈ ਜਾਈ ਦੁੱਧ ਤੇ ਤੁਹਾਡਾ ਇੱਕ ਗੇੜਾ ਤੁਹਾਡਾ ਹੋਰ ਬਚ ਗਿਆ ਇੱਦਾਂ ਦੀਆਂ ਰਿਲੈਕਸੇਸ਼ਨ ਉੱਥੇ ਬਹੁਤ ਨੇ
9: ਇੱਥੇ ਬਹੁਤ ਹੈ ਨਾ
8: ਤੁਸੀਂ ਕਈ ਵਾਰੀ ਮੈਂ ਇੱਦਾਂ ਰਿਲਾਈਜ਼ ਕੀਤਾ ਜਾਂ ਕਰਦਾ ਹੁਣ ਵੀ ਆਪਾਂ ਘਰੋਂ ਚਾਰ ਕੰਮ ਲੈ ਕੇ ਨਿਕਲੇ ਕੋਈ ਬਿੱਲ ਜਮ੍ਹਾਂ ਕਰਾਉਣਾ ਕੋਈ ਦੁੱਧ ਪਾਉਣਾ ਕੋਈ ਚੱਕੀ 'ਤੇ ਆਟਾ ਛੱਡਣਾ ਕੋਈ ਕਿਸੇ ਨੂੰ ਮਿਲਣਾ ਮਿਲਾਉਣਾ
9: ਸੌਦਾ ਲੈ
8: ਹੈ ਨਾ ਸੌਦਾ ਲੈ ਕੇ ਆਉਣਾ ਸੋ ਕਈ ਵਾਰੀ ਮੈਂ ਇੱਦਾਂ ਰਿਲਾਈਜ਼ ਕੀਤਾ ਵੀ ਉਹ ਸਾਰੇ ਕੰਮਾਂ ਦੇ ਵਿੱਚੋਂ ਇੱਕ ਵੀ ਕੰਮ ਮੈਂ ਆਪ ਨਹੀਂ ਕੀਤਾ ਮੰਨ ਲਓ ਪੱਗ ਨੂੰ ਸੀਣ ਮਰਾਉਣੀ ਕੋਈ ਪੈਂਟ ਨਿੱਕੀ ਕਰਾਉਣੀ ਵੱਡੀ ਕਰਾਉਣੀ ਕੋਈ ਲੈਣਾ ਕੁਛ ਮੋੜਨਾ ਅਤੇ ਇੱਕ ਵੀ ਕੰਮ ਮੈਂ ਆਪ ਨਹੀਂ ਕੀਤਾ ਅਤੇ ਉਹ ਸਾਰੇ ਦੇ ਸਾਰੇ ਕੰਮ ਮੈਨੇਜ ਹੋ ਕੇ ਵੀ ਤੁਸੀਂ ਆਪਣੇ ਕਈ ਚਾਹੁਣ ਵਾਲਿਆਂ ਨਾਲ ਬਹਿ ਕੇ ਗੱਪਾਂ ਛੱਪਾਂ ਮਾਰ ਕੇ ਤੁਸੀਂ ਵਾਪਸ ਆ ਜਾਂਦੇ
9: ਹੋ ਅਤੇ ਇੱਥੇ ਉਹ ਚੀਜ਼ ਨਹੀਂ
8: ਉਹ ਚੀਜ਼ ਇੱਥੇ ਹੋ ਹੀ ਨਹੀਂ ਸਕਦੀ ਉੱਥੇ ਵੀ ਜਿਹਦੇ ਕੋਲ ਹੈਗੀ ਆ ਉਹ ਜੇ ਬਚਾ ਕੇ ਰੱਖੇ ਤਾਂ ਫਿਰ ਜ਼ਿਆਦਾ ਚਲੋ ਉੱਥੋਂ ਵਾਲਾ ਆਉਂਦੇ ਹੁੰਦੇ ਵੀ ਜਿਹੜੀ ਚੀਜ਼ ਛੁੱਟ ਗਈ ਜਾਂ ਜਿਹੜੀ ਹੋ ਹੀ ਨਹੀਂ ਸਕਦੀ ਉਹਦੇ ਉੱਤੇ ਹੁਣ ਬਹੁਤੀ ਕਾਹਦੀ ਚਰਚਾ ਕਰਨੀ
9: ਹਾਂਜੀ
8: ਆਪਾਂ ਇੱਥੇ ਲਿਆਉਂਦੇ ਹਾਂ ਵਾਪਸ ਗੱਲ ਕਿ ਉਹ ਜਿਹੜੀ ਯਾਰੀ ਦੋਸਤੀ ਜਾਂ ਬਹਿਣ ਖਲੋਣਿਆ ਨਾ ਉਹ ਸਾਡੇ ਕੋਲ ਤਾਂ ਬਹੁਤਿਆਂ ਕੋਲ ਇੱਥੇ ਹੈਗਾ ਵਾ ਬੜੇ ਸਰਕਲ ਆ ਇੱਥੇ ਜਿਹੜੇ ਵੱਡੇ ਵੱਡੇ ਸਰਕਲ ਆ
9: ਹਾਂਜੀ
8: ਅਤੇ ਉਹਨਾਂ ਦਾ ਬਹਿਣ ਖਲੋਣ ਵੀ ਹਰ ਦੂਜੇ ਚੌਥੇ ਦਿਨ ਵੀਕਐਂਡ ਦੇ ਉੱਤੇ ਜਾਂ ਫਿਰ ਨਿੱਤ ਹੁੰਦਾ ਕਈਆਂ ਦਾ ਪਰ ਉਹਨਾਂ ਉਹਦੇ ਵਿੱਚ ਵੀ ਮੈਂ ਫਰਕ ਵੇਖਦਾ ਵਾਂ ਵੀ ਬਹੁਤੀਆਂ ਮਹਿਫਲਾਂ ਜਿਹੜੀਆਂ ਨੇ ਉਹ ਉਨੀਆਂ ਫਰੂਟਫੁੱਲ ਨਹੀਂ ਰਹਿੰਦੀਆਂ ਹੁਣ ਉਹਦੇ ਵਿੱਚ ਤੁਸੀਂ ਵੇਂਦੇ ਹੋ ਦਸ ਬੰਦੇ ਬੈਠੇ ਆ ਅਤੇ ਦਸਾਂ 'ਚ ਵੀ ਉਹਨਾਂ ਦਸਾਂ 'ਚ ਹੀ ਚਾਰ ਚਾਰ ਧੜੇ ਤੁਹਾਨੂੰ ਨਜ਼ਰ ਆ ਰਹੇ ਹੁੰਦੇ
9: ਅਲੱਗ ਅਲੱਗ ਬੈਠੇ
8: ਹੈ ਨਾ ਅਤੇ ਉਹਦੇ ਵਿੱਚ ਵੀ ਇੱਕ ਕੋਮਨ ਪੁਆਇੰਟ ਇਹ ਹੁੰਦਾ ਵਾ ਵੀ ਆਪਣੀ ਹੋਸ਼ ਭੁਲਾ ਕੇ ਉੱਥੇ ਬਹਿਣ ਦੀ ਕੋਸ਼ਿਸ਼ ਹੁੰਦੀ ਹੈ ਤੁਸੀਂ ਹੋਸ਼ ਭੁਲਾਉਣ ਦਾ ਮਤਲਬ ਵੀ ਨਾਲ ਬੋਤਲ ਬਾਤਲ ਰੱਖੀ ਆ ਅਤੇ ਗੱਲਾਂ ਹੀ ਫਿਰ ਸ਼ੁਰੂ ਹੁੰਦੀਆਂ ਤੁਸੀਂ ਉਹਨਾਂ ਹੀ ਦਸਾਂ ਬੰਦਿਆਂ ਨੂੰ ਸੋਫੀ ਬਾਅਦ ਉਹ ਗੱਲ ਹੀ ਨਹੀਂ ਕਰਦੇ ਉਹ ਫੋਨ 'ਤੇ ਲੱਗੇ ਰਹਿੰਦੇ ਆ ਉਹ ਤੁਹਾਨੂੰ ਇਹ ਕਹਿਣਗੇ ਵੀ ਅੱਛਾ ਫਿਰ ਮੈਨੂੰ ਕੰਮ ਚੇਤੇ ਆ ਗਿਆ ਦਸ ਮਿੰਟ ਬਹਿ ਕੇ ਉੱਠ ਪੈਣਗੇ ਹੈ ਨਾ ਜਾਂ ਫਿਰ ਉੱਦਣ ਹੀ ਉਹਨਾਂ ਨੂੰ ਵੋਟੀ ਦਾ ਫੋਨ ਆਗਿਆਕਾਰੀ ਪਤੀ ਉਹਨਾਂ ਨੇ ਬਣਨਾ ਜਦੋਂ ਉਹਨਾਂ ਨੇ ਨਹੀਂ ਪੀਤੀ ਵੀ ਉਹ ਮੈਨੂੰ ਘਰੋਂ ਫੋਨ ਆਇਆ ਮੈਂ ਚੱਲਿਆ ਮੁੱਖ ਦੀ ਗੱਲ ਵੀ ਉਹ ਉਹ ਤੋਂ ਬਿਨਾਂ ਉਹ ਨਹੀਂ ਬਣਦਾ ਹੀ ਨਹੀਂ ਆ
9: ਮਾਹੌਲ ਹੀ ਨਹੀਂ ਬਣਾ ਪਾਉਂਦੇ
8: ਇਹਦਾ ਮਤਲਬ ਕਿ ਆਪਾਂ ਕਿਤੇ ਨਾ ਕਿਤੇ ਉਹ ਚੀਜ਼ ਦੇ ਵਿੱਚ ਆਪਣੇ ਆਪ ਨੂੰ ਡਰਾਈਵ ਆਪ ਤਾਂ ਕਰ ਹੀ ਨਹੀਂ ਰਹੇ ਅਤੇ ਜਾਂ ਫਿਰ ਉਹ ਜਿੰਨੇ ਨੇ ਉਹ ਸਾਰੇ ਦੇ ਸਾਰੇ ਹੀ ਆਪੋ ਆਪਣਾ ਭਾਰ ਇੰਨਾ ਕੁ ਲੱਦੀ ਫਿਰਨ ਡਏ ਨੇ ਅਤੇ ਉਸ ਭਾਰ ਦੇ ਵਿੱਚੋਂ ਵੱਡੀ ਸਮੱਸਿਆ ਇਹ ਆ ਚਲੋ ਸਾਰਾ ਕੁਛ ਚੱਲਦਾ ਵਾ ਇਹ ਤੁਸੀਂ ਕਹੋਗੇ ਵੀ ਇਹ ਤਾਂ ਉੱਥੇ ਵੀ ਹੁੰਦੀਆਂ ਨੇ ਗੱਲਾਂ ਸਾਰਾ ਕੁਛ ਹੁੰਦਾ ਪਰ ਇੱਥੋਂ ਦਾ ਇੱਕ ਫਰਕ ਮੈਂ ਇਹ ਮਹਿਸੂਸ ਕਰਦਾ ਵੀ ਸਾਰਿਆਂ ਦੇ ਵਿੱਚੋਂ ਕੋਈ ਵੀ ਕਿਸੇ ਦੇ ਨਾਲ ਓਨੈਸਟ ਭਾਰ ਨਹੀਂ ਸ਼ੇਅਰ ਕਰਦਾ
9: ਕਿਆ ਬਾਤ ਹੈ
8: ਆਪਾਂ ਜਦੋਂ ਬਹਿੰਦੇ ਹਾਂ ਅਤੇ ਤੁਸੀਂ ਆਪਣੇ ਆਪ ਦੇ ਵਿੱਚ ਸੋਚ ਕੇ ਵੇਖੋ ਵੀ ਆਪਾਂ ਕਿੰਨਾ ਕੁ ਓਨੈਸਟ ਕੋਈ ਤੁਹਾਡੇ ਨਾਲ ਭਾਰ ਸ਼ੇਅਰ ਕਰਦਾ ਕਿੰਨਾ ਕੁ ਓਨੈਸਟ ਤੁਸੀਂ ਕਿਸੇ ਦੇ ਨਾਲ ਆਪਣਾ ਭਾਰ ਸ਼ੇਅਰ ਕਰਦੇ ਹੋ ਅਸੀਂ ਇੱਧਰ ਉੱਧਰ ਦੀਆਂ ਆਵਾਗਾਉਣ ਫਿਲਮਾਂ ਦੀਆਂ ਗੱਲਾਂ ਕਰ ਲਾਂਗੇ ਸੀਰੀਜ਼ ਦੀਆਂ ਗੱਲਾਂ ਕਰ ਲਾਂਗੇ ਪੋਲੀਟਿਕਸ ਦੀਆਂ ਗੱਲਾਂ ਕਰ ਲਾਂਗੇ ਤੇਲ ਦੇ ਵਧੇ ਰੇਟਾਂ ਦੀਆਂ ਗੱਲਾਂ ਕਰ ਲਾਂਗੇ ਜਾਂ ਫਿਰ ਆਪਣੀ ਥਕਾਵਟ ਦੀਆਂ ਵੱਧ ਤੋਂ ਵੱਧ ਕਿਸੇ ਕੋਈ ਮੰਨ ਲਓ ਜੇ ਦੱਸਣਾ ਹੀ ਹੈ ਤਾਂ ਤੁਸੀਂ ਆਪਣੀ ਕੋਈ ਚੱਲ ਰਹੀ ਬਿਮਾਰੀ ਦੀਆਂ ਗੱਲਾਂ ਦੱਸ ਦੋਗੇ, ਪਰ ਜਿਹੜਾ ਅਸਲ ਤੁਹਾਡੇ ਦਿਮਾਗ ਦੇ ਉੱਤੇ ਭਾਰ ਆ ਕੋਈ ਪਰਿਵਾਰਕ ਸਮੱਸਿਆ ਜਾਂ ਕਿੱਦਾਂ, ਜਿੰਨਾ ਚਿਰ ਉਹ ਝੋਲਾ ਪਾਟ ਕੇ ਬਾਹਰ ਨਾ ਨਿਕਲੇ ਉਨਾ ਚਿਰ ਆਪਾਂ ਸ਼ੇਅਰ ਹੀ ਨਹੀਂ ਕਰਦੇ। ਜੇ ਕਰੀਏ ਤਾਂ ਹੋ ਸਕਦਾ ਵੀ ਅਗਲੇ ਦੇ ਘਰ ਵੀ ਉਹੋ ਜਿਹੀ ਚੱਲ ਰਹੀ ਹੋਵੇ, ਅਗਲਾ ਵੀ ਤੁਹਾਡੇ ਨਾਲ ਕਰ ਲੈਂਦਾ, ਪਰ ਉੱਦਾਂ ਦੀਆਂ ਸ਼ੇਅਰਿੰਗਸ ਹੈ ਨੀਗੀਆਂ। ਉੱਥੇ ਫਰਕ ਇਹ ਸੀ ਵੀ ਉਹ ਆਂਢ ਗੁਆਂਢ ਪਤਾ ਸੀ, ਉਹ ਜਿਹੜਾ ਤੁਹਾਡੇ ਨਾਲ ਬੈਠਾ ਉਹ ਵੀ ਜਾਂ ਨਾਲ ਦੇ ਪਿੰਡ ਦਾ ਵਾ ਜਾਂ ਤੁਹਾਡੇ ਨਾਲ ਪੜਿਆ ਵਾ ਜਾਂ ਉੱਦਾਂ ਦੇ ਹਾਲਾਤਾਂ ਦੇ ਵਿੱਚ ਉੱਦਾਂ ਦੇ ਕੰਮ ਦੇ ਵਿੱਚ ਉਹ ਆ, ਕਿਤੇ ਨਾ ਕਿਤੇ ਉਹਨੇ ਵੀ ਸੁਣਿਆ ਹੁੰਦਾ ਵੀ ਆਹ ਚੱਲ ਰਿਹਾ ਤੇ ਤੁਹਾਨੂੰ ਆਪ ਹੀ ਟੋਹ ਲੈਂਦਾ।
9: ਸਹੀ ਗੱਲ ਹੈ, ਨਾਲੇ ਮੇਰੇ ਖਿਆਲ 'ਚ ਭਾਅ ਜੀ ਉੱਥੇ ਵੈਸੇ ਵੀ ਬਾਈ ਡਿਫੋਲਟ ਨਾ ਇੱਦਾਂ ਦਾ ਮਾਹੌਲ ਬਣ ਜਾਂਦਾ, ਕਿਉਂਕਿ ਉੱਥੇ ਕਿਸੇ ਦੀ ਕਿਸੇ ਕੋਲੋਂ ਲੁਕੀ ਨਹੀਂ ਹੈਗੀ, ਡਬਲ ਗਲੇਜ਼ ਵਿੰਡੋਜ਼ ਨਹੀਂ ਨਾ ਹੈਗੀ, ਜਾਣਾ ਨਹੀਂ ਕੁਝ ਬਾਹਰ, ਤੇ ਉੱਥੇ ਤਾਂ ਇੱਦਾਂ ਵੀ ਰੌਲਾ ਹੀ ਵਿਹੜੇ 'ਚ ਪੈਣਾ ਆ ਕੇ, ਰੌਲਾ ਹੀ ਓਪਨ 'ਚ ਪੈਣਾ ਆ ਕੇ, ਜਿਹਦੇ ਨਾਲ ਇੱਦਾਂ ਹੋ ਜਾਂਦਾ ਵੀ ਦੋ ਵੈਸੇ ਹੀ ਸਮਝਾਉਣ ਵਾਲੇ ਬਣ ਜਾਂਦੇ ਨਾਲ, ਅਤੇ ਕੋਈ ਗੱਲ ਨਹੀਂ ਯਾਰ ਸਾਡੇ ਵੀ ਹੋਈਆਂ। ਮੈਨੂੰ ਅਕਸਰ ਯਾਦ ਆ ਜਦੋਂ ਪਿੰਡਾਂ ਦੇ ਵਿੱਚ ਕੋਈ ਵਿਆਂਦੜ ਮੁੰਡਾ ਹੁੰਦਾ ਸੀ ਤਾਂ ਉਹਨੂੰ ਮੈਂ ਪਹਿਲੀ ਵਾਰੀ ਦੇਖਦਾ ਹੁੰਦਾ ਸੀ ਵੀ ਉਹਦੇ ਆਸੇ ਪਾਸੇ ਸਿਆਣੇ ਬੰਦੇ ਇਕੱਠੇ ਹੋ ਕੇ ਉਹਨੂੰ ਕਈ ਇਹੋ ਜਿਹੀਆਂ ਗੱਲਾਂ ਦੱਸ ਰਹੇ ਨੇ, ਕਹਿ ਰਹੇ ਨੇ ਜਿਹੜੀਆਂ ਉਹਨਾਂ ਨੇ ਹੰਢਾ ਲਈਆਂ ਆ, ਹੈ ਨਾ। ਜਿੱਦਾਂ ਮੈਂ ਆਪਣੀ ਗੱਲ ਦੱਸਣ ਦਾ, ਮੈਨੂੰ ਬੜੀ ਵਧੀਆ ਗੱਲ ਮੇਰੇ ਕਿਸੇ ਜਾਣਕਾਰ ਨੇ ਕਹੀ ਸੀ ਵੀ ਦੁਨੀਆਂ ਦੇ ਵਿੱਚ ਅਸਲ ਸੱਚਾਈ ਦਾ ਫਰਕ ਪਤਾ ਲੱਗ ਜਾਏਗਾ ਜੇ ਦੋ ਰਿਸ਼ਤਿਆਂ ਨੂੰ ਸੇਮ ਨਾਂ, ਦੋ ਵਿਅਕਤੀਆਂ ਨੂੰ ਸੇਮ ਨਾਮ ਦੇਗਾ ਪਰ ਨਿਭਾਏਗਾ ਡਿਫਰੈਂਟ ਡਿਫਰੈਂਟ, ਆਪਣੇ ਪਿਓ ਦੇ ਨਾਲ ਵੀ ਅਤੇ ਆਪਣੀ ਘਰਵਾਲੀ ਦੇ ਪਿਓ ਦੇ ਨਾਲ ਵੀ, ਕਹਿਣਾ ਦੋਨਾਂ ਨੂੰ ਪਿਓ ਆ ਤੂੰ ਪਰ ਓਲਾ ਦੋਨਾਂ ਨਾਲ ਡਿਫਰੈਂਟ ਡਿਫਰੈਂਟ ਹੈ। ਅੱਜ ਆਪਣੀ ਮਾਂ ਨੂੰ ਵੀ ਕਹਿਣਾ, ਉਹਦੀ ਮਾਂ ਨੂੰ ਵੀ ਮਾਂ ਕਹਿਣਾ, ਪਰ ਓਲਾ ਡਿਫਰੈਂਟ ਦੋਨਾਂ ਦੇ ਨਾਲ
8: ਰਹਿਣਾ ਚਾਹੀਦਾ,
9: ਰਿਸ਼ਤਾ ਸੇਮ ਹੈ,
8: ਹੈ ਨਾ। ਸਾਡੀ ਸਮੱਸਿਆ ਇਹੋ ਹੀ ਹੈ ਨਾ।
9: ਹਾਂਜੀ, ਅਤੇ ਉਹ ਮੇਰੇ ਖਿਆਲ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨਾ ਉੱਥੇ ਬਾਏ ਡਿਫੋਲਟ ਤੁਹਾਡੇ ਆਸ ਪਾਸ ਆ ਜਾਂਦੇ ਆ, ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਕੇ ਵੀ ਅੱਗਿਓਂ ਕਿਹਨੇ ਕਹਿਣਾ ਸਮਝਣਾ ਉਹ ਡਿਫਰੈਂਟ, ਅਤੇ ਇੱਥੇ ਇੱਥੇ ਉਹ ਚੀਜ਼ ਤੁਸੀਂ ਕਹਿ ਕੇ ਕਹਿ ਵੀ ਨਹੀਂ ਸਕਦੇ ਭਾਅ ਜੀ।
8: ਇੱਕ ਨਾ ਤੁਹਾਨੂੰ ਸਾਂਚਾ ਬਣਿਆ ਮਿਲਦਾ,
9: ਹਾਂ,
8: ਭਾਂਡਾ ਬਣਿਆ ਮਿਲਦਾ, ਅਤੇ ਇੱਕ ਤੁਸੀਂ ਆਪੇ ਬਣਾ ਕੇ ਅਤੇ ਆਪੇ ਹੀ ਉਹ ਕਾਰਡ ਕੱਢਣੀ ਅਤੇ ਆਪੇ ਹੀ ਤੁਸੀਂ ਉਹਨੂੰ ਵਰਤਣਾ। ਸੋ ਇੱਥੇ ਉਹ ਆ ਵੀ ਸਾਨੂੰ ਆਪ ਬਣਾਉਣਾ ਪੈ ਰਿਹਾ ਕਿਉਂਕਿ ਬਦਲਵੇਂ ਰੂਪ ਦੇ ਵਿੱਚ ਭਾਂਡੇ ਨੇ, ਹੈ ਨਾ, ਅਤੇ ਉਹ ਇਸ ਕਰਕੇ ਉੱਥੇ ਤੇ ਰਿਸ਼ਤੇ ਸਾਨੂੰ ਜਿਹੜੇ ਆ ਉਹ ਕਿੱਦਾਂ ਨਿਭਾਉਣੇ ਆ ਅਤੇ ਕਿਹੜੇ ਰਿਸ਼ਤੇ ਆ ਔਰ ਸਾਨੂੰ ਹਵਾ 'ਚੋਂ ਮਿਲਦੇ ਆ। ਇੱਥੇ ਹੁਣ ਰਿਸ਼ਤਿਆਂ ਦੇ ਮੂੰਹ ਭਾਵੇਂ ਮੰਨ ਲਓ ਸੇਮ ਹੀ ਰਿਸ਼ਤੇ ਨੇ, ਮੰਨ ਲਓ ਸੱਸ ਦਾ ਹੀ ਰਿਸ਼ਤਾ ਵਾ, ਸਹੁਰੇ ਦਾ ਰਿਸ਼ਤਾ, ਪਿਓ ਦਾ ਰਿਸ਼ਤਾ, ਤੁਸੀਂ ਮੰਨੋ ਇੱਥੇ ਜਦੋਂ ਆਉਂਦੇ ਆ ਤਾਂ ਸਾਰੇ ਰਿਸ਼ਤੇ ਇੱਕ ਵੱਖਰੇ ਰੂਪ 'ਚ ਤੁਹਾਨੂੰ ਮਿਲਦੇ ਆ,
9: ਵੱਖਰੇ ਰੂਪ 'ਚ ਮਿਲਦੇ ਕੋਈ,
8: ਉਹ ਕਿੱਦਾਂ ਮਿਲਦੇ ਆ ਵੀ ਪਹਿਲੀ ਗੱਲ ਤਾਂ ਉੱਥੇ ਤੁਸੀਂ ਸੋਚੋ ਵੀ ਤੁਹਾਡੇ ਜਿਹੜਾ ਸੱਸ ਸਹੁਰਾ ਵਾ ਉਹਨਾਂ ਨੇ ਕਦੀ ਆ ਕੇ ਤੁਹਾਡੇ ਘਰ 'ਚ ਨਹੀਂ ਰਹਿਣਾ ਹੁੰਦਾ, ਇਹ ਬਹੁਤ ਵੱਡਾ ਫਰਕ ਆ। ਜਿਹੜੇ ਤੁਹਾਡੇ ਮਾਂ ਪਿਓ ਨੇ ਉੱਥੇ ਉਹਨਾਂ ਦਾ ਘਰ ਆ, ਇੱਥੇ ਜਦੋਂ ਆਉਂਦੇ ਆ ਇੱਥੇ ਤੁਹਾਡਾ ਘਰ ਆ, ਉਹ ਤੁਹਾਡੇ ਘਰ 'ਚ ਆ ਕੇ ਰਹਿ ਰਹੇ ਆ। ਹੋਰ ਤੇ ਹੋਰ ਇੱਥੇ ਤਾਂ ਬੱਚਿਆਂ ਦਾ ਵੀ ਰਿਵਾਜ਼ ਆ, ਉਹ ਕਹਿ ਦਿੰਦੇ ਆ ਵੀ ਉਹ ਦਾਦੂ ਹਾਊਸ ਉਹ ਉੱਥੇ ਆ ਅਤੇ ਆਹ ਜਿਹੜਾ ਇਹ ਮਾਈ ਹਾਊਸ ਹੈ, ਪਾਪਾ ਹਾਊਸ ਹੈ, ਮੰਮਾ ਹਾਊਸ ਹੈ। ਇਹ ਸਾਈਕੋਲੋਜੀਕਲੀ ਬੰਦਾ ਅੱਗੇ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਹੁੰਦਾ ਵਾ,
9: ਅਤੇ ਬੜੀ ਸੂਖਮ ਹੈ ਚੀਜ਼ ਇਹ ਭਾਅ ਜੀ,
8: ਬਹੁਤ ਬਰੀਕ ਆ, ਹੈ ਨਾ। ਦਾਦੂ ਨੂੰ ਇਹ ਸੁਣਨ ਨੂੰ ਮਿਲ ਜੇ ਵੀ ਦਾਦੂ ਤੇਰਾ ਘਰ ਉੱਥੇ ਆ, ਅਤੇ ਉਹ ਦਾਦੂ ਸਾਰੀ ਉਮਰ ਉਹਨੇ ਕਹਿਣਾ ਨਹੀਂ ਆ ਕੁਛ ਵੀ, ਪਰ ਉਹ ਸੋ ਇਹ ਬੜੇ ਬੜੇ ਬਰੀਕ ਅਤੇ ਬੜੇ ਵੱਡੇ ਫਰਕ ਨੇ, ਰਿਸ਼ਤੇ ਬਦਲੇ ਨੇ ਇੱਥੇ। ਸੋ ਉਹ ਨਹੀਂ ਆਪਾਂ,
9: ਔਰ ਇਹੀ ਚੀਜ਼ਾਂ ਭਾਅ ਜੀ ਸ਼ਾਇਦ ਮੇਰੇ ਖਿਆਲ ਜਿਹੜੀ ਤੁਸੀਂ ਜੈਨਜੀ ਵਾਲੀ ਗੱਲ ਵੀ ਕਰਦੇ ਆ, ਉਹ ਜਿਹੜੀ ਉਹ ਪ੍ਰੋਡਕਸ਼ਨ ਵੀ ਆ ਜਾਂ ਬੱਚਿਆਂ ਦੀ ਜਿਹੜੀ ਨਵੀਂ ਪਨੀਰੀ ਆ, ਜਿਹਨੇ ਇਹੀ ਕਹਿਤਾ ਵੀ ਭਾਵੇਂ ਦਾਦੂ ਨੂੰ ਕਹਿਤਾ ਜਾਂ ਕਿਸੇ ਨੂੰ ਵੀ ਕਹਿਤਾ, ਉਹਨੇ ਗਾਂਹ ਆਪਣਾ ਜਦੋਂ ਉਹ ਟਾਈਮ ਆਉਣਾ ਵੀ ਨਹੀਂ ਮੇਰਾ ਡਿਸੀਜ਼ਨ ਹੈ ਇਹ ਵੀ ਮੈਂ ਵਿਆਹ ਕਰਵਾਉਣਾ ਜਾਂ ਨਹੀਂ ਕਰਵਾਉਣਾ। ਕਈ ਇਹੋ ਜਿਹੇ ਦੇਸ਼ ਜਿੱਦਾਂ ਚਾਈਨਾ ਦੀ ਆਪਾਂ ਐਗਜ਼ਾਮਪਲ ਲੈ ਲਈਏ, ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਤੁਸੀਂ ਹੁਣ ਇੱਕ ਤੋਂ ਵੱਧ ਬੱਚੇ ਕਰ ਸਕਦੇ ਆ, ਕੋਈ ਰੋਕ ਨਹੀਂ ਹੈਗੀ, ਕੋਈ ਜੁਰਮਾਨਾ,
8: ਮੁੜਨਾ ਪਿਆ ਉਹਨਾਂ ਨੂੰ,
9: ਮੁੜਨਾ ਪਿਆ, ਹੈ ਨਾ। ਅਤੇ ਔਰ ਇਹ ਇਹਦੇ ਵਿੱਚ ਹੋਰ ਵੀ ਕਈ ਜਿਹੜੀਆਂ ਹੈਗੀਆਂ ਚੀਜ਼ਾਂ ਭਾਅ ਜੀ, ਲਿਵਿੰਗ ਰਿਲੇਸ਼ਨਸ ਨੇ ਜਿਹੜੇ ਵਿਆਹ ਤੋਂ ਪਹਿਲਾਂ, ਹੈ ਨਾ, ਉਹ ਸਾਰੀਆਂ ਚੀਜ਼ਾਂ, ਉਹ ਸਾਰਾ ਤਾਣਾ ਬਣਾ ਇੱਦਾਂ ਹੀ ਇਵੋਲਵ ਹੋ ਕੇ ਇਕੱਠਾ ਆਇਆ ਇੱਕ ਸੰਪੂਰਨ ਪੈਕ ਦੇ ਵਜੋਂ। ਉਹਦੇ ਜਿਹੜੇ ਸਾਈਡ ਇਫੈਕਟ ਨੇ ਜਾਂ ਜਿਹੜੇ ਉਹਦੇ ਡਾਇਲੈਗਸ ਨੇ, ਜਿਹੜੇ ਉਹਦੇ ਟੋਪਿਕਸ ਨੇ, ਉਹ ਕਦੋਂ ਬਾਹਰ ਨਿਕਲਦੇ ਆ, ਕਿੱਦਾਂ ਹੋਣਾ। ਜਿੱਦਾਂ ਤੁਸੀਂ ਅੱਜ ਕਿਹਾ ਵੀ ਅੱਜ ਵੀ ਕਈ ਚੈਨਲਸ ਦੇ ਉੱਤੇ ਹੋਟ ਟੋਪਿਕ ਹੈ ਵੀ ਜਿਹਦਾ ਪੱਖ ਸੁਣੀਏ ਉਹੀ ਸਹੀ ਲੱਗਦਾ, ਅਤੇ ਉਹ ਮੇਰੇ ਖਿਆਲ ਦੇ ਵਿੱਚ ਨਾ ਇੱਕ ਇੱਕ ਅੱਜ ਤੋਂ 10 ਸਾਲ ਪਹਿਲਾਂ ਦੀ ਨਵੇਂ ਬਣੇ ਮਾਂ ਬਾਪ ਦੀ ਸੋਚ ਹੈ ਜਿਹੜੀ, ਉਹ ਹੁਣ ਮੈਚੋਰ ਹੋ ਕੇ ਬਾਹਰ ਆ ਰਹੀ ਹੈ, ਅਤੇ ਜਿਹਨਾਂ ਨੂੰ ਸ਼ਾਇਦ ਪਿੱਛੇ ਦਾ ਜਾਂ ਅੱਗੇ ਦੀ ਪਰਵਾਹ ਨਹੀਂ ਜਾਪਦੀ, ਹੈ ਨਾ, ਵੀ ਆਪਾਂ ਕਿੱਦਾਂ ਪ੍ਰਿਪੇਅਰ ਕਰਨਾ। ਅੱਗੇ ਨਾ ਸਿਆਣੇ ਕੰਨਾਂ 'ਚ ਗੱਲ ਪਾਉਣ ਲੱਗ ਪੈਂਦੇ ਸੀ, ਭਾਵੇਂ ਗੱਭਰੂ ਹੀ ਹੋਇਆ, ਗੱਭਰੂ ਕਹਿਣ ਦਾ ਮਤਲਬ ਇੱਦਾਂ ਨਹੀਂ ਸੀਗਾ ਵੀ ਹਾਂ ਬਈ ਇਹਨੂੰ ਕੰਮ 'ਤੇ ਲਾ ਦਿਉ, ਉਹਨਾਂ ਨੂੰ ਕਹਿਣ ਦਾ ਮਤਲਬ ਹੁੰਦਾ ਵੀ ਜ਼ਿੰਮੇਵਾਰੀ ਲੈਣ ਜੋਗਾ ਹੋ ਗਿਆ ਇਹਨੂੰ, ਇਹਦਾ ਵਿਆਹ ਵਿਆਹਣ ਜੋਗਾ ਹੋ ਗਿਆ। ਆਪਣੀਆਂ ਮਾਸੀਆਂ ਭੂਆ ਅਕਸਰ ਇਹ ਗੱਲ ਕਹਿੰਦੀ ਲੈ ਵੀ ਮੁੰਡਾ ਵਿਆਹਣ ਜੋਗਾ ਹੋ ਗਿਆ। ਉਹ ਭਾਵੇਂ ਕੁਛ ਤੁਹਾਡੇ ਉਸ ਸਮੇਂ ਰਿਐਕਸ਼ਨ ਨਹੀਂ ਵੀ ਸੀ ਹੁੰਦਾ, ਬੰਦਾ ਆਪ ਮੁਹਾਰੇ ਉਹ ਜ਼ਿੰਮੇਵਾਰੀ ਕੈਰੀ ਕਰਨ ਲੱਗ ਪੈਂਦਾ ਸੀ ਕਿ ਹਾਂ ਮੈਂ ਉਸ ਤਰੀਕੇ ਨਾਲ ਐਕਟ ਕਰਨਾ,
8: ਵਾਰ ਵਾਰ ਕਹਿਣ ਵਾਲੀ ਗੱਲ
9: ਹਾਂ ਉਹ ਚੀਜ਼
8: ਵਾਲੀ ਗੱਲ ਹੋ ਗਈ।
9: ਹੁਣ ਇੱਥੇ ਜੇ ਤੁਸੀਂ ਯੰਗਸਟਰਸ ਨੂੰ ਕਿਸੇ ਨੂੰ ਕਹਿ ਕੇ ਦੇਖੋ ਅਗਲਾ ਪਹਿਲਾਂ ਹੀ 5 ਸਾਲ ਗਾਂਹ ਦੀ ਗੱਲ ਕਰ ਦਿੰਦਾ, 5 ਸਾਲ ਬਾਅਦ ਗੱਲ ਕਰਿਓ।
8: ਇਹ ਵੇਖੋ ਇਹ ਸਭ ਤੋਂ ਵੱਡੀ ਸਮੱਸਿਆ ਵਾ, ਜਿੱਦਾਂ ਆਪਾਂ ਕੱਲ ਵੀ ਗੱਲ ਕਰ ਰਹੇ ਹਾਂ ਜਾਂ ਫਿਰ ਮੈਂਟਲ ਹੈਲਥ ਤੇ ਜਿੱਦਣ ਕੀਤੀ ਉਦਣ ਆਪਾਂ ਕੀਤੀ, ਤੁਸੀਂ ਸ਼ਾਇਦ ਨਹੀਂ ਸੁਣੀ ਹੋਊਗੀ ਕਿ ਆਪਾਂ ਨਾ ਆਪਾਂ ਲੰਮੇ ਸਮੇਂ ਦੀਆਂ ਸੋਚਾਂ ਪਹਿਲਾਂ ਆਪਾਂ ਜਦੋਂ ਸੋਚਦੇ ਹਾਂ ਤੇ ਉਹਦੇ ਵਿੱਚ ਕਹਿਣ ਨੂੰ ਤੇ ਉਹਨੂੰ ਚਲੋ ਮੈਨੀਫੈਸਟੇਸ਼ਨ ਵੀ ਕਹਿ ਦਿੰਦੇ ਆ, ਕਈ ਕਹਿੰਦੇ ਆ ਵੀ ਸਾਡੀ ਜ਼ਿੰਦਗੀ ਤਾਂ ਬੜੀ ਵਧੀਆ ਉਹ ਫਿੱਟ ਬਹਿੰਦੀ ਆ, ਚਲੋ ਆਪਾਂ ਉਸ ਥਿਊਰੀ ਨੂੰ ਗਲਤ ਨਹੀਂ ਕਹਿ ਰਹੇ ਜਿਹਦੇ ਲਈ ਫਿੱਟ ਬਹਿੰਦੀ ਆ, ਬੜੀ ਵਧੀਆ ਬਹਿੰਦੀ ਆ, ਪਰ ਕਈਆਂ ਹਰ ਇੱਕ ਫਾਰਮੂਲਾ ਹਰ ਇੱਕ ਬੰਦੇ ਦੇ ਉੱਤੇ ਅਤੇ ਹਰ ਇੱਕ ਲਾਈਫ ਦੇ ਪੜਾਅ ਦੇ ਵਿੱਚ ਫਿੱਟ ਨਹੀਂ ਬਹਿੰਦਾ। ਕਈ ਵਾਰ ਆਪਾਂ ਲੰਮੀ ਸੋਚ ਦੇ ਚੱਕਰ 'ਚ ਛੋਟੀ ਸੋਚ ਦਾ ਨੁਕਸਾਨ ਕਰਾ ਲੈਂਦੇ, ਯਾਨੀ ਕਿ ਜਿਹੜਾ ਹੁਣ ਤੁਹਾਨੂੰ ਦਰਪੇਸ਼ ਮੁਸ਼ਕਲ ਆ ਕੋਈ, ਉਹਨੂੰ ਸੋਚਣ ਦੀ ਬਜਾਏ ਅਸੀਂ 5 ਸਾਲ ਬਾਅਦ ਵਾਲੇ ਗੋਲ ਦੇ ਬਾਰੇ ਜ਼ਿਆਦਾ ਸੋਚ ਰਹੇ ਹੁੰਦੇ ਹਾਂ, ਉਹ ਹਾਲੇ ਵਿੱਚ ਆਪਾਂ ਭੁੱਲ ਜਾਂਦੇ ਹਾਂ ਵੀ ਹਾਲੇ 4 ਸਾਲ ਦਾ ਵਕਫਾ ਪਿਆ ਵਾ, ਕੱਲ੍ਹ ਜਿਹੜਾ ਕੰਮ ਕਰਨਾ ਜਾਂ ਇਸ ਮਹੀਨੇ ਜਿਹੜਾ ਕਰਨਾ ਵਾ, ਪਹਿਲਾਂ ਉੱਤੋਂ ਆਪਾਂ ਗਾਂਹ ਨਿਕਲੀਏ ਅਤੇ ਫਿਰ ਆਪਾਂ ਉੱਧਰ ਨੂੰ ਜਾਵਾਂਗੇ।
9: ਬਿਲਕੁਲ।
8: ਸੋ ਉਹ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਇਸ ਲਾਈਕ ਜਿੱਦਾਂ ਆਪਾਂ ਇੱਕ ਲੌਂਗ ਟਰਮ ਇਨਵੈਸਟਮੈਂਟ ਕਰਦੇ ਹਾਂ, ਤੁਹਾਡੇ ਕੋਲ ਪੈਸੇ ਪਏ ਆ ਅਤੇ ਤੁਸੀਂ ਇੱਕ ਜ਼ਮੀਨ ਲੈ ਕੇ ਛੱਡ ਦਿੰਦੇ ਹੋ ਵੀ ਚਲੋ ਕੋਈ ਨਹੀਂ ਕੱਲ੍ਹ ਨੂੰ ਮਹਿੰਗੀ ਹੋਊਗੀ ਵੇਚ ਲਾਂਗੇ, ਜਾਂ ਗ੍ਰੀਨ ਵੈਜ 'ਚ ਹੈ ਤਾਂ ਕੱਲ੍ਹ ਨੂੰ ਇਹ ਚੇਂਜ ਹੋਊਗੀ ਤੇ ਆਪਾਂ ਵੇਚ ਲਾਂਗੇ, ਪਰ ਉਹ ਤਾਂ ਹੀ ਕਰੋਗੇ ਨਾ ਜੇ ਤੁਹਾਡੇ ਕੋਲ ਜਮਾਂ ਪੂੰਜੀ ਪਈ ਹੈ।
9: ਜਮਾਂ ਪੂੰਜੀ ਪਈ ਹੈ,
8: ਤੁਸੀਂ ਇਹ ਥੋੜੀ ਆ ਵੀ ਇਕਵਿਟੀ ਕਢਾ ਕੇ ਤੇ ਤੁਸੀਂ ਇਹ ਵਾਲਾ ਰਿਸਕ ਲੈ ਲਓਗੇ, ਐਟਲੀਸਟ 10 ਸਾਲ ਦਾ ਮਸਲਾ ਵਾ।
9: ਸਹੀ ਗੱਲ ਹੈ।
8: ਲਾਈਫ 'ਚ ਵੀ ਆਪਾਂ ਇਹੋ ਕੁਛ ਹੀ ਕਰਦੇ ਹਾਂ ਵੀ ਅਸੀਂ ਉਹ ਜਿਹੜਾ ਦੂਰ ਵਾਲੀ ਸੋਚ ਜਿਹੜੀ ਉਹ ਪਹਿਲਾਂ ਸੋਚੀ ਜਾਂਦੇ ਆਪਾਂ ਵੀ ਉਦੋਂ ਕੀ ਕਰਨਾ, ਬੱਚੇ ਨੇ ਵੱਡੇ ਹੋ ਕੇ ਕੀ ਬਣਨਾ, ਪਰ ਅੱਜ ਉਹਦੀ ਜਿਹੜੀ ਪਰਵਰਿਸ਼ ਆ ਉਹਦਾ ਕੀ ਕਰਨਾ, ਉਹਦੇ 'ਤੇ ਧਿਆਨ ਫਿਰ ਉਟਕ ਜਾਂਦਾ। ਸੋ ਇੱਥੇ ਬੜੀਆਂ ਮਿਸਟੇਕਸ ਨੇ, ਖੈਰ ਇਹ ਫਿਰ ਇੱਕ ਅਲੱਗ ਐਂਗਲ ਨਿਕਲ ਆਉਂਦਾ, ਪਰ ਜਿਹੜੀ ਆਪਾਂ ਅੱਜ ਗੱਲ ਕਰਨੀ ਆ ਜੋ ਕਿ ਸਾਡੇ ਪਰਿਵਾਰਾਂ ਦੇ ਵਿੱਚ ਵੀ ਇਸ ਟਾਈਮ ਦੇ ਉੱਤੇ ਸਮੱਸਿਆ ਤਾਂ ਵੱਡੀ ਬਣ ਰਹੀ ਆ, ਜਿਹੜੀ ਤੁਹਾਡੇ ਨਾਲ ਕੀਤੀ ਸੀ ਆਪਾਂ ਕਿ ਜਿਹੜੀ ਜ਼ੈਨਜ਼ੀ ਨੇ, ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਕਰੀ ਵੈਸੇ ਤਾਂ ਤੁਹਾਨੂੰ ਪਤਾ ਹੀ ਹੋਊਗਾ, ਮੇਰੇ ਵਰਗੇ ਨੂੰ ਕਿਸੇ ਵੇਲੇ ਨਹੀਂ ਚੇਤਾ ਰਹਿੰਦਾ ਜਾਂ ਪਤਾ ਹੁੰਦਾ, ਜ਼ੈਨਜ਼ੀ ਕਹਿੰਦੇ ਨੇ ਜਿਹੜੀਆਂ 1997 ਤੋਂ ਲੈ ਕੇ ਅਤੇ 2012 ਦੇ ਦਰਮਿਆਨ ਜੰਮੀਆਂ ਸੰਤਾਨਾਂ ਨੇ,
9: ਹਾਂਜੀ
8: ਮੁੰਡੇ ਨੇ ਜਾਂ ਕੁੜੀਆਂ ਨੇ। ਹੁਣ ਅੱਜ ਤੁਹਾਡੇ ਨਾਲ ਇਹ ਸਾਂਝ ਸਾਰੀ ਜਿਹੜੀ ਪਿੱਛੋਂ ਜੋ ਵੀ ਆਪਾਂ ਬਣਾਇਆ ਹੁਣ ਤੱਕ ਦਾ ਨੀਂਹ ਪੱਥਰ, ਉਹ ਵੀ ਇਹਦੇ ਨਾਲ ਤੁਸੀਂ ਰਿਲੇਟ ਕਰਕੇ ਅਤੇ ਫਿਰ ਆਪਾਂ ਇੱਥੋਂ ਅੱਗੇ ਚੱਲਦੇ ਹਾਂ। ਜ਼ੈਨਜ਼ੀ ਜਿਹੜੀਆਂ ਕੁੜੀਆਂ ਨੇ ਖਾਸ ਤੌਰ ਦੇ ਉੱਤੇ, ਹਾਲੇ ਮੁੰਡਿਆਂ ਦੀ ਅਲੱਗ ਸਟੱਡੀ ਆ, ਉਹ ਆਪਾਂ ਫਿਰ ਕਿਸੇ ਦਿਨ ਆਪਾਂ ਸ਼ੇਅਰ ਕਰਾਂਗੇ, ਮੈਂ ਪਹਿਲਾਂ ਇਹ ਰਿਪੋਰਟ ਸਾਂਝੀ ਕਰ ਦਿੰਦਾ ਫਿਰ ਆਪਾਂ ਇੱਥੇ ਡਿਸਕਸ਼ਨ ਕਰਾਂਗੇ, ਅਤੇ ਇਸ ਰਿਪੋਰਟ ਨੂੰ ਸਾਂਝੀ ਕਰਨ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ, ਸਾਰਾ ਕੁਛ ਜੋ ਆਪਾਂ ਡਿਸਕਸ ਕੀਤਾ ਉਹਨੂੰ ਪਲੱਸ ਇਸ ਰਿਪੋਰਟ ਨੂੰ ਲੈ ਕੇ ਤੁਹਾਡਾ ਕੋਈ ਵਿਚਾਰ ਹੋਊਗਾ ਤਾਂ ਫਿਰ ਤੁਸੀਂ ਜ਼ਰੂਰ ਕਰਿਓ, ਹਾਲੇ ਮੈਂ ਫੋਨ ਤੁਹਾਡਾ ਜਿਹੜਾ ਉਹ ਨਹੀਂ ਪਿੱਕ ਕਰਦਾ। ਜਿਹੜੀਆਂ ਜ਼ੈਨਜ਼ੀ ਨੇ 1997 ਤੋਂ 2012 ਦੇ ਦਰਮਿਆਨ ਜੰਮੀਆਂ ਕੁੜੀਆਂ, ਉਹਨਾਂ ਦੇ ਬਾਰੇ ਇੱਕ ਇੱਥੋਂ ਦੇ ਕਾਫੀ ਮਸ਼ਹੂਰ ਇੱਕ ਮਨੋਵਿਗਿਆਨੀ ਆ ਬੀਬੀ ਕਲੇਅਰ ਰੋ, ਕਲੇਅਰ ਰੋ ਨੇ ਇੱਕ ਕਾਫੀ ਚਿੰਤਾਜਨਕ ਇੱਕ

0: ਕੀਤਾ। ਉਹਨਾਂ ਦਾ ਕਹਿਣਾ ਆ ਕਿ ਜਿਹੜੇ ਆਰਥਿਕ ਸੰਕਟ ਨੇ ਉਹ ਮੇਨ ਕਾਰਨ ਨਹੀਂ ਆ।
1: ਅੱਛਾ,
0: ਪਹਿਲਾਂ ਤੱਕ ਆਪਾਂ ਇਹ ਮੰਨਦੇ ਹਾਂ ਵੀ ਇਕੋਨਮੀ ਜਿਹੜੀ ਆ ਉਹ
1: ਅਫੋਰਡੇਬਿਲਟੀ ਆ,
0: ਤੁਸੀਂ ਇਕੋਨਮੀ ਇਕੋਨਮੀ ਕਹਿੰਦੇ ਜੇ ਇਕੋਨਮੀ, ਇਹਦੇ ਪਿੱਛੇ ਮੇਨ ਸੰਕਟ ਇਸ ਮਨੋਵਿਗਿਆਨੀ ਨੇ ਨਹੀਂ ਮੰਨਿਆ। ਉਹ ਕਹਿੰਦੀ ਆ ਕਿ ਜਿਹੜਾ ਗੰਭੀਰ ਇਸ ਟਾਈਮ ਦੇ ਉੱਤੇ ਸੰਕਟ ਆ ਉਹ ਹੈਗਾ ਵਾ ਮਾਨਸਿਕ, ਉਹ ਹੈਗਾ ਵਾ ਸੱਭਿਆਚਾਰਕ। ਮਾਨਸਿਕ ਯਾਨੀ ਕਿ ਜਿਹੜਾ ਸਾਡੇ ਉੱਤੇ ਸਟ੍ਰੈਸ ਆ ਇੰਨਾ ਜ਼ਿਆਦਾ, ਉਹ ਸਭ ਤੋਂ ਵੱਡੀ ਸਮੱਸਿਆ ਵਾ। ਅਤੇ ਇੱਕ ਜਿਹੜਾ ਸਾਡਾ ਸਮਾਜਿਕ ਤਾਣਾ ਬਾਣਾ ਵਾ ਇਸ ਟਾਈਮ ਦੇ ਉੱਤੇ, ਜਾਂ ਪਿਛਲੀ ਉਹ ਆਪਣੀ ਮਾਂ ਨੂੰ ਵੇਖ ਰਹੀ ਆ, ਆਪਣੇ ਪਿਓ ਨੂੰ ਵੇਖ ਰਹੀ ਆ, ਉਹਦਾ ਵੀ ਇੱਕ ਅਲੱਗ ਐਂਗਲ ਇਸ ਨੇ ਇਸ ਵਾਰੀ ਪੇਸ਼ ਕੀਤਾ। ਨੋਰਮਲੀ ਆਮ ਤੌਰ ਦੇ ਉੱਤੇ ਆਪਾਂ ਜੋ ਉਹ ਆਪਾਂ ਜਾਣਦੇ ਹੀ ਹਾਂ, ਚਲੋ ਉਹਨਾਂ ਦੋਵਾਂ ਦੀਆਂ ਆਪਸੀ ਲੜਾਈਆਂ ਜਾਂ ਦਿਸ ਦੈਟ, ਪਰ ਉਹ ਕਿਉਂ ਆ ਥੋੜ੍ਹੀ ਜਿਹੀ ਹੋਰ ਡੈਪਥ ਵਿੱਚ ਆਪਾਂ ਜਾਵਾਂਗੇ। ਉਹਦਾ ਕਹਿਣਾ ਕਿ ਨੌਜਵਾਨ ਕੁੜੀਆਂ ਜਿਹੜੀਆਂ ਨੇ ਆਪਣੀਆਂ ਮਾਵਾਂ ਨੂੰ ਹਮੇਸ਼ਾ ਹੀ ਉਹ ਇਹ ਨਹੀਂ ਵੀ ਲੜਦਿਆਂ ਇੱਕ ਦੂਸਰੇ ਨਾਲ ਵੇਖਦੀਆਂ ਨੇ, ਉਹ ਹਮੇਸ਼ਾ ਉਹਨਾਂ ਨੂੰ ਸਟ੍ਰੈਸ ਦੇ ਵਿੱਚ ਵੇਖਦੀਆਂ ਨੇ, ਇੱਕ ਮਾਨਸਿਕ ਤਣਾਅ ਦੇ ਵਿੱਚ ਵੇਖਦੀਆਂ ਨੇ ਹਮੇਸ਼ਾ। ਉਹ ਹਮੇਸ਼ਾ ਮਾਨਸਿਕ ਤੌਰ ਦੇ ਉੱਤੇ ਉਹਨਾਂ ਨੇ ਟੁੱਟੀਆਂ ਵੇਖੀਆਂ ਨੇ, ਬੁਰੀ ਤਰ੍ਹਾਂ ਦੇ ਨਾਲ ਹਮੇਸ਼ਾ ਥੱਕੀਆਂ ਵੇਖੀਆਂ ਨੇ ਉਹਨਾਂ ਨੇ, ਅਤੇ ਸਭ ਤੋਂ ਵੱਡੀ ਚੀਜ਼ ਮਲਟੀ ਟਾਸਕਿੰਗ ਦੇ ਬੋਝ ਥੱਲੇ ਦੱਬੀਆਂ ਵੇਖੀਆਂ। ਇਸ ਵਜ੍ਹਾ ਦੇ ਕਰਕੇ ਉਹ ਡਿਸੀਜ਼ਨ ਨਹੀਂ ਲੈ ਪਾ ਰਹੀਆਂ। ਉਹ ਇਸ ਕਰਕੇ ਨਹੀਂ ਡਿਸੀਜ਼ਨ ਵੀ ਉਹ ਦੋਵਾਂ ਜੀਆਂ ਦੀ ਲੜਾਈ ਰਹਿੰਦੀ ਆ, ਅਤੇ ਤਾਂ ਕਰਕੇ ਉਹਨਾਂ ਨੂੰ ਲੱਗਦਾ ਵੀ ਇਹ ਰਿਲੇਸ਼ਨ ਟੌਕਸਿਕ ਹੀ ਹੁੰਦਾ ਵਾ। ਉਹਦੇ ਬੈਕ ਦੀ ਕਹਾਣੀ ਇਹ ਆ ਵੀ ਉਹਨਾਂ ਦੇ ਕੋਲ ਉਹ ਵੇਖਦੀਆਂ ਵੀ ਕੰਮ ਹੀ ਇੰਨੇ ਕੁ ਜ਼ਿਆਦਾ ਵਾ ਕਰਨ ਨੂੰ, ਅਤੇ ਜੇ ਇਹਦੇ ਵਿੱਚੋਂ ਆਪਾਂ ਇੱਕ ਕੰਮ ਮਾਈਨਸ ਕਰ ਦਈਏ, ਸਿੱਧਾ ਉਹ ਵਿਆਹ ਦੇ ਉਹਦੇ ਖਿਲਾਫ਼ ਨਹੀਂ ਗਿਆ। ਉਹਨਾਂ ਨੂੰ ਇਹ ਲੱਗਦਾ ਕਿ ਇਸ ਸਾਰੇ ਕੁਛ ਦੇ ਵਿੱਚ ਜਿੱਥੇ ਮਾਂ ਘਰ ਦੀ ਰੋਟੀ ਵੀ ਬਣਾ ਰਹੀ ਆ, ਜਿੱਥੇ ਮਾਂ ਬਾਹਰ ਜਾ ਕੇ ਕੰਮ ਵੀ ਕਰ ਰਹੀ ਆ, ਜਿੱਥੇ ਮਾਂ ਸਾਡਾ ਵੀ ਖਿਆਲ ਰੱਖ ਰਹੀ ਆ, ਘਰ ਦੀ ਸਾਫ਼ ਸਫਾਈ ਵੀ ਕਰ ਰਹੀ ਆ, ਇੰਨਾ ਸਾਰਾ ਕੁਛ ਕਰਕੇ ਜਦੋਂ ਥੱਕ ਟੁੱਟ ਕੇ ਉਹ ਕਹਿੰਦੀ ਆ ਵੀ ਮੇਰੀਆਂ ਮੋਰਾਂ ਦੇ ਵਿੱਚ ਪੀੜ ਹੋ ਰਹੀ ਆ, ਮੈਨੂੰ ਸ਼ਾਇਦ ਸਰਵਾਈਕਲ ਹੋਈ ਆ, ਮੇਰਾ ਸ਼ਾਇਦ L2 ਹਿੱਲ ਗਿਆ, ਮੇਰਾ ਸ਼ਾਇਦ L4 ਹਿੱਲ ਗਿਆ, ਇਹ ਸਾਰਾ ਕੁਛ ਮੈਨੂੰ ਮਾਈਗ੍ਰੇਨ ਹੋ ਰਹੀ ਆ, ਜਦੋਂ ਹਰ ਰੋਜ਼ ਉਹਨਾਂ ਦੇ ਸਾਹਮਣੇ ਉਹ ਦਵਾਈਆਂ ਖਾਂਦੀ ਆ, ਹਰ ਰੋਜ਼ ਇੱਦਾਂ ਦੀਆਂ ਗੱਲਾਂ ਕਰਦੀ, ਤਾਂ ਫਿਰ ਉਹਨਾਂ ਨੂੰ ਲੱਗਦਾ ਵੀ ਐਟਲੀਸਟ ਆਪਾਂ ਇਸ ਘਰ ਵਾਲੇ ਦੇ ਪ੍ਰਤੀ ਜ਼ਿੰਮੇਵਾਰੀ, ਅਤੇ ਜਿਹੜੀ ਸਾਡੀ ਰੋਟੀ ਪਾਣੀ ਸਾਰੇ ਟੱਬਰ ਦੀ ਜ਼ਿੰਮੇਵਾਰੀ, ਇਸ ਜ਼ਿੰਮੇਵਾਰੀ ਤੋਂ ਤਾਂ ਐਟਲੀਸਟ ਮੁਕਤ ਹੋਈਏ, ਅਤੇ ਆਪਾਂ ਇਕੱਲੇ ਤਾਂ ਆਪਣਾ ਗੁਜ਼ਾਰਾ ਕਰ ਹੀ ਲਵਾਂਗੇ। ਬਾਕੀ ਵੇ ਬੜੀਆਂ ਚੀਜ਼ਾਂ ਮੈਂ ਛੱਡ ਰਿਹਾ ਵਾਂ ਕਿਉਂਕਿ ਉਹ ਆਪਾਂ ਬਹੁਤ ਵਾਰੀ ਡਿਸਕਸ ਕੀਤੀਆਂ, ਅਤੇ ਅੱਗੇ ਚੱਲ ਕੇ ਚਲੋ ਆਪਾਂ ਫੇਰ ਕਰ ਲਵਾਂਗੇ। ਹੁਣ ਜਿਹੜਾ ਇਹ ਮਾਡਲ ਆ, ਇਹਦੇ ਕਰਕੇ ਮਾਂ ਬਣਨ ਦਾ ਇਹ ਜਿਹੜਾ ਪੂਰੇ ਦਾ ਪੂਰਾ ਸਨੈਰੀਓ ਜਾਂ ਡੇ ਫਸਟ ਤੋਂ ਜਿਹੜੀ ਇਹ ਜਦੋਂ ਉਹਨਾਂ ਦੇ ਨਾਲ ਡਿਸਕਸ ਕੀਤੀ ਗਈ ਆ, ਅਤੇ ਉਹਨਾਂ ਦਾ ਬਹੁਤੀਆਂ ਦਾ ਇਹ ਕਹਿਣਾ ਵਾ ਜੈਨਜੀ ਦਾ ਕਿ ਨਾ ਵੀ ਇਸ ਤਰੀਕੇ ਦੀ, ਉਹਦਾ ਕਹਿਣਾ ਕਿ ਜ਼ਿਆਦਾਤਰ ਕੁੜੀਆਂ ਜਿਹੜੀਆਂ ਨੇ ਉਹ ਨਾ ਨਹੀਂ ਕਰ ਰਹੀਆਂ, ਉਹ ਨਫ਼ਰਤ ਕਰ ਰਹੀਆਂ ਨੇ।
1: ਅੱਛਾ,
0: ਵਿਆਹ ਕਰਵਾਉਣ,
1: ਗੱਲ ਹੀ ਨਾ ਕਰੋ।
0: ਹਾਂ, ਵਿਆਹ ਕਰਵਾਉਣ ਨੂੰ ਅਤੇ ਬੱਚੇ ਜੰਮਣ ਨੂੰ। ਹੁਣ ਇਹ ਕਿੱਡੀ ਕੁ ਵੱਡੀ ਤ੍ਰਾਸਦੀ ਆ, ਇਹ ਆਪਾਂ ਜ਼ਿਆਦਾ ਬਿਹਤਰ ਆਪਾਂ ਸਮਝਦੇ ਹਾਂ। ਹੁਣ ਉਹਨਾਂ ਦਾ ਕਹਿਣਾ ਆ ਕਿ ਅੱਜ ਦੇ ਜਿਹੜੇ ਮਾਂ ਆ ਉਹਦੀ ਹਕੀਕਤ ਇੱਕ ਤਰ੍ਹਾਂ ਦੇ ਨਾਲ ਲੌਂਡਰੀ ਦੇ ਵਿੱਚੋਂ ਦੇਸ਼ ਚਲਾਉਣ ਦੇ ਬਰਾਬਰ ਆ। ਸੋ ਉਹ ਕਿਉਂ, ਉਹ ਕਹਿੰਦੀ ਆ ਵੀ ਜਿਹੜਾ ਮੇਰਾ ਮਰੀਜ਼ਾਂ ਦੇ ਨਾਲ ਗੱਲਬਾਤ ਕਰਦਿਆਂ ਜਾਂ ਉਹਨਾਂ ਦਾ ਇਲਾਜ ਕਰਦਿਆਂ ਜਾਂ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਦਿਆਂ ਜੋ ਨੌਜਵਾਨ ਕੁੜੀਆਂ ਦੇ ਵਿੱਚੋਂ ਮੈਂ ਵੇਖਿਆ ਵਾ, ਉਹਦਾ ਕਹਿਣਾ ਵੀ ਇੱਕ ਦਿਨ ਦੇ ਵਿੱਚ ਇੱਕ ਇਨਸਾਨ ਜਾਂ ਫਿਰ ਇੱਕ ਜਨਾਨੀ ਕਿੰਨੀ ਕੁ ਵਾਰੀ ਥੱਕਦੀ ਆ ਇਹ ਤੁਸੀਂ ਆਪ ਸਮਝ ਸਕਦੇ ਹੋ ਜਾਂ ਉਹਦੇ ਕੋਲ ਪੁੱਛ ਸਕਦੇ ਹੋ। ਮੋਬਾਈਲ ਦੇ ਕੈਲਕੂਲੇਟਰ ਦੇ ਉੱਤੇ ਫੋਨ ਨੰਬਰ ਕਦੀ ਉਹ ਡਾਇਲ ਕਰ ਰਹੀ ਆ, ਉਹਨੂੰ ਨਹੀਂ ਪਤਾ ਉਹ ਕੀ ਕਰ ਰਹੀ ਆ, ਪਰ ਫਿਰ ਵੀ ਉਹ ਕਰ ਰਹੀ ਆ। ਉਹਦਾ ਬੇਟਾ ਜਿਹੜਾ ਉਹਦੇ ਲਾਗੇ ਰੌਲਾ ਪਾ ਰਿਹਾ ਵੀ ਮੇਰੇ ਆ ਸਕੂਲ ਦਾ ਫਾਰਮ ਸਾਈਨ ਮੇਰਾ ਕਰਨ ਵਾਲਾ, ਇਹ ਮੇਰਾ ਕਰ ਦੇ, ਅਤੇ ਜਿੱਥੇ ਉਹ ਸਾਈਨ ਕਰ ਰਹੀ ਆ ਉਹਨੂੰ ਸਮਝ ਹੀ ਨਹੀਂ ਲੱਗ ਰਹੀ ਵੀ ਉਹ ਵਾਕਈ ਉਹ ਫੋਨ ਦੇ ਉਹਦੇ ਉੱਤੇ ਹੀ ਕੈਲਕੂਲੇਟਰ ਦੇ ਉੱਤੇ ਸਾਈਨ ਕਰੀ ਜਾਂਦੀ, ਉਹਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਮੈਂ ਬੇਟੇ ਦੇ ਫਾਰਮ 'ਤੇ ਕਰ ਰਹੀ ਹਾਂ ਜਾਂ ਮੈਂ ਕਿੱਥੇ ਕਰ ਰਹੀ ਹਾਂ, ਇਹ ਉਹਦੇ ਅੰਦਰ ਦੀ ਅਵਸਥਾ ਉਹਦੀ ਦੱਸ ਰਹੀ ਹੈ। ਉੱਧਰ ਦੂਸਰੇ ਪਾਸੇ ਦੂਸਰੀ ਉਹਦੀ ਬੇਟੀ ਆਪਣੇ ਡਾਂਸ ਕਲਾਸ 'ਤੇ ਜਾਣਾ, ਉਹ ਜੁੱਤੀਆਂ ਆਪਣੀਆਂ ਲੱਭ ਰਹੀ ਹੈ, ਲੈਪਟੋਪ ਦੀਆਂ ਜਿਹੜੀਆਂ ਉੱਧਰੋਂ ਈਮੇਲ ਦੀਆਂ ਨੋਟੀਫਿਕੇਸ਼ਨ ਆ ਰਹੀਆਂ ਵਾ ਜਿਹੜੀਆਂ ਕਿ ਉਹਨੇ ਵੇਖੀਆਂ ਹੀ ਨਹੀਂ ਆ ਪਰਸੋਂ ਦੀਆਂ, ਉਹ ਵੀ ਹਲੇ ਉਹਦੀਆਂ ਪੈਂਡਿੰਗ ਆ। ਉੱਧਰ ਜੇ ਉਹ ਇੱਧਰੋਂ ਧਿਆਨ ਹਟਾ ਕੇ ਉੱਧਰ ਵੇਖਣ ਦੀ ਕੋਸ਼ਿਸ਼ ਕਰਦੀ ਆ, ਅਤੇ ਉੱਧਰ ਭਾਵੇਂ ਰੋਬਟ ਦੇ ਉੱਤੇ ਹੀ ਚੱਲਦਾ ਵਾ, ਉਹ ਕਹਿੰਦੀ ਵੀ ਉੱਧਰ ਵੈਕਿਊਮ ਜਿਹੜਾ ਉਹ ਰੌਲਾ ਪਾ ਰਿਹਾ ਵੀ ਟਾਈਮ ਹੋ ਗਿਆ ਵਾ ਮੇਰਾ ਚਾਰਜ ਹੋਣ ਦਾ, ਅਤੇ ਮੈਨੂੰ ਤੂੰ ਇੱਧਰਲੇ ਪਾਸੇ ਨੂੰ ਮੈਨੂੰ ਕਮਾਂਡ ਦੇ, ਮੈਂ ਉੱਧਰ ਜਾ ਕੇ ਮੈਂ ਆਪਣੇ ਆਪ ਨੂੰ ਚਾਰਜ ਕਰ ਲਵਾਂ। ਹੁਣ ਇਹ ਜਸਟ ਇੱਕ ਛੋਟਾ ਜਿਹਾ ਉਹਨੇ ਲੌਂਡਰੀ ਦੀ ਐਗਜ਼ਾਮਪਲ ਦਿੱਤੀ ਆ ਵੀ ਇੱਕ ਮਾਂ ਦੇ ਦਿਮਾਗ ਦੇ ਵਿੱਚ ਇੱਕ ਟਾਈਮ ਦੇ ਉੱਤੇ ਇਹ ਕਿੰਨਾ ਕੁਛ ਚੱਲ ਰਿਹਾ ਵਾ। ਇਹ ਤਾਂ ਕਰਕੇ ਉਭਾਰਿਆ ਗਿਆ ਵਾ ਕਿਉਂਕਿ ਸਾਨੂੰ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਲੱਗਦੀਆਂ, ਪਰ ਇਹ ਵੇਖੋ ਵੀ ਇਹ ਕਿੰਨੀਆਂ ਵੱਡੀਆਂ ਚੀਜ਼ਾਂ ਨੇ ਵੀ ਉਹਨੂੰ ਹੋਸ਼ ਹੀ ਭੁੱਲ ਗਈ ਆ, ਉਹ ਕਰਨਾ ਕੁਛ ਹੋਰ ਚਾਹ ਰਹੀ ਆ ਅਤੇ ਉਹ ਕਰੀ ਕੁਛ ਹੋਰ ਜਾ ਰਹੀ ਆ। ਸੋ ਇਸ ਸਭ ਕੁਛ ਦੇ ਦਰਮਿਆਨ ਜਦੋਂ ਆਪਾਂ ਕਹਿੰਦੇ ਹਾਂ ਵੀ ਔਰਤ ਦੀ ਆਜ਼ਾਦੀ

0: ਆਜ਼ਾਦੀ, ਔਰਤ ਦੀ ਸੋਚ ਜੀ ਆਜ਼ਾਦੀ। ਸੋ ਇਹ ਸਾਰਾ ਕੁਛ ਜਿਹੜਾ ਵਾ ਇਸ ਆਜ਼ਾਦੀ ਦਾ, ਇਸ ਲਿਬਰੇਸ਼ਨ ਦਾ ਜਦੋਂ ਵਾਅਦਾ ਕੀਤਾ ਗਿਆ ਇਸ ਸਮਾਜ ਦੇ ਵੱਲੋਂ ਜਾਂ ਇੱਕ ਸਿਸਟਮ ਦੇ ਵੱਲੋਂ, ਉਹ ਇਸ ਕਰਕੇ ਕਿਉਂਕਿ ਉਹਨੂੰ ਕੰਮ ਕਰਨ ਵਾਲੀ ਇੱਕ ਮਸ਼ੀਨ ਚਾਹੀਦੀ ਸੀ ਅਤੇ ਉਹਨੇ ਮਾਂ ਨੂੰ ਘਰੋਂ ਕੱਢ ਕੇ ਉਹਦੇ ਕੋਲੋਂ ਕੰਮ ਕਰਵਾ ਲਿਆ। ਹੁਣ ਇੱਦਾਂ ਲੱਗਦਾ ਵੀ ਜਿਵੇਂ ਉਹ ਸਿਰਫ ਇੱਕ ਕਿਚਨ ਦੇ ਵਿੱਚ, ਸਿਰਫ ਇੱਕ ਡਿਸ਼ਵਾਸ਼ਰ ਦੇ ਲਾਗੇ ਬੰਨੇ ਜਾਂ ਲੌਂਡਰੀ ਦੇ ਵਿੱਚ ਖੜ੍ਹੇ ਹੋਣ ਤੱਕ ਹੀ ਉਹ ਸੀਮਿਤ ਰਹਿ ਗਈ ਆ। ਉਹਨੂੰ ਉੱਥੇ ਬਹਿ ਕੇ ਇੱਕ ਫੀਲ ਇਹ ਦਵਾਈ ਜਾਂਦੀ ਆ ਵੀ ਤੂੰ ਸਾਰਾ ਦੇਸ਼ ਚਲਾ ਰਹੀ ਹੈ, ਪਰ ਅਸਲ ਦੇ ਵਿੱਚ ਅਸਲੀਅਤ ਉਹ ਨਹੀਂ ਆ। ਵੈਸੇ ਇਕੱਲੀ ਆਪਾਂ ਲੇਡੀਜ਼ ਦੀ ਗੱਲ ਕਰ ਰਹੇ ਹਾਂ, ਬੰਦਿਆਂ ਦੀ ਵੀ ਕੋਈ ਬਹੁਤ ਹੀ ਵਧੀਆ ਹਾਲਾਤ ਨਹੀਂ। ਆਪਾਂ ਕਿਸੇ ਦਿਨ ਉਹਦੇ ਉੱਤੇ ਵੀ ਰਿਪੋਰਟਾਂ ਇੱਕ ਦੋ ਜਿਹੜੀਆਂ ਨੇ ਉਹ ਕੱਢ ਕੇ ਰੱਖੀਆਂ, ਉਹ ਵੀ ਆਪਾਂ ਸਾਂਝੀਆਂ ਕਰਾਂਗੇ। ਬੰਦਿਆਂ ਨੂੰ ਨਾ ਲੱਗੇ ਵੀ ਇਹ ਤਾਂ ਜ਼ਿਆਦਾ ਮਤਲਬ, ਪਰ ਸਾਡੇ ਲਈ ਸਮਝਣਾ ਇਹ ਜ਼ਰੂਰੀ ਹੈ। ਜਦੋਂ ਆਪਾਂ ਇੱਕ ਦੂਸਰੇ ਦੀ ਸਮਝਾਂਗੇ ਤਾਂ ਫਿਰ ਜ਼ਿਆਦਾ ਇਹ ਸਮੱਸਿਆ ਆਪਾਂ ਹੱਲ ਕਰ ਸਕਦੇ ਹਾਂ।
1: ਹਾਂ, ਮੇਰੇ ਖਿਆਲ 'ਚ ਪਰ ਇਹ ਸਮੱਸਿਆ ਰਹੇਗੀ, ਇਹ ਵਧੇਗੀ, ਇਸ ਕਰਕੇ ਵੀ ਕਿਉਂਕਿ ਮੈਂ ਬਹੁਤ ਉਹਦਾ ਸਟਰੋਂਗ ਬਲੀਵਰ ਹੈ ਕਿ ਜਿੱਦਾਂ ਜਿੱਦਾਂ ਅਸੀਂ ਪਰਿਵਾਰ ਸੂਖਮ ਕਰੀ ਜਾਂਦੇ ਨਾ, ਆਪਣੇ ਹੱਥ ਵੱਢ ਕੇ ਸਿੱਟਣ ਵਾਲੀ ਗੱਲ ਹੈ। ਅਤੇ ਜਿਹੜੀ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਲੌਂਡਰੀ ਤੋਂ ਦੇਸ਼ ਚਲਾਉਣੀ ਵਾਲੀ ਗੱਲ, ਅਤੇ ਮੇਰੇ ਖਿਆਲ ਦੇ ਵਿੱਚ ਪਹਿਲਾਂ ਤਾਂ ਮਸ਼ੀਨਾਂ ਵੀ ਨਹੀਂ ਸੀ ਹੁੰਦੀਆਂ, ਪਰ ਹੱਥ ਬਹੁਤ ਹੁੰਦੇ ਸੀ ਆਸੇ ਪਾਸੇ, ਅਤੇ ਰੋਟੀ ਟੁੱਕ, ਕੱਪੜੇ ਦਾ ਧੋਣਾ, ਪਸ਼ੂਆਂ ਦਾ ਵੀ ਹੁੰਦਾ ਸੀ ਨਾਲ, ਪਸ਼ੂਆਂ ਦਾ ਵੀ ਮਨਫੀ ਹੋ ਗਿਆ, ਭਾਵੇਂ ਇੱਥੇ ਦੇ ਪਰਿਵਾਰ ਦੇਖ ਲਈ ਜਾਂ ਉੱਥੇ ਦੇ ਚਲੋ ਦੇਖ ਲਈ, ਹੈ ਨਾ ਆਪਾਂ ਹੁਣ, ਅਤੇ ਉਹ ਹੱਥ ਨਾ ਅਸੀਂ ਆਪਣੇ ਹੱਥੀਂ ਵੱਢ ਲਏ। ਕਈ ਜਿਹੜੀਆਂ ਚੀਜ਼ਾਂ ਨੇ ਸ਼ਾਇਦ ਆਉਣ ਵਾਲੀ ਜਨਰੇਸ਼ਨ ਨੂੰ ਮਾਂ ਬਾਪ, ਮਾਂ ਧੀ ਦਾ ਅਤੇ ਪਿਓ ਪੁੱਤ ਦਾ ਕਿਸੇ ਗੱਲਾਂ ਨੂੰ ਲੈ ਕੇ ਤਾਂ ਉਮਰ ਭੇਤ ਰਹਿੰਦਾ, ਪਰ ਉਹ ਭੇਤ ਹੈ ਜਿਹੜਾ ਸ਼ਾਇਦ ਦਾਦਾ ਦਾਦੀ ਅਤੇ ਨਾਨਾ ਨਾਨੀ ਦਾ ਨਹੀਂ ਰਹਿੰਦਾ, ਹੈ ਨਾ। ਉਹ ਨੇ ਆ ਕੇ ਉਹਨਾਂ ਦੀ ਬੁੱਕਲ 'ਚੋਂ ਜਿਹੜਾ ਨਿੱਘ ਜਾਂ ਜਿਹੜੀਆਂ ਗੱਲਾਂ ਸੁਣਨੀਆਂ, ਕਹਿਣੀਆਂ ਨਾ ਭਾਜੀ, ਉਹ ਚੀਜ਼ਾਂ ਅਸੀਂ ਸੂਖਮ ਪਰਿਵਾਰਾਂ ਦੇ ਨੈਨੋ ਫੈਮਿਲੀ ਪ੍ਰਾਈਵੇਸੀ ਕਪਲ ਲਾਈਫ ਉਹ ਸਿਰਜ ਲਈਆਂ ਔਰ ਉਹਨਾਂ ਨੂੰ ਮਚੋਰ ਕਰਕੇ ਹਵਾ ਦਿੱਤੀ ਆ। ਸਾਡੇ ਆਪਣੇ ਆਸੇ ਪਾਸੇ ਬੰਦੇ ਨੇ ਜਿਹੜੀ ਜਨਰੇਸ਼ਨ ਦੀਆਂ ਅੱਜ ਅਸੀਂ 97 ਤੋਂ ਲੈ ਕੇ 12 ਤੱਕ ਬੋਰਨ ਦੀਆਂ ਗੱਲਾਂ ਕਰਦੇ ਹਾਂ, ਉਸ ਜਨਰੇਸ਼ਨ ਨੂੰ ਮਾਹੌਲ ਵੀ ਸਾਡੀ ਜਨਰੇਸ਼ਨ ਨੇ ਦਿੱਤਾ।
0: ਮਤਲਬ ਨੋ ਡਾਊਟ,
1: ਮੈਂ ਨਹੀਂ ਕਦੀ ਡਿਸਕਸ ਕੀਤੀਆਂ ਉਹ ਚੀਜ਼ਾਂ ਆਪਣੇ ਪਰਿਵਾਰ ਦੇ ਵਿੱਚ ਜੋ ਇੱਕ ਇੱਕ ਨੌਜਵਾਨ ਨੂੰ ਇੱਕ ਜ਼ਿੰਮੇਵਾਰ ਪਤੀ ਬਣਾਉਂਦਾ। ਮੈਂ ਆਪਣੇ ਮਾਂ ਪਿਓ ਨਾਲ ਨਹੀਂ ਕਦੀ ਡਿਸਕਸ ਕੀਤਾ, ਹੈ ਨਾ, ਪਰ ਮੇਰੇ ਆਸੇ ਪਾਸੇ ਉਹ ਸੀਗੇ ਜਿਨ੍ਹਾਂ ਨਾਲ ਮੈਂ ਡਿਸਕਸ ਕਰਦਾ ਸੀ। ਮੇਰਾ ਚਾਚਾ ਸੀ ਜਾਂ ਮੇਰੇ ਤਾਏ ਸੀਗੇ, ਹੈ ਨਾ, ਜਿਨ੍ਹਾਂ ਦੇ ਨਾਲ ਆਨੇ ਬਹਾਨੇ ਜਾਂ ਉਹਨਾਂ ਦੇ ਵਿਆਹੋ ਸੀਗੇ ਜਿਹੜੇ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਬਾਏ ਡਿਫੋਲਟ ਉਸ ਸੋਸਾਇਟੀ 'ਚੋਂ ਮਿਲਦੀਆਂ। ਅਸੀਂ ਇੱਥੇ ਪਤਾ 2-4 ਕਿਉਂ ਹੋ ਰਹੇ ਹਾਂ, ਮੈਂ ਇਹਦੇ ਵਿੱਚ ਤੁਸੀਂ ਇੱਕ ਵਰਡ ਮੇਰੇ ਖਿਆਲ 'ਚ ਕੀਤਾ ਸੀ ਵੀ ਕਲਚਰਲ ਜਿਹੜੀ ਚੀਜ਼ ਹੈ, ਮੈਂ ਚਾਹੂੰਗਾ ਵੀ ਉਹ ਸ਼ਾਇਦ ਗਾਂਹ ਜਾ ਕੇ ਕਿਤੇ ਬ੍ਰੇਕ ਡਾਊਨ ਹੋਵੇ ਅਤੇ ਉਹ ਇਲੈਬੋਰੇਟ ਹੋਵੇ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿਹੜੀ ਐਥਨੀਸਿਟੀ 'ਤੇ ਜ਼ਿਆਦਾ ਪ੍ਰਭਾਵ ਕਰ ਰਹੀਆਂ। ਮੇਰੇ ਖਿਆਲ ਦੇ ਵਿੱਚ ਤਾਂ ਅਸੀਂ ਅਕਸਰ ਹੁਣ ਵੀ ਇੱਥੇ ਕਹਿ ਦਿੰਦੇ ਹਾਂ, ਇਹ ਗੱਲ ਬੜੀ ਪ੍ਰਚਲਿਤ ਆ ਆਪਣੀ ਕਮਿਊਨਿਟੀ ਦੇ ਵਿੱਚ, ਜਦੋਂ ਆਪਾਂ ਆਪਣੀ ਕਿਸੇ ਘਰਵਾਲੀ ਨੂੰ ਵੀ ਮਤਲਬ ਪਿੰਚ ਕਰਨਾ ਹੋਵੇ ਜਾਂ ਆਸ ਪਾਸ ਤੋਂ ਕੋਈ ਬੰਦਾ, ਕਿ ਗੋਰੀਆਂ ਬੱਚਾ ਜੰਮ ਕੇ ਦੂਸਰੇ ਦਿਨ ਕੰਮ 'ਤੇ ਹੁੰਦੀਆਂ,
0: ਹਾਂ ਉਹ ਵੀ ਇੱਕ
1: ਕਹਿ ਦਿੱਤਾ ਜਾਂਦਾ ਨਾ, ਆਪਾਂ ਸੁਣਦੇ ਹਾਂ ਅਕਸਰ, ਹੈ ਨਾ, ਵੀ ਸਾਡੇ ਵਾਲਿਆਂ ਦੇ ਜਾਣੀ ਮਤਾਵਾਂ ਤੋਂ ਲੈ ਕੇ ਆਪਾਂ ਕਿਸੇ ਵੀ ਏਜ ਵਰਗ ਦੇ ਵਿੱਚ ਕਰ ਲਈ, ਵੀ ਇਹਨਾਂ ਦੇ ਗੋਡੇ ਦੁਖਦੇ ਆ ਜਾਂ ਉਹ ਭੱਜੀਆਂ ਫਿਰਦੀਆਂ ਜਾਂ ਉਹਨਾਂ ਦਾ ਖਾਣਾ ਦਾਣਾ ਦੇਖੋ, ਬਹੁਤ ਸਾਰੀਆਂ ਚੀਜ਼ਾਂ ਆ ਭਾਜੀ ਜਿਹਦੇ ਵਿੱਚ ਮੈਨੂੰ ਲੱਗਦਾ ਵੀ ਜਿਹੜੀ ਇਹ ਸਟੱਡੀ ਵੀ ਆ, ਜਿਹੜੀ ਇਹ ਚੀਜ਼ ਰਿਫਲੈਕਟ ਵੀ ਕਰਦੀ ਆ, ਉਹਦੇ ਵਿੱਚ ਤਾਂ ਟ੍ਰਿਗਰ ਪੁਆਇੰਟ ਬਹੁਤ ਨੇ।
0: ਕੋਈ ਮੈਨੂੰ ਲੱਗਦਾ ਵੀ ਟ੍ਰਿਗਰ ਪੁਆਇੰਟ ਬਹੁਤ ਨੇ ਤੇ ਹਰ ਇੱਕ ਚੀਜ਼ ਟ੍ਰਿਗਰ ਕਰ ਰਹੀ ਹੈ, ਹਰ ਇੱਕ ਸੁਣਨ ਵਾਲੀ ਮਾਂ ਨੂੰ ਉਹ ਚੀਜ਼ ਟ੍ਰਿਗਰ ਕਰਦੀ ਹੋਊਗੀ। ਹੁਣ ਜਿੱਦਾਂ ਆਪਾਂ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਆਪਾਂ ਵੇਖੀਏ ਤੇ ਅੱਜ ਦੇ ਸਮੇਂ ਦੇ ਵਿੱਚ ਭਾਵੇਂ ਸਾਡੀ ਕਮਿਊਨਿਟੀ ਆ, ਚਲੋ ਗੋਰਿਆਂ ਦਾ ਵੀ ਮਾਂ ਦਾ ਬਾਕੀਆਂ ਦਾ ਵੀ ਇੱਦਾਂ ਹੀ ਹੋਊਗਾ, ਜੇ ਤੇ ਮਾਂ ਘਰ ਦੇ ਵਿੱਚ ਆ ਤੇ ਉਹਦੇ ਕੋਲੋਂ ਇਹ ਆਸ ਕੀਤੀ ਜਾਂਦੀ ਆ ਵੀ ਇਹ ਬਾਹਰ ਦਾ ਕੰਮ ਜਾ ਕੇ ਪੂਰੀ ਪਰਫੈਕਸ਼ਨ ਨਾਲ ਕਰੇ, ਪਰ ਜੇ ਉਹ ਬਾਹਰ ਕਰ ਰਹੀ ਆ ਤੇ ਬਾਹਰ ਦੇ ਨਾਲ ਨਾਲ ਇਹ ਵੀ ਆਸ ਲਾਈ ਜਾਂਦੀ ਆ ਵੀ ਘਰ ਦਾ ਵੀ ਨਾਲ ਨਾਲ ਸਾਂਭੇ। ਸੋ ਇੱਕ ਤਰ੍ਹਾਂ ਦੇ ਨਾਲ ਦੋਹਰੀ ਡਿਊਟੀ ਹੋ ਗਈ, ਇਹ ਪਾਈ ਕਿੰਨੇ ਆਪਣੇ ਗੱਲ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਸਿਸਟਮ ਦੇ ਵਿੱਚੋਂ ਸਾਡੇ ਵਿੱਚ ਇੱਦਾਂ ਜਾ ਕੇ ਇਹ ਮਰਜ ਹੋ ਗਈਆਂ ਵੀ ਸਾਨੂੰ ਪਤਾ ਹੀ ਨਹੀਂ ਲੱਗਾ। ਹੁਣ ਇਸ ਕੁਛ ਕੁ ਚੀਜ਼ਾਂ ਹੋਰ ਜਿਹੜੀਆਂ ਇੱਥੇ ਹਾਈਲਾਈਟ ਕਰਨ ਵਾਲੀਆਂ ਨੇ, ਉਹਦਾ ਇਹ ਕਹਿਣਾ ਕਿ ਸਾਰਾ ਕੁਛ ਪਾਉਣ ਦੇ ਚੱਕਰ ਦੇ ਵਿੱਚ ਸਾਰਾ ਕੁਛ ਤੁਹਾਨੂੰ ਖੁਦ ਕਰਨਾ ਪੈ ਰਿਹਾ, ਤੁਸੀਂ ਕਦੀ ਇਹ ਰਿਲਾਈਜ਼ ਹੀ ਨਹੀਂ ਕੀਤਾ ਵੀ ਤੁਸੀਂ ਘਰ ਦਾ ਕੰਮ ਬਾਹਰ ਦਾ ਕੰਮ ਦੋਵੇਂ ਚੀਜ਼ਾਂ ਮੈਨੇਜ ਕਰਨ ਦੇ ਚੱਕਰ ਦੇ ਵਿੱਚ ਸਾਰੇ ਦਾ ਸਾਰਾ ਹੀ ਤੁਸੀਂ ਆਪਣੇ ਗਲ ਪਾ ਲਿਆ। ਪਿਛਲੇ ਕਈ ਸਾਲਾਂ ਤੋਂ ਔਰਤਾਂ ਨੂੰ ਇਹ ਸੁਪਨਾ ਜਿਹੜਾ ਬੜੇ ਸੁਨਹਿਰੀ ਤਰੀਕੇ ਦੇ ਨਾਲ ਵੇਚਿਆ ਗਿਆ ਵੀ ਉਹ ਆਪਣੇ ਕੈਰੀਅਰ ਦੇ ਨਾਲ ਨਾਲ ਪਰਿਵਾਰ ਵੀ ਬਰਾਬਰ ਚਲਾ ਸਕਦੀਆਂ। ਉਹ ਸੁਪਰ ਵਿਮਨ ਨੇ, ਉਹਨਾਂ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਪਾਵਰ ਆ। ਉੱਠੋ, ਚਲੋ, ਤੁਸੀਂ ਵੀ ਬਾਹਰ ਜਾ ਕੇ ਕੁਛ ਕਰੋ, ਤੁਸੀਂ ਕੋਈ ਘਰ ਦੇ ਵਿੱਚ ਗੱਲਾਂ ਕਰਾਉਂਦੀਆਂ। ਪਰ ਅਸਲ ਦੇ ਵਿੱਚ ਸਭ ਕੁਛ ਹਾਸਲ ਕਰਨ ਦਾ ਮਤਲਬ ਸਭ ਕੁਛ ਇਕੱਲਿਆਂ ਕਰਨਾ ਬਣ ਗਿਆ ਅੱਜ ਦੀ ਡੇਟ 'ਚ। ਵੀ ਜਦੋਂ ਆਪਾਂ ਸਾਰਾ ਕੁਛ ਹਾਸਲ ਕਰਨਾ ਤਾਂ ਉਹਦੇ ਵਿੱਚ ਸਾਥ ਤੁਹਾਡੇ ਕੋਲ ਨਹੀਂ ਰਹਿ ਗਿਆ, ਕਿਉਂਕਿ ਜਿਹੜਾ ਪਹਿਲਾ ਸਾਥ ਸੀ ਉਹ ਤਾਂ ਪਹਿਲਾਂ ਹੀ ਬਾਹਰ ਹੀ ਘਰ ਤੋਂ, ਤੁਸੀਂ ਸਗੋਂ ਉਲਟਾ ਉਹਨੂੰ ਹੋਰ ਅੰਗੇਜ ਕਰ ਲਿਆ, ਉਸ ਸਾਥ ਨੂੰ ਵੀ ਤੁਸੀਂ ਨਾਲ ਬੱਚੇ ਪਾਲਣ ਲਾ ਲਿਆ, ਆਪ ਵੀ ਔਖੇ ਹੋਏ ਨਾਲ ਉਹਨੂੰ ਵੀ ਕੀਤਾ, ਸੌਖਿਆਂ ਕਿਹਨੂੰ ਕੀਤਾ, ਇਸ ਮੰਡੀ ਨੂੰ। ਸੋ ਇਸ ਟਾਈਮ ਦੇ ਉੱਤੇ ਜੋ ਮਾਡਰਨ ਮਾਵਾਂ ਨੇ ਉਹਨਾਂ ਤੋਂ ਉਮੀਦ ਇਹੋ ਹੀ ਕੀਤੀ ਜਾਂਦੀ ਹੈ ਕਿ ਆਫਿਸ ਦੇ ਵਿੱਚ ਉਹ ਇੱਦਾਂ ਕੰਮ ਕਰਨ ਜਿਵੇਂ ਉਹਨਾਂ ਦੇ ਬੱਚੇ ਹੋਣ ਹੀ ਨਾ, ਅਤੇ ਬੱਚਿਆਂ ਨੂੰ ਇੰਝ ਪਾਲਣ ਜਿਵੇਂ ਉਹਨਾਂ ਦੇ ਕੋਲ ਨੌਕਰੀ ਨਹੀਂ ਹੈਗੀ। ਦੋਵੇਂ ਪਾਸੇ ਇਹੋ ਹੀ ਆਸ ਲਾਈ ਜਾਂਦੀ ਹੈ ਨਾ। ਰਾਤ ਨੂੰ 10 ਵਜੇ ਜਦੋਂ ਈਮੇਲਾਂ ਦਾ ਉਹਨਾਂ ਨੇ ਆਫਿਸ ਦਾ ਜਵਾਬ ਦੇਣਾ ਹੁੰਦਾ, ਘਰ ਦਾ ਰਾਸ਼ਨ ਉਹਨਾਂ ਨੇ ਲਿਸਟ ਬਣਾਉਣੀ ਹੁੰਦੀ ਹੈ ਜਾਂ ਘਰ ਦਾ ਰਾਸ਼ਨ ਅਗਲੇ ਦਿਨ ਦਾ ਸੌਟ ਆਊਟ ਕਰਨਾ ਹੁੰਦਾ ਵਾ, ਉਸਦੇ ਨਾਲ ਨਾਲ ਹੁਣ ਇਸ ਸਭ ਕੁਛ ਦੇ ਵਿੱਚ ਹੁਣ ਤੱਕ ਦੀ ਜਿਹੜੀ ਆਪਾਂ ਗੱਲਬਾਤ ਕੀਤੀ ਆ, ਤੁਸੀਂ ਵੇਖਿਆ ਹੋਊਗਾ ਹਾਲੇ ਰਿਲੇਸ਼ਨਸ਼ਿਪ ਦੀ ਤਾਂ ਗੱਲ ਹੀ ਨਹੀਂ ਕਿਤੇ ਆਈ, ਤੁਹਾਨੂੰ ਗੱਲਾਂ ਬਾਤਾਂ ਲੱਗ ਰਿਹਾ ਹੋਊਗਾ ਵੀ ਇੱਥੇ ਟਾਈਮ ਹੀ ਨਹੀਂ, ਇੱਥੇ ਸਪੇਸ ਹੀ ਨਹੀਂ ਹੈਗੀ ਰਿਲੇਸ਼ਨਸ਼ਿਪ ਦੀ, ਆਪਸ ਵਿੱਚ ਕਿਹੜੇ ਵੇਲੇ ਤੁਸੀਂ ਹਾਲੇ ਆਪਾਂ ਉਹ ਗੱਲਾਂ ਤਾਂ ਕੀਤੀਆਂ ਨਹੀਂ, ਹਾਲੇ ਆਪਾਂ ਜਾਂ ਬੱਚਿਆਂ ਤੱਕ ਹਾਂ ਅਤੇ ਜਾਂ ਆਪਾਂ ਕੰਮਾਂ ਕਾਰਾਂ ਤੱਕ ਹਾਂ। ਨੌਜਵਾਨ ਕੁੜੀਆਂ ਇਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਮਾਵਾਂ ਨੂੰ ਬਾਥਰੂਮ ਦੇ ਵਿੱਚ ਲੁੱਕ ਲੁੱਕ ਰੋਂਦੀਆਂ ਜਾਂ ਫਿਰ ਚੋਰੀ ਛਿਪੇ ਸਨੈਕਸ ਖਾਂਦਿਆਂ ਵੇਖ ਰਹੀਆਂ ਨੇ, ਉਹ ਫਿਰ ਕਿੱਦਾਂ ਡਿਸੀਜ਼ਨ ਬਣਾ ਸਕਦੀਆਂ ਵੀ ਆਪਾਂ ਵੀ ਇੱਦਾਂ ਦੀ ਜ਼ਿੰਦਗੀ ਗਾਹ ਜਾ ਕੇ ਜਿਉਣੀ ਆ। ਇਸ ਟਾਈਮ ਦੇ ਉੱਤੇ ਜਿਹੜਾ ਮੈਂਟਲ ਸਟ੍ਰੈਸ ਹੈ ਜਾਂ ਮੈਂਟਲ ਹੈਲਥ ਆ, ਉਹਦੇ ਉੱਤੇ ਸਭ ਤੋਂ ਵੱਧ ਪੋਡਕਾਸਟ ਬਣ ਰਹੇ ਨੇ ਅਤੇ ਪੋਡਕਾਸਟ ਦੇ ਨਾਲ ਨਾਲ ਮੀਮਸ ਵੀ ਬਣ ਰਹੇ ਨੇ, ਹਾਸਾ ਮਜ਼ਾਕ ਵੀ ਕੀਤਾ ਜਾ ਰਿਹਾ, ਕੋਝੇ ਮਜ਼ਾਕ ਵੀ ਕੀਤੇ ਜਾ ਰਹੇ ਨੇ। ਸੋ ਕੁੱਲ ਮਿਲਾ ਕੇ ਖੁਸ਼ੀ ਦਾ ਸੌਦਾ ਨਾ ਹੋ ਕੇ ਸਗੋਂ ਇੱਕ ਖਤਰੇ ਵਾਲੀ ਅਤੇ ਇੱਕ ਥਕਾਊ ਸੋਚ ਜਾਂ ਥਕਾਊ ਡਿਊਟੀ ਬਣ ਕੇ ਰਹਿ ਗਈ ਆ। ਹੁਣ ਇੱਕ ਪੱਖ ਜਿਹੜਾ ਇਹਦਾ ਆਪਾਂ ਹੋਰ ਵੇਖ ਲੈਂਦੇ ਹਾਂ, ਇਹਨੇ ਇੱਕ ਹੋਰ ਪੱਖ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹ ਤਾਂ ਕਹਿਣਾ ਕਿ ਇਹ ਨਾ ਇੱਕ ਓਲੰਪਿਕ ਖੇਡ ਵਾਂਗੂ ਬਣ ਗਈ ਆ ਪੇਰੈਂਟਿੰਗ, ਇੱਕ ਓਲੰਪਿਕ ਖੇਡ ਵਾਂਗੂ। ਪੁਰਾਣੇ ਜ਼ਮਾਨੇ ਦੇ ਵਿੱਚ ਮਾਪੇ ਕਹਿੰਦੇ ਹੁੰਦੇ ਸੀ ਜਾਓ ਬਾਹਰ ਜਾ ਕੇ ਖੇਡੋ ਅਤੇ ਉਦੋਂ ਘਰ ਆਇਓ ਜਦੋਂ ਨਹਾਉਣ ਵਾਲੇ ਹੋ ਜਾਓਗੇ,
1: ਲਿਬੜ ਗਏ
0: ਸ਼ਾਮ ਨੂੰ ਨਹਾ ਕੇ ਸਵਾਦਾਂਗੇ। ਪਰ ਅੱਜ ਕੱਲ੍ਹ ਪੇਰੈਂਟਿੰਗ ਇਹ ਆ ਕਿ ਓਲੰਪਿਕ ਪਰਫਾਰਮੈਂਸ ਵਰਗੀ ਆ ਵੀ ਤੁਸੀਂ ਮਾਂ ਦੇ ਉੱਤੇ ਇੱਕ ਅਲੱਗ ਤਰ੍ਹਾਂ ਦਾ ਇੱਕ ਦਬਾਅ, ਅਸੀਂ ਬਾਹਰ ਅਸੀਂ ਜਾਣ ਨਹੀਂ ਦੇਣਾ ਚਾਹੁੰਦੇ ਬੱਚੇ ਨੂੰ,
1: ਅਤੇ ਦੇਖਣੀ
0: ਹਾਂ ਸਕਰੀਨਿੰਗ ਆਪਾਂ ਵੇਖਣ ਨਹੀਂ ਦੇਣੀ। ਸੋ ਉਸ ਸਭ ਕੁਛ ਦੇ ਵਿੱਚ ਉਹ ਪਿਸਿਆ ਉਹ ਵੱਖਰਾ। ਲੰਚ ਬਾਕਸ ਦੇ ਵਿੱਚ ਫਿਰ ਅਲੱਗ ਤਰ੍ਹਾਂ ਦੀ ਇੱਕ ਮਾਂ ਦੇ ਲਈ ਇੱਕ ਉਹ ਦੌੜਿਆ, ਹੋਰ ਹੋਰ ਚੀਜ਼ਾਂ ਤੋਂ ਹੁੰਦੇ ਹੋਏ ਹੁਣ ਮੰਡੀ ਨੇ ਸਾਨੂੰ ਇਹ ਵੀ ਕਿਹਾ ਵੀ ਲੰਚ ਬਾਕਸ ਦੇ ਵਿੱਚ ਔਰਗੈਨਿਕ ਫੂਡ ਪਾ ਕੇ ਭੇਜੋ। ਅੱਛਾ ਔਰਗੈਨਿਕ ਫੂਡ ਪਰ ਇਹਨੂੰ ਕਾਰਟੂਨ ਸ਼ੇਪ ਦੇ ਵਿੱਚ ਕੱਟ ਦਿਓ, ਉੱਦਾਂ ਨਾ ਬੱਚੇ ਦਾ ਮਨ ਨਹੀਂ ਬਣਦਾ, ਉੱਦਾਂ ਇਹ ਖਾ ਨਹੀਂ ਸਕਦਾ। ਸਕਰੀਨ ਟਾਈਮ ਜਿਹੜਾ ਉਹ ਘਰ ਦੇ ਵਿੱਚ ਰੱਖ ਕੇ ਸਾਡੇ ਕੋਲ ਕੰਟਰੋਲ ਨਹੀਂ ਹੋ ਰਿਹਾ ਉੱਧਰ। ਅੱਛਾ ਸਾਡਾ ਬੱਚਾ ਨਾ ਮੈਂਡਰਿਨ ਸਿੱਖ ਲਏ ਤਾਂ ਭਵਿੱਖ ਬਹੁਤ ਵਧੀਆ, ਨਹੀਂ ਫਰੈਂਚ ਵੀ ਸਿੱਖ ਲਏ ਤਾਂ ਜ਼ਿਆਦਾ ਵਧੀਆ। ਸਵਿਮਿੰਗ ਤਾਂ ਆਉਣੀ ਬਹੁਤ ਜ਼ਰੂਰੀ ਆ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਰਹਿੰਦਾ, ਅਤੇ ਉਹਦੇ ਨਾਲ ਨਾਲ ਅੱਛਾ ਕ੍ਰਿਕਟ ਤਾਂ ਉਹਦਾ ਆਪਣਾ ਸ਼ੌਂਕ ਹੈ, ਉਹਦਾ ਸ਼ੌਂਕ ਥੋੜ੍ਹੀ ਮਾਰਨ ਦੇਣਾ। ਭੰਗੜਾ ਵੀ ਜ਼ਰੂਰੀ ਕਿਉਂਕਿ ਸਾਡਾ ਕਲਚਰ ਆ, ਸਾਡਾ ਸੱਭਿਆਚਾਰ ਹੈ, ਆਪਣੇ ਵਿਰਸੇ ਦੇ ਨਾਲ ਜੁੜਿਆ ਰਹੂਗਾ। ਇਸ ਸਭ ਕੁਛ ਦੇ ਦਰਮਿਆਨ ਅਸੀਂ ਬੱਚੇ ਨੂੰ ਵੀ ਉੱਦਾਂ ਦਾ ਹੀ ਤਿਆਰ ਕਰ ਰਹੇ ਹਾਂ ਜਿੱਦਾਂ ਦੇ ਅਸੀਂ ਆਪ ਹਾਂ, ਜਾਂ ਫਿਰ ਉਸ ਤੋਂ ਵੀ ਤੇਜ਼,
1: ਬਿਲਕੁਲ
0: ਉਸ ਤੋਂ ਵੀ ਵੱਧ ਆਪਾਂ ਮਲਟੀ ਟਾਸਕਿੰਗ ਟਾਸਕਿੰਗ ਸ਼ਾਇਦ ਉਹਦੇ ਕੋਲ ਕਰਵਾ ਰਹੇ ਹਾਂ।
1: ਹੁਣ ਦੋ ਇਹਦੇ ਵਿੱਚ ਮੈਂ ਆਈ ਵਿਲ ਬੀ ਮਤਲਬ ਮੋਰ ਕੀਨ ਟੂ ਨੋ ਕਿ ਇਹਦੇ ਵਿੱਚ ਸਿੰਗਲ ਮੋਮ ਦਾ ਵੀ ਜ਼ਿਕਰ ਹੈਗਾ ਕਿਤੇ ਇੱਕ ਸਮਾਜ ਦੇ ਵਿੱਚ ਸਾਡੇ, ਉਹ ਵੀ ਤਬਕਾ ਹੈ,
0: ਉਹ ਡਬਲ ਲਾ ਲਓ
1: ਹੈ ਨਾ, ਹਾਂ
0: ਉਹ ਡਬਲ ਲਾ ਲਓ ਕਿਉਂਕਿ ਇਹ ਉਹ ਨੇ ਹਾਲੇ ਚੀਜ਼ਾਂ।
1: ਔਰ ਮੈਂ ਉਹਦੇ ਵਿੱਚ ਸਰਕਾਰ ਨੂੰ ਦੂਰਾ ਜ਼ਿੰਮੇਵਾਰ ਮੰਨਦਾ। ਐਗਜ਼ਾਮਪਲ ਦੇ ਤੌਰ 'ਤੇ ਉੱਤੇ ਅੱਜ ਤੋਂ 10 ਸਾਲ ਪਹਿਲਾਂ ਸਰਕਾਰ ਨੇ ਇੱਕ ਸਕੀਮ ਕੱਢੀ ਸੀ ਜਿਹਦੇ ਵਿੱਚ ਸਿੰਗਲ ਮੋਮ ਨੂੰ ਘਰ ਦੇਣ ਵਾਸਤੇ ਉਹਨਾਂ ਨੇ ਅਲੱਗ ਤੋਂ ਰਾਸ਼ੀ ਕੀਆ ਸੀਗਾ, ਬਜਾਏ ਤੁਸੀਂ ਰਿਸ਼ਤਿਆਂ ਨੂੰ ਸੰਭਾਲੋ ਤੁਸੀਂ ਉਹ ਤੂਲ ਦਿੱਤੀ, ਜਿਹਦੇ ਤੋਂ ਬਾਅਦ ਕਈ ਇਹੋ ਜਿਹੀਆਂ ਫਰੈਜਾਇਲ ਰਿਲੇਸ਼ਨ ਸੀਗੀਆਂ ਜਿਹੜੀਆਂ ਬਣ ਸਕਦੀਆਂ ਸੀ, ਬਣੀਆਂ ਰਹਿ ਸਕਦੀਆਂ ਸੀ। ਮੇਰੇ ਕੋਲ ਆਪਣੀਆਂ ਦੋ ਐਗਜ਼ਾਮਪਲ ਹੈਗੀਆਂ, ਜਦੋਂ ਉਹਨੂੰ ਪਤਾ ਲੱਗਾ ਮੈਨੂੰ ਸਰਕਾਰ ਪੈਸੇ ਦਿੰਦੀ ਹੈ, ਉਹਨੇ ਮਿੰਟ ਨਹੀਂ ਲਾਇਆ ਵੀ ਮੈਂ ਆਪਣਾ ਘਰ ਲੈ ਕੇ ਤੇ ਪਾਸੇ ਹੋ ਜਾਂ, ਜਦਕਿ ਉਹ ਘਰ ਹੀ ਸੀ, ਹੋਮ ਜਿਹਨੂੰ ਆਪਾਂ ਕਹਿ ਦਿੰਦੇ ਨਾ ਸਵੀਟ ਹੋਮ, ਉਹ ਘਰ ਹੀ ਸੀ ਜਿਹਨੇ ਉਹ ਰਿਸ਼ਤਾ ਵੀ ਬਣਾ ਕੇ ਰੱਖਿਆ ਸੀ, ਉਹ ਰਿਪੇਅਰ ਵੀ ਹੋ ਰਿਹਾ ਸੀ, ਸਾਰਾ ਕੁਛ ਹੋ ਰਿਹਾ ਸੀਗਾ ਹੈ ਨਾ, ਅਤੇ ਉਹਨੂੰ ਇੱਕ ਪਾਸੇ ਇਗਨੀਸ਼ਨ ਮਿਲਿਆ ਅਤੇ ਉਹਨੇ ਮਿੰਟ ਨਹੀਂ ਲਾਇਆ, ਅਤੇ ਵੀ ਮੈਨੂੰ ਕੋਈ ਗੱਲ ਨਹੀਂ, ਮੈਨੂੰ ਤਾਂ ਇੰਟਰਸਟ ਰੇਟ 'ਚ ਵੀ ਛੂਟ ਹੈ, ਅਤੇ ਮੈਨੂੰ ਤਾਂ ਜਿਹੜੀ ਫਸਟ ਹੋਮ ਬਾਇਰ ਗ੍ਰਾਂਟ ਹੈ ਉਹ ਪਾ ਕੇ ਅਤੇ 25,000 ਸਰਕਾਰ ਨੇ ਦੇਣਾ, ਮੇਰਾ 5% ਤਾਂ ਇਹਦੇ 'ਚ ਨਿਕਲਦਾ।
0: ਜਦੋਂ ਆਪਾਂ ਆਪਣਾ ਟੀਚਾ ਸਿਰਫ ਘਰ ਲੈਣ ਤੱਕ ਦਾ ਸਾਨੂੰ ਹੋਵੇ ਜਾਂ ਫਿਰ ਸਿਰਫ ਇੱਕ ਲੈਵਿਸ਼ ਲਾਈਫ ਤੱਕ ਦਾ ਹੋਵੇ, ਪਰ ਉਹ ਬਾਅਦ 'ਚ ਪਤਾ ਲੱਗਦਾ ਨਾ ਵੀ ਇਹ ਤਾਂ ਜ਼ਿੰਦਗੀ 'ਤੇ ਹੋਰ ਕੁਛ ਆ।
1: ਮੈਂ ਭਾਈ ਸੋਰੀ ਤੁਹਾਨੂੰ ਵਿੱਚ ਰੋਕਦਾ, ਮੈਂ ਇੱਕ ਰੀਅਲ ਐਗਜ਼ਾਮਪਲ ਦੱਸਦਾ ਤੁਹਾਨੂੰ। ਮੈਂ ਕਿਸੇ ਏਜੰਟ ਦੇ ਦਫ਼ਤਰ ਗਿਆ, ਉਹ ਦਫ਼ਤਰ ਕਾਫ਼ੀ ਵੱਡਾ ਆ, ਨਾਮ ਤਾਂ ਚਲੋ ਕੀ ਲੈਣਾ, ਬਟ ਉੱਥੇ ਮਲਟੀਕਲਚਰਲ ਸਟਾਫ ਕੰਮ ਕਰਦਾ ਹੈ ਨਾ। ਉਹਦੇ ਵਿੱਚ ਨੈਪਲੀਜ਼ ਵੀ ਸੀ, ਇੰਡੀਅਨ ਵੀ ਕੁੜੀਆਂ ਬੈਠੀਆਂ ਸੀ। ਕੁੜੀ ਦਾ ਹੀ ਬਰਥਡੇ ਸੀਗਾ ਅਤੇ ਮੈਂ ਰਿਸੈਪਸ਼ਨ 'ਤੇ ਵੇਟ ਕਰਦਾ ਸੀ ਵੀ ਇਹਨਾਂ ਦੀ ਉਹ ਪਾਰਟੀ ਓਵਰ ਹੋ ਜਾਵੇ ਅਤੇ ਮੈਂ ਇਹਨਾਂ ਦੇ ਡਾਇਰੈਕਟਰ ਨੂੰ ਮਿਲ ਕੇ ਅਤੇ ਚਲੇ ਜਾਊਂਗਾ। ਅਤੇ ਯੂ ਵੋਂਟ ਬਿਲੀਵ, ਮਤਲਬ ਇੱਦਾਂ ਦੀ ਕਨਵਰਸੇਸ਼ਨ, ਅਤੇ ਮੈਂ ਜਿਹੜੇ ਨਾਲ ਸਟਾਫ ਦੇ ਨਾਲ ਗਿਆ ਸੀ ਅਤੇ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਜਾਅ ਡਰੋਪ ਮੂਮੈਂਟ, ਮੈਂ ਪਹਿਲੀ ਵਾਰੀ ਆਪਣਾ ਇੱਦਾਂ ਜਵਾੜਾ ਜਾਣੀ ਕਿ ਡਰੋਪ ਹੁੰਦਾ ਦੇਖਿਆ ਵੀ ਆਹ ਵਾਕੀ ਰੀਅਲ 'ਚ ਗੱਲ ਚੱਲਦੀ ਹੈ ਇੱਦਾਂ ਸੁਸਾਇਟੀ 'ਚ
0: ਇੱਦਾਂ ਦੀ ਕਨਵਰਸੇਸ਼ਨ।
1: ਹਾਂ, ਅਤੇ ਉਹ ਕਹਿੰਦੀ ਵੀ ਤੂੰ ਘਰ, ਕਹਿੰਦੀ ਮੈਂ ਪੈਸੇ ਜੋੜਨੇ ਆ ਵੀ ਘਰ ਲੈਣਾ ਕਿ ਚੰਗੀ, ਮਤਲਬ ਹੈ ਨਾ
0: ਚੰਗੀ ਥਾਂ 'ਤੇ,
1: ਚੰਗੀ ਥਾਂ 'ਤੇ ਅਸੀਂ ਦੋਨੇ ਹਸਬੈਂਡ ਵਾਈਫ ਮਿਹਨਤ ਕਰ ਰਹੇ ਹਾਂ। ਉਹ ਕਹਿੰਦੀ ਤੂੰ ਲੱਭ ਹੀ ਉਹੋ ਜਿਹਾ ਜਿਹਦੇ ਕੋਲ ਹੈਗਾ ਹੈ,
0: ਜਿਹਦੇ ਕੋਲ ਪਹਿਲਾਂ ਹੀ ਹੋਵੇ।
1: ਹਾਂ, ਅਤੇ 2 ਸਾਲਾਂ ਬਾਅਦ ਡਿਵੋਰਸ ਲੈ।
0: ਆਹੋ,
1: ਐਂਡ ਆਈ ਵਾਸ ਲਾਈਕ, ਮੇਰੇ ਲਿਟਰਲੀ ਦੋਨੇ ਹੱਥ ਇੱਦਾਂ ਮੱਥੇ ਨੂੰ ਲੱਗ ਗਏ ਹੈ ਨਾ, ਅਤੇ ਮੈਂ
0: ਮਤਲਬ ਵਿਆਹ ਇੱਕ ਖੇਡ ਹੋ ਗਈ।
1: ਹਾਂ, ਮਤਲਬ ਆਈ ਡੋਂਟ ਨੋ,
0: ਵਿਆਹ ਇੱਕ ਖੇਡ ਹੋ ਗਈ, ਸਰੀਰ ਇੱਕ ਖਿਡੌਣਾ ਹੋ ਗਿਆ, ਸਮਾਜ ਇੱਕ ਤਮਾਸ਼ਾ ਹੋ ਗਿਆ,
1: ਪਤਾ ਨਹੀਂ ਭਾਜੀ। ਮੈਂ ਜਾਣੀ ਕਿ ਓਨੈਸਟਲੀ ਦੱਸਾਂ, ਮੈਂ ਚਲੋ ਘਰੇ ਜਾ ਕੇ ਵੀ ਵਿਚਾਰੀ ਗੱਲ ਆਪਣੇ ਆਸੇ ਪਾਸੇ ਵੀ, ਮੈਂ ਯਾਰ ਮੈਨੂੰ ਇੱਦਾਂ ਲੱਗਦਾ ਸੀ ਵੀ ਸ਼ਾਇਦ ਫਿਲਮੀ ਗੱਲਾਂ ਆ ਇਹ।
0: ਵੇਖੋ ਜਿਹੜੀਆਂ ਚੀਜ਼ਾਂ ਭਾਜੀ ਫਿਲਮਾਂ 'ਚ ਵਿਖਾਉਂਦੇ ਨੇ ਨਾ, ਗਾਣਿਆਂ 'ਚ ਦੱਸਦੇ ਨੇ, ਉਹ ਤੁਹਾਡੀ ਰੀਅਲ ਲਾਈਫ 'ਚ ਆਉਣੀਆਂ ਨੇ ਇੱਕ ਦਿਨ।
1: ਮੈਂ ਬੜਾ, ਮੈਂ ਸ਼ਾਇਦ ਹਜੇ ਵੀ ਇੱਦਾਂ ਆ ਵੀ ਮੈਂ, ਮਤਲਬ ਜਿੱਦਾਂ ਲੂ ਕੰਢੇ ਨਹੀਂ ਖੜੇ ਹੋ ਗਏ ਹੁੰਦੇ, ਤੁਸੀਂ ਮੈਨੂੰ ਆਪਣੇ ਆਪ 'ਤੇ ਤਰਸ ਆਉਣਾ ਪਿਆ ਇਹ ਸੋਚ ਕੇ ਵੀ ਯਾਰ ਮੈਂ ਕੀ ਸੁਣ ਰਿਹਾ
0: ਇਹ ਹੁਣ ਫਿਲਮਾਂ ਦਾ। ਭਾਵੇਂ ਕੋਈ ਇੱਦਾਂ ਮੰਨ ਲਏ ਵੀ ਇਹਨਾਂ ਨੂੰ ਪਹਿਲਾਂ ਪਤਾ ਸੀ ਤਾਂ ਕਰਕੇ ਇੱਦਾਂ ਦੀਆਂ ਫਿਲਮਾਂ ਬਣਾ ਰਹੇ ਸੀ, ਮੈਂ ਹਾਲੀਵੁੱਡ ਦੀ ਗੱਲ ਕਰ ਰਿਹਾ, ਫਿਲਮਾਂ 'ਚ ਵੇਖ ਲਈਏ ਨਾ ਅਤੇ ਇਨਸਾਨ ਐਡੀ ਕੁੱਤੀ ਸ਼ੈ ਆ ਵੀ ਉਹ ਉੱਦਾਂ ਦੀ ਸੋਚ ਸੋਚਣੀ ਸ਼ੁਰੂ ਕਰ ਦੇਵੇ ਅਤੇ ਉੱਦਾਂ ਦਾ ਕੁਛ ਉਹ ਕਰ।
1: 40,000 ਦਾ ਰੋਬੋਟ ਦੇ ਦਿੱਤਾ ਉਹਨਾਂ ਨੇ ਵੀ, ਲਓ ਕੰਮ
0: ਸਾਰਾ ਕੁਛ ਆ ਗਿਆ ਹੁਣ। ਬੜੀਆਂ ਚੀਜ਼ਾਂ ਜਿਹੜੀਆਂ ਇੱਕ ਇੱਕ ਇੱਕ ਜਕੜਨ ਸੀ ਵੀ ਇੱਥੋਂ ਗਾਂਹ ਜਾਇਆ ਨਹੀਂ ਜਾ ਸਕਦਾ, ਉੱਥੋਂ ਗਾਂਹ ਵੀ ਦੁਨੀਆ ਚਲ ਗਈ ਆ। ਖੈਰ ਮੈਂ ਲਾਸਟ ਇਹਦੇ 'ਤੇ ਆਪਾਂ ਕਰਕੇ ਅਤੇ ਫਿਰ ਆਪਾਂ ਅੱਗੇ ਇਹਦਾ ਰਾਹ ਵੇਹਨੇ, ਹੁਣ ਇਹਨੂੰ ਆਪਾਂ ਕੰਕਲੂਡ ਕਰੀਏ ਕਿ ਜਿਹੜੀ ਜੈਨ ਜੀ ਦੀ ਆਪਾਂ ਗੱਲ ਸ਼ੁਰੂ ਕੀਤੀ ਸੀ, ਹੁਣ ਵੇਖਿਆ ਜਾਵੇ ਤਾਂ ਇੱਥੋਂ 2 ਰਾਹ ਬਚਦੇ ਨੇ ਅੱਜ ਦੀ ਕੁੜੀ ਦੇ ਲਈ।
1: ਮੈਨੂੰ ਤਾਂ ਘਰੋਂ ਵੀ ਮੈਸੇਜ ਆ ਗਿਆ, ਮੈਂ ਕੁਝ ਜ਼ਿਆਦਾ ਤਾਂ ਨਹੀਂ ਬੋਲ ਗਿਆ,
0: ਗਲਤ ਗਲਤ ਆਇਆ, ਸਹੀ ਆਇਆ, ਉਹ ਸਹੀ ਆਇਆ ਸਹੀ। ਅੱਛਾ, ਅੱਜ ਦੀ ਕਹਿੰਦੇ ਨੇ ਕਿ ਅੱਜ ਦੀ ਇਹਨਾਂ ਦੇ ਲਈ, ਫਿਰ ਕੁੜੀਆਂ ਦੇ ਲਈ ਉਹ ਕਹਿੰਦੀਆਂ ਵੀ 2 ਰਾਹ ਬਚਦੇ ਨੇ ਸਾਡੇ ਕੋਲ। ਉਹ 2 ਰਾਹ ਕੀ ਨੇ? ਇੱਕ ਆ ਸਾਡਾ ਟ੍ਰੈਡੀਸ਼ਨਲ ਰਾਹ ਅਤੇ ਦੂਸਰਾ ਵਾ ਬੱਚਾ ਮੁਕਤ, ਵੀ ਜਿੱਥੇ ਆਪਾਂ ਮਾਂ ਬਣਨ ਤੋਂ ਪੂਰੀ ਤਰ੍ਹਾਂ ਦੇ ਨਾਲ ਇਨਕਾਰੀ ਹਾਂ,
1: ਸੁਰਖਰੂ
0: ਆਪਾਂ। ਉਹ ਸਾਰੀ ਆਪਾਂ ਪਹਿਲੀ ਜਦੋਂ ਗੱਲਬਾਤ ਕਰਦੇ ਹਾਂ ਅਤੇ ਫਿਰ ਅੱਗੋਂ ਇਸ ਥਕਾਵਟ ਦੇ ਵਿੱਚੋਂ ਅੱਜ ਦੀ ਨੌਜਵਾਨ ਪੀੜ੍ਹੀ ਜਾਂ ਤਾਂ ਟ੍ਰੈਡੀਸ਼ਨਲ ਰਾਹ ਚੁਣੂਗੀ, ਉਹ ਕੀ ਆ ਵੀ ਹੁਣ ਉਹਨਾਂ ਦੇ ਵਿੱਚੋਂ ਕਈ ਕੁੜੀਆਂ ਜਿਹੜੀਆਂ ਜੈਨ ਜੀ ਦੀਆਂ ਜੋ ਕਿ ਬਹੁਤ ਘੱਟ ਨੇ, ਉਹ ਇਹ ਚਾਹੁੰਦੀਆਂ ਵਾ ਵੀ ਅਸੀਂ ਨੌਕਰੀ ਦੇ ਚੱਕਰਾਂ 'ਚ ਨਹੀਂ ਪੈਣਾ, ਬਹੁਤ ਘੱਟ ਮਾਤਰਾ ਵਾ, ਅਤੇ ਇੱਦਾਂ ਬਰਬਾਦ ਹੋਣ ਦੇ ਨਾਲੋਂ ਚੰਗਾ ਵਾ ਵੀ ਆਪਾਂ ਘਰ ਦੇ ਵਿੱਚ ਇੱਕ ਸਕੂਨ ਭਰੀ ਜ਼ਿੰਦਗੀ ਜੀਏ। ਅਤੇ ਇਹਦੇ ਨਾਲ ਉਹਨਾਂ ਦਾ ਜੋ ਜਿਹੜਾ ਉਹ ਆ ਸੋਚਣ ਦਾ ਤਰੀਕਾ ਅਤੇ ਬਾਕੀ ਦੂਸਰਿਆਂ ਦਾ ਇਹਦੇ ਤੋਂ ਉਲਟ ਲਾ ਲਓ ਤੁਸੀਂ ਆਪੇ, ਉਹਨਾਂ ਦਾ ਇਹ ਮੰਨਣਾ ਹੈ ਕਿ ਇਹ ਜੇ ਆਪਾਂ ਸਕੂਨ ਦੇ ਨਾਲ ਘਰ 'ਚ ਜ਼ਿੰਦਗੀ ਜਿਉਂਦੇ ਹਾਂ, ਟ੍ਰੈਡੀਸ਼ਨਲੀ ਉਸ ਪੈਟਰਨ 'ਤੇ ਆਪਾਂ ਚੱਲ ਜਾਂਦੇ ਹਾਂ, ਬੰਦਾ ਕੰਮ ਕਰੇ ਅਤੇ ਆਪਾਂ ਘਰ 'ਚ ਬਹਿ ਕੇ ਪਰਿਵਾਰ 'ਚ ਲਈਏ, ਅਤੇ ਇਹਦੇ ਨਾਲ ਸਾਡਾ ਜਿਹੜਾ ਫੈਮਿਨਿਜ਼ਮ ਆ ਉਹਦੀ ਹਾਰ ਨਹੀਂ ਆ, ਸਗੋਂ ਭੱਜ ਨੱਠ ਵਾਲੀ ਕਲਚਰ ਦਾ ਬਾਈਕਆਊਟ ਆ। ਅਸੀਂ ਫੈਮਿਨਿਜ਼ਮ ਉਸ ਬਹਿਸ 'ਚ ਨਹੀਂ ਪੈਂਦੀਆਂ, ਪਰ ਅਸੀਂ ਭੱਜ ਨੱਠ ਵਾਲੀ ਜਿਹੜੀ ਕਲਚਰ ਆ ਉਹਦੇ ਤਾਂ ਬਾਈਕਾਟ ਕਰ ਰਹੇ। ਹੁਣ ਦੂਸਰਾ ਰਾਹ ਕੀ ਆ? ਦੂਸਰੇ ਜਿਹੜੇ ਬਹੁਤਾਤ ਜਿਹੜੀਆਂ ਕੁੜੀਆਂ ਨੇ ਉਹ ਕੀ ਸੋਚ ਰਹੀਆਂ ਨੇ? ਉਹ ਕਹਿੰਦੀਆਂ ਨੇ ਕਿ ਬਿਲਕੁਲ ਨਹੀਂ, ਵੀ ਆਪਾਂ ਬਿਲਕੁਲ ਨਾਰੀਵਾਦ ਦੇ ਹੱਕ ਦੇ ਵਿੱਚ ਇਸ ਜ਼ਿੰਦਗੀ ਦੇ ਵਿੱਚ, ਜੇਕਰ ਆਪਾਂ ਬੱਚੇ ਮਾਈਨਸ ਕਰ ਦਈਏ, ਵਿਆਹ ਮਾਈਨਸ ਕਰ ਦਈਏ, ਤਾਂ ਬਾਕੀ ਤਾਂ ਸਾਰਾ ਕੁਛ ਠੀਕ ਹੀ ਆ, ਹੋਰ ਹੈ ਵੀ ਕੀ ਆ ਗਲਤ? ਉਹਨਾਂ ਨੂੰ ਇਹ ਕੋਈ ਬਹੁਤੀ ਵੱਡੀ ਕੀਮਤ ਨਹੀਂ ਲੱਗਦੀ ਵੀ ਆਪਾਂ ਸੈਕਰੀਫਾਈਸ ਕਰਦੀ ਆਪਣੇ ਬੱਚੇ ਆਪਣੇ ਪਰਿਵਾਰ। ਹਾਂ, ਸੋ ਹੁਣ ਨੌਜਵਾਨ ਕੁੜੀਆਂ ਪਰਿਵਾਰ ਜਾਂ ਬੱਚਿਆਂ ਨੂੰ ਨਫ਼ਰਤ ਨਹੀਂ ਕਰ ਰਹੀਆਂ, ਸਗੋਂ ਇਸ ਮਾਡਲ ਨੂੰ ਨਕਾਰ ਰਹੀਆਂ ਨੇ। ਉਹ ਮਾਡਲ ਜਿਹਦੇ ਵਿੱਚ ਔਰਤਾਂ ਨੂੰ ਹਮੇਸ਼ਾ ਇੱਕ ਇੱਕ ਖਾਲੀ ਟੈਂਕ ਦੇ ਨਾਲ ਗੱਡੀ ਚਲਾਉਣੀ ਪੈਂਦੀ ਹੈ, ਉਹਨਾਂ ਨੂੰ ਆਪੇ ਹੀ ਕਮਾਉਣਾ ਪੈਂਦਾ, ਆਪੇ ਹੀ ਤੇਲ ਖਰੀਦਣਾ ਪੈਂਦਾ, ਪਾਉਣਾ ਪੈਂਦਾ ਅਤੇ ਫਿਰ ਗੱਡੀ ਚਲਾਉਣੀ ਪੈਂਦੀ ਹੈ। ਜਦਕਿ ਗੱਲ ਇੱਥੋਂ ਸ਼ੁਰੂ ਹੋਈ ਸੀ ਵੀ ਜਿਹੜੀਆਂ ਤੇਲ ਦੇ ਟੈਂਕਰ, ਇੱਕ ਜਸਟ ਆਪਾਂ ਐਗਜ਼ਾਮਪਲ ਲੈ ਰਹੇ ਹਾਂ ਕਿ ਤੇਲ ਦੇ ਟੈਂਕਰ ਜਿਹੜੇ ਨੇ ਉਹ ਤਾਂ ਜਿੱਦਾਂ ਪਹਿਲਾਂ ਭਰੇ ਭਰਾਏ ਮਿਲਦੇ ਸੀ ਉੱਦਾਂ ਹੀ ਮਿਲ ਜਾਣੇ ਨੇ, ਅਤੇ ਜਿਹੜਾ ਸਾਡੀ ਮਿਹਨਤ ਆ ਉਹਦੇ ਨਾਲ ਘਰ ਦੀ ਇਨਕਮ ਦੇ ਵਿੱਚ ਇਜ਼ਾਫਾ ਹੋਣਾ ਵਾ।

0: ਉਹ ਵੱਖਰੀ ਗੱਲ ਆ ਕਿ ਇਜ਼ਾਫੇ ਹੋਏ, ਸਾਰਾ ਕੁਛ ਹੋਇਆ, ਪਰ ਉਹ ਸਾਰਾ ਕੁਛ ਜਿਹੜਾ ਉਹ ਸਾਨੂੰ ਸਾਡਾ ਸਕੂਨ ਲੈ ਬੈਠਾ। ਸਭ ਸਕੂਨ ਤੋਂ ਸਭ ਤੋਂ ਵੱਡੀ ਗੱਲ ਕਿ ਆਹ ਜਿਹੜੀ ਪੀੜ੍ਹੀ ਆ, ਜਿਹੜੀ ਹੁਣ ਮਾਂ ਆ ਜਿਨ੍ਹਾਂ ਵੱਲ ਉਹ ਵੇਖ ਰਹੀਆਂ ਨੇ, ਉਹਨਾਂ ਦਾ ਪੇਸ਼ੈਂਸ ਬਹੁਤ ਹੀ, ਉਹਨਾਂ 'ਚ ਸਿਰੜ ਹੀ ਫਿਰ ਵੀ ਹਲੇ ਬਚਿਆ ਵਾ ਉਹਨਾਂ ਦੇ ਵਿੱਚ। ਅਤੇ ਗਾਂ ਅਗਲੀ ਜਨਰੇਸ਼ਨ ਦੇ ਉੱਤੇ ਉਹਦਾ ਅਸਰ ਕੀ ਪੈ ਰਿਹਾ, ਇਹ ਜ਼ਿਆਦਾ ਚਿੰਤਾਜਨਕ ਹੈ। ਖੈਰ, ਹੁਣ ਅੱਗੇ ਕੀ ਬਣਦਾ ਉਹ ਅਸੀਂ ਸੋਚ ਵਿਚਾਰ ਕਰਨਾ।
1: ਮੇਰੇ ਖਿਆਲ ਦੇ ਵਿੱਚ ਜਿਹੜਾ ਸ਼ਹਿਰੀਕਰਨ ਹੋਇਆ ਨਾ, ਜਿਹੜਾ ਮੈਟਰੋ ਕਲਚਰ ਨਿਕਲ ਕੇ ਆਇਆ, ਉਹਦੇ ਵਿੱਚ ਨਾਲ ਉਹ ਇਕੱਲਾ ਮੈਟਰੋ ਕਲਚਰ ਨਹੀਂ, ਉਹਦੇ ਵਿੱਚ ਮੈਟਰੋ ਕਲਚਰ ਨੂੰ ਜ਼ਰੂਰਤ ਸੀਗੀ ਉਹੋ ਜਿਹੇ ਕਾਮਿਆਂ ਦੀ, ਉਹੋ ਜਿਹੇ ਪਰਿਵਾਰਾਂ ਦੀ,
0: ਐਗਜੈਕਟਲੀ
1: ਉਹੋ ਜਿਹੇ ਨੈਨੋ ਪਰਿਵਾਰਾਂ ਦੀ, ਜਿਹਦੇ ਵਿੱਚ ਆ ਕੇ ਉਹ ਕਹਿਣ ਵੀ ਸਾਨੂੰ ਪਰਵਾਹ ਨਹੀਂ ਹੈਗੀ, ਹੈ ਨਾ, ਬਾਕੀ ਕਿਸੇ ਦੀ ਵੀ, ਅਸੀਂ ਆਪਣਾ ਕਰੀਅਰ ਦੇਖਣਾ। ਭਾਜੀ, ਆਸਟ੍ਰੇਲੀਆ ਜਿੰਨਾ ਵੀ ਵੱਸਦਾ ਕੋਸਟ ਲਾਈਨ 'ਤੇ ਵੱਸਦਾ, ਹੈ ਨਾ, ਅਤੇ ਪਰ ਉਸ ਕੋਸਟ ਲਾਈਨ ਦਾ ਢਿੱਡ ਭਰਨਾ, ਆਸਟ੍ਰੇਲੀਆ ਦੀ ਗੱਲ ਕਰ ਲਈ, ਚਲੋ ਪੰਜਾਬ ਦੇ ਨਾਲ ਫਿਰ ਆਪਾਂ ਉਹ ਕਈ ਵਾਰੀ ਪਿੰਡਾਂ ਦੇ ਨਾਲ ਵੀ ਜੋੜ ਕੇ ਦੇਖ ਲਈਦਾ, ਅਤੇ ਪਰ ਇਮੈਜਿਨ ਕਰਕੇ ਦੇਖੋ ਇੱਥੇ ਕੰਟਰੀ ਸਾਈਡ ਦੇ ਵਿੱਚ ਲਿਵਿੰਗ ਸਟਾਈਲ ਕੀ ਹੈ। ਇੱਥੇ ਉਹ ਇੱਦਾਂ ਉਸ ਚੀਜ਼ ਨੂੰ, ਉਹ ਫੈਮਿਨਿਜ਼ਮ ਨੂੰ, ਉਹ ਵਰਡ ਐਕਚੁਅਲ ਦੇ ਵਿੱਚ ਤੁਹਾਡੇ ਘਰਾਂ 'ਚ ਬਾੜ ਦਿੱਤਾ ਗਿਆ, ਹੈ ਨਾ। ਜਦਕਿ ਮੈਂ ਮੌਰੀ ਕਲਚਰ ਦੇ ਵਿੱਚ, ਮੈਂ ਉੱਥੇ ਨਿਊਜ਼ੀਲੈਂਡ ਤੋਂ ਆਇਆ, ਮੈਂ 5 ਦਿਨ ਮੌਰੀਆਂ ਦੇ ਕੋਲ ਦਿਨ ਰਾਤ ਰਹਿ ਕੇ ਆਇਆ, ਉਹਨਾਂ ਦਾ ਫੂਡ ਪਕਾਇਆ, ਉਹਨਾਂ ਦੇ ਨਾਲ ਖਾਧਾ, ਔਰ ਉਹਨਾਂ ਦੇ ਕਲਚਰ ਦੇ ਵਿੱਚ ਅੱਜ ਵੀ ਇਹ ਕਿਹਾ ਜਾਂਦਾ ਵੀ ਮਾਂ ਜਿੰਨਾ ਚਿਰ ਜ਼ਮੀਨ ਦੇ ਨਾਲ ਜੁੜੀ ਰਹੂਗੀ ਨਾ, ਉਨਾ ਚਿਰ ਪਰਿਵਾਰ ਜ਼ਮੀਨ ਦੇ ਨਾਲ ਜੁੜਿਆ ਰਹੂਗਾ। ਠੀਕ ਹੈ, ਉਹਦਾ ਮਤਲਬ ਇਹ ਆ ਵੀ ਮਾਂ ਹਜੇ ਵੀ ਮੌਰੀ ਪਰਿਵਾਰਾਂ ਦੇ ਵਿੱਚ ਬਹੁਤੀਆਂ ਮਾਵਾਂ ਥੱਲੇ ਬੈਠ ਕੇ ਰੋਟੀ ਖਾਂਦੀਆਂ, ਹੈ ਨਾ। ਮੈਂ ਉਹਨਾਂ ਦਾ ਜਿਹੜਾ ਕਲਚਰ ਅਬਜ਼ਰਵ ਕਰਕੇ ਆਇਆ ਜਾਂ ਜਿੱਦਾਂ ਵੀ ਦੇਖਿਆ, ਇੱਥੇ ਉਹ ਚੀਜ਼ ਹੈ ਜਿਹੜੀ ਮੈਂ ਤੁਸੀਂ ਡਿਵੈਲਪ ਕੰਟਰੀਜ਼ ਦੇ ਵਿੱਚ ਇਸ ਡਿਸਕਸ਼ਨ ਨੂੰ, ਇਸ ਡਿਬੇਟ ਨੂੰ ਜੇ ਲੈਬੋਰੇਟ ਕਰ ਦੇਂਗੇ ਤਾਂ ਮੇਰੇ ਖਿਆਲ ਦੇ ਵਿੱਚ ਡਿਵੈਲਪ ਕੰਟਰੀ ਦੇ ਵਿੱਚ ਯੂਕੇ ਨਾਲੋਂ ਜ਼ਿਆਦਾ, ਬ੍ਰਿਟੇਨ ਦੇ ਨਾਲੋਂ ਜ਼ਿਆਦਾ ਡਿਵੈਲਪਡ ਇਸ ਪੱਖੋਂ ਸੋਚਦਾ ਨਹੀਂ ਕਿਸੇ ਨੇ ਵੀ। ਮੈਂ ਉਹਨਾਂ ਕੰਟਰੀਜ਼ ਦੇ ਵਿੱਚ ਫੈਮਿਨਿਜ਼ਮ 'ਤੇ ਡਿਬੇਟ ਦੇਖੀ ਹੈ ਅਤੇ ਕਿਆ ਡਿਬੇਟਸ ਨੇ ਉਹਦੇ ਵਿੱਚ, ਕੀ ਨਹੀਂ ਕੁੜੀਆਂ ਨੇ ਆ ਕੇ ਕਿਹਾ ਕਿ ਸਾਡੇ ਲਈ ਉਹ ਲਾਈਫ ਹੀ ਕਿਉਂ ਬਿਹਤਰ ਹੈ। ਮੈਂ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਆਪਣੇ ਸਰਕਲ ਦੇ ਵਿੱਚ, ਚਲੋ ਉਹਦੇ ਵਿੱਚ ਕਈ ਵਾਰੀ ਮੈਨੂੰ ਕੰਜ਼ਰਵੇਟਿਵ ਵੀ ਕਹਿ ਦਿੱਤਾ ਜਾਂਦਾ ਵੀ ਤੂੰ ਪਛਾਣ ਸੋਚਦਾ ਜਾਂ ਇੱਦਾਂ ਆ, ਮੈਂ ਕਹਿੰਦਾ ਹੁੰਦਾ ਵੀ ਧੀ ਨੂੰ ਧੀ ਵਾਂਗੂ ਪਾਲੋ, ਪੁੱਤ ਨੂੰ ਪੁੱਤ ਵਾਂਗੂ, ਹੈ ਨਾ। ਮੈਂ ਧੀ ਨੂੰ ਵੀ ਜਾ ਕੇ ਕਹਿੰਦਾ ਹਾਂ ਮੇਰਾ ਪੁੱਤ ਨਹੀਂ, ਉਹ ਧੀ ਆ। ਮੈਂ ਉਹ ਵਰਡ ਵੀ ਨਹੀਂ ਉਹਨੂੰ ਉਹਦੇ ਨਾਲ ਵੀ ਨਹੀਂ ਸੰਬੋਧਨ ਕਰਨਾ ਚਾਹੁੰਦਾ, ਜਾਂ ਨਿਕਲ ਜੇ ਕਿਤੇ ਨਿਕਲ ਜੇ, ਬਟ ਮੈਨੂੰ ਇਹ ਹੁੰਦਾ ਵੀ ਇੱਕ ਨੈਚੁਰਲ ਪ੍ਰੋਸੈਸ ਹੈ, ਉਹਨੂੰ ਉੱਦਾਂ ਇਵੋਲਵ ਹੋਣ ਦਿਓ, ਹੈ ਨਾ। ਜੇ ਕੋਈ ਬੱਚਾ ਜੰਮਦਾ, ਕੋਈ ਅੰਡਾ ਨਿਕਲਦਾ, ਤਾਂ ਉਹ ਨੈਚੁਰਲ ਪ੍ਰੋਸੈਸ ਹੈ ਕਿਸੇ ਚੀਜ਼ ਦਾ, ਉਹ ਉੱਦਾਂ ਹੀ ਇਵੋਲਵ ਹੋਣਾ, ਹੈ ਨਾ। ਅਤੇ ਉਹਨੂੰ ਉੱਦਾਂ ਹੀ ਉਹਦੇ ਹਾਰਮੋਨਸ ਨੇ ਯਾਰ, ਉਹਨੂੰ ਸਮਝ ਲਓ। ਉਹ ਹਾਰਮੋਨਸ ਨਹੀਂ ਜਾ ਕੇ ਅਸੀਂ ਹੁਣ ਵਿਆਖਿਆ ਦੇਣ ਲੱਗੇ ਹਾਂ, ਸਾਡੇ ਸਿਆਣਿਆਂ ਨੇ ਕਦੋਂ ਦੀਆਂ ਚੀਜ਼ਾਂ ਉਹ ਬੰਦਿਸ਼ ਦੇ ਵਿੱਚ ਰੱਖ ਕੇ ਸੰਭਾਲੀਆਂ ਹੋਈਆਂ ਸੀ। ਬੰਦਿਸ਼ ਨਹੀਂ, ਇਜ਼ ਨੋਟ ਰਾਈਟ ਵਰਡ,
0: ਤੋੜੇ ਨੇ ਆਪਾਂ ਬੈਰੀਅਰ,
1: ਹਾਂ ਅਸੀਂ ਦਾਇਰਾ ਕਹਿ ਲਈਏ, ਹੈ ਨਾ। ਅਤੇ ਔਰ ਮੈਂ ਕਹਿੰਦਾ ਉਹ ਤੋਂ ਤੁਸੀਂ ਥੋੜ੍ਹੀ ਜਿਹੀ ਖੁੱਲ੍ਹ ਕਿਸੇ ਆਪਣੇ ਆਪ ਨੂੰ ਦੇਖ ਕੇ ਦੇਖ ਲਈਏ, ਥੋੜ੍ਹੀ ਜਿਹੀ ਖੁੱਲ੍ਹ, ਜਿਹੜੀ ਜ਼ਿੰਮੇਵਾਰੀ ਅੱਜ ਮੈਂ ਆਪਣੀ ਜ਼ਿੰਮੇਵਾਰੀ ਤੋਂ ਅੱਜ ਖੁੱਲ੍ਹ ਜਾਵਾਂ, ਲੈ ਮੈਨੂੰ ਕੋਈ ਰੋਕ ਲਵੇ ਕੱਲ੍ਹ ਨੂੰ ਭਾਜੀ।
0: ਦੇਖੋ, ਬੰਦਾ ਬੰਦੇ ਦੀ ਕਈ ਰੋਕ ਆ, ਜੇ ਉਹ ਕਰਨ 'ਤੇ ਆਵੇ ਤਾਂ ਕੁਛ ਵੀ ਕਰ ਦਿੰਦਾ, ਪਰ ਗੱਲ ਇਹ ਆ ਵੀ ਉਹ ਕੁਛ ਵੀ ਕਰਕੇ ਹਾਸਲ ਕੀ ਕੀਤਾ।
1: ਐਗਜੈਕਟਲੀ,
0: ਹੁਣ ਮੰਨ ਲਓ ਕੋਈ ਬੰਦਾ ਸਾਨੂੰ, ਜਾਂ ਕੋਈ ਕੁੜੀ ਜਾਂ ਕੋਈ ਮੁੰਡਾ ਸਾਨੂੰ ਬਹੁਤ ਹਾਈਲਾਈਟਿਡ ਦਿਖਦਾ ਹੋਊਗਾ ਕੋਈ ਸਾਲ ਪਹਿਲਾਂ, ਮੈਨੂੰ ਅੱਜ ਦੱਸੋ ਕਿੱਥੇ ਆ, ਤੁਹਾਨੂੰ ਲੱਗਦਾ ਹੋਊਗਾ ਵੀ ਉਹਨੇ ਤਾਂ ਬਹੁਤ ਤਰੱਕੀ ਕਰ ਲਈ, ਉਹਨੇ ਤਾਂ ਬਹੁਤ ਪ੍ਰਸਿੱਧੀ ਖੱਟ ਲਈ, ਉਹਦੀ ਤਾਂ ਬਹੁਤ ਰੀਲਾਂ ਉਹਦੀਆਂ ਘੁੰਮਦੀਆਂ ਨੇ, ਪਰ ਅੱਜ ਘੁੰਮਦੀਆਂ ਜਿਨ੍ਹਾਂ ਦੀਆਂ ਸਾਲ ਪਹਿਲਾਂ ਘੁੰਮਦੀਆਂ ਸੀ, ਮੈਨੂੰ ਉਹਨਾਂ ਬਾਰੇ ਦੱਸੋ ਪਹਿਲਾਂ।
1: ਐਗਜੈਕਟਲੀ ਰਾਈਟ,
0: ਉਹ ਕਿੱਥੇ ਨੇ, ਉਹ ਖਤਮ ਨੇ, ਉਹ ਹਨੇਰੇ ਕਮਰਿਆਂ ਦੇ ਵਿੱਚ ਬੰਦ ਨੇ, ਉਹ ਤੁਹਾਨੂੰ ਮੈਂ ਕਈ ਵਾਰੀ ਐਕਸਪੀਰੀਅੰਸ ਕੀਤਾ, ਉਹ ਤੁਹਾਨੂੰ ਮਿਲ ਗਏ, ਮੈਂ ਦਾਅਵੇ ਨਾਲ ਕਹਿੰਦਾ ਤੁਸੀਂ ਪਛਾਣ ਨਹੀਂ ਸਕੋਗੇ ਉਹਨਾਂ ਨੂੰ ਵੀ ਇਹੋ।
1: ਮੈਂ ਭਾਜੀ ਤੁਹਾਨੂੰ ਯਾਦ, ਮੈਂ ਤੁਹਾਨੂੰ ਯਾਦ ਕਰਾਉਂਦਾ, ਤੁਹਾਡੀ ਵਰਡਿੰਗ ਹੈ, ਤੁਸੀਂ ਜਦੋਂ ਆਪਾਂ ਸਾਲ 2018-19 ਦੇ ਵਿੱਚ ਰੇਡੀਓ ਦੇ ਉੱਤੇ ਪਹਿਲੀ ਵਾਰੀ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਸੀ ਆਪਣੀਆਂ ਟੀਮ ਦੀਆਂ, ਅਤੇ ਤੁਸੀਂ ਮੈਨੂੰ ਉਦੋਂ ਇਹ ਗੱਲ ਕਹੀ ਸੀ ਵੀ ਅਮਰਿੰਦਰ ਆਪਾਂ ਕੋਸ਼ਿਸ਼ ਇਹ ਕਰਨੀ ਹੈ ਵੀ ਸਕਰੀਨ ਦਾ ਮੋਹ ਨਾ ਪਵੇ, ਇਹ ਬਹੁਤ ਭੈੜਾ,
0: ਬਹੁਤ ਬਹੁਤ ਕੁੱਤੀ ਚੀਜ਼ ਹੈ।
1: ਅਤੇ ਮੈਂ ਅਜੇ ਤੱਕ ਗੱਲ ਉਹ ਆਪਣੇ, ਚਲੋ ਆਪਣੇ ਵੀ ਜੇਨ 'ਚ ਰੱਖੀ ਆ, ਆਸੇ ਪਾਸੇ ਦੱਸਿਆ ਵੀ ਹੈ ਵੀ ਅਸੀਂ ਬਚੇ ਕਿਵੇਂ ਰਹੇ ਹਾਂ, ਹੈ ਨਾ। ਚਲੋ ਮੇਰੀ ਪ੍ਰੈਜੈਂਸ ਕਿਸੇ ਕਾਰਨਾਂ ਕਰਕੇ ਘਟੀ ਆ, ਬਟ ਜੇ ਸ਼ਾਇਦ ਮੈਨੂੰ ਮੋਹ ਪਿਆ ਹੁੰਦਾ, ਜਾਂ ਜਿਨ੍ਹਾਂ ਨੂੰ ਮੋਹ ਪਿਆ ਅਸੀਂ ਦੇਖਿਆ, ਉਹਨਾਂ ਨੂੰ ਕੋਈ ਇੱਜ਼ਤ ਦਾ ਲੈਣ ਦੇਣ ਨਹੀਂ, ਕਿਸੇ ਹੋਰ ਕਾਸੇ ਦਾ ਨਹੀਂ ਲੈਣ ਦੇਣ। ਔਰ ਜਦੋਂ ਵਾਪਸ ਚਲੋ ਇਸ ਟੋਪਿਕ ਵੱਲ ਵੀ ਆਈਏ, ਐਕਸੈਸਿਵ ਤਾਂ ਕੋਈ ਵੀ ਚੀਜ਼ ਮਾੜੀ ਹੈ ਭਾਜੀ, ਐਕਸੈਸਿਵ ਸਕਰੀਨ ਟਾਈਮ ਵੀ ਮਾੜਾ ਆ, ਐਕਸੈਸਿਵ ਸੋਸ਼ਲ ਮੀਡੀਆ ਦੀ ਪ੍ਰੈਜੈਂਸ ਵੀ ਮਾੜੀ ਆ, ਐਕਸੈਸਿਵ ਤਾਂ ਪਾਣੀ ਪੀਤਾ ਵੀ ਮਾੜਾ ਆ, ਹੈ ਨਾ। ਸਿਆਣੇ ਕਹਿ ਦਿੰਦੇ ਆ ਵੀ
0: ਪਾਣੀ ਤੋਂ ਚੇਤਾ ਨਾ ਪੀਓ, ਚੇਤਾ ਕਰਾ
1: ਸਰਤਾਜ ਨੂੰ ਛੋਟਾ ਜਿਹਾ ਕਾਪੀ ਰੱਖਤਾ ਨਾਲ ਇੱਕ
0: ਸਰਤਾਜ ਨੇ ਤਾਂ ਬੰਦਾ ਵੀ ਰੱਖ ਲਿਆ ਹੁਣ ਪਾਣੀ ਚਾਹ
1: ਅੱਗੇ ਚਲੋ ਕਹਿਣਾ ਨੀ ਹੈ ਗੱਲ ਦੂਸਰੇ ਪਾਸੇ ਚਲ ਜਾਣੀ
0: ਕੱਪ ਹੁਣ ਉਹਨੇ ਚਾਈਨੀਜ਼ ਰੱਖਿਆ ਵਾ
1: ਥਰਮਸਾਲਾ ਹੀ ਆ
0: ਉਹ ਦੂਜੇ ਠੰਡਾ ਮੈਂ ਵੀ ਰਿਲਾਈਜ਼ ਕਰਦਾ ਸਵੇਰੇ ਝੱਟ ਠੰਡੀ ਹੋ ਜਾਂਦੀ ਚਾਹ ਮੈਂ ਤਾਂ ਆਪ ਸੋਚ ਰਿਹਾ ਉੱਦਾਂ ਦਾ ਇੱਕ ਰੱਖਾਂ
1: ਬੰਦਾ
0: ਨਹੀਂ ਨਹੀਂ ਕੱਪ
1: ਹਾਂਜੀ ਨਹੀਂ ਨਹੀਂ ਮੇਰੇ ਖਿਆਲ 'ਚ ਨਾ ਇਹ ਬੜਾ ਕਲੈਕਟਿਵ ਇੱਕ ਜਿਹੜੀ ਆ ਉਹ ਚੱਲੀ ਆ ਕਹਾਣੀ ਔਰ ਇਹਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਕਹਿ ਦਿੱਤਾ ਜਾਂਦਾ ਬਾਅਦ ਦੇ ਵਿੱਚ ਕਿ ਸ਼ਾਇਦ ਪਤਾ ਨਹੀਂ ਖੱਬੇ ਪੱਖੀ ਉਸ ਚੀਜ਼ ਦਾ ਪ੍ਰਚਾਰ ਕਰ ਰਿਹਾ ਬਟ ਕੋਵਿਡ ਦੇ ਦੌਰਾਨ ਉਹ ਖਬਰਾਂ 2011-12 ਦੀਆਂ ਬਾਹਰ ਨਿਕਲ ਗਈਆਂ ਸੀ ਜਦੋਂ ਅਮੈਰੀਕਾ ਦੇ ਇੱਕ ਬਹੁਤ ਵੱਡੇ ਕਾਰੋਬਾਰੀ ਨੇ ਕਿਹਾ ਸੀ ਕਿ ਲੈਸ ਡੀਪਾਪੂਲੇਟ ਦਾ ਵਰਲਡ ਹੈ ਨਾ ਉਹ ਡੀਪਾਪੂਲੇਟ ਇਕੱਲਾ ਇੱਦਾਂ ਨਹੀਂ ਹੋਣਾ ਉਹ ਡੀਪਾਪੂਲੇਟ ਇੱਦਾਂ ਵੀ ਹੋਣਾ ਵੀ ਅੱਜ ਦੇ ਬੱਚਿਆਂ ਨੂੰ ਜਿਹੜੇ ਫੀਮੇਲ ਕਰੈਕਟਰ ਐਜ਼ ਏ ਕਾਰਟੂਨ ਦਿਖਾਉਣੇ ਆ ਉਹ ਕੀ ਕਰਦੇ ਆ
0: ਹਾਂ ਵਿਆਹ ਹੀ ਨਾ ਕਰਾਉਣ ਜਾਣੇ ਨਾ ਜੰਮਣ ਉਹ ਵੇਖਣ ਅਤੇ ਉਹ ਕੀ ਕਰਦੇ ਆ ਉਹਨਾਂ ਦੀ ਜਿੱਦਾਂ ਹੁਣ ਇੱਕ ਰੁਝਾਨ ਜਿਹੜਾ ਵਾ ਨਾ ਉਹਦੇ ਵਿੱਚ ਤੁਸੀਂ ਇਹ ਵੇਖੋ ਸੋਰੀ ਤੁਹਾਡੀ ਗੱਲ ਸ਼ਾਇਦ ਤੁਸੀਂ ਕਰ ਲਓ ਜਾਂ ਪੂਰੀ ਫਿਰ ਮੇਰੀ ਲੰਮੀ ਚੱਲ ਜਾਣਾ
1: ਮੇਰਾ ਵੀ ਇਹੀ ਕਹਿਣਾ ਵੀ ਇਹ ਨਾ ਇੱਕ ਕਲੈਕਟਿਵ ਇਨਵਾਇਰਮੈਂਟ ਹੈ ਭਾਵੇਂ ਉਹਦੇ ਵਿੱਚ ਮੈਟਰੋ ਸਿਟੀ ਆ ਮੈਟਰੋ ਸਿਟੀ ਕਲਚਰ ਹੈ ਫੈਮਨਿਜ਼ਮ ਹੈ ਨੈਨੋ ਕਲਚਰਸ ਦੀ ਲਿਆ ਕੇ ਕਲਚਰ ਹੈ ਜਿਹੜਾ ਉਹ ਸਾਡੇ ਪਰਿਵਾਰਾਂ ਦੇ ਵਿੱਚ ਵਾਰਤਾ ਅੱਜ ਕੱਲ੍ਹ ਅੱਗੇ ਵੀ ਚੁਬਾਰੇ ਬਣਦੇ ਰਹੇ ਆ ਵਿਆਹ ਤੋਂ ਬਾਅਦ ਮੁੰਡੇ ਦਾ ਚੁਬਾਰਾ ਬਣ ਜਾਂਦਾ ਸੀ ਕਮਰਾ ਪਹਿਲਾਂ ਪਾ ਕੇ ਅਤੇ ਫਿਰ ਹੋ ਜਾਂਦਾ ਸੀ ਹੈ ਨਾ ਉਨੀ ਕੁ ਪ੍ਰਾਈਵੇਸੀ ਸਮਝ ਆਉਂਦੀ ਆ ਹੈ ਨਾ ਪਰ ਹੁਣ ਉਹ ਤੋਂ ਬਾਅਦ ਵੰਡਾਂ ਪੈ ਜਾਣੀਆਂ ਘਰਾਂ ਦੇ ਵਿੱਚ ਕੰਧਾਂ ਖੜੀਆਂ ਹੋ ਜਾਣੀਆਂ ਇੱਕ ਦੂਜੇ ਨਾਲ ਵਰਤਣਾ ਨਹੀਂ ਈਵਨ ਇੱਥੇ ਅਸੀਂ
0: ਘਰ ਹੀ ਵੱਖਰਾ ਲੈਣਾ ਪੈਣਾ
1: ਹਾਂ ਘਰ ਹੀ ਵੱਖਰਾ ਲੈਣਾ ਪੈਣਾ ਉਹ ਉਹ ਉਹਦੇ ਨਾਲ ਤੁਸੀਂ ਆਪਣੇ ਹੈਲਪਿੰਗ ਹੈਂਡ ਹੀ ਕੱਟਦੇ ਹਾਂ ਹੈਲਪਿੰਗ ਹੈਂਡ ਦੇ ਨਾਲੋਂ ਵੀ ਜਿਹੜੀ ਮੈਂਟਲ ਹੈਲਥ ਆ ਸਾਰਿਆਂ ਨਾਲੋਂ ਵੱਡਾ ਅਸੀਂ ਕਦੀ ਸੁਣਿਆ ਹੀ ਨਹੀਂ ਸੀ ਆਪਣੇ ਭਰੀ ਟਾਈਮ ਦੇ ਵਿੱਚ ਵੀ ਮੈਂਟਲ ਹੈਲਥ ਵੀ ਕੋਈ ਚੀਜ਼ ਹੈਗੀ ਹੈ
0: ਹਾਂ ਨਹੀਂ ਉਹ ਚੀਜ਼ਾਂ
1: ਹੁਣ ਅੱਜ ਦਾ ਬਜ਼ੁਰਗ ਜਿਹੜਾ ਸਾਡੇ ਮਾਂ ਬਾਪ ਆ ਜਿਹੜੀ ਸਾਡੇ ਮਾਂ ਬਾਪ ਦੀ ਏਜ ਹੈ ਉਹਨਾਂ ਨੂੰ ਡਿਪਰੈਸ਼ਨ ਦਾ ਨਾਮ ਲੈ ਕੇ ਦੇਖੋ ਭਾਜੀ
0: ਮੈਂਟਲ ਹੈਲਥ ਨਹੀਂ ਕਹਿੰਦੇ ਹੁੰਦੇ ਕਹਿੰਦੇ ਹੁੰਦੇ ਇਹਨੂੰ ਹਿੱਲ ਵੱਜ ਗਈ ਹੈ
1: ਉਹਨਾਂ ਦੇ ਉਹਦੇ ਡਿਪਰੈਸ਼ਨ ਦਾ ਨਾਮ ਲੈ ਕੇ ਕਹਿੰਦੇ ਕੁਛ ਨਹੀਂ ਹੁੰਦਾ ਡਿਪਰੈਸ਼ਨ ਐਗਜੈਕਟ ਉਹਨਾਂ ਦੇ ਵਰਡ ਹੁੰਦੇ ਕਹਿੰਦੇ ਡਿਪਰੈਸ਼ਨ ਕੁਛ ਨਹੀਂ ਹੁੰਦਾ ਗੱਲ ਕਰਿਆ ਕਰੋ ਯਾਰ
0: ਆਹ ਗੱਲ ਜਿੰਨਾ ਚਿਰ ਤੁਸੀਂ ਦਿਲ ਫੋਲਦੇ ਰਹਿੰਦੇ ਹੋ ਚਲੋ ਖੈਰ ਆਪਾਂ ਵਾਪਸ ਅੱਜ ਕਿਉਂਕਿ ਕਿਸੇ ਨੂੰ ਇਹ ਚੀਜ਼ ਲੱਗੇ ਨਾ ਕਿਉਂਕਿ ਅੱਜ ਆਪਾਂ ਸਿਰਫ ਕੁੜੀਆਂ 'ਤੇ ਗੱਲ ਕਰ ਰਹੇ ਹਾਂ ਜੈਨਜੀਜ਼ 'ਤੇ ਗੱਲ ਕਰ ਰਹੇ ਹਾਂ ਆਪਣੇ ਭਵਿੱਖ ਬਾਰੇ ਗੱਲ ਕਰ ਰਹੇ ਹਾਂ ਮੌਜੂਦਾ ਸੰਕਟ ਬਾਰੇ ਗੱਲ ਕਰ ਰਹੇ ਹਾਂ ਸੋ ਇਸ ਕਰਕੇ ਬਾਕੀ ਚੀਜ਼ਾਂ ਆਪਾਂ ਥੋੜ੍ਹੀਆਂ ਜਿਹੀਆਂ ਸਾਈਡ 'ਤੇ ਰੱਖੀਆਂ ਨੇ ਸਮਾਂ ਆਉਣ 'ਤੇ ਉਹ ਵੀ ਆਪਾਂ ਕਰਾਂਗੇ ਉਦੋਂ ਹੋ ਸਕਦਾ ਇਹਨੂੰ ਆਪਾਂ ਸਾਈਡ 'ਤੇ ਰੱਖੀਏ ਅੱਛਾ ਇੱਕ ਚੀਜ਼ ਹੋਰ ਜਿਹੜੀ ਅਜੋਕੇ ਸਮੇਂ ਦੀ ਅੱਜ ਦੀ ਮਾਂ ਦੀ ਅਤੇ ਗਾਂਹ ਭਵਿੱਖ ਦੀ ਮਾਂ ਦੀ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਸਭ ਤੋਂ ਵੱਧ ਜਿਹੜੀ ਖੱਜਲ ਕਰ ਰਹੀ ਆ ਕਿ ਤੇਰਾ ਸੋਹਣਾ ਦਿਖਣਾ ਬਹੁਤ ਜ਼ਰੂਰੀ ਹੈ ਤੇਰਾ ਫਿੱਟ ਹੋਣਾ ਬਹੁਤ ਜ਼ਰੂਰੀ ਆ ਜਿਹੜੀ ਤੁਸੀਂ ਬੱਚੇ ਦੀ ਗੱਲ ਕੀਤੀ ਆ ਨਾ ਕਿ ਬੱਚਾ ਡੀ ਜਿਹੜਾ ਪਾਪੂਲੇਸ਼ਨ ਕਰਨੀ ਇਹ ਉਸ ਚੀਜ਼ ਦਾ ਕਿਤੇ ਨਾ ਕਿਤੇ ਇਹ ਵੀ ਪਾਰਟ ਬਣਦਾ ਜਾ ਰਿਹਾ ਕਿਉਂਕਿ ਡਿਪੈਂਡ ਕਰਦਾ ਵਾ ਉਹਨੇ ਆਪਣਾ ਮੇਨਟੇਨ ਕਰਨ ਦੇ ਲਈ ਜ਼ੀਰੋ ਫਿਗਰ ਜਾਂ ਜੋ ਵੀ ਵਾਟ ਐਵਰ ਜੋ ਵੀ ਦਿਮਾਗ 'ਤੇ ਫਤੂਰ ਛਾਇਆ ਭਾਰ ਮੇਨਟੇਨ ਰੱਖਣਾ ਕੈਮੀਕਲਜ਼ ਵਾਲਾਂ ਨੂੰ ਲਾਉਣੇ ਮੂੰਹ 'ਤੇ ਲਾਉਣੇ ਬ੍ਰੈਸਟ ਫੀਡਿੰਗ ਨਹੀਂ ਕਰਵਾਉਣੀ ਇਹ ਸਾਰਾ ਕੁਛ ਕਿਤੇ ਨਾ ਕਿਤੇ ਜਾ ਕੇ ਅਤੇ ਉਹਦੇ ਨਾਲ ਕਨੈਕਟ ਹੋ ਜਾਂਦਾ ਅੱਜ ਦੀ ਡੇਟ ਦੇ ਵਿੱਚ ਕੋਈ ਪਰਿਵਾਰ ਕਿਸੇ ਨੂੰ ਦੱਸੇ ਕੋਈ ਨਾ ਦੱਸੇ ਪਰ ਜਿੰਨਾ ਜ਼ਿਆਦਾ ਪ੍ਰੀ ਮਚਿਓਰ ਬੇਬੀਜ਼ ਨੇ ਜਾਂ ਫਿਰ ਜਿੰਨੇ ਜ਼ਿਆਦਾ ਬੱਚੇ ਜਿਹੜੇ ਨੇ ਉਹ ਸਮੇਂ ਤੋਂ ਪਹਿਲਾਂ ਹੀ ਅਬੋਰਟ ਹੋ ਰਹੇ ਨੇ ਉਹਦੀ ਰੇਸ਼ੋ ਜਿੰਨੀ ਅੱਜ ਵਧੀ ਆ ਸ਼ਾਇਦ ਜਾਂ ਪਹਿਲਾਂ ਆਪਾਂ ਸੁਣੀ ਨਹੀਂ ਜਾਂ ਜੇ ਪੁੱਛੀਏ ਡਾਕਟਰਾਂ ਨੂੰ ਤਾਂ ਓਨੀ ਹੈਗੀ ਨਹੀਂ
1: ਤੁਸੀਂ ਪੈਸੇ ਵੀ ਉਹ ਦੂਸਰੇ ਪਾਸੇ ਵੀ ਗੱਲ ਹੈ ਜੀ ਤੁਸੀਂ ਪੰਜਾਬ ਦੇ ਵਿੱਚ ਹੁਣ ਫਲਾਈ ਓਵਰਾਂ ਦੇ ਉੱਤੇ ਟਰੈਵਲ ਕਰਦੇ ਜਿੰਨੇ IVF ਦੇ ਬੋਰਡ ਲੱਗੇ ਮੈਂ ਪਹਿਲਾਂ ਨਹੀਂ
0: ਪਹਿਲਾਂ ਨਹੀਂ ਉਹ ਬੋਰਡ ਪਹਿਲਾਂ ਕਿੱਥੇ ਹੀ ਹੋਏ ਨੇ ਸੋ ਹੁਣ ਉਹ ਸਮਾਂ ਜਿਹੜਾ ਹੌਲੀ ਹੌਲੀ ਆਪਾਂ ਵੇਖ ਰਹੇ ਹਾਂ ਪਰ ਸਭ ਤੋਂ ਪਹਿਲਾਂ ਸਾਨੂੰ ਇਸ ਸਭ ਕੁਛ ਦੇ ਵਿੱਚ ਇੰਪੋਰਟੈਂਟ ਆ ਕਿ ਆਪਾਂ ਅਹਿਮੀਅਤ ਜਾਣੀਏ ਕਿ ਪਰਿਵਾਰਾਂ ਦੀ ਬੱਚਿਆਂ ਦੀ ਅੱਗੇ ਜਨਰੇਸ਼ਨ ਦੀ ਅੱਗੇ ਜਾਣ ਦੀ ਅਹਿਮੀਅਤ ਕੀ ਆ ਅਤੇ ਫਿਰ ਸਾਨੂੰ ਇਹ ਸਮਝ ਆ ਜੂਗੀ ਅਹਿਮੀਅਤ ਜੇ ਤੁਸੀਂ ਪੈਸੇ ਦੇ ਨਾਲ ਹੀ ਸਮਝਦੇ ਹੋ ਨਾ ਬਾਕੀ ਚੀਜ਼ਾਂ 'ਤੇ ਚਲੋ ਇਨਸਾਨ ਦੇ ਲਈ ਮੈਂ ਕਹਿੰਦਾ ਵੀ ਅੱਜ ਕੱਲ੍ਹ ਉੱਦਾਂ ਸਮਝਣੀਆਂ ਔਖੀਆਂ ਹੋ ਗਈਆਂ ਵਾ ਚਲੋ ਆਪਾਂ ਪੈਸੇ ਦੇ ਨਾਲ ਜ਼ਮੀਨ ਜਾਇਦਾਦ ਦੇ ਨਾਲ ਇਹਨਾਂ ਵੱਡੀਆਂ ਹਵੇਲੀਆਂ ਮਹਿਲਾਂ ਦੇ ਨਾਲ ਜਿਹੜੇ ਘਰਾਂ ਦੀਆਂ ਆਪਾਂ ਕਿਸ਼ਤਾਂ ਦੇਣ ਡੇ ਇਹਨਾਂ ਦੇ ਨਾਲ ਜੋੜ ਕੇ ਹੀ ਆਪਾਂ ਗੱਲ ਕਰ ਲੈਂਦੇ ਛੋਟੀ ਜੀ ਵੀ ਇਹ ਸਾਰਾ ਕੁਛ ਜੇ ਅੱਗੇ ਹੀ ਨਾ ਪੀੜ੍ਹੀ ਤੁਰੀ ਤਾਂ ਫਿਰ ਕਾਹਦੇ ਲਈ ਛੱਡ ਕੇ ਜਾਣਾ ਤੁਸੀਂ
1: ਕਾਹਦੇ ਲਈ ਛੱਡ ਕੇ ਜਾਣਾ
0: ਜਾਣ ਲੱਗਿਆਂ ਹੁਣ ਮੰਨ ਲਓ ਇਸ ਲਾਇਕ ਵੀ ਮੰਨ ਲਓ ਮੇਰੇ ਵਰਗਾ ਤਾਂ ਇੰਨੀ ਕੁ ਐਗਜ਼ਾਮਪਲ ਦੇ ਸਕਦਾ ਵੀ ਮੇਰੇ ਕੋਲ ਅਲਮਾਰੀ ਭਰੀ ਭਰੀ ਆ ਕੱਪੜਿਆਂ ਦੀ ਪਹਿਲੇ ਮੈਂ ਪਾਏ ਨਹੀਂ ਉਹ ਮੇਰਾ ਸੁੱਟਣ ਨੂੰ ਜੀ ਨਹੀਂ ਕਰਦਾ ਨਵੇਂ ਮੈਂ ਲਈ ਜਾਂਦਾ ਵਾ ਉਹ ਮੈਨੂੰ ਚੰਗੇ ਲੱਗਦੇ ਆ ਹੈ ਨਾ ਅਤੇ ਕੁੱਲ ਮਿਲਾ ਕੇ ਅਲਮਾਰੀ ਦਾ ਸਾਹ ਨਹੀਂ ਨਿਕਲ ਰਿਹਾ ਪਰ ਜਿੱਦਣ ਕਿਤੇ ਮੈਂ ਮੰਨ ਲਓ ਘਰ ਛੱਡਣਾ ਹੋਊਗਾ ਜਾਂ ਮੈਂ ਜਾਊਂਗਾ ਤੇ ਉਹ ਉਹ ਕਿਹੜੇ ਕੰਮ ਆਉਣੇ ਆ?
1: ਕੁਛ ਕੰਮ ਨਹੀਂ ਆਉਣੇ,
0: ਉਹ ਲੀੜੇ ਕੱਪੜਿਆਂ ਵਰਗੀਆਂ ਇਹ ਸਾਰੇ ਤੁਹਾਡੇ ਘਰ ਤੁਹਾਡੀਆਂ ਜੇ ਜ਼ਮੀਨ ਜਾਇਦਾਦਾਂ, ਤੇ ਜੇ ਤੇ ਉਹ ਮੰਨ ਲਓ ਜਾਣ ਲੱਗਿਆਂ ਮੇਰਾ ਕੋਈ ਧੀ ਪੁੱਤ
1: ਹੋਇਆ
0: ਲਾਗੇ ਖੜਾ ਆ, ਹੈ ਨਾ, ਉਹ ਕਿਤੇ ਕੋਈ ਪਾਣੀ ਦਾ ਗਲਾਸ ਫੜਾ ਰਿਹਾ ਵਾ, ਤੇ ਇੱਕ ਕਿਤੇ ਨਾ ਕਿਤੇ ਦਿਮਾਗ 'ਚ ਇੱਕ ਸੈਟੀਸਫੈਕਸ਼ਨ ਰਹੂਗੀ ਵੀ ਮੇਰੇ ਮੇਰੀ ਉਹ ਅਲਮਾਰੀ ਵਰਤੀ ਜਾਣੀ ਆ, ਤੇ ਜੇ ਮੰਨ ਲਓ ਉਹ ਵੀ ਨਾ ਹੋਈ ਫਿਰ ਕਾਹਦੇ ਲਈ, ਫਿਰ ਇੰਨਾ ਕਾਹਦੇ ਲਈ ਫਿਰ ਉਹ ਕੱਲ੍ਹ ਮੈਂ ਜਿੱਦਾਂ ਕੱਲ੍ਹ ਦੀ ਤੁਹਾਨੂੰ ਕੱਲ੍ਹ ਗੱਲ ਦੱਸਣ ਡਿਆ, ਮੇਰੇ ਮਿੱਤਰ ਕੋਲ ਮਿਲ ਪਏ ਮੈਨੂੰ ਕੱਲ੍ਹ, ਅਤੇ ਮੈਂ ਕਿਹਾ ਕੀ ਕਰਦੇ ਹੋ? ਕਹਿੰਦੇ ਵੀ ਮੈਂ ਸੈਮੀ ਰਿਟਾਇਰ ਹਾਂ ਵੀ ਹੋ ਗਿਆ, ਕਾਫੀ ਸੋਹਣਾ ਕੰਮ ਹੈ ਉਹਨਾਂ ਦਾ। ਅਤੇ ਉਸ ਤੋਂ ਬਾਅਦ ਨਾ ਜਿੱਦਾਂ ਮੈਂ ਜਦੋਂ ਮੇਰਾ ਸੁਭਾਅ ਆ ਮੈਂ ਟੀਚਰ ਜੀ ਕੀਤੀ ਅਤੇ ਉਹ ਜਿੱਦਾਂ ਉਸ ਚੀਜ਼ ਦਾ ਨਾ ਫੀਲ ਜਿਹਾ ਕਰ ਗਏ, ਅਤੇ ਕਹਿੰਦੇ ਰਣਜੋਤ ਮੈਂ ਫਿਰ ਕੀ ਕਰਾਂ, ਮੈਂ ਹੁਣ ਉਸ ਕੰਮ ਤੋਂ ਅਤੇ ਮੈਂ ਆਪਣੇ ਆਪ ਨੂੰ ਸੈਮੀ ਰਿਟਾਇਰ ਕਰ ਲਿਆ ਜਿਹੜਾ ਮੈਂ ਪਹਿਲਾਂ ਕਰਦਾ ਹਾਂ, ਅਤੇ ਹੁਣ ਮੈਂ ਫਿਰ ਕੀ ਕਰਾਂ? ਅਤੇ ਮੈਂ ਭਾਅ ਜੀ ਵੀ ਮੈਨੂੰ ਪਤਾ ਤੁਸੀਂ ਸ਼ਾਇਦ ਉਸ ਚੀਜ਼ ਨੂੰ ਹੋਰ ਵੀ ਪਹਿਲਾਂ ਬੜੀ ਵਾਰੀ ਸੁਣਿਆ ਹੋਊਗਾ, ਇਸ ਕਰਕੇ ਤੁਸੀਂ ਫੀਲ ਕਰ ਗਏ ਹੋ। ਸੈਮੀ ਰਿਟਾਇਰ ਜਿਹਨੂੰ ਤੁਸੀਂ ਕਹਿ ਰਹੇ ਹੋ, ਮੇਰੇ ਵਰਗੇ ਬੰਦੇ ਦਾ ਸੁਪਨਾ ਆ ਵੀ ਮੈਂ ਸੈਮੀ ਰਿਟਾਇਰ ਹੋ ਜਾਵਾਂ ਇਸ ਉਮਰ 'ਚ, ਜੇ ਬਾਏ ਲੱਕ ਮੈਂ ਹੋ ਸਕਦਾ ਹਾਂ, ਜੇ ਹੋ ਗਏ ਹੋ ਤਾਂ ਹੋਏ ਰਹੋ। ਗੱਲ ਫਿਰ ਉੱਥੇ ਆ ਜਾਂਦੀ ਵੀ ਜੋ ਆਸ ਪਾਸ ਸਾਡੇ ਚੱਲ ਰਿਹਾ ਵਾ, ਅਸੀਂ ਭਾਵੇਂ ਦੂਸਰੇ ਨਾਲੋਂ ਸੌਖੇ ਵੀ ਹਾਂ ਪਰ ਫਿਰ ਵੀ ਸਾਨੂੰ ਸਾਡਾ ਇਹ ਸਮਾਜ ਮਜਬੂਰ ਕਰਦਾ ਵੀ ਅਸੀਂ ਉਸੇ ਭੀੜ ਦੇ ਵਿੱਚ ਭੱਜ ਭੱਜ ਕੇ ਵੜੀਏ।
1: ਲੋਕੀ ਕੀ ਕਹਿਣਗੇ?
0: ਹਾਂ, ਲੋਕੀ ਕੀ ਕਹਿਣਗੇ? ਚਲੋ ਖੈਰ, ਫਿਰ ਆਪਾਂ ਉੱਥੇ ਲਿਆ ਕੇ ਅਤੇ ਫਿਰ ਆਪਾਂ ਬ੍ਰੇਕ ਦੇ ਉੱਤੇ ਜਾਂਦੇ ਹਾਂ ਕਿ ਜਿਹੜੀਆਂ ਹੁਣ ਇਹ ਇਸ ਟਾਈਮ ਦੇ ਉੱਤੇ ਸੁਪਰ ਵੂਮਨਸ ਬਣਨ ਦੀ ਜਿਹੜੀ ਦੌੜ ਆ ਜੈਨ ਐਕਸ ਦੀ, ਖਾਸ ਜਿਹੜੀਆਂ ਹੁਣ ਮਾਵਾਂ ਨੇ ਅਤੇ ਉਸ ਤੋਂ ਬਾਅਦ ਜਿਹੜੀਆਂ ਆਉਣ ਵਾਲੀਆਂ ਨੇ ਜੈਨ ਜੀ, ਸੋ ਇਹਨਾਂ ਸਾਰਿਆਂ ਦੀ ਜਿਹੜੀ ਆਪਾਂ ਵੇਖੀਏ ਅਤੇ ਮਾਨਸਿਕ ਸਿਹਤ ਦਾ ਇਸ ਟਾਈਮ ਦੇ ਉੱਤੇ ਕਾਫੀ ਕਾਫੀ ਜ਼ਿਆਦਾ ਆਪਾਂ ਵੇਖਦੇ ਹਾਂ ਵੀ ਚਰਚਾ ਚੱਲ ਰਿਹਾ ਵਾ, ਜਿਹੜਾ ਕਿ ਇਸ ਸਮੇਂ ਸਾਨੂੰ ਮਹਿੰਗਾ ਪੈ ਰਿਹਾ ਵਾ। ਹੁਣ ਜਿਹੜਾ ਉਹਨਾਂ ਦਾ ਕੁਛ ਇੱਕ ਹੋਰ ਪੁਆਇੰਟ ਸੀ ਜਿਨ੍ਹਾਂ ਦੇ ਵਿੱਚ ਉਹ ਕਹਿੰਦੇ ਆ ਵੀ ਇਹ ਭੱਜਦੀਆਂ ਨੇ, ਘਰ ਖਰੀਦਣ ਦੀ ਹੁਣ ਉਹਨਾਂ ਕੋਲ ਸਮਰੱਥਾ ਨਹੀਂ ਰਹੀ, ਹੁਣ ਸਾਡੇ ਸ਼ਹਿਰਾਂ ਦੇ ਵਿੱਚ ਵੇਖੋ ਕਿੱਡੇ ਮਹਿੰਗੇ ਘਰ ਹੋ ਗਏ ਆ, ਚਾਈਲਡ ਕੇਅਰ ਦਾ ਖਰਚਾ ਜਿਹੜਾ ਉਹ ਦੇ ਨਹੀਂ ਸਕਦੀਆਂ। ਉਹਨਾਂ ਦਾ ਕਹਿਣਾ ਵੀ ਡੇ ਕੇਅਰ, ਚਾਈਲਡ ਕੇਅਰ, ਜੇ ਆਪਾਂ ਇਹਨਾਂ ਦੀਆਂ ਫੀਸਾਂ ਕੱਢਣੀਆਂ ਤਾਂ ਉਹਦੇ ਨਾਲੋਂ ਚੰਗਾ ਅਸੀਂ ਆਪ ਪੈਸੇ ਕਮਾ ਕੇ ਕਲੱਬ ਹੋ ਆਈਏ, ਦੁਨੀਆ ਘੁੰਮੀਏ, ਅਸੀਂ ਕਿਉਂ ਇਹਨਾਂ ਚੱਕਰਾਂ ਦੇ ਵਿੱਚ ਪੈਣਾ। ਅਤੇ ਸਭ ਤੋਂ ਵੱਡੀ ਗੱਲ ਜਿਹੜਾ ਪੜ੍ਹਾਈ ਦਾ ਖਰਚਾ, ਪੜ੍ਹਾਈ ਵੀ ਇੰਨੀ ਕੁ ਮਹਿੰਗੀ ਹੋ ਗਈ ਆ ਵੀ ਉਹਦਾ ਲੋਨ ਸਿਰ ਚੜ੍ਹਦਾ ਜਾਂਦਾ। ਸਾਡਾ ਇੱਕ ਫਰਕ ਹੀ, ਆਪਾਂ ਨਾ ਪਿੱਛੋਂ ਸਾਡੇ ਮਾਂ ਪਿਓ ਪੈਸੇ ਦਿੰਦੇ ਹੁੰਦੇ ਸੀ ਵੀ ਤੂੰ ਜਾਓ ਤੁਸੀਂ ਪੜ੍ਹ ਲਓ, ਹੁਣ ਚਾਹੇ ਸਾਡੇ ਇੰਡੀਅਨ ਪਰਿਵਾਰ ਇੱਥੇ ਬੱਚਿਆਂ ਦੀਆਂ ਫੀਸਾਂ ਦੇ ਹੀ ਰਹੇ ਨੇ, ਪਰ ਤੁਸੀਂ ਸੋਚੋ ਵੀ ਜਦੋਂ ਇਹਨਾਂ ਨੇ ਹਾਇਰ ਸਟੱਡੀਜ਼ ਦੇ ਲਈ ਜਾਣਾ ਤਾਂ ਤੁਹਾਡੇ ਕੋਲ ਫੀਸਾਂ ਨਹੀਂ ਦਿੱਤੀਆਂ ਜਾਣੀਆਂ ਇਹਨਾਂ ਦੀਆਂ, ਉਹਨਾਂ ਨੇ ਫਿਰ ਸਰਕਾਰ ਕਰਜ਼ੇ ਦੇ ਰਹੀ ਆ ਵੀ ਆਹ ਟੇਫ 'ਚ ਪੜ੍ਹੋ, ਤੁਸੀਂ ਜਦੋਂ ਪੜ੍ਹ ਲਓਗੇ ਤੁਸੀਂ ਜੋਬ 'ਤੇ ਲੱਗ ਜਾਓਗੇ, ਫਿਰ ਇੰਨੇ ਇੰਨੇ ਕਰਕੇ ਵਾਪਸ ਦੇ ਜਾਇਓ। ਕਿਤੇ ਨਾ ਕਿਤੇ ਉਹ ਕਰਜ਼ਾ ਉਹਨਾਂ ਨੂੰ ਸਕੂਲਿੰਗ ਤੋਂ ਹੀ ਦਿਖਣਾ ਸ਼ੁਰੂ ਹੋ ਗਿਆ,
1: ਸਿਸਟਮ ਦਾ ਹਿੱਸਾ ਬਣਾ ਲਿਆ,
0: ਸਿਸਟਮ ਦਾ ਹਿੱਸਾ ਬਣ ਗਿਆ ਉਹਨਾਂ ਨੂੰ ਕਰਜ਼ੇ ਦੀ ਆਦਤ ਜਿਹੜੀ
1: ਚੜਾ ਲੈਣਾ ਤੁਸੀਂ।
0: ਹਾਂ, ਹੁਣ ਤੋਂ ਹੀ ਪੈ ਗਈ। ਅੱਛਾ, ਲਾਸਟ ਵਿੱਚ ਜਾਂਦੇ ਜਾਂਦੇ ਆਪਾਂ ਨਾ ਸੁਰਖਰੂ ਆਪਣੇ ਬਜ਼ੁਰਗਾਂ ਨੂੰ ਵੀ ਨਹੀਂ ਕਰ ਸਕਦੇ ਇਸ ਚੀਜ਼ ਦੇ ਵਿੱਚੋਂ, ਉਹ ਇਸ ਤਰੀਕੇ ਦੇ ਨਾਲ ਕਿ ਉਹਨਾਂ ਦੇ ਉੱਤੇ ਵੀ ਸਿਸਟਮ ਦਾ ਕਾਫੀ ਬੁਰਾ ਅਸਰ ਹੋਇਆ ਵਾ। ਬਹੁਤ ਲੰਮੀ ਚੌੜੀ ਗੱਲ ਨਾ ਕਰਕੇ ਤੇ ਆਪਾਂ ਥੋੜੀ ਜਿਹੀ ਕਰਕੇ ਅੱਗੇ ਵੱਧਦੇ ਹਾਂ, ਜੇ ਇਸ ਟਾਈਮ ਸਾਡੇ ਬਜ਼ੁਰਗ ਸੁਣ ਰਹੇ ਨੇ, ਪਿਓ ਨੇ, ਮਾਵਾਂ ਨੇ, ਧੀ ਦੇ ਮਾਂ ਪਿਓ ਨੇ, ਪੁੱਤ ਦੇ ਮਾਂ ਪਿਓ ਨੇ, ਘਰਾਂ ਦੇ ਵਿੱਚ ਜੇ ਮੰਨ ਲਓ ਕੋਈ ਇਸ ਟਾਈਮ ਦੇ ਉੱਤੇ ਸੁਪਰ ਵੂਮਨ ਨਾ ਬਣ ਕੇ ਘਰ ਦੀ ਕੋਈ ਦੇਖਭਾਲ ਵੀ ਕਰ ਰਹੀ ਹੈ ਨਾ, ਅਤੇ ਤੁਸੀਂ ਆਮ ਸੁਣਿਆ ਹੋਊਗਾ ਬਜ਼ੁਰਗ ਵੀ ਪਾਰਕਾਂ ਦੇ ਵਿੱਚ ਬੈਠੇ, ਘਰਾਂ ਦੇ ਵਿੱਚ ਬੈਠੇ ਜਦੋਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ, ਅਤੇ ਉਹਨਾਂ ਦੀ ਉਹ ਵੀ ਇੱਦਾਂ ਦੀ ਟੌਂਟਿੰਗ ਕਰ ਜਾਂਦੇ ਆ, ਅੱਛਾ ਤੂੰ ਫਿਰ ਕੰਮ ਨਹੀਂ ਕਰਦੀ, ਅੱਛਾ ਤੂੰ ਫਿਰ ਵਿਹਲੀ ਰਹਿੰਦੀ ਹੈ,
1: ਨਹੀਂ ਸਹੇਲੀਆਂ ਹੀ ਕਰ ਜਾਂਦੀਆਂ ਕਈ ਤਾਂ।
0: ਹਾਂ, ਸਹੇਲੀ ਮਤਲਬ ਚਲੋ ਸਹੇਲੀਆਂ ਤਾਂ ਆਪਣੀ ਇਹ ਜਨਰੇਸ਼ਨ ਆ ਗਈ ਨਾ,
1: ਹਾਂਜੀ,
0: ਪਰ ਆਪਾਂ ਕਹਿੰਦੇ ਵੀ ਜਿਹੜੀ ਜਨਰੇਸ਼ਨ ਨੇ ਸਾਰੀ ਉਮਰ ਘਰ ਦਾ ਘਰ ਹੀ ਸਾਂਭਿਆ ਵਾ, ਉਹ ਜਨਰੇਸ਼ਨ ਹੁਣ ਅਗਲੀ ਜਨਰੇਸ਼ਨ ਨੂੰ ਕਹਿ ਰਹੀ ਹੈ ਵੀ ਤੂੰ ਘਰ ਕਿਉਂ ਬੈਠੀ ਹੈ।
1: ਐਗਜੈਕਟਲੀ,
0: ਸੋ ਕਿਤੇ ਨਾ ਕਿਤੇ ਆਪਾਂ ਸਾਰੇ ਹੀ ਉਸੇ ਹੀ ਉਸੇ ਗੱਡੀ ਦੇ ਉੱਤੇ ਸਵਾਰ ਹਾਂ, ਆਪਾਂ ਸਾਰੇ ਹੀ ਇਸ ਸਿਸਟਮ ਨੂੰ ਵਿਗਾੜਨ ਦੇ ਵਿੱਚ ਪੂਰਾ ਪੂਰੀ ਸਾਡੀ ਹਿੱਸੇਦਾਰੀ ਹੈ। ਜੇ ਹੁਣ ਮੈਂ ਤਾਂ ਕਰਕੇ ਬਜ਼ੁਰਗਾਂ ਨੂੰ ਮੈਂ ਕਰ ਰਿਹਾ ਵਾਂ ਪੁਆਇੰਟ, ਸੋਰੀ ਜੇ ਮੈਂ ਗਲਤ ਕਹਿ ਰਿਹਾ, ਪਰ ਜੇ ਬਜ਼ੁਰਗਾਂ ਨੂੰ ਪੁਆਇੰਟ ਕਰਨਾ ਇੱਥੇ ਬਹੁਤ ਜ਼ਰੂਰੀ ਆ, ਜੇ ਤੁਹਾਨੂੰ ਇਸ ਚੀਜ਼ ਦਾ ਇਸ ਚੀਜ਼ ਦੀ ਚਿੰਤਾ ਇਸ ਚੀਜ਼ ਦਾ ਡਰ ਤੁਹਾਨੂੰ ਸਤਾਉਂਦਾ ਵਾ ਵੀ ਹਾਏ ਸਾਡੇ ਪੁੱਤ ਦਾ ਸਾਡੀ ਧੀ ਦਾ ਘਰ ਨਾ ਟੁੱਟ ਜਾਵੇ, ਤੇ ਤੁਹਾਡੇ ਆਹ ਬੋਲ ਵੀ ਉਹ 'ਚ ਯੋਗਦਾਨ ਕਿਤੇ ਨਾ ਕਿਤੇ ਪਾਉਂਦੇ ਹੋਣਗੇ, ਬੀ ਵੈਰੀ ਕੇਅਰਫੁਲ,
1: ਬੀ ਵੈਰੀ ਕੇਅਰਫੁਲ,
0: ਤੁਹਾਡਾ ਗੱਲ ਅੱਜ ਕੱਲ੍ਹ ਦੀ ਪਹਿਲੀਆਂ ਦੇ ਵਿੱਚ ਇਹ ਹੁੰਦਾ ਸੀ ਵੀ ਬੰਦਾ ਵੱਡੀ ਤੋਂ ਵੱਡੀ ਗੱਲ ਵੀ ਬਰਦਾਸ਼ਤ ਕਰ ਜਾਂਦਾ ਸੀ। ਅੱਜ ਕੱਲ੍ਹ ਜਿੱਡੀ ਭੱਜ ਨੱਠ ਦੀ ਸਾਡੇ ਕੋਲ ਜ਼ਿੰਦਗੀ ਆ, ਅੱਜ ਕੱਲ੍ਹ ਨਿੱਕੀ ਨਿੱਕੀ ਗੱਲ ਚੁੱਭਦੀ ਆ
1: ਨਿਆਣਿਆਂ ਨੂੰ,
0: ਹਾਂ ਨਿੱਕੀ ਨਿੱਕੀ ਗੱਲ ਨਿਆਣਿਆਂ ਨੂੰ ਚੁੱਭਦੀ ਆ, ਸਿਆਣਿਆਂ ਨੂੰ ਚੁੱਭਦੀ ਆ, ਅਤੇ ਬਜ਼ੁਰਗਾਂ ਨੂੰ ਚੁੱਭਦੀ ਆ। ਬਜ਼ੁਰਗਾਂ ਨੂੰ ਕਹੋ ਤਾਂ ਉਹ ਕਹਿੰਦੇ ਵੀ ਜਦੋਂ ਬੁੱਢੇ ਹੋ ਜਾਈਏ ਨਾ ਉਦੋਂ ਅਸੀਂ ਵੀ ਬੱਚਿਆਂ ਵਰਗੇ ਹੋ ਜਾਂਦੇ ਹਾਂ, ਤਾਂ ਬੱਚੇ ਜਿਹੜੇ ਨੇ ਉਹ ਤਾਂ ਹੁੰਦੇ ਫਿਰ ਬੱਚਿਆਂ ਵਰਗੇ ਆ, ਅਤੇ ਨੌਜਵਾਨ ਕਹਿੰਦਾ ਵੀ ਮੈਂ ਇਹਨੂੰ ਵੀ ਸਾਂਭਾਂ, ਮੈਂ ਇਹਨੂੰ ਵੀ ਸਾਂਭਾਂ, ਮੈਂ ਬੱਚਿਆਂ ਨੂੰ ਵੀ ਮਾੜਾ। ਸੋ ਇੰਨੇ ਇੱਕ ਮਸਲੇ ਸਾਡੇ ਸਮਾਜ ਦੇ ਵਿੱਚ, ਤਾਂ ਉਹਦਾ ਹੱਲ ਦਾ ਇਹੋ ਤਰੀਕਾ ਜਿਹੜਾ ਇਸ ਟਾਈਮ ਗਿੱਧਾ ਸਭ ਕਰ ਰਹੇ, ਹੱਸੋ, ਆਪ ਹੱਸੋ ਅਤੇ ਦੂਜਿਆਂ ਨੂੰ ਹੱਸਣ ਦਿਓ। ਤੁਹਾਨੂੰ ਪਤਾ ਇੱਕ ਨਾ ਇੱਕ ਅੱਜ ਕੱਲ੍ਹ ਨਾ ਹੋਰ ਚਰਚਾ ਚੱਲ ਰਹੀ ਆ, ਸੋ ਮੈਂ ਬੇਨਤੀ ਮੈਂ ਇਹ ਕਰੂੰਗਾ ਵੀ ਥੋੜ੍ਹਾ ਜਿਹਾ ਆਪਾਂ ਨਾ ਪੋਲੀਟਿਕਸ ਪੋਲੀਟਿਕਸ ਇਹਨਾਂ ਚੀਜ਼ਾਂ ਤੋਂ ਹਟ ਕੇ ਅਤੇ ਥੋੜ੍ਹਾ ਜਿਹਾ ਕਿ ਜਿਹੜੀਆਂ ਇਹ ਮਾਨਸਿਕ ਬਿਮਾਰੀਆਂ ਕਿਉਂਕਿ ਸਭ ਤੋਂ ਵਧੇਰੇ ਨੇ, ਅਤੇ ਜਦੋਂ ਆਪਾਂ ਇੱਦਾਂ ਦੀਆਂ ਡਿਸਕਸ਼ਨ ਇੱਦਾਂ ਦੀਆਂ ਪੋਡਕਾਸਟ ਇੱਦਾਂ ਦੀਆਂ ਕਿਤਾਬਾਂ ਪੜ੍ਹਦੇ ਹਾਂ ਨਾ, ਤਾਂ ਫਿਰ ਤੁਹਾਨੂੰ ਆਪਣਾ ਆਪ ਉਹਦੇ 'ਚੋਂ ਕਿਤੇ ਨਾ ਕਿਤੇ ਵੇਖਣ ਨੂੰ ਤੁਹਾਨੂੰ ਲੱਭ ਜਾਂਦਾ।
1: ਬਿਲਕੁਲ ਵਧੀਆ।
0: ਇੱਕ ਹੋਰ ਟਰਮ ਅੱਜ ਕੱਲ੍ਹ ਚੱਲ ਰਹੀ ਆ ਕਿ ਅੱਜ ਕੱਲ੍ਹ ਜਿੱਦਾਂ ਤੁਸੀਂ ਵਿੱਚ ਗੱਲ ਕੀਤੀ ਸੀ ਨਾ ਵੀ ਇੰਡੀਆ ਦੇ ਵਿੱਚ ਜਿਹੜਾ ਸ਼ੋਰ ਸ਼ਰਾਬਾ ਘਰ ਦੀ ਲੜਾਈ ਗਵਾਂਢ ਨੂੰ ਪਤਾ ਹੀ ਹੁੰਦੀ ਸੀ ਸੁਣ ਲੈਂਦਾ ਸੀ, ਮਾਡਰਨ ਜ਼ਮਾਨੇ 'ਚ ਇੱਕ ਹੋਰ ਟਰਮ ਚੱਲ ਰਹੀ ਆ ਸਾਇਲੈਂਟ ਫਾਈਟ।
1: ਅੱਛਾ, ਕੋਲਡ ਵਾਰ ਹੈ।
0: ਹਾਂ, ਕੋਲਡ ਵਾਰ ਘਰਾਂ ਦੇ ਵਿੱਚ। ਇਹਦਾ ਮੈਂ ਨਾਂ ਮੈਂ ਤੁਹਾਨੂੰ ਸੌਖਾ ਕਰਕੇ ਦੱਸ ਰਿਹਾ ਵਾਂ ਕਿਉਂਕਿ ਔਖਾ ਮੈਨੂੰ ਵੀ ਨਹੀਂ ਲੈਣਾ ਆਉਂਦਾ, ਅਤੇ ਜਾਂ ਇਹਨੂੰ ਨਾਂ ਕੋਈ ਵੀ ਦੇ ਲਿਓ ਤੁਸੀਂ। ਸੋ ਉਹ ਕੀ ਆ ਕਿ ਅੱਗੇ ਹੁੰਦਾ ਸੀ ਵੀ ਜਾਂ ਹੁਣ ਕਈਆਂ ਘਰਾਂ ਦੇ ਵਿੱਚ ਹੁਣ ਵੀ ਚੱਲਦਾ ਹੋਊਗਾ ਵੀ ਆਪਾਂ ਇੱਕ ਦੂਸਰੇ ਨਾਲ ਲੜਦੇ ਹਾਂ, ਝਗੜਦੇ ਹਾਂ, ਉੱਚੀ ਉੱਚੀ ਬੋਲਦੇ ਹਾਂ, ਅਤੇ ਘਰ 'ਚ ਪਤਾ ਲੱਗਦਾ ਸੀ, ਆਂਢ ਗੁਆਂਢ ਪਤਾ ਲੱਗਦਾ ਸੀ। ਹੁਣ ਸਾਇਲੈਂਟ ਫਾਈਟ ਕੀ ਆ ਕਿ ਹੁਣ ਕੋਈ ਬੋਲਦਾ ਹੀ ਨਹੀਂ ਕਿਸੇ ਨਾਲ। ਮੰਨ ਲਓ ਤੁਸੀਂ ਘਰ ਦਾ ਦਰਵਾਜ਼ਾ ਖੋਲ੍ਹਿਆ, ਵਹੁਟੀ ਨੇ ਦਰਵਾਜ਼ਾ ਖੋਲ੍ਹਿਆ, ਉਹਨੇ ਦਰਵਾਜ਼ਾ ਖੋਲ੍ਹ ਕੇ ਨਾਲ ਹੀ ਮੂੰਹ ਘੁਮਾ ਲਿਆ ਅਤੇ ਪਾਣੀ ਦਾ ਗਲਾਸ ਭਰਿਆ ਤੁਹਾਡੇ ਹੱਥ 'ਚ ਫੜਾਉਣ ਦੀ ਬਜਾਏ ਉਹਨੇ ਟੇਬਲ ਦੇ ਉੱਤੇ ਧਰਿਆ ਥੋੜ੍ਹੇ ਜਿਹੇ ਥੋੜ੍ਹਾ ਜਿਹਾ ਆਵਾਜ਼ ਕਰਕੇ, ਅਤੇ ਨਾਲ ਹੀ ਮੂੰਹ ਘੁਮਾਇਆ ਅਤੇ ਉਹ ਚਲੀ ਗਈ ਵੀ ਆਹ ਪਿਆ ਹੀ ਪੀ ਲਾ। ਯਾਨੀ ਕਿ ਆਪਾਂ ਗਾਲ ਵੀ ਕੱਢਤੀ, ਗੁੱਸਾ ਵੀ ਕਰ ਲਿਆ, ਇਸ ਚੀਜ਼ ਤੋਂ ਤੁਹਾਨੂੰ ਸਮਝ ਆ ਗਈ ਵੀ ਕੀ ਉਹਨਾਂ ਦੇ ਇੱਕ ਦੂਸਰੇ ਦੇ ਦਰਮਿਆਨ ਇਸ ਟਾਈਮ ਕੀ ਚੱਲ ਰਿਹਾ ਵਾ। ਜਿਹੜਾ ਰੌਲੇ ਵਾਲੀ ਲੜਾਈ ਸੀ ਨਾ, ਉਹ ਕਹਿੰਦੇ ਫਿਰ ਵੀ ਵਾਜਬ ਸੀ। ਜਦੋਂ ਬੰਦਾ ਲੜਾਈ 'ਚ ਪੈ ਜਾਂਦਾ ਨਾ, ਅਤੇ ਉਹ ਆਪਣੇ ਅੰਦਰ ਦਾ ਗੁਬਾਰ ਕੱਢ ਲੈਂਦਾ, ਦੋਵੇਂ ਇੱਕ ਦੂਸਰੇ ਦੇ ਉੱਤੇ ਚੰਗੀ ਤਰ੍ਹਾਂ
1: ਚਣਕਿਆ ਵਾਲੀ ਹੋ ਗਈ
0: ਹੈ ਨਾ, ਚੰਗੀ ਤਰ੍ਹਾਂ ਦੇ ਨਾਲ ਲੜ ਲੈਂਦੇ, ਗੁੱਸਾ ਕੱਢ ਲੈਂਦੇ ਨੇ, ਅਤੇ ਫਿਰ ਦੁਬਾਰਾ ਉਹਨਾਂ ਦੀ ਜੱਫੀ ਪੈ ਜਾਂਦੀ ਹੈ। ਆਹ ਜਿਹੜਾ ਸਨੈਰੀਓ ਹੈ ਨਾ,
1: ਇਹ ਜ਼ਹਿਰੀ ਹੈ।
0: ਇਹਦਾ ਐਂਡ ਅਪ ਜਿਹੜਾ ਵਾ, ਅੱਜ ਆਪਣੇ ਕੋਲ ਟਾਈਮ ਨਹੀਂ ਆ, ਅਤੇ ਇਹਦਾ ਐਂਡ ਅਪ ਉੱਥੇ ਫਟਦਾ ਵਾ ਵੀ ਉਸੇ ਹੀ ਟੇਬਲ ਦੇ ਉੱਤੇ ਪਾਣੀ ਦੇ ਨਾਲ ਇੱਕ ਦਿਨ ਉਹ ਪੇਪਰ ਵੀ ਰੱਖ ਦਿੰਦੀ ਆ ਵੀ ਆਹ ਪਿਆ ਜੀ, ਇਹਨਾਂ ਨੂੰ ਪੜ੍ਹ ਲਈ, ਸਾਈਨ ਕਰਕੇ ਇੱਥੇ ਰੱਖ ਜੀ। ਉਹ ਡਿਵੋਰਸ ਦੇ ਹੋ ਸਕਦੇ ਆ, ਉਹ ਘਰ ਦੇ ਹੋ ਸਕਦੇ ਆ, ਉਹ ਕਿਸੇ ਵੀ ਤਰ੍ਹਾਂ ਦੇ ਹੋ ਸਕਦੇ, ਇਹ ਹੌਲੀ ਹੌਲੀ ਸ਼ੁਰੂ ਹੁੰਦੇ ਆ। ਇਹ ਬੱਚਿਆਂ ਦੀ ਫੀਸ ਦੇ ਹੋਣਗੇ ਵੀ ਆਹ ਤੈਨੂੰ ਪਤਾ ਨਹੀਂ ਆ ਹੈਗਾ ਜੀ, ਇਹ ਬਿੱਲ ਦੇ ਹੋ ਸਕਦੇ ਆ ਵੀ ਆਹ ਤੇਰਾ ਬਿੱਲ ਹੀ ਹੈ ਨਾ ਉਹਦੇ, ਇਹ ਹੌਲੀ ਹੌਲੀ ਇੱਦਾਂ ਇਸ ਫਾਸਲੇ ਤੋਂ ਵੱਧਦੇ ਵੱਧਦੇ, ਇਸ ਕਮਿਊਨੀਕੇਸ਼ਨ ਤੋਂ ਵੱਧਦੇ ਵੱਧਦੇ, ਇਹ ਜਿਹੜੀ ਸਾਇਲੈਂਟ ਲੜਾਈ ਆ ਇਹ ਇੰਨਾ ਕੁ ਜ਼ਿਆਦਾ ਮਾਰੂ ਸਾਬਤ ਹੁੰਦੀ ਆ ਵੀ ਤੁਹਾਡਾ ਘਰ ਟੁੱਟ ਜਾਂਦਾ, ਤੁਸੀਂ ਬੋਲਣਾ ਕੀ ਆ ਮੁੜ ਕੇ, ਤੁਸੀਂ ਮਤਲਬ ਬੋਲਣ ਜੋਗੇ ਨਹੀਂ ਰਹਿੰਦੇ ਤੁਸੀਂ।
1: ਸਹੀ ਗੱਲ।
0: ਸੋ ਇਸ ਸਮਾਜ ਦੇ ਵਿੱਚ ਆਪਾਂ ਰਹਿ ਰਹੇ ਹਾਂ, ਇਸ ਸਟ੍ਰੈਸ ਦੇ ਵਿੱਚ ਆਪਾਂ ਰਹਿ ਰਹੇ ਹਾਂ, ਆਸ ਕਰਦੇ ਹਾਂ ਕਿ
1: ਇਹਦੇ ਵਿੱਚ ਮੈਨੂੰ ਲੱਗਦਾ ਬੱਚਿਆਂ ਦੀ ਵੀ ਆਪਾਂ ਚਲੋ ਆਪਣੀ ਗੱਲ ਤਾਂ ਕਰਦੇ, ਬੱਚਿਆਂ ਦੀ ਵੀ ਸਟ੍ਰੈਸ ਰਿਲੀਵ ਕਰੀਏ, ਐਵੇਂ ਨਾ ਬਹੁਤਾ ਮਾਰਕਸ ਆਹ ਕਰ ਲਾ, ਆਹ ਅਚੀਵ ਕਰ ਲਾ, ਸਾਡੇ ਘਰਦਿਆਂ ਨੇ ਸੋਚਿਆ ਨਹੀਂ ਸੀ ਕਦੀ ਆਹ ਇੱਥੇ ਅਸੀਂ ਆਹ ਕਰਨਾ, ਆਹ ਪੜ੍ਹਨਾ ਆ, ਪੜ੍ਹ ਪੁੜ ਕੇ ਆ ਗਏ ਆ ਨਾ, ਮਤਲਬ ਉਹਨਾਂ ਨੇ ਅੱਲਾ ਸ਼ੀਰੀ ਦਿੱਤੀ, ਚੱਲ ਠੀਕ ਆਹ ਕਰਨਾ, ਹਾਂ ਕਰ ਲਾ, ਕੋਈ ਗੱਲ ਨਹੀਂ। ਪਤਾ ਵੀ ਨਹੀਂ ਸੀ ਹੁੰਦਾ ਕਈ ਵਾਰੀ ਐਡਮਿਸ਼ਨ ਲੈ ਆਏ ਆ, ਕਾਹਦੇ 'ਚ ਲੈ ਆਏ, ਆ ਕੇ ਦੱਸੀਦਾ ਸੀ ਵੀ ਇਹਦੇ 'ਚ ਐਡਮਿਸ਼ਨ ਲਈ ਆ, ਅਤੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਕਰਨ ਦਿਓ ਯਾਰ ਜੋ ਉਹਨਾਂ ਨੂੰ ਚੰਗਾ ਲੱਗਦਾ। ਅਸੀਂ ਅੱਜ 7-8 ਸਾਲ ਦੇ ਬੱਚੇ ਦੇ ਇੱਥੇ ਬੋਝ ਪਏ ਫਿਰਦੇ, ਸਾਨੂੰ ਤਾਂ ਸੋਤੇ ਜਾ ਕੇ 14-15 ਸਾਲ ਦੀ ਉਮਰ 'ਚ ਆਈ ਹੈ।
0: ਜਿਹੜੇ ਬੱਚੇ ਦੇ ਉੱਤੇ ਤੁਸੀਂ ਬਹੁਤ ਜ਼ਿਆਦਾ ਬੋਝ ਪਾਇਆ ਨਾ, ਉਹ ਬੱਚੇ ਨੂੰ ਜਿੰਨਾ ਮਰਜ਼ੀ ਤੁਸੀਂ ਮਹਿੰਗੀਆਂ ਕੋਚਿੰਗ ਦਵਾ ਲਓ, ਜਿੰਨੀ ਮਰਜ਼ੀ ਉਹਨੂੰ ਮਹਿੰਗੀ ਪੜ੍ਹਾਈ ਕਰਾ ਲਓ, ਉਹ ਸਕਸੈਸਫੁਲ ਨਹੀਂ ਆ। ਕਿਉਂਕਿ ਸਾਰਾ ਕੁਛ ਕਰਕੇ ਵੀ ਜੇ ਮੰਨ ਲਓ ਅਸੀਂ ਹੁਣ ਆਪਣਾ ਮੰਨਦੇ ਹਾਂ ਨਾ ਵੀ ਅਸੀਂ ਸਾਰਾ ਕੁਛ ਕਰ ਲਿਆ, ਅਤੇ ਜੇ ਸਾਰਾ ਕੁਛ ਕਰਕੇ ਵੀ ਤੁਸੀਂ ਅੱਗੇ ਚੱਲ ਕੇ ਸਟ੍ਰੈਸਫੁਲ ਲਾਈਫ ਤੁਸੀਂ ਜਿਉਣੀ ਆ, ਤਾਂ ਫਿਰ ਉਹ ਸਕਸੈਸ ਨਹੀਂ ਆ। ਆਪਾਂ ਤਾਂ ਐਟਲੀਸਟ ਆਪਣੇ ਬਚਪਨ 'ਚ ਹੱਸ ਲਿਆ, ਆਪਾਂ ਖੇਡ ਲਿਆ, ਮੰਨ ਲਿਆ, ਯਾਰੀਆਂ ਦੋਸਤੀਆਂ ਹੰਢਾ ਲਈਆਂ, ਸਾਰਾ ਕੁਛ ਕਰ ਲਿਆ, ਪਰ ਅਸੀਂ ਇਹ ਚਾਹ ਰਹੇ ਹਾਂ ਕਿ ਉਹ ਸਾਰਾ ਕੁਛ ਅਸੀਂ ਹੁਣੇ ਹੀ ਬੱਚੇ ਕੋਲ ਖੋ ਕੇ ਉਹ 'ਚ ਸਕਸੈਸ ਭਰੀਏ। ਹੈ ਨਾ, ਉਹ ਬੜਾ ਔਖਾ ਸਕਸੈਸ ਵਾਲਾ, ਸਕਸੈਸ ਵਾਲਾ ਸਰਾਣਾ ਇੱਦਾਂ ਦਾ ਵਾ, ਚਾਰ ਦਿਨ ਉੱਤੇ ਸੌਂਗੇ ਫਿਰ ਰੂਮ ਬਹਿ ਜਾਣਾ।
1: ਸਹੀ ਗੱਲ,
0: ਇਹਨੂੰ ਇਹਨੂੰ ਕੱਤ ਕੱਤ ਕੇ ਸਾਰੀ ਉਮਰ ਹੀ ਭਰਾਉਣਾ ਪੈਂਦਾ ਬੰਦੇ ਨੂੰ।
1: ਸਹੀ ਗੱਲ,
0: ਇਹ ਮੈਨੂੰ ਲੱਗਦਾ ਆਪਾਂ ਬ੍ਰੇਕ ਤੋਂ ਲੇਟ ਹੋ ਗਿਆ, ਤੁਹਾਡਾ ਕਸੂਰ ਤੋਂ ਮੈਨੂੰ ਯਾਦ ਨਹੀਂ ਕਰਾਇਆ।
1: ਅੱਛਾ ਸਰ, ਮੈਂ ਪਾਣੀ ਵਾਲਾ ਧਿਆਨ ਚੱਲ ਗਿਆ
0: ਸਾਡੀ। ਚਲੋ ਖੈਰ, ਅੱਜ ਦੇ ਦਿਨ ਕਿਉਂਕਿ ਆਪਾਂ ਨਾਲ ਗੱਲ ਪੀ ਗੱਲਬਾਤ ਕੀਤੀ ਸੀ, ਮੈਂ ਲਿਖ ਕੇ ਰੱਖਿਆ ਅਤੇ ਮੈਨੂੰ ਚੇਤਾ ਆ ਗਿਆ, ਅਤੇ ਹੁਣ ਆਪਾਂ ਇਸ ਤੋਂ ਪਹਿਲਾਂ ਕਿ ਆਪਣੇ ਮੈਸੇਜ ਲਈਏ ਅਤੇ ਬ੍ਰੇਕ ਤਾਂ ਆਪਾਂ ਲੈ ਨਹੀਂ ਪਾਉਣੀ। ਚਲੋ, ਅਤੇ ਆਪਾਂ ਆਈ ਪੀ ਐੱਲ ਦੇ ਉੱਤੇ ਵੀ ਗੱਲ ਆਪਾਂ ਕਰ ਰਹੇ ਹਾਂ, ਸੋ ਇਹ ਕੁਛ ਕੁ ਚੀਜ਼ਾਂ ਜਿਹੜੀਆਂ ਸਾਨੂੰ ਵਿੱਚ ਸਾਨੂੰ ਲੱਗਦਾ ਵੀ ਸਾਨੂੰ ਰਾਹਤ ਦਿੰਦੀਆਂ ਨੇ ਜਦੋਂ ਆਪਾਂ ਗੇਮਸ ਵੇਖਦੇ ਹਾਂ, ਅਤੇ ਸਾਨੂੰ ਇਹ ਥੋੜ੍ਹਾ ਜਿਹਾ ਸਕੂਨ ਦਿੰਦੀਆਂ ਨੇ, ਡੀ ਸਟ੍ਰੈਸ ਕਰਦੀਆਂ ਨੇ, ਪਰ ਮੈਨੂੰ ਲੱਗਦਾ ਸਾਨੂੰ ਉਲਟਾ ਹੋਰ ਸਟ੍ਰੈਸ ਗਿੱਧਾ ਸਾਹਿਬ ਦੇ ਜਾਂਦੀਆਂ।
1: ਕੋਈ ਸ਼ੱਕ ਨਹੀਂ,
0: ਜਿਹੜੀਆਂ ਡੀ ਸਟ੍ਰੈਸ ਕਰਦੀਆਂ ਹੈ ਨਾ, ਉਹ ਗੇਮਾਂ ਹੀ ਬਾਹਰ ਜਾ ਕੇ ਤੁਸੀਂ ਮਿੱਟੀ 'ਚ ਕਬੱਡੀ ਖੇਡ ਲੈਣੀ, ਤੁਸੀਂ ਗੁੱਲੀ ਡੰਡਾ ਖੇਡ ਲੈਣਾ,
1: ਟੋਟਲੀ ਫਿਜ਼ੀਕਲ ਹੋਣਾ,
0: ਫਿਜ਼ੀਕਲ ਫਿਜ਼ੀਕਲ ਗੇਮ, ਕਿਉਂਕਿ ਤੁਸੀਂ ਉਦੋਂ ਵੀ ਲੜਦੇ ਹੋ ਇੱਕ ਦੂਸਰੇ ਨਾਲ, ਉਦੋਂ ਵੀ ਜਿੱਤਣ ਹਾਰਨ ਦੀ ਸਟ੍ਰੈਸ ਲੈਂਦੇ ਹੋ, ਪਰ ਐਟਲੀਸਟ ਤੁਹਾਡਾ ਨਾਲ ਪਸੀਨਾ ਨਿਕਲਦਾ ਹੈ। ਹੁਣ ਅੱਜ ਦੀ ਗੇਮ ਕੀ ਆ, ਆਪਾਂ ਟੀ ਵੀ ਅੱਗੇ ਬਹਿ ਕੇ ਵੇਖਦੇ ਹਾਂ, ਆਈ ਪੀ ਐੱਲ ਵੇਖ ਲਿਆ ਆਪਾਂ, ਫੀਫਾ ਵੇਖ ਲਿਆ ਆਪਾਂ, ਹੋਰ ਜਿੰਨੀਆਂ ਵੀ ਗੇਮਾਂ ਚੱਲਦੀਆਂ ਨੇ ਉਹ ਵੇਖ ਲਈਆਂ, ਜਾਂ ਵੀਡੀਓ ਗੇਮ ਆਪਾਂ ਖੇਡ ਲਈ, ਅਤੇ ਨਾਲ ਆਪਾਂ ਮੰਚਿੰਗ ਕਰ ਰਹੇ ਹੁੰਦੇ ਹਾਂ, ਉਲਟਾ ਤੁਸੀਂ ਹੋਰ ਜ਼ਿਆਦਾ ਕਚਰਾ ਆਪਣੇ ਅੰਦਰ ਭਰ ਲੈਂਦੇ ਹੋ। ਇਟਸ ਆਲ ਅਬਾਊਟ ਮਾਇੰਡ ਗੇਮ,
1: ਬਿਲਕੁਲ
0: ਤੁਹਾਡੇ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੈਸੇ ਹੈ ਕੀ, ਚੱਲ ਕੀ ਰਿਹਾ ਆਈ ਪੀ ਐੱਲ 'ਚ?
1: ਆਈ ਪੀ ਐੱਲ 'ਚ ਭਾਜੀ ਪੰਜਾਬ ਨਹੀਂ ਚੱਲ ਰਿਹਾ, ਬਾਕੀ ਚੱਲ ਰਿਹਾ।
0: ਤੁਹਾਨੂੰ ਗਾਣਾ ਤਾਂ ਸੁਣਾਇਆ ਸ਼ੁਰੂ 'ਚ,
1: ਪੰਜਾਬ
0: ਨੇ ਲੱਗੇ ਨੇ ਤੇਰੇ ਆਉਣ।
1: ਮੈਂ 6 ਮੈਚ ਪਹਿਲਾਂ ਦੀ ਗੱਲ ਕਰ ਲਈ ਨਾ, ਕਹਿੰਦੇ ਰਿਕਾਰਡ ਬਣਾ ਦਿੱਤਾ, ਮੈਂ ਕਿਹਾ ਮੈਨੂੰ ਲੱਗਦਾ ਲੂਜ਼ ਕਰਨ ਦਾ ਵੀ ਬਣਾਉਣਾ।
0: ਅੱਛਾ, ਆਪਣੇ ਲੋਕਾਂ ਦੀਆਂ ਡਿਸਕਸ਼ਨ ਪਤਾ ਕਿੱਦਾਂ ਦੀਆਂ ਚੱਲ ਰਹੀਆਂ ਸੀ?
1: ਹਾਂਜੀ,
0: ਇਹ ਟੀਮ ਨਾ ਹੁਣ ਉਦਾਂ ਦਾ ਖੇਡ ਰਹੀ ਹੈ ਜਿੱਦਾਂ ਪਤਾ ਨਹੀਂ ਕਿਹੜੇ ਸੰਨ 'ਚ ਪੌਂਟਿੰਗ ਦੀ ਟੀਮ ਖੇਡਦੀ ਹੁੰਦੀ ਸੀ,
1: ਆਸਟ੍ਰੇਲੀਆ
0: ਜਿੱਦਾਂ ਖੇਡ ਰਿਹਾ
1: 1999 ਵਾਲਾ, 2003 ਵਾਲਾ ਵਰਲਡ ਕੱਪ,
0: ਹਰ ਕੋਈ ਗਿਆਨੀ ਬਣਿਆ ਹੈ, ਹਰ ਕੋਈ ਵਿਸ਼ੇਸ਼ਗੇ ਬਣਿਆ,
1: 2003 ਵਾਲਾ, 2007 ਵਾਲਾ ਵਰਲਡ ਕੱਪ ਨਾ, ਇੱਦਾਂ ਦਾ ਖੇਡਾਂਗੇ, ਇੱਦਾਂ ਦਾ ਖੇਡ ਰਹੀ ਹੈ।
0: ਚਲੋ ਖੈਰ, ਖੇਡ ਹੈ ਕੋਈ, ਤੇ ਮੈਂ ਤਾਂ ਕਹੂੰਗਾ ਵੀ ਖੇਡ ਨੂੰ ਖੇਡ।
1: ਮੈਂ ਭਾਜੀ ਪਹਿਲਾਂ ਬਹੁਤ ਜ਼ਿਆਦਾ ਐਕਚੁਅਲ 'ਚ ਨਾ ਕਿਸੇ ਵੀ ਟੀਮ ਭਾਵੇਂ ਇੰਡੀਆ ਦੀ ਨੂੰ ਲੈ ਕੇ ਮੈਂ ਬਹੁਤ ਜ਼ਿਆਦਾ ਇਮੋਸ਼ਨਲ
0: ਹੋਇਆ,
1: ਬਹੁਤ ਜ਼ਿਆਦਾ ਹੁੰਦਾ ਰਿਹਾ ਹੈ ਨਾ, ਮਤਲਬ ਈਵਨ ਯਾਰਾਂ ਦੋਸਤਾਂ ਨਾਲ ਵੀ ਖੈਬੜ ਪਣਾ ਉਸ ਟਾਈਮ ਪੀਕ 'ਤੇ ਸੀਗਾ ਜਦੋਂ ਆਪਣਾ, ਪਰ ਮੈਂ ਬਹੁਤ ਜ਼ਿਆਦਾ, ਚਲੋ ਹੁਣ ਠੰਮਾ ਆ ਜਾਂਦਾ ਆਪਣੀ ਉਮਰ ਦੇ ਨਾਲ ਹੀ ਆ ਜਾਂਦਾ, ਕੁਛ ਲੋਕ ਸਿਖਾ ਦਿੰਦੇ ਸਾਨੂੰ। ਮੈਂ ਓਨਸਟਲੀ ਦੱਸਾਂ ਤਾਂ ਮੈਂ ਇੰਨਾ ਹੁਣ ਜ਼ਿਆਦਾ ਕਲੋਜ਼ਲੀ ਫੋਲੋ ਵੀ ਨਹੀਂ ਕਰ ਰਿਹਾ, ਅਤੇ ਨਾ ਮੈਨੂੰ ਇੱਦਾਂ ਲੱਗਦਾ ਵੀ ਬਹੁਤਾ ਅਸਰ ਹੈ, ਨਾ ਬਹੁਤਾ ਜਿੱਤੇ ਦੀ ਖੁਸ਼ੀ, ਨਾ ਬਹੁਤਾ ਹਾਰੇ ਦਾ ਗਮ ਆ ਕਿਸੇ ਵੀ ਟੀਮ ਦਾ, ਜਿਹੜੀ ਵੀ ਜਿਹੜੀ ਵੀ ਟੀਮ ਨੂੰ ਮੈਂ ਫੋਲੋ ਕਰਦਾ, ਮੈਨੂੰ ਲੱਗਦਾ ਵੀ ਠੀਕ ਹੈ। ਇੱਕ ਚੀਜ਼ ਮੈਨੂੰ ਲੱਗਦਾ ਹੁੰਦਾ ਵੀ ਜੇ ਤੁਸੀਂ ਹਾਰਦੇ ਆ ਨਾ, ਜੇ ਉਹਦੇ ਵਿੱਚੋਂ ਸਿੱਖ ਲਉਂਗੇ ਕੁਛ ਤਾਂ ਜ਼ਿਆਦਾ ਵਧੀਆ, ਪਰਸਨਲ ਲਾਈਫ ਦੇ ਵਿੱਚ ਵੀ, ਅਤੇ ਉਹ ਉਹਦੇ ਵਿੱਚ ਉਹਦੇ ਨਾਲ ਦੀ ਚੀਜ਼ ਨਹੀਂ, ਅਤੇ ਹਾਲਾਂਕਿ ਇਹ ਚੀਜ਼ ਬੜੀ ਟਸ ਤਾਂ ਹੁੰਦੀ ਆ ਅੰਦਰ, ਬਟ ਉਹ ਮੈਨੇਜ ਕਰਨੀ ਜੇ ਆ ਜਾਏ ਤਾਂ ਫਿਰ ਤਾਂ ਮਤਲਬ ਠੀਕ ਹੈ। ਪਰ ਪਹਿਲਾਂ ਮੈਂ ਇੱਦਾਂ ਹੁੰਦਾ ਸੀ ਵੀ ਆਪਣੇ ਘਰ ਇੱਦਾਂ ਵੱਡੇ ਭਾਈ ਨਾਲ ਵੀ ਲੜ ਪੈਣਾ ਜੇ ਉਹਨੇ ਆਸਟ੍ਰੇਲੀਆ ਨੂੰ ਸਪੋਰਟ ਕਰਨਾ, ਮੈਂ ਇੰਡੀਆ ਨੂੰ, ਹੈ ਨਾ, ਤੂੰ ਇੱਦਾਂ ਫਲਾਨਾ, ਛੱਡ ਦੇ ਨਾਗਰਿਕ,
0: ਜਿਹੜੀ ਟੀਮ ਤੁਸੀਂ ਫੋਲੋ ਕਰਦੇ ਹੁੰਦੇ ਨਾ, ਉਹ ਫਿਰ ਇੱਦਾਂ ਲੱਗਦਾ ਹੁੰਦਾ ਵੀ ਅੰਪਾਇਰ ਵੀ ਧੋਖਾ
1: ਕਰਦਾ,
0: ਪਲੇਅਰ ਵੀ ਵਿਕੇ ਆ,
1: ਸਟੀਵ ਬਕਲਰ ਨੂੰ ਉਹ ਗਾਲਾਂ ਕੱਢੀਆਂ ਨਾ, ਜਿਹੜਾ ਰਹੇ ਰੱਬ ਦਾ ਨਾ,
0: ਇਹੋ ਹੁੰਦਾ ਨਾ, ਕੱਟੜਤਾ ਇਹੋ ਹੁੰਦੀ
1: ਹਾਂ
0: ਕਿਸੇ ਵੀ ਚੀਜ਼ 'ਚ।
1: ਹਾਂ,
0: ਤੁਸੀਂ ਭਾਵੇਂ ਪੋਲਿਟਿਕਸ ਦੀ ਆਪਾਂ ਗੱਲ ਕਰਦੇ ਹਾਂ, ਪਰ ਗੇਮ 'ਚ ਤਾਂ ਕੱਟੜਤਾ ਹੀ ਆ, ਕਿਸੇ ਇੱਕ ਟੀਮ ਨੂੰ ਕਿਸੇ ਇੱਕ ਪਲੇਅਰ ਨੂੰ ਕੱਟੜ ਤੌਰ ਦੇ ਉੱਤੇ ਫੋਲੋ ਕਰਨ ਲੱਗ ਪੈਣਾ।
1: ਬਿਲਕੁਲ ਸਹੀ ਗੱਲ ਹੈ। ਆਈ ਪੀ ਐੱਲ ਦੇ ਵਿੱਚ ਦੇਖੋ ਜੀ, ਆਰ ਸੀ ਬੀ ਹੁਣ ਇਸ ਵੇਲੇ ਤੁਹਾਨੂੰ ਪਤਾ ਕੁਆਲੀਫਾਈ ਕਰ ਚੁੱਕੀ ਹੈ, ਉਹਦੇ 'ਤੇ ਵੀ ਇੱਕ ਅਲੱਗ ਤਰ੍ਹਾਂ ਦਾ ਸਪਸ਼ਟੀਕਰਨ ਵੀ ਪੰਜਾਬ ਖਿਲਾਫ ਹੀ ਚੱਲਦਾ, ਇਹਦਾ ਵੀ ਰੌਲਾ ਪਾਇਆ ਯਾਰ
0: ਨਾ। ਚਲੋ, ਇਹ ਇਹ ਪੁਆਇੰਟ ਟੇਬਲ 'ਤੇ ਚਲੋ ਸਾਰਿਆਂ ਨੇ ਵੇਖਿਆ ਹੋਣਾ ਵਾ, ਕੀ ਲੱਗਦਾ ਕੀ ਹੁਣ ਚੌਥੀ ਟੀਮ ਬਾਰੇ ਕੀ ਲੱਗਦਾ?
1: ਚੌਥੀ ਮੈਨੂੰ ਲੱਗਦਾ ਬਈ ਰਾਜਸਥਾਨ ਨੇ ਲੈ ਜਾਣਾ ਹੈ ਨੰਬਰ,
0: ਰਾਜਸਥਾਨ ਆਜੂਗਾ।
1: ਹਾਂਜੀ ਹਾਂ,
0: ਜੇ ਅਗਲਾ ਮੈਚ ਜਿੱਤਦਾ ਤੇ ਜੇ ਉਹ ਹਾਰ ਗਿਆ ਫਿਰ ਵੀ ਆਜੂਗਾ।
1: ਹਾਂ, ਫਿਰ ਵੀ ਰਨ ਰੇਟ ਤਾਂ ਚਲੋ ਹਜੇ ਵੀ ਪੰਜਾਬ ਦੀ ਉਹਦੇ ਨਾਲੋਂ ਬਿਹਤਰ ਹੈ। ਜੇ ਉਹ ਜਿਹੜਾ ਇੱਕ ਮੈਚ ਅਸੀਂ ਸਾਡਾ ਬਰਾਬਰ ਵੀ ਰਿਹਾ ਨਾ ਕੋਲਕਾਤਾ ਨਾਈਟ ਰਾਈਡਰਸ ਦੇ ਨਾਲ, ਮੀਂਹ ਦੇ ਕਾਰਨ ਨਹੀਂ ਸੀ ਹੋਇਆ,
0: ਉਹਦਾ ਵੀ ਅੱਜ ਹੈ,
1: ਉਹਦਾ ਸਾਨੂੰ ਥੋੜ੍ਹਾ ਅੱਜ ਹੈਗਾ ਵੀ ਸਾਡੇ ਪੁਆਇੰਟ ਇੱਕ ਇੱਕ ਹੈਗਾ ਆ। ਪਰ ਜੇ ਤੁਸੀਂ ਟੋਟਲ ਦੇਖੋ ਤਾਂ ਨੰਬਰ 4 ਤੋਂ ਲੈ ਕੇ ਨੰਬਰ 8 ਤੱਕ ਦੀਆਂ ਟੀਮਾਂ ਦੇ ਵਿੱਚ ਸਿਰਫ 3 ਪੁਆਇੰਟ ਦਾ ਫਰਕ ਹੈ,
0: ਉਹ ਸਾਰੇ ਸੇਮ।
1: ਉਹਦੇ ਵਿੱਚ ਵੀ ਹਜੇ ਇੱਕ ਟੀਮ ਦੇ 2 ਮੈਚ ਹੈ ਜਿਹੜੇ ਉਹ ਪਏ ਆ, ਉਹ ਹੈਗੀ ਆ ਕੋਲਕਾਤਾ ਨਾਈਟ ਰਾਈਡਰਸ, ਉਹ ਵੀ ਸਰਪ੍ਰਾਈਜ਼ ਦੇ ਸਕਦੀ ਹੈ। ਕੋਲਕਾਤਾ ਨਾਈਟ ਰਾਈਡਰਸ ਜੇ ਆਪਣੇ ਦੋਨੇ ਮੈਚ ਜਿੱਤਦੀ ਆ,
0: ਅੱਛਾ,
1: ਤਾਂ ਉਹਦੇ 15 ਪੁਆਇੰਟ ਬਣ ਜਾਂਦੇ ਆ।
0: ਅੱਛਾ,
1: ਹਾਂ,
0: ਸੋ ਵੀ ਹੈਗੀ ਦੌੜ ਚੱਲੇ,
1: ਹਾਂ ਉਹ ਹੈਗੀ ਹੈਗੀ, ਕੋਈ ਨੀ ਉਹਦਾ ਜ਼ਿਕਰ ਕਰ ਰਿਹਾ, ਪਰ ਕਲਕੱਤਾ ਦੇ ਮੇਰੇ ਖਿਆਲ ਚ ਇੱਕ ਮੁੰਬਈ ਇੰਡੀਅਨਸ ਨਾਲ ਤੇ ਇੱਕ ਦਿੱਲੀ ਕੈਪੀਟਲ ਦੇ ਨਾਲ ਦੋ ਮੈਚ ਹੈ ਤੇ ਉਹਦੇ 11 ਪੁਆਇੰਟ ਨੇ, ਤੇ ਅਗਲੇ ਦੋ ਮੈਚ ਜਿੱਤੀ ਤਾਂ ਉਹਨਾਂ ਦੇ 15 ਹੋ ਜਾਂਦੇ ਆ ਤੇ
0: ਇੰਟਰਸਟਿੰਗ ਹੋ ਜੂਗਾ।
1: ਹਾਂਜੀ ਐਗਜੈਕਟਲੀ, ਤੇ ਉੱਥੇ ਤੱਕ ਦੌੜ ਹੈਗੀ ਆ, ਮਤਲਬ ਕੋਲਕਾਤਾ ਨਾਈਟ ਰਾਈਡਰਸ ਤੱਕ ਹੈ ਜਿਹੜਾ ਉਹ ਸਿਰਫ 3 ਪੁਆਇੰਟਾਂ ਦਾ ਫਰਕ ਹੈ ਨੰਬਰ 4 ਤੇ ਨੰਬਰ 8 ਦੀਆਂ ਟੀਮਾਂ ਤੱਕ। ਇਸ ਲਈ ਹਜੇ ਤੁਸੀਂ ਦੇਖਿਓ ਵੀ ਮੁੰਬਈ ਇੰਡੀਅਨਸ ਨੂੰ ਤੇ ਲਖਨਊ ਦੀ ਟੀਮ ਨੂੰ ਕਿਹਾ ਗਿਆ ਵੀ ਪੱਕੇ ਤੌਰ 'ਤੇ ਬਾਹਰ ਹੈ, ਅਤੇ
0: ਬਾਕੀ ਹਲੇ ਪੱਕੇ ਤੌਰ 'ਤੇ ਬਾਹਰ ਨਹੀਂ ਗੀਆਂ।
1: ਚੇਨਈ ਸੁਪਰ ਕਿੰਗਸ ਕਹਿ ਸਕਦੇ ਹਾਂ ਕਿ ਜੇ ਉਹ ਜਿੱਤਦੀ ਵੀ ਹੈ ਤਾਂ ਫਿਰ ਵੀ ਉਹ ਰਨ ਰੇਟ ਉਹਦੀ ਮਾਈਨਸ ਦੇ ਵਿੱਚ ਨੇ, ਉਹਦਾ ਬਹੁਤਾ ਕੋਈ ਫਰਕ ਨਹੀਂ ਪੈਣਾ,
0: ਉਹ ਨਹੀਂ ਹੁਣ।
1: ਚੇਨਈ ਸੁਪਰ ਕਿੰਗਸ ਦਾ ਮੈਨੂੰ ਬਹੁਤ ਜੱਗੋਂ 13ਵੀਂ ਕੋਈ ਜਿੱਤ ਹੋ ਜਾਵੇ, ਮਤਲਬ 150 ਰਨ।
0: ਦਿੱਲੀ ਦੀ ਟੀਮ ਵੀ ਹਲੇ ਦੌੜ 'ਚ ਆ?
1: ਦਿੱਲੀ ਦੀ ਟੀਮ ਨਹੀਂ, ਕਿਉਂਕਿ 13 ਮੈਚ ਖੇਡ ਗਏ ਨੇ। ਚੇਨਈ ਸੁਪਰ ਕਿੰਗਸ ਅਤੇ ਦਿੱਲੀ ਕੈਪੀਟਲਸ ਨੇ ਦੋਨਾਂ ਨੇ 13-13 ਮੈਚ ਖੇਡ ਲਏ, ਜੇ ਜਿੱਤਦੇ ਵੀ ਤਾਂ ਵੀ 14-14 ਪੁਆਇੰਟ ਬਣਦੇ ਆ।
0: ਸੋ ਤਿੰਨ ਟੀਮਾਂ ਨੇ ਜਿਹਨਾਂ ਦੇ ਚਾਂਸ ਵਧੇਰੇ ਆ
1: 13 ਮੈਚ
0: ਖੇਡ ਲਏ। ਸਭ ਤੋਂ ਵੱਧ ਰਾਜਸਥਾਨ ਰਾਇਲ ਦੇ ਚਾਂਸ,
1: ਸਭ ਤੋਂ ਵੱਧ ਰਾਜਸਥਾਨ ਰਾਇਲ ਦੇ ਆ, ਫਿਰ ਪੰਜਾਬ ਕਿੰਗਸ ਦੇ ਵੀ ਹੈਗੇ ਆ, ਜੇ ਉਹ ਆਪਣਾ ਅਗਲਾ ਮੈਚ ਜਿੱਤਦੇ ਤਾਂ 15 ਆਪਣੇ ਕੀ ਕਹਿੰਦੇ ਨੇ ਉਹਨਾਂ ਦੇ 15 ਪੁਆਇੰਟ ਹੋ ਜਾਂਦੇ ਆ
0: ਜੀ,
1: ਪਰ ਰਾਜਸਥਾਨ ਨੂੰ ਹਾਰਨਾ ਪਏਗਾ।
0: ਹਾਂ, ਰਾਜਸਥਾਨ ਅਗਲਾ ਮੈਚ ਹਾਰ ਜੇ ਤੇ
1: ਫਿਰ ਪੰਜਾਬ,
0: ਇੰਡੀਆ ਅਗਲਾ ਮੈਚ ਜਿੱਤ ਜੇ।
1: ਹਾਂ, ਪੰਜਾਬ ਅਗਲਾ ਮੈਚ ਜਿੱਤ ਜੇ ਫਿਰ ਪੰਜਾਬ ਦੇ ਚਾਂਸ ਹੈ। ਪਰ ਦਿੱਲੀ ਕੈਪੀਟਲ ਨੇ ਦੋਨੇ ਮੈਚ ਜਿੱਤੇ ਤਾਂ ਰਾਜਸਥਾਨ ਰਾਇਲ ਤੇ ਪੰਜਾਬ ਕਿੰਗਸ ਦੋਨਾਂ ਨੂੰ ਪਿੱਛੇ ਹਰ ਦੇਗੀ।
0: ਓਕੇ,
1: ਹਾਂ ਸੋਰੀ, ਕੋਲਕਾਤਾ ਨਾਈਟ ਰਾਈਡਰਸ,
0: ਕੋਲਕਾਤਾ ਨਾਈਟ ਰਾਈਡਰਸ।
1: ਹਾਂਜੀ ਹਾਂ,
0: ਓਕੇ। ਸੋ ਇਸ ਹਿਸਾਬ ਦੇ ਨਾਲ ਜੇ ਕੁੱਲ ਮਿਲਾ ਕੇ ਆਪਾਂ ਵੇਖੀਏ ਤੇ ਹੁਣ ਅਗਲੇ ਜਿਹੜੇ ਇਸ ਟਾਈਮ ਦੇ ਮੈਚ ਬਚੇ ਨੇ ਉਹ ਹੈਗੇ ਆ ਆਪਣਾ ਕੱਲ੍ਹ ਦਾ ਦਿਨ ਦਾ ਮੈਚ ਜਿਹੜਾ ਕਿ ਮੁੰਬਈ ਇੰਡੀਅਨਸ, ਯਾਨੀ ਕਿ ਅੱਜ ਰਾਤ ਨੂੰ ਹੋਣਾ ਵਾ, ਕੋਲਕਾਤਾ ਨਾਈਟ ਰਾਈਡਰਸ ਅਤੇ ਮੁੰਬਈ ਇੰਡੀਅਨਸ ਦਾ। ਸੋ ਇਹਦੇ ਵਿੱਚੋਂ ਜੇ ਕੋਲਕਾਤਾ ਵਾਲੇ ਦੋਵੇਂ ਮੈਚ ਜਿੱਤ ਜਾਂਦੇ ਨੇ,
1: ਕੋਲਕਾਤਾ ਵਾਲੇ ਆ ਵੀ ਜਿੱਤ ਗਏ ਤੇ ਅਗਲਾ ਉਹਨਾਂ ਦਾ ਹੈਗਾ ਆ ਦਿੱਲੀ ਕੈਪੀਟਲਸ ਦੇ ਖਿਲਾਫ।
0: ਹਾਂ, ਜੇ ਦੋਵੇਂ ਜਿੱਤ ਜਾਂਦੇ ਤਾਂ ਉਹਨਾਂ ਦੇ ਪੁਆਇੰਟ ਬਰਾਬਰ ਆ ਜਾਣੇ, ਫਿਰ ਰਨ ਰੇਟ 'ਤੇ ਫਸੂਗਾ ਕੰਮ ਫਿਰ ਵੀ
1: ਨਹੀਂ। ਫਿਰ ਭਾਅ ਜੀ ਉਹਨਾਂ ਦੇ ਰਨ ਰੇਟ 'ਤੇ ਦੇਖੋ, ਉਹਨਾਂ ਦੇ ਹੈਗੇ 12 ਇਸ ਵੇਲੇ 11 ਪੁਆਇੰਟ, ਹੈ ਨਾ।
0: ਹਾਂਜੀ,
1: ਤੇ
0: ਪੰਜਾਬ ਕੋਲ ਆਲਰੇਡੀ 13 ਨੇ ਨਾ,
1: 15। ਹਾਂਜੀ ਹਾਂ, ਫਿਰ ਰਨ ਰੇਟ ਤੇ ਫਸ ਸਕਦਾ,
0: ਫਿਰ ਰਨ ਰੇਟ ਤੇ ਫਸ ਸਕਦਾ,
1: ਪਰ ਉਹਨਾਂ ਦੇ ਦੋ ਮੈਚ ਜੇ ਜਿੱਤੇ ਤਾਂ ਰਨ ਰੇਟ ਆਲਰੇਡੀ ਪਲੱਸ 'ਚ ਆ ਜਾਣੀ
0: ਆ, 4 ਪੁਆਇੰਟ ਮਿਲਣੇ ਉਹਨਾਂ
1: ਨੂੰ। ਹਾਂਜੀ ਹਾਂ, 4 ਪੁਆਇੰਟ,
0: ਠੀਕ,
1: 15 ਹੋ ਜਾਣੇ।
0: ਤੇ ਇੱਧਰ ਚੇਨਈ ਤੇ ਗੁਜਰਾਤ ਟਾਈਟਨਸ, ਇਹਦੇ ਨਾਲ ਕੋਈ ਖਾਸ ਹੁਣ ਫਰਕ ਨਹੀਂ ਪੈਣ ਵਾਲਾ, ਫਰਕ ਇੰਨਾ ਜ਼ਰੂਰ ਪਊਗਾ ਵੀ ਜਿਹੜੀ ਟੌਪ 'ਤੇ ਫਿਨਿਸ਼ ਕਰੂਗੀ ਉਹਨੂੰ ਖੇਡਣਾ ਨਹੀਂ ਪਊਗਾ, ਹੈ ਨਾ,
1: ਉਹਦੇ ਲਈ ਪਲੇਅ ਆਫ ਦੇ ਲਈ। ਹਾਂ, ਫਿਰ ਉਹ ਐਲੀਮੀਨੇਸ਼ਨ
0: ਵਾਲੀ, ਐਲੀਮੀਨੇਸ਼ਨ ਨਹੀਂ ਹੋਊਗੀ, ਤੇ ਫਿਰ ਆਪਣਾ ਰਾਜਸਥਾਨ ਰਾਇਲਸ ਤੇ ਆਪਣਾ ਹੈਦਰਾਬਾਦ ਦੀ ਟੀਮ ਹੈ।
1: ਹਾਂਜੀ,
0: ਸੋ ਇਹ ਟੀਮਾਂ ਜੇਕਰ ਇਹਦੇ ਵਿੱਚੋਂ ਵੀ ਕੁਛ ਖਾਸ ਫਰਕ ਨਹੀਂ ਪੈਣਾ, ਫਰਕ ਇਹੋ ਹੀ ਪੈਣਾ ਇਹਨਾਂ ਦੋਵਾਂ ਦਾ ਵੀ ਕਿਹੜੀ ਟੌਪ 'ਤੇ ਫਿਨਿਸ਼ ਕਰਦੀ
1: ਹੈ, ਟੌਪ 'ਤੇ।
0: ਸੋ ਇਹ ਮੈਚ ਹੈ,
1: ਸੋ ਐਡਵਾਂਟੇਜ ਰਹੇਗੀ। ਚਲੋ,
0: ਹਾਂ,
1: ਸੋ ਨੰਬਰ 2 ਵਾਲੀ ਟੀਮ ਨੂੰ ਵੀ ਐਡਵਾਂਟੇਜ ਰਹੇਗੀ।
0: ਸੋ ਕੁਆਲੀਫਾਈ ਕਰਨ ਦੇ ਲਈ ਇਹ ਮੈਚ ਜਿਹੜਾ ਸ਼ਨੀਵਾਰ ਵਾਲਾ ਕਾਫੀ ਇੰਪੋਰਟੈਂਟ ਆ, ਲਖਨਊ ਦਾ ਅਤੇ ਪੰਜਾਬ ਦਾ।
1: ਬਿਲਕੁਲ,
0: ਸੋ ਇਹ ਪੰਜਾਬ ਜੇ ਹਾਰਦੀ ਹੈ ਫਿਰ ਤਾਂ ਮਤਲਬ ਕੋਈ ਵੀ ਚਾਂਸ ਨਹੀਂ ਹੈਗਾ ਪੰਜਾਬ ਦਾ।
1: ਐਗਜੈਕਟਲੀ,
0: ਅਤੇ ਲਖਨਊ ਦੇ ਚਲੋ ਕੋਈ ਫਰਕ ਨਹੀਂ ਪੈਣਾ।
1: ਹਾਂਜੀ,
0: ਅਤੇ ਐਤਵਾਰ ਵਾਲਾ ਮੈਚ ਬਹੁਤ ਇੰਪੋਰਟੈਂਟ ਆ, ਰਾਜਸਥਾਨ ਰਾਇਲ ਅਤੇ ਮੁੰਬਈ ਇੰਡੀਅਨਸ ਦਾ।
1: ਐਗਜੈਕਟਲੀ,
0: ਸੋ ਐਤਵਾਰ ਜੇਕਰ ਮੈਚ ਰਾਜਸਥਾਨ
1: ਬੋਂਬੇ ਦੇ ਦੋਨੇ ਮੈਚਾਂ ਦੇ ਨਾਲ, ਹਾਲਾਂਕਿ ਬੋਂਬੇ ਨੂੰ ਨਹੀਂ ਫਰਕ ਪੈਣਾ, ਪਰ ਬੋਂਬੇ ਦੇ ਦੋਨੇ ਮੈਚਾਂ ਦੇ ਨਾਲ ਪਲੇ ਆਫਸ ਨੂੰ ਬਹੁਤ ਫਰਕ ਪੈਣਾ। ਇੱਕ ਪਾਸੇ ਦਿੱਲੀ ਕੈਪੀਟਲਸ ਦੇ ਨਾਲ ਹੈ, ਕੋਲਕਾਤਾ ਨਾਈਟ ਰਾਈਡਰਸ ਦੇ ਨਾਲ ਹੈ ਜਿਹੜਾ, ਅਤੇ ਨਾਲ ਰਾਜਸਥਾਨ ਰਾਇਲਸ।
0: ਅਤੇ ਬੋਂਬੇ ਨੂੰ ਵੈਸੇ ਵੀ ਫਰਕ ਪੈਣਾ, ਕਿਉਂਕਿ ਐਡੀ ਵੱਡੀ ਟੀਮ ਹੈ, ਜੇ ਇਹ ਵੀ ਦੋ ਮੈਚ ਹਾਰ ਕੇ ਫਿਨਿਸ਼ ਕਰਦੀ ਹੈ ਤਾਂ ਗਾਂ ਬਹੁਤ ਬੁਰੇ ਹਾਲ ਹੋਣੇ।
1: ਐਗਜੈਕਟਲੀ, ਵੈਸੇ ਖਿਆਲ 'ਚ ਤਾਂ ਉਹ ਅਗਲੀ ਵਾਰ ਨੂੰ ਵੱਡਾ ਕੋਈ ਕਰਨਗੇ ਫੇਰ ਬਦਲ, ਸਰਪ੍ਰਾਈਜ਼ ਕਈ ਹੋ ਸਕਦੇ ਆ ਬੋਂਬੇ ਦੀ ਟੀਮ ਦੇ ਵਿੱਚ।
0: ਪਾਂਡਿਆ ਤਾਂ ਕਹਿ ਰਹੇ ਆ ਵੀ ਉਹਨੂੰ,
1: ਪਾਂਡਿਆ ਦਾ ਵੀ ਕਹਿ ਰਹੇ ਆ, ਬੁਮਰਾਹ ਦੀ ਵੀ ਪਰਫਾਰਮੈਂਸ ਸੈੱਟ ਕੀ ਕੋਈ ਬਹੁਤੀ ਵਧੀਆ ਨਹੀਂ ਰਹੀ।
0: ਬੁਮਰਾਹ ਨੂੰ ਸਕੋਰ ਤਾਂ ਨਹੀਂ ਉਨੀ ਜ਼ਿਆਦਾ ਪਈ, ਪਰ ਹਾਂ ਵਿਕਟਾਂ,
1: ਹਾਂ ਵਿਕਟਸ ਨਹੀਂ ਹੋਣੀਆਂ ਉਹਨਾਂ ਨੂੰ ਹੁਣ ਮਿਲੀਆਂ ਹੈਗੀਆਂ।
0: ਜੇ ਬੁਮਰਾਹ ਇਕੱਲੇ ਤਾਂ ਕਿਉਂ ਸੁੱਟੀ ਜਾਂਦੇ ਆ, ਉਹ ਦੂਸਰਾ ਜਿਹੜਾ ਉਹ ਵੀ ਬੋਲਰ ਵਧੀਆ ਵਾ, ਬੋਲਟ ਕਿਹੜਾ ਉਹਨੂੰ ਵੀ ਕਿਹੜੀਆਂ ਮਿਲੀਆਂ।
1: ਹਾਂਜੀ ਹਾਂਜੀ,
0: ਉਹਨਾਂ ਦਾ ਤਾਂ ਜਿਹੜਾ ਫਾਸਟ ਬੋਲਰ ਕੋਈ ਵੀ ਨਹੀਂ ਚੱਲਿਆ, ਅਸ਼ਵਨੀ ਵੀ ਕਿਸੇ 'ਚ ਚੱਲਿਆ, ਕਿਸੇ 'ਚ ਨਹੀਂ ਚੱਲਿਆ।
1: ਹਾਂਜੀ ਹਾਂ, ਅਤੇ ਨਹੀਂ ਉਹਦਾ ਭਾਅ ਜੀ ਕੰਸਰਨ ਤਾਂ ਹੈਗੀ, ਈਵਨ ਬੈਟਸਮੈਨ ਵੀ ਨਹੀਂ ਬਹੁਤੇ ਚੱਲੇ, ਈਵਨ ਜਾਂ ਰੋਹਿਤ ਸ਼ਰਮਾ ਵੀ 3 ਮੈਚਿਸ ਦੇ ਵਿੱਚ ਹੀ ਵਧੀਆ ਖੇਡਿਆ, ਹੋਰ ਇਸ ਤੋਂ ਇਲਾਵਾ
0: ਸਕਾਈ ਸਾਹਿਬ ਆਪ ਨਹੀਂ ਚੱਲਣ ਡੇ।
1: ਹਾਂ, ਸਕਾਈ ਤਾਂ ਸਕਾਈ 'ਚ ਚਲਾ ਗਿਆ ਕਿਤੇ,
0: ਉਹ ਵੀ ਅਜੇ ਇਹ ਇੱਦਾਂ ਦਾ ਟੂਰਨਾਮੈਂਟ ਹੈ ਵੀ ਇੱਕ ਵੀ ਬੰਦਾ ਚੱਲ ਜੇ ਤਾਂ ਚੱਲ ਜੇ।
1: ਹਾਂਜੀ ਭਾਅ ਜੀ,
0: ਹੈ ਨਾ,
1: ਈਵਨ ਹੁਣ ਤੁਸੀਂ ਦੇਖੋ ਨਾ ਜਿਹੜੇ ਆਪਣੇ ਟੌਪ ਸਕੋਰਰ ਵੀ ਆ, ਜੇ ਉਹਦੇ ਵਿੱਚ ਵੀ ਦੇਖੀਏ, ਹੁਣ ਤੁਸੀਂ ਦੇਖੋ ਹਾਲਾਂਕਿ ਵੈਭਵ ਸੂਰਿਆਵੰਸ਼ੀ ਦਾ ਹਰ ਕੋਈ ਨਾਮ ਲੈਂਦਾ, ਪਰ ਮਿਚਲ ਮਾਰਸ਼ ਦਾ ਕੋਈ ਨਹੀਂ ਨਾਮ ਲੈ ਰਿਹਾ, ਉਹ ਸੈਕਿੰਡ ਨੰਬਰ ਤੇ ਆ ਟੌਪ ਸਕੋਰਰ ਦੇ ਵਿੱਚ।
0: ਅੱਛਾ, ਉਹ ਟੌਪ ਤੇ ਆ ਗਿਆ
1: ਹੋ ਜੇ। ਹਾਂ, ਕਿ ਇਹੋ ਜਿਹੇ ਸਾਈਲੈਂਟ ਪਰਫਾਰਮਰ ਨੇ ਜਿਹੜੇ ਨੋਟਿਸ ਨਹੀਂ ਹੋਏ, ਅੰਡਰ ਰੇਟਿਡ ਨੇ ਜਾਂ ਕਿੱਦਾਂ। ਸਾਈ ਸੁਦਰਸ਼ਨ ਦਾ ਨਾਮ ਇਹਦੇ ਵਿੱਚ ਹੈ, ਹੈ ਨਾ, ਸਾਈ ਸੁਦਰਸ਼ਨ ਦਾ
0: ਗੇਲ ਲਿਆ ਫਿਰ ਉਸ ਤੋਂ ਬਾਅਦ।
1: ਹੁਣ ਕੋਹਲੀ ਹੋਈ ਪਿਆ, ਜਦਕਿ ਕੋਹਲੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨੰਬਰ 6ਵੇਂ ਤੇ ਆ ਹਾਈਐਸਟ ਰਨ ਸਕੋਰ ਦੇ ਪੱਖੋਂ, ਬਟ ਹਾਂ ਡਿਫਰੈਂਟ ਕਲਾਸ ਹੈ ਜਿਸ ਤਰੀਕੇ ਨਾਲ ਉਹ ਅੱਜ ਵੀ ਚੇਸ ਕਰ ਰਿਹਾ ਭਾਅ ਜੀ। ਉਹ ਓਨੈਸਟਲੀ ਅਸਾਂ ਇਸ ਅ ਪਲੇਅਰ ਟੂ ਵਾਚ, ਜਦੋਂ ਵੀ ਖੇਲਦਾ ਆ ਰਿਗਾਰਡਲੈਸ ਉਹ ਉਹਦੇ ਪੇਰੈਂਟਸ ਦੇ ਨਾਲ ਖੜ ਕੇ ਗੱਲਾਂ ਕਰਨ ਲੱਗਾ, ਕੋਹਲੀ ਇੱਕ ਪਾਸੇ, ਅਰਸ਼ਦੀਪ ਖੜਾ, ਹਰਪ੍ਰੀਤ ਬਰਾੜ ਖੜਾ, ਉਹਦੇ ਪੇਰੈਂਟਸ ਖੜੇ ਆ, ਅਤੇ ਪੈਰੀਆਂ ਥਲਾ ਕੇ ਉਹ ਮਿਲਿਆ ਔਨ ਫੀਲਡ ਮੈਚ ਦੇ ਵਿੱਚ। ਕੋਹਲੀ ਦੇ ਅਗਰੈਸ਼ਨ ਨੂੰ ਨਹੀਂ ਬੀਟ ਕਰ ਸਕਦਾ ਕੋਈ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਔਰ ਅੱਜ ਵੀ ਬਾਉਂਡਰੀ ਦੇ ਉੱਤੇ ਲੌਂਗ ਆਨ ਦੇ ਉੱਤੇ ਜਿੱਦਾਂ ਦੀ ਉਹਦੀ ਫੀਲਡਿੰਗ ਹੈ, ਕਿਸੇ ਦੀ ਨਹੀਂ ਹੈਗੀ,
0: ਫਿੱਟ ਹੈ ਪੂਰਾ।
1: ਹਾਂ, ਪੂਰਾ ਫਿੱਟ ਹੈ। ਔਰ ਉਹਨੇ ਬੜੀ ਮੈਨੂੰ ਲੱਗਦਾ ਤਪੱਸਿਆ ਹੀ ਕੀਤੀ ਹੈ ਉਹਨੇ, ਜਿੱਦਾਂ ਦੀ ਫਿਟਨੈਸ ਉਹ ਲੈ ਕੇ ਆਇਆ ਇੰਡੀਅਨ ਕ੍ਰਿਕਟ ਟੀਮ ਦੇ ਵਿੱਚ। ਨਹੀਂ ਤਾਂ ਸੌਰਵ ਗਾਂਗੁਲੀ ਦੀ ਢਿੱਡੀ ਹੁੰਦੀ ਸੀ ਬਣੀ,
0: ਨਹੀਂ ਉਹ ਫਿਰ ਉਹ ਰੋਇਲ ਬੰਦੇ ਸੀ ਨਾ, ਉਹ ਰੋਇਲ ਬੰਦੇ ਸੀ।
1: ਅਭਿਸ਼ੇਕ ਸ਼ਰਮਾ ਦੇਖੋ ਹੁਣ, ਅਭਿਸ਼ੇਕ ਸ਼ਰਮਾ ਦੇਖੋ, ਆਪਾਂ ਆਈ ਪੀ ਐਲ ਸ਼ੁਰੂ ਹੋਣ ਤੋਂ ਪਹਿਲਾਂ ਜਿਸ ਤਰ੍ਹਾਂ ਦਾ ਉਹਨੇ ਟੀ ਟਵੈਂਟੀ ਵਰਲਡ ਕੱਪ ਖੇਡਿਆ, ਸਾਨੂੰ ਸੀਗਾ ਅਭਿਸ਼ੇਕ ਸ਼ਰਮਾ ਬੜਾ ਲੈ ਕੇ ਆ ਗਿਆ,
0: ਸੈਮਸਨ ਸੰਜੂ ਸੈਮਸਨ,
1: ਅਤੇ ਉਹ ਵੀ ਹੁਣ ਟੋਪ 10 ਦੇ ਵਿੱਚ, ਅਤੇ ਕਹਿ ਲਓ ਵੀ ਬਿਲਕੁਲ ਥੱਲੇ ਪਾਸੇ ਹੀ ਆਪਾਂ ਦੇਖ ਸਕਦੇ ਹਾਂ ਉਹਨੂੰ। ਈਸ਼ਾਨ ਕਿਸ਼ਨ ਹੈ, ਕੇ ਐਲ ਰਾਹੁਲ ਦੇਖੋ ਕਿੱਦਾਂ ਇਮਰਜ ਹੋ ਕੇ ਆਇਆ ਪੰਜਾਬ ਦੇ ਖਿਲਾਫ ਜਿਹੜਾ ਮੈਚ,
0: ਹਰ ਵਾਰੀ ਵਧੀਆ ਖੇਡਦਾ।
1: ਹਾਂਜੀ ਹਾਂ, ਅਤੇ ਮੈਨੂੰ ਲੱਗਦਾ ਕਈ ਇਹੋ ਜਿਹੇ ਪਲੇਅਰ ਹੈਗੇ ਨੇ ਜਿਹੜੇ ਵਧੀਆ ਖੇਲੇ ਨੇ, ਬਟ ਉਹਨਾਂ ਦਾ ਉਨਾ ਚਲੋ ਪਰਫੋਰਮੈਂਸ ਜਿਹੜੀ ਹੈ ਉਹ ਨਿਕਲ ਕੇ ਨਹੀਂ ਹੈ। ਬਟ ਸਰਪ੍ਰਾਈਜ਼ਿੰਗਲੀ ਭੁਵਨੇਸ਼ਵਰ ਕੁਮਾਰ,
0: ਮਤਲਬ ਆਪਾਂ ਜੇ ਬੋਲਰਾਂ ਦੀ ਗੱਲ ਕਰੀਏ ਤੇ ਜਿੱਥੇ ਹਰ ਇੱਕ ਬੋਲਰ ਦਾ ਜਲੂਸ ਨਿਕਲਿਆ ਵਾ।
1: ਹਾਂ, ਔਰ ਮੈਂ ਕਹਿੰਦਾ ਬੰਦੇ ਨੇ ਦੁਬਾਰਾ ਦਾਅਵੇਦਾਰੀ ਪੇਸ਼ ਕੀਤੀ ਆਪਣੀ ਬੇਮਾਈਟ, ਇੱਕ ਵਾਰੀ ਖਿਲਾ ਕੇ ਤਾਂ ਦੇਖੋ।
0: ਵੇਖੋ ਕੋਹਲੀ ਤੇ ਭੁਵਨੇਸ਼ਵਰ, ਇਹ ਦੋਵੇਂ ਭਾਵੇਂ ਦੁਬਾਰਾ ਖਿਡਾਏ ਜਾ ਸਕਦੇ ਨੇ, ਕਿਉਂਕਿ ਬੋਲਰ ਤੇ ਤੁਹਾਡੇ ਕੋਲ ਉਦੋਂ ਨਹੀਂ ਹੈਗੇ।
1: ਹਾਂਜੀ ਹਾਂਜੀ, ਔਰ ਉਹ ਹੈਗਾ ਵੀ ਭਾਅ ਜੀ, ਉਹ ਇੱਕੋ ਹੀ ਬੋਲਰ, ਚਲੋ ਅਰਸ਼ਦੀਪ ਦੀ ਗੱਲ ਕਰਦੇ ਨੇ, ਉਹ ਇਹੋ ਜਿਹਾ ਬੋਲਰ ਹੈ ਜਿਹੜਾ ਹਜੇ ਵੀ ਮਤਲਬ ਦੋਨੋਂ ਪਾਸੇ ਨੇ ਸਵਿੰਗ ਕਰ ਦਿੰਦਾ ਨਵੀਂ ਬੋਲ, ਉਹਦੀ ਖਾਸੀਅਤ ਹੈ। ਜਿੱਦਾਂ ਅਰਸ਼ਦੀਪ ਦੇ ਬਾਰੇ ਕਿਹਾ ਜਾਂਦਾ ਨਾ ਕਿ ਨਵੀਂ ਬਾਲ ਦੇ ਨਾਲ ਵੀ ਰਿਵਰਸ ਸਵਿੰਗ ਕਰਵਾ ਦਿੰਦਾ ਹੈ, ਉਹੀ ਖਾਸੀਅਤ ਸੀ ਉਹਦੀ। ਔਰ ਉਹ ਬੜੇ ਚਲੋ ਲੋ ਪੇਸ 'ਤੇ ਸੀਗਾ, ਉਹਦੀ ਇੱਕ ਡਿਸਐਡਵਾਂਟੇਜ ਸੀ
0: ਸਪੀਡ ਘੱਟ।
1: ਹਾਂ, ਪਰ ਜਿਸ ਤਰੀਕੇ ਦੇ ਨਾਲ ਉਹ ਹੁਣ ਵੀ ਪਰਫੋਰਮੈਂਸ ਦੇ ਰਿਹਾ, ਲਾਈਨ ਲੈਂਥ, ਮਤਲਬ ਇੱਕ ਇੱਕ ਹੁੰਦਾ ਨਾ ਭਾਅ ਜੀ ਵੀ ਉਹਦਾ ਕ੍ਰਿਜ਼ਮਾ ਨਹੀਂ ਬਣ ਪਾਇਆ, ਮੈਂ ਹੀ ਇਜ਼ ਨੋਟ ਅ ਫੋਟੋ ਫਿਗਰ ਵੀ ਜਿਹਨੂੰ ਆਪਾਂ ਅਖਬਾਰ ਦੇ ਪਹਿਲੇ ਪੇਜ 'ਤੇ ਲਾ ਕੇ ਚਮਕਾ ਦਈਏ ਵੀ ਦੇਖੋ ਅਭਿਸ਼ੇਕ ਸ਼ਰਮਾ ਇੱਕ ਪਾਸੇ ਭੁਵਨੇਸ਼ਵਰ ਕੁਮਾਰ ਹੈ, ਅਤੇ ਉਹ ਲੋਕਾਂ ਨੇ ਇਹੀ ਕਹਿਣਾ ਵੀ ਆਹ ਦੇਖ ਯਾਰ ਪਲੇਅਰ, ਹੈ ਨਾ, ਦੇਖਣ ਨੂੰ ਵੀ ਸੋਹਣਾ ਲੱਗਦਾ ਨਾ।
0: ਹਾਂ ਸਹੀ, ਫਾਈਨਲ ਕੀ ਲੱਗਦਾ, ਫਾਈਨਲ ਕਿਹੜੇ ਇਸ ਵਾਰੀ ਕਿਹਦੇ ਚਾਂਸ ਲੱਗਦੇ ਜ਼ਿਆਦਾ?
1: ਫਾਈਨਲ ਭਾਅ ਜੀ ਮੈਨੂੰ ਜਿਹੜਾ ਮੇਰੀ ਪਰਸਨਲ ਤੌਰ ਦੇ ਉੱਤੇ ਮੈਂ ਦੇਖਣਾ ਚਾਹੁੰਦਾ ਆਪਣਾ, ਉਹ ਮੈਂ ਚਾਹੁੰਦਾ ਵੀ ਆਰ ਸੀ ਬੀ ਅਤੇ ਆਪਣੇ ਸਨਰਾਈਜ਼ਰਸ ਹੈਦਰਾਬਾਦ।
0: ਅੱਛਾ,
1: ਹੈ ਨਾ, ਹਾਂ, ਇਹ ਦੋਨੇ ਟੀਮਾਂ ਦਾ ਮੈਨੂੰ ਲੱਗਦਾ ਕਿ ਮੈਂ ਚੰਗਾ। ਉਹ ਗੁਜਰਾਤ ਦੇ ਵਿੱਚ ਆਈ ਡੋਂਟ ਨੋ ਵਾਈ, ਚਲੋ ਹੈਗੇ ਆ ਨੰਬਰ 2 ਦੇ ਵਿੱਚ, ਉਹਨਾਂ ਦੇ ਵਿੱਚ ਹਜੇ ਵੀ ਨਾ ਉਹ ਫਿਨਿਸ਼ਿੰਗ ਨੋਚ ਵਾਲੀ ਜਿਹੜੀ ਅਪਰੋਚ ਹੈ ਉਹ ਹੈ ਨਹੀਂ। ਉਹ ਮੈਨੂੰ ਲੱਗਦਾ ਇਸ ਉਹ ਸ਼ੁਭਮਨ ਗਿੱਲ ਫੈਕਟਰ ਵੀ ਹੈ, ਕਿਉਂਕਿ ਉਹ ਸਾਨੂੰ ਕਈ ਇੰਡੀਆ ਵਾਲੇ ਮੈਚਿਸ ਦੇ ਵਿੱਚ ਵੀ ਦੇਖਿਆ ਵੀ ਐਨ ਐਂਡਲੇ ਓਵਰ ਦੇ ਵਿੱਚ ਆ ਕੇ ਜਿਹੜਾ ਡਿਸੀਜਨ ਮੇਕਿੰਗ ਉਹ ਬੜਾ ਕਰੂਸ਼ਲ ਹੈ, ਔਰ ਉਸ ਪੱਖੋਂ ਯੰਗ ਕੈਪਟਨ ਹੈ, ਅਤੇ ਉਹ ਚੀਜ਼ ਕਿਤੇ ਨਾ ਕਿਤੇ ਉਹ ਗੁਜਰਾਤ ਨੂੰ ਵੀ ਖਾਂਦੀ ਹੈ ਅਤੇ ਉਹ ਇੰਡੀਆ ਨੂੰ ਵੀ ਇਫੈਕਟ ਪਹਿਲਾਂ ਵੀ ਕੀਤਾ ਜਦੋਂ ਇੰਗਲੈਂਡ ਦੇ ਵਿੱਚ ਟੈਸਟ ਸੀਰੀਜ਼ ਹੋਈ।
0: ਮੈਂ ਤੇ ਵੇਹਣਾ ਜਿਹੜਾ ਬੰਦਾ ਜਿੱਤਦਾ ਹੋਵੇ ਨਾ, ਤੇ ਜਿੱਤਦੇ ਕੈਪਟਨ ਵੀ ਸਾਰੇ ਤਾਰੀਫਾਂ ਹੀ ਕੈਪਟਨ ਦੀਆਂ ਕਰ ਰਹੇ ਹੁੰਦੇ ਆ, ਜਿੱਦਾਂ ਸ਼੍ਰੀ ਐਸ ਏ ਦੀਆਂ ਕਰ ਰਹੇ, ਤੇ ਜਦੋਂ ਹਾਰਨਾ ਸ਼ੁਰੂ ਹੁੰਦਾ ਉਦੋਂ ਕੈਪਟਨ ਦੇ ਸਿਰ ਫਿਰ ਉਹਦੇ ਡਿਸੀਜ਼ਨ ਹੀ ਆ, ਉਦੋਂ ਤੁਹਾਡਾ ਮੌਕੇ 'ਤੇ ਕੁਝ ਲਿਆ ਗਿਆ ਚੰਗਾ ਤੇ ਲਿਆ ਗਿਆ ਲਿਆ ਗਿਆ।
1: ਇੱਕ ਓਵਰ ਹੈ ਭਾਜੀ ਆਈ ਪੀ ਐਲ ਦੇ ਵਿੱਚ, ਖਾਸ ਕਰਕੇ ਜਿਹੜੇ ਅਖੀਰਲੇ 5 ਓਵਰ ਨੇ ਨਾ 16 ਓਵਰ ਤੋਂ ਲੈ ਕੇ 20 ਤੱਕ, ਉਹਦੇ ਵਿੱਚ ਇੱਕ ਓਵਰ ਹੈ ਜਿਹੜਾ ਉਹ ਤੁਹਾਨੂੰ ਡਿਫਾਈਨ ਕਰ ਦੂਗਾ ਕਿ ਤੁਸੀਂ ਮੈਚ ਜਿੱਤਣਾ ਕਿ ਨਹੀਂ। ਇੰਨੀ ਕੁ
0: ਆਈ ਪੀ ਐਲ ਦੇ ਵਿੱਚ ਤਾਂ ਬਹੁਤ ਕੁਛ ਹੈ ਨਾ, ਮੈਨੂੰ ਪਤਾ ਨਹੀਂ ਕਿਉਂ ਇਹ ਲੱਗਦਾ ਵੀ ਜਿੱਦਾਂ ਆਈ ਪੀ ਐਲ ਵਾਲੀ ਜਿਹੜੀ ਹੈ ਨਾ, ਜੇ ਤਾਂ ਬਾਕੀ ਉੱਦਾਂ ਦੀ ਫਲੈਸ਼ ਗੇਮ ਆ, ਅਤੇ ਫਿਰ ਵੈਬ ਸੂਰਿਆਵੰਸ਼ੀ, ਕਿਉਂਕਿ ਇਸ ਟਾਈਮ ਦੇ ਉੱਤੇ ਬੜਾ ਫਲੈਸ਼ੀ ਪਲੇਅਰ ਆ, ਬੜਾ ਵਿਕ ਰਿਹਾ, ਬੜਾ ਦਿਖ ਰਿਹਾ, ਅਤੇ ਲੋਕ ਵੇਖਣਾ ਪਸੰਦ ਕਰ ਰਹੇ ਨੇ, ਫਿਰ ਪੂਰੀ ਪੂਰੀ ਕੋਸ਼ਿਸ਼ ਤਾਂ ਇਹੋ ਹੀ ਹੋਊਗੀ ਵੀ ਇਹ ਫਾਈਨਲ ਖੇਡੇ, ਉਦੋਂ ਤੱਕ ਇਹ ਮੋਮੈਂਟਮ ਜਿਹੜਾ ਬਣਾ ਕੇ ਰੱਖਿਆ ਜਾਊਗਾ ਵੀ, ਕਿਉਂਕਿ ਉਹਨੂੰ ਵੇਖਣ ਦੇ ਲਈ ਬੜੇ ਆ ਜਾਂਦੇ।
1: ਹਾਂ,
0: ਪਰ ਜਿੱਦਾਂ ਕੋਹਲੀ ਨੂੰ ਵੇਖਣ ਲਈ ਆ ਜਾਂਦੇ।
1: ਹਾਂ, ਕੋਹਲੀ ਨੂੰ ਵੇਖਣ ਲਈ ਆ ਜਾਂਦੇ, ਕੋਹਲੀ ਨੇ ਨੋ ਡਾਊਟ ਭਾਜੀ,
0: ਨੋ ਡਾਊਟ ਸਾਰੇ ਹੀ ਵੱਡੇ ਨੇ ਸਾਰੇ ਹੀ।
1: ਹਾਂ, ਪਰ ਮੇਰੇ ਖਿਆਲ ਦੇ ਵਿੱਚ ਭਾਜੀ ਦੇਖੋ ਪਰਫੋਰਮੈਂਸ ਵੀ ਉਹਨੇ ਭਾਜੀ ਕੱਲ੍ਹ ਦੇ ਮੈਚ ਵੀ 10 ਛੱਕੇ ਮਾਰੇ ਆ,
0: ਜੋ ਮਰਜ਼ੀ ਕਹੀ ਜਾਓ।
1: ਹਾਂ,
0: ਰਿਪੋਰਟ ਉਹਦਾ ਕਰ,
1: ਉਹ ਹੁਣ ਜਿਹੜੀ ਬਾਲ ਬਾਹਰ ਸਿੱਟਣੀ ਲਿਜਾ ਕੇ ਉਹ ਵੀ ਮਤਲਬ ਜੋਸ਼ ਹੇਜ਼ਲਵੁੱਡ ਦਾ ਉਹਨੇ ਪਿਛਲੀ ਵਾਰੀ ਕੀ ਹਾਲ ਕੀਤਾ। ਇੱਕ ਉਹ ਪਲੇਅਰ ਜਿਹਨੂੰ ਜਿਹੜਾ ਜਿਹਨੂੰ ਇਹ ਸਮਝਿਆ ਜਾਂਦਾ ਵੀ ਇਹਨੂੰ ਇਹਦੇ 'ਤੇ ਸਿੰਗਲ ਲੈ ਕੇ ਅਤੇ ਦੂਸਰੇ ਪਾਸੇ ਚਲੇ ਜਾਓ, ਸਟ੍ਰਾਈਕ ਰੋਟੇਟ ਕਰੀ ਜਾਓ, ਨਾ ਮਾਰਿਓ। ਪਰ ਉਹ ਜੋਸ਼ ਹੇਜ਼ਲਵੁੱਡ ਦਾ ਜੋ ਉਹਨੇ ਮਤਲਬ ਹਾਲ ਕੀਤਾ, ਹੈ ਨਾ, ਸਰਪ੍ਰਾਈਜ਼ਿੰਗਲੀ ਤਾਂ ਲੱਗਦਾ ਵੀ ਯਾਰ ਇਹ ਬਾਕੀ 14-15 ਸਾਲ ਦਾ ਮੁੰਡਾ ਇਹਨੂੰ ਖੇਡ ਰਿਹਾ,
0: ਦੁਨੀਆ ਦਾ ਬੈਸਟ ਮੈਂ ਤਾਂ ਕਹੂੰਗਾ ਵੀ ਉਹ ਤੋਂ ਖਤਰਨਾਕ ਬੋਲਰ ਜਦੋਂ ਆਸਟ੍ਰੇਲੀਆ ਵੱਲੋਂ ਖੇਡਦਾ ਵਾ, ਇੰਡੀਆ ਵਾਲਿਆਂ ਕੋਲ ਖੇਡਿਆ ਨਹੀਂ।
1: ਜਿਹੜੀ ਆ ਸੀਰੀਜ਼ ਹੋਈ ਆ ਏਸ਼ੀਆ ਦੇ ਵਿੱਚ, ਹੇਜ਼ਲਵੁੱਡ ਦੇ ਆਉਣ ਦੇ ਨਾਲ ਕਿੰਨਾ ਫਰਕ ਪਿਆ,
0: ਖੇਡੇ ਨਹੀਂ ਗਿਆ ਗਏ। ਚਲੋ ਖੈਰ ਆਪਾਂ ਹੁਣ ਇਹ ਸੀ ਆਈ ਪੀ ਐਲ ਦੀਆਂ ਅਪਡੇਟ, ਅਤੇ ਸਮਾਂ ਇਜਾਜ਼ਤ ਨਹੀਂ ਦਿੰਦਾ ਆਈ ਪੀ ਐਲ ਦੇ ਉੱਤੇ, ਅਤੇ ਤੁਹਾਡਾ ਵੀ ਬੜਾ ਜੀ ਕਰਦਾ ਉਹ ਗੱਲਾਂ ਕਰਨ ਨੂੰ। ਫਿਰ ਕਿਸੇ ਦਿਨ ਆਪਾਂ ਕਰਾਂਗੇ ਕੁਛ ਕੁ ਮੈਸੇਜ, ਫਿਰ ਆਪਾਂ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਦਿਆ ਜੀ, ਕਾਫੀ ਦਿਨਾਂ ਬਾਅਦ ਦਿਆ ਜੀ ਤੁਹਾਡਾ ਮੈਸੇਜ ਆਇਆ, ਆਸ ਕਰਦੇ ਠੀਕ ਠਾਕ ਹੋਵੋਗੇ, ਰਾਜ਼ੀ ਖੁਸ਼ ਹੋਵੋਗੇ, ਮੈਸੇਜ ਕਰਦੇ ਰਿਹਾ ਕਰੋ, ਤੁਹਾਡੇ ਮੈਸੇਜ ਬਹੁਤ ਵੈਲਿਊਬਲ ਹੁੰਦੇ ਨੇ। ਸਤਿ ਸ਼੍ਰੀ ਅਕਾਲ ਕਹਿੰਦੇ ਨੇ ਅਮਰਿੰਦਰ ਭਾਅ ਜੀ, ਅਤੇ ਕਹਿੰਦੇ ਕਿ ਬਹੁਤ ਸੋਹਣੀ ਗੱਲਬਾਤ ਹੋ ਰਹੀ ਹੈ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ, ਤੁਸੀਂ ਅਸ਼ੋਪਲੇ ਹੀ ਵੱਡੀਆਂ ਵੱਡੀਆਂ ਜੀਵਨ ਜਾਚਾਂ ਸਿਖਾ ਰਹੇ ਹੋ, ਅਤੇ ਕਈ ਮੇਰੇ ਵਰਗਿਆਂ ਨੂੰ ਸਮਝਾ ਰਹੇ ਹੋ, ਅਤੇ ਆਖਿਰ ਕਮੀ ਕਿੱਥੇ ਰਹਿ ਗਈ ਹੈ। ਅਜਿਹੇ ਵਿਸ਼ੇ ਜ਼ਰੂਰ ਲੈ ਕੇ ਆਇਆ ਕਰੋ, ਬਹੁਤ ਧੰਨਵਾਦ, ਅਤੇ ਜਿਉਂਦੇ ਵਾਸਤੇ ਰਹੋ। ਧੰਨਵਾਦ ਮੈਂਡੀ ਜੀ, ਸਤਿ ਸ਼੍ਰੀ ਅਕਾਲ ਕਹਿੰਦੇ, ਥੈਂਕਸ ਫੋਰ ਬ੍ਰਿੰਗਿੰਗ ਅਪ ਵੈਰੀ ਇੰਪੋਰਟੈਂਟ ਇਸ਼ੂ, ਕੋਜ਼ ਆਈ ਹੈਵ ਬੀਨ ਥਰੂ ਦਿਸ ਟਫ ਟਾਈਮ ਐਂਡ ਸੋਰਟ ਆਫ ਸਟਿਲ ਸਟਰਗਲਿੰਗ ਲਿਟਲ ਬਿਟ। ਕੋਈ ਚੱਕਰ ਨਹੀਂ, ਤੁਸੀਂ ਬਸ ਹੌਸਲਾ ਨਹੀਂ ਹਾਰਨਾ, ਤੁਸੀਂ ਬਸ ਸਾਨੂੰ ਪਤਾ ਲੱਗ ਜੇ ਪ੍ਰੋਬਲਮ ਹੈ ਕਿੱਥੇ, ਅਤੇ ਫਿਰ ਬੰਦਾ ਸੋਲਵ ਵਾਲੇ ਪਾਸੇ ਵੀ ਆ ਜਾਂਦਾ। ਆਰ ਸੀ ਬੀ ਵਰਸਿਸ ਐੱਸ ਆਰ ਐੱਚ, ਵਿਨਰ ਵਿਲ ਬੀ ਐੱਸ ਆਰ ਐੱਚ।
1: ਅੱਛਾ,
0: ਇਹ ਆਪਣਾ ਦੱਸ ਰਹੇ ਨੇ ਸੈਮ ਜੀ।
1: ਓਕੇ
0: ਚਲੋ ਜੀ, ਧੰਨਵਾਦ ਤੁਹਾਡਾ। ਅਤੇ ਆਪਣਾ ਬਲਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਬਹੁਤ ਚੰਗੇ ਵਿਚਾਰ ਜੀ, ਸੱਚੇ ਰਿਸ਼ਤੇ ਸਾਹਮਣੇ। ਕਹਿੰਦੇ ਨੇ ਕਿ ਕੋਈ ਨਹੀਂ ਸਿਖਾ ਸਕਦਾ, ਇਹ ਤੁਹਾਡੇ ਸੁਭਾਅ, ਤੁਹਾਡੀ ਪਰਿਵਾਰਕ ਪਿਛੋਕੜ ਦਾ ਸੁਮੇਲ ਹੁੰਦਾ। ਮੈਂ ਆਪ ਇਹ ਚੁਣਿਆ ਘਰ ਰਹਿ ਕੇ ਆਪਣੇ ਬੱਚਿਆਂ ਨੂੰ ਪਾਲਣਾ ਸਾਂਭਣਾ, ਅਤੇ ਜੋ ਨਿੱਘ ਮਾਂ ਦੇ ਸਕਦੀ ਹੈ ਚਾਈਲਡ ਕੇਅਰ ਦੇ ਵਿੱਚ ਨਹੀਂ ਮਿਲਦੀ। ਪਰ ਮੈਂ ਬਹੁਤ ਵਾਰੀ ਸੁਣਿਆ ਕਿ ਤੂੰ ਇੰਨਾ ਪੜ੍ਹ ਲਿਖ ਕੇ ਅਤੇ ਘਰ ਬੈਠੀ ਹੈ, ਮੈਂ ਆਪਣੀ ਚਾਲ ਚੱਲਣ ਵਿੱਚ ਮਸਤ ਹਾਂ, ਬਾਕੀ ਸਭ ਹਾਲਾਤ ਵੱਖਰੇ ਹੋ ਸਕਦੇ ਪਰ ਪਰਿਵਾਰ ਰਿਸ਼ਤਿਆਂ ਦੇ ਵਿੱਚ ਸਕੂਨ ਸਭ ਤੋਂ ਵੱਡੇ ਜ਼ਰੂਰੀ। ਧੰਨਵਾਦ ਭੈਣ ਜੀ, ਤੁਸੀਂ ਕੰਮ ਕਰ ਰਹੇ ਹੋ, ਭਾਵੇਂ ਤੁਸੀਂ ਪਰਿਵਾਰ ਪਾਲ ਰਹੇ ਹੋ, ਤੁਸੀਂ ਆਪਣੇ ਡਿਸੀਜ਼ਨ ਦੇ ਉੱਤੇ, ਤੁਸੀਂ ਤੁਹਾਨੂੰ ਆਪਣੇ ਆਪ ਨੂੰ ਫਖਰ ਹੋਣਾ ਚਾਹੀਦਾ, ਆਪਣੇ ਆਪ ਨੂੰ ਮਾਣ ਹੋਣਾ ਚਾਹੀਦਾ। ਬਾਕੀ ਚੀਜ਼ਾਂ ਦੋਵੇਂ ਠੀਕ ਨੇ, ਜਿਹੜਾ ਵੀ ਮੈਨੇਜ ਕਰ ਲਏ। ਹੁਣ ਕਈ ਮੈਂ ਇੱਦਾਂ ਦੇ ਵੇ ਨਾ, ਦੋਵੇਂ ਹੀ ਇੰਨੀਆਂ ਸੋਹਣੀਆਂ ਚੀਜ਼ਾਂ ਮੈਨੇਜ ਕਰ ਲੈਂਦੇ ਨੇ ਵੀ ਬੜਾ ਵਧੀਆ, ਉਹਨਾਂ ਨੂੰ ਉਹਨਾਂ ਦਾ ਉਹ ਹੁੰਦਾ ਹੀ ਨਹੀਂ, ਮਲੂਮ ਹੀ ਨਹੀਂ ਹੁੰਦਾ।
1: ਬਿਲਕੁਲ,
0: ਪਰ ਗੱਲ ਉਦੋਂ ਆ ਜਦੋਂ ਆਪਾਂ ਮੰਨ ਲਓ ਕਰੀ ਵੀ ਜਾ ਰਹੇ ਹਾਂ ਜਾਂ ਨਹੀਂ ਵੀ ਕਰੀ ਜਾ ਰਹੇ, ਅਤੇ ਲੋਕਾਂ ਦਾ ਮਹਿਸੂਸ ਵੀ ਕਰੀ ਜਾ ਰਹੇ, ਇਹਦਾ ਮਤਲਬ ਤੁਹਾਡੇ ਡਿਸੀਜ਼ਨ ਫਿਰ ਸੋਲਿਡ ਨਹੀਂ ਗੇ। ਇੱਕ ਲੈ ਲਿਆ ਡਿਸੀਜ਼ਨ, ਉਹਦੇ 'ਤੇ ਤੁਸੀਂ
1: ਸਟਿਕ ਰਹੋ,
0: ਹੈ ਨਾ, ਸਟਿਕ ਰਹੋ ਤੁਸੀਂ। ਵਧੀਆ ਲੱਗਾ ਸਾਰਾ ਸੁਣ ਕੇ ਹੁਣ ਤੱਕ, ਅੱਜ ਦਾ ਸ਼ੋਅ ਕਹਿੰਦੇ ਉੱਤਮ ਸੀ, ਜਸਵਾਲ ਸਾਹਿਬ ਧੰਨਵਾਦ ਤੁਹਾਡਾ। ਮਨਦੀਪ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਸੁਣ ਰਹੇ ਹਾਂ ਅਤੇ ਬਹੁਤ ਵਧੀਆ ਪ੍ਰੋਗਰਾਮ ਹੈ, ਅਤੇ ਜਸਕੀਰੇ ਜੀ ਮਾਫੀ ਚਾਹੁੰਦੇ, ਅੱਜ ਕੋਲਾਂ ਆਪਾਂ ਨਹੀਂ ਲੈ ਸਕੇ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ, ਕਹਿੰਦੇ ਬਿਊਟੀਫੁਲ ਟੋਪਿਕ ਸੀ ਅੱਜ ਦਾ, ਅਤੇ ਵੈਰੀ ਵਾਸਟ ਟੋਪਿਕ, ਐਂਡਲੈਸ ਡਿਸਕਸ਼ਨ, ਅਤੇ ਹੋ ਸਕਦਾ ਹੈ ਬਹੁਤ ਮੇਲਜ਼ ਐਂਡ ਫੀਮੇਲਜ਼ ਆਰ ਸਫਰਿੰਗ, ਅਤੇ ਲੇਡੀਜ਼ ਘਰ ਐਂਡ ਜੋਬ ਦੇ ਨਾਲ ਜੰਗਲ ਕਰਦੀਆਂ ਨੇ, ਜੰਗਲ ਕਰਦੀਆਂ ਨੇ, ਹਾਂ, ਅਤੇ ਬੰਦੇ ਫਾਈਨੈਂਸ਼ੀਅਲ ਮੈਟਰਸ ਐਂਡ ਆਫਿਸ, ਬਸ ਆਸ ਅਰਦਾਸ ਸਭ ਬੁੱਧੀ ਸਹੀ ਰਹੇ ਅਤੇ ਘਰ ਵਸਦੇ ਰਹਿਣ। ਬਿਲਕੁਲ ਜੀ, ਸਭ ਤੋਂ ਵੱਡੀ ਚੀਜ਼ ਇਹ ਹੈ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ, ਅਤੇ ਬਹੁਤ ਸੋਹਣੀ ਕਨਵਰਸੇਸ਼ਨ, ਅਤੇ ਸਲੂਟ ਟੂ ਆਲ ਮੋਮਸ, ਇਟਸ ਮੋਰ ਹਾਰਡ ਟੂ ਰੇਜ਼ ਅ ਕਿਡ ਦੈਨ ਡੂਇੰਗ ਜੋਬ, ਇਟਸ ਨੋਟ ਈਜ਼ੀ, ਟੇਕ ਕੇਅਰ ਆਫ ਆਲ ਫੈਮਲੀਜ਼ ਐਂਡ ਸੈਕਰੀਫਾਈਸ ਦੇ ਹੈਵ ਓਨ ਹੈਲਥ, ਮੈਂਟਲ ਪੀਸ, ਦੇਅਰ ਡ੍ਰੀਮ, ਇਟਸ ਈਜ਼ੀ ਟੂ ਕ੍ਰਿਟੀਸਾਈਜ਼, ਆਈ ਵੋਂਟ ਡੈਡੀਕੇਟ ਦਿਸ ਪ੍ਰੋਗਰਾਮ ਟੂ ਮਾਈ ਮੋਮ ਐਂਡ ਵਾਈਫ, ਪਲੀਜ਼ ਪੋਡਕਾਸਟ 'ਤੇ ਅਪਲੋਡ ਕਰ ਦਿਓ, ਲਵ ਯੂ ਆਲ ਪ੍ਰੋਗਰਾਮ ਈਚ ਐਂਡ ਐਵਰੀ ਡੇ। ਭਾਅ ਜੀ ਥੈਂਕ ਯੂ, ਥੈਂਕ ਯੂ ਤੁਹਾਡਾ ਜੀ ਐਪਰੀਸ਼ੀਏਸ਼ਨ ਦੇ ਲਈ, ਅਤੇ ਆਪਾਂ ਪੋਡਕਾਸਟ ਦੇ ਉੱਤੇ ਜ਼ਰੂਰ ਪਾ ਦਾਂਗੇ। ਮੈਂ ਨਾਂ ਨਹੀਂ ਲੈਂਦਾ ਕਈਆਂ ਦੇ ਮੈਸੇਜ, ਹੋ ਸਕਦਾ ਪਰਸਨਲ ਹੋਣ, ਸੋ ਇਸ ਕਰਕੇ ਮੈਂ ਉੱਦਾਂ ਹੀ ਮੈਸੇਜ ਪੜ੍ਹ ਦਿੰਦਾ। ਕਹਿੰਦੇ ਕਿ ਜੇ ਤੁਸੀਂ ਆਰਟੀਕਲ ਸ਼ੇਅਰ ਕੀਤਾ ਹੈ ਤਾਂ ਉਸਦਾ ਲਿੰਕ ਭੇਜ ਦਿਓ। ਹਾਂਜੀ, ਆਪਾਂ ਜੋ ਤੁਹਾਡੇ ਨਾਲ ਪੜ੍ਹਿਆ ਜੀ, ਇਹ ਕੁਛ ਇੱਕ ਆਰਟੀਕਲਸ ਨੂੰ ਰਲਾ ਮਿਲਾ ਕੇ ਇੱਧਰੋਂ ਉੱਧਰੋਂ, ਅਤੇ ਇਹਦਾ ਲਿੰਕ ਤੁਹਾਨੂੰ ਆਪਾਂ ਜ਼ਰੂਰ ਦੇ ਦਿਆਂਗੇ। ਕੋਲਾਵਰੀ ਦੀ ਸੌਂਗ ਮੇ ਬੀ, ਥੈਂਕ ਯੂ। ਅਤੇ ਹਰਭਜਨ ਸ਼ੇਰਾ ਕਹਿੰਦੇ ਮੁੜ ਕੇ ਨਹੀਂ ਦੇਖਿਆ, ਚਲੋ ਕੋਈ ਗੱਲ ਨਹੀਂ ਜੀ, ਵੇਖ ਲਿਓ ਅੱਜ ਤੁਸੀਂ ਯੂਟਿਊਬ 'ਤੇ ਹੋਣਾ। ਹਾਂਜੀ ਭਾਅ ਜੀ ਕਹਿੰਦੇ ਕਿ ਬਹੁਤ ਜ਼ਿਆਦਾ ਸੋਹਣਾ ਸੌਂਗ, ਸੁਣਿਆ ਸੌਂਗ ਛੋਟੇ ਹੁੰਦੇ, ਅੱਛਾ ਉਹ ਉੱਥੇ ਹੁਣ ਚੱਲ ਗਏ ਆਪਾਂ ਪੜੋਸਣ ਪੜੋਸਣ ਦੇ। ਟਾਈਗਰ ਜੀ ਕਹਿੰਦੇ ਕਿ ਆਸ ਕਰਦੇ ਸਭ ਠੀਕ ਠਾਕ ਹੋਊਗਾ, ਕੱਲ੍ਹ ਦਾ ਡਿਨਰ ਰਹਿੰਦਾ ਤਾਂ ਸੀ ਸਪੈਸ਼ਲ ਪੀਜ਼ਾ ਸਹੀ।
1: ਅੱਛਾ, ਕਿਆ ਬਾਤ ਹੈ।
0: ਅਤੇ ਮੈਨੂੰ ਲੱਗਦਾ ਜਸਵਾਲ ਸਾਹਿਬ ਨਾਲ ਗਏ ਕੱਲ੍ਹ ਤੁਸੀਂ, ਹੈ ਨਾ, ਬਹੁਤ ਬਹੁਤ ਵਧੀਆ ਕਹਿੰਦੇ ਅੱਜ ਦੀ ਗੱਲਬਾਤ। ਅਤੇ ਅਮਨ ਸੋਹਤਾ ਜੀ ਕਹਿੰਦੇ ਕਿ ਵੈਲ ਡਨ ਟੂਡੇ ਟੋਪਿਕ, ਅਤੇ ਕੀਪ ਇਟ ਅਪ ਬੋਇਜ਼। ਅਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਕਹਿੰਦੇ ਗਰਮੀਆਂ ਵਿੱਚ ਗਰਮੀ ਨਾ ਲੱਗੇ ਅਤੇ ਸਰਦੀਆਂ ਵਿੱਚ ਹੁਣ ਠੰਡ ਥੋੜ੍ਹੀ ਥੋੜ੍ਹੀ ਖੁੱਲ੍ਹ ਗਈ ਹੈ, ਜੂਨ ਹੀ ਲੱਗੇ ਸੀ ਉੱਤੋਂ ਆਰ ਬੀ ਆਈ ਦੇ ਬਜਟ ਵਧਾ ਦਿੱਤੀ ਅਤੇ ਕਰਜ਼ੇ ਦੀ ਪੰਡ। ਬਚਪਨ ਵਿੱਚ ਆਈਸਕ੍ਰੀਮ ਅਤੇ ਬਰਫੀ ਨੂੰ ਤਰਸਦੇ ਰਹਿ ਗਏ, ਅਤੇ ਹੁਣ ਆਇਆ ਸੀ ਖਾਣ ਦਾ ਸਮਾਂ, ਅਤੇ ਡਾਕਟਰ ਨੇ ਘਟਾ ਦਿੱਤੀ ਗੱਭਰੂ ਦੀ ਖੰਡ। ਲੰਮਾ ਸਮਾਂ ਪ੍ਰਦੇਸ਼ ਦੇ ਵਿੱਚ ਰਹਿ ਕੇ ਪਤਾ ਨਹੀਂ ਲੱਗਾ ਕਦੋਂ ਪੈ ਗਈ ਭਾਈਆਂ ਭਾਈਆਂ ਵਿੱਚ ਜ਼ਮੀਨਾਂ ਦੀ ਵੰਡ। ਕਹਿੰਦਾ ਘੁੰਮਣ ਅਜੋਕੇ ਸਮੇਂ ਦੀ ਰਫ਼ਤਾਰ ਨੇ ਢਿੱਲੀ ਕਰ ਦੇਣੀ ਪਿਆਰ ਮੁਹੱਬਤ ਇਤਪਾਕ ਦੀ ਗੰਢ। ਧੰਨਵਾਦ ਜੀ ਤੁਹਾਡਾ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਪ੍ਰੋਗਰਾਮ ਗੋਇੰਗ ਰੀਅਲੀ ਗੁੱਡ, ਅਤੇ ਸਲੀਪ ਐਂਡ ਰਿਲੈਕਸ ਐਂਡ ਫਾਈਨੈਂਸ਼ੀਅਲ ਈਅਰ ਸੇਲ ਦਿੰਦੇ ਤਾਂ ਦੱਸ ਦਿਓ ਵੀ 50% ਡਿਸਕਾਊਂਟ ਚੱਲ ਰਿਹਾ ਐਪਿੰਗ ਸਟੋਰ ਦੇ ਵਿੱਚ, ਅਤੇ ਰੇਡੀਓ ਹਾਂਜੀ ਦੇ ਐਪ
1: ਸਟ੍ਰੈਸ ਫਰੀ ਗੱਦੇ।
0: ਹਾਂ, ਸਟ੍ਰੈਸ ਫਰੀ ਗੱਦੇ, ਆਰਾਮ ਨਾਲ ਉਸੇ ਵੇਲੇ ਪਿਓਗੇ, ਉਸੇ ਵੇਲੇ ਸੌਂ ਜਾਓਗੇ, ਸਟ੍ਰੈਸ ਭੁੱਲ ਜਾਓਗੇ। ਤੁਸੀਂ ਪੈਣਾ ਤੇ ਸੌਣਾ, ਉੱਠਣਾ ਤੇ ਫਰੈਸ਼ ਉੱਠਣਾ,
1: ਫਰੈਸ਼ ਉੱਠਣਾ
0: ਤੇ ਇੱਕ ਬੈੱਡ ਦੇ ਉੱਤੇ ਕਹਿੰਦੇ ਕਿ ਇੱਕ ਮੈਟਰਸ ਫਰੀ ਦੇਵਾਂਗੇ ਜੇ ਰੇਡੀਓ ਹਾਂਜੀ ਦੀ ਰੈਫਰੈਂਸ ਦਿਓਗੇ ਤੇ। ਧੰਨਵਾਦ ਜੀ ਤੁਹਾਡਾ। ਲੈ ਗਿਆ ਸੋ ਲੈ ਗਿਆ, ਰਹਿ ਗਿਆ ਸੋ ਰਹਿ ਗਿਆ, ਲੁੱਟ ਲੁੱਟ ਲੁੱਟ, ਫਾਈਨੈਂਸ਼ੀਅਲ ਈਅਰ ਦੀ ਲੁੱਟ, ਸਲੀਪ ਐਂਡ ਰਿਲੈਕਸ। ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ, ਤੇ ਬਹੁਤ ਟਰੂ। ਕਹਿੰਦੇ ਕਿ ਇਹ ਗੱਲ ਮੇਰੀ ਭਾਂਜੀ ਵੀ ਆ ਤੇ ਉਹ ਕੈਨੇਡਾ ਦੇ ਵਿੱਚ ਆ ਤੇ ਕਹਿੰਦੀ ਆ ਕਿ ਮੈਂ ਵਿਆਹ ਨਹੀਂ ਕਰਾਉਣਾ, ਬਹੁਤ ਕਾਰਨ ਸਿਮਲਰ ਆ ਜੋ ਤੁਸੀਂ ਦੱਸੇ ਵੀਰ ਜੀ। ਅੱਛਾ, ਇਹਦਾ ਇੱਕ ਚੀਜ਼ ਮੈਂ ਭੁੱਲ ਗਿਆ ਕਹਿਣੀ, ਬੜਾ ਕੁਛ ਨਾ ਜਿਹੜਾ ਮਾਹੌਲ ਦੇ ਵਿੱਚ ਜਦੋਂ ਬਹੁਤ ਇੱਦਾਂ ਦੀਆਂ ਗੱਲਾਂ ਹੁੰਦੀਆਂ ਤੇ ਸਾਡੇ ਬੱਚਿਆਂ ਦੇ ਉੱਤੇ ਨਾ ਐਵੇਂ ਹੀ ਰੰਗ ਚੜ੍ਹ ਜਾਂਦਾ। ਸਾਡੇ ਬੱਚੇ ਕਈ ਕੱਚੇ ਨੇ, ਉਹਨਾਂ ਦੇ ਉੱਤੇ ਗੋਰੇ ਸਮਾਜ 'ਚ ਜਦੋਂ ਇੱਦਾਂ ਦੀਆਂ ਡਿਸਕਸ਼ਨਾਂ ਹੁੰਦੀਆਂ ਨਾ ਇੰਸਟਾਗ੍ਰਾਮ ਦੇ ਉੱਤੇ ਆ, ਮਤਲਬ ਹੋਰ ਲੱਲੇ ਭੱਬਿਆਂ ਦੇ ਉੱਤੇ, ਤੇ ਸਾਡੇ ਨਿਆਣਿਆਂ ਦਾ ਕੋਈ ਉੱਦਾਂ ਦਾ ਐਕਸਪੀਰੀਅੰਸ ਨਹੀਂ ਹੁੰਦਾ ਕੋਈ ਐਡਾ ਮਾੜਾ, ਉਹਨਾਂ ਦੇ ਮਾਂ ਪਿਓ ਚੰਗਾ ਭਲਾ ਕਰ ਰਹੇ ਹੁੰਦੇ ਆ, ਪਰ ਉਹ ਐਵੇਂ ਹੀ ਆਪਣੇ ਆਪ ਨੂੰ ਮੋਡ ਸ਼ੋਅ ਕਰਨ ਦੇ ਚੱਕਰ 'ਚ ਜਿੱਦਾਂ ਆਪਣੇ ਨਹੀਂ ਕਈ ਸਲੈਂਗ ਚੇਂਜ ਕਰ ਲੈਂਦੇ, ਹਾਂ, ਤੇ ਉਹਨਾਂ ਦੇ ਅੰਦਰ ਨਹੀਂ ਉਹ ਚੀਜ਼ ਹੁੰਦੀ ਵੀ ਅਸੀਂ ਕਰਾਉਣਾ ਜਾਂ ਨਹੀਂ ਕਰਾਉਣਾ, ਪਰ ਐਵੇਂ ਪਰ ਜਿਹੜੀਆਂ ਚੀਜ਼ਾਂ ਆਪਾਂ ਕਹਿੰਦੇ ਕਹਿੰਦੇ ਕਹਿੰਦੇ ਕਹਿੰਦੇ ਹੀ ਆਪਾਂ ਆਪਣੇ

0: ਕੀ ਨਾਂ ਦਾ ਉਹਨੂੰ ਇਹ ਬਦੋ ਬਦੀ ਸੌਂਗ ਰਾਹਤ ਫਤਿਹ ਲਈ ਚਾਹਤ ਫਤਿਹ ਲਈ ਖਾਨ ਸੁਖਵਿੰਦਰ ਭੈਣ ਜੀ ਮੰਨਣਾ ਪਊਗਾ ਤੁਹਾਨੂੰ ਹੈ ਨਾ
1: ਬੁਝਾਰਤਾਂ ਤੋਂ ਲੈ ਕੇ
0: ਇਹ ਨਹੀਂ ਛੱਡਦੇ ਕਿਸੇ ਚੀਜ਼ ਨੂੰ ਬਹੁਤ ਸੋਹਣੇ ਗਾਣੇ ਸੀ ਅੱਜ ਦੇ ਥੈਂਕ ਯੂ ਅਤੇ ਗੁਰਦੀਪ ਦਿਓਲ ਜੀ ਧੰਨਵਾਦ ਤੁਹਾਡਾ ਵੀ ਦਿਨ ਵਧੀਆ ਰਹੇ ਜਸਪ੍ਰੀਤ ਸੋਤਾ ਜੀ ਗੁੱਡ ਮੋਰਨਿੰਗ ਥੈਂਕ ਯੂ ਅਤੇ ਬਹੁਤ ਮਿਹਰਬਾਨੀ ਜੀ ਵਰਿੰਦਰ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਤੁਹਾਡਾ ਮੈਸੇਜ ਸੀਗਾ ਮੈਂ ਨਾਂ ਤੋਂ ਬਿਨਾਂ ਚਲੋ ਮੈਂ ਲਾਸਟ ਵਿੱਚ ਕਰਦਾ ਹਾਂ ਜੀ ਗੱਲ ਤੁਹਾਡਾ ਜੋ ਮਸਲਾ ਵਾ ਮੈਂ ਹੱਲ ਤਾਂ ਸ਼ਾਇਦ ਪਤਾ ਨਹੀਂ 100% ਕਰ ਸਕਦਾ ਜਾਂ ਨਹੀਂ ਕਰ ਸਕਦਾ ਪਰ ਚਲੋ ਆਪਾਂ ਜੋ ਸਰਦਾ ਬੰਦਾ ਜੋ ਮੇਰਾ ਮੱਤ ਕਹਿੰਦੀ ਉਸ ਹਿਸਾਬ ਦੇ ਨਾਲ ਆਪਾਂ ਗੱਲ ਕਰ ਲਾਂਗੇ ਪਰਮਿੰਦਰ ਜੀ ਕਹਿੰਦੇ ਕਿ ਬਹੁਤ ਵਧੀਆ ਟੋਪਿਕ ਅਤੇ ਸਿਮਰਨ ਜੀ ਕਹਿੰਦੇ ਕਿ ਬੋਥ ਆਫ ਯੂ ਭਾਜੀ ਇਜ਼ ਵਨ ਆਫ ਦਾ ਬੈਸਟ ਡਿਸਕਸ਼ਨ ਬੜੀ ਸੋਹਣੀ ਅਤੇ ਓਨੈਸਟ ਡਿਸਕਸ਼ਨ ਥੈਂਕ ਯੂ ਧੰਨਵਾਦ ਤੁਹਾਡਾ ਸਿਮਰਨ ਜੀ ਸੁਰਿੰਦਰ ਜੀ ਕਹਿੰਦੇ ਨੇ ਇੱਕ ਚੁੱਪ ਅਤੇ 100 ਸੁੱਖ ਸੁਰਿੰਦਰ ਚਾਵਲਾ ਜੀ ਕਹਿੰਦੇ ਨੇ ਧੰਨਵਾਦ ਜੀ ਤੁਹਾਡਾ ਮਤਲਬ ਇਹ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਜੀ ਪਰ ਚੱਲ ਸਰ ਸਮੱਸਿਆ ਇਹ ਆ ਵੀ ਹਰ ਇੱਕ ਥਾਂ ਦੇ ਉੱਤੇ ਵੀ ਚੁੱਪ ਨਹੀਂ ਕੰਮ ਆਉਂਦੀ ਜਿੱਥੇ ਬਹੁਤਾ ਚੀਕ ਝਾੜਾ ਵਾ ਉੱਥੇ ਚੁੱਪ ਕੰਮ ਆਉਂਦੀ ਆ ਜਿੱਥੇ ਬਹੁਤ ਹੀ ਚੁੱਪ ਆ ਉੱਥੇ ਬੋਲਣਾ ਕੰਮ ਆਊਗਾ ਸੋ ਬੈਲੈਂਸ ਆਲਵੇਜ਼ ਇਹ ਬਹੁਤ ਜ਼ਰੂਰੀ ਆ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਗੱਲਬਾਤ ਅਸੀਂ ਆਪਣੇ ਬੱਚਿਆਂ ਨੂੰ ਇਹੋ ਹੀ ਸਿਖਾ ਦਿੰਦੇ ਕਈ ਵਾਰੀ ਧੀਆਂ ਨੂੰ ਇਹੋ ਹੀ ਸਿਖਾ ਦਿੰਦੇ ਵੀ ਬੋਲਣਾ ਨਹੀਂ ਪੁੱਤ ਆਰਾਮ ਨਾਲ ਚੁੱਪ ਕਰਕੇ ਟਾਈਮ ਕੱਢ ਲਈਦਾ ਕੱਢ ਲਈਦਾ ਕਈ ਵਾਰੀ ਉਹਨਾਂ ਦੀ ਚੁੱਪ ਹੀ ਉਹਨਾਂ ਦੇ ਲਈ ਜ਼ਹਿਰ ਬਣ ਜਾਂਦੀ
1: ਸਹੀ ਗੱਲ
0: ਜਿੱਥੇ ਵਾਜਬ ਲੋੜ ਆ ਅਤੇ ਕਈ ਵਾਰੀ ਆਪਾਂ ਉਹਨਾਂ ਨੂੰ ਉਹਨਾਂ ਦੇ ਉੱਤੇ ਆਪਾਂ ਜਿੰਦਰਾ ਲਾਉਂਦੇ ਹੀ ਨਹੀਂ ਆ ਚੇਪੀ ਲਾਉਂਦੇ ਹੀ ਨਹੀਂ ਉਹਨਾਂ ਦੇ ਮੂੰਹ 'ਤੇ ਸੋ ਕਈ ਸਿਲਸਿਲਿਆਂ ਦੇ ਵਿੱਚ ਤਸਮੇ ਵਾਲੇ ਬੂਟ ਬਣਨਾ ਚੰਗਾ ਕਈਆਂ 'ਚ ਗਰਗਾਬੀ ਚੰਗੀ
1: ਸਾਡੇ ਹੱਸਣੇ ਨੂੰ ਗਲਤ ਨਾ ਸਮਝਿਆ ਜਾਵੇ
0: ਸਤਿ ਸ਼੍ਰੀ ਅਕਾਲ ਜੀ ਕਹਿੰਦੇ ਬਹੁਤ ਵਧੀਆ ਗੱਲਬਾਤ ਅਤੇ ਨਾਲ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਦੱਸਿਆ ਕਿ ਸਰਤਾਜ ਨੇ ਪਾਣੀ ਪਾਉਣ ਦੇ ਲਈ ਬੰਦਾ ਰੱਖਿਆ ਮੈਂ ਤਾਂ ਇਹੀ ਸੋਚਿਆ ਕਿ ਪਾਣੀ ਕਿੱਥੋਂ ਆਈ ਜਾਂਦਾ ਲਿਆ ਪਹਿਲਾਂ ਮੈਨੂੰ ਵੀ ਇੱਦਾਂ ਲੱਗਦਾ ਲੈ ਯਾਰ ਪਾਣੀ ਇਹ ਫੇਰ ਫੜ ਕੇ ਪੀ ਲੈਂਦਾ ਮਤਲਬ
1: ਕੱਪ ਛੋਟਾ ਹੀ
0: ਭਰੀ ਜਾਂਦਾ ਨਾ ਉਹਦਾ ਕੱਪ ਮੈਨੂੰ ਨਾ ਪਹਿਲਾਂ ਇੱਦਾਂ ਫੀਲ ਹੁੰਦਾ ਸੀ ਇੱਦਾਂ ਦਾ ਜਿੱਦਾਂ ਘਰ ਦੇ ਬਾਹਰ ਉਹ ਲੱਗਾ ਹੁੰਦਾ ਫਾਊਂਟੇਨ ਉੱਤੋਂ ਧਾਰ ਜੀ ਪਈ ਜਾਂਦੀ ਥੱਲਿਓਂ ਫੇਰ ਵਾਪਸ ਜਾਈ ਜਾਂਦਾ ਨਹੀਂ ਬੰਦਾ ਰੱਖਿਆ ਜੀ ਉਹਨੇ ਭਾਵ ਪਿੱਛੋਂ ਪਾਉਂਦਾ ਉਹਦੇ ਨਾਲ ਕਈ ਕਦੀ ਨਾ ਗੱਲ ਵੀ ਕਰਦਾ ਨੀਗੀ ਜੀ ਉਹ ਪਤਾ ਨਹੀਂ ਖਾੜੀ ਪਰ ਗੱਲ ਭਾਵੇਂ ਉਹਦਾ ਮੈਂ ਇੱਕ ਚੀਜ਼ ਵੇਖੀ
1: ਪਿੱਛੇ ਜਾ ਕੇ ਚੈੱਕ ਕਰੀਏ ਸਟੋਵ ਹੀ ਨਾ ਰੱਖਿਆ
0: ਆਹੋ ਨਹੀਂ ਮੈਂ ਇੱਕ ਚੀਜ਼ ਵੇਖੀ ਆ ਉਹਦਾ ਨਾ ਉਹ ਗੱਲ ਭਾਵੇਂ ਨਾ ਗੁੱਸੇ ਜਿਹੀ ਵਾਲੀ ਪਤਾ ਲੱਗਣ ਡਿਆ ਹੁੰਦਾ ਤੁਹਾਨੂੰ ਗੱਲ ਭਾਵੇਂ ਉਹ ਗੁੱਸੇ ਜਿਹੀ ਵਾਲੀ ਹੋਵੇ ਨਾ ਮਾਮਾ ਮਾਈਕ ਨਹੀਂ ਚੱਲ ਰਿਹਾ ਤੇ ਤਾਂ ਵੀ ਹੱਸ ਕੇ ਕਰ ਰਹਿੰਦਾ
1: ਉਹ ਇੱਕ ਪਹਿਲਾਂ ਤਾਂ ਤਬਲੇ ਵਾਲੀ ਵੀ ਲੱਗੀ ਉੱਧਰ ਨਾ ਥੋੜ੍ਹੀ ਜਿਹੀ ਅਤੇ ਉਹ ਵੀ ਉਹਨੇ ਕਰਕੇ
0: ਸਾਡੇ ਵਰਗੇ ਇੰਜੋਏ ਥੋੜ੍ਹੀ ਕਰ ਰਹੇ ਸਾਡੇ ਵਰਗੇ ਤਾਂ ਆਹ ਚੀਜ਼ਾਂ ਵੇਖ ਕੱਢੇ ਹੁੰਦੇ ਆ ਜੀ ਥੈਂਕ ਯੂ ਜੀ ਮੈਸੇਜ ਜਿਹੜਾ ਇੱਕ ਮੈਂ ਗੱਲ ਕਰ ਰਿਹਾ ਇਸ ਤੋਂ ਬਾਅਦ ਇਜਾਜ਼ਤ ਲੈਂਦੇ ਹਾਂ ਕਿ ਜਿਹੜੀ ਆਪਾਂ
1: ਅੱਛਾ ਨਾਲ ਹੀ ਉਸ ਤੋਂ ਬਾਅਦ ਉਹਨੇ ਗਾਣਾ ਵੀ ਲਾਤਾ ਸੋਰੀ ਕਿਤੇ ਤੇਰਾ
0: ਤੇ ਪਿੱਛੇ ਤੈਨੂੰ ਜਾ ਕੇ ਦੱਸਿਆ ਵੈਰੀਆ ਕਿ ਜਦੋਂ ਸ਼ੋਅ ਮੁੱਕਿਆ ਤੇ ਮੁੱਕਿਆ ਤੇ ਫਿਰ ਤੈਨੂੰ ਦੱਸੂਗਾ ਤੂੰ ਛੇਤੀ ਕਿਉਂ ਨੀ ਚੁੱਕਿਆ ਅਤਾੜੀਆਂ ਚੁੱਕਿਆ ਤਬਲਾ ਕਿ ਟਾਈਮ ਨਾ ਨੀ ਵੱਜਿਆ ਵੈਰੀਆ ਵੈਸੇ ਉਹਦਾ ਇੱਦਾਂ ਹੀ ਸਰਦਾ ਸੁਰਦਾ ਜਾਂਦਾ ਐਵੇਂ ਨਹੀਂ ਸਰਦਾ ਭਾਈ ਹੁੰਦੀ ਆ ਗੱਲ ਬੰਦੇ 'ਚ ਇੱਦਾਂ ਨਹੀਂ ਗੱਲ ਬਣਦੀ ਅਤੇ ਜੀ ਧੰਨਵਾਦ ਤੁਹਾਡਾ ਅਤੇ ਮਿਹਰਬਾਨੀ ਅੱਛਾ ਇੱਕ ਮੈਸੇਜ ਸੀਗਾ ਇਹਨਾਂ ਦਾ
1: ਹਾਂਜੀ
0: ਇਹਨਾਂ ਦਾ ਗਿਲਾ ਹੋਇਆ ਵੀ ਆਪਾਂ ਜਿੱਦਾਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਵਿੱਚ ਵਿਚਾਲੇ ਆਪਾਂ ਛੱਡ ਦਿੰਦੇ ਹਾਂ ਜਿੱਦਾਂ ਉਦੋਂ ਕੰਕਲੂਡ ਨਹੀਂ ਕਰਦੇ ਅਤੇ ਇਹਨਾਂ ਨੇ ਸੂਈ ਧਰੀ ਆ ਵੀ ਜਿਹੜਾ ਆਪਾਂ ਉਹ ਗੱਲ ਕਰ ਰਹੇ ਹਾਂ ਵੀ ਜਿਹੜੀ ਚੁੱਪ ਦੀ ਵੀ ਆਉਂਦੇ ਵੀ ਫਿਰ ਉਹਦਾ ਹੱਲ ਕੀ ਆ ਜਦੋਂ ਕੋਈ ਸੁਣਦਾ ਨਾ ਹੋਵੇ ਤਾਂ ਹੱਲ ਕੀ ਆ ਅਤੇ ਵੇਖੋ ਇਹ ਤਾਂ ਆਪਣੀ ਆਪਣੀ ਹੁਣ ਜਿੰਨਾ ਚਿਰ ਪੂਰਾ ਗੱਡੀ ਨੂੰ ਖੋਲ੍ਹਣਾ ਨਾ ਲਿਆ ਜਾਵੇ ਉਨ੍ਹਾਂ ਚਿਰ ਤੱਕ ਬਾਹਰੋਂ ਵੇਖ ਕੇ ਅਤੇ ਵੇਖੋ ਮਕੈਨਿਕ ਨਹੀਂ ਦੱਸ ਸਕਦਾ ਵੀ ਉਹਦਾ ਹੱਲ ਕੀ ਉਹਦੀ ਬੈਟਰੀ ਪੈਣ ਵਾਲੀ ਆ ਕਿ ਉਹਦਾ ਇੰਜਣ ਹੀ ਖਰਾਬ ਹੋ ਗਿਆ ਵਾ ਕਿ ਉਹਦਾ ਕੀ ਆ ਨਾ ਉਹ ਤਾਂ ਮਕੈਨਿਕ ਕੋਲ ਜਾਓਗੇ ਤੁਸੀਂ ਅਸੀਂ ਕੋਈ ਸਪੈਸ਼ਲਿਸਟ ਨਹੀਂ ਆ ਸੋ ਜਿੰਨਾ ਚਿਰ ਤੁਸੀਂ ਸਾਰਾ ਦਿਲ ਨਹੀਂ ਫੋਲਦੇ
1: ਨਾਲ ਇਹ ਵਨ ਸਾਈਜ਼ ਫਿਟਸ ਆਲ ਵਾਲਾ ਨਹੀਂ ਨਾ ਕੰਮ ਹੈਗਾ
0: ਹਾਂ ਇਹ ਉਹ ਨਹੀਂ ਜਿੱਦਾਂ ਆਪਾਂ ਅੱਗੇ ਗੱਲ ਕੀਤੀ ਹੈ ਮਤਲਬ ਕਿਸੇ ਨੂੰ ਤਸਮਿਆਂ ਵਾਲੇ ਬੂਟ ਚੰਗੇ ਲੱਗਦੇ ਕਿਸੇ ਨੂੰ ਖੁੱਲ੍ਹੀ ਜੁੱਤੀ ਚੰਗੀ ਲੱਗਦੀ ਕਿਸੇ ਨੂੰ ਚੱਪਲਾਂ ਚੰਗੀਆਂ ਲੱਗਦੀਆਂ ਜਦੋਂ ਪੈਰ ਸੁੱਜੇ ਤਾਂ ਉਹਨੂੰ ਚੱਪਲਾਂ ਪਾਉਣੀਆਂ ਪੈਣੀਆਂ
1: ਜਿੱਦਾਂ ਮੈਨੂੰ ਇੱਕ ਵਾਰੀ ਕਿਸੇ ਫਿਜ਼ੀਓ ਨੇ ਕਿਹਾ ਸੀ ਕਹਿੰਦਾ ਤੁਹਾਨੂੰ ਆਪਣੀ ਬਾਡੀ ਦੇ ਨਾ ਆਪ ਡਿਟੈਕਟਿਵ ਬਣਨਾ ਪੈਂਦਾ ਉਹ ਮਾਈਂਡ 'ਤੇ ਵੀ ਲਾਗੂ ਹੁੰਦੀ ਹੈ ਸਿਚੁਏਸ਼ਨ 'ਤੇ ਵੀ ਲਾਗੂ ਹੁੰਦੀ ਹੈ ਉਹਦੇ ਆਪ ਡਿਟੈਕਟਿਵ ਬਣੋ ਪਛਾਣੋ ਵੀ ਹੈ ਕਿੱਥੇ
0: ਬੈਸਟ ਇਹੋ ਹੀ ਆ ਆਪਣੇ ਡਾਕਟਰ ਆਪ ਹੈ ਨਾ ਹੁਣ ਜੇ ਚੁੱਪ ਦੀ ਤੁਸੀਂ ਗੱਲ ਕੀਤੀ ਤਾਂ ਮੈਂ ਤਾਂ ਇੰਨਾ ਕੁ ਕਹੂੰਗਾ ਵੀ ਜਿੱਥੇ ਜੇ ਮੈਨੂੰ ਸਮਝ ਲੱਗਣ ਡਈ ਆ ਤੁਸੀਂ ਟਕੋਰ ਕਰ ਰਹੇ ਹੋ ਵੀ ਜੇ ਸਾਇਲੈਂਟ ਵਾਰ ਤੁਹਾਡੇ ਚੱਲ ਰਹੀ ਆ ਮੰਨ ਲਓ ਜਿਹੜੀ ਮੈਨੂੰ ਲੱਗਦਾ ਉਸੇ ਦੇ ਬਾਰੇ ਗੱਲ ਕਰ ਰਹੇ ਆ ਵੀ ਰੌਲੇ ਰੱਪੇ ਵਾਲੇ ਨਾਲੋਂ ਜਿਹੜੀ ਦੂਸਰੀ ਖਤਰਨਾਕ ਆ ਅਤੇ ਉਹਦੇ ਵਿੱਚ ਮੈਂ ਨਹੀਂ ਕਹੂੰਗਾ ਵੀ ਹੁਣ ਤੁਸੀਂ ਫਿਰ ਰੌਲਾ ਰੱਪਾ ਪਾਉਣਾ ਸ਼ੁਰੂ ਕਰ ਦਿਓ ਉਹਦੇ ਵਿੱਚ ਤੁਸੀਂ ਖੁੱਲ੍ਹ ਕੇ ਗੱਲ ਕਰ ਲਓ ਮਤਲਬ ਸਾਡੇ ਕੋਲ ਦੋ ਰਾਹ ਆ ਨਾ ਮੰਨ ਲਓ ਇੱਕ ਤੁਸੀਂ ਚੁੱਪ ਕੀਤੇ ਹੋ ਚੁੱਪ ਚੁਪੀਤੇ ਇੱਕ ਦੂਸਰੇ ਨਾਲ ਗੁੱਸਾ ਕੱਢ ਰਹੇ ਹੋ ਹੈ ਨਾ

0: ਕੰਮ ਵੀ ਕਰੀ ਜਾ ਰਹੇ ਹੋ ਸਾਰੇ ਇੱਕ ਦੂਸਰੇ ਦਾ, ਤੇ ਤੁਸੀਂ ਗੱਲ ਵੀ ਨਹੀਂ ਕਰ ਰਹੇ, ਪਤਾ ਵੀ ਆ ਵੀ ਘੁੱਟਣ ਜੀ ਚੱਲ ਰਹੀ ਹੈ,
1: ਕੰਪੈਸ਼ਨੇਟ ਹੋਵੇ ਭਾਜੀ ਨਾ ਗੱਲ ਵੀ ਜਦੋਂ ਕਰਨੀ ਆ, ਲਾਈਕ ਖਾਨਾ ਪੂਰਤੀ ਨਾ ਹੋਵੇ।
0: ਹਾਂ ਨਹੀਂ, ਮੈਂ ਉਹ ਮੈਂ ਹੋਰ ਤਰੀਕੇ ਦੇ ਨਾਲ ਇਹਨਾਂ ਨੂੰ ਕਹਿਣਾ ਚਾਹੂੰਗਾ, ਕਿਉਂਕਿ ਆਪਣੇ ਕੋਲ ਸਮਾਂ ਘੱਟ ਆ, ਵੀ ਇੱਕ ਤਾਂ ਉਹ ਆ ਵੀ ਆਪਾਂ ਬਿਲਕੁਲ ਹੀ ਚੁੱਪ ਹਾਂ, ਅਤੇ ਦੂਸਰਾ ਉਹਦਾ ਰਿਜ਼ਲਟ ਕੀ ਆ ਵੀ ਤੁਸੀਂ ਵੱਖਰੇ, ਤੁਸੀਂ ਮਤਲਬ ਵੱਖਰੇ ਹੋਣ ਦੀ ਸੋਚ ਰਹੇ ਹੋ ਤੁਸੀਂ। ਹੁਣ ਤਲਾਕ ਅਤੇ ਚੁੱਪ ਦੇ ਦਰਮਿਆਨ ਇੱਕ, ਜੇ ਤੁਹਾਨੂੰ ਪਤਾ ਵਾ ਵੀ ਤੁਸੀਂ ਰਹਿਣਾ ਵਾ ਇਕੱਠਿਆਂ, ਜੋ ਕਿ ਰਹਿਣਾ ਚਾਹੀਦਾ ਵਾ, ਅਤੇ ਉਹਦੇ ਦਰਮਿਆਨ ਫਿਰ ਇਹ ਆ ਵੀ ਇਹਨੂੰ ਲੱਗਦਾ ਵੀ ਇਹਨੂੰ ਸਾਰਾ ਕੁਛ ਪਤਾ, ਅਤੇ ਉਹਦੇ ਬਾਵਜੂਦ ਵੀ ਇਹਨੂੰ ਸਮਝ ਨਹੀਂ ਲੱਗਦੀ ਮੇਰੀ ਸਿਚੁਏਸ਼ਨ ਦੀ। ਇਹਨੂੰ ਮੰਨ ਲਓ ਘਰ ਵਾਲੇ ਨੂੰ ਇਹ ਲੱਗਦਾ ਵੀ ਮੈਂ ਸੋ ਐਂਡ ਸੋ ਆਹ ਮੇਰੀਆਂ ਮਜਬੂਰੀਆਂ, ਮੈਂ ਬਾਹਰ ਕੰਮ ਕਰਕੇ ਆਇਆ ਵਾਂ, ਮੈਂ ਉਹ ਕਰਕੇ ਆਇਆ, ਮੈਂ ਇਹ ਕਰਕੇ ਆਇਆ ਵਾਂ, ਬਾਹਰ ਲੜ ਕੇ ਆਇਆ ਵਾਂ, ਮੈਨੂੰ ਆਹ ਘਾਟੇ ਪੈ ਗਏ, ਮੇਰੀ ਉਹ ਜ਼ਮੀਨ ਸਸਤੀ ਵਿਕ ਗਈ, ਹੈ ਨਾ, ਮੇਰੀ ਆਹ ਗੱਡੀ ਪੈਂਚਰ ਹੋ ਗਈ, ਅਤੇ ਉਹ ਕਰ ਮੰਨ ਲਓ ਵੀ ਅਜ਼ਿਊਮ ਕਰ ਰਿਹਾ ਇੱਕ ਕਰੈਕਟਰ ਵੀ ਇਹਨੂੰ ਪਤਾ ਨਹੀਂ ਆ, ਇਹਨੇ ਆਉਂਦਿਆਂ ਘਰ ਸਗੋਂ ਅੱਗੋਂ ਆ ਕੇ ਅਤੇ ਮੈਨੂੰ ਮੂੰਹ ਫਲਾ ਕੇ ਵਿਖਾਇਆ, ਜਾਂ ਕੋਈ ਜੋ ਵੀ ਚੱਲ ਰਿਹਾ ਪਿਛਲੇ। ਘਰ ਵਾਲੀ ਨੂੰ ਵੀ ਹੋ ਸਕਦਾ ਉੱਦਾਂ ਦੀਆਂ ਪਰੇਸ਼ਾਨੀਆਂ ਰਹੀਆਂ ਹੋਣਾ ਜਿੰਨੀਆਂ ਆਪਾਂ ਲੱਲੇ ਭੱਬੇ ਗਣਾਏ ਹਾਂ ਜਨਾਨੀਆਂ ਦੇ। ਹੋ ਸਕਦਾ ਉਹਨੂੰ ਵੀ ਨਿਆਣੇ ਦਾ ਸਕੂਲੋਂ ਫੋਨ ਆ ਗਿਆ ਹੋਵੇ ਵੀ ਇਹਨੇ ਉਲਟੀ ਕਰਤੀ ਨੂੰ ਲੈ ਜਾਉ। ਹੋ ਸਕਦਾ ਵਾ ਉਹ ਵੀ ਉੱਥੇ ਕਿਤੇ ਤੇਲ ਪਵਾਉਂਦਿਆਂ ਲੜ ਪਈ ਹੋਵੇ ਕਿਤੇ ਪੰਪ ਵਾਲੇ ਦੇ ਨਾਲ। ਹੋ ਸਕਦਾ ਜਿਹੜੀਆਂ ਉਹਦੀਆਂ ਜ਼ਿੰਮੇਵਾਰੀਆਂ ਨੇ ਉਹਦੇ ਵਿੱਚ ਉਹ ਘਰੋਂ ਭਰੀ ਪੀਤੀ ਬੈਠੀ ਹੋਵੇ। ਹੋ ਸਕਦਾ ਨਿਆਣੇ ਨਾਲ ਹੀ ਕਿਸੇ ਨਾਲ ਲੜ ਪਈ ਹੋਵੇ, ਹੋ ਸਕਦਾ ਉਹਦੀ ਸਿਹਤ ਨਾ ਠੀਕ ਹੋਵੇ ਜਾਂ ਕੋਈ ਵੀ ਆ, ਅਤੇ ਉਹਨੂੰ ਵੀ ਇਹ ਲੱਗੀ ਜਾਵੇ ਵੀ ਇਹਨੂੰ ਪਤਾ ਨਹੀਂ ਆ ਮੈਂ ਸਾਰਾ ਦਿਨ ਨਿਆਣਿਆਂ ਨਾਲ ਮੈਂ ਦੋ ਚਾਰ ਹੁੰਦੀ ਰਹਿੰਦੀ ਹਾਂ। ਹੁਣ ਇੱਥੇ ਕਸੂਰ ਦੋਵਾਂ 'ਚੋਂ ਕਿਸੇ ਦਾ ਵੀ ਨਹੀਂ ਆ, ਉਹ ਕਹਿੰਦਾ ਵਾ ਵੀ ਇਹ ਜ਼ੂਮ ਕਰੇ, ਉਹ ਕਹਿੰਦਾ ਵੀ ਇਹ ਜ਼ੂਮ ਕਰੇ, ਸੋ ਦੋਵੇਂ ਜਦੋਂ ਗੱਲ ਕਰ ਲੈਣਗੇ ਇੱਕ ਕਰ ਲੂਗਾ ਅਤੇ ਦੂਸਰਾ ਵੀ ਖੁੱਲ੍ਹ ਕੇ ਕਰ ਲੂਗਾ, ਆਈ ਥਿੰਕ ਇੰਨਾ ਕੁ ਟਰਾਈ ਕਰ ਲਓ। ਬਾਕੀ ਹਾਂ ਬਾਕੀ ਤੁਸੀਂ ਜੇ ਠੀਕ ਲੱਗੂਗਾ ਤਾਂ ਦੱਸ ਦਿਓ, ਜੇ ਤੁਹਾਡਾ ਫਾਰਮੂਲਾ ਚੱਲ ਗਿਆ ਤਾਂ ਇੱਦਾਂ ਹੀ ਫਿਰ ਆਪਾਂ ਗਾਂ ਤੋਰ ਲਾਂਗੇ। ਗੱਲ ਸਿਰਫ ਇੰਨੀ ਕੁ ਹੁੰਦੀ ਆ, ਆਪਾਂ ਬਹੁਤੀਆਂ
1: ਲਾਈਨ ਬ੍ਰੇਕ ਹੋਣੀਆਂ ਚਾਹੀਦੀਆਂ ਬਸ,
0: ਬਹੁਤੀਆਂ ਲੜਾਈਆਂ ਸਾਡੀਆਂ ਇਹੋ ਹੀ ਆ ਵੀ ਅਗਲੇ ਨੂੰ ਦੀਦਾ ਨਹੀਂ ਆ, ਸਾਰੀਆਂ ਲੜਾਈਆਂ ਸਾਡੀਆਂ ਇਹੋ ਹੀ ਆ।
1: ਤੈਨੂੰ ਪਤਾ ਨਹੀਂ
0: ਹਾਂ ਵੀ ਅਗਲਾ ਅਜ਼ਿਊਮ ਕਰੇ, ਹੈ ਨਾ, ਵੀ ਹੁਣ ਅਸੀਂ ਸੜਕ 'ਤੇ ਵੀ ਹੁੰਦੇ ਤਾਂ ਸਾਨੂੰ ਇਹ ਹੁੰਦਾ ਵੀ ਇਹਨੂੰ ਪਤਾ ਨਹੀਂ ਆ ਵੀ ਮੈਂ ਲੇਟ ਹੁੰਦਿਆਂ ਕੰਮ ਤੋਂ, ਇਹ ਮਾਮਾ ਭਜਾ ਕੇ ਅੱਗੇ ਵੜੀ ਜਾਂਦਾ, ਹੈ ਨਾ, ਉਹ ਭਾਵੇਂ ਤੁਹਾਡੇ ਨਾਲੋਂ ਵੀ ਜ਼ਿਆਦਾ ਕਰੀ
1: ਜਾਂਦਾ।
0: ਅਜ਼ਿਊਮ ਕਰਨ ਵਾਲੀ ਜਿਹੜੀ ਨਾ ਅਸੀਂ ਸਟੋਰੀਜ਼ ਜਿਹੜੀਆਂ ਉਹ ਕਹਿੰਦੇ ਆ ਸਟੋਰੀਜ਼ ਜਿਹੜੀਆਂ ਆਪਾਂ ਬਣਾਉਂਦੇ ਹਾਂ, ਸੋ ਸਾਰਾ ਸੈਕਰੀ ਸਟੋਰੀਜ਼ ਦਾ, ਅਤੇ ਹੁਣ ਆਪਾਂ ਜ਼ਿਆਦਾ ਆਪਾਂ ਲੇਟ ਹੋ ਰਹੇ ਹਾਂ ਅਤੇ ਕੁਛ ਗਲਤ ਕਿਹਾ ਗਿਆ ਹੋਵੇ ਅਤੇ ਉਹਦੇ ਲਈ ਵੀ ਮਾਫ਼ੀ। ਅਗੇਨ ਇਹੋ ਹੀ ਕਹਾਂਗੇ ਕਿ ਆਪਾਂ ਕੋਈ ਇਸ ਵਿਸ਼ੇ ਦੇ ਕੋਈ ਮਾਹਰ ਨਹੀਂ, ਕੋਈ ਮਨੋਵਿਗਿਆਨੀ ਨਹੀਂ, ਕੋਈ ਸਾਡੀ ਸਰਟੀਫਿਕੇਟ ਨਹੀਂ, ਜੋ ਕੋਈ ਵੀ ਤੁਹਾਨੂੰ ਸਮੱਸਿਆ ਜੇਕਰ ਆਉਂਦੀ ਆ ਅਤੇ ਤੁਸੀਂ ਆਪਣੇ ਡਾਕਟਰ ਦੇ ਨਾਲ ਪਲੀਜ਼ ਜਾ ਕੇ ਗੱਲ ਕਰੋ। ਕੋਈ ਵੀ ਤੁਹਾਨੂੰ ਇੱਦਾਂ ਦਾ ਕੋਈ ਫੀਲ ਹੁੰਦਾ ਅਤੇ ਆਪਣੇ GP ਨਾਲ ਗੱਲ ਕਰੋ, ਫਿਰ ਉਹ ਅੱਗੇ ਤੁਹਾਨੂੰ ਦੱਸ ਦੂਗਾ ਵੀ ਅੱਗੇ ਹੋਰ ਕਿਹੜੇ ਕਿਹੜੇ ਰਾਹ ਨਿਕਲਦੇ ਨੇ, ਕਿੱਥੇ ਕਿੱਥੇ ਜਾਣਾ, ਅਤੇ ਕੋਈ ਕਿਸੇ ਕਿਸਮ ਦੀਆਂ ਤੁਹਾਨੂੰ ਲੱਗਦਾ ਵੀ ਡਾਕਟਰ ਨਾਲ ਵੀ ਨਹੀਂ ਤੁਸੀਂ ਗੱਲ ਕਰਨੀ, ਅਤੇ ਆਪਣੀ ਮੈਂਟਲ ਹੈਲਥ ਬਾਰੇ ਤੁਸੀਂ ਜ਼ਰੂਰ ਇੱਥੇ ਤੁਹਾਨੂੰ ਫ੍ਰੀ ਦੇ ਵਿੱਚ ਬੜੇ ਸਾਰੇ ਤੁਹਾਨੂੰ ਜਿਹੜੇ ਸੋਰਸ ਮਿਲ ਜਾਂਦੇ ਆ ਜਿੱਥੇ ਤੁਸੀਂ ਫ੍ਰੀ ਦੇ ਵਿੱਚ ਕਾਲ ਕਰਕੇ ਅਤੇ ਆਪਣੀ ਮੈਂਟਲ ਵੈਲਬੀਂਗ ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ, ਜਿਨ੍ਹਾਂ ਦੇ ਵਿੱਚੋਂ ਕਿ ਬਿਓਂਡ ਬਲੂ ਵਗੈਰਾ ਵੀ ਇੱਕ ਹੈ, ਸੋ ਤੁਸੀਂ ਫ੍ਰੀ ਦੇ ਵਿੱਚ ਉਹਨਾਂ ਨੂੰ ਕਾਲ ਕਰ ਸਕਦੇ ਹੋ ਅਤੇ ਆਪਣਾ ਨਾਮ ਹੀ ਤੁਸੀਂ ਗੁਪਤ ਰੱਖ ਸਕਦੇ ਹੋ, ਉਹਨਾਂ ਨਾਲ ਗੱਲਬਾਤ ਕਰ ਸਕਦੇ। ਸੋ ਕੋਈ ਕਿਸੇ ਕਿਸਮ ਦੀ ਤੁਹਾਨੂੰ ਸਮੱਸਿਆ ਤਾਂ ਜ਼ਰੂਰ ਗੱਲ ਕਰੋ, ਕਿਸੇ ਦੇ ਨਾਲ ਹੀ ਕਰੋ, ਜ਼ਰੂਰ ਕਰੋ। ਇੰਨਾ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ
1: ਜੀ।
0: ਹੱਸਦੇ ਖੇਡਦੇ ਚੜ੍ਹਦੀ ਕਲਾ 'ਤੇ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM 'ਤੇ। ਜਿਹੜਾ ਸੁਖਵਿੰਦਰ ਭੈਣ ਜੀ ਦਾ ਫੇਵਰੇਟ ਗਾਣਾ ਆਪਾਂ ਸੁਣਦੇ ਹਾਂ ਅਤੇ ਇਸ ਬੋਝ ਨੂੰ ਥੋੜ੍ਹਾ ਜਿਹਾ ਹਲਕਾ ਕਰਦੇ ਹਾਂ।

0: ਵਾਪਸ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਰੇਡੀਓ ਹਾਂਜੀ 1674 ਦੀਆਂ ਤਰੰਗਾਂ ਦੇ ਉੱਤੇ, ਔਰ ਇੱਕ ਵਾਰੀ ਸਮਾਂ ਤੁਹਾਡੇ ਨਾਲ ਹੋ ਚੁੱਕਿਆ ਫਿਰ ਤੋਂ ਖਬਰਾਂ ਦੇ ਉੱਤੇ ਸਾਂਝ ਪਾਉਣ ਦਾ। ਔਰ ਹਰ ਵਾਰ ਦੀ ਤਰ੍ਹਾਂ ਪ੍ਰੀਤਮ ਰੁਪਾਲ ਜੀ ਸਾਡੇ ਨਾਲ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਪ੍ਰੀਤਮ ਜੀ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਸ਼ੁਕਰੀਆ ਅਮਰਿੰਦਰ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
0: ਬਹੁਤ ਧੰਨਵਾਦ ਜੀ।
1: ਹਾਂਜੀ,
0: ਕੀ ਨੇ ਖਾਸ ਖਬਰਾਂ ਪ੍ਰੀਤਮ ਜੀ?
1: ਹਾਂ, ਖਬਰਾਂ ਸਾਂਝੀਆਂ ਕਰਦੇ ਹਾਂ। ਪਹਿਲਾਂ ਸਭ ਤੋਂ ਪਹਿਲਾਂ ਕਿ ਭਾਰਤ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਦੂਜੀ ਵਾਰ ਵਾਧਾ ਹੋਇਆ
0: ਜੀ।
1: ਇੱਕ ਹਫ਼ਤੇ ਦੇ ਵਿੱਚ ਇਹ ਦੂਸਰੀ ਵਾਰ ਵਾਧਾ ਕੀਤਾ ਗਿਆ, ਤੇ ਸੀਨੀਅਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਆਰਥਿਕ ਤੂਫਾਨ ਆਉਣ ਵਾਲਾ
0: ਜੀ।
1: ਤੇ ਉੱਧਰ ਬੀਜੇਪੀ ਨੇ ਕਿਹਾ ਕਿ ਹੋਰਨਾਂ ਮੁਲਕਾਂ ਦੇ ਮੁਕਾਬਲੇ ਜਿਹੜਾ ਇਹ ਵਾਧਾ ਬਹੁਤ ਨਿਗੂਣਾ ਹੈ, ਬਹੁਤ ਘੱਟ ਹੈ। ਦੂਜੀ ਖ਼ਬਰ, ਸੁਪਰੀਮ ਕੋਰਟ ਨੇ ਬਿਮਾਰ ਤੇ ਖਤਰਨਾਕ ਅਵਾਰਾ ਕੁੱਤਿਆਂ ਨੂੰ ਮਾਰਨ ਦੀ ਛੋਟ ਦੇ ਦਿੱਤੀ ਹੈ।
0: ਅੱਛਾ ਜੀ।
1: ਤੇ ਜਦਕਿ ਉੱਧਰ ਜਿਹੜੇ ਹੈ ਪਸ਼ੂ ਪ੍ਰੇਮੀ ਮੇਨਕਾ ਗਾਂਧੀ ਨੇ ਕਿਹਾ ਕਿ ਸੁਪਰੀਮ ਕੋਰਟ ਜਿਹੜੀ ਆ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈ ਹੈ। ਤੇ ਇੱਧਰ ਪੰਜਾਬ 'ਚ ਮਿਊਂਸੀਪਲ ਚੋਣਾਂ 'ਚ ਨਾਮਜ਼ਦਗੀਆਂ ਦੇ ਕਾਗਜ਼ ਵਾਪਸ ਲੈਣ ਮਗਰੋਂ ਹੁਣ ਚੋਣ ਮੈਦਾਨ ਜਿਹੜਾ ਹੈ ਭੱਜ ਗਿਆ। ਬਹੁਤੀਆਂ ਥਾਵਾਂ ਤੇ ਚਾਰ ਕੋਨੇ ਜਿਹੜੇ ਮੁਕਾਬਲੇ ਨੇ, ਚਾਰ ਅਲੱਗ ਅਲੱਗ ਜਿਹੜੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਉਹ ਹੁਣ ਮੁਕਾਬਲੇ 'ਚ ਨੇ
0: ਜੀ।
1: ਤੇ ਇੱਧਰ ਪੰਜਾਬ ਦੇ ਵਿੱਚ ਗਰਮੀ ਨੇ ਕਾਫੀ ਜ਼ੋਰ ਜਿਹੜਾ ਹੈਗਾ ਉਹ ਫੜ ਲਿਆ
0: ਜੀ।
1: ਤੇ ਨਾਲ ਹੀ ਇੱਕ ਖਬਰ ਜਿਹੜੀ ਹੈ, ਪ੍ਰਧਾਨ ਮੰਤਰੀ ਵਿਦੇਸ਼ਾਂ ਦੇ ਦੌਰੇ ਤੇ ਨੇ, ਤੇ ਉਹਨਾਂ ਨੂੰ ਜਿਹੜਾ ਹੈਗਾ ਇੱਕ ਸਵਾਲ ਪੁੱਛੇ ਜਾਣ ਤੇ ਜਿਹੜਾ ਹੈਗਾ ਭਾਰਤ ਨੇ ਇਸ ਗੱਲ ਨੂੰ ਖਾਰਜ ਕੀਤਾ ਕਿ ਭਾਰਤ ਵੱਲੋਂ ਜਿਹੜੀ ਹੈ ਮਨੁੱਖੀ ਅਧਿਕਾਰਾਂ ਦੀ, ਮਨੁੱਖੀ ਹੱਕਾਂ ਦੀ ਜਿਹੜੀ ਹੈ ਉਲੰਘਣਾ ਹੋਈ ਹੈ, ਕਿਉਂਕਿ ਨਾਰਵੇ ਦੇ ਵਿੱਚ ਇੱਕ ਪੱਤਰਕਾਰ ਨੇ ਇਸ ਬਾਰੇ ਸਵਾਲ ਪ੍ਰਧਾਨ ਮੰਤਰੀ ਨੂੰ ਕੀਤਾ ਸੀ
0: ਜੀ।
1: ਇਹ ਖਾਸ ਖਬਰਾਂ ਨੇ
0: ਜੀ।
1: ਹਾਂਜੀ,
0: ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਪੈਟਰੋਲ ਦੀਆਂ ਤੇ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਵਧੀਆਂ ਨੇ ਪ੍ਰੀਤਮ ਜੀ, ਇਹ ਕਿਹਾ ਵੀ ਜਾਂਦਾ ਰਿਹਾ ਚਲੋ ਕਿ ਬੰਗਾਲ ਚੋਣਾਂ ਖਤਮ ਹੋਣ ਦੇ ਮਗਰੋਂ ਜਿਹੜਾ ਇੰਪੈਕਟ ਹੈ ਉਹ ਸਰਕਾਰ ਦੇ ਉੱਤੇ ਦੇਖਣ ਨੂੰ ਮਿਲੇਗਾ ਜਾਂ ਉਸ ਤੋਂ ਬਾਅਦ ਇਹ ਫੈਸਲੇ ਲਾਗੂ ਹੋ ਸਕਦੇ ਨੇ, ਪਰ ਇੱਕ ਹਫ਼ਤੇ ਦੇ ਵਿੱਚ ਦੋ ਵਾਰੀ ਵਧਣਗੀਆਂ, ਇਹੋ ਜਿਹਾ ਅੰਦਾਜ਼ਾ ਨਹੀਂ ਸੀ ਸ਼ਾਇਦ ਕਿਸੇ ਨੇ ਲਾਇਆ। ਕਿੱਥੇ ਖੜਾ ਹੈ ਇਸ ਵੇਲੇ ਹਾਲਾਤ?
1: ਅਸਲ ਵਿੱਚ ਤਾਂ ਕਿਉਂਕਿ ਜਦੋਂ ਇਹ ਬ੍ਰੇਕ ਹੋਈ ਹੈ, ਜਦੋਂ ਵਾਰ ਜਦੋਂ ਸ਼ੁਰੂ ਹੋਈ ਹੈ ਫਰਵਰੀ ਦੇ ਵਿੱਚ, ਤੇ ਉਦੋਂ ਤੋਂ ਹੀ ਖੈਰ ਉਦੋਂ ਤੋਂ ਇੰਟਰਨੈਸ਼ਨਲੀ ਜਿਹੜਾ ਹੈਗਾ ਕੌਮਾਂਤਰੀ ਪੱਧਰ ਤੇ ਜਿਹੜਾ ਇਹਦਾ ਪ੍ਰਭਾਵ ਉਲਟੇ ਅਸਰ ਜਿਹੜੇ ਪੈਣੇ ਸ਼ੁਰੂ ਹੋ ਗਏ ਸੀ ਲੜਾਈ ਦੇ, ਜਿੱਦਾਂ ਪੈਂਦੇ ਆ ਖਾਸ ਕਰਕੇ ਜਦੋਂ ਤੇਲ ਬਲੌਕ ਹੋ ਗਿਆ, ਕੱਚਾ ਤੇਲ ਜਿਹੜਾ ਸੀਗਾ ਥਾਂ ਥਾਂ ਤੇ, ਉਹਦਾ ਜਿਹੜੇ ਸ਼ਿਪ ਸੀਗੇ ਉਹ ਰੁਕ ਗਏ, ਤੇ ਉਦੋਂ ਹੀ ਇਹ ਲੱਗਦਾ ਸੀ ਕਿ ਤੇਲ ਦੀਆਂ ਕੀਮਤਾਂ ਹੁਣ ਵਧਣਗੀਆਂ, ਹੋਰਨਾਂ ਮੁਲਕਾਂ ਚ ਵੀ ਜਿਹੜੀਆਂ ਵਧੀਆਂ ਨੇ
0: ਜੀ।
1: ਤੇ ਪਰ ਭਾਰਤ ਨੇ ਉਸ ਵੇਲੇ ਜਿਹੜਾ ਸਿਰਫ ਐਲ ਪੀ ਜੀ ਦੀਆਂ ਕੀਮਤਾਂ ਤਾਂ ਇੱਕੋ ਦਮ ਵਧਾ ਦੀਆਂ ਸੀ ਜਦੋਂ ਇਹ ਸੰਕਟ ਆਇਆ, ਤੇ ਪਰ ਤੇਲ ਦੀਆਂ ਕੀਮਤਾਂ ਜਿਹੜੀਆਂ ਸੀ ਉਹ ਉੱਥੇ ਰੱਖੀਆਂ। ਉਹਦਾ ਕਾਰਨ ਇਹ ਸੀ ਕਿ ਪੰਜ ਸਟੇਟਾਂ ਦੇ ਵਿੱਚ ਜਿਹੜੀਆਂ ਪੰਜ ਸੂਬਿਆਂ ਦੇ ਵਿੱਚ ਚੋਣਾਂ ਸਾਹਮਣੇ ਆ ਗਈਆਂ ਸੀ, ਤੇ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਜਿਹੜਾ ਸੀਗਾ ਇਹ ਡਰ ਸੀ, ਕਿਉਂਕਿ ਸਾਰੀਆਂ ਸਟੇਟਸ ਜਿਹੜੀਆਂ ਬੀਜੇਪੀ ਨੇ ਚੋਣਾਂ ਉਹ ਲੜੀਆਂ ਨੇ, ਜਿਹਦੇ ਚਾਰ ਸੂਬੇ ਜਿਹੜੇ ਪੱਛਮੀ ਬੰਗਾਲ ਦਾ ਤੁਸੀਂ ਜ਼ਿਕਰ ਕੀਤਾ ਜੀ, ਇਸ ਤਰ੍ਹਾਂ ਕੇਰਲਾ ਜਿਹਨੂੰ ਹੁਣ ਕੇਰਲਮ ਕਹਿਣਾ ਸ਼ੁਰੂ ਕਰ ਦਿੱਤਾ
0: ਜੀ,
1: ਤੇ ਇਸੇ ਤਰ੍ਹਾਂ ਜਿਹੜਾ ਹੈ ਅਸਾਮ ਤੇ ਤਾਮਿਲਨਾਡੂ, ਤੇ ਇੱਕ ਇਹਦੇ ਚ ਜਿਹੜਾ ਸੀਗਾ ਕੇਂਦਰੀ ਪ੍ਰਬੰਧਿਤ ਪ੍ਰਦੇਸ਼ ਪੁਦੂਚੇਰੀ, ਤੇ ਇੱਥੇ ਇਹ ਵੋਟਾਂ ਪੈਣੀਆਂ ਸੀ। ਇਸ ਕਰਕੇ ਸਾਰਾ ਇਹ ਹੋਲਡ ਕਰੀ ਰੱਖਿਆ ਰੇਟ, ਕੇ ਇਹਨੂੰ ਨਾ ਵਧਾਇਆ ਜਾਵੇ, ਕਿਤੇ ਉਲਟਾ ਅਸਰ ਨਾ ਪੈ ਜਾਵੇ, ਸਾਡੀ ਪਾਰਟੀ ਹਾਰ ਨਾ ਜਾਵੇ
0: ਜੀ।
1: ਤੇ ਹੁਣ ਜਦੋਂ ਕਾਊਂਟਿੰਗ ਹੋ ਗਈ ਸਾਰੇ ਥਾਵਾਂ ਤੇ, ਮੁੱਖ ਮੰਤਰੀਆਂ ਨੇ ਆਪਣੀ ਸਹੁੰ ਵੀ ਚੱਕ ਲਈ, ਉਸ ਤੋਂ ਬਾਅਦ ਜਿਹੜਾ ਹੈਗਾ ਇਹ ਹੁਣ ਅਮਲ ਸ਼ੁਰੂ ਹੋ ਗਿਆ। ਇੱਕ ਹਫ਼ਤੇ ਦੇ ਵਿੱਚ ਜਿਹੜਾ ਸੀ ਉਹ ਪਹਿਲਾਂ 3 ਰੁਪਏ ਪ੍ਰਤੀ ਲੀਟਰ ਵਧਾਇਆ ਗਿਆ, ਹੁਣ ਕੱਲ ਜਿਹੜਾ ਸੀ ਉਹ 90 ਪੈਸੇ ਪ੍ਰਤੀ ਲੀਟਰ ਹੋਰ ਵਧਾਤਾ, ਤੇ ਨਾਲ ਇਹ ਵੀ ਕਹਿ ਕੇ ਅਜੇ ਵੀ ਜਿਹੜੀਆਂ ਸਰਕਾਰੀ ਤੇਲ ਕੰਪਨੀਆਂ ਨੇ ਉਹ ਘਾਟੇ 'ਚ ਜਾ ਰਹੀਆਂ ਨੇ, ਉਹ ਘਾਟਾ ਪੂਰਾ ਕਰਨ ਲਈ ਇਹਦੀਆਂ ਕੀਮਤਾਂ ਜਿਹੜਾ ਹੋਰ ਵੀ ਵਾਧਾ ਹੋ ਸਕਦਾ
0: ਜੀ।
1: ਇਹ ਹੈ ਤੇ ਹੁਣ ਸਮੱਸਿਆ ਇਹਦੇ ਚ ਇੱਕ ਜਿਹੜੀ ਹੈ ਉਹ ਇਹ ਹੈ, ਤੇਲ ਕੀਮਤਾਂ ਚ ਚਲੋ ਵਾਧਾ ਹੋਰ ਥਾਂ ਵੀ ਹੋਇਆ, ਤੇ ਪਰ ਜਦੋਂ ਇੰਟਰਨੈਸ਼ਨਲੀ ਜਿਹੜੀਆਂ ਕਰੂਡ ਆਇਲ ਜਿਹਨੂੰ ਆਪਾਂ ਕੱਚਾ ਤੇਲ ਕਹਿੰਦੇ ਹਾਂ ਉਹਦੀਆਂ ਕੀਮਤਾਂ ਘਟਦੀਆਂ, ਉਹ ਇੱਥੇ ਘਟਾਇਆ ਨੀ ਜਾਂਦਾ, ਖਾਸ ਕਰਕੇ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਗਿਆ ਲੋਕਾਂ ਨੂੰ ਕਦੇ ਵੀ ਜਿਹੜੀ ਰਾਹਤ ਨਹੀਂ ਦਿੱਤੀ ਗਈ ਕਿ ਤੇਲ ਦੀਆਂ ਕੀਮਤਾਂ ਘਟੀਆਂ। ਹੁਣ ਜਦੋਂ ਮੰਤਰੀ ਪੱਧਰ ਤੇ ਤੇਲ ਦੀਆਂ ਕੀਮਤਾਂ ਘੱਟ ਜਾਂਦੀਆਂ ਨੇ, ਹਾਲਾਂਕਿ ਬਹੁਤ ਸਾਰੇ ਦੇਸ਼ ਇਹਨੂੰ ਫਾਲੋ ਕਰਦੇ ਆ ਕਿਉਂਕਿ ਉਹ ਕਰੂਡ ਆਇਲ ਦੇ ਨਾਲ ਹੀ ਜਿਹੜਾ ਉਹਦਾ ਰੇਟ
0: ਫਲਕਚੁਏਸ਼ਨ ਰੱਖਦੇ ਆ।
1: ਹਾਂਜੀ, ਇੱਥੇ ਇਹ ਹੈ ਕਿ ਪ੍ਰਾਈਵੇਟ ਕੰਪਨੀਆਂ, ਸਰਕਾਰੀ ਜਿਹੜੀਆਂ ਕਾਰਪੋਰੇਸ਼ਨਾਂ ਨੇ ਮੁੱਖ ਤੌਰ ਤੇ ਤਿੰਨ, ਉਹਨਾਂ ਨੂੰ ਇਹ ਸੀ ਕਿ ਇਹ ਵੱਧ ਤੋਂ ਵੱਧ ਪੈਸਾ ਕਮਾ ਲੈਣ, ਕੱਚਾ ਤੇਲ ਸਸਤਾ ਖਰੀਦ ਕੇ, ਤੇ ਜਿਹੜਾ ਤੇਲ ਅੱਗੇ ਪ੍ਰਚੂਨ ਚ ਦੇਣਾ ਉਸੇ ਭਾਅ ਤੇ ਜਿਹੜਾ ਸੀ ਉਹ ਚੱਲਦਾ ਰਹੇ। ਇਹਦੇ ਨਾਲ ਜਿਹੜੇ ਵੱਡੇ ਪਲੇਅਰ ਇੱਥੇ ਆਏ ਨੇ, ਖਾਸ ਕਰਕੇ ਅਡਾਨੀ ਤੇ ਇਹ ਅੰਬਾਨੀ, ਅਡਾਨੀ ਇਹਦੇ ਚ ਵੀ ਆ ਗਏ ਨੇ ਫਿਊਲ ਦੇ ਵਿੱਚ ਵੀ, ਤੇ ਜਾਂ ਜਿਹੜੀਆਂ ਹੋਰ ਕੁਛ ਕੰਪਨੀਆਂ ਨੇ ਮਲਟੀਨੈਸ਼ਨਲ, ਉਹ ਵੀ ਫਿਊਲ ਦੇ ਸੈਕਟਰ ਦੇ ਵਿੱਚ ਜਿਹੜੀਆਂ ਨੇ ਰਿਟੇਲ ਦੇ ਵਿੱਚ ਆਈਆਂ ਨੇ, ਜਿਨ੍ਹਾਂ ਨੇ ਆਪਣੇ ਰਿਟੇਲ ਪੰਪ ਵਗੈਰਾ ਗੈਸ ਸਟੇਸ਼ਨ ਲਾਏ ਨੇ। ਤੇ ਹੁਣ ਪਰ ਕਿਉਂਕਿ ਜਦੋਂ ਕੀਮਤਾਂ ਵੱਧ ਗਈਆਂ, ਇੱਕ ਪ੍ਰੈਸ਼ਰ ਬਣ ਗਿਆ, ਹੁਣ ਕੀਮਤਾਂ ਹੋਰ ਵਧਾ ਦਿੱਤੀਆਂ ਗਈਆਂ, ਘੱਟ ਕਦੇ ਨੀ ਕੀਤੀਆਂ। ਜੇ ਉਦੋਂ ਉਸ ਸਮੇਂ ਸਮੇਂ ਘੱਟ ਕੀਤੀਆਂ ਹੁੰਦੀਆਂ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਗਈਆਂ ਸੀ, ਇੱਕ ਵਾਰੀ ਤਾਂ ਆਲਮੋਸਟ ਇਹ ਸੀ ਕਿ ਉਹ ਅੱਧੀਆਂ ਰਹਿ ਗਈਆਂ ਸੀ ਜਿਹੜੀਆਂ ਹੁਣ ਚੱਲ ਰਹੀਆਂ ਕੀਮਤਾਂ। ਤੇ ਪਰ ਉਦੋਂ ਵੀ ਇੱਥੇ ਤੇਲ ਜਿਹੜਾ ਸੀਗਾ ਉਹ ਉਸੇ ਰੇਟ ਤੇ ਉਸੇ ਭਾਅ ਤੇ ਜਿਹੜਾ ਲੋਕਾਂ ਨੂੰ ਮਿਲਦਾ ਰਿਹਾ।
0: ਜੀ
1: ਜੇ ਉਦੋਂ ਉਹ ਕੀਮਤਾਂ ਘਟਾਈਆਂ ਹੁੰਦੀਆਂ ਤੇ ਹੁਣ ਤੇਲ ਦੀ ਕੀਮਤ, ਜਦੋਂ ਕੱਚੇ ਤੇਲ ਦੀ ਕੀਮਤ ਵੱਧ ਗਈ ਉਹ ਵਧਾਈ ਹੁੰਦੀ, ਫਿਰ ਸ਼ਾਇਦ ਲੋਕਾਂ ਨੂੰ ਮਹਿਸੂਸ ਨਾ ਹੁੰਦਾ। ਤੇ ਹੁਣ ਕਿਉਂਕਿ ਇੱਥੇ ਪਹਿਲੇ ਜਿਹੜਾ ਹੈਗਾ ਪੈਟਰੋਲ ਆ ਜਿਹੜਾ ਲਗਭਗ ਤੇ 100 ਰੁਪਏ ਲੀਟਰ ਦੇ ਆਸ ਪਾਸ ਹੀ ਹੈ, ਤੇ ਉਹ ਕਈ ਥਾਵਾਂ ਤਾਂ 100 ਤੋਂ ਵੱਧ ਗਿਆ ਹੁਣ ਕਿਉਂਕਿ ਕੀਮਤਾਂ ਵਧਣ ਦੇ ਨਾਲ। ਤੇ ਇਹਦੇ ਨੇੜੇ ਤੇੜੇ ਜਿਹੜਾ ਹੈਗਾ ਡੀਜ਼ਲ ਆ ਜਿਹੜਾ ਮੁੱਖ ਤੌਰ ਤੇ ਜਿਹੜਾ ਵੱਡਾ ਜਿਹੜਾ ਫਿਊਲ ਹੈ ਸਾਡੇ ਯੂਜ਼ ਹੁੰਦਾ ਆਮ ਲੋਕਾਂ ਦੇ ਵਿੱਚ, ਪੈਟਰੋਲ ਤੇ ਡੀਜ਼ਲ ਦੀ ਕੰਜਪਸ਼ਨ ਹੀ ਸਭ ਤੋਂ ਵੱਧ ਹੈ। ਜਿਹੜਾ ਏਟੀਐਫ ਹੈ ਏਵੀਏਸ਼ਨ ਟਰਬਾਈਨ ਫਿਊਲ, ਉਹ ਜਿਹੜੀਆਂ ਹੈਗੀਆਂ ਜਹਾਜ਼ ਜਿਹੜੀਆਂ ਕੰਪਨੀਆਂ ਨੇ, ਜਿਹੜੀਆਂ ਏਵੀਏਸ਼ਨ ਕੰਪਨੀਆਂ ਨੇ ਖਾਸ ਕਰਕੇ ਹਵਾਈ ਕੰਪਨੀਆਂ, ਉਹ ਤਾਂ ਉਹਨਾਂ ਵੱਲੋਂ ਖੈਰ ਯੂਜ਼ ਕੀਤਾ ਜਾਂਦਾ, ਉਹਦੀਆਂ ਕੀਮਤਾਂ ਚ ਵੀ ਵਾਧਾ ਹੋਇਆ। ਇਸ ਕਰਕੇ ਕਈ ਥਾਵਾਂ ਤੇ ਜਿਹੜੀਆਂ ਨੇ ਉਹ ਕਈ ਕੰਪਨੀਆਂ ਨੇ ਜਿਹੜੀਆਂ ਹਵਾਈ ਉਡਾਣਾ ਉਹ ਆਪਣੀਆਂ ਰੱਦ ਵੀ ਕੀਤੀਆਂ ਨੇ।
0: ਜੀ
1: ਪਰ ਇਹ ਕਿ ਸਾਡੇ ਕੋਲੇ ਇਹਦਾ ਅਲਟਰਨੇਟਿਵ ਵੀ ਬਣਾਉਣ ਦੀ ਇੱਥੇ ਕੋਸ਼ਿਸ਼ ਤਾਂ ਕੀਤੀ, ਪਰ ਅਜੇ ਲੋਕਾਂ ਚੋਂ ਪਾਪੂਲਰ ਜਿਹੜਾ ਹੈ ਨਹੀਂ ਹੋਇਆ, ਖਾਸ ਕਰਕੇ ਜਿਹੜੇ ਇਲੈਕਟ੍ਰਿਕ ਵਹੀਕਲ ਜਿਹੜੇ ਇੱਥੇ ਚੱਲੇ, ਹਾਲਾਂਕਿ ਵਿਕ ਰਹੇ ਨੇ ਤੇ, ਪਰ ਹੁਣ ਸ਼ਾਇਦ ਜਿਹੜਾ ਹੈ ਉਹਦੇ ਉੱਤੇ ਕੋਈ ਇਹ ਅਸਰ ਪਵੇ। ਤੇ ਪਰ ਇਹ ਹੈ ਕਿ ਜਿਹੜਾ ਇੱਕ ਵੈਲਫੇਅਰ ਸਟੇਟ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ, ਤੇ ਉਹ ਜ਼ਿੰਮੇਵਾਰੀ ਤੋਂ ਜਿਹੜਾ ਹੈ ਉਹ ਭੱਜ ਰਹੀਆਂ ਨੇ ਹੁਣ ਸਰਕਾਰਾਂ। ਤੇ ਸਾਡੇ ਦੇਸ਼ ਦੇ ਵਿੱਚ ਵੀ ਕਹਿਣ ਨੂੰ ਤਾਂ ਭਾਵੇਂ ਵੈਲਫੇਅਰ ਸਟੇਟ ਹੈ ਤੇ ਲੋਕ ਰਾਜ ਵੀ ਹੈ, ਲੋਕਤੰਤਰ ਵੀ ਹੈ, ਤੇ ਪਰ ਉਹ ਫਿਰ ਸਾਰਾ ਬੋਝ ਜਿਹੜਾ ਹੈਗਾ ਲੋਕਾਂ ਤੇ ਪਾਇਆ ਜਾਂਦਾ, ਕਿਉਂਕਿ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਦਾ ਇੱਕ ਜਿਹੜਾ 2 ਵਾਰੀ ਜਿਹੜਾ ਬਿਆਨ ਆਇਆ ਉਹ ਉਹਨਾਂ ਨੇ ਵਾਰ ਵਾਰ ਉਹੀ ਗੱਲਾਂ ਇਹ ਸੰਕੇਤ ਦਿੱਤਾ ਕਿ ਹੁਣ ਕੀਮਤਾਂ ਵਧਣਗੀਆਂ। ਉਹਨਾਂ ਨੇ ਕਿਹਾ ਘੱਟ ਕਰੋ ਤੁਸੀਂ ਜਿਹੜਾ ਹੈ ਮੈਟਰੋ ਯੂਜ ਕਰੋ, ਤੁਸੀਂ ਆਪਣੀਆਂ ਕਾਰਾਂ ਨਾ ਵਰਤੋ, ਇਹਨਾਂ ਕਰੋ, ਸੋਨਾ ਨਾ ਖਰੀਦੋ, ਕਾਫੀ ਕੁਛ ਉਹਨਾਂ ਨੇ ਜਿਹੜਾ ਸੀਗਾ ਇਹ ਪ੍ਰਵਚਨ ਦਿੱਤੇ ਸੀ।
0: ਜੀ
1: ਉੱਥੋਂ ਇਹ ਜਿਹੜਾ ਸੀ ਸੰਕੇਤ ਮਿਲਣੇ ਸ਼ੁਰੂ ਹੋ ਗਏ ਸੀ, ਸੋ ਉਹ ਹੁਣ ਗੱਲ ਜਿਹੜੀ ਉਹ ਸਾਹਮਣੇ ਆ ਗਈ।
0: ਅੱਛਾ, ਰਾਜਨੀਤਿਕ ਤੌਰ ਦੇ ਉੱਤੇ ਜਿੱਦਾਂ ਤੁਸੀਂ ਰਾਹੁਲ ਗਾਂਧੀ ਦੇ ਵੀ ਬਿਆਨ ਦਾ ਜ਼ਿਕਰ ਕੀਤਾ ਜਾਂ ਭਾਜਪਾ ਦਾ, ਉਸ ਦੇ ਉੱਤੇ ਜੋ ਵਾਪਸ ਰਿਸਪੋਂਸ ਆਇਆ, ਰਾਜਨੀਤਿਕ ਪਾਰਟੀਆਂ ਜਾਂ ਸੱਤਾਧਾਰੀ ਪਾਰਟੀ ਇਸ ਨੂੰ ਲੈ ਕੇ ਕੀ ਕਹਿ ਰਹੀ ਹੈ?
1: ਨਹੀਂ ਦੇਖੋ ਇਹਦੇ ਤੇ ਖਾਸ ਤੌਰ ਤੇ ਕਿਉਂਕਿ ਮੁੱਖ ਵਿਰੋਧੀ ਪਾਰਟੀ ਤਾਂ ਕਾਂਗਰਸ ਹੀ ਹੈ
0: ਜੀ,
1: ਤੇ ਰਾਹੁਲ ਗਾਂਧੀ ਨੇ ਜਿਹੜਾ ਸੀ ਉਹ ਇਹ ਕਿਹਾ ਕਿ ਇਹ ਸਾਰੀ ਗੱਲ ਜਿਹੜੀ ਹੈ ਇਹ ਇਕੱਲੇ ਤੇਲ ਦੀ ਨੀ, ਹੋਰ ਸਮੱਸਿਆਵਾਂ ਵੀ ਇੱਥੇ ਆਉਣਗੀਆਂ, ਹੋਰ ਜਿਹੜੀਆਂ ਆਰਥਿਕ ਪਾਬੰਦੀਆਂ ਵੀ ਲੱਗ ਸਕਦੀਆਂ ਨੇ। ਉਹਨਾਂ ਨੇ ਇਸ ਗੱਲ ਵੱਲ ਜਿਹੜਾ ਉਹ ਇਸ਼ਾਰਾ ਕੀਤਾ, ਤੇ ਨਾਲ ਪਰ ਜਿਹੜੀ ਗੱਲ ਤੋਂ ਉਹਨਾਂ ਨੇ ਕਟਾਕਸ਼ ਕੀਤਾ ਉਹ ਇਹ ਕੀਤਾ ਕਿ ਪ੍ਰਧਾਨ ਮੰਤਰੀ ਖੁਦ ਤਾਂ ਵਿਦੇਸ਼ੀ ਦੌਰਿਆਂ ਤੇ ਜਾ ਰਹੇ ਨੇ, ਲੋਕਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਸਫ਼ਰ ਨਾ ਕਰੋ, ਤੁਸੀਂ ਦਫ਼ਤਰ ਵੀ ਜਿਹੜਾ ਪੂਲ ਕਰਕੇ ਜਾਓ ਜਾਂ ਸਾਈਕਲ ਤੇ ਜਾਓ, ਤੇ ਉਹ ਜਿਹੜਾ ਹੈ ਵਿਦੇਸ਼ ਨਾ ਜਾਣ ਦੀਆਂ ਅਪੀਲਾਂ ਵੀ ਕਰ ਰਹੇ ਨੇ, ਸੋਨਾ ਨਾ ਖਰੀਦਣ ਦੀਆਂ। ਤੇ ਇਹ ਗੱਲ ਤੇ ਜਿਹੜਾ ਹੈਗਾ ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾਂ ਉਹਨਾਂ ਨੂੰ ਖੁਦ ਆਪਣੇ ਤੋਂ ਜਿਹੜੀ ਗੱਲ ਹੈ ਇਹ ਲਾਗੂ ਕਰਨੀ ਜਿਹੜੇ ਉਹ ਚਾਹੀਦੇ, ਫਿਰ ਜਿਹੜਾ ਲੋਕ ਕੁਦਰਤੀ ਤੌਰ ਤੇ ਫਾਲੋ ਕਰਦੇ ਆ ਉਹਨਾਂ ਨੂੰ। ਤੇ ਇਸ ਕਰਕੇ ਜਿਹੜਾ ਹੈ ਕਾਂਗਰਸ ਦੀ ਜਿਹੜੀ ਇਹ ਸਟੇਟਮੈਂਟ ਜਿਹੜੀ ਆ ਉਹ ਆਈ ਹੈ, ਤੇ ਕਾਂਗਰਸ ਦੇ ਪ੍ਰਧਾਨ ਨੇ ਵੀ ਜਿਹੜੇ ਮਲਕਾਜਨ ਖੜਗੇ ਉਹਨਾਂ ਨੇ ਵੀ ਕਿਹਾ ਕਿ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਆਰਥਿਕ ਫਰੰਟ ਤੇ ਜਿਹੜੀ ਹੈ ਇਕਨੋਮਿਕ ਆਰਥਿਕ ਮੋਰਚੇ ਤੇ ਬਿਲਕੁਲ ਜਿਹੜੀ ਹੈ ਉਹ ਨਾਕਾਮ ਰਹੀ ਹੈ। ਰਾਹੁਲ ਗਾਂਧੀ ਨੇ ਤਾਂ ਆਪਣੇ ਉਸ ਤੇ ਜਿਹੜਾ ਹੈਗਾ ਲਿਖਿਆ ਕਿ ਵੀ ਅਭੀ ਤੋ ਜੇ ਅੰਗੜਾਈ ਹੈ ਆਗੇ ਔਰ ਮਹਿੰਗਾਈ ਹੈ, ਕਿ ਇਹਦੇ ਨਾਲ ਕਿ ਹੋਰ ਸਾਰੀਆਂ ਚੀਜ਼ਾਂ, ਵੈਸੇ ਤਾਂ ਉਂਝ ਥੋੜੀ ਥੋੜੀ ਮਹਿੰਗਾਈ ਤਾਂ ਸਾਡੇ ਸਾਹਮਣੇ ਆਉਣੀ ਵੀ ਸ਼ੁਰੂ ਹੋ ਗਈ ਕਿਉਂਕਿ ਜਿਹੜਾ ਥੋਕ ਕੀਮਤਾਂ ਦਾ ਜਿਹੜਾ ਨਿਕਲਦਾ ਹਰ ਮਹੀਨੇ, ਤੇ ਹਰ ਹਫ਼ਤੇ,
0: ਹਾਂਜੀ,
1: ਤੇ ਉਹ ਜਿਹੜਾ ਪ੍ਰਾਈਸ ਇੰਡੈਕਸ ਹੈ ਉਹ ਹੁਣ ਉੱਪਰ ਚਲਿਆ ਗਿਆ, 3.8 ਹੁੰਦਾ ਸੀ ਕਿਸੇ ਵੇਲੇ, ਹੁਣ 8% ਦੇ ਨੇੜੇ ਤੇੜੇ ਜਿਹੜਾ ਹੈਗਾ ਉਹ ਚਲਿਆ ਗਿਆ। ਮਹਿੰਗਾਈ ਜਿਹਨੂੰ ਵਾਧੇ ਦੀ ਦਰ ਕਹਿੰਦੇ ਹਾਂ, ਇਨਫਲੇਸ਼ਨ ਰੇਟ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਅਸਰ ਹੁਣ ਸਾਹਮਣੇ ਆ ਰਿਹਾ, ਕਿਉਂਕਿ ਅਜੇ ਨੇੜੇ ਕੋਈ ਇਲੈਕਸ਼ਨ ਨਹੀਂ ਹੈ। ਤੇ ਇਹਦਾ ਜਿਹੜਾ ਤੁਸੀਂ ਕਿਹਾ ਕਿ ਸੱਤਾਧਾਰੀ ਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ, ਉਧਰੋਂ ਬੀਜੇਪੀ ਨੇ ਜਿਹੜੀ ਇਹ ਗੱਲ ਤੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਜਿਹੜਾ ਇਹ ਹੈਗਾ ਬਹੁਤ ਖਾੜੀ ਦੇ ਮੁਲਕਾਂ ਦੇ, ਜੇ ਉਹਨੂੰ ਛੱਡ ਕੇ ਜਿਹੜਾ ਕੁੱਲ ਦੇਸ਼ ਦੇ ਵਿੱਚ ਜਿਹੜੇ ਕੁੱਲ ਦੁਨੀਆਂ ਦੇ ਦੇਸ਼ ਨੇ ਉਹਨਾਂ ਦੇ ਮੁਕਾਬਲੇ ਬਹੁਤ ਘੱਟ ਵਾਧਾ ਕੀਤਾ ਸਾਡੀ ਸਰਕਾਰ ਨੇ, ਤੇ ਕਿਉਂਕਿ ਜਿਹੜੇ ਉਹਨਾਂ ਦੇ ਆਈ ਟੀ ਡਿਪਾਰਟਮੈਂਟ ਦੇ ਜਿਹੜੇ ਚੀਫ ਹੈ ਅਮਿਤ ਮਾਲਵੀਆ ਨੇ ਜਿਹੜੀ ਹੈ ਇਹ ਬਿਆਨ ਦਿੱਤਾ ਇੱਕ, ਤੇ ਕਿਉਂਕਿ ਉਹਨਾਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ $100 ਬੈਰਲ ਤੋਂ ਵੀ ਉੱਪਰ ਨੇ, ਤੇ ਪਰ ਇਹ ਤਾਂ ਸਿਰਫ 90 ਪੈਸੇ ਜਿਹੜਾ ਵਾਧਾ ਕੀਤਾ ਗਿਆ, ਉਹਨਾਂ ਨੇ 90 ਪੈਸੇ ਨੂੰ ਲੈ ਜਿਹੜੇ ਪਿੱਛੇ 3 ਰੁਪਏ 4 ਦਿਨ ਪਹਿਲਾਂ ਵਾਧਾ ਕੀਤਾ ਉਹਨਾਂ ਦਾ ਜ਼ਿਕਰ ਨੀ ਕਰ ਰਹੇ ਕਿਤੇ, ਤੇ ਇਹ ਇਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਤੇਲ ਨੂੰ ਲੈ ਕੇ ਇਹ ਨਾਲ ਨਾਲ ਰਾਜਨੀਤੀ ਵੀ ਚੱਲ ਰਹੀ ਹੈ।
0: ਹਾਂਜੀ, ਦੂਸਰੀ ਖਬਰ ਵੱਲ ਵਧਾਂਗੇ। ਮੇਰੇ ਖਿਆਲ 'ਚ ਕਾਫੀ ਲੰਬੇ ਸਮੇਂ ਤੋਂ ਹੀ ਇਹ ਈਵਨ ਐਨਆਰਆਈਜ਼ ਵੀ ਇਸ ਚੀਜ਼ ਨੂੰ ਲੈ ਕੇ ਅਸੀਂ ਅਕਸਰ ਗਲਿਆਰਿਆਂ ਦੇ ਵਿੱਚ ਡਿਸਕਸ਼ਨ ਕਰਦੇ ਥੇ ਕਿ ਅਵਾਰਾ ਕੁੱਤੇ ਬਹੁਤ ਹੋ ਗਏ ਹੈ ਨਾ, ਅਤੇ ਹੁਣ ਅਵਾਰਾ ਕੁੱਤਿਆਂ ਨੂੰ ਜਾਂ ਬਿਮਾਰ ਕੁੱਤਿਆਂ ਨੂੰ ਮਾਰਨ ਦੀ ਛੋਟ ਹੈ ਜਿਹੜੀ ਉਹ ਸੁਪਰੀਮ ਕੋਰਟ ਨੇ ਜਿਹੜੀ ਉਹ ਦਿੱਤੀ ਆ, ਬਟ ਇਸ ਦੇ ਉੱਤੇ ਤੁਹਾਨੂੰ ਲੱਗਦਾ ਕਿ ਅਜੇ ਵੀ ਮੇਨਕਾ ਗਾਂਧੀ ਹੁਣੀ ਰੇੜਕਾ ਪਾ ਸਕਦੇ ਨੇ?
1: ਨਹੀਂ, ਚਲੋ ਉਹਨਾਂ ਨੇ ਰੇੜਕਾ ਤਾਂ ਕੀ ਪਾਉਣਾ, ਇਹਦੇ ਚ ਇਹ ਹੈ ਵੀ ਉਹ ਤਾਂ ਆਲਰੇਡੀ ਕਾਨੂੰਨ ਬਣਿਆ ਹੋਇਆ ਹੈ
0: ਜੀ,
1: ਤੇ ਸੁਪਰੀਮ ਕੋਰਟ ਨੇ ਹੁਣ ਇਹਦੇ ਤੇ, ਕਿਉਂਕਿ ਲਗਾਤਾਰ ਖਬਰਾਂ ਆ ਰਹੀਆਂ, ਮੀਡੀਆ ਵੀ ਕਾਫੀ ਚੇਤੰਨ ਹੈ, ਫਿਰ ਸੋਸ਼ਲ ਮੀਡੀਆ ਤੇ ਵੀ ਇਹ ਖਬਰਾਂ ਬੜੀਆਂ ਆਉਂਦੀਆਂ ਨੇ, ਤੇ ਉਹਨੂੰ ਐਗਜੈਜਰੇਟ ਵੀ ਬਹੁਤ ਕੀਤਾ ਜਾਂਦਾ ਹੈ, ਜਿਹੜੀ ਕੋਈ ਘਟਨਾ ਵਾਪਰ ਜਾਂਦੀ ਹੈ ਕੁੱਤਾ ਕਿਸੇ ਨੂੰ ਵੱਢ ਲੈਂਦਾ ਹੈ, ਨੋਚ ਕੇ ਖਾ ਲਿਆ, ਇੱਦਾਂ ਦੀਆਂ ਹੈਡਲਾਈਨਾਂ ਬਣ ਜਾਂਦੀਆਂ ਨੇ। ਤੇ ਦੇਖੋ ਇਹ ਸਮੱਸਿਆ ਤਾਂ ਇੱਕ ਹੈ ਜਦੋਂ ਤੋਂ ਇਹ ਇੱਕ, ਕਿਉਂਕਿ ਪਹਿਲਾਂ ਇਹ ਮਿਊਂਸੀਪਲ ਦੀ ਕਾਰਪੋਰੇਸ਼ਨਾਂ ਦੀ, ਇੱਥੋਂ ਤੱਕ ਕਿ ਪਬਲਿਕ ਹੈਲਥ ਡਿਪਾਰਟਮੈਂਟ ਦਾ ਇੱਕ ਸਕੀਮ ਹੁੰਦੀ ਸੀ, ਤੇ ਜਿਹਦੇ ਚ ਜਿਹਨੂੰ ਉਹ ਸਕੀਮ ਦਾ ਨਾਂ ਹੀ ਕੁੱਤੇ ਮਾਰਨ ਦੀ ਸਕੀਮ ਸੀਗੀ।
0: ਹਾਂਜੀ,
1: ਤੇ ਉਹ ਪਿੰਡਾਂ ਤੱਕ ਚ ਵੀ ਉਹ ਜਾਂਦੇ ਸੀ ਤੇ ਉਹਨਾਂ ਕੋਲੇ ਸਟਿੱਕਣੀ ਹੁੰਦੀ ਸੀ ਤੇ ਉਹਨੂੰ ਉਹਦੀਆਂ ਗੋਲੀਆਂ ਬਣਾ ਕੇ ਗੁੜ ਵਗੈਰਾ ਦੇ ਕੇ ਕੁੱਤਿਆਂ ਨੂੰ ਦੇ ਦਿੰਦੇ ਸੀ, ਤੇ
0: ਲਾਲ ਦਵਾਈ ਸ਼ਾਇਦ ਇਦਾਂ ਦਾ ਕੁਛ ਵੀ ਕਹਿੰਦੇ ਰਹੇ।
1: ਹਾਂ ਹਾਂ ਹਾਂ, ਲਾਲ ਰੰਗ ਦੀ ਹੁੰਦੀ ਸੀ ਉਹ, ਤੇ ਉਹ ਉਦੋਂ ਬਾਅਦ ਫਿਰ ਨਾਲ ਹੀ ਜਿਹੜਾ ਸੀ ਪਿੰਡ ਵਾਲਿਆਂ ਨੂੰ ਜਾਂ ਸਰਪੰਚ ਦੀ ਡਿਊਟੀ ਹੁੰਦੀ ਸੀ ਉਹਨਾਂ ਨੂੰ ਜਿਹੜਾ ਦੱਬ ਦੇਣਾ ਕਿਤੇ ਜਿਹੜਾ ਹੈ ਡੂੰਘਾ ਟੋਆ ਕਰਕੇ ਇਸ ਤਰ੍ਹਾਂ ਦੀ। ਤੇ ਫਿਰ ਹੌਲੀ ਹੌਲੀ ਜਿਹੜੀ ਸੀ ਇਹ ਗੱਲ ਅੱਗੇ ਜਦੋਂ ਏਦਾਂ ਦੀ ਇੱਕ ਮੂਵਮੈਂਟ ਮੇਨਕਾ ਗਾਂਧੀ ਨੇ ਸ਼ੁਰੂ ਕੀਤੀ
0: ਜੀ,
1: ਤੇ ਫਿਰ ਇਹਦੇ ਤੇ ਕਾਨੂੰਨ ਬਣਾਉਣਾ ਪਿਆ ਸਰਕਾਰਾਂ ਨੂੰ ਜਾਂ ਇਹ ਕਹਿ ਲਓ, ਤੇ ਉਹ ਕਾਨੂੰਨ ਦੇ ਤਹਿਤ ਤਾਂ ਕਿਉਂਕਿ ਉਹ ਕਾਨੂੰਨ ਆ ਜਿਹੜਾ ਕਰੂਲਟੀ ਦੇ ਜਿਹੜਾ ਹੈਗਾ ਉਸਨੂੰ ਲੈ ਕੇ ਆ ਕਿ ਤੁਸੀਂ ਕੋਈ ਵੀ ਜਾਨਵਰ ਆ ਪਸ਼ੂ ਆ ਉਹਦੇ ਤੇ ਜਿਹੜਾ ਹੈਗਾ ਉਹਦੇ ਤੇ ਇੱਦਾਂ ਦਾ ਤੁਸੀਂ ਕਰੂਲਟੀ ਜਿਹੜੀ ਹੈ ਜ਼ਾਲਮਾਨਾ ਤਰੀਕੇ ਨਾਲ ਉਹਦੇ ਤੇ ਕੋਈ ਵਾਰ ਨੀ ਕਰ ਸਕਦੇ, ਕੁੱਟ ਮਾਰ ਨੀ ਸਕਦੇ ਉਹਨੂੰ, ਇੱਦਾਂ ਦੀਆਂ ਗੱਲਾਂ ਨੂੰ ਲੈ ਕੇ ਤੁਸੀਂ ਉਹਨੂੰ ਕਨਫਾਈਨ ਨੀ ਕਰ ਸਕਦੇ ਕਿ ਤੁਸੀਂ ਪਿੰਜਰੇ ਚ ਬੰਦ ਕਰਕੇ ਭੁੱਖਾ ਰੱਖਤਾ ਜਾਂ ਇੱਦਾਂ ਦੀਆਂ ਗੱਲਾਂ, ਤੇ ਉਹ ਕਾਨੂੰਨ ਕਾਫੀ ਸਖ਼ਤ ਹੈ ਇਸੀ ਗੱਲ ਲਈ। ਇਹਦੇ ਨਾਲ ਇੱਕ ਦੋ ਹੋਰ ਵੀ ਜਿਹੜੇ ਹੈਗੇ ਨਾਲ ਕਾਨੂੰਨ ਜੁੜੇ ਹੋਏ ਨੇ। ਹੁਣ ਸਮੱਸਿਆ ਇੱਥੇ ਇੱਕ ਜਿਹੜੀ ਹੈ ਜੀ, ਜਿਹੜੀ ਵੱਡੀ ਗੱਲ, ਜਿਹੜੀ ਸੋਸ਼ਲ ਪ੍ਰੋਬਲਮ ਇਹ ਹੈ ਕਿ ਇਹ ਸਾਰੇ ਕਾਨੂੰਨ ਦੀ ਆੜ ਦੇ ਵਿੱਚ ਜਿਹੜਾ ਮੇਨਕਾ ਗਾਂਧੀ ਵੇਲੇ ਬਣਿਆ
0: ਜੀ,
1: ਤੇ ਉਹਦੇ ਚ ਇਹ ਕਿ ਇਹ ਇਹਦੇ ਚ ਵਾਧਾ ਇੰਨਾ ਜ਼ਿਆਦਾ ਹੋ ਗਿਆ, ਤੇ ਉਹ ਕਿਉਂਕਿ ਐਨ ਜੀ ਓ ਬਣ ਗਈਆਂ, ਐਨ ਜੀ ਓ ਦੇ ਕੁਛ ਆਪਣੇ ਮੁਫਾਦ ਹੁੰਦੇ ਆ ਫੰਡ ਇਕੱਠੇ ਕਰਨ ਦੇ ਜਾਂ ਹੋਰ ਇੱਦਾਂ ਦੀਆਂ ਗੱਲਾਂ, ਤੇ ਉਹਨੇ ਕੰਮ ਵੀ ਕੀਤਾ, ਤੇ ਪਰ ਇਹ ਕਿਉਂਕਿ ਜਿਹੜਾ ਗਰੋਥ ਰੇਟ ਹੈ ਖਾਸ ਕਰਕੇ ਜਿਹੜੇ ਇਹ ਨੇ ਸਾਡੇ ਸਟ੍ਰੇ ਡੌਗ ਹੈ ਉਹਦਾ ਗਰੋਥ ਰੇਟ ਬਹੁਤ ਜ਼ਿਆਦਾ, ਗਰੋਥ ਰੇਟ ਇਹ ਹੈ ਕਿ ਪਰ ਕੀਤਾ ਇੱਕ ਫੀਮੇਲ ਜਿਹੜੀ ਡੌਗ ਹੈ, ਇੱਕ ਤਾਂ ਇਹ ਹੈ ਵੀ ਉਹ ਅਡਲਟ ਬਹੁਤ ਛੇਤੀ ਹੋ ਜਾਂਦੀ ਹੈ
0: ਜੀ,
1: ਤੇ 8-9-10 ਮਹੀਨਿਆਂ ਦੇ ਉਹ ਅਡਲਟ ਹੋ ਜਾਂਦੇ ਡੌਗ ਹੈ ਜਿਹੜੇ, ਤੇ ਉਦੋਂ ਬਾਅਦ ਫਿਰ ਜਦੋਂ ਉਹਦਾ ਜਿਹੜਾ ਅੱਗੇ ਬਰਥ ਜਿਹੜਾ ਹੈਗਾ ਰੇਟ ਆ ਜਿਹੜਾ ਇਹਦਾ ਡੌਗ ਦਾ ਸਭ ਤੋਂ ਵੱਧ ਹੈ, ਇੱਕ ਇੱਕ ਜਦੋਂ ਫੀਮੇਲ ਡੌਗ ਸੂੰਦੀ ਹੈ ਤਾਂ ਉਹ ਆਮ ਹੀ 6 ਤੋਂ ਲੈ ਕੇ 8 ਤੱਕ ਜਿਹੜੇ ਉਹ ਕਤੂਰੇ ਜਿਹੜੇ ਉਹ ਦੇ ਦਿੰਦੀ ਹੈ
0: ਜੀ,
1: ਹਾਲਾਂਕਿ ਚਲੋ ਕੁਛ ਕੁਛ ਨੈਚੁਰਲ ਕਲੈਮਿਟੀ ਕਰਕੇ ਜਾਂ ਕੁਛ ਉਹਨਾਂ ਦੀ ਜਿਹਨੂੰ ਆਪਾਂ ਫਿਟ ਟੂ ਸਰਵਾਈਵਲ ਕਹਿੰਦੇ ਹਾਂ, ਤੇ ਉਹਦੇ ਮੁਤਾਬਕ ਕੁਛ ਉਸ ਚੋਂ ਬਚ ਜਾਂਦੇ, ਪਰ ਫਿਰ ਵੀ ਕਿਉਂਕਿ ਉਹ ਵੱਧ ਬਹੁਤ ਬਹੁਤ ਜ਼ਿਆਦਾ ਉਹਦੇ ਚ ਵਾਧਾ ਹੋ ਜਾਂਦਾ।
0: ਜੀ
1: ਦੂਜਾ ਇਹ ਵੀ ਹੁਣ ਲੋਕਾਂ ਦੇ ਵਿੱਚ, ਖੈਰ ਉਹ ਤਾਂ ਹੈ ਹੀ ਹੈ, ਇੱਕ ਜਿਹੜੀ ਜਿਹਨੂੰ ਆਪਾਂ ਇੱਕ ਇਹ ਕਹਿੰਦੇ ਹਾਂ ਕਿ ਦਇਆ ਦੀ ਭਾਵਨਾ ਬਹੁਤ ਹੈ, ਲੋਕ ਉਹਨਾਂ ਨੂੰ ਰੋਟੀ ਵੀ ਪਾਉਂਦੇ ਆ ਸਾਰਾ ਕੁਛ, ਤੇ ਇਹ ਇਸ ਕਰਕੇ ਜਿਹੜਾ ਹੈ। ਦੂਜੇ ਪਾਸੇ ਜਿਹੜਾ ਇਹਦਾ ਇਹ ਪੱਖ ਹੈ ਕਿ ਉਹਨਾਂ ਨੂੰ ਸਭ ਤੋਂ ਜਿਹੜੀ ਖਤਰਨਾਕ ਬਿਮਾਰੀ ਹੈ ਸਭ ਤੋਂ ਵੱਧ ਇਹ ਡੋਗਸ ਨੂੰ ਹੁੰਦੀ ਹੈ, ਰੈਬੀਜ ਜਿਹੜੀ ਹੈ।
0: ਜੀ
1: ਤੇ ਰੈਬੀਜ ਵਾਲਾ ਅੱਗੋਂ ਕੁੱਤਾ ਜੇ ਕਿਸੇ ਨੂੰ ਕੱਟ ਲੈਂਦਾ ਹੈ, ਜੇ ਅੱਗੋਂ ਉਹਦੇ ਕੱਟੇ ਤੋਂ ਕਿਸੇ ਨੂੰ ਰੈਬੀਜ ਹੋ ਜਾਂਦੀ ਹੈ, ਤਾਂ ਫਿਰ ਉਹਦਾ ਇਲਾਜ ਕੋਈ ਨੀ, ਵੈਕਸੀਨੇਸ਼ਨ ਹੈਗੀ ਹੈ ਪਰ ਬਾਅਦ ਦੇ ਵਿੱਚ ਉਹਦਾ ਕੋਈ ਇਲਾਜ ਨੀ ਗਾ, ਤੇ ਇਹ ਇਹ ਜਿਹੜੀ ਇਹ ਸਮੱਸਿਆ। ਦੂਜੀ ਸਮੱਸਿਆ ਇੱਥੇ ਜਿਹੜੀ ਕੁੱਤਿਆਂ ਦੇ ਨਾਲ ਹੀ ਹੈ ਉਹ ਹੈਗੀ ਹੈ ਅਵਾਰਾ ਜਿਹੜੇ ਪਸ਼ੂ ਨੇ ਉਹਨਾਂ ਦੀ, ਤੇ ਅਵਾਰਾ ਪਸ਼ੂਆਂ ਚ ਜਿਹੜੇ ਹੈਗੇ ਸਾਰੇ ਜਿਹੜੇ ਹੈਗੇ ਉਹ ਗਊ ਵੰਸ਼ ਨਾਲ ਸੰਬੰਧਿਤ ਨੇ, ਗਊਆਂ ਨੇ
0: ਜੀ।
1: ਤੇ ਹੁਣ ਉੱਥੇ ਇਹ ਗੱਲ ਲਾਗੂ ਨਹੀਂ ਹੋ ਸਕਦੀ ਕਿਉਂਕਿ ਗਊ ਨੂੰ ਦਾ ਜਿਹੜਾ ਇੰਡੀਆ ਦੇ ਵਿੱਚ ਇੱਕ ਹੋਰ ਤਰ੍ਹਾਂ ਦਾ ਸਟੇਟਸ ਹੈ
0: ਜੀ,
1: ਤੇ ਉੱਥੇ ਫਿਰ ਦੂਜੀਆਂ ਹੋਰ ਜਥੇਬੰਦੀਆਂ ਇਹਨੂੰ ਇੱਦਾਂ ਗੱਲ ਲੱਗਦੀ। ਤੇ ਗਊਆਂ ਦਾ ਤਾਂ ਇਹ ਹੈ ਕਿ ਬਰਥ ਕੰਟਰੋਲ ਵੀ ਨਹੀਂ, ਚਲੋ ਕੁੱਤਿਆਂ ਦਾ ਇੱਕ ਸਿਸਟਮ ਬਣਿਆ ਹੋਇਆ
0: ਜੀ,
1: ਤੁਸੀਂ ਉਹਨਾਂ ਦਾ ਸਾਰੀਆਂ ਮਿਊਂਸਪਲ ਕਾਰਪੋਰੇਸ਼ਨਾਂ ਨੇ ਆਪਣੇ ਆਪਣੇ ਹਸਪਤਾਲ ਬਣਾਏ ਹੋਏ ਨੇ ਜਿੱਥੇ ਉਹਨਾਂ ਦੀ ਨਸਬੰਦੀ ਕੁੱਤਿਆਂ ਦੀ ਹੋ ਜਾਂਦੀ ਹੈ ਤਾਂ ਕਿ ਅੱਗੇ ਵਾਧਾ ਜਿਹੜਾ ਨਾ ਹੋਵੇ। ਤੇ ਪਰ ਹੁਣ ਉੱਥੇ ਬਹੁਤ ਵੱਡੀ ਢਿੱਲ ਹੈ, ਨਹੀਂ ਤਾਂ ਖੈਰ ਇਹ ਕੰਟਰੋਲ ਹੋ ਸਕਦਾ ਕੁੱਤਿਆਂ ਦੇ ਵਾਧਾ ਵੀ, ਜਿੰਨੇ ਵੀ ਸਟ੍ਰੇਅ ਡੋਗ ਆ ਉਹਨਾਂ ਨੂੰ ਤੁਸੀਂ ਫੜ ਕੇ ਸਾਰਿਆਂ ਦੀ ਨਸਬੰਦੀ ਜਿਹੜੀ ਆ ਉਹ ਕਰ ਦਿਓ, ਤੇ ਉਦੋਂ ਬਾਅਦ ਆਪਣੇ ਆਪ ਵਾਧਾ ਜਿਹੜਾ ਰੁਕ ਜੂਗਾ। ਤੇ ਇਹਦੇ ਚ ਜਿਹੜੇ ਕੁੱਤੇ ਲੋਕ ਘਰਾਂ ਚ ਪੈਟ ਰੱਖਦੇ ਆ ਉਹ ਵੀ ਜ਼ਿੰਮੇਵਾਰ ਨੇ, ਉਹ ਜ਼ਿੰਮੇਵਾਰ ਇਸ ਕਰਕੇ ਕਈ ਵਾਰੀ ਕੋਈ ਨਸਲ ਦਾ ਕੁੱਤਾ ਸਹੀ ਨਹੀਂ ਨਿਕਲਦਾ ਉਹਨੂੰ ਛੱਡ ਦਿੰਦੇ
0: ਹਾਂ
1: ਹਾਂਜੀ, ਤੇ ਉਹ ਜਿਹੜੇ ਉਹ ਫਿਰ ਉਹ ਹੋਰ ਵੱਧ, ਕਿਉਂਕਿ ਕਈ ਨਸਲਾਂ ਏਦਾਂ ਦੀਆਂ ਜਿਹੜੀਆਂ ਹੈ ਬੜੀਆਂ ਖੂੰਖਾਰ, ਇੱਕ ਦੋ ਨਸਲਾਂ ਤਾਂ ਏਦਾਂ ਦੀਆਂ ਜਿਹਨਾਂ ਨੇ ਰੱਖਣ ਤੇ ਵੀ ਪਾਬੰਦੀ ਲੱਗੀ ਹੋਈ ਹੈ।
0: ਅੱਛਾ,
1: ਤੇ ਹਾਂਜੀ ਜਿਹੜੇ ਤੁਸੀਂ ਪਾਲ ਵੀ ਨੀ ਸਕਦੇ, ਪੈਟ ਵੀ ਨੀ ਉਹਨਾਂ ਨੂੰ ਬਣਾ ਸਕਦੇ, ਤੇ ਉਹ ਵੀ ਜਿਹੜਾ ਹੈਗਾ ਇੱਕ ਜਿਹੜੀ ਸਮੱਸਿਆ ਜਿਹਦੇ ਵੱਲ ਵੱਧ ਜਿਹੜਾ ਧਿਆਨ ਦੀ ਲੋੜ ਹੈ। ਤੇ ਫਿਰ ਅਗਲੀ ਇਹ ਗੱਲ ਕਿ ਇਹ ਇੱਕੋ ਇੱਕ ਇਹੋ ਜਿਹਾ ਜਾਨਵਰ ਹੈ ਕੁੱਤਾ ਜਿਹੜਾ ਜਿੱਥੇ ਹਿਊਮਨ ਉੱਥੇ ਰਹਿੰਦਾ, ਉਹ ਹਿਊਮਨ ਤੋਂ ਬਿਨਾਂ ਰਹਿ ਨੀ ਸਕਦਾ, ਨੈਚੁਰਲ ਫਰੈਂਡ ਹੈ ਉਹ। ਤੇ ਪਰ ਇਹ ਵੀ ਹੁਣ ਜਦੋਂ ਉਹ ਉਹ ਚ ਵਾਧਾ ਹੀ ਇੰਨਾ ਹੋਈ ਜਾਂਦਾ, ਉਹ ਵਧੀ ਇੰਨੇ ਜਾਂਦੇ ਆ, ਤਾਂ ਫਿਰ ਉਹਦਾ ਕੋਈ ਨਾ ਕੋਈ ਫਿਰ ਕੇਸ ਚਲੇ ਜਾਂਦੇ। ਹੁਣ ਖਾਸ ਕਰਕੇ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ NRIs ਵੱਲੋਂ ਵੀ ਇਹ ਗੱਲ ਕਈ ਵਾਰੀ ਉੱਠੀ ਹੈ, ਇੱਥੇ ਵੀ ਕੁਛ ਲੋਕ ਨੇ ਜਿਹੜੇ ਦੋਨੇ ਤਰ੍ਹਾਂ ਦੀਆਂ ਜਥੇਬੰਦੀਆਂ ਨੇ ਜਿਹੜੀਆਂ, ਇੱਕ ਤਾਂ ਕਹਿੰਦੇ ਵੀ ਇਹਨਾਂ ਨੂੰ ਕਿਉਂ ਮਾਰਿਆ ਜਾ ਰਿਹਾ, ਤੇ ਦੂਜਿਆਂ ਉਹ ਹੈ ਕਿ ਇਹ ਨੁਕਸਾਨ ਕਰਦੇ ਆ, ਬੱਚਿਆਂ ਨੂੰ ਕੱਟ ਲੈਂਦੇ ਆ, ਕਈ ਤਾਂ ਕਈ ਵਾਰੀ ਮੌਤਾਂ ਵੀ ਹੋ ਜਾਂਦੀਆਂ ਇਹਨਾਂ ਦੇ ਜ਼ਿਆਦਾ ਕੱਟਣ ਦੇ ਨਾਲ
0: ਜੀ।
1: ਤੇ ਦੂਜਾ ਇਹ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਦੋ ਤਰ੍ਹਾਂ ਦੇ ਸਟ੍ਰੇ ਡੋਗ ਹੁੰਦੇ ਸੀ, ਇੱਕ ਜਿਹੜੇ ਸੀ ਸਿਰਫ ਉਹ ਮਾਸ ਹੀ ਖਾਂਦੇ ਸੀ, ਜਿਹਨੂੰ ਹੱਡਾ ਰੋੜੀ ਵਾਲੇ ਕੁੱਤੇ ਕਹਿੰਦੇ ਸੀਗੇ, ਤੇ ਪਿੰਡ ਦੇ ਵਿੱਚੋਂ ਕੋਈ ਜਾਨਵਰ ਕੋਈ ਕਿਸੇ ਕੋਈ ਮਰ ਜਾਣਾ, ਪਸ਼ੂ ਮਰ ਜਾਣਾ, ਲੋਕ ਉੱਥੇ ਸੁੱਟੇ ਹੁੰਦੇ ਸੀ, ਉਹਦੀ ਜਿਹੜੀ ਸਕਿਨ ਖੱਲ ਸੀ ਉਹ ਲਾ ਲੈਂਦੇ ਸੀ ਜਿਹੜੇ ਪ੍ਰੋਫੈਸ਼ਨਲ, ਤੇ ਮਗਰੋਂ ਸਰ ਉਹ ਫਿਰ ਉਹ ਜਿਹੜੀਆਂ ਵਲਚਰ ਗਿਰਜਾਂ ਤੇ ਜਿਹੜੇ ਕੁੱਤੇ ਉਹ ਹੀ ਖਾਂਦੇ ਸੀ, ਉਹ ਫਿਰ ਕੁਛ ਹੋਰ ਨੀ ਸੀ ਖਾਂਦੇ। ਹੁਣ ਇੱਕ ਉਹ ਵੀ ਸਮੱਸਿਆ ਕਿ ਜਿਹੜੇ ਉਦਾਂ ਦੇ ਕੁੱਤੇ ਆ ਉਹਨਾਂ ਦੇ ਲਹੂ ਮੂੰਹ ਲੱਗਿਆ ਹੋਇਆ, ਉਹ ਕਿਉਂਕਿ ਸਿਰ ਤੇ ਸਿਰਫ ਉਹ ਜਿਹਨੂੰ ਆਪਾਂ ਕਹਿੰਦੇ ਹਾਂ ਕਾਰਨੀਵੋਰਸ ਨੇ, ਤੇ ਉਹ ਫਿਰ ਕਈ ਵਾਰੀ ਬੱਚਿਆਂ ਬੁੱਚਿਆਂ ਨੂੰ ਵੀ ਪੈ ਜਾਂਦੇ ਆ, ਜੇ ਉਹਨਾਂ ਦੇ ਉਹ ਉਹਨਾਂ ਦਾ ਮੂੰਹ ਲੱਗ ਜੇ ਲਹੂ, ਫਿਰ ਉਹਨਾਂ ਦਾ ਉਹਨਾਂ ਨੂੰ ਵੀ ਕਈ ਵਾਰੀ ਚੱਕ ਵੱਢ ਕੇ ਖਾ ਜਾਂਦੇ ਆ, ਇਹਨਾਂ ਦੀ ਸਮੱਸਿਆ ਵੀ ਜਿਹੜੀ ਹੈਗੀ ਆ। ਸੋ ਇੱਕ ਬੜੀ ਇਹ ਨਾ ਟੇਢੀ ਜੀ ਪ੍ਰੋਬਲਮ ਹੈ ਆਪਣਾ ਅਮਰਿੰਦਰ ਜੀ, ਤੇ ਇਹਦਾ ਇਹ ਹੈ ਕਿ ਹੁਣ ਕੱਲਾ ਸੁਪਰੀਮ ਕੋਰਟ ਦੇ, ਚਲੋ ਇਹ ਤਾਂ ਠੀਕ ਹੈ, ਤੇ ਇਹਦੇ ਨਾਲ ਹੁਣ ਅੱਗੇ ਕਿੰਨੀਆਂ ਕੁ ਸੈਂਸਟਾਈਜ਼ ਹੁੰਦੀਆਂ ਨੇ ਜਿਹੜੀਆਂ ਮਿਊਂਸਪਲ ਕਾਰਪੋਰੇਸ਼ਨਾਂ ਨੇ, ਕਿ ਉਹ ਦੁਬਾਰਾ ਡਿਪਾਰਟਮੈਂਟ ਦੁਬਾਰਾ ਹੁਣ ਉਹ ਉਹਨੂੰ ਜਿਹੜੇ ਦੁਬਾਰੇ ਕੁੱਤਿਆਂ ਨੂੰ ਮਾਰਨ ਦੀ ਜਿਹੜੀ ਮੁਹਿੰਮ ਚੱਲਦੀ ਸੀ ਉਹ ਮੁਹਿੰਮ ਉਦਾਂ ਦੀ ਚਲਾਉਣਗੇ ਜਾਂ ਉਹਨਾਂ ਨੂੰ ਸੰਭਾਲਣਗੇ, ਇਹਦੇ ਲਈ ਕੀ ਜਿਹੜਾ ਸੀ, ਕਿਉਂਕਿ ਪਹਿਲਾਂ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਆਪਣਾ ਹੀ ਸੀਗਾ ਵੀ ਇਹਦੇ ਲਈ ਜਿਹੜੇ ਸੀ ਬਸੇਰੇ ਬਣਾਏ ਜਾਣ ਕੁੱਤਿਆਂ ਦਾ, ਜਿਹੜਾ ਜਿਹੜੇ ਅਵਾਰਾ ਕੁੱਤੇ ਇਹਨਾਂ ਨੂੰ ਕਿਤੇ ਰੱਖਣ ਦਾ ਪ੍ਰਬੰਧ ਮਿਊਂਸਪਲ ਕਾਰਪੋਰੇਸ਼ਨ ਦੀ ਜਾਂ ਉਹਨਾਂ ਦੀ ਪੰਚਾਇਤਾਂ ਦੀ ਜ਼ਿੰਮੇਵਾਰੀ ਹੈ ਕੌਂਸਲਾਂ ਦੀ, ਉਹ ਕਰਨ ਇਹਨਾਂ ਨੂੰ, ਤੇ ਜਿੱਥੇ ਇਹ ਕੱਟਦੇ ਆ ਜਾਂ ਵੱਢਦੇ ਉੱਥੋਂ ਇਹਨਾਂ ਨੂੰ ਹਟਾਇਆ ਜਾਵੇ, ਤੇ ਉਹਦੇ ਤੇ ਹੀ ਜਿਹੜਾ ਸੀ ਅੱਗੇ ਇਹ ਸੁਣਵਾਈ ਜਿਹੜੀ ਚੱਲ ਰਹੀ ਸੀ, ਜਿਹਦੇ ਤੇ ਹੁਣ ਆਹ ਨਵਾਂ ਜਿਹੜਾ ਫੈਸਲਾ ਆਇਆ
0: ਜੀ। ਅੱਛਾ, ਇਹ ਬੜੀ ਵੈਸੇ ਟਾਈਮਲੀ ਗੱਲ ਹੈ ਪ੍ਰੀਤਮ ਜੀ, ਕਿ MC ਚੋਣਾਂ ਵੀ ਜਿਹੜੀਆਂ ਨੇ ਸਿਰ ਤੇ ਨੇ, ਕਿ ਤੁਹਾਨੂੰ ਲੱਗਦਾ ਕਿ ਮੁੱਦਾ ਵੀ ਬਣ ਸਕਦਾ MC ਚੋਣਾਂ ਦੀ ਵੀ, ਚਲੋ ਗੱਲ ਕਰਦੇ ਹਾਂ, ਕੁੱਤਿਆਂ ਨੂੰ ਮਾਰਨ ਵਾਲਾ ਮੁੱਦਾ ਵੀ ਬਣ ਸਕਦਾ ਜਿਹੜੇ ਹਿਸਾਬ ਨਾਲ 12 ਕੁੱਤੇ ਆ?
1: ਨਹੀਂ ਉਹ ਬਣ ਉਹ ਹਾਂਜੀ ਨਹੀਂ ਉਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਉਹ ਚੋਣਾਂ 'ਚ ਕਿਤੇ ਨਾ ਕਿਤੇ ਬਣ ਸਕਦਾ
0: ਜੀ,
1: ਤੇ ਪਰ ਇਹ ਵੀ ਕਈ ਇੱਦਾਂ ਦੇ ਇਸ਼ੂ ਨੇ ਜਿਹੜੀ ਅਸਲ ਦੇ ਵਿੱਚ ਜਿਹੜੀਆਂ ਲੋਕਲ ਬੋਡੀ ਗਵਰਨਮੈਂਟ ਆ ਨਾ ਜੀ, ਉਹਦੇ 'ਚ ਕੁਛ ਗੱਲਾਂ ਜਿਹੜੀਆਂ ਨੇ ਉਹ ਜਿਹੜੀ ਉਹ ਆਪਣੇ ਲੈਵਲ ਤੇ ਫੈਸਲੇ ਲੈਂਦੇ ਆ ਜਿਹੜੇ ਚੁਣੇ ਹੋਏ ਨੁਮਾਇੰਦੇ ਆ,
0: ਜੀ,
1: ਤੇ ਕੁਛ ਜਿਹੜੇ ਸਰਕਾਰ ਦੇ ਲੈਵਲ ਤੇ ਫੈਸਲੇ ਲਏ ਹੁੰਦੇ ਆ ਤੇ ਫਿਰ ਉਹ ਉਹਨਾਂ ਨੂੰ ਲਾਗੂ ਹੀ ਕਰਨੇ ਪੈਂਦੇ ਆ, ਇਹ ਹੈ ਚੱਕਰ ਦੋਨੇ ਗੱਲਾਂ ਨੇ।
0: ਜੀ
1: ਤੇ
0: ਅੱਛਾ,
1: ਹੁਣ ਹਾਂਜੀ ਹਾਂਜੀ
0: ਹਾਂਜੀ, MC ਚੋਣਾਂ ਦੇ ਬਾਰੇ ਮੈਂ ਜ਼ਰੂਰ ਜਾਣਨਾ ਚਾਹਾਂਗਾ ਕਿ ਕਿਸ ਤਰ੍ਹਾਂ ਦਾ ਹੈ ਇਸ ਵੇਲੇ ਮਾਹੌਲ, ਕਿਸ ਤਰ੍ਹਾਂ ਦਾ ਹੈ, ਜਾਂ ਜਿਹੜੀਆਂ ਪਾਰਟੀ ਇਸ ਵੇਲੇ ਸੱਤਾ ਦੇ ਵਿੱਚ ਨਹੀਂ ਹੈਗੀਆਂ, ਭਾਵੇਂ ਅਕਾਲੀ ਦਲ ਹੈ ਜਾਂ ਉਹਨਾਂ, ਉਹ ਕਿੰਨੀਆਂ ਕੁ ਪੱਬਾਂ ਭਾਰ ਨੇ, ਜਾਂ ਉਹ ਵਿਧਾਨ ਸਭਾ ਦੇ ਵਿੱਚ ਹੀ ਜ਼ੋਰ ਲਾਉਣ ਦੀ ਬਾਰੇ ਜ਼ਿਆਦਾ ਸੋਚ ਰਹੀਆਂ ਨੇ। ਕਾਂਗਰਸ ਦਾ ਕਾਟੋ ਕਲੇਸ਼ ਹੈ ਜਿਹੜਾ, ਉਹ ਕਿੱਥੇ ਕੁ ਤੱਕ ਗਰਾਊਂਡ ਰੈਲੀ ਦੇ ਉੱਤੇ ਦਿਖ ਰਿਹਾ? ਆਮ ਆਦਮੀ ਪਾਰਟੀ ਆਪਣੀ ਸਾਖ ਬਚਾਉਣ ਦੇ ਲਈ ਕਿੰਨਾ ਕੁ ਜ਼ੋਰ ਲਾ ਰਹੀ ਹੈ ਕਿ ਇਹਨਾਂ ਦੇ ਨਾਲ, ਇਹਨਾਂ ਚੋਣਾਂ ਦੇ ਨਾਲ ਇਹ ਦੱਸ ਦਿੱਤਾ ਜਾਵੇ ਕਿ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਦਾਅਵੇਦਾਰੀ ਉਹ ਮਜ਼ਬੂਤ ਰਹੇਗੀ? ਕੀ ਹਾਲਾਤ ਨੇ ਟੋਟਲ?
1: ਨਹੀਂ, ਉਹਦੇ ਚ ਦੇਖੋ ਇੱਕ ਗੱਲ ਬੜੀ ਇਹਦੇ ਚ ਸਾਫ਼ ਹੈ ਕਿ ਹਰੇਕ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਉਹ ਇਹ ਜਿਹੜੀਆਂ ਲੋਕਲ ਗਵਰਨਮੈਂਟ ਬੋਡੀਜ਼ ਨੇ, ਖਾਸ ਕਰਕੇ ਮਿਊਂਸੀਪਲ ਕੌਂਸਲਾਂ, ਮਿਊਂਸੀਪਲ ਕਾਰਪੋਰੇਸ਼ਨਾਂ ਜਾਂ ਪੰਚਾਇਤਾਂ, ਉੱਥੇ ਵੱਧ ਤੋਂ ਵੱਧ ਜ਼ੋਰ ਲਾਉਂਦੀਆਂ ਨੇ ਕਿ ਜਿਹੜਾ ਹੈਗਾ ਸਾਡੇ ਸਾਡੀ ਪਾਰਟੀ ਦੇ ਬੰਦੇ ਜਾਂ ਸਾਡੇ ਨੁਮਾਇੰਦੇ ਜਿੱਤਣ, ਤਾਂ ਕਿ ਸਾਡੇ ਅੱਗੇ ਜਿਹੜੀ ਗੱਲ ਉਹ ਚੱਲਦੀ ਰਹੀ, ਜਿਹਦੀ ਸਰਕਾਰ ਹੈ ਜਾਂ ਸਾਡੀ ਪਾਰਟੀ ਦੀ ਗੱਲ ਚੱਲਦੀ ਰਹੇ, ਕਿਉਂਕਿ ਜਿਹੜੇ ਹੈਗੇ ਆ ਫਿਰ ਅੱਗੋਂ ਇੱਕ ਤਰ੍ਹਾਂ ਦੀ ਨਰਸਰੀ ਹੁੰਦੀ ਹੈ ਜਿਹੜੀ ਸਾਡੇ ਇਲੈਕਸ਼ਨ ਸਿਸਟਮ ਦੇ ਵਿੱਚ।
0: ਹਾਂਜੀ,
1: ਤੇ ਇਸ ਕਰਕੇ ਹੁਣ ਇੱਥੇ ਆਮ ਆਦਮੀ ਪਾਰਟੀ ਦਾ ਪੂਰਾ ਜਿਹੜਾ ਜ਼ੋਰ ਲੱਗਿਆ ਹੋਇਆ। ਹੁਣ 26 ਤਰੀਕ ਨੂੰ ਜਿਹੜੀਆਂ ਨੇ 8 ਤਾਂ ਕਾਰਪੋਰੇਸ਼ਨਾਂ ਦੇ ਵਿੱਚ ਪੈਣੀਆਂ ਨੇ ਵੋਟਾਂ, ਫਿਰ 105 ਦੇ ਕਰੀਬ ਜਿਹੜੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਨੇ ਜਿੱਥੇ ਵੋਟਾਂ ਪੈਣੀਆਂ ਨੇ, ਤੇ ਹੁਣ ਉੱਥੇ ਸਾਰੇ ਜਿਹੜੇ ਜ਼ੋਰ ਲੱਗੇ ਹੋਏ ਆ। ਕੱਲ ਪਰਸੋਂ 3 ਦਿਨ ਤਾਂ ਇਹੀ ਲਗਾਤਾਰ ਚੱਲਦੀ ਰਹੀ ਗੱਲ ਕਿ ਕਾਂਗਰਸ ਇਹਨਾਂ ਨੇ ਇਕੱਠੇ, ਕਾਂਗਰਸ, ਅਕਾਲੀ ਤੇ ਬੀਜੇਪੀ ਇਕੱਠੇ ਹੋ ਕੇ ਵੀ ਕਈ ਥਾਂ ਤੇ ਇਹਨਾਂ ਨੇ ਜਿਹੜਾ ਸੀਗਾ ਰੈਲੀਆਂ ਕੀਤੀਆਂ, ਰੋਸ ਮੁਜ਼ਾਹਰੇ ਕੀਤੇ ਕਿ ਸਾਡੇ ਕਾਗਜ਼ ਜਿਹੜੇ ਹੈਗੇ ਉਹ ਪੂਰੇ ਨਹੀਂ ਹੋ ਰਹੇ ਜਾਂ ਕਾਗਜ਼ ਰੱਦ ਹੋ ਗਏ, ਜਿਸ ਦਿਨ ਕਾਗਜ਼ ਰੱਦ ਹੋਇਆ ਉਦਣ ਵੀ ਇਹ ਗੱਲ ਚੱਲਦੀ ਰਹੀ। ਤੇ ਹੁਣ ਚਲੋ ਜੋ ਵੀ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ, ਤੇ ਹੁਣ ਉਹਦਾ ਜਿਹੜਾ ਹੈਗਾ 26 ਤਰੀਕ ਨੂੰ ਉਹਦੀਆਂ ਵੋਟਾਂ ਪੈਣੀਆਂ, ਉਹਦੇ ਲਈ ਜਿਹੜੀ ਸਰਗਰਮ ਹੋ ਗਏ। ਹੁਣ ਇੱਥੇ 4 ਕੋਨੇ ਮੁਕਾਬਲੇ ਹੋ ਗਏ ਇਹਦੇ ਕਰਕੇ, ਬੀਜੇਪੀ ਵੀ ਹੁਣ ਜ਼ੋਰ ਲਾ ਰਹੀ ਹੈ ਕਿਉਂਕਿ ਜਿਹੜੀਆਂ ਇਹ ਲੋਕਲ ਬੋਡੀਜ਼ ਕਰਕੇ ਜਿਹੜੀਆਂ ਅਰਬਨ ਬੋਡੀਜ਼ ਨੇ ਉੱਥੇ ਤਾਂ ਬੀਜੇਪੀ ਸਮਝਦੀ ਹੈ ਕਿ ਸਾਡਾ ਦਾਅ ਹੈਗਾ, ਸਾਡਾ ਸਟੇਕ ਹੈਗਾ। ਤੇ ਇਹ ਜਿਹੜਾ ਹੈਗਾ ਹੁਣ ਉੱਥੇ 4 ਪਾਰਟੀਆਂ ਹੋ ਗਈਆਂ ਨੇ, ਇੱਕ ਤਾਂ ਸੱਤਾਧਾਰੀ ਹੈਗੀ ਆਮ ਆਦਮੀ ਪਾਰਟੀ
0: ਜੀ,
1: ਤੇ ਦੂਜੀ ਜਿਹੜੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਹੈ, ਫਿਰ ਉਸ ਤੋਂ ਬਾਅਦ ਅਕਾਲੀ ਦਲ ਹੈ। ਤੇ ਅਕਾਲੀ ਦਲ ਵੀ ਹੁਣ 2 ਹਿੱਸਿਆਂ ਦੇ ਵਿੱਚ, ਧੜਿਆਂ ਦੇ ਵਿੱਚ ਵੰਡਿਆ ਹੋਇਆ
0: ਜੀ,
1: ਤੇ ਪਰ ਫਿਰ ਵੀ ਉਹ ਕੋਸ਼ਿਸ਼ ਕਰ ਰਹੇ ਆ, ਤੇ ਉਧਰੋਂ ਬੀਜੇਪੀ ਆਪਣੇ ਪੱਧਰ ਤੇ ਜ਼ੋਰ ਜਿਹੜੀ ਆ ਉਹ ਲਾ ਰਹੀ ਹੈ। ਤੇ ਉਹ ਫਿਰ ਇਹ ਹੈ ਕਿ ਉਹ ਸਾਰੇ ਇੱਕ ਦੂਜੇ ਦੇ ਉੱਤੇ ਜਿਹੜੀ ਇਲਜ਼ਾਮ ਤਰਾਸ਼ੀ ਜਿਵੇਂ ਹੁੰਦੀ ਹੈ ਤੇ ਉਹ ਸਾਰਾ ਕੁਛ ਕਰ ਰਹੇ ਕਿ, ਪਰ ਜਿਹੜਾ ਹੈਗਾ ਇੱਕ ਐਂਟੀ ਇਨਕੰਬੈਂਸੀ ਜਿਹੜਾ ਫੈਕਟਰ ਹੁੰਦਾ ਉਹ ਜ਼ਿਆਦਾ ਹੁੰਦਾ। ਆਮ ਆਦਮੀ ਪਾਰਟੀ ਨੂੰ ਜਿਹੜਾ ਜ਼ਿਆਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਪੋਲੀਟੀਕਲੀ ਜੋ ਕੰਪੇਨ ਚੱਲ ਰਹੀ ਹੈ ਉਸ ਕੰਪੇਨ ਦੇ ਵਿੱਚ, ਤੇ ਚਲੋ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਕਿਸ ਤਰੀਕੇ ਨਾਲ ਪਾਉਣੀਆਂ ਨੇ, ਜਾਂ ਇਹ ਵੀ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਜਾਣ ਕੇ ਦੇਖੋ ਜੀ ਕਾਗਜ਼ ਰੱਦ ਕਰਾ ਤੇ ਸਾਡੇ ਕੈਂਡੀਡੇਟਸ ਦੇ, ਤੇ ਇੱਦਾਂ ਦਾ ਜਿਹੜਾ ਇਲਜ਼ਾਮ। ਤੇ ਉਧਰ ਨਾਲ ਇੱਕ ਜਿਹੜੀ ਹੋਰ ਗੱਲ ਅਮਰਿੰਦਰ ਜੀ ਨੋਟ ਕਰਨ ਵਾਲੀ ਹੈ ਕਿ ਇਹ ਜਿਹੜੀਆਂ ਲੋਕਲ ਬੋਡੀਜ਼ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਦੀ ਹੜਤਾਲ ਚੱਲ ਰਹੀ ਹੈ ਲੰਬੇ ਸਮੇਂ ਤੋਂ, ਤੇ ਉਹ ਅਜੇ ਤੱਕ ਹੜਤਾਲ ਉਹ ਵਾਪਸ ਨੀ ਹੋ ਰਹੀ, ਜਿਸ ਕਰਕੇ ਸਫਾਈ ਨੀ ਹੋ ਰਹੀ, ਕੂੜੇ ਦੇ ਢੇਰ ਲੱਗੇ ਹੋਏ ਆ ਸਾਰਾ ਕੁਛ। ਤੇ ਇਹ ਵੀ ਜਿਹੜੀ ਗੱਲ ਹੈ ਇਹ ਕਿਤੇ ਨਾ ਕਿਤੇ ਜਿਹੜੀ ਸੱਤਾਧਾਰੀ ਧਿਰ ਨੂੰ ਪੁੱਠੀ ਪੈ ਸਕਦੀ ਹੈ ਜੇ 26 ਤਰੀਕ ਤੱਕ ਇਹ ਹੜਤਾਲ ਵਾਪਸ ਜਿਹੜੀ ਹੈ ਨਹੀਂ ਹੁੰਦੀ। ਤੇ ਮੁਲਾਜ਼ਮ ਵੀ ਇਸੇ ਕਰਕੇ ਇਲੈਕਸ਼ਨ ਕਰਕੇ ਅੜੇ ਹੋਏ ਨੇ, ਨਹੀਂ ਤਾਂ ਕਈ ਵਾਰੀ ਹੜਤਾਲ ਵਾਪਸ ਲੈ ਲੈਂਦੇ ਜਾਂ ਪਿੱਛੇ ਹਟ ਜਾਂਦੇ ਆ, ਜਿਵੇਂ ਇਲੈਕਸ਼ਨ ਦੇ ਜਿਹੜਾ ਹੈ ਡਰ ਦੇ ਕਰਕੇ ਜਿਹੜੀ ਸਰਕਾਰ ਸਾਡੀਆਂ ਮੰਗਾਂ ਮੰਨ ਲੂਗੀ, ਉਹਨਾਂ ਦੀਆਂ ਉਹੀ ਕੋਈ ਤਨਖਾਹ ਚ ਵਾਧਿਆਂ ਨੂੰ ਲੈ ਕੇ, ਡਿਊਟੀ ਨੂੰ ਲੈ ਕੇ ਇੱਦਾਂ ਦੀਆਂ ਜਿਹੜੀਆਂ ਡਿਮਾਂਡਸ ਨੇ ਉਹ ਚੱਲ ਰਹੀਆਂ ਨੇ, ਕੁਛ ਆਊਟਸੋਰਸ ਜਿਹੜੇ ਲੋਕ ਨੇ ਉਹਨਾਂ ਦੀ ਡਿਮਾਂਡ ਚੱਲ ਰਹੀ ਹੈ। ਸੋ ਇਹ ਦਿਲਚਸਪ ਹੋਣੀਆਂ ਨੇ ਇਸ ਵਾਰੀ ਜਿਹੜੀਆਂ ਚੋਣਾਂ ਨੇ, ਤੇ ਇਹਦੇ ਲਈ ਕਿਉਂਕਿ ਉਧਰੋਂ ਨਾਲ ਦੀ ਨਾਲ ਹੀ ਜਿਹੜਾ SIR ਦਾ ਵੀ ਸਿਲਸਿਲਾ ਜੂਨ ਦੇ ਵਿੱਚ ਪੰਜਾਬ ਦੇ ਵਿੱਚ ਸ਼ੁਰੂ ਹੋਣਾ
0: ਜੀ,
1: ਤੇ ਇਹ ਫਿਰ ਸਾਰਾ ਕੁਛ ਹੁਣ ਇਕੱਠਾ ਹੋ ਗਿਆ ਪੋਲੀਟੀਕਲੀ।
0: ਹਾਂਜੀ, ਇੱਕ ਇਹਦੇ ਵਿੱਚ ਮਿਣੀ ਖਾਸ ਕਰਕੇ ਜੇਕਰ ਆਪਾਂ ਦੇਖ ਲਈਏ ਅੰਮ੍ਰਿਤਸਰ ਦੇ ਵਿੱਚ ਵੀ ਕਾਫੀ ਵੱਡੇ ਪੱਧਰ ਦੇ ਉੱਤੇ ਲੀਡਰਸ ਨੇ ਜਿਹੜੇ ਇੱਧਰੋਂ ਉੱਧਰ ਗਏ ਨੇ, ਸਿਮਿਲਰ ਪਟਿਆਲਾ ਦੀ ਸਿਚੁਏਸ਼ਨ ਵੀ ਆ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਇੱਧਰ ਜਾਣ ਤੋਂ ਬਾਅਦ, ਮਾਲਵੇ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਲੀਡਰਾਂ ਦੇ ਜਿਹੜੇ ਨੇ ਪਾਰਟੀ ਦੇ ਵਿੱਚ ਫੇਰਬਦਲ ਹੈ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ। ਲੱਗਦਾ ਹੈ ਕਿ ਕੋਈ ਸਰਪ੍ਰਾਈਜ਼ ਹੋਏਗਾ ਇਹਨਾਂ MC ਚੋਣਾਂ ਦੇ ਵਿੱਚ, ਜਿੱਥੇ ਸੱਤਾ ਧਿਰ ਪਾਰਟੀ ਨੂੰ ਆ ਜਿਹੜਾ ਉਹ ਕੋਈ ਨਿਰਾਸ਼ਾ ਹੱਥ ਲੱਗ ਸਕਦੀ ਹੈ, ਜਾਂ ਪਹਿਲਾਂ ਦੀ ਤਰ੍ਹਾਂ ਜਿਹੜੀਆਂ ਉਹ ਉਹਨਾਂ ਦੀ ਝੋਲੀ ਹੀ ਪੈਣਗੀਆਂ ਜਿਸ ਜੋ ਜੋ ਪਾਰਟੀ ਸੱਤਾ ਦਾ ਨਿਗਮਾਨ ਰਹੀ ਹੈ।
1: ਮਹਿੰਦਰ ਜੀ, ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਜਿਹੜੇ ਲੀਡਰ ਗਏ ਨੇ ਉਹ ਉਹਨਾਂ ਲੀਡਰਾਂ ਦੇ ਵਿੱਚ ਆਪਦੇ ਕੋਲੇ ਵੀ ਹੁਣ ਹੱਥ ਪੱਲੇ ਕੁਛ ਨੀ। ਹੁਣ ਕੈਪਟਨ ਅਮਰਿੰਦਰ ਸਿੰਘ ਗਏ ਨੇ ਜਾਂ ਮਹਾਰਾਣੀ ਜਿਹੜੀ ਪ੍ਰਨੀਤ ਕੌਰ ਗਏ ਨੇ, ਕਿਉਂਕਿ ਚਲੋ ਉਹਨਾਂ ਦੀ ਬੇਟੀ ਤਾਂ ਪੋਲੀਟੀਕਲੀ ਨਾਲ ਹੀ ਸੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਸੀ, ਉਹਨਾਂ ਦਾ ਆਪਣੀ ਕੋਈ ਉਹਦੀ ਐਂਟੀਟੀ ਹੈ ਨੀ ਖਾਸ। ਤੇ ਪਰ ਇਹ ਵੀ ਹੁਣ ਪ੍ਰਨੀਤ ਕੌਰ ਹਾਰ ਗਏ ਉਧਰੋਂ ਬੀਜੇਪੀ ਜਾਣ ਤੋਂ ਬਾਅਦ, ਤੇ ਇਹ ਹੈ ਕਿ ਏਦਾਂ ਦਾ ਜਿਹੜਾ ਹੈਗਾ ਸੀਨ ਅੰਮ੍ਰਿਤਸਰ ਚ ਜਾਂ ਏਦਾਂ ਦਾ ਮੋਗੇ ਚ ਆਪਾਂ ਦੇਖ ਸਕਦੇ ਹਾਂ ਜਾਂ ਹੋਰਨਾਂ ਥਾਵਾਂ ਤੇ ਜਿੱਥੇ ਕਿਤੇ ਇਹ ਗਏ ਨੇ। ਹੁਣ ਉਹੀ ਪਾਰਟੀ ਦੇ ਜਿਹੜੇ ਲੀਡਰ ਪਾਰਟੀ ਬਦਲ ਲਿਆ, ਲੋਕ ਵੀ ਫਿਰ ਉਹਨਾਂ ਚ ਬਹੁਤਾ ਵਿਸ਼ਵਾਸ ਨਹੀਂ ਕਰਦੇ। ਲੋਕ ਤਾਂ ਦੇਖੋ ਸੁਨੀਲ ਜਾਖੜ ਕਾਂਗਰਸ ਦੇ ਬਹੁਤ ਸਤਿਕਾਰ ਵਾਲੇ ਆਗੂ ਸੀ, ਬਹੁਤ ਸਤਿਕਾਰ ਸੀ ਉਹਨਾਂ ਦਾ, ਇਕੱਲਾ ਕਾਂਗਰਸ ਨਹੀਂ ਦੂਜੀਆਂ ਪਾਰਟੀਆਂ ਦੇ ਵਿੱਚ ਵੀ, ਪੱਤਰਕਾਰ ਭਾਈਚਾਰੇ ਦੇ ਵਿੱਚ ਵੀ ਸਾਰੇ ਪਾਸੇ ਸੁਨੀਲ ਜਾਖੜ ਦਾ ਇਸ ਕਰਕੇ ਸਤਿਕਾਰ ਸੀ ਕਿ ਉਹ ਕਰੀ ਗੱਲ ਕਰਦੇ ਸੀ ਕਾਂਗਰਸ ਦੇ ਪ੍ਰਧਾਨ ਹੋਣ ਦੇ ਬਾਵਜੂਦ। ਚਲੋ ਕਾਂਗਰਸ ਨੇ ਮੌਕੇ ਤੇ ਉਹਨਾਂ ਨੂੰ ਉਦੋਂ ਜਦੋਂ ਉਹਨਾਂ ਦਾ ਹੱਕ ਬਣਦਾ ਸੀ ਉਹਨਾਂ ਦਾ ਹੱਕ ਬਣਦਾ ਨਹੀਂ ਦਿੱਤਾ, ਤੇ ਉਹ ਵਿੱਚ ਪਾਰਟੀ ਚ ਰਹਿ ਕੇ ਆਪਣਾ ਪ੍ਰੋਟੈਸਟ ਜਾਹਰ ਕਰਨ ਦੀ ਜਾਂ ਆਪਣੀ ਸਰਗਰਮੀਆਂ ਜਾਰੀ ਰੱਖਣ ਦੀ ਬਜਾਏ ਉਹ ਬੀਜੇਪੀ ਚਲੇ ਗਏ, ਪਰ ਬੀਜੇਪੀ ਜਾਣ ਤੋਂ ਬਾਅਦ ਉਹ ਜ਼ੀਰੋ ਹੋ ਗਏ। ਤੇ ਹੁਣ ਬੀਜੇਪੀ ਵੀ ਕੋਈ ਉਹਨਾਂ ਨੂੰ ਬਹੁਤੀ ਉਦਾਂ ਤਰਜੀਹ ਨਹੀਂ ਦਿੰਦੀ, ਠੀਕ ਹੈ ਜਦੋਂ ਫੋਟੋ ਆ ਜਾਂਦੀ ਹੈ ਜਾਂ ਕਿਤੇ ਬਿਆਨ ਦਵਾਉਣਾ ਹੁੰਦਾ। ਹੁਣ ਜਾਖੜ ਸਾਹਿਬ ਦੇ ਕੱਲ ਆ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਬਿਆਨ ਸੀ, ਤੇ ਉਹ ਫਿਰ ਲੋਕ ਕਹਿੰਦੇ ਵੀ ਕਿਹੜੀ ਬੋਲੀ ਬੋਲਣ ਲੱਗ ਗਏ, ਕਿਹੜੀ ਭਾਸ਼ਾ ਬੋਲਣ ਲੱਗ ਗਏ। ਸੋ ਇਸ ਤਰ੍ਹਾਂ ਦੇ ਜਿਹੜੇ ਉਹ ਹਾਲਾਤ ਬਣੇ ਹੋਏ ਨੇ, ਜਿਹੜੇ ਲੋਕ ਕੋਈ ਏਦਾਂ ਦਾ ਕੋਈ ਬੰਦਾ ਨਹੀਂ ਗਿਆ ਪਾਰਟੀ ਦੇ ਵਿੱਚ ਜਿਹਦੇ ਨਾਲ ਪਿੱਛੇ ਲੋਕ ਤੁਰਦੇ ਹੋਣ ਕਿ ਹਾਂ ਦੇਖੋ। ਤੇ ਹੁਣ ਬੀਜੇਪੀ ਦੀ ਵੀ ਇਹ ਵੀ ਜਾਂ ਤਾਂ ਜਿਹੜੇ ਦੂਜੇ ਪਾਰਟੀਆਂ ਦੇ ਵਿੱਚ ਜਿਹਨਾਂ ਨੂੰ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਆਪਣੇ ਸ਼ਾਮਿਲ ਕਰ ਰਹੀ ਹੈ, ਤੇ ਜਾਂ ਡਰਾ ਕੇ ਸ਼ਾਮਿਲ ਕਰਾ ਰਹੀ ਹੈ ਕਿ ਨਹੀਂ ਤੁਹਾਡੇ ਖਿਲਾਫ਼ ਆ, ਸਾਡੇ ਕੋਲ ਸਬੂਤ ਨੇ, ਜਾਂ ਸਾਡੀ ਪਾਰਟੀ ਚ ਆ ਜਾਓ ਤੇ ਜਾਂ ਫਿਰ ਆ ਸਾਹਮਣਾ ਕਰੋ ਕੇਸਾਂ ਦਾ। ਇਹ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ
0: ਜੀ। ਅੱਛਾ, ਆਖਰੀ ਖ਼ਬਰ ਦੇ ਵੱਲ ਰੁੱਖ ਕਰਾਂਗੇ। ਬਿਨਾਂ ਸ਼ੱਕ ਤੁਸੀਂ ਦੱਸਿਆ ਕਿ ਗਰਮੀ ਵੀ ਵਧੀ ਆ, ਪਰ ਗਰਮੀ ਨਾਰਵੇ ਦੇ ਵਿੱਚ ਵੀ ਪ੍ਰਧਾਨ ਮੰਤਰੀ ਨੂੰ ਲੈ ਕੇ ਕਾਫ਼ੀ ਵਧੀ ਹੈ। ਜਿਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਈਆਂ ਨੇ, ਜਿਸ ਤਰ੍ਹਾਂ ਦੀ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਆ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਪੁੱਛੇ ਗਏ, ਜਿਸ ਤਰ੍ਹਾਂ ਦੇ ਜਵਾਬ ਵੀ ਦਿੱਤੇ ਗਏ ਨੇ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਸਭ ਤੋਂ ਵੱਡੇ ਲੀਡਰ ਦਾ ਇਸ ਤਰੀਕੇ ਦੇ ਨਾਲ ਵਿਚਰਨਾ ਕਿੱਥੇ ਕੁ ਤੱਕ ਸਹੀ ਜਾਪਦਾ, ਵਿਰੋਧੀਆਂ ਨੂੰ ਕਿੰਨਾ ਕੁ ਮੌਕਾ ਮਿਲਿਆ ਇਸ ਦੇ ਨਾਲ, ਤੇ ਭਾਜਪਾ ਇਸ ਨੂੰ ਕਿਵੇਂ ਕੰਟਰੋਲ ਕਰਨ ਰਹੀ ਹੈ?
1: ਦੇਖੋ, ਖੈਰ ਉਹ ਤਾਂ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੀ ਹੈ ਕੰਟਰੋਲ ਕਰਨ ਦੀ। ਇੱਕ ਦੂਜੀ ਗੱਲ ਇਹ ਵੀ, ਕਿਉਂਕਿ ਜਦੋਂ ਉਹਨਾਂ ਨੇ ਸਾਂਝੀ ਕਾਨਫਰੰਸ ਕੀਤੀ ਉੱਥੇ ਇਹ ਵੀ ਕੰਡੀਸ਼ਨ ਸੀ ਕਿ ਕੋਈ ਸਵਾਲ ਨਹੀਂ ਹੋਣਗੇ, ਉਹਦੇ ਬਾਵਜੂਦ ਫਿਰ ਜਦੋਂ ਉਹਨਾਂ ਨੇ ਸਵਾਲ ਪੁੱਛੇ ਤੇ ਫਿਰ ਪ੍ਰਧਾਨ ਮੰਤਰੀ ਕੋਲ ਕੋਈ ਜਵਾਬ ਤਾਂ ਉਹਦਾ ਹੈ ਨਹੀਂ ਸੀ, ਤੇ ਉਹ ਸਵਾਲ ਵੀ ਬੜਾ ਵਾਜਬ ਸੀ ਕਿ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਤੇ, ਪਰ ਉੱਥੇ ਜਿਹੜਾ ਪ੍ਰੈਸ ਦੀ ਜਿਹੜੀ ਆਜ਼ਾਦੀ ਦੀ ਗੱਲ ਹੈ
0: ਜੀ,
1: ਤੇ ਉਹ ਜਿਹੜਾ ਖਾਸ ਕਰਕੇ ਮੀਡੀਆ ਦੀ ਆਜ਼ਾਦੀ ਦੀ ਗੱਲ, ਉਹ 156ਵੇਂ ਥਾਂ ਤੇ ਕਿਉਂ ਹੈ, ਇਹ ਸਵਾਲ ਸੀਗਾ ਵੀ ਭਾਰਤ
0: ਜੀ।
1: ਤੇ ਉਹਦੇ ਤੇ ਹੁਣ ਜਿਹੜਾ ਹੈਗਾ ਜਿਹੜਾ ਜਵਾਬ ਦੇ ਰਹੀ ਹੈ, ਤੇ ਉਹ ਜਵਾਬ ਦੇ ਰਿਹਾ ਹੈਗਾ ਜਿਹੜਾ ਸਾਡੀ ਫੋਰਨ ਮਿਨਿਸਟਰੀ ਹੈ
0: ਜੀ,
1: ਤੇ ਉਹ ਕਹਿ ਰਹੀ ਹੈ ਨਹੀਂ ਇੱਥੇ ਕੋਈ ਉਲੰਘਣਾ ਨਹੀਂ ਹੋ ਰਹੀ, ਕੁਛ ਨਹੀਂ ਹੋ ਰਿਹਾ। ਤੇ ਹਾਲਾਂਕਿ ਪਿਛਲੇ ਸਮੇਂ ਦੇ ਦੌਰਾਨ ਕਿੰਨੇ ਪੱਤਰਕਾਰ ਮਾਰੇ ਗਏ,
0: ਗੋਲੀ ਲੰਕੇਸ਼
1: ਕਿੰਨੇ ਪੱਤਰਕਾਰ, ਹਾਂਜੀ ਹਾਂਜੀ, ਤੇ ਉਹ ਅੰਦਰ ਜੇਲ੍ਹਾਂ ਚ ਸੁੱਟੇ ਗਏ, ਇਹਦਾਂ ਜਿਹੜੀਆਂ ਗੱਲਾਂ ਹੋਈਆਂ, ਤੇ ਅਣਕਿਆਸੀ ਜਿਹੜੀ ਹੈ ਸੈਂਸਰ ਜਿਹੜੀ ਆ ਉਹ ਲਾਈ ਗਈ, ਜਾਂ ਮੀਡੀਆ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਹੱਕ ਚ ਭੁਗਤਾਉਣ ਦੀ ਗੱਲ ਕੀਤੀ ਗਈ, ਜਾਂ ਇੱਥੋਂ ਤੱਕ ਕਿ ਕੁਛ ਵੱਡੇ ਜਿਹੜੇ ਕੋਈ ਮੀਡੀਆ ਘਰਾਣੇ ਏਦਾਂ ਦੀ ਗੱਲ ਕਰਦੇ ਸੀ ਉਹਨਾਂ ਦੇ ਸ਼ੇਅਰ ਹੀ ਖਰੀਦ ਲਏ, ਤੇ ਤਾਂ ਕਿ ਉੱਥੇ ਜਿਹੜੀ ਹੈ ਸਾਡੀ ਜਿਹੜੀ ਗੱਲ ਉਹੀ ਚੱਲੇ, ਤੇ ਇਸ ਤਰ੍ਹਾਂ ਦਾ ਜਿਹੜਾ ਸੀ ਉਹਦੇ ਤੇ ਕੋਈ ਉਹ ਜਵਾਬ ਜਿਹੜਾ ਸੀ ਉਵੇਂ ਬਣਿਆ ਨਹੀਂ। ਤੇ ਪਰ ਇਹ ਵੀ ਇਸ ਗੱਲ ਨੂੰ ਲੈ ਕੇ ਜਦੋਂ ਉਹਨੂੰ ਸਵਾਲ ਉੱਥੇ ਪੁੱਛਿਆ ਗਿਆ ਨਾਰਵੇ ਦੇ ਵਿੱਚ
0: ਜੀ,
1: ਤੇ ਉਹ ਗੱਲ ਦਾ ਕਾਫੀ ਗਲੋਬਲੀ ਵੀ ਇਸ ਚੀਜ਼ ਦਾ ਜਿਹੜਾ ਸੀਗਾ ਉਹ ਰੌਲਾ ਪਿਆ, ਤੇ ਇੱਥੇ ਵੀ ਜਿਹੜਾ ਹੈ ਵਿਰੋਧੀ ਧਿਰ ਨੇ ਇਹ ਗੱਲਾਂ ਕੀਤੀਆਂ ਕਿ ਉੱਥੇ ਜਿਹੜਾ ਸੀ ਉਹਨਾਂ ਨੇ ਇਸ ਤੱਕ ਕਾਂਗਰਸ ਨੇ ਅਖਿਲੇਸ਼ ਜੋ ਸਮਾਜਵਾਦੀ ਪਾਰਟੀ ਲੀਡਰ ਨੇ ਉਹਨਾਂ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਪ੍ਰਧਾਨ ਮੰਤਰੀ ਨੇ ਜਿਹੜੇ ਹੈ ਦੇਸ਼ ਦੀ ਤੋਹੀਨ ਕਰਵਾਈ ਹੈ, ਜਿਹੜੀ ਇਹ ਗੱਲ ਜਿਹੜੀ ਕੀਤੀ ਹੈ। ਤੇ ਉਹ ਹੁਣ ਜਿਹੜਾ ਹੈਗਾ ਉਹਨਾਂ ਦਾ ਜਵਾਬ ਪ੍ਰਧਾਨ ਮੰਤਰੀ ਦੇਣ ਦੀ ਬਜਾਏ ਫੋਰਨ ਮਿਨਿਸਟਰੀ ਜਵਾਬ ਦੇ ਰਹੀ ਹੈ, ਇੱਥੋਂ ਹੀ ਗੱਲ ਜਿਹੜੀ ਆ ਸਾਫ਼ ਹੋ ਸਕਦੀ ਹੈ ਕਿ ਜਿਹੜੀ ਆ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਜਾਂ ਨਹੀਂ ਹੋ ਰਹੀ
0: ਜੀ। ਇਹਦੇ ਨਾਲ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਯੂਰਪ ਦਾ ਟੂਰ ਹੈ ਪ੍ਰਾਈਮ ਮਿਨਿਸਟਰ ਦਾ ਪ੍ਰੀਤਮ ਜੀ, ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਵੀ ਇਹ ਸਵਾਲ ਕਰਨ ਦਾ ਕ੍ਰਮ ਸ਼ੁਰੂ ਹੋ ਸਕਦਾ? ਅਤੇ ਜੇ ਹੁੰਦਾ ਆ ਤਾਂ ਪ੍ਰਧਾਨ ਮੰਤਰੀ ਦੀ ਛਵੀ ਗਲੋਬਲ ਲੈਵਲ ਦੇ ਉੱਤੇ ਵਿਸ਼ਵ ਗੁਰੂ ਜਿੰਨੇ ਅਵਾਰਡ ਗਣਾਉਂਦੀ ਹੈ ਭਾਜਪਾ, ਉਹਨੂੰ ਵੀ ਕਿਤੇ ਨਾ ਕਿਤੇ ਸਾਖ ਨੂੰ ਉਹਨਾਂ ਦੀ ਨੂੰ ਧੱਕਾ ਲੱਗ ਸਕਦਾ?
1: ਨਹੀਂ, ਉਦੋਂ ਬਾਅਦ ਉਹ ਆਪਣਾ ਆਪ ਸੰਭਾਲ ਲੈਣਗੇ, ਉਹ ਫੇਸ ਹੀ ਨਹੀਂ ਕਰਨਗੇ, ਮੀਡੀਆ ਵਿੱਚ ਜਾਣਗੇ ਨਹੀਂ। ਉਹ ਕਹਿ ਦਿਆ ਕਰਨਗੇ ਵੀ ਮੈਂ ਨਹੀਂ ਕੋਈ ਪ੍ਰੈਸ ਕਾਨਫਰੰਸ ਸਾਂਝੀ ਵੀ ਨਹੀਂ ਕਰਨੀ। ਜਿਵੇਂ ਇੱਥੇ ਹੈ, ਜਦੋਂ ਤੋਂ ਪ੍ਰਧਾਨ ਮੰਤਰੀ ਬਣੇ ਨੇ 12 ਸਾਲ ਹੋ ਗਏ ਨੇ, ਤੀਜੀ ਵਾਰੀ ਹੁਣ ਪ੍ਰਧਾਨ ਮੰਤਰੀ ਨੇ, ਅੱਜ ਤੱਕ ਇੱਕ ਪ੍ਰੈਸ ਕਾਨਫਰੰਸ ਨਹੀਂ ਕੀਤੀ। ਕਦੇ ਉਹ ਮੀਡੀਆ ਨੂੰ ਆਪਣੇ ਨਾਲ ਨਹੀਂ ਲੈ ਗਏ ਵਿਦੇਸ਼ ਦੌਰੇ ਤੇ, ਸਾਰੇ ਪ੍ਰਧਾਨ ਮੰਤਰੀ ਨਾਲ ਜਾਂਦੇ ਰਹੇ ਆ ਇੰਡੀਅਨ ਮੀਡੀਆ ਨੂੰ, ਜਿੱਥੇ ਵੀ ਜਾਂਦੇ ਸੀ ਵਿਦੇਸ਼ ਦੌਰੇ ਤੇ, ਬਕਾਇਦਾ ਟੀਮ ਜਾਂਦੀ ਸੀ ਉਹਨਾਂ ਦੇ ਨਾਲ, ਜਿਹੜਾ ਜਿਹੜੇ ਉਹ ਚਾਰਟਰਡ ਪਲੇਨ ਦੇ ਵਿੱਚ ਜਾਂਦੇ ਸੀ, ਉਹ ਕਦੇ ਨੀ ਲੈ ਕੇ ਗਏ, ਇੱਥੇ ਕਦੇ ਨੀ ਕੀਤਾ। ਠੀਕ ਹੈ, ਕਿਸੇ ਰੈਲੀ ਚ ਬੋਲੀ ਗਏ ਜਾਂ ਉੱਥੇ ਕੋਈ ਗੱਲ ਪੁੱਛ ਲਈ ਜਾਂ ਪਾਰਲੀਮੈਂਟ ਦੇ ਬਾਹਰ ਕਿਤੇ ਕੋਈ ਮੀਡੀਆ ਨੇ ਕੋਈ ਇੱਕ ਅੱਧਾ ਸਵਾਲ ਪੁੱਛ ਲਿਆ, ਉਹਦਾ ਜਵਾਬ ਦਿੱਤਾ, ਉਹ ਅਲੱਗ ਗੱਲ। ਤੇ ਅਦਰਵਾਈਜ਼ ਉਹ ਫਿਰ ਇਹ ਕਰ ਲੈਣਗੇ ਕਿ ਨਹੀਂ, ਉਹ ਕੰਡੀਸ਼ਨ ਲਾ ਦੇਣਗੇ ਕਿ ਨਹੀਂ ਮੈਂ ਪ੍ਰੈਸ ਨੂੰ ਨਹੀਂ ਕਰਨਾ ਕੁਛ ਨਹੀਂ
0: ਜੀ,
1: ਇਹ ਹੈ ਚੱਕਰ।
0: ਬਹੁਤ ਬਹੁਤ ਸ਼ੁਕਰੀਆ ਪ੍ਰੀਤਮ ਜੀ, ਖਬਰਾਂ ਦੇ ਉੱਤੇ ਵਿਸਥਾਰਤ ਸਾਡੇ ਨਾਲ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸਾਡਾ ਸਾਥ ਤੁਸੀਂ ਜ਼ਰੂਰ ਦਿੰਦੇ ਰਹਿਣਾ, ਅੱਜ ਦੇ ਲਈ ਤੁਹਾਡਾ ਧੰਨਵਾਦ।
1: ਹਾਂਜੀ, ਸ਼ੁਕਰੀਆ,
0: ਸ਼ੁਕਰੀਆ।

ਵਾਪਸ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਔਰ ਸਮਾਂ ਹੋ ਚੱਲਿਆ ਪ੍ਰੋਗਰਾਮ ਸਪੋਰਟਸ ਨੇਸ਼ਨ ਦੇ ਵਿੱਚ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦਾ ਮੈਂ ਅਮਰਿੰਦਰ ਕਿੱਦਾਂ ਇੱਕ ਵਾਰੀ ਫਿਰ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਖੇਡ ਜਗਤ ਨਾਲ ਜੁੜੀਆਂ ਖਬਰਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਲੈ ਕੇ ਅਸੀਂ ਹਾਜ਼ਰ ਹੁੰਦੇ ਹਾਂ ਔਰ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਆਈ ਪੀ ਐਲ ਦੇ ਵਿੱਚ ਇਸ ਵੇਲੇ ਟੀਮਾਂ ਦੀ ਕੀ ਸਥਿਤੀ ਹੈ ਉਸ ਦੇ ਬਾਰੇ ਜਾਣਕਾਰੀ ਤੁਹਾਡੇ ਕੋਲ ਪਹੁੰਚ ਜ਼ਰੂਰ ਚੱਕੀ ਹੈ ਬਟ ਫਿਰ ਵੀ ਇੱਕ ਵਾਰੀ ਤੁਹਾਡੇ ਨਾਲ ਜੋ ਅੰਕੜੇ ਨੇ ਉਹਨਾਂ ਦੇ ਨਾਲ ਟੀਮਾਂ ਦੀ ਜੋ ਸਥਿਤੀ ਆ ਉਹ ਸਾਂਝੀ ਜ਼ਰੂਰ ਕਰਾਂਗੇ ਜਿਸ ਦੇ ਵਿੱਚ ਇਸ ਵੇਲੇ ਆਰ ਸੀ ਬੀ ਕੁਆਲੀਫਾਈ ਕਰ ਚੁੱਕੀ ਹੈ 13 ਮੈਚਾਂ ਦੇ ਵਿੱਚ 18 ਅੰਕ ਨੇ 9 ਮੈਚ ਜਿੱਤੇ ਨੇ 4 ਦੇ ਵਿੱਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ 18 ਅੰਕਾਂ ਦੇ ਨਾਲ ਨੰਬਰ 1 ਦੇ ਉੱਤੇ ਅਤੇ ਪਲੇਅ ਆਫਸ ਵਾਸਤੇ ਕੁਆਲੀਫਾਈ ਕਰ ਚੁੱਕੀ ਹੈ ਨੰਬਰ 2 ਦੇ ਉੱਤੇ ਕੁਆਲੀਫਾਈ ਕਰਨ ਵਾਲੀ ਟੀਮ ਗੁਜਰਾਤ ਟਾਈਟਨਸ ਦੀ ਹੈ ਜਿਸ ਨੇ 13 ਮੈਚਾਂ ਦੇ ਵਿੱਚ 8 ਮੈਚ ਜਿੱਤੇ ਨੇ 5 ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ 16 ਅੰਕਾਂ ਦੇ ਨਾਲ ਇਸ ਵੇਲੇ ਨੰਬਰ 2 ਦੇ ਉੱਤੇ ਹੈ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨੇ 13 ਮੈਚਾਂ ਦੇ ਵਿੱਚ 8 ਮੈਚ ਜਿੱਤੇ ਨੇ 5 ਮੈਚਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ 16 ਅੰਕ ਨੇ ਅਤੇ ਇਸ ਵੇਲੇ ਨੰਬਰ 3 ਦੇ ਉੱਤੇ ਹੈ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਵੀ ਪਲੇਅ ਆਫ ਵਾਸਤੇ ਕੁਆਲੀਫਾਈ ਕਰ ਚੁੱਕੀ ਹੈ ਰਾਜਸਥਾਨ ਰੋਇਲਸ ਦੀ ਗੱਲ ਕਰਦੇ ਹਾਂ ਤਾਂ ਬੀਤੇ ਰਾਤ ਜੋ ਮੁਕਾਬਲਾ ਹੋਇਆ ਬਾਕਮਾਲ ਮੁਕਾਬਲਾ ਹੈ ਜਿਹੜਾ ਉਸ ਦੇ ਵਿੱਚ ਜਿੱਤ ਹਾਸਲ ਕੀਤੀ ਹੈ 7 ਵਿਕਟਸ ਦੇ ਨਾਲ ਲਖਨਊ ਦੀ ਟੀਮ ਨੂੰ ਹੈ ਜਿਹੜੀ ਉਹ ਮਾਤ ਦਿੱਤੀ ਹੈ ਬਾਕਮਾਲ ਦੀ ਪਾਰੀ ਰਹੀ ਹੈ ਵੈਭਵ ਸੂਰਿਆਵੰਸ਼ੀ ਦੀ 13 ਮੈਚਾਂ ਦੇ ਵਿੱਚ ਰਾਜਸਥਾਨ ਰੋਇਲ ਨੇ ਹੁਣ 7 ਮੈਚ ਜਿੱਤੇ ਨੇ 6 ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ 14 ਅੰਕਾਂ ਦੇ ਨਾਲ ਇਸ ਵੇਲੇ ਨੰਬਰ 4 ਦੇ ਉੱਤੇ ਹਾਂ ਅਤੇ ਇਸ ਤੋਂ ਬਾਅਦ ਪੰਜਾਬ ਕਿੰਗਸ ਦਾ ਨਾਮ ਆਉਂਦਾ 13 ਮੈਚਾਂ ਦੇ ਵਿੱਚ 6 ਜਿੱਤੇ ਨੇ 6 ਹਾਰੇ ਨੇ 6 ਲਗਾਤਾਰ ਜਿੱਤੇ ਨੇ ਅਤੇ 6 ਹੀ ਲਗਾਤਾਰ ਨੇ ਜਿਹੜੇ ਉਹ ਹਾਰੇ ਵੀ ਨੇ ਇੱਕ ਮੈਚ ਬੇਨਤੀਜਾ ਰਿਹਾ 13 ਅੰਕਾਂ ਦੇ ਨਾਲ ਇਸ ਵੇਲੇ ਨੰਬਰ 5 ਦੇ ਉੱਤੇ ਹੈ ਔਰ ਕਸ਼ਮਕਸ਼ ਹੈ ਜਿਹੜੀ ਉਹ ਲਗਾਤਾਰ ਜਾਰੀ ਹੈ ਜੇਕਰ ਇੱਕ ਟੀਮ ਜਿਸ ਦਾ ਨਾਮ ਸ਼ਾਇਦ ਤੁਸੀਂ ਅਜੇ ਵੀ ਭੁੱਲਦੇ ਹੋ ਉਹ ਹੈ ਦਿੱਲੀ ਕੈਪੀਟਲਸ ਉਸ ਦੀ ਗੱਲ ਵੀ ਕਰਦੇ ਹਾਂ ਬਟ ਨੰਬਰ 6 ਦੇ ਉੱਤੇ ਇਸ ਵੇਲੇ ਚੇਨਈ ਸੁਪਰ ਕਿੰਗਸ ਦੀ ਟੀਮ ਹੈ 13 ਮੈਚਾਂ ਦੇ ਵਿੱਚ 12 ਮੈਚ ਨੇ ਜਿਹੜੇ ਉਹ 12 ਅੰਕ ਨੇ ਅਤੇ 6 ਮੈਚ ਜਿੱਤੇ ਨੇ 7 ਮੈਚਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਨੰਬਰ 6 ਦੇ ਉੱਤੇ ਦਿੱਲੀ ਕੈਪੀਟਲਸ ਦੇ 13 ਮੈਚਾਂ ਦੇ ਵਿੱਚ 12 ਅੰਕ ਨੇ ਇਸ ਵੇਲੇ ਨੰਬਰ 7 ਦੇ ਉੱਤੇ ਮਾਫੀ ਚਾਹਾਂਗੇ ਜਿਸ ਟੀਮ ਦੇ ਬਾਰੇ ਆਪਾਂ ਗੱਲ ਕਰਨੀ ਚਾਹੁੰਦੇ ਹਾਂ ਉਹ ਹੈ ਕੋਲਕਾਤਾ ਨਾਈਟ ਰਾਈਡਰਸ ਕੋਲਕਾਤਾ ਨਾਈਟ ਰਾਈਡਰਸ ਅਤੇ ਮੁੰਬਈ ਇੰਡੀਅਨਸ ਦੋ ਇਹੋ ਜਿਹੀਆਂ ਟੀਮਾਂ ਨੇ ਜਿਨ੍ਹਾਂ ਨੇ ਅਜੇ ਤੱਕ ਇਸ ਆਈ ਪੀ ਐਲ ਸੀਜ਼ਨ ਦੇ ਵਿੱਚ 12-12 ਮੈਚ ਹੀ ਖੇਡੇ ਆ ਟੈਕਨੀਕਲੀ ਦੋਨਾਂ ਦੇ ਨੇ ਜਿਹੜੇ ਉਹ 2-2 ਮੈਚ ਬਾਕੀ ਨੇ ਦੋ ਮੈਚਾਂ ਦੇ ਵਿੱਚ ਜੇਕਰ ਦੋਨੋਂ ਹੀ ਮੈਚ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਚੰਗੇ ਮੈਚ ਨੇ ਜਿਹੜੇ ਉਹ ਜਿੱਤਦੇ ਨੇ ਵੱਡੇ ਮਾਰਜਨ ਦੇ ਨਾਲ ਕੋਈ ਵੀ ਇੱਕ ਮੈਚ ਜਿੱਤੀ ਹੈ ਤਾਂ ਰਨ ਰੇਟ ਦੇ ਆਧਾਰ ਦੇ ਉੱਤੇ ਉਹ ਅਜੇ ਵੀ ਰਾਜਸਥਾਨ ਰੋਇਲ ਅਤੇ ਪੰਜਾਬ ਕਿੰਗਸ ਨੂੰ ਟੱਕਰ ਦੇ ਸਕਦੀ ਹੈ ਹਾਲਾਂਕਿ ਜੇ ਰਾਜਸਥਾਨ ਰੋਇਲ ਆਪਣਾ ਅਗਲਾ ਮੈਚ ਜਿੱਤਦੀ ਹੈ ਤਾਂ ਉਹ ਬਿਨਾਂ ਸ਼ੱਕ ਕੁਆਲੀਫਾਈ ਕਰ ਜਾਏਗੀ ਪਲੇਅਆਫ ਵਾਸਤੇ ਪੰਜਾਬ ਦੀ ਟੀਮ ਨੂੰ ਵੀ ਆਪਣਾ ਅਗਲਾ ਮੈਚ ਹੈ ਜਿਹੜਾ ਉਹ ਜਿੱਤਣਾ ਪਏਗਾ ਔਰ ਜੇਕਰ ਰਾਜਸਥਾਨ ਦੀ ਟੀਮ ਵੀ ਆਪਣਾ ਅਗਲਾ ਮੈਚ ਜਿੱਤੀ ਪੰਜਾਬ ਦੀ ਟੀਮ ਸੁਭਾਵਿਕ ਤੌਰ 'ਤੇ ਬਾਹਰ ਹੋਏਗੀ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਵੀ ਬਾਹਰ ਹੋ ਸਕਦੀ ਹੈ ਪਰ ਜੇਕਰ ਰਾਜਸਥਾਨ ਰੋਇਲ ਦੀ ਟੀਮ ਹਾਰਦੀ ਹੈ ਤਾਂ ਇਹ ਕੰਟੈਸਟ ਹੈ ਜਿਹੜਾ ਉਹ 3 ਟੀਮਾਂ ਦੇ ਵਿੱਚ ਹੋਏਗਾ ਜਿਸ ਦੇ ਵਿੱਚ ਪੰਜਾਬ ਕਿੰਗਸ ਰਾਜਸਥਾਨ ਰੋਇਲਸ ਅਤੇ ਮਾਫ ਕਰਨਾ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਜਿਹੜੀ ਹੈ ਇਹਨਾਂ 3 ਟੀਮਾਂ ਦੇ ਵਿੱਚ ਇਹ ਮੁਕਾਬਲਾ ਹੈ ਜਿਹੜਾ ਚੌਥੀ ਟੀਮ ਪਲੇਅਆਫਸ ਦਾ ਬਣਨ ਵਾਸਤੇ ਜਾਰੀ ਰਹੇਗਾ ਇਸ ਦੇ ਨਾਲ ਨਾਲ ਜੇਕਰ ਆਪਾਂ ਦੇਖੀਏ ਤਾਂ ਮੁੰਬਈ ਇੰਡੀਅਨਸ ਐਲੀਮੀਨੇਟ ਹੋ ਚੁੱਕੇ ਹੈ 12 ਮੈਚਾਂ ਦੇ ਵਿੱਚ ਸਿਰਫ 4 ਹੀ ਮੈਚ ਜਿੱਤੇ ਨੇ 8 ਅੰਕ ਨੇ ਲਖਨਊ ਸੁਪਰ ਜਾਇੰਟਸ ਦੀ ਟੀਮ ਨੇ 13 ਮੈਚਾਂ ਦੇ ਵਿੱਚ ਸਿਰਫ 8 ਅੰਕ ਨੇ ਅਤੇ ਇਸ ਵੇਲੇ ਬੋਟਮ ਆਫ ਦਾ ਟੇਬਲ ਇਸ ਟੀਮ ਨੂੰ ਦੇਖਿਆ ਜਾ ਸਕਦਾ ਹੈ ਆਉਣ ਵਾਲੇ ਮੈਚਿਸ ਦੀ ਜੇਕਰ ਗੱਲ ਕਰੀਏ ਤਾਂ ਕੋਲਕਾਤਾ ਨਾਈਟ ਰਾਈਡਰਸ ਅਤੇ ਨਾਲ ਦੀ ਨਾਲ ਮੁੰਬਈ ਇੰਡੀਅਨਸ ਦਾ ਮੁਕਾਬਲਾ ਅੱਜ ਹੋਏਗਾ ਅਤੇ ਇਸ ਤੋਂ ਬਾਅਦ ਕੱਲ੍ਹ ਹੋਣ ਵਾਲੇ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਸ ਦੇ ਵਿਚਕਾਰ ਮੁਕਾਬਲਾ ਖੇਡਿਆ ਜਾਣਾ ਫਰਾਈਡੇ ਨਾਈਟ ਨੂੰ ਜਿਹੜਾ ਮੁਕਾਬਲਾ ਹੋਣਾ ਉਹ ਸਨਰਾਈਜ਼ਰ ਹੈਦਰਾਬਾਦ ਅਤੇ ਰੋਇਲ ਚੈਲੇਂਜਰਸ ਬੰਗਲੌਰ ਦੇ ਖਿਲਾਫ ਦੀਆਂ ਟੀਮਾਂ ਆਪਸ ਵਿੱਚ ਭਿੜਨਗੀਆਂ ਇਹ ਮੈਚ ਹੈ ਜਿਹੜਾ ਡੈਡ ਰਬਰ ਰਹੇਗਾ ਕਿਉਂਕਿ ਦੋਨੇ ਟੀਮਾਂ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀਆਂ ਨੇ ਹਾਲਾਂਕਿ ਦੋਨੇ ਟੀਮਾਂ ਦੇ ਵਿੱਚ ਇਹ ਕੋਸ਼ਿਸ਼ ਰਹੇਗੀ ਖਾਸ ਕਰਕੇ ਆਰ ਸੀ ਬੀ ਕਿ ਉਹ ਨੰਬਰ 1 ਦੇ ਉੱਤੇ ਜ਼ਰੂਰ ਬਣੀ ਰਹੇ ਅਤੇ ਸਿੱਧਾ ਫਾਈਨਲ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਉਹ ਜ਼ਰੂਰ ਦਾਖਲਾ ਮਿਲੇਗਾ ਇਸ ਤੋਂ ਬਾਅਦ ਫਿਰ 2 ਮੁਕਾਬਲੇ ਨੇ ਸ਼ਨੀਵਾਰ ਵਾਲੇ ਦਿਨ ਜਿਸ ਦੇ ਵਿੱਚ ਇਹ ਲਖਨਊ ਸੁਪਰ ਜਾਇੰਟਸ ਵਰਸਿਜ਼ ਪੰਜਾਬ ਕਿੰਗਸ ਅਤੇ ਮੁੰਬਈ ਇੰਡੀਅਨ ਵਰਸਿਜ਼ ਰਾਜਸਥਾਨ ਰੋਇਲਸ ਦੀਆਂ ਟੀਮਾਂ ਆਪਸ ਦੇ ਵਿੱਚ ਭਿੜਨਗੀਆਂ ਇਸ ਦਿਨ ਇਹ ਤੈਅ ਹੋ ਜਾਣਾ ਪੰਜਾਬ ਜੇਕਰ ਆਪਣਾ ਮੈਚ ਜਿੱਤਦਾ ਆ ਤਾਂ ਚਾਂਸ ਬਣੇ ਰਹਿਣਗੇ ਬਟ ਉਸ ਤੋਂ ਬਾਅਦ ਵੀ ਰਾਜਸਥਾਨ ਰੋਇਲਸ ਵਾਲਾ ਮੈਚ ਵੀ ਸਾਨੂੰ ਦੇਖਣਾ ਪਏਗਾ ਅਰੇ ਡੀ ਮੈਚ ਹੈ ਇੱਥੇ ਦੇ ਮੁਤਾਬਕ ਜੇਕਰ ਆਪਾਂ ਦੇਖੀਏ ਅਤੇ ਇਸ ਮੈਚ ਦੇ ਵਿੱਚ ਜੇ ਰਾਜਸਥਾਨ ਰੋਇਲ ਮੈਚ ਜਿੱਤਦਾ
ਤਾਂ ਉਹ ਡੈਫੀਨੇਟਲੀ ਅਗਲੀ ਪਲੇ ਆਫ ਵਾਸਤੇ ਕੁਆਲੀਫਾਈ ਕਰੇਗਾ। ਕੋਲਕਾਤਾ ਨਾਈਟ ਰਾਈਡਰਜ਼ ਦਾ ਦਿੱਲੀ ਕੈਪੀਟਲਸ ਦੇ ਨਾਲ ਆਖਰੀ ਮੁਕਾਬਲਾ, ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਅੱਜ ਦੇ ਦਿਨ ਆਪਣਾ ਮੁੰਬਈ ਇੰਡੀਅਨਸ ਦੇ ਖਿਲਾਫ਼ ਮੈਚ ਖੇਡੇਗੀ। ਜੇਕਰ ਅੱਜ ਹੀ ਟੀਮ ਹਾਰਦੀ ਹੈ ਤਾਂ ਸੁਭਾਵਿਕ ਤੌਰ ਦੇ ਉੱਤੇ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਵੀ ਹੈ ਜਿਹੜੀ ਉਹ ਬਾਹਰ ਹੋ ਜਾਵੇਗੀ। ਯਾਦ ਰਹੇ ਇਹ ਉਹ ਟੀਮਾਂ ਨੇ, ਖਾਸ ਕਰਕੇ ਜਦੋਂ ਅਸੀਂ ਗੁਜਰਾਤ ਦੀ ਗੱਲ ਕਰਦੇ ਹਾਂ, ਕੋਲਕਾਤਾ ਨਾਈਟ ਰਾਈਡਰਜ਼ ਦੀ ਗੱਲ ਕਰਦੇ ਹਾਂ, ਸਨਰਾਈਜ਼ਰ ਹੈਦਰਾਬਾਦ ਦੀ ਗੱਲ ਕਰਦੇ ਹਾਂ, ਤਾਂ ਇਹ ਉਹ ਟੀਮਾਂ ਨੇ ਜਿਨ੍ਹਾਂ ਨੇ ਸ਼ੁਰੂਆਤ ਦੇ ਵਿੱਚ ਬਹੁਤੇ ਮੈਚ ਨਹੀਂ ਜਿੱਤੇ ਸਨ। ਖੈਰ ਹੁਣ ਬਿਹਤਰੀਨ ਪ੍ਰਦਰਸ਼ਨ ਹੈ ਜਿਹੜਾ ਉਹ ਇਹਨਾਂ ਟੀਮਾਂ ਦੇ ਵੱਲੋਂ ਕੀਤਾ ਗਿਆ। 27 ਮਈ ਨੂੰ ਪਹਿਲਾ ਕੁਆਲੀਫਾਇਰ ਖੇਡਿਆ ਜਾਣਾ ਧਰਮਸ਼ਾਲਾ ਦੇ ਵਿੱਚ, ਨਿਊ ਚੰਡੀਗੜ੍ਹ ਦੇ ਵਿੱਚ ਐਲੀਮੀਨੇਟਰ ਖੇਡਿਆ ਜਾਣਾ, ਅਤੇ ਇਸੇ ਤਰ੍ਹਾਂ ਨਿਊ ਚੰਡੀਗੜ੍ਹ ਦੇ ਵਿੱਚ ਹੀ ਦੂਸਰਾ ਕੁਆਲੀਫਾਇਰ ਮੁਕਾਬਲਾ ਖੇਡਿਆ ਜਾਣਾ। ਸੋ ਕੁੱਲ ਮਿਲਾ ਕੇ ਸਾਰੇ ਮੈਚ ਨੇ ਜਿਹੜੇ ਨੌਰਥ ਜ਼ੋਨ ਨੂੰ ਹੀ ਦਿੱਤੇ ਗਏ ਨੇ ਪਲੇ ਆਫਸ 'ਤੇ, ਅਤੇ ਆਖਰੀ ਮੁਕਾਬਲਾ ਹੈ ਜਿਹੜਾ ਉਹ ਅਹਿਮਦਾਬਾਦ ਦੇ ਵਿਖੇ ਖੇਡਿਆ ਜਾਣਾ। ਫਾਈਨਲ ਮੁਕਾਬਲਾ 1 ਜੂਨ ਨੂੰ, ਜਾਣੀ ਕਿ ਆਪਣੀ ਸੰਡੇ ਹੋਣਾ, ਸੰਡੇ ਰਾਤ ਹੋਣੀ ਹੈ, ਅਤੇ ਬਾਕੀ ਜਿਹੜੇ ਮੁਕਾਬਲੇ ਨੇ ਜਿਸ ਦੇ ਵਿੱਚ ਵੈਨਸਡੇ 27 ਮਈ ਨੂੰ ਜਿਹੜਾ ਦੇਰ ਰਾਤ ਮੰਗਲਵਾਰ ਮੁਕਾਬਲਾ ਹੋਏਗਾ, ਇਸੇ ਤਰ੍ਹਾਂ ਬੁੱਧਵਾਰ ਨੂੰ ਜਿਹੜਾ ਹੈ ਉਹ ਐਲੀਮੀਨੇਟਰ ਦਾ ਮੁਕਾਬਲਾ ਖੇਡਿਆ ਜਾਣਾ ਨਿਊ ਚੰਡੀਗੜ੍ਹ ਦੇ ਵਿੱਚ। ਸੋ IPL ਤਕਰੀਬਨ ਆਪਣੇ ਆਖਰੀ ਦੌਰ ਦੇ ਵਿੱਚ ਹੈ, ਅਤੇ ਇਸ ਤੋਂ ਬਾਅਦ ਹੁਣ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੀਆਂ ਟੀਮਾਂ ਦੀ ਵੀ ਅਨਾਊਂਸਮੈਂਟ ਹੈ ਉਹ ਕਰ ਦਿੱਤੀ ਗਈ ਹੈ। ਯਾਦ ਰਹੇ ਕਿ ਵੁਮੈਨ ਵਰਲਡ ਕੱਪ, T20 ਵਰਲਡ ਕੱਪ ਹੈ ਜਿਹੜਾ ਉਹ ਵੀ ਸ਼ੁਰੂ ਹੋਣ ਜਾ ਰਿਹਾ, ਜਿਸ ਦੇ ਵਿੱਚ ਭਾਰਤ ਦਾ ਪਹਿਲਾ ਮੁਕਾਬਲਾ 14 ਜੂਨ ਨੂੰ ਪਾਕਿਸਤਾਨ ਦੇ ਖਿਲਾਫ਼ ਰੱਖਿਆ ਗਿਆ, 17 ਜੂਨ ਨੂੰ ਭਾਰਤੀ ਟੀਮ ਹੈ ਜਿਹੜੀ ਉਹ ਨੀਦਰਲੈਂਡਸ ਦੇ ਖਿਲਾਫ਼ ਆਪਣਾ ਮੁਕਾਬਲਾ ਖੇਡੇਗੀ, ਅਤੇ 21 ਜੂਨ ਨੂੰ ਸਾਊਥ ਅਫਰੀਕਾ ਵਰਸਿਜ਼ ਇੰਡੀਆ, 25 ਜੂਨ ਨੂੰ ਇੰਡੀਆ ਵਰਸਿਜ਼ ਬੰਗਲਾਦੇਸ਼, ਅਤੇ 28 ਜੂਨ ਨੂੰ ਆਸਟ੍ਰੇਲੀਆ ਵਰਸਿਜ਼ ਇੰਡੀਆ ਦੀਆਂ ਟੀਮਾਂ ਆਮੋ ਸਾਹਮਣੇ ਰਹਿਣਗੀਆਂ। ICC ਵੁਮੈਨ T20 ਵਰਲਡ ਕੱਪ 2026 ਹੈ ਜਿਹੜਾ, ਉਸ ਨੂੰ ਲੈ ਕੇ ਭਾਰਤੀ ਟੀਮ ਦੀ ਘੋਸ਼ਣਾ ਵੀ ਹੈ ਕਰ ਦਿੱਤੀ ਗਈ ਹੈ, ਜਿਸ ਦੇ ਵਿੱਚ ਹਰਮਨਪ੍ਰੀਤ ਕੌਰ ਨੂੰ ਕਪਤਾਨ, ਸਮ੍ਰਿਤੀ ਮੰਦਨਾ ਜਿਹੜੇ ਨੇ ਵਾਈਸ ਕੈਪਟਨ, ਸ਼ਫਾਲੀ ਵਰਮਾ, ਜਮੀਨਾ ਰੋਡਰੀਗਜ਼, ਭਾਰਤੀ ਫੁਲਮਾਨੀ, ਡਿਪਟੀ ਸ਼ਰਮਾ, ਰਿਚਾ ਘੋਸ਼ ਵਿਕਟਕੀਪਰ ਦੇ ਤੌਰ ਦੇ ਉੱਤੇ, ਸ੍ਰੀ ਚਰਨੀ, ਔਰ ਇਸ ਦੇ ਨਾਲ ਜਸਤੀਕਾ ਭਾਟੀਆ ਵਿਕਟਕੀਪਰ ਦੇ ਤੌਰ ਦੇ ਉੱਤੇ, ਨੰਦਨੀ ਸ਼ਰਮਾ, ਅਨੁਰਾਧੀ ਰੈਡੀ, ਰੇਣੂਕਾ ਠਾਕੁਰ, ਕ੍ਰਾਂਤੀ ਗੌਡ ਅਤੇ ਸ਼੍ਰੇਯੰਕਾ ਪਟੇਲ ਤੋਂ ਇਲਾਵਾ ਰਾਧਾ ਯਾਦਵ ਨੂੰ ਜਿਹੜਾ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸ ਦੇ ਨਾਲ ਨਾਲ ਅਮਨਜੋਤ ਕੌਰ ਅਤੇ ਕਸ਼ਵੀ ਗੌਤਮ ਨੇ ਜਿਹੜੇ ਉਹ ਆਪਣੀ ਇੰਜਰੀ ਦੇ ਕਾਰਨ ਟੀਮ ਦੇ ਸਿਲੈਕਸ਼ਨ ਪ੍ਰੋਸੈਸ ਦੇ ਲਈ ਅਵੇਲੇਬਲ ਨਹੀਂ ਸਨ। ਇਹ ਜੋ ਮੁਕਾਬਲਾ ਹੈ ਜਿਸ ਦੀ ਸ਼ੁਰੂਆਤ ਹੈ ਉਹ ਬਰਮਿੰਗਮ ਦੇ ਵਿੱਚ ਹੋਵੇਗੀ, ਭਾਰਤੀ ਟੀਮ 14 ਜੂਨ ਨੂੰ ਇਹ ਮੁਕਾਬਲਾ ਹੈ ਜਿਹੜਾ ਉਹ ਭਾਰਤੀ ਟੀਮ ਪਾਕਿਸਤਾਨ ਦੇ ਖਿਲਾਫ਼ ਆਪਣਾ ਮੈਚ ਖੇਡ ਕੇ ਕਰੇਗੀ, ਅਤੇ ਜ਼ਰੂਰ ਇਸ ਦੇ ਉੱਤੇ ਵੀ ਨਜ਼ਰਾਂ ਨੇ ਜਿਹੜੀਆਂ ਉਹ ਰਹਿਣਗੀਆਂ। ਇਸ ਦੇ ਨਾਲ ਨਾਲ ਜਿਹੜੀ ਇੰਡੀਆ ਏ ਟੀਮ ਦਾ ਵੀ ਅਨਾਊਂਸਮੈਂਟ ਕੀਤੀ ਗਈ ਹੈ, ਜੋ ਕਿ ਟਰਾਈ ਸੀਰੀਜ਼ ਹੋਣੀ ਹੈ, ਟ੍ਰਾਈਐਂਗੂਲਰ ਸੀਰੀਜ਼ ਸ਼੍ਰੀਲੰਕਾ ਦੇ ਵਿੱਚ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਸ਼੍ਰੀਲੰਕਾ, ਭਾਰਤ ਤੋਂ ਇਲਾਵਾ ਅਫਗਾਨਿਸਤਾਨ ਦੀਆਂ ਟੀਮਾਂ ਨੇ ਜਿਹੜੀਆਂ ਉਹ ਹਿੱਸਾ ਲੈ ਰਹੀਆਂ ਨੇ। ਭਾਰਤੀ ਏ ਟੀਮ ਦੇ ਵਿੱਚ ਤਿਲਕ ਵਰਮਾ ਨੂੰ ਕਪਤਾਨ ਬਣਾਇਆ ਗਿਆ, ਪ੍ਰਿਯੰਸ਼ ਆਰਿਆ, ਵੈਭਵ ਸੂਰਿਆਵੰਸ਼ੀ ਨੂੰ ਜਗ੍ਹਾ ਮਿਲੀ ਹੈ, ਰਿਆਨ ਪਰਾਗ ਹੈ ਵਾਈਸ ਕੈਪਟਨ ਦੇ ਤੌਰ 'ਤੇ, ਆਯੂਸ਼ ਬਡੋਨੀ, ਨਿਸ਼ਾਂਤ ਸਿੰਧੂ, ਹਰਸ਼ ਦੁਬੇ, ਸੂਰਿਆਂਸ਼, ਪ੍ਰਭਸਿਮਰਨ ਸਿੰਘ ਨੂੰ ਵਿਕਟਕੀਪਰ ਦੇ ਤੌਰ ਦੇ ਉੱਤੇ, ਅਤੇ ਕੁਮਾਰ ਕੁਸ਼ਾਗਰਾ ਨੂੰ ਵਿਕਟਕੀਪਰ ਦੇ ਤੌਰ ਦੇ ਉੱਤੇ ਸ਼ਾਮਲ ਕੀਤਾ ਗਿਆ ਹੈ। ਬਿਪਰਾਜ ਨਿਗਮ, ਯਸ਼ ਠਾਕੁਰ, ਯੁੱਧਵੀਰ ਸਿੰਘ, ਅੰਸ਼ੁਲ ਕੰਬੋਜ ਅਤੇ ਅਰਸ਼ਦ ਖਾਨ ਨੂੰ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸ ਇਲਾਵਾ ਜੇਕਰ ਆਪਾਂ ਦੇਖੀਏ ਤਾਂ ਜਿਹੜੇ ਇੰਡੀਆ ਅਤੇ ਅਫਗਾਨਿਸਤਾਨ ਦੀ ਟੀਮ ਦੇ ਵਾਸਤੇ ਮੈਚ ਵਾਸਤੇ ਜਿਹੜੀ ਸਕੈਡ ਅਨਾਊਂਸ ਹੋਈ ਹੈ, ਉਸ ਦੇ ਵਿੱਚ ਵਨਡੇ ਅਤੇ ਨਾਲ ਦੀ ਨਾਲ ਟੈਸਟ ਵਾਸਤੇ ODI ਵਾਸਤੇ ਜੋ ਸਕੁਐਡ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਹਾਂ। ਸ਼ੁਭਮਨ ਗਿੱਲ ਨੂੰ ਕਪਤਾਨ ਨਿਯੁਕਤ ਕੀਤਾ ਗਿਆ, ਸ਼੍ਰੀਯਸ਼ ਅਈਅਰ ਵਾਈਸ ਕੈਪਟਨ ਰਹਿਣਗੇ, ਰੋਹਿਤ ਸ਼ਰਮਾ, ਵਿਰਾਟ ਕੋਹਲੀ, KL ਰਾਹੁਲ, ਇਸ਼ਾਨ ਕਿਸ਼ਨ ਦੋਨਾਂ ਨੂੰ ਵਿਕਟਕੀਪਰ ਦੇ ਤੌਰ ਦੇ ਉੱਤੇ, ਹਾਰਦਿਕ ਪਾਂਡਿਆ, ਨਿਤਿਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਹਰਸ਼ ਦੁਬੇ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ, ਪ੍ਰਿੰਸ ਯਾਦਵ ਅਤੇ ਗੁਰਨੂਰ ਬਰਾੜ ਨੂੰ ਹੈ ਜਿਹੜਾ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ। ਟੈਸਟ ਸਕੁਐਡ ਦੇ ਵਿੱਚ ਸ਼ੁਭਮਨ ਗਿੱਲ ਨੂੰ ਕੈਪਟਨਸੀ ਹੈ ਜਿਹੜੀ ਉਹ ਬਰਕਰਾਰ ਰੱਖੀ ਹੈ, ਇਸ ਦੇ ਵਿੱਚ ਜਸ਼ਵੀ ਜੈਸਵਾਲ, KL ਰਾਹੁਲ ਵਾਈਸ ਕੈਪਟਨ ਦੇ ਤੌਰ ਦੇ ਉੱਤੇ, ਸਾਈ ਸੁਦਰਸ਼ਨ, ਰਿਸ਼ਭ ਪੰਤ ਦਾ ਵਾਪਸੀ ਹੋਈ ਹੈ, ਅਤੇ ਦੇਵਦੱਤ ਪਡੀਕਲ, ਨਿਤੇਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਮਾਨਵ ਸੁਥਾਰ, ਗੁਰਨੂਰ ਬਰਾੜ, ਹਰਸ਼ ਦੁਬੇ ਅਤੇ ਧਰੁਵ ਜਰੇਲ ਨੂੰ
ਜਗ੍ਹਾ ਹੈ ਜਿਹੜੀ ਉਹ ਦਿੱਤੀ ਗਈ ਹੈ। ਸੋ ਇਹ ਟੈਸਟ ਦੀ ਟੀਮ ਹੈ ਜਿਹੜੀ ਉਹ ਅਨਾਊਂਸ ਕੀਤੀ ਗਈ ਅਫਗਾਨਿਸਤਾਨ ਦੇ ਖਿਲਾਫ਼। ਦੇਖਣਾ ਹੋਏਗਾ ਕਿ ਟੀਮ ਕਿਸ ਤਰੀਕੇ ਦੇ ਨਾਲ ਪਰਫੋਰਮ ਹੈ ਜਿਹੜਾ ਉਹ ਕਰਦੀ ਹੈ। ਇਸ ਦੇ ਨਾਲ ਨਾਲ ਜੇਕਰ ਆਪਾਂ ਦੇਖੀਏ ਤਾਂ ਜਿਹੜੀਆਂ ਫੁੱਟਬਾਲ ਜਗਤ ਦੇ ਨਾਲ ਸੰਬੰਧਿਤ ਖ਼ਬਰਾਂ ਨੇ ਉਹਨਾਂ ਦੇ ਉੱਤੇ ਵੀ ਝਾਤ ਹੈ ਜਿਹੜੀ ਉਹ ਜ਼ਰੂਰ

ਫਾਈਨਲ ਹੈ ਜੋ ਕਿ ਸਿਡਨੀ ਦੇ ਵਿੱਚ ਖੇਡਿਆ ਜਾਣਾ, ਜਿਸ ਦੇ ਵਿੱਚ ਆਕਲੈਂਡ ਵਰਸਿਸ ਸਿਡਨੀ ਦੀਆਂ ਟੀਮਾਂ ਆਮੋ ਸਾਹਮਣੇ ਰਹਿਣਗੀਆਂ। ਮੈਲਬਨ ਵਿਕਟਰੀ ਨੂੰ ਸਿਡਨੀ ਨੇ ਮਾਤ ਦਿੱਤੀ ਸੀ 0 ਦੇ ਮੁਕਾਬਲੇ 1 ਗੋਲਾਂ ਦੇ ਨਾਲ, ਜਿਸ ਤੋਂ ਬਾਅਦ ਸਿਡਨੀ ਵਰਸਿਸ ਨਿਊ ਕਾਸਲ ਦੀਆਂ ਟੀਮਾਂ ਦੇ ਵਿਚਕਾਰ ਮੁਕਾਬਲਾ ਹੈ ਜਿਹੜਾ ਉਹ 1-1 ਗੋਲਾਂ ਦੇ ਉੱਤੇ ਗੋਲ ਦੇ ਉੱਤੇ ਬਰਾਬਰ ਰਿਹਾ ਸੀ ਦੋ ਮੈਚਾਂ ਦੇ ਵਿੱਚ ਹੋਮ ਐਂਡ ਅਵੇ ਦੇ ਤਹਿਤ, ਜਦਕਿ ਆਕਲੈਂਡ ਦੀ ਟੀਮ ਨੇ ਐਡੀਲੇਡ ਨੂੰ ਮਾਤ ਦਿੱਤੀ ਹੈ। ਪਹਿਲਾ ਮੈਚ 1-1 ਦੇ ਨਾਲ ਬਰਾਬਰ ਰਿਹਾ, ਫਿਰ 0 ਦੇ ਮੁਕਾਬਲੇ 3 ਗੋਲਾਂ ਦੇ ਨਾਲ ਆਕਲੈਂਡ ਦੀ ਟੀਮ ਨੇ ਮੁਕਾਬਲਾ ਜਿੱਤਿਆ। ਇਸ ਤੋਂ ਪਹਿਲਾਂ ਆਕਲੈਂਡ ਦੀ ਟੀਮ ਨੇ ਮੈਲਬਨ ਸਿਟੀ ਨੂੰ ਪੈਨਲਟੀਜ਼ ਦੇ ਉੱਤੇ ਹਰਾ ਕੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਆਪਣੀ ਬਣਾਈ ਸੀ, ਅਤੇ ਹੁਣ ਆਕਲੈਂਡ ਵਰਸਿਸ ਸਿਡਨੀ ਦੀਆਂ ਟੀਮਾਂ ਦੇ ਵਿਚਕਾਰ ਫਾਈਨਲ ਮੁਕਾਬਲਾ ਹੈ ਜਿਹੜਾ ਉਹ ਖੇਡਿਆ ਜਾਣਾ। ਇੰਗਲਿਸ਼ ਪ੍ਰੀਮੀਅਰ ਲੀਗ ਦੇ ਵਿੱਚ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਇਹ ਤੈਅ ਹੈ, ਮੇਰੇ ਖਿਆਲ 'ਚ 1-1 ਸ਼ਾਇਦ ਮੈਚ ਹੀ ਹੁਣ ਬਾਕੀ ਹੈ, ਔਰ ਉਸ ਤੋਂ ਬਾਅਦ ਲੀਗ ਹੈ ਜਿਹੜੀ ਉਹ ਸੰਪੂਰਨ ਹੋ ਜਾਣੀ ਹੈ। ਔਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਆਰਸਨਲ ਦੀ ਟੀਮ ਹੈ ਜਿਹੜੀ ਉਹ ਜਿੱਤ ਰਹੀ ਹੈ ਇੰਗਲਿਸ਼ ਪ੍ਰੀਮੀਅਰ ਲੀਗ, ਔਰ ਆਰਸਨਲ ਜਿਹੜਾ ਹੈ ਉਹ ਚੈਂਪੀਅਨਸ ਲੀਗ ਦੇ ਵਿੱਚ ਵੀ ਫਾਈਨਲ ਦੇ ਵਿੱਚ ਹੈ। ਉਸੇ ਉੱਤੇ ਵੀ ਗੱਲਬਾਤ ਕਰਾਂਗੇ। 37 ਮੈਚਾਂ ਦੇ ਵਿੱਚ 82 ਅੰਕਾਂ ਦੇ ਨਾਲ ਇਸ ਵੇਲੇ ਲੀਡ ਕਰ ਰਹੀ ਹੈ। ਨੰਬਰ 2 ਦੇ ਉੱਤੇ ਮਾਨਚੈਸਟਰ ਸਿਟੀ ਹੈ, 37 ਮੈਚਾਂ ਦੇ ਵਿੱਚ 78 ਅੰਕ ਨੇ, ਜੇਕਰ ਜਿੱਤਦੀ ਵੀ ਹੈ ਤਾਂ ਅੰਕ 81 ਰਹਿਣਗੇ। ਮਾਨਚੈਸਟਰ ਯੂਨਾਈਟਿਡ ਇਸ ਵੇਲੇ ਨੰਬਰ 3 ਦੇ ਉੱਤੇ ਹੈ, 37 ਮੈਚਾਂ ਦੇ ਵਿੱਚ 68 ਅੰਕ ਨੇ। ਐਸਟਨ ਵਿਲਾ ਦੇ 37 ਮੈਚਾਂ ਦੇ ਵਿੱਚ 62 ਅੰਕਾਂ ਦੇ ਨਾਲ ਇਸ ਵੇਲੇ ਨੰਬਰ 4 ਦੇ ਉੱਤੇ ਹੈ। ਲਿਵਰਪੂਲ 37 ਮੈਚਾਂ ਦੇ ਵਿੱਚ 59 ਅੰਕਾਂ ਦੇ ਨਾਲ ਇਸ ਵੇਲੇ ਨੰਬਰ 5 ਦੇ ਉੱਤੇ ਦੇਖੀ ਜਾ ਸਕਦੀ ਹੈ। ਇਹ 5 ਟੀਮਾਂ ਨੇ ਜਿਹੜੀਆਂ ਅਗਲੇ ਸਾਲ ਚੈਂਪੀਅਨਸ ਲੀਗ ਦੇ ਲਈ ਵੀ ਕੁਆਲੀਫਾਈ ਕਰਨਗੀਆਂ। ਇਸ ਦੇ ਨਾਲ ਨਾਲ ਜੇਕਰ ਆਪਾਂ ਦੇਖੀਏ ਤਾਂ ਜਿਹੜੀ ਲਾ ਲੀਗਾ ਹੈ ਉਸ ਦੇ ਵਿੱਚ ਬਾਰਸੀਲੋਨਾ ਵਿਨਰ ਰਹੀ ਹੈ, 37 ਮੈਚਾਂ ਦੇ ਵਿੱਚ 94 ਅੰਕਾਂ ਦੇ ਨਾਲ ਉਹਨਾਂ ਨੇ ਜੇਤੂ ਹੋਣ ਦਾ ਮਾਣ ਹਾਸਲ ਕੀਤਾ। ਨੰਬਰ 2 ਦੇ ਉੱਤੇ ਰੇਅਲ ਮੈਡ੍ਰਿਡ ਦੀ ਟੀਮ ਰਹੀ ਹੈ, 37 ਮੈਚਾਂ ਦੇ ਵਿੱਚ 83 ਅੰਕ। ਇਸ ਤੋਂ ਬਾਅਦ ਵਿਲਾਰਲ ਨੰਬਰ 3, ਨੰਬਰ 4 ਦੇ ਉੱਤੇ ਐਲਚੀਸ਼ੋ ਮੈਡ੍ਰਿਡ, ਅਤੇ ਨੰਬਰ 5 ਦੇ ਉੱਤੇ ਬੈਤਿਸ ਦੀ ਟੀਮ ਨੂੰ ਦੇਖਿਆ ਜਾ ਸਕਦਾ। ਸੈਲਟਾ ਅਤੇ ਗੇਤਾਫੇ ਜਿਨ੍ਹਾਂ ਨੇ ਇਸ ਵਾਰ ਦੀ ਚੈਂਪੀਅਨਸ ਲੀਗ ਖੇਡੀ ਸੀ ਉਹ ਅਗਲੀ ਵਾਰ ਚੈਂਪੀਅਨਸ ਲੀਗ ਤੋਂ ਬਾਹਰ ਰਹਿਣਗੇ। ਨੰਬਰ 6 ਅਤੇ ਨੰਬਰ 7 ਦੇ ਉੱਤੇ ਉਹਨਾਂ ਨੇ ਫਿਨਿਸ਼ ਕੀਤਾ। ਚੈਂਪੀਅਨਸ ਲੀਗ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਫਾਈਨਲ ਮੁਕਾਬਲਾ 31 ਮਈ ਨੂੰ ਹੈ, ਔਰ ਇਹ ਜ਼ਰੂਰ ਜੇਕਰ ਤੁਸੀਂ ਫੁੱਟਬਾਲ ਦੇ ਸ਼ੌਕੀਨ ਹੋ ਤਾਂ 2 ਵਜੇ ਤੜਕੇ ਇਹ ਮੁਕਾਬਲਾ ਹੋਣਾ, ਜਾਣੀ ਕਿ 1 ਤਰੀਕ ਹੋ ਜਾਣੀ ਹੈ, ਮਾਫ ਕਰਨਾ 30 ਤਰੀਕ ਨੂੰ ਰਾਤ ਨੂੰ ਮੁਕਾਬਲਾ ਹੋਏਗਾ 2 ਵਜੇ ਸਵੇਰੇ, ਆਰਸਨਲ ਵਰਸਿਸ ਪੈਰਿਸ ਸੈਂਟ ਜਰਮਨ ਦੀਆਂ ਟੀਮਾਂ ਦੇ ਵਿਚਕਾਰ। ਇੱਕ ਦੋਨੇ ਯੂਰਪੀਅਨ ਕਲੱਬ ਨੇ, ਇੱਕ ਫਰਾਂਸ ਤੋਂ ਆ ਅਤੇ ਇੱਕ ਇੰਗਲੈਂਡ ਤੋਂ ਆ, ਦੋਨੇ ਕਲੱਬਾਂ ਦੇ ਵਿੱਚੋਂ ਦੇਖਦੇ ਹਾਂ ਕਿ ਕਿਹੜਾ ਟੀਮ ਹੈ ਜਿਹੜੀ, ਔਰ ਇਹ ਪਹਿਲੀ ਵਾਰੀ ਹੋਏਗਾ, ਫਸਟ ਟੀਮ ਹੋਏਗੀ ਜੇਕਰ ਚੈਂਪੀਅਨਸ ਲੀਗ ਵੀ ਜਿੱਤਦੀ ਹੈ ਅਤੇ ਇੰਗਲਿਸ਼ ਪ੍ਰੀਮੀਅਰ ਲੀਗ ਵੀ ਜਿੱਤਦੀ ਹੈ। ਹਾਲਾਂਕਿ ਕਿਸ ਤਰ੍ਹਾਂ ਦੀ ਪਰਫੋਰਮੈਂਸ ਰਹੀ ਹੈ ਆਰਸਨਲ ਦੀ, ਉਸ ਤੋਂ ਪਹਿਲਾਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਮਈ ਤੋਂ ਪਹਿਲਾਂ, 31 ਮਈ ਤੋਂ ਪਹਿਲਾਂ ਜਾਂ 30 ਮਈ ਤੋਂ ਪਹਿਲਾਂ ਜਦੋਂ ਚੈਂਪੀਅਨਸ ਲੀਗ ਦਾ ਫਾਈਨਲ ਹੈ, ਉਸ ਤੋਂ ਪਹਿਲਾਂ ਇੰਗਲਿਸ਼ ਪ੍ਰੀਮੀਅਰ ਲੀਗ ਦੇ ਸਾਰੇ ਮੈਚ ਨੇ ਜਿਹੜੇ ਉਹ ਮੁਕੰਮਲ ਹੋ ਜਾਣਗੇ, ਔਰ ਉਹ ਜਿੱਤ ਚੁੱਕੇ ਆ, ਉਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਕਿਸ ਤਰੀਕੇ ਦੇ ਨਾਲ ਹੁਣ ਚੈਂਪੀਅਨਸ ਲੀਗ ਦੇ ਵੱਲ ਫੋਕਸ ਕਰਦੇ ਨੇ, ਇਹ ਗੱਲ ਵੀ ਹੈ ਜਿਹੜੀ ਉਹ ਜ਼ਰੂਰ ਦੇਖਣ ਵਾਲੀ ਹੋਏਗੀ। ਔਰ ਫੁੱਟਬਾਲ ਜਗਤ ਦੇ ਨਾਲ ਸੰਬੰਧਿਤ ਨੇ ਜਿਹੜੀਆਂ ਇਹ ਖਬਰਾਂ। ਇਸ ਤੋਂ ਬਾਅਦ ਹੁਣ ਦੋਸਤੋ ਜੋ ਵਰਲਡ ਕੱਪ ਹੈ ਉਹ ਵੀ ਸ਼ੁਰੂ ਹੋ ਜਾਣਾ, ਔਰ ਫੀਫਾ ਵਰਲਡ ਕੱਪ ਹੈ ਜਿਹੜਾ ਉਹ ਜੂਨ ਤੋਂ ਆ, ਸੋ ਜ਼ਰੂਰ ਉਸ ਦੇ ਉੱਤੇ ਨਜ਼ਰ ਬਣਾ ਕੇ ਰੱਖਾਂਗੇ, ਸਪੈਸ਼ਲ ਸਟੋਰੀਜ਼ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ, ਔਰ ਜਿਸ ਤਰ੍ਹਾਂ ਵੀ ਲਾਈਵ ਅਪਡੇਟਸ ਹੁੰਦੀਆਂ ਨੇ। ਕਿਹੜੀ ਤੁਹਾਡੀ ਟੀਮ ਫੇਵਰੇਟ ਹੈ, ਜਿਸ ਟੀਮ ਨੂੰ ਤੁਸੀਂ ਜਿੱਤਦਾ ਦੇਖਣਾ ਚਾਹੁੰਦੇ ਹੋ ਉਹ ਵੀ ਸਾਨੂੰ ਜ਼ਰੂਰ ਦੱਸ ਸਕਦੇ ਹੋ। 22 ਦਿਨ ਦਾ ਸਮਾਂ ਬਾਕੀ ਹੈ ਫੀਫਾ ਵਰਲਡ ਕੱਪ 2026 ਦੇ ਵਿਚਕਾਰ। ਮੈਕਸੀਕੋ ਅਤੇ ਸਾਊਥ ਅਫਰੀਕਾ ਦੀਆਂ ਟੀਮਾਂ ਦੇ ਵਿਚਕਾਰ ਇਹ ਮੁਕਾਬਲਾ ਹੈ ਜਿਹੜਾ ਉਹ ਓਪਨਿੰਗ ਗੇਮ ਖੇਡੀ ਜਾਣੀ ਹੈ, ਔਰ ਇਸ ਦੇ ਵਿੱਚ ਜਿਹੜੇ ਫਿਕਚਰਸ ਨੇ ਉਹ ਵੀ ਤੁਹਾਨੂੰ ਜ਼ਰੂਰ ਆਪਾਂ ਦੱਸਦੇ ਹਾਂ। ਖਾਸ ਕਰਕੇ ਜੇਕਰ ਆਪਾਂ ਗਰੁੱਪਸ ਦੀ ਵੀ ਗੱਲ ਕਰ ਲਈਏ ਤਾਂ ਉਹ ਵੀ ਤੁਹਾਨੂੰ ਦੱਸਦੇ ਹਾਂ। ਗਰੁੱਪ ਏ ਦੇ ਵਿੱਚ ਮੈਕਸੀਕੋ ਆ, ਸਾਊਥ ਅਫਰੀਕਾ, ਕੋਰੀਆ ਅਤੇ ਚੈੱਕ ਰਿਪਬਲਿਕ ਦਾ ਨਾਮ ਸ਼ਾਮਲ ਹੈ। ਗਰੁੱਪ ਬੀ ਦੇ ਵਿੱਚ ਕੈਨੇਡਾ ਅਤੇ ਕਤਰ ਦੇ ਨਾਲ ਦੀ ਨਾਲ ਸਵਿਟਰਲੈਂਡ ਤੋਂ ਇਲਾਵਾ ਜਿਹੜੀ ਚੌਥੀ ਟੀਮ ਹੈ ਉਹ ਹੈ ਬਹਿਰੀਨ। ਸੋ ਇਹ ਟੀਮਾਂ ਨੇ ਜਿਹੜੀਆਂ ਉਹ ਸੋਰੀ ਮਾਫ ਕਰਨਾ ਬੋਸਨੀਆ ਦੀ ਟੀਮ ਹੈ ਜਿਹੜੀ ਉਸ ਨੂੰ ਵੀ ਰੱਖਿਆ ਗਿਆ ਹੈ, ਔਰ ਕਾਫੀ ਇੰਟਰਸਟਿੰਗ ਗਰੁੱਪ ਹੈ, ਕਾਫੀ ਅਨਪ੍ਰਡਿਕਟੇਬਲ ਗਰੁੱਪ ਵੀ ਇਸ ਨੂੰ ਕਿਹਾ ਜਾ ਸਕਦਾ, ਖਾਸ ਕਰਕੇ ਕਤਰ ਅਤੇ ਕੈਨੇਡਾ ਨੂੰ ਲੈ ਕੇ ਕਿ ਅਗਲੇ ਦੌਰ ਦੇ ਵਿੱਚ ਜਾਂਦੇ ਨੇ ਜਾਂ ਨਹੀਂ। ਗਰੁੱਪ ਸੀ ਦੇ ਵਿੱਚ ਆਲ ਟਾਈਮ ਫੇਵਰੇਟ ਟੀਮ ਸਾਰਿਆਂ ਦੀ ਬ੍ਰਾਜ਼ੀਲ, ਮਰੱਕੋ
ਅਤੇ ਸਕਾਟਲੈਂਡ ਤੋਂ ਇਲਾਵਾ ਹਾਈਤੀ ਦੀ ਟੀਮ ਹੈ ਜਿਹੜਾ ਉਸ ਨੂੰ ਰੱਖਿਆ ਗਿਆ ਹੈ। ਗਰੁੱਪ ਡੀ ਦੇ ਵਿੱਚ ਯੂ ਐੱਸ ਏ, ਪੈਰਾਗਵੇ, ਆਸਟ੍ਰੇਲੀਆ,

ਇਸ ਟੀਮ ਦੇ ਵਿੱਚ ਹੈ ਅਤੇ ਟਰਕੀ ਵੀ ਇਸ ਟੀਮ ਦੇ ਵਿੱਚ ਹੈ, ਗਰੁੱਪ ਡੀ ਦੇ ਵਿੱਚ ਹੈ। ਆਸਟ੍ਰੇਲੀਆ ਦੇ ਮੈਚਿਸ ਦੀ ਵੀ ਗੱਲਬਾਤ ਹੈ ਜਿਹੜੀ, ਉਹ ਜ਼ਰੂਰ ਕਰਦੇ ਚੱਲਾਂਗੇ ਕਿਸ ਤਰ੍ਹਾਂ ਆਸਟ੍ਰੇਲੀਆ ਦੇ ਮੈਚ ਨੇ। ਯਾਦ ਰਹੇ ਆਸਟ੍ਰੇਲੀਆ ਦਾ ਵਰਲਡ ਲਗਾਤਾਰ ਤੀਸਰੇ ਵਰਲਡ ਕੱਪ ਦੇ ਵਿੱਚ ਜਿਹੜਾ ਉਹ ਕੁਆਲੀਫਾਈ ਕੀਤਾ। ਪਿਛਲੇ ਮੈਚਿਸ ਦੀ ਗੱਲ ਕਰੀਏ ਤਾਂ ਅਰਜਨਟ ਰਾਊਂਡ ਆਫ 16 ਦੇ ਵਿੱਚ, ਯਾਨੀ ਕਿ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਜਿਹੜਾ ਹੈ ਮਾਤ ਦਿੱਤੀ ਸੀ ਅਰਜਨਟੀਨਾ ਨੇ ਆਸਟ੍ਰੇਲੀਆ ਨੂੰ ਇੱਕ ਦੇ ਮੁਕਾਬਲੇ 2 ਗੋਲਾਂ ਦੇ ਨਾਲ। ਔਰ ਆਉਣ ਵਾਲੇ ਜਿਹੜੇ ਮੈਚਿਸ ਨੇ ਉਹਨਾਂ ਦੇ ਬਾਰੇ ਵੀ ਜ਼ਰੂਰ ਤੁਹਾਡੇ ਨਾਲ ਗੱਲਬਾਤ ਹੈ ਜਿਹੜੀ ਉਹ ਇਸੇ ਤਰ੍ਹਾਂ ਕਰਦੇ ਰਹਾਂਗੇ ਅਤੇ ਦੱਸਦੇ ਰਹਾਂਗੇ ਤੁਹਾਨੂੰ ਕਿ ਆਸਟ੍ਰੇਲੀਆ ਦੇ ਮੈਚਿਸ ਨੇ ਜਿਹੜੇ ਉਹ ਕਦੋਂ ਨੇ, ਪੂਰੇ ਫਿਕਸਚਰਸ ਨੇ ਜਿਹੜੇ ਉਹ ਤੁਹਾਡੇ ਨਾਲ ਜ਼ਰੂਰ ਆਪਾਂ ਸਾਂਝੇ ਕਰਾਂਗੇ। ਇਸ ਤੋਂ ਇਲਾਵਾ ਜਿਹੜੇ ਗਰੁੱਪਸ ਦੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਗਰੁੱਪ ਡੀ ਤੋਂ ਇਲਾਵਾ ਹੁਣ ਗਰੁੱਪ ਈ ਦੇ ਵਿੱਚ ਜਰਮਨੀ ਹੈ ਅਤੇ ਇਸ ਤੋਂ ਇਲਾਵਾ ਇਕੁਆਡੋਰ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ। ਯਾਦ ਰਹੇ ਇਸ ਵਰਲਡ ਕੱਪ ਦੇ ਵਿੱਚ ਲਗਾਤਾਰ 3 ਵਰਲਡ ਕੱਪ ਹੋ ਗਏ ਨੇ ਕਿ ਇਟਲੀ ਦੀ ਟੀਮ ਕੁਆਲੀਫਾਈ ਨਹੀਂ ਕਰ ਸਕੀ ਹੈ। ਸੋ ਆਪਣੇ ਆਪ ਦੇ ਵਿੱਚ ਇੱਕ ਕਹਿ ਸਕਦੇ ਹਾਂ ਕਿ ਬੜੀ ਕੰਸਰਨਿੰਗ ਹੈ, ਕਿਉਂਕਿ ਉਸ ਤੋਂ ਪਹਿਲਾਂ ਵਰਲਡ ਕੱਪ ਚੈਂਪੀਅਨ ਵੀ ਰਹੀ ਆ ਇਟਲੀ ਦੀ ਟੀਮ, ਬਟ ਲਗਾਤਾਰ 3 ਵਰਲਡ ਕੱਪ ਦੇ ਵਿੱਚ ਕੁਆਲੀਫਾਈ ਤੱਕ ਹੈ ਜਿਹੜਾ ਉਹ ਨਹੀਂ ਕਰ ਸਕੀ ਹੈ। ਗਰੁੱਪ ਐਫ ਦੇ ਵਿੱਚ ਨੀਦਰਲੈਂਡ ਹੈ, ਜਪਾਨ ਹੈ, ਸਵਿਟਜ਼ਰਲੈਂਡ ਅਤੇ ਟਿਊਨੇਸ਼ੀਆ ਦੀਆਂ ਟੀਮਾਂ ਨੇ ਜਿਹੜੀਆਂ ਸ਼ਾਮਿਲ ਨੇ। ਗਰੁੱਪ ਜੀ ਦੇ ਵਿੱਚ ਬੈਲਜੀਅਮ, ਇਜਿਪਟ, ਇਰਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਨੂੰ ਰੱਖਿਆ ਗਿਆ। ਗਰੁੱਪ ਐਚ ਦੇ ਵਿੱਚ ਸਪੇਨ, ਸੀਪੀਬੀ, ਕਜ਼ਾਕਿਸਤਾਨ ਅਤੇ ਯੂਰੂਗਵੇ ਦੀਆਂ ਟੀਮਾਂ ਸ਼ਾਮਲ ਨੇ। ਗਰੁੱਪ ਆਈ ਦੇ ਵਿੱਚ ਫਰਾਂਸ, ਸੈਨੇਗਲ, ਇਰਾਕ ਅਤੇ ਨਾਰਵੇ ਦੀਆਂ ਟੀਮਾਂ ਨੂੰ ਰੱਖਿਆ ਗਿਆ। ਅਰਜਨਟੀਨਾ ਗਰੁੱਪ ਜੇ ਦੇ ਵਿੱਚ ਆਪਣੇ ਮੈਚ ਅਲਜੀਰੀਆ, ਆਸਟਰੀਆ ਅਤੇ ਜਾਰਡਨ ਦੀਆਂ ਟੀਮਾਂ ਦੇ ਵਿੱਚ ਖਿਲਾਫ ਖੇਡੇਗੀ। ਗਰੁੱਪ ਕੇ ਦੇ ਵਿੱਚ ਪੁਰਤਗਾਲ ਅਤੇ ਉਜ਼ਬੇਕਿਸਤਾਨ ਅਤੇ ਕੋਲੰਬੀਆ ਨੂੰ ਰੱਖਿਆ ਗਿਆ। ਗਰੁੱਪ ਐਲ ਦੇ ਵਿੱਚ ਇੰਗਲੈਂਡ, ਕੁਰੇਸ਼ੀਆ, ਘਾਨਾ ਅਤੇ ਪਨਾਮਾ ਨੂੰ ਹੈ ਜਿਹੜਾ ਉਹ ਰੱਖਿਆ ਗਿਆ। ਇਸ ਦੇ ਵਿੱਚ ਜਿਹੜੇ ਫਿਕਚਰਸ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਦੇ ਚੱਲਦੇ ਹਾਂ। 12 ਜੂਨ ਨੂੰ ਪਹਿਲਾ ਮੁਕਾਬਲਾ ਹੈ ਜਿਹੜਾ ਮੈਕਸੀਕੋ ਅਤੇ ਜਿਹੜਾ ਸਾਊਥ ਅਫਰੀਕਾ ਦੀਆਂ ਟੀਮਾਂ ਦੇ ਵਿਚਕਾਰ ਹੋਏਗਾ। ਉਸ ਤੋਂ ਬਾਅਦ ਕੋਰੀਆ ਅਤੇ ਚੈੱਕ ਰਿਪਬਲਿਕ ਦੀਆਂ ਟੀਮਾਂ ਆਮੋ ਸਾਹਮਣੇ ਰਹਿਣਗੀਆਂ। ਜੇਕਰ ਆਪਾਂ ਆਸਟ੍ਰੇਲੀਆ ਦੀ ਟੀਮ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੀ ਟੀਮ ਪਹਿਲਾ ਮੁਕਾਬਲਾ ਆਪਣਾ ਟਰਕੀ ਦੇ ਖਿਲਾਫ ਖੇਡੇਗੀ ਔਰ ਗਰੁੱਪ ਡੀ ਦੇ ਤਹਿਤ ਇਹ ਮੁਕਾਬਲਾ ਹੈ ਜਿਹੜਾ ਉਸ ਦੁਪਹਿਰੇ 2 ਵਜੇ ਦੇ ਹਿਸਾਬ ਦੇ ਨਾਲ ਖੇਡਿਆ ਜਾਣਾ ਇੱਥੇ ਦੇ ਦੁਪਹਿਰ ਦੇ 2 ਵਜੇ ਦੇ ਮੁਤਾਬਕ। ਔਰ ਇਸ ਤੋਂ ਇਲਾਵਾ ਇਸ ਤੋਂ ਅਗਲਾ ਮੈਚ ਹੈ ਜਿਹੜਾ ਆਸਟ੍ਰੇਲੀਆ ਦੀ ਟੀਮ ਉਹ ਵੀ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਹਾਂ। ਉਸ ਤੋਂ ਬਾਅਦ ਅਗਲਾ ਮੁਕਾਬਲਾ ਆਸਟ੍ਰੇਲੀਆ ਟੀਮ ਯੂ ਐੱਸ ਏ ਦੇ ਨਾਲ ਖੇਡੇਗੀ। ਉਹ ਮੁਕਾਬਲਾ 5 ਵਜੇ ਹੋਏਗਾ, ਇਹ ਮੁਕਾਬਲਾ ਸਵੇਰੇ 5 ਵਜੇ ਖੇਡਿਆ ਜਾਣਾ। ਇਸੇ ਨਾਲ ਔਰ ਪਹਿਲਾਂ ਵਾਲਾ ਵੀ ਜਿਹੜਾ ਮੁਕਾਬਲਾ, ਮਾਫ਼ ਕਰਨਾ, ਉਹ 2 ਵਜੇ ਤੜਕ ਸਵੇਰੇ ਹੋਣਾ। ਸੋ ਉਸ ਦਾ ਵੀ ਖਿਆਲ ਰੱਖਿਓ, ਮੁਕਾਬਲੇ ਨੇ ਜਿਹੜੇ ਉਹ ਕਾਫ਼ੀ ਲੇਟ ਨੇ। ਇੱਕ ਮੁਕਾਬਲਾ ਸਵੇਰੇ 5 ਵਜੇ ਯੂ ਐੱਸ ਏ ਵਰਸਿਜ਼ ਆਸਟ੍ਰੇਲੀਆ ਦੀਆਂ ਟੀਮਾਂ ਦੇ ਵਿਚਕਾਰ, ਅਤੇ ਆਖਰੀ ਜਿਹੜਾ ਮੁਕਾਬਲਾ ਹੈ ਆਸਟ੍ਰੇਲੀਆ ਦਾ ਉਹ ਪੈਰਾਗੁਏ ਦੇ ਖਿਲਾਫ ਹੈ ਜਿਹੜਾ ਉਹ ਖੇਡੇਗੀ। ਸੋ ਇਹ ਮੁਕਾਬਲਾ ਹੈ ਰਾਤ 12 ਵਜੇ ਖੇਡਿਆ ਜਾਣਾ। ਸੋ ਇਹ ਲੀਗ ਮੈਚਿਸ ਨੇ ਆਸਟ੍ਰੇਲੀਆ ਦੇ। ਸੋ ਇਸ ਤੋਂ ਬਾਅਦ ਫਿਰ ਨੌਕਆਊਟ ਸਟੇਜ ਹੈ ਜਿਹੜੀ ਉਹ ਸ਼ੁਰੂ ਹੋ ਜਾਣੀ ਹੈ। ਉਸ ਦੇ ਬਾਰੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵਧੇਰੇ ਜਾਣਕਾਰੀ ਹੈ ਜਿਹੜੀ ਉਹ ਜ਼ਰੂਰ ਦਿੰਦੇ ਰਹਾਂਗੇ। ਔਰ ਆਸ ਉਮੀਦ ਕਰਦੇ ਹਾਂ ਦੋਸਤੋ ਕਿ ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਆ ਜਿਹੜਾ ਉਹ ਤੁਸੀਂ ਜ਼ਰੂਰ ਪਸੰਦ ਕੀਤਾ ਹੋਏਗਾ। ਅਗਲੇ ਹਫ਼ਤੇ ਫਿਰ ਇਸੇ ਤਰ੍ਹਾਂ ਤੁਹਾਡਾ ਅਤੇ ਮੇਰਾ ਸਾਥ ਪ੍ਰੋਗਰਾਮ ਸਪੋਰਟਸ ਨੇਸ਼ਨ ਦੇ ਵਿੱਚ ਜਾਰੀ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਨੂੰ ਉੱਥੇ ਹੀ ਸਮਾਪਤ ਕਰਦੇ ਹਾਂ। ਧੰਨਵਾਦ ਸਾਰਿਆਂ ਦਾ, ਪਿਆਰ ਭਰੀ ਸਤਿ ਸ਼੍ਰੀ ਅਕਾਲ।

0: ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
1: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
0: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
5: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
6: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
7: लेजेंडरी लव स्टोरीज की तो एंडिंग ट्रैजिक होती है।
8: फ्रॉम द मेकर्स ऑफ रॉकी और रानी की प्रेम कहानी, धर्मा प्रोडक्शंस प्रेजेंट्स चांद मेरा दिल। वॉच अनन्या पांडे एंड लक्ष्य इन चांद मेरा दिल, कमिंग टू सिनेमाज ऑन May 22nd।
4: ਸੋਨਾ ਚਾਹੀਦਾ,
9: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
10: JBCO Films leke aaye mein action, emotion ate full on entertainment. Punjabi feature film Shera.
11: 5 saal baad mudiya Shera, te mudiya bhi kede haath
0: ta. Starring Parmesh Verma, Sonal Chauhan, Yograj Singh, Manav Vij ate hor vi ugge kalakar.
12: Main utthon vi mud ke aaya jithon koi nahi mud ke aaya.
10: Written and directed by Sabio Sandhu, produced by Anmol Sahni.
0: Hun vekhna na bhullyo 15 mai ton tuhade nedle cinema gharan vich Shera.
13: Wow, teri sabzi de ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
14: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
13: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।

0: ਕਰਕੇ ਪਹੀ ਦੇ ਵਿੱਚ ਮੁੱਛ ਨੂੰ ਤੁਤਾ ਦੇ।
1: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo. Business fleet lai gal karo. Vehicle experts, Tim Forbes ya Cory Nal. Radio Hanji de hawale nal pao. 3 saal di free service. Chadston Ford, ready, set, Ford.
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
4: ਬਲਜੀਤ ਵਿਆਹ ਵਾਸਤੇ ਜੁਐਲਰੀ ਵੇਖਣ ਤੁੰਨਾ ਜੁਐਲਰਸ ਚਲੀਏ
5: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
4: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ ਤੁੰਨਾ ਜੁਐਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
6: ਫਿਰ

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ ਟੀ ਬਾਰਸ ਇਕੁਅਲ ਐਂਡ ਅਨਇਕੁਅਲ ਐਂਗਲਸ ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ ਕੰਟੈਕਟ 0423-102-900 ਈਮੇਲ sales@ozlintels.au Orbit Homes apne iradiyan waang sirf imarat nahi balki apne har ek grahak layi banaunde ne unna de supnyan da ek majboot ghar House and Land Experts Orbit Homes apne 44 variyan te tajurbe naal thonu dinde ne 100% fixed price guarantee within industry leading 24 month price lock aj hi pahuncho Orbit Homes Display Centers ya call karo Harpan Chauhan nu 0433-280-252 te 0433-280-252 ਤੇ ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
1: ਪਾਂਡੇ ਜੀ ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ ਔਰ ਇਹ ਤੀਸਰੀ ਦੋਸਤ ਹੀ ਹੈ ਨਾ
0: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਫਿਲਮਾਂ ਬਈ ਪ੍ਰੋਗਰਾਮ ਆਸ ਪਾਸ ਨਿੱਕੀਆਂ ਨਿੱਕੀਆਂ ਗੈਦਰਿੰਗਸ ਜਿੱਥੇ ਜਾ ਕੇ ਤੇ ਸਾਨੂੰ ਸਕੂਨ ਮਿਲਦਾ, ਦਿਮਾਗ ਦੀ ਤਸੱਲੀ ਮਿਲਦੀ ਹੈ ਜੇ ਮਿਲਦਾ ਤਾਂ। ਕਈ ਵਾਰੀ ਆਪਾਂ ਬੋਝ ਉਲਟਾ ਲੈ ਕੇ ਆ ਜਾਂਦੇ। ਸੋ ਇਹਨਾਂ ਦੀ ਜਦੋਂ ਪ੍ਰੈਜੈਂਟੇਸ਼ਨ ਹੁੰਦੀ ਹੈ ਤੇ ਉਹਦੇ ਵਿੱਚ ਫਿਰ ਇਹ ਕਿਹਾ ਜਾਂਦਾ ਕਿ ਸਾਡੀ ਜਿਹੜੀ ਮਾਨਸਿਕ ਸਿਹਤ ਹੈ ਉਹਦੇ ਲਈ ਇਹ ਚੰਗਾ ਵਾ, ਸਾਡਾ ਧਿਆਨ ਕੰਮਾਂ ਕਾਰਾਂ ਤੋਂ ਹਟ ਕੇ ਇਸ ਪਾਸੇ ਨੂੰ ਲੱਗਦਾ ਤੇ ਆਪਾਂ ਇੱਕ ਹੋਰ ਜ਼ੋਨ 'ਚ ਹੋਰ ਔਰੇ 'ਚ ਜਾਂਦੇ ਤੇ ਫਰੈਸ਼ ਹੋ ਕੇ ਫਿਰ ਅਗਲੇ ਦਿਨ ਕੰਮ 'ਤੇ ਟੱਕਰ ਪੈਂਦੇ। ਕਿੰਨਾ ਕੁ ਤੁਸੀਂ ਫਰੈਸ਼ ਹੋ ਕੇ ਆਉਂਦੇ ਹੋ ਪ੍ਰੋਗਰਾਮਾਂ ਤੋਂ, ਕਿੰਨਾ ਕੁ ਇੱਕ ਫਰੈਸ਼ ਸਟਾਰਟ ਅਗਲੇ ਦਿਨ ਹੁੰਦਾ ਵਾ। ਸ਼ਾਇਦ ਜਿਹਨਾਂ ਜਿਹਨਾਂ ਨੇ ਵੀਕਐਂਡ ਦੇ ਉੱਤੇ ਕੋਈ ਪ੍ਰੋਗਰਾਮ ਵੇਖੇ ਨੇ ਜਾਂ ਮੈਚ ਵੇਖਿਆ ਜਾਂ ਤੁਸੀਂ ਕੋਈ ਹੋਰ ਐਕਟੀਵਿਟੀ 'ਚ ਇਨਵੋਲਵ ਰਹੇ ਹੋ, ਵੀਕਐਂਡ ਦੇ ਉੱਤੇ ਹੁੰਦੇ ਆ, ਸੋਮਵਾਰ ਥੋੜ੍ਹੀ ਥੋੜ੍ਹੀ ਜੀ ਸਾਂਝ ਤੁਸੀਂ ਜੇ ਚਾਹੋ ਤਾਂ ਤੁਸੀਂ ਮੈਸੇਜਾਂ ਦੇ ਜ਼ਰੀਏ ਪਾ ਸਕਦੇ ਹੋ, ਕਾਲਾਂ ਦੇ ਜ਼ਰੀਏ ਪਾ ਸਕਦੇ ਹੋ ਵੀ ਕੀ ਉਹ ਵਾਕਈ ਚੀਜ਼ਾਂ ਤੁਹਾਡੇ ਲਈ ਉਹ ਕੰਮ ਕਰਦੀਆਂ ਨੇ। ਜੇ ਕਰਦੀਆਂ ਤਾਂ ਕਿਹੜੀ ਚੀਜ਼ ਤੁਹਾਡੇ ਲਈ ਕੰਮ ਕਰਦੀ ਹੈ ਫਿਰ ਦੁਬਾਰਾ ਤੋਂ ਨਵੇਂ ਸਿਰੇ ਤੋਂ। ਕਈ ਵਾਰੀ ਮੈਨੂੰ ਤਾਂ ਕੁਛ ਇੱਕ ਚੀਜ਼ਾਂ ਦੇ ਵਿੱਚ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਨੋਟ ਆਲਵੇਜ਼, ਪਰ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਵੀ ਉਲਟਾ ਕਈ ਥਾਵਾਂ ਤੋਂ ਤੁਸੀਂ ਹੋਰ ਐਕਸਟਰਾ ਬੋਝ ਲੈ ਕੇ ਅਗਲੇ ਹਫ਼ਤੇ 'ਚ ਐਂਟਰੀ ਤੁਸੀਂ ਮਾਰ ਦਿਓ। ਸੋ ਇੱਥੇ ਬਹੁਤ ਜ਼ਰੂਰੀ ਹੋ ਜਾਂਦਾ ਸਾਡਾ ਪਿੱਕ ਚੂਜ਼ ਕਰਨਾ ਕਿ ਆਪਾਂ ਕਿਹੜੀ ਕਿਹੜੀਆਂ ਚੀਜ਼ਾਂ ਕਿੱਦਾਂ ਕਿੱਦਾਂ ਆਪਣੀ ਲਾਈਫ ਦੇ ਵਿੱਚ ਆਪਣੇ ਵੀਕਐਂਡਸ ਦੇ ਵਿੱਚ ਆਪਾਂ ਇੰਜੋਏ ਕਰਨੀਆਂ, ਸ਼ਾਮਿਲ ਕਰਨੀਆਂ, ਕਿੱਥੇ ਜਾਣਾ, ਕਿੱਥੇ ਅਵੋਇਡ ਕਰਨਾ, ਅਤੇ ਉਹਦਾ ਬੜਾ ਵਧੀਆ ਤਰੀਕਾ ਹੁੰਦਾ ਵੀ ਜਿਹੜੀ ਚੀਜ਼ ਨੇ ਐਰਕੀ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਉਹ ਆਪਾਂ ਟਿੱਕ ਕਰੀ ਜਾਈਏ ਵੀ ਅਗਲੀ ਵਾਰੀ ਭਾਈ ਆਪਾਂ ਐਕਸਟਰਾ ਬੋਝ ਨਹੀਂ ਲੈਣ ਜਾਣਾ। ਪਰ ਫਿਰ ਦੁਬਾਰਾ ਤੋਂ ਇਨਸਾਨ ਦੀ ਇੱਕ ਫਿਤਰਤ ਵੀ ਆਪਾਂ ਵਾਰ ਵਾਰ ਆਪਣੇ ਆਪ ਨੂੰ ਚੈੱਕ ਕਰਦੇ ਹਾਂ। ਸੋ ਇਹ ਵੀ ਇੱਕ, ਸੋ ਅੱਜ ਦੇ ਦਿਨ ਗੱਲਬਾਤ ਆਪਾਂ ਤਾਂ ਵੀ ਇਸ ਬਾਰੇ ਕਰਾਂਗੇ ਕਿਉਂਕਿ ਇਹ ਮਹੀਨਾ ਇਸੇ ਕਰਕੇ ਮਨਾਇਆ ਜਾਂਦਾ।
1: ਬਿਲਕੁਲ, ਕਈ ਵਾਰੀ ਉਹ ਕਹਿੰਦੇ ਨੇ ਕਿ ਅੰਦਰੋਂ ਟੁੱਟ ਕੇ ਵੀ ਠੀਕ ਹੋਣ ਦਾ ਆਪਾਂ ਨਾਟਕ ਕਰਦੇ ਹਾਂ, ਅਤੇ ਉਹੀ ਸਟ੍ਰੈਸ ਜਿਹਾ ਲੈ ਕੇ ਹੁਣ ਭਾਵੇਂ ਨਹੀਂ ਹੈ ਜੀ, ਹੈ ਨਾ, ਪਾਰਟੀ 'ਚ ਜਾ ਰਹੇ ਹੋ ਤੁਸੀਂ, ਨਹੀਂ ਅਵੋਇਡ ਵੀ ਕਰ ਸਕਦੇ ਹੋ ਪਰ ਤੁਸੀਂ ਜਾਣਾ ਹੀ ਜਾਣਾ ਹੈ ਕਿਉਂਕਿ ਸਾਰੇ ਆ ਰਹੇ ਹੈ ਨਾ, ਸਾਰਾ ਕੁਛ ਤੁਸੀਂ ਉਹ ਬੋਝ ਜਿਹਾ ਲੈ ਕੇ, ਸਟ੍ਰੈਸ ਜਿਹਾ ਇੱਕ ਨਾਟਕ ਜਿਹਾ ਕਰਕੇ ਤੁਸੀਂ ਪਹੁੰਚਦੇ ਹੋ, ਉਲਟਾ ਤੁਸੀਂ ਬੋਝ ਲੈ ਕੇ ਉਹ ਡਬਲ ਕਰਕੇ ਆਉਂਦੇ ਹੋ ਕਈ ਵਾਰੀ। ਪਰ ਹਾਂ, ਡੈਫੀਨੇਟਲੀ ਕਈ ਚੀਜ਼ਾਂ ਜਿਵੇਂ ਮੈਨੂੰ ਵਧੀਆ ਲੱਗੀ ਉਹ ਜ਼ਰੂਰੀ ਨਹੀਂ ਹੈ ਕਿ ਸਾਹਮਣੇ ਵਾਲੇ ਨੂੰ ਵੀ ਵਧੀਆ ਲੱਗੇ। ਤੁਸੀਂ ਆਪਣੀ ਲਿਸਟ ਤੁਸੀਂ ਆਪ ਹੀ ਕ੍ਰੀਏਟ ਕਰਨੀ ਹੈ। ਕਈ ਵਾਰੀ ਈਵਨ ਹਸਬੈਂਡ ਵਾਈਫ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਹੁੰਦੇ, ਕਿਸੇ ਨੂੰ ਇੱਕ ਸ਼ਾਂਤੀ ਨਾਲ ਬਹਿ ਕੇ ਇਕੱਲੇ ਬਹਿ ਕੇ ਚਾਹ ਪੀਣ 'ਚ ਮਜ਼ਾ ਆਉਂਦਾ, ਕਿਸੇ ਨੂੰ ਹੁੰਦਾ ਕਿ ਮੈਂ ਡਰਾਈਵ 'ਤੇ ਜਾ ਕੇ ਮੈਨੂੰ ਵਧੀਆ ਲੱਗੇਗਾ, ਕਿਸੇ ਨੂੰ ਇੱਕ ਫਰੈਂਡ ਦਾ ਕਾਲ ਆ ਜਾਏ ਉਹ ਵਧੀਆ ਲੱਗਦਾ, ਕਈ ਵਾਰੀ ਆਪਾਂ ਨੂੰ ਗੁਰੂ ਘਰ ਜਾ ਕੇ ਸ਼ਾਂਤੀ ਮਿਲਦੀ ਹੈ। ਅਤੇ ਇਹ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕਿਸ ਚੀਜ਼ ਨਾਲ ਆਪਣੀ, ਮਤਲਬ ਆਪਾਂ ਕਹਿੰਦੇ ਨਾ ਜਿਵੇਂ ਕੰਪਿਊਟਰ ਜਾਂ ਫੋਨ ਵੀ ਹੋ ਗਿਆ, ਟੂ ਮੱਚ ਜਦੋਂ ਯੂਜ਼ ਕਰਦੇ ਹਾਂ ਅਤੇ ਉਹਦੀ ਵੀ ਬੈਟਰੀ ਲੋਅ ਜਿਹੀ ਹੋਣ ਲੱਗ ਜਾਂਦੀ ਹੈ, ਜਾਂ ਕੰਪਿਊਟਰ ਕਈ ਵਾਰ ਸਿਸਟਮ ਆਪਣਾ ਕੰਮ ਨਹੀਂ ਕਰਦਾ, ਆਪਾਂ ਕੀ ਕਰਦੇ ਹਾਂ, ਰੀਸਟਾਰਟ ਕਰਦੇ ਹਾਂ। ਅਤੇ ਆਪਣੀ ਬੋਡੀ ਨੂੰ ਵੀ, ਆਪਣੇ ਮਾਇੰਡ ਨੂੰ ਵੀ ਰੀਸਟਾਰਟ ਜਾਂ ਰੀਬੂਟ ਕਰਨ ਦੀ ਲੋੜ ਹੁੰਦੀ ਹੈ, ਅਤੇ ਉਹਦੇ ਲਈ ਇਹ ਡਿਜ਼ਾਈਨ ਕੀਤੀ ਜਾਂਦੀ ਹੈ, ਐਕਸਟਰਾ ਚੀਜ਼ਾਂ, ਐਕਸਟਰਾ ਕਰੀਕੁਲਮ ਐਕਟੀਵਿਟੀਜ਼। ਬਟ ਡਿਪੈਂਡ ਔਨ ਯੂ ਕਿ ਤੁਸੀਂ ਕਿਹੜੀ ਚੀਜ਼ ਫੜਨੀ ਹੈ, ਕਿਹੜੀ ਚੀਜ਼ 'ਚ ਤੁਹਾਨੂੰ ਜ਼ਿਆਦਾ ਸਕੂਨ ਮਿਲਦਾ, ਜਾਂ ਤੁਸੀਂ ਇਹ ਵੀ ਧਿਆਨ ਰੱਖੋ ਕਿ ਕਿਹੜੀ ਚੀਜ਼ ਤੁਸੀਂ ਕੀਤੀ ਉਲਟਾ ਤੁਸੀਂ ਹੋਰ ਜ਼ਿਆਦਾ ਸਿਰ ਦਰਦ ਲੈ ਕੇ ਆ ਗਏ ਹੋ। ਅਤੇ ਜਿਵੇਂ ਤੁਸੀਂ ਕਿਹਾ ਹੀ ਹੈ ਅੱਗੇ ਕਿ ਕਈ ਵਾਰੀ ਆਪਾਂ ਇੱਕ ਵਾਰ 'ਚ ਕਿੱਥੇ ਮੰਨਦੇ ਹਾਂ, ਆਪਾਂ ਆਪਣੇ ਆਪ ਨੂੰ ਫਿਰ ਝਿੱਕ ਕੇ ਦਿੰਦੇ, ਨਹੀਂ ਯਾਰਾ ਕੋਈ ਹੋਰ ਗੱਲ ਹੋਣੀ, ਚਲੋ ਫਿਰ ਜਾਂਦੇ ਹਾਂ, ਹੈ ਨਾ। ਅਤੇ ਆਪਾਂ ਇੱਕ ਵਾਰ 'ਚ ਤਾਂ ਮੰਨਦੇ ਹੀ ਨਹੀਂ ਨਾ, ਹੈ ਤਾਂ ਇਨਸਾਨੀ ਫਿਤਰਤ ਨਾ, ਵਾਰ ਵਾਰ ਗਿਰ ਗਿਰ ਕੇ ਫਿਰ ਆਪਾਂ ਉੱਠਣਾ ਹੈ। ਕਿਉਂਕਿ ਆਪਾਂ ਬਚਪਨ ਤੋਂ ਕਹਾਣੀ ਵੀ ਜਿਹੜੀ ਇੰਸੀ ਵਿੰਸੀ ਸਪਾਈਡਰ ਬਚਪਨ ਤੋਂ ਸੁਣੀ ਹੈ, ਗਿਰਦੀ ਹੈ ਫਿਰ ਚੜ੍ਹਦੀ ਹੈ, ਗਿਰਦੀ ਹੈ ਫਿਰ ਚੜ੍ਹਦੀ ਹੈ, ਜਦ ਤੱਕ ਉੱਪਰ ਨਹੀਂ ਚੜ੍ਹਦੀ ਉਹ ਮੱਕੜੀ। ਅਤੇ ਆਪਣੀ ਵੀ ਉਹੀ ਜ਼ਿੰਦਗੀ ਹੈ ਕਿ ਆਪਾਂ ਵੀ ਹਮੇਸ਼ਾ ਵਾਰ ਵਾਰ ਕੋਸ਼ਿਸ਼ ਕਰਦੇ ਹਾਂ।
0: ਆਪਾਂ ਕਈ ਕਈ ਵਾਰੀ ਨਾ ਕਈ ਚੀਜ਼ਾਂ ਤੋਂ ਆਪਾਂ ਗਲਤ ਵੀ ਮੈਸੇਜ ਲੈ ਲੈਂਦੇ ਹਾਂ, ਜਿਸ ਚੀਜ਼ ਦਾ ਨਾ ਉਹ ਇੱਕ ਨਿੱਕੀ ਜੀ ਇੱਕ ਕਹਾਣੀ ਹੈ ਅੰਗਰੇਜ਼ੀ ਦੀ, ਅਤੇ ਉਹ ਕਹਿੰਦਾ ਵੀ ਉਹਨੇ ਕਿਹਾ ਵੀ ਤੂੰ ਮੈਂ ਬਹੁਤ ਪਰੇਸ਼ਾਨ ਹਾਂ ਵੀ ਇੱਦਾਂ ਕਰਕੇ ਵੀ ਪਰਿਵਾਰਕ ਪਰੇਸ਼ਾਨੀਆਂ ਅਤੇ ਕੰਮ ਦੀਆਂ ਪਰੇਸ਼ਾਨੀਆਂ ਦੇ ਇਸ ਦੈਟ, ਅਤੇ ਉਹਨੇ ਕਿਹਾ ਪੋਈਮ ਹੈ, ਅਤੇ ਉਹਨੇ ਕਿਹਾ ਵੀ ਤੂੰ ਨਾ ਆਪਣੇ ਆਪ ਨੂੰ ਡੀਟੈਚ ਕਰ ਲਾ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਜਿਹੜੀਆਂ ਚੀਜ਼ਾਂ ਤੈਨੂੰ ਪਰੇਸ਼ਾਨ ਕਰਦੀਆਂ। ਅਤੇ ਉਹਨੇ ਫਿਰ ਕਿਤੇ ਮੁਲਾਕਾਤ ਹੋਈ ਕੋਈ ਸਾਲ 6 ਮਹੀਨੇ ਬਾਅਦ, ਅਤੇ ਉਹ ਕਹਿੰਦਾ ਵੀ ਮੈਂ ਨਾ ਆਪਣੇ ਆਪ ਨੂੰ ਡੀਟੈਚ ਕਰ ਲਿਆ ਸਾਰੀਆਂ ਚੀਜ਼ਾਂ ਤੋਂ, ਪਰ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਤੰਗ ਆ। ਅਤੇ ਉਹ ਕਹਿੰਦਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲੋਂ ਤੂੰ ਡੀਟੈਚ ਕੀਤਾ? ਉਹ ਕਹਿੰਦਾ ਮੈਂ ਆਪਣੀ ਵਹੁਟੀ ਨੂੰ ਤਲਾਕ ਦੇ ਦਿੱਤਾ, ਬੱਚੇ ਵੀ ਉਹਨੂੰ ਦੇ ਦਿੱਤੇ, ਨੌਕਰੀ ਮੈਂ ਛੱਡ ਕੇ ਅਤੇ ਦੂਸਰੀ ਮੈਂ ਕਰ ਲਈ, ਘਰ ਆਫਕੋਰਸ ਵਹੁਟੀ ਨੇ ਰੱਖ ਲਿਆ ਸੀ, ਅਤੇ ਉਹ ਇੱਕ ਤਰ੍ਹਾਂ ਦੇ ਨਾਲ ਮੇਰਾ ਘਰ ਵੀ ਛੁੱਟ ਗਿਆ, ਉਹ ਵਾਲੇ ਆਂਢੀ ਗੁਆਂਢੀ ਵੀ ਛੁੱਟ ਗਏ ਜਿਹੜੇ ਮੈਨੂੰ ਸਟ੍ਰੈਸ ਦਿੰਦੇ ਸੀ। ਅਤੇ ਬਹੁਤੇ ਲੋਕ ਵਹੁਟੀ ਨੂੰ ਠੀਕ ਸਮਝਦੇ ਸੀ, ਇਸ ਕਰਕੇ ਉਹ ਮੈਨੂੰ ਕਵਾਉਣਾ ਬੁਲਾਉਣਾ ਛੱਡ ਕੇ ਵੀ ਇਹਨੇ ਗਲਤ ਕੀਤਾ। ਤੋ ਇਸ ਕਰਕੇ ਵੇਖੋ ਮੈਂ ਸਾਰੇ ਕੁਛ ਦੇ ਨਾਲੋਂ ਡੀਅਟੈਚ ਹੋ ਗਿਆ, ਅਤੇ ਪਰ ਪ੍ਰੋਬਲਮ ਮੇਰੀ ਜਿਹੜੀ ਉਹ ਪਹਿਲਾਂ ਦੇ ਨਾਲੋਂ ਵੀ ਵੱਧ ਗਈ ਆ। ਅਤੇ ਉਹਦਾ ਮੋਰਲ ਇਹੀ ਕਿ ਡੀਅਟੈਚ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਪਰਿਵਾਰ ਛੱਡਣਾ, ਤੁਸੀਂ ਆਪਣੇ ਯਾਰ ਬੇਲੀ ਛੱਡਣੇ ਜਾਂ ਬੱਚੇ ਛੱਡਣੇ ਜਾਂ ਘਰ ਬਾਰ ਛੱਡਣਾ, ਅਤੇ ਉਹਦੇ ਕਹਿਣ ਦਾ ਮਤਲਬ ਡੀ ਅਟੈਚ ਦਾ ਇਹ ਕਿ ਤੂੰ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਡੀ ਅਟੈਚ ਕਰਨਾ ਜਿਹੜੀਆਂ ਤੈਨੂੰ ਪਰੇਸ਼ਾਨੀ ਦਿੰਦੀਆਂ, ਨਾ ਕਿ ਉਹਨਾਂ ਲੋਕਾਂ ਤੋਂ ਡੀ ਅਟੈਚ ਕਰਨਾ ਆਪਣੇ ਆਪ ਨੂੰ ਜਿਹੜੇ ਤੈਨੂੰ ਲੱਗਦਾ ਵਾ ਵੀ ਪਰੇਸ਼ਾਨੀਆਂ। ਸੋ ਕਈ ਵਾਰ ਸਾਨੂੰ ਇਹ ਲੱਗਦਾ ਵੀ ਆਹ ਲੋਕ ਸਾਨੂੰ ਪਰੇਸ਼ਾਨੀ ਦਿੰਦੇ ਆ, ਪਰ ਉਹ ਲੋਕ ਨਹੀਂ, ਕੁਛ ਵਰਤਾਰੇ ਤੁਹਾਨੂੰ ਪਰੇਸ਼ਾਨੀ ਦੇ ਰਹੇ ਹੁੰਦੇ ਆ। ਹੁਣ ਮੰਨ ਲਓ ਜੇ ਤੁਹਾਨੂੰ ਤੁਹਾਨੂੰ ਲੱਗ ਰਿਹਾ ਵਾ ਕਿ ਤੁਹਾਡਾ ਪਾਰਟਨਰ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਆ, ਅਤੇ ਉਹ ਤੁਹਾਡੀ ਜਿਹੜੀ ਆ ਹੋ ਸਕਦਾ ਕਿ ਹਾਲੇ ਖੋਜ ਪੜਤਾਲ ਅਧੂਰੀ ਹੋਵੇ, ਤੁਸੀਂ ਇੰਨਾ ਵੀ ਸਮਾਂ ਨਾ ਆਪਣੇ ਆਪ ਦੇ ਲਈ ਕੱਢ ਪਾਏ ਹੋ ਕਿ ਤੁਸੀਂ ਉਸ ਚੀਜ਼ ਨੂੰ ਐਨਾਲਿਸਿਸ ਕਰ ਪਾਓ, ਹੈ ਨਾ। ਸੋ ਆਪਾਂ ਸਿੱਧਾ ਸਿੱਧਾ ਕਿਸੇ ਪਰਸਨ ਦੇ ਉੱਤੇ, ਕਿਉਂਕਿ ਸੌਖਾ ਹੁੰਦਾ ਇੱਕ ਫੇਸ ਦੇਣਾ ਨਾ, ਪਰੇਸ਼ਾਨੀ ਦਾ ਕੋਈ ਫੇਸ ਨਹੀਂ ਹੁੰਦਾ, ਅਤੇ ਆਪਾਂ ਇੱਕ ਫੇਸ ਦੇ ਕੇ ਤਾਂ ਸੌਖਾ ਸਮਝ ਲੈਂਦੇ ਵੀ ਸਾਰਾ ਕੁਛ ਜਿਹੜਾ, ਅਤੇ ਉਸ ਫੇਸ ਦੇ ਪਿੱਛੇ ਕਿੰਨਾ ਸਕੂਨ, ਕਿੰਨਾ ਸਾਥ, ਕਿੰਨੀ ਐਪਰੀਸ਼ੀਏਸ਼ਨ ਜਾਂ ਉਹਦੇ ਵਿੱਚ ਕਿੰਨੇ ਚੰਗੇ ਗੁਣ ਆ, ਉਹ ਫਿਰ ਇਗਨੋਰ ਕਰਕੇ ਅਤੇ ਉਹ ਸਾਰਾ ਕੁਛ ਅੱਗੇ ਉਹਦੇ 'ਤੇ ਠੱਪਾ ਲੱਗ ਜਾਂਦਾ, ਹਾਈਲਾਈਟਿਡ ਹੋ ਜਾਂਦਾ, ਹੈ ਨਾ। ਸੋ ਮੇਨ ਜਿਹੜਾ ਡੀ ਅਟੈਚ ਕਰਨ ਦਾ ਮਕਸਦ ਹੁੰਦਾ ਉਹ ਇਹ ਨਹੀਂ ਕਿ ਆਪਾਂ ਉਹਨਾਂ ਲੋਕਾਂ ਤੋਂ ਜਾਂ ਆਪਣੇ ਚਾਹੁਣ ਵਾਲਿਆਂ ਤੋਂ, ਕਿਉਂਕਿ ਫਿਰ ਤਾਂ ਬੰਦਾ ਹੋਰ ਤੰਗ ਪਰੇਸ਼ਾਨ ਹੋਊਗਾ। ਬੇਸਿਕਲੀ ਤੁਸੀਂ ਜਿਹੜਾ ਕੁਛ ਛੱਡਣਾ ਵਾ ਉਹ ਆਪਣਾ ਅੜੀਅਲਪੁਣਾ ਕਈ ਵਾਰੀ ਛੱਡਣਾ ਹੁੰਦਾ, ਕਈ ਵਾਰੀ ਆਪਣਾ ਹੰਕਾਰ ਛੱਡਣਾ ਹੁੰਦਾ ਵਾ, ਕਈ ਵਾਰੀ ਕੋਈ ਭੈੜੀ ਆਦਤ ਛੱਡਣੀ ਹੁੰਦੀ ਆ। ਫੋਰ ਐਗਜ਼ਾਮਪਲ, ਮੰਨ ਲਓ ਤੁਹਾਨੂੰ ਇਹ ਤਾਂ ਲੱਗ ਰਿਹਾ ਵੀ ਇਹ ਪਾਰਟਨਰ ਪਰੇਸ਼ਾਨੀ ਹੈ ਮੇਰੇ ਲਈ, ਪਰ ਹੋ ਸਕਦਾ ਤੁਹਾਡੀ ਸ਼ਰਾਬ ਪੀਣ ਦੀ ਆਦਤ ਤਾਂ ਉਹਦੇ ਲਈ ਪਰੇਸ਼ਾਨੀ ਹੋਵੇ। ਮੰਨ ਲਓ ਤੁਸੀਂ ਮਤਲਬ ਜਸਟ ਮੈਂ ਐਗਜ਼ਾਮਪਲ ਦੇ ਰਿਹਾ, ਹੈ ਨਾ, ਤੁਹਾਡੀ ਲੇਟ ਘਰ ਆਉਣ ਦੀ ਜਾਂ ਤੁਹਾਡੀ ਸ਼ਰਾਬ ਪੀਣ ਦੀ ਜਾਂ ਤੁਹਾਡੀ ਗਲਤ ਯਾਰੀ ਦੋਸਤੀ ਦੀ ਜਿਹੜੀ ਆ ਉਹ ਰਿਜ਼ਲਟ ਇਹ ਹੋਵੇ ਵੀ ਤੁਹਾਡਾ ਪਾਰਟਨਰ ਤੁਹਾਡੇ ਨਾਲ ਖਿੱਚਦਾ ਹੋਵੇ, ਪਰ ਤੁਹਾਨੂੰ ਕੀ ਲੱਗ ਰਿਹਾ ਵੀ ਮੇਰਾ ਪਾਰਟਨਰ ਮੇਰੇ ਲਈ ਪਰੇਸ਼ਾਨੀ। ਪਾਰਟਨਰ ਪਰੇਸ਼ਾਨੀ ਨਹੀਂ ਆ, ਉਹਦੇ ਪਿੱਛੇ ਜਿਹੜੇ ਰੀਜ਼ਨ ਨੇ ਉਹਨਾਂ ਦੇ ਨਾਲੋਂ ਆਪਣੇ ਆਪ ਨੂੰ ਆਪਾਂ ਡੀ ਅਟੈਚ ਕਰਨਾ ਹੁੰਦਾ, ਪਰ ਆਪਾਂ ਇਨਡਾਇਰੈਕਟਲੀ ਉਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਡੀ ਅਟੈਚ ਕਰ ਲੈਂਦੇ ਜਿੱਥੋਂ ਥੋੜ੍ਹਾ ਬਹੁਤਾ ਸਾਡਾ ਕਿਤੇ ਨਾ ਕਿਤੇ ਕੋਈ ਨਾ ਕੋਈ ਇਲਾਜ ਚੱਲ ਰਿਹਾ ਹੁੰਦਾ।
1: ਓਬਵੀਅਸਲੀ
0: ਸੋ ਸਭ ਤੋਂ ਪਹਿਲਾਂ ਜ਼ਰੂਰੀ ਹੁਣ ਇਹਦੇ ਪਿੱਛੇ ਇਹਦਾ ਮਕਸਦ ਇਹ ਵੀ ਨਹੀਂ ਆ, ਇਹਦਾ ਮੈਸੇਜ ਇਹ ਵੀ ਨਹੀਂ ਆ ਕਿ ਹਾਂ ਵੀ ਉਹ ਲੋਕ ਤੁਹਾਨੂੰ ਨਹੀਂ ਪਰੇਸ਼ਾਨੀ ਦਿੰਦੇ। ਹਾਂ, ਕਈ ਲੋਕ ਤੁਹਾਨੂੰ ਦਿੰਦੇ ਹੋਣਗੇ ਪਰੇਸ਼ਾਨੀ, ਮਕਸਦ ਸਿਰਫ ਇਸ ਗੱਲ ਕਰਨ ਦਾ ਇਹ ਆ ਜਾਂ ਤੱਤ ਇਹਦਾ ਸਾਰ ਇਹ ਆ ਕਿ ਸਾਡਾ ਆਪਣੇ ਆਪ ਨੂੰ ਬਹਿ ਕੇ ਆਪਣੇ ਆਪ ਦੇ ਨਾਲ ਸਵਾਲ ਕਰਨਾ, ਅਤੇ ਸਭ ਤੋਂ ਪਹਿਲਾਂ ਜ਼ਰੂਰੀ ਆ ਅਨੈਲਿਸਿਸ ਕਰਨਾ ਕਿ ਅਸਲ ਦੇ ਵਿੱਚ ਪਰੇਸ਼ਾਨੀ ਹੈ ਕਿੱਥੇ। ਹੌਲੀ ਹੌਲੀ ਹੌਲੀ ਹੌਲੀ ਜਦੋਂ ਆਪਾਂ ਇੱਕ ਸਾਨੂੰ ਫੇਸ ਮਿਲ ਜਾਂਦਾ, ਫਿਰ ਉਹਦੇ ਪਿੱਛੇ ਰੀਜ਼ਨ, ਫਿਰ ਉਹਦੇ ਪਿੱਛੇ ਅਗਲੇ ਰੀਜ਼ਨ, ਰੀਜ਼ਨ ਦੇ ਪਿੱਛੇ ਰੀਜ਼ਨ, ਤੁਸੀਂ ਸੋਚੀ ਜਾਓ ਸੋਚੀ ਜਾਓ, ਤੁਹਾਨੂੰ ਆਂਸਰ ਮਿਲ ਜਾਂਦਾ। ਪਰ ਉਹਦੇ ਲਈ ਜ਼ਰੂਰੀ ਆ ਕਿ ਕੋਈ ਵੀ ਐਵੇਂ ਨਜਾਇਜ਼ ਡਿਸੀਜ਼ਨ ਲੈਣ ਤੋਂ ਪਹਿਲਾਂ, ਕਿਸੇ ਵੀ ਕਿਸਮ ਦਾ ਕੋਈ ਗਲਤ, ਅਤੇ ਤੁਸੀਂ ਪਹਿਲਾਂ ਇੰਨਾ ਕੁ ਸੋਚ ਚੁੱਕੇ ਹੋ ਕਿ ਤੁਸੀਂ ਆਪਣਾ ਰਿਜ਼ਲਟ, ਆਪਣਾ ਜਿਹੜਾ ਲਿਆ ਗਿਆ ਫੈਸਲਾ ਵਾ ਉਹਨੂੰ ਜਸਟੀਫਾਈ ਕਰ ਸਕੋ। ਸੋ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਟਾਈਮ ਦੇਣਾ, ਆਪਣੇ ਆਪ ਨੂੰ ਸਵਾਲ ਕਰਨਾ, ਆਪਣੇ ਆਪ ਦੇ ਨਾਲ ਗੱਲਾਂ ਕਰਨੀਆਂ, ਆਪਣੇ ਆਪ ਨੂੰ ਫੋਲਣਾ, ਆਪਣੇ ਆਪ ਦੇ ਵਿੱਚੋਂ ਉਹ ਚੀਜ਼ਾਂ ਲੱਭਣੀਆਂ ਕਿਹੜੀ ਕਿਹੜੀ। ਹੁਣ ਹੋ ਸਕਦਾ ਵਾ ਵੀ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਵਾ ਅਸੀਂ ਕਿਸੇ ਕੰਮ ਦੇ ਉੱਤੇ ਜਾ ਕੇ, ਕੋਈ ਫਿਲਮ ਵੇਖ ਕੇ, ਕੋਈ ਪ੍ਰੋਗਰਾਮ ਵੇਖ ਕੇ, ਯਾਰਾਂ ਦੋਸਤਾਂ ਨਾਲ ਬਹਿ ਕੇ ਅਸੀਂ ਆਪਣੇ ਆਪ ਨੂੰ ਰਿਲੈਕਸ ਕਰ ਲੈਂਦੇ
1: ਹਾਂ।
0: ਪਰ ਤੁਸੀਂ ਜੇ ਕਦੀ ਕਈ ਵਾਰੀ ਕਿਤੇ ਸੋਚੋਗੇ, ਹੋ ਸਕਦਾ ਵਾ ਕਿ ਤੁਸੀਂ ਉਲਟਾ ਹੋਰ ਪਰੇਸ਼ਾਨੀ ਵਧਾ ਲੈਂਦੇ ਹੋ ਸਕਦਾ ਤੁਹਾਡੀ ਜੇਬ ਨਾ, ਫੋਰ ਐਗਜ਼ਾਮਪਲ, ਹੋ ਸਕਦਾ ਤੁਹਾਡੀ ਜੇਬ ਨਾ ਲਾਓ ਕਰਦੀ ਹੋਵੇ, ਤੁਸੀਂ 200-400 ਉੱਥੇ ਖਰਚ ਆਏ ਹੋ ਅਤੇ ਤੁਸੀਂ ਹੋਰ ਜ਼ਿਆਦਾ ਸਟੱਕ ਹੋ ਗਏ। ਤੁਸੀਂ ਇੱਕ ਪਾਸਿਓਂ ਰਿਲੈਕਸੇਸ਼ਨ ਭਾਲਣ ਦੀ ਕੋਸ਼ਿਸ਼ ਕੀਤੀ, ਦੂਸਰੇ ਪਾਸਿਓਂ ਤੁਸੀਂ ਹੋਰ ਜ਼ਿਆਦਾ ਸਟੱਕ ਹੋ ਗਏ। ਸੋ ਮੇਨ ਆ ਕਿ ਤੁਸੀਂ ਪਹਿਲਾਂ ਤੁਹਾਡਾ ਜਿਹੜਾ ਅਨੈਲਿਸਿਸ ਆ ਉਹ ਪਹਿਲਾਂ ਫਾਈਂਡਿੰਗ ਤੁਹਾਡੀਆਂ ਸਹੀ ਹੋਣ,
1: ਜਿਵੇਂ ਕਿ ਤੁਸੀਂ ਕਿਹਾ ਹੁਣ ਉਹ ਖੁਦ ਦੇ ਨਾਲ ਗੱਲ ਕਰਨਾ। ਈਵਨ ਸਪੋਜ਼ ਤੁਸੀਂ ਫੋਰ ਐਨ ਐਗਜ਼ਾਮਪਲ ਇੱਕ ਤੁਸੀਂ ਫੇਸ ਦੇ ਹੀ ਦਿੱਤਾ, ਸਪੋਜ਼ ਆਪਾਂ ਪਾਰਟਨਰ ਦੇ ਹੀ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ, ਰਾਦਰ ਦੈਨ ਮਤਲਬ ਆਪਣੇ ਲੈਵਲ ਦਾ ਐਨਾਲਿਸਿਸ ਕਰਕੇ, ਕਈ ਵਾਰੀ ਆਪਣੀ ਜਿਹੜੀ ਫੀਲਿੰਗਸ ਹੈ ਜਾਂ ਆਪਣੇ ਜਿਹੜੇ ਤੁਸੀਂ ਇੰਨੇ ਸਾਰੇ ਦਿਸ ਦੈਟ ਕੁਐਸਚਨ ਬਣਾਏ ਹੋਏ ਨਾ, ਉਹ ਵੀ ਰਾਦਰ ਦੈਨ ਕਿਸੇ ਥਰਡ ਪਰਸਨ ਦੀ ਥਾਂ ਉਸ ਇੱਕ ਪਰਸਨ ਨਾਲ ਸ਼ੇਅਰ ਕਰਕੇ ਨਾ, ਉਹ ਵੀ ਤੁਸੀਂ ਹਲਕਾ ਹੋ ਸਕਦੇ ਹੋ ਕਿ ਹਾਂ ਮੈਨੂੰ ਇਹ ਪਰੇਸ਼ਾਨੀ ਚੱਲ ਰਹੀ ਹੈ, ਕਿ ਕਿਸ ਹੱਦ ਤੱਕ ਮੈਂ ਸਹੀ ਹਾਂ, ਉਹਦਾ ਵੀ ਇੱਕ ਪੱਖ ਸੁਣਨਾ ਬਣਦਾ। ਕਿਉਂਕਿ ਕਈ ਵਾਰੀ ਕੀ ਹੁੰਦਾ ਆਪਣੇ ਅਕੋਰਡਿੰਗ ਆਪਾਂ ਐਨਾਲਿਸਿਸ ਵੀ ਕਰਕੇ ਬੋਲ ਕੇ ਵੀ ਨਾ ਇੱਕ ਇੱਕ ਕਹਿ ਲਓ ਇੱਕ ਬਾਇਸਨੈਸ, ਇੱਕ ਸੋਚ ਜਿਹੀ ਬਣਾ ਲੈਂਦੇ ਹਾਂ, ਹੈ ਨਾ, ਇੱਕ ਮੈਂਟੈਲਿਟੀ ਜਾਂ ਥਿੰਕਿੰਗ ਬਣਾ ਲੈਂਦੇ ਹਾਂ ਕਿ ਸੋ ਐਂਡ ਸੋ ਆ ਇਹ ਬੰਦਾ ਇੱਦਾਂ ਦਾ, ਜੇ ਮੈਂ ਇਹਨੂੰ ਮਿਲਾਂਗਾ ਮੇਰਾ ਨਾ ਮੇਰਾ ਦਿਮਾਗ ਹੀ ਖਰਾਬ ਹੋਣਾ। ਅਤੇ ਰਾਦਰ ਦੈਨ ਦੈਟ ਤੁਸੀਂ ਉਹ ਬੰਦੇ ਦੇ ਨਾਲ ਗੱਲ ਕਰੋ ਕਿ ਯਾਰ ਜਿੰਨੀ ਵਾਰ ਵੀ ਆਪਾਂ ਮਿਲਿਆ ਇਹ ਚੀਜ਼ਾਂ ਮੈਨੂੰ ਪਸੰਦ ਨਹੀਂ ਆਈ, ਜਾਂ ਤੇ ਇਹਦੇ ਤੇ ਵਰਕ ਕਰ ਲਏ ਜਾਂ ਆਪਾਂ ਓਕੇ ਡਾਟਾ ਬਾਏ ਬਾਏ, ਮਤਲਬ ਕਿਉਂਕਿ ਆਪਣੇ ਲੈਵਲ ਤੇ ਐਨਾਲਿਸਿਸ ਵੀ ਕਰਕੇ ਬਟ ਫਿਰ ਡਬਲ ਚੈੱਕ ਕਰਨਾ ਵੀ ਜ਼ਰੂਰੀ ਹੈ ਇੱਕ ਸਾਹਮਣੇ ਵਾਲੇ ਦਾ।
0: ਹਾਂ ਬਿਲਕੁਲ, ਸਭ ਤੋਂ ਪਹਿਲਾਂ ਇਹਦੇ ਵਿੱਚ ਹੀ ਅਗਲਾ ਪਾਰਟ ਇਹ ਵੀ ਆ ਜਾਂਦਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਖਾਸ ਨੇ, ਜਿਹੜੇ ਤੁਹਾਡੇ ਨਾਲ ਤੁਹਾਡੇ ਪਰਿਵਾਰ ਦਾ ਹਿੱਸਾ ਨੇ, ਸਭ ਤੋਂ ਪਹਿਲਾਂ ਉੱਥੋਂ ਸ਼ੁਰੂਆਤ ਕੀਤੀ ਜਾਵੇ। ਆਪਾਂ ਇੱਥੇ ਵੀ ਕਈ ਲੋਕ ਬਹੁਤ ਗਲਤੀ ਕਰਦੇ ਆ ਵੀ ਉਹ ਸ਼ੁਰੂਆਤ ਬਾਹਰੋਂ ਕਰਦੇ ਆ। ਮਸਲਾ ਤੁਹਾਡੇ ਘਰ ਦਾ ਵਾ, ਸਲਾਹ ਲੈਣੀ ਤੁਸੀਂ ਬਾਹਰੋਂ ਸ਼ੁਰੂ ਕਰਦੇ ਹੋ, ਸੋ ਉਹ ਚੀਜ਼ ਹੋਰ ਜ਼ਿਆਦਾ ਵਿਗੜ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਤੁਹਾਡੀ ਆਪਸ ਦੇ ਵਿੱਚ ਤੁਹਾਡਾ ਸਲਾਹ ਮਸ਼ਵਰਾ ਹੋਵੇ। ਸੋ ਇਹ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਸਾਨੂੰ ਮਾਨਸਿਕ ਪਰੇਸ਼ਾਨੀ ਦਿੰਦੀਆਂ, ਸਾਨੂੰ ਐਂਗਜ਼ਾਇਟੀ ਦਿੰਦੀਆਂ, ਓਵਰ ਥਿੰਕਿੰਗ ਦਿੰਦੀਆਂ, ਸਾਨੂੰ ਹੌਲੀ ਹੌਲੀ ਡਿਪਰੈਸ਼ਨ ਵੱਲ ਨੂੰ ਲੈ ਕੇ ਜਾਂਦੀਆਂ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਐਵੇਂ ਅਜਾਈਂ ਜਿਹਾ ਆਪਾਂ ਮਨ ਦੇ ਉੱਤੇ ਆਲਵੇਜ਼ ਇੱਕ ਬੋਝ ਜਿਹਾ ਮਹਿਸੂਸ ਕਰਦੇ ਹਾਂ। ਸ਼ਾਇਦ ਕਈ ਵਾਰੀ ਤੁਸੀਂ ਮਹਿਸੂਸ ਕੀਤਾ ਹੋਊਗਾ ਵੀ ਸਾਰਾ ਕੁਛ ਠੀਕ ਹੈ, ਤੁਸੀਂ ਖੁਸ਼ ਹੋ, ਤੁਹਾਡੀ ਜੋਬ ਬੜੀ ਵਧੀਆ ਵਾ, ਤੁਸੀਂ ਬੜੇ ਵਧੀਆ ਕਿਸੇ ਪ੍ਰੋਗਰਾਮ ਨੂੰ ਵੀ ਵੇਖ ਆਇਓ, ਤੁਸੀਂ ਜੋ ਜਿਹਨਾਂ ਲੋਕਾਂ ਨਾਲ ਇੰਜੋਏ ਕਰਦੇ ਹੋ ਉਹਨਾਂ ਨਾਲ ਵੀ ਬਹਿ ਆਇਓ, ਪਰ ਫਿਰ ਵੀ ਤੁਸੀਂ ਭਾਰ ਜਿਹਾ ਮਹਿਸੂਸ ਕਰਦੇ ਹੋ। ਸੋ ਉਹ ਸਾਰਾ ਕੁਛ
1: ਬੈਕ ਮਾਈਂਡ 'ਚ ਤੁਹਾਡੇ ਕੁਛ ਨਾ ਕੁਛ ਲੈ ਕੇ ਤੁਸੀਂ ਚੱਲ ਰਹੇ ਹੋ
0: ਅਤੇ ਉਹ ਜਿਹੜਾ ਬੈਕ ਮਾਈਂਡ 'ਚ ਆ ਉਹ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਮਿਲ ਕੇ ਵੱਡੀਆਂ ਬਣਦੀਆਂ। ਸੋ ਇਸ ਕਰਕੇ ਜ਼ਰੂਰੀ ਆ ਕਿ ਸਾਡੀ ਮੈਂਟਲ ਹੈਲਥ ਠੀਕ ਰਹੇ, ਕਿਉਂਕਿ ਆਪਾਂ ਫਿਰ ਸੋਚ ਵੀ ਤਾਂ ਹੀ ਚੰਗਾ ਸਕਦੇ ਹਾਂ, ਹੈਲਦੀ ਤਾਂ ਸੋਚ ਸਕਦੇ ਹਾਂ, ਹੈਲਦੀ ਸੋਚ ਸਕਦੇ ਹਾਂ ਤਾਂ ਆਪਾਂ ਗਰੋ ਕਰ ਸਕਦੇ ਹਾਂ, ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ, ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ, ਤੁਸੀਂ ਕ੍ਰੀਏਟੀਵਿਟੀ ਤਾਂ ਹੀ ਕਰ ਸਕਦੇ ਹੋ। ਸੋ ਆਪਣੇ ਕੰਮ ਦੇ ਵਿੱਚ, ਆਪਣੇ ਘਰ ਦੇ ਵਿੱਚ ਤਾਂ ਹੀ ਸਮਾਂ ਤੁਸੀਂ ਵਧੀਆ ਬਤੀਤ ਕਰ ਸਕਦੇ ਹੋ। ਸੋ ਇਸ ਸਾਰੇ ਕੁਛ ਦਾ ਜਾਂ ਫਿਰ ਇਸ ਮਹੀਨੇ ਦਾ ਜਾਂ ਇਹਨਾਂ ਦਿਨਾਂ ਦਾ ਜਾਂ ਇਹਨਾਂ ਹਫ਼ਤਿਆਂ ਦਾ ਮਕਸਦ ਇਹੋ ਹੀ ਆ ਕਿ ਅਸੀਂ ਆਪਣੇ ਆਪ ਨੂੰ ਜਾਂ ਇੱਕ ਦੂਸਰੇ ਨੂੰ ਇੱਕ ਹਲੂਣਾ ਦੇਈਏ, ਇੱਕ ਦੂਸਰੇ ਦਾ ਸਾਥ ਬਣੀਏ ਆਪਾਂ।
1: ਹਾਂ, ਇੱਕ ਦੂਜੇ ਤੋਂ ਪੁੱਛ ਲਓ ਤੂੰ ਠੀਕ ਹੈ, ਹੈ ਨਾ, ਸਿੰਪਲ,
0: ਬਿਲਕੁਲ ਬਿਲਕੁਲ,
1: ਬਾਕੀ ਹੋਰ ਕੁਛ ਨਹੀਂ ਹੈ, ਬਸ ਇਹੀ ਹਾਲ ਚਾਲ ਹੀ ਇੱਕ ਵਾਰੀ ਪੁੱਛ ਲਓ। ਔਰ ਦਿਲ ਹਲਕਾ ਕਰਨਾ ਬਹੁਤ ਜ਼ਰੂਰੀ ਹੈ, ਆਪਾਂ ਬੜੀ ਸਾਰੀ ਜਗ੍ਹਾ 'ਤੇ ਬੜੇ ਬੋਲਦੇ ਹਾਂ ਕਿ ਕਾਉਂਸਲਿੰਗ ਕਰਵਾ ਲਓ, ਇਹ ਕਰ ਲਓ, ਮਿਲ ਲਓ, ਅਪੁਆਇੰਟਮੈਂਟਸ ਲੈ ਲਓ, ਬਟ ਮੈਨੂੰ ਇੱਦਾਂ ਲੱਗਦਾ ਜਿੱਥੇ ਇੱਕ ਤਾਂ ਖੁਦ ਨਾਲ ਬਹਿਣਾ ਇਜ਼ ਅ ਗੁੱਡ ਐਕਸਰਸਾਈਜ਼, ਪਰ ਯਾਰ ਤੁਸੀਂ ਕਿਸ ਜਿਸ ਨਾਲ ਬਹੁਤ ਜ਼ਿਆਦਾ ਕੰਫਰਟੇਬਲ ਹੋ, ਆਪਣਾ ਦਿਲ ਹਲਕਾ ਕਰ ਲੈਣਾ ਚਾਹੀਦਾ, ਉਹ ਵੀ ਤੁਹਾਨੂੰ ਬੜਾ ਸਕੂਨ ਦਿੰਦਾ, ਭਾਵੇਂ ਤੁਸੀਂ ਮਤਲਬ ਉਹ ਡਿਪੈਂਡ ਕਰਦਾ ਕਿਸ ਵੇ 'ਚ ਤੁਸੀਂ ਸਟ੍ਰੈਸ ਰਿਲੀਫ ਕਰੋਗੇ, ਉਹ ਤੁਹਾਡੇ ਟੋਟਕੇ ਤੁਹਾਡੇ ਆਪ ਦੇ ਹੀ ਹੈ, ਟਰਾਈ ਟੈਸਟ ਮੈਥਡ। ਕਈ ਵਾਰੀ ਕਿਸੇ ਨੂੰ ਇੱਕ ਵਾਰੀ ਹੁੰਦਾ ਕਿ ਮੈਨੂੰ ਰੀਸੈਟ ਕਰਨ ਲਈ ਇਕੱਲੇ ਬਹਿ ਕੇ ਕਿਤਾਬ ਪੜ੍ਹਨੀ ਹੈ, ਕਿਸੇ ਕਿਸੇ ਦਾ ਹੁੰਦਾ ਕਿ ਮੈਨੂੰ ਇਕੱਲੇ ਹੀ ਡਰਾਈਵ 'ਤੇ ਨਿਕਲ ਜਾਣਾ, ਕਿਸੇ ਕਿਸੇ ਨੂੰ ਪਹਾੜੀ ਜਗ੍ਹਾ 'ਤੇ ਜਾਣਾ ਪਸੰਦ ਹੈ, ਉਹ ਡਿਪੈਂਡ ਹੈ ਕਿ ਤੁਸੀਂ ਕਿਸ ਵੇ 'ਚ ਰਿਲੈਕਸ ਹੋਣਾ ਪਸੰਦ ਕਰਦੇ।
0: ਇਹ ਬੜੀ ਵੱਡੀ ਗੱਲ ਹੈ ਜਾਸੀ, ਅਤੇ ਇਹ ਆਪਾਂ ਇੱਕ ਨੈਕਸਟ ਸਟੈਪ ਦੀ ਗੱਲ ਕਰ ਰਹੇ ਹਾਂ ਜਿਹੜੀ ਤੁਸੀਂ ਮਤਲਬ ਕੀਤੀ ਆ, ਉਹ ਵਾਲਾ ਪਾਏਦਾਨ ਆ ਜਿੱਥੇ ਆਪਾਂ ਆਪਣੀ ਅੱਧੀ ਸਮੱਸਿਆ ਹੱਲ ਕਰ ਚੁੱਕੇ ਹੋਵਾਂਗੇ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਕਿਤਾਬ ਪੜ੍ਹ ਕੇ ਤੁਹਾਨੂੰ ਸਕੂਨ ਮਿਲਦਾ, ਇਹਦਾ ਮਤਲਬ ਕਿ ਤੁਸੀਂ ਆਇਡੈਂਟੀਫਾਈ ਕਰ ਚੁੱਕੇ ਹੋ ਤੁਹਾਨੂੰ ਕਿਹੜੀ ਚੀਜ਼ 'ਚ ਸਕੂਨ ਮਿਲਦਾ। ਸੋ ਕੰਗਰੈਚੁਲੇਸ਼ਨ, ਜੇ ਤੁਹਾਨੂੰ ਇਹ ਪਤਾ ਵਾ ਵੀ ਕਿਹੜੀ ਚੀਜ਼ ਕਰਕੇ ਮੈਨੂੰ ਸਕੂਨ ਮਿਲਦਾ, ਇਹਦਾ ਮਤਲਬ ਕਿ ਤੁਸੀਂ ਅੱਧਾ ਪੌਣਾ ਰਾਹ ਤੈਅ ਕਰ ਚੁੱਕੇ ਹੋ। ਗੱਲ ਸਿਰਫ ਇਹ ਆ ਕਿ ਤੁਸੀਂ ਹੁਣ ਉਹਦੇ ਲਈ ਟਾਈਮ ਨਹੀਂ ਕੱਢ ਪਾ ਰਹੇ। ਤੋ ਕੁਛ ਇੱਕ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਅੱਜ ਦੇ ਇਸ ਦਿਨ ਜਾਂ ਇਸ ਮਹੀਨੇ ਦੇ ਵਿੱਚ, ਮੇਰੇ ਵੱਲੋਂ ਇਹ ਇਨਪੁੱਟ ਜਾਂ ਸਾਰਿਆਂ ਨੂੰ ਸਲਾਹ ਜਾਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਲਈ ਜਿਹੜੀ ਆਪਾਂ ਡਿਸਕਸ਼ਨ ਕਰਦੇ ਹਾਂ, ਉਹਦੇ 'ਚ ਮੇਰੀ ਇਨਪੁੱਟ ਇਹ ਰਹੂਗੀ ਕਿ ਆਪਾਂ ਪਹਿਲਾਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਪ੍ਰੋਬਲਮ ਨੇ, ਉਹ ਤੁਹਾਨੂੰ ਬਿਹਤਰ ਪਤਾ ਹੋਊਗਾ ਤੁਹਾਨੂੰ ਕਿਹੜੀ ਚੀਜ਼ ਜ਼ਿਆਦਾ ਪਰੇਸ਼ਾਨ ਕਰਦੀ, ਕਿਸੇ ਨੂੰ ਪੈਸਾ ਜ਼ਿਆਦਾ ਪਰੇਸ਼ਾਨ ਕਰਦਾ, ਕਿਸੇ ਨੂੰ ਕਿਸੇ ਦਾ ਵਿਛੋੜਾ, ਕਿਸੇ ਨੂੰ ਕਿਸੇ ਦਾ ਸਾਥ, ਕੁਛ ਵੀ ਹੋ ਸਕਦਾ। ਪਰ ਜਿਹੜੀਆਂ ਕੁਛ ਇੱਕ ਬੇਸਿਕ ਚੀਜ਼ਾਂ ਨੇ ਜਿਹੜੀਆਂ ਹਰ ਇੱਕ ਇਨਸਾਨ ਦੇ ਵਿੱਚ ਸੇਮ ਨੇ, ਆਪਾਂ ਉਹਨਾਂ ਦੇ ਉੱਤੇ ਗੱਲ ਕਰਾਂਗੇ। ਮੇਰੀ ਇਨਪੁੱਟ ਇਹ ਹੋਊਗੀ ਕਿ ਆਪਾਂ ਪਹਿਲਾਂ ਆਇਡੈਂਟੀਫਾਈ ਕਰੀਏ ਸਾਡੇ ਲਈ ਸਭ ਤੋਂ ਜ਼ਰੂਰੀ ਚੀਜ਼ਾਂ ਕੀ ਨੇ। ਫੋਰ ਐਗਜ਼ਾਮਪਲ, ਸਭ ਤੋਂ ਜ਼ਰੂਰੀ ਸਾਡੀ ਸਿਹਤ ਹੈ, ਸਿਹਤ ਨੂੰ ਕਿੱਦਾਂ ਆਪਾਂ ਠੀਕ ਰੱਖ ਸਕਦੇ ਹਾਂ। ਆਪਾਂ ਹਰ ਰੋਜ਼ ਦੀ ਆਪਣੀ ਰੂਟੀਨ ਦੇ ਵਿੱਚ ਵਾਕ ਜੇ ਤੁਸੀਂ ਕਰ ਸਕਦੇ ਹੋ, ਅਤੇ ਰਨਿੰਗ ਜੇ ਤੁਸੀਂ ਕਰ ਸਕਦੇ ਹੋ, ਅਤੇ ਐਕਸਰਸਾਈਜ਼ ਕੁੱਲ ਮਿਲਾ ਕੇ ਇਹਨੂੰ ਆਪਾਂ ਕਹੀਏ, ਅਤੇ ਡੇਲੀ ਤੁਹਾਡੇ ਸਰੀਰ ਨੂੰ ਪਸੀਨਾ ਲਿਆਉਣ ਦੇ ਲਈ ਕੁਛ ਨਾ ਕੁਛ ਜ਼ਰੂਰ ਕਰੋ। ਨੰਬਰ ਵਨ, ਭਾਵੇਂ ਤੁਸੀਂ ਤੰਦਰੁਸਤ ਹੋ ਤਾਂ ਵੀ ਤੁਸੀਂ ਵੈਸੇ ਤਾਂ ਵੇਖੋ ਕਿੱਡੀ ਅਜੀਬ ਗੱਲ ਆ, ਜਿਹੜਾ ਬੰਦਾ ਤੰਦਰੁਸਤ ਨਹੀਂ ਹੋਊਗਾ ਉਹ ਕਦੀ ਜਿੰਮ ਜਾਊਗਾ? ਉਹ ਵਿਚਾਰਾ ਕਿਤੇ ਦੌੜ ਸਕਦਾ? ਮਾੜੀ ਜਿਹੀ ਕਿਤੇ ਸਿਰ ਦਰਦ ਹੁੰਦੀ ਹੋਵੇ ਨਾ, ਤੁਹਾਡੇ ਵੀ ਤਾਂ ਮਾਈਗ੍ਰੇਨ ਤੋਂ ਹੀ ਤੁਹਾਡੇ ਵੀ ਸ਼ਿਕਾਇਤ ਹੁੰਦੀ ਹੈ, ਅਤੇ ਪੈਰ ਥੱਲੇ ਰੱਖਿਆ ਇੱਦਾਂ ਫੀਲ ਹੁੰਦਾ ਜਿੱਦਾਂ ਨਾ ਥੋੜਾ ਵੱਜਾ ਹੋਵੇ ਸਿਰ 'ਚ,
1: ਸਹੀ ਗੱਲ,
0: ਅਤੇ ਫਿਰ ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ ਹਾਂ ਵੀ ਪਰ ਸਾਡੇ 'ਚ ਉਲਟ ਆ, ਜਿੰਨਾ ਚਿਰ ਕੋਈ ਠੀਕ ਹੋਵੇ ਉਹਨਾਂ ਚਿਰ ਤੱਕ ਮੂੰਹ ਨਹੀਂ ਕਰਦਾ ਐਕਸਰਸਾਈਜ਼ ਨੂੰ ਹਨਾ ਜਦੋਂ ਮਾੜਾ ਮੋਟਾ ਜਿਹਾ ਢਿੱਡ ਨਿਕਲ ਲੱਗਦਾ ਹਨਾ
1: ਜਾਂ ਕੋਈ ਡਾਕਟਰ ਦੇ ਧੱਕਾ ਨਹੀਂ ਆਉਂਦਾ ਕਿ ਹੁਣ ਤੁਸੀਂ ਕਰਨਾ ਹੀ ਪੈਣਾ ਤੁਹਾਨੂੰ ਤਾਂ
0: ਪਰ ਇਹ ਜ਼ਰੂਰੀ ਆ ਕਿ ਆਪਾਂ ਇਹ ਪੁਆਇੰਟ ਆਪਾਂ ਨੋਟ ਰੱਖੀਏ ਸਭ ਤੋਂ ਜ਼ਰੂਰੀ ਸਾਡੀ ਸਿਹਤ ਅਤੇ ਸਿਹਤ ਦੇ ਲਈ ਜ਼ਰੂਰੀ ਮੰਨ ਲਓ ਡੇਲੀ ਦੀ ਰੂਟੀਨ ਦੇ ਵਿੱਚ ਤੁਹਾਡੇ ਐਕਸਰਸਾਈਜ਼ ਬਹੁਤ ਹਲਕੇ ਤੋਂ ਕਿਸੇ ਵੀ ਤਰ੍ਹਾਂ ਦੀ ਚਾਹੇ ਵਾਕ 'ਤੇ ਜ਼ਰੂਰ ਰੱਖੋ ਤੁਸੀਂ ਨੰਬਰ ਵਨ ਨੰਬਰ ਟੂ ਤੁਸੀਂ ਤੁਹਾਡਾ ਖਾਣ ਪੀਣ ਤੁਸੀਂ ਇੰਨਾ ਕੁ ਜ਼ਰੂਰ ਸੋਚੋ ਕਿ ਜੋ ਤੁਸੀਂ ਖਾ ਰਹੇ ਹੋ ਕੀ ਤੁਸੀਂ ਠੀਕ ਕਰ ਰਹੇ ਹੋ ਠੀਕ ਖਾ ਰਹੇ ਹੋ ਤੁਹਾਨੂੰ ਆਂਸਰ ਤੁਹਾਡੇ ਤੁਹਾਡੇ ਅੰਦਰ ਨੇ ਹੀ ਤੁਹਾਨੂੰ ਦੇ ਦੇਣਾ ਵਾ ਤੁਸੀਂ ਜੇ ਗਲਤ ਖਾ ਰਹੇ ਹੋ ਤਾਂ ਵੀ ਸਹੀ ਖਾ ਰਹੇ ਹੋ ਤਾਂ ਵੀ ਇਹ ਬਿਲਕੁਲ ਬੇਸਿਕ ਚੀਜ਼ਾਂ ਨੇ ਜੇ ਨਹੀਂ ਖਾ ਰਹੇ ਤਾਂ ਫਿਰ ਕੱਲ੍ਹ ਨੂੰ ਕਿਸੇ ਨੂੰ ਆਪਾਂ ਦੋਸ਼ ਨਹੀਂ ਦੇ ਸਕਦੇ ਸੋ ਹਰ ਰੋਜ਼ ਜਦੋਂ ਆਪਾਂ ਕੁਛ ਖਾਂਦੇ ਹਾਂ ਕੁਛ ਆਪਾਂ ਪੀਂਦੇ ਹਾਂ ਅਤੇ ਸਾਡੇ ਆਪਣੇ ਆਪ ਨੂੰ ਇੱਕ ਸਵਾਲ ਜ਼ਰੂਰ ਸਾਡਾ ਹੋਣਾ ਚਾਹੀਦਾ ਵੀ ਕੀ ਆਹ ਮੈਂ ਠੀਕ ਕਰ ਰਿਹਾ ਹੌਲੀ ਹੌਲੀ ਉਹ ਚੀਜ਼ਾਂ ਰਿਡਿਊਸ ਹੁੰਦੀਆਂ ਜਾਣਗੀਆਂ ਮੰਨ ਲਓ ਜੇ ਕੋਈ ਸ਼ਰਾਬ ਪੀਂਦਾ ਰੋਜ਼ ਆਪਣੇ ਆਪ ਨੂੰ ਸਵਾਲ ਕਰਦਾ ਅਤੇ ਹੌਲੀ ਹੌਲੀ ਉਹ ਚਾਹ ਦੇ ਟਾਈਮ ਵੀ ਸਵਾਲ ਕਰਨੇ ਸ਼ੁਰੂ ਕਰ ਦੂਗਾ ਸੋ ਜਿੱਦਾਂ ਜਿੱਦਾਂ ਉਹਨੂੰ ਪ੍ਰੋਬਲਮ ਆਉਣੀ ਸ਼ੁਰੂ ਹੋਈ

0: ਜਿਹੜੇ ਵੀ ਧਰਮ ਦੇ ਵਿੱਚ ਹੋ ਭਾਵੇਂ ਤੁਸੀਂ 10 ਮਿੰਟ ਹੀ ਕੱਢੋ ਪਰ ਬਹਿ ਕੇ ਕੱਢੋ। ਹੁਣ ਕਈ ਲੋਕਾਂ ਦੀ ਰੂਟੀਨ ਇਹ ਆ, ਕਈਆਂ ਦਾ ਉਹ ਇੱਦਾਂ ਕਹਿ ਦਿੰਦੇ ਆ ਕਿ ਆਪਾਂ ਤਾਂ ਜਾਂਦੇ ਜਾਂਦੇ ਪਾਠ ਕਰ ਲੈਂਦੇ ਹਾਂ। ਹਾਂ ਉਹ ਵੀ ਵਧੀਆ ਵਾ, ਉਹ ਉਹ ਪਲੱਸ 10 ਮਿੰਟ ਬਹਿਣ ਵਾਲਾ ਵੀ ਕੁਛ ਕਰੋ ਜਿਹਦੇ ਵਿੱਚ ਟਿਕਾਓ ਹੋਵੇ, ਜਿਹਦੇ ਵਿੱਚ ਤੁਸੀਂ ਹਾਂ ਠਹਿਰਾਓ ਹੋਵੇ, ਤੁਸੀਂ ਜ਼ਮੀਨ ਦੇ ਉੱਤੇ, ਇਹ ਵੀ ਨਹੀਂ ਕਿ ਬੈੱਡ ਦੇ ਉੱਤੇ ਤੁਸੀਂ ਬੈਠੇ ਹੋ, ਉਹ ਵੀ ਵਿੱਚ ਕਾਊਂਟ ਨਾ ਕਰੋਗੇ। ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਨੇ, ਬੜੀ ਸਾਰੀ ਸਾਇੰਸ ਆ, ਆਪਾਂ ਬਹੁਤੀ ਡਿਟੇਲ 'ਚ ਨਹੀਂ ਅੱਜ ਜਾਵਾਂਗੇ। ਤੁਸੀਂ ਜ਼ਮੀਨ ਦੇ ਉੱਤੇ ਭੁੰਜੇ ਤੁਸੀਂ ਬਹਿਣਾ ਵਾ, ਨੰਗੇ ਪੈਰੀ ਬਹਿਣਾ ਵਾ ਤੁਸੀਂ, ਅਤੇ ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ ਰੱਬ ਰੱਬ ਕਰਨਾ, ਐਟਲੀਸਟ 5 ਤੋਂ 10 ਮਿੰਟ ਬਹਿਣਾ ਸ਼ੁਰੂ ਕਰੋ। ਉਸ ਦੇ ਦਰਮਿਆਨ ਜੋ ਤੁਹਾਡੇ ਮਨ 'ਚ ਆਉਂਦਾ ਹੋਣ ਦਿਉ, ਜੋ ਹੁੰਦਾ ਹੋਣ ਦਿਉ, ਇਹ ਨਾ ਤੁਸੀਂ ਮਹਿਸੂਸ ਕਰੋ ਵੀ ਹਾਏ ਮੇਰਾ ਤਾਂ ਮਨ ਨਹੀਂ ਲੱਗਾ, ਮੇਰਾ ਤਾਂ ਉਹਦੇ 'ਚ ਟਿਕਾਓ ਨਹੀਂ ਹੋਇਆ, ਨਹੀਂ ਆਉਂਦਾ ਤਾਂ ਨਾ ਹੋਵੇ, ਪਰ
1: ਅਕਸਰ ਗੱਲ ਹੈ ਬਹਿਣ ਦੀ। ਨਹੀਂ ਅਕਸਰ ਹੁੰਦਾ ਹੀ ਹੈ, ਜਦੋਂ ਤੁਸੀਂ ਅੱਖਾਂ ਮੀਚਦੇ ਹੋ ਨਾ ਤੁਹਾਡੇ ਦਿਮਾਗ 'ਚ ਦੁਨੀਆਂ ਭਰ ਦੀ ਗੱਲਾਂ ਉਦੋਂ ਹੀ ਆਉਂਦੀਆਂ।
0: ਮੈਂ ਤੈਨੂੰ ਹੋਰ ਤਰੀਕੇ ਦਾ ਵੀ ਰਿਅਲਾਈਜ਼ ਕਰਦਾ ਯਾਸੀ, ਮੈਂ ਕਈ ਵਾਰੀ ਇੱਦਾਂ ਸੋਚਦਾ ਵੀ ਜਿਹੜੀਆਂ ਉਸ ਟਾਈਮ ਦੇ ਉੱਤੇ ਗੱਲਾਂ ਆਉਂਦੀਆਂ, ਅਤੇ ਉਹਦੇ ਵਿੱਚ ਨਾ ਆਪਾਂ ਇੱਕ ਇਹ ਸੋਚਦੇ ਹਾਂ ਵੀ ਹਾਏ ਮੇਰਾ ਮਨ ਨਹੀਂ ਲੱਗਾ ਰੱਬ ਵੱਲ, ਪਰ ਫਿਰ ਮੈਂ ਇੱਕ ਦਿਨ ਸੋਚਿਆ ਕਿ ਜਿਹੜੀਆਂ ਗੱਲਾਂ ਮੇਰੇ ਦਿਮਾਗ 'ਚ ਆਈਆਂ ਉਹ ਵੀ ਕਿੰਨੀਆਂ ਇੰਪੋਰਟੈਂਟ ਸੀ, ਉਹ ਮੈਨੂੰ ਭੁੱਲੀਆਂ ਸੀ, ਉਹ ਮੈਨੂੰ ਚੇਤੇ ਆ ਗਈਆਂ ਬੈਠਿਆਂ, ਹੈ ਨਾ, ਅਤੇ ਉਹ ਤੋਂ ਬਾਅਦ 'ਚ ਫਿਰ ਮੈਂ ਉਹਨਾਂ ਦਾ ਹੱਲ ਕਰ ਲਿਆ। ਜਾਂ ਮੈਂ ਮੰਨ ਲਓ ਮੇਰਾ ਮੈਨੂੰ ਬੈਠਿਆਂ ਬੈਠਿਆਂ ਮੈਨੂੰ ਚੇਤਾ ਆ ਗਿਆ, ਉਹ ਯਾਰ ਫਲਾਣਾ ਬਿੱਲ ਤਰਨ ਵਾਲਾ ਸੀ, ਹੈ ਨਾ, ਅਤੇ ਚੇਤਾ ਤਾਂ ਆ ਗਿਆ ਨਾ, ਕੁਛ ਕੁਛ ਤਾਂ ਭਾਰ ਲੱਥਾ। ਸੋ ਇਹ ਬਹੁਤ ਸਾਰੀਆਂ ਹੋਣਗੀਆਂ ਇਹ 3 ਚੀਜ਼ਾਂ ਬੇਸਿਕ ਆਪਣੀ ਰੂਟੀਨ ਦੇ ਵਿੱਚ, ਆਪਾਂ 10 ਮਿੰਟ ਜਿਹੜਾ ਆਪਾਂ ਸ਼ਾਂਤੀ ਨਾਲ ਬਹਿ ਕੇ, ਉਹਨੂੰ ਤੁਸੀਂ ਮੈਡੀਟੇਸ਼ਨ ਕਹਿ ਲਓ, ਉਹਨੂੰ ਤੁਸੀਂ ਪਾਠ ਕਹਿ ਲਓ, ਕੁਛ ਨਹੀਂ ਕਰਨਾ ਤਾਂ ਉੱਦਾਂ ਹੀ ਬਹਿ ਜਾਓ, ਕੁਛ ਨਾ ਕਰੋ, ਤੁਸੀਂ ਉੱਦਾਂ ਹੀ ਬਹਿ ਜਾਓ, ਸੋਚ ਹੀ ਲਓ ਵੀ ਕੀ ਤੁਹਾਨੂੰ ਪਰੇਸ਼ਾਨ ਕਰ ਰਿਹਾ, ਭਾਵੇਂ ਇਹੋ ਹੀ ਸੋਚ ਲਓ ਤੁਸੀਂ, ਪਰ ਬਹਿ ਜਾਓ ਟਿਕ ਕੇ, ਅਤੇ ਤੁਸੀਂ ਐਕਸਰਸਾਈਜ਼ ਕਰ ਲਓ, ਵਾਕ ਵਗੈਰਾ ਕਰ ਲਓ, ਅਤੇ ਖਾਣ ਲੱਗਿਆ ਜ਼ਰੂਰ ਸੋਚ ਲਓ ਵੀ ਮੈਂ ਗਲਤ ਖਾ ਰਿਹਾ ਜਾਂ ਸਹੀ ਖਾ ਰਿਹਾ। ਇਹ 3 ਚੀਜ਼ਾਂ ਆਪਣੀ ਰੂਟੀਨ 'ਚ ਆਪਾਂ ਸ਼ਾਮਿਲ ਕਰ ਲਈਏ, ਭਾਵੇਂ ਤੁਸੀਂ ਤੰਦਰੁਸਤ ਹੋ, ਤੁਸੀਂ ਬੱਚੇ ਹੋ, ਤੁਸੀਂ ਬਜ਼ੁਰਗ ਹੋ, ਤੁਸੀਂ ਨੌਜਵਾਨ ਹੋ, ਮਤਲਬ ਇਹ ਸਾਰਿਆਂ 'ਤੇ ਲਾਗੂ ਹੁੰਦੀਆਂ।
1: ਬਿਲਕੁਲ ਹਾਂ, ਇਹ ਚੀਜ਼ਾਂ 'ਤੇ ਹਰ ਕੋਈ, ਈਵਨ ਬੱਚੇ ਵੀ ਅੱਖਾਂ ਬੰਦ ਕਰਕੇ ਬ੍ਰੀਦ ਇਨ ਬ੍ਰੀਦ ਆਊਟ ਕਰ ਹੀ ਲੈਂਦੇ,
0: ਜੋ ਆਪਾਂ ਕਰਦੇ ਉਹ ਵੀ ਵੇਂਦੇ। ਸੋ ਆਪਾਂ ਜੇ ਵਾਕ ਕਰਾਂਗੇ ਸਾਡੇ ਬੱਚਿਆਂ ਨੂੰ ਆਦਤ ਪੈ ਜੂਗੀ, ਆਪਾਂ ਜੇ ਸੋਚ ਕੇ ਵਧੀਆ ਖਾਵਾਂਗੇ ਇਹਦਾ ਮਤਲਬ ਵੀ ਸਾਡੇ ਘਰ 'ਚ ਵਧੀਆ ਆ ਰਿਹਾ ਹੋਊਗਾ, ਸਾਡੇ ਬੱਚਿਆਂ ਤੱਕ ਵੀ ਉਹ ਚੀਜ਼ ਚੱਲ ਜੂਗੀ। ਆਪਾਂ ਜੇ 10 ਮਿੰਟ ਟਿਕ ਕੇ ਬੈਠੇ ਹਾਂ ਤੇ ਤੁਹਾਡੇ ਬੱਚੇ ਨੂੰ ਵੀ ਟਿਕ ਕੇ ਬਹਿਣਾ ਆ ਜਾਊਗਾ, ਨਹੀਂ ਤਾਂ ਤੁਹਾਡੀ ਸ਼ਿਕਾਇਤ ਹੀ ਰਹਿਣੀ ਆ, ਇਹ ਤਾਂ ਟਿਕ ਕੇ ਨਹੀਂ ਬਹਿੰਦਾ, ਉਹਨੂੰ ਪਤਾ ਹੀ ਨਹੀਂ ਆ ਟਿਕ ਕੇ ਬਹਿਣਾ ਕੀ ਹੁੰਦਾ, ਉਹਨੇ ਨਾ ਤੁਹਾਨੂੰ ਵੇਖਿਆ ਨਾ ਕਦੀ, ਹੁਣ ਟੀਵੀ ਕਾਰਟੂਨਾਂ ਨੇ ਤਾਂ ਟਿਕ ਕੇ ਬਹਿਣਾ ਨਹੀਂ ਆ, ਕੋਈ ਇੱਦਾਂ ਦਾ ਕਾਰਟੂਨ ਥੋੜ੍ਹੀ ਹੋਊਗਾ ਜਿਹੜਾ ਉਹਨੂੰ ਇੱਦਾਂ ਦਾ ਉਹ ਵੇਂਦਾ ਹੋਵੇ, ਕੋਈ ਬੱਚਾ ਵੀ ਉਹ ਟਿਕ ਕੇ ਤੇ 1 ਘੰਟਾ ਬੈਠਾ ਹੀ ਆ ਬਸ, ਇੱਦਾਂ ਦਾ ਤਾਂ ਕੁਛ ਨਹੀਂ ਹੋਣਾ। ਸੋ ਇਹ ਚੀਜ਼ਾਂ ਜ਼ਰੂਰ ਆਪਣੀ ਲਾਈਫ ਦੇ ਵਿੱਚ ਤੁਸੀਂ ਸ਼ਾਮਿਲ ਕਰੋ, ਕਿਉਂਕਿ ਇਹ ਵੱਡੀ ਸਮੱਸਿਆ ਵਾ। ਆਸਟ੍ਰੇਲੀਆ ਜਿੱਥੇ ਆਪਾਂ ਰਹਿ ਰਹੇ ਹਾਂ, ਕੁਛ ਅੰਕੜੇ ਆਪਾਂ ਸਾਂਝੇ ਕਰ ਦਿੰਦੇ ਹਾਂ ਜਾਣ ਤੋਂ ਪਹਿਲਾਂ। ਆਸਟ੍ਰੇਲੀਆ ਦੇ ਵਿੱਚ ਹਰ ਸਾਲ ਲਗਭਗ 20%, ਯਾਨੀ ਕਿ 5 ਦੇ ਵਿੱਚੋਂ 1 ਆਸਟ੍ਰੇਲੀਆਈ ਨਾਗਰਿਕ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਨਸਿਕ ਬਿਮਾਰੀ ਦੇ ਨਾਲ ਜੂਝਦਾ। ਲਗਭਗ 45% ਆਸਟ੍ਰੇਲੀਅਨ ਜਿਹੜੇ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਦੇ ਨਾ ਕਦੇ ਮਾਨਸਿਕ ਸਿਹਤ ਦੀ ਸਮੱਸਿਆ, ਚਾਹੇ ਉਹ ਡਿਪਰੈਸ਼ਨ ਹੋਵੇ, ਚਾਹੇ ਉਹ ਐਂਗਜ਼ਾਇਟੀ ਹੋਵੇ, ਜਾਂ ਕੋਈ ਵੀ ਇਹਦੇ ਨਾਲ ਰਲਦਾ ਮਿਲਦਾ, ਕੋਈ ਇਹਦੀ ਭੈਣ, ਇਹਦਾ ਭਰਾ, ਇਹਦਾ ਮਾਮਾ, ਇਹਦਾ ਫੁੱਫਾ, ਸੋ ਇਹਦੇ ਨਾਲ ਰਿਲੇਟਡ ਕਦੀ ਨਾ ਕਦੀ ਜ਼ਿੰਦਗੀ 'ਚ ਉਹਨੂੰ ਸ਼ਿਕਾਇਤ ਜ਼ਰੂਰ ਰਹਿੰਦੀ ਆ। 45% ਆਸਟ੍ਰੇਲੀਅਨਸ ਇਹ ABS ਦੇ ਡਾਟੇ ਤੁਹਾਡੇ ਨਾਲ ਸ਼ੇਅਰ ਕਰ ਰਹੇ। ਸਭ ਤੋਂ ਵੱਡੀ ਜਿਹੜੀ ਆਮ ਸਮੱਸਿਆ ਵਾ ਉਹ ਆ ਓਵਰ ਥਿੰਕਿੰਗ, ਐਂਗਜ਼ਾਇਟੀ ਅਤੇ ਡਿਪਰੈਸ਼ਨ, ਜਿਹੜਾ ਇਹਨਾਂ ਦੋਵਾਂ ਤੋਂ ਬਾਅਦ ਆਉਂਦਾ, ਅਤੇ ਬਾਅਦ ਵਿੱਚ ਇਹ ਤੋਂ ਬਾਅਦ 'ਚ ਫਿਰ ਉਹ ਇਹਨਾਂ ਤੋਂ ਹੀ ਕਨਵਰਟ ਹੋ ਕੇ ਫਿਰ ਉਹ ਡਿਪਰੈਸ਼ਨ ਬਣ ਜਾਂਦਾ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣ ਦੇ ਲਈ ਆਪਣੇ ਆਪ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ। ਖਾਸ ਤੌਰ ਦੇ ਉੱਤੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਇਹ ਸਮੱਸਿਆ ਆਉਂਦੀ ਹੈ, ਕਿਉਂਕਿ ਉਹਨਾਂ ਦੇ ਵਿੱਚ ਕਹਿੰਦੇ ਨੇ ਕਿ ਇਹ ਚੀਜ਼ਾਂ ਪਲੱਸ ਹੋ ਜਾਂਦੀਆਂ, ਉਹਨਾਂ ਨੂੰ ਸੁੱਤੇ ਸਿੱਧ ਉਹਨਾਂ ਦਾ ਘਰ ਵੀ ਸਤਾ ਰਿਹਾ ਹੁੰਦਾ, ਅਤੇ ਉਹ ਸਾਰੀ ਉਮਰ ਇਸੇ ਕੰਪੈਰੀਜ਼ਨ 'ਚ ਵੀ ਲੱਗੇ ਰਹਿੰਦੇ ਆ, ਉੱਥੇ ਹੁੰਦੇ ਸੌਖੇ ਹੋਣਾ ਹੀ,
1: ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ, ਬੀਚ ਵਿੱਚ ਲਟਕਦੇ ਰਹੇ।
0: ਜ਼ਿੰਦਗੀ ਦੇ ਵਿੱਚ ਆਪਸ਼ਨਸ ਵੇਖੋ ਕਿੰਨਾ ਤੰਗ ਕਰਦੀਆਂ ਬੰਦੇ ਨੂੰ।
1: ਇਹ ਤਾਂ ਹੈ ਹੀ, ਜਿੰਨੀ ਜ਼ਿਆਦਾ ਆਪਾਂ ਨੂੰ, ਜਿਵੇਂ ਹੁਣ ਓਵਰ ਥਿੰਕਿੰਗ ਦੀ ਗੱਲ ਕੀਤੀ ਹੈ, ਹੁਣ ਸੰਸਕ੍ਰਿਤ ਦੀ ਲਾਈਨ ਵੀ ਨਾ, ਅਤੀ ਸਰਵਤ੍ਰ ਵਰਜੇਤ, ਮਤਲਬ ਅਤੀ ਕਿਸੇ ਵੀ ਚੀਜ਼ ਦੀ ਠੀਕ ਨਹੀਂ ਹੈ, ਭਾਵੇਂ ਓਵਰ ਥਿੰਕ ਕਰ ਲਓ, ਭਾਵੇਂ ਓਵਰ ਆਪਸ਼ਨਸ ਕਹਿ ਲਓ, ਕਿਸੇ ਵੀ ਚੀਜ਼ ਦੀ ਜੇ ਟੂ ਮੱਚ ਹੋ ਜਾਂਦੀ ਹੈ ਨਾ, ਤੇ ਉਹ ਫਿਰ ਤੁਹਾਨੂੰ ਤੰਗ ਹੀ ਕਰਦੀ ਹੈ।
0: ਆਪਸ਼ਨ ਹਮੇਸ਼ਾ ਮਾਰਦੀ ਹੈ, ਜ਼ਿੰਦਗੀ ਗੁਜ਼ਰ ਰਹੀ ਹੈ, ਤੇਰੇ ਉਂਝ ਜ਼ਿੰਦਗੀ ਗੁਜ਼ਰ ਰਹੀ ਹੈ ਤੇਰੇ ਤੋਂ ਬਗੈਰ, ਤੂੰ ਜਾਂ ਹੁੰਦੀ ਤੇ ਗੱਲ ਹੋਰ ਹੋਣੀ ਸੀ। ਸੋ ਜਿਹੜੀ ਆਪਸ਼ਨ ਹੈ ਨਾ,

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 20 ਤਰੀਕ ਆ, ਮਈ ਦਾ ਮਹੀਨਾ, ਬੁੱਧਵਾਰ ਦਾ ਦਿਨ। ਆਓ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਖਬਰਾਂ ਤੋਂ ਸ਼ੁਰੂਆਤ ਕਰਦੇ ਹਾਂ। ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਅਮਰੀਕਾ ਤੇ ਇਰਾਨ ਦੇ ਵਿਚਾਲੇ ਚੱਲ ਰਿਹਾ ਤਣਾਅ ਇਸ ਟਾਈਮ ਫਿਰ ਦੁਬਾਰਾ ਤੋਂ ਚਰਚਾ ਦੇ ਵਿੱਚ ਹੈ। ਅਸਲ ਵਿੱਚ ਹੁਣ ਇਸ ਲੜਾਈ ਦਾ ਕਦੀ ਪੁੱਠਾ ਕਦੀ ਸਿੱਧਾ ਪਾਸਾ ਸਾਹਮਣੇ ਆਉਂਦਾ, ਯਾਨੀ ਕਿ ਕਦੀ ਉਤਰਾਅ ਕਦੀ ਚੜ੍ਹਾਅ ਵੇਖਣ ਦੇ ਵਿੱਚ ਸਾਹਮਣੇ ਆਉਂਦੇ ਨੇ। ਫਿਲਹਾਲ ਅਮਰੀਕੀ ਫੌਜ ਦੇ ਵੱਲੋਂ ਜਾਂ ਫਿਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਹੁਣ ਇਰਾਨ ਦੇ ਉੱਤੇ ਕੀਤੇ ਜਾਣ ਵਾਲਾ ਹਮਲਾ ਫਿਲਹਾਲ ਟਾਲਿਆ ਗਿਆ, ਪਰ ਨਾਲ ਦੀ ਨਾਲ ਇੱਕ ਬਿਆਨ ਉਹਨਾਂ ਦੇ ਵੱਲੋਂ ਚਰਚਾ ਦੇ ਵਿੱਚ ਆ ਕਿ ਉਹਨਾਂ ਦੀ ਫੌਜ ਪੂਰੀ ਤਰ੍ਹਾਂ ਦੇ ਨਾਲ ਤਿਆਰ ਬਰ ਤਿਆਰ ਸੀ ਅਤੇ ਇਰਾਨ ਨੂੰ ਇੱਕ ਵਾਰੀ ਫਿਰ ਤੋਂ ਉਹਨਾਂ ਨੇ ਸਿੱਧੇ ਅਸਿੱਧੇ ਰੂਪ ਦੇ ਵਿੱਚ ਚੇਤਾਵਨੀ ਦੇ ਮਾਰੀ ਆ ਕਿ ਇੱਕ ਘੰਟੇ ਦਾ ਸਿਰਫ ਫਰਕ ਸੀ ਅਤੇ ਉਸ ਤੋਂ ਬਾਅਦ ਆਪਾਂ ਇਹ ਹਮਲਾ ਕਰ ਦੇਣਾ ਸੀ, ਜੇ ਹਮਲੇ ਹੋਏ ਤਾਂ ਨਵੇਂ ਮੋਰਚੇ ਖੁੱਲ੍ਹਣਗੇ, ਨਵੇਂ ਸਮੀਕਰਨ ਬਣਨਗੇ ਅਤੇ ਇਰਾਨ ਦੇ ਲਈ ਇਹ ਬਹੁਤ ਖਤਰਨਾਕ ਸਾਬਤ ਹੋਊਗਾ। ਸੋ ਇੱਕ ਤਰੀਕੇ ਦੇ ਨਾਲ ਫਿਰ ਦੁਬਾਰਾ ਤੋਂ ਉਹ ਚਰਚਾਵਾਂ ਛੇੜੀਆਂ ਨਜ਼ਰ ਜ਼ਰੂਰ ਆ ਰਹੀਆਂ ਸੀ, ਜਾਂ ਫਿਰ ਇੱਦਾਂ ਕਹਿ ਲਈਏ ਕਿ ਇਹ ਲੜਾਈ ਦੇ ਟਾਲਣ ਦੇ ਉੱਤੇ ਵੀ ਫਿਰ ਦੁਬਾਰਾ ਤੋਂ ਕੋਈ ਵਿਚਾਰ ਜਾਂ ਫਿਰ ਬਿਆਨ ਕੁਛ ਇੱਦਾਂ ਦੇ ਨੇ ਕਿ ਇਹ ਸ਼ਾਇਦ ਠੰਡਾ ਹਾਲੇ ਤੱਕ ਨਾ ਪਵੇ। ਇਹ ਫੈਸਲਾ ਖਾੜੀ ਆਗੂਆਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਹੋਰ ਸਮਾਂ ਦੇਣ ਦੀ ਅਪੀਲ ਤੋਂ ਬਾਅਦ ਇਹ ਬਿਆਨ ਆਇਆ ਸੀ ਰਾਸ਼ਟਰਪਤੀ ਡੋਨਲਡ ਟਰੰਪ ਦਾ। ਰਾਸ਼ਟਰਪਤੀ ਟਰੰਪ ਦਾ ਇਹ ਕਹਿਣਾ ਹੈ ਕਿ ਹਮਲਾ ਸਿਰਫ ਇੱਕ ਘੰਟਾ ਦੂਰ ਸੀ। ਸਪਸ਼ਟ ਕੀਤਾ ਗਿਆ ਉਹਨਾਂ ਦੇ ਵੱਲੋਂ ਕਿ ਅਮਰੀਕੀ ਜਹਾਜ਼ ਅਤੇ ਫੌਜ ਪੂਰੀ ਤਰ੍ਹਾਂ ਦੇ ਨਾਲ ਲੋਡਿਡ ਸੀ, ਪੂਰੀ ਤਰ੍ਹਾਂ ਦੇ ਨਾਲ ਤਿਆਰ ਸੀ। ਜੇਕਰ ਗੱਲਬਾਤ ਦੇ ਰਾਹੀਂ ਕੋਈ ਸਹਿਮਤੀ ਨਾ ਬਣੀ ਤਾਂ ਹਮਲਾ ਕਰਨ ਦੇ ਲਈ ਉਹ ਹਾਲੇ ਵੀ ਤਿਆਰ ਨੇ। ਉਪ ਰਾਸ਼ਟਰਪਤੀ ਨੇ ਜੇ ਡੀ ਵੈਂਸ, ਉਹਨਾਂ ਦਾ ਇਹ ਕਹਿਣਾ ਹੈ ਕਿ ਅਮਰੀਕਾ ਦਾ ਮੁੱਖ ਮਕਸਦ ਇਰਾਨ ਨੂੰ ਪਰਮਾਣੂ ਹਥਿਆਰਾਂ ਤੋਂ ਦੂਰ ਰੱਖਣਾ, ਬਣਾਉਣ ਤੋਂ ਰੋਕਣਾ। ਚੇਤਾਵਨੀ ਇੱਕ ਵਾਰੀ ਉਹਨਾਂ ਨੇ ਵੀ ਦਿੱਤੀ ਹੈ ਕਿ ਜੇਕਰ ਇਰਾਨ ਨੇ ਪਰਮਾਣੂ ਸਮਰੱਥਾ ਹਾਸਲ ਕੀਤੀ ਤਾਂ ਖੇਤਰ ਦੇ ਵਿੱਚ ਇੱਕ ਨਵੀਂ ਪਰਮਾਣੂ ਹਥਿਆਰਾਂ ਦੀ ਦੌੜ ਸ਼ੁਰੂ ਹੋ ਜਾਵੇਗੀ। ਇਰਾਨੀ ਫੌਜ ਦੇ ਬੁਲਾਰੇ ਨੇ ਉੱਧਰੋਂ ਇਹ ਕਿਹਾ ਹੈ ਕਿ ਆਪਾਂ ਵੀ ਇੱਧਰੋਂ ਚੇਤਾਵਨੀ ਦਿੰਦੇ ਹਾਂ, ਜੇਕਰ ਅਮਰੀਕਾ ਜੋ ਕਿ ਸਾਡਾ ਇਸ ਟਾਈਮ ਦੁਸ਼ਮਣ ਆ ਦੁਬਾਰਾ ਜੇਕਰ ਹਮਲਾ ਕਰਦਾ ਤਾਂ ਇਰਾਨ ਨਵੇਂ ਆਪਣੇ ਬਣਾਏ ਹਥਿਆਰਾਂ, ਨਵੇਂ ਉਪਕਰਨਾਂ ਅਤੇ ਨਵੇਂ ਤਰੀਕਿਆਂ ਦੇ ਨਾਲ ਨਵੇਂ ਸਿਰੇ ਤੋਂ ਮੋਰਚੇ ਖੋਲੂਗਾ। ਇਰਾਨ ਨੇ ਵੀ ਇਹ ਕਹਿ ਦਿੱਤਾ ਕਿ ਉਹ ਫਾਇਦਾ ਚੁੱਕ ਕੇ ਆਪਣੀ ਲੜਾਕੂ ਸਮਰੱਥਾ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਰਿਹਾ ਵਾ। ਸੋ ਜੇ ਇਹਦੇ ਵਿੱਚ ਆਪਾਂ ਸਮਝ ਪਾ ਰਹੇ ਹਾਂ ਕਿ ਅਮਰੀਕਾ ਦੀਆਂ ਨੀਤੀਆਂ ਕੀ ਨੇ। ਹੁਣ ਤੱਕ ਇਹ ਨਾ ਭੁੱਲਣ ਕਿ ਆਪਾਂ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਸਭ ਤੋਂ ਵੱਡੀ ਸੁਪਰੀਮ ਪਾਵਰ ਕਹੇ ਜਾਣ ਵਾਲੇ ਅਮਰੀਕਾ ਦੇ ਨਾਲ ਅਸੀਂ 40 ਦਿਨ ਤੱਕ ਲੜੇ ਹਾਂ ਅਤੇ ਹਾਲੇ ਸਾਡੇ ਤਰਕਸ਼ ਦੇ ਵਿੱਚ ਹੋਰ ਵੀ ਧੀਰ ਬਾਕੀ ਨੇ। ਦੱਸ ਦਈਏ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਇੱਕ ਕੂਟਨੀਤਿਕ ਚਰਚਾ ਇਸ ਟਾਈਮ ਦੇ ਉੱਤੇ ਚੱਲ ਰਹੀ ਹੈ। ਰਿਪੋਰਟਾਂ ਦੇ ਮੁਤਾਬਕ ਇਰਾਨ ਅਮਰੀਕਾ ਦੀਆਂ ਮੰਗਾਂ ਨੂੰ ਬਹੁਤ ਜ਼ਿਆਦਾ ਦੱਸ ਰਿਹਾ। ਅਮਰੀਕਾ ਇਰਾਨ ਦੇ ਪਰਮਾਣੂ ਭੰਡਾਰ ਨੂੰ ਖਤਮ ਕਰਨਾ ਚਾਹੁੰਦਾ, ਜਦਕਿ ਇਰਾਨ ਵਿਦੇਸ਼ ਦੇ ਵਿੱਚ ਜਮ੍ਹਾਂ ਆਪਣੀ ਜਾਇਦਾਦ ਨੂੰ ਰਿਲੀਜ਼ ਕਰਨ ਅਤੇ ਉਹਨਾਂ ਤੋਂ ਪਾਬੰਦੀਆਂ ਹਟਾਉਣ ਦੀ ਮੰਗ ਕਰ ਰਿਹਾ। ਟਰੰਪ ਨੇ ਟਰੁੱਥ ਸੋਸ਼ਲ ਪਲੇਟਫਾਰਮ ਦੇ ਉੱਤੇ ਇਹ ਕਿਹਾ ਸੀ ਕਿ ਉਹਨਾਂ ਨੇ ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਐਮੀਰਾਟ ਦੇ ਜਿਹੜੇ ਆਗੂ ਨੇ ਉਹਨਾਂ ਦੇ ਕਹਿਣ ਦੇ ਉੱਤੇ ਹਮਲਾ ਟਾਲਿਆ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਮਾਂ ਬਹੁਤ ਘੱਟ ਆ ਇਸ ਟਾਈਮ ਦੇ ਉੱਤੇ ਇਰਾਨ ਨੂੰ ਜਲਦ ਕੋਈ ਨਾ ਕੋਈ ਫੈਸਲਾ ਲੈਣਾ ਹੋਵੇਗਾ, ਨਹੀਂ ਤਾਂ ਫਿਰ ਉਹਨਾਂ ਦੀਆਂ ਫੌਜਾਂ ਤਿਆਰ ਬਰ ਤਿਆਰ ਨੇ। ਹੁਣ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਕਾਫੀ ਹਾਲੇ ਤੱਕ ਨਾਜ਼ੁਕ ਆ, ਕਿਸੇ ਵੇਲੇ ਵੀ ਕੁਛ ਵੀ ਹੋਣ ਦੇ ਆਸਾਰ ਹਾਲੇ ਵੀ ਨਹੀਂ ਕਿਹਾ ਜਾ ਸਕਦਾ ਕਿ ਟਲੇ ਨੇ। ਹਾਲਾਂਕਿ ਗੱਲਬਾਤ ਦੇ ਰਾਹੀਂ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ, ਪਰ ਅਮਰੀਕਾ ਨੇ ਸਪਸ਼ਟ ਕਰ ਦਿੱਤਾ ਕਿ ਜੇਕਰ ਇਰਾਨ ਨੇ ਪਰਮਾਣੂ ਇਰਾਦਿਆਂ ਨੂੰ ਨਾ ਛੱਡਿਆ ਤਾਂ ਵੱਡੇ ਪੱਧਰ ਦੇ ਉੱਤੇ ਫੌਜੀ ਕਾਰਵਾਈ ਤੋਂ ਪਿੱਛੇ ਨਹੀਂ ਹਟਣਗੇ। ਇੱਧਰ UAE ਤੋਂ ਇੱਕ ਖਬਰ ਆਈ ਸੀ ਜਿੱਥੇ ਇੱਕ ਪਰਮਾਣੂ ਪਲਾਂਟ ਦੇ ਉੱਤੇ ਡਰੋਨ ਹਮਲਾ ਹੋਇਆ ਸੀ। ਸੋ ਹੁਣ ਕੁਛ ਇੱਕ ਅਗਲੀਆਂ ਇਹਦੇ ਨਾਲ ਅਪਡੇਟ ਆਈਆਂ ਨੇ ਜਿਹਦੇ ਵਿੱਚ ਕਿ ਇਰਾਨ ਦੇ ਉੱਤੇ ਇਹ ਸ਼ੱਕ ਜਾਂ ਫਿਰ ਉਸ ਪਾਸੇ ਨੂੰ ਸੰਕੇਤ ਨਿਕਲ ਰਹੇ ਨੇ। ਇਰਾਨ ਮਿਲਸੀਆ ਦੇ ਉੱਤੇ ਸ਼ੱਕ ਆ ਕਿ ਉਹਨਾਂ ਦੇ ਵੱਲੋਂ ਇਹ ਡਰੋਨ ਦਾਗੇ ਗਏ ਸੀ। UAE ਦੇ ਬਰਕਾ ਪ੍ਰਾਣੂ ਊਰਜਾ ਪਲਾਂਟ ਦੇ ਉੱਤੇ ਹਮਲਾ ਹੋਇਆ ਵਾ, ਇਹ ਖਬਰ ਪਹਿਲਾਂ ਤੋਂ ਆ ਚੁੱਕੀ ਸੀ। ਸੋ ਉਸ ਤੋਂ ਬਾਅਦ ਡਰੋਨਾਂ ਦੇ ਨਾਲ ਇਹ ਵੱਡੇ ਹਮਲੇ ਦੇ ਖੁਲਾਸੇ ਜਦੋਂ ਹੋਏ ਤਾਂ ਰੱਖਿਆ ਮੰਤਰਾਲੇ ਨੇ ਕੱਲ੍ਹ ਦੇ ਦਿਨ ਇਹ ਜਾਣਕਾਰੀ ਦਿੱਤੀ ਸੀ ਕਿ ਸਾਰੇ ਡਰੋਨ ਇਰਾਕੀ ਖੇਤਰ ਤੋਂ ਆਏ ਨੇ। ਰੱਖਿਆ ਮੰਤਰਾਲੇ ਦੇ ਇਸ ਐਲਾਨ ਤੋਂ ਬਾਅਦ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਐਤਵਾਰ ਨੂੰ ਹੋਏ ਇਸ ਹਮਲੇ ਦੇ ਪਿੱਛੇ ਇਰਾਨ ਦੀ ਜਿਹੜਾ ਇਸ ਟਾਈਮ ਸਮਰਥਨ ਹਾਸਲ ਸ਼ੀਆ ਮਿਲਸੀਆ ਉਹਨਾਂ ਦਾ ਹੱਥ ਹੋ ਸਕਦਾ। ਇੱਥੇ ਦੱਸ ਦਈਏ ਕਿ ਇਹਨਾਂ ਮਿਲਸੀਆ ਸਮੂਹਾਂ ਨੇ ਪਹਿਲਾਂ ਵੀ ਖਾੜੀ ਅਰਬ ਦੇਸ਼ਾਂ ਨੂੰ ਨਿਸ਼ਾਨਾ ਬਣਾ ਕੇ ਕਈ ਡਰੋਨ ਹਮਲੇ ਕੀਤੇ ਸੀ। ਹਾਲਾਂਕਿ ਅਜੇ ਤੱਕ ਕਿਸੇ ਵੀ ਸਮੂਹ ਨੇ ਇਸ ਦੀ ਜ਼ਿੰਮੇਵਾਰੀ ਤਾਂ ਨਹੀਂ ਲਈ, ਪਰ ਇਰਾਨ ਅਤੇ ਉਸਦੇ ਸਹਿਯੋਗੀਆਂ ਨੇ ਸ਼ੱਕ ਜਤਾਇਆ। ਸੋ ਉਹਨਾਂ ਦੇ ਉੱਤੇ ਸ਼ੱਕ ਜ਼ਰੂਰ ਉਹਨਾਂ ਦੇ ਉੱਤੇ ਜਤਾਇਆ ਜਾ ਰਿਹਾ ਈਰਾਨ ਦੇ ਉੱਤੇ। ਸੋ ਇਸਦਾ ਮੁੱਖ ਕਾਰਨ ਇਹ ਆ ਕਿ ਜਿਹੜਾ ਹੋਰਮੂਜ਼ ਦਾ ਰਸਤਾ ਵਾ ਅਤੇ ਤਹਿਰਾਨ ਦਾ ਜਿਹੜਾ ਕੰਟਰੋਲ ਆ, ਉਸ ਤੋਂ ਇਲਾਵਾ ਈਰਾਨ ਦੇ ਖਿਲਾਫ਼ ਜੋ ਅਮੀਰਾਤੀ ਅਧਿਕਾਰੀ ਨੇ ਉਹਨਾਂ ਦੀ ਤਿੱਖੀ ਬਿਆਨਬਾਜ਼ੀ ਆਈ ਸੀ। ਸੋ ਇਸ ਤੋਂ ਬਾਅਦ ਮੰਨਿਆ ਜਾ ਰਿਹਾ ਕਿ ਸ਼ਾਇਦ ਉਹਦੇ ਪ੍ਰਤੀਕਿਰਿਆ ਦੇ ਵਿੱਚ, ਉਹਦੇ ਪ੍ਰਤੀਕਰਮ ਦੇ ਵਿੱਚ ਇਹਨਾਂ ਨੇ ਇਹ ਡਰੋਨ ਦਾਗੇ ਨੇ। ਰੱਖਿਆ ਮੰਤਰਾਲੇ ਨੇ ਇਹ ਵੀ ਦੱਸਿਆ ਕਿ ਪਿਛਲੇ 2 ਦਿਨਾਂ ਦੇ ਵਿੱਚ 3 ਹੋਰ ਡਰੋਨਾਂ ਨੇ ਜਿਹੜਾ ਦੇਸ਼ ਨੂੰ ਨਿਸ਼ਾਨਾ ਬਣਾਇਆ, ਪਰ ਉਹਨਾਂ ਦੇ ਨਿਸ਼ਾਨਿਆਂ ਦੇ ਬਾਰੇ ਅਜੇ ਕੋਈ ਬਹੁਤੀ ਜਾਣਕਾਰੀ ਜਿਹੜੀ ਵਿਸਥਾਰ ਦੇ ਨਾਲ ਨਹੀਂ ਦਿੱਤੀ ਗਈ ਕਿ ਕਿੱਥੇ ਉਹ ਹਮਲੇ ਕੀਤੇ ਗਏ ਸੀ, ਕਿੱਦਾਂ ਕੀਤੇ ਗਏ ਸੀ, ਕੀ ਉਹਨਾਂ ਨੇ ਨੁਕਸਾਨ ਕੀਤਾ ਜਾਂ ਫਿਰ ਇਹਨਾਂ ਨੇ ਰਾਹ ਦੇ ਵਿੱਚ ਹੀ ਉਹਨਾਂ ਨੂੰ ਨਸ਼ਟ ਕਰ ਦਿੱਤਾ। ਸੋ ਅਜੇ ਦੇ ਵਿੱਚ ਹੁਣ ਕਈ ਚੀਜ਼ਾਂ ਹਾਲੇ ਆਉਣੀਆਂ ਬਾਕੀ ਨੇ, ਕਈ ਚੀਜ਼ਾਂ ਹਾਲੇ ਸਵਾਲਾਂ ਦੇ ਘੇਰੇ ਦੇ ਵਿੱਚ ਨੇ। ਇਹ ਵੀ ਦੱਸ ਦੇ ਜਾਈਏ ਕਿ ਬਹੁਤੀਆਂ ਖ਼ਬਰਾਂ ਇਸ ਟਾਈਮ ਦੇ ਉੱਤੇ ਲੜਾਈ ਦੇ ਨਾਲ ਸੰਬੰਧਿਤ ਬਾਹਰ ਸ਼ਾਇਦ ਆ ਵੀ ਨਹੀਂ ਪਾਉਂਦੀਆਂ। ਦੋਵਾਂ ਪਾਸਿਆਂ ਦੀਆਂ ਕਈ ਵਾਰ ਖ਼ਬਰਾਂ, ਦੋਵਾਂ ਪਾਸਿਆਂ ਦੀਆਂ ਅਖ਼ਬਾਰਾਂ ਖੰਗਾਲਣ ਤੋਂ ਬਾਅਦ ਕਈ ਮੀਡੀਆ ਜਿਹੜੇ ਨੇ ਉਹ ਇੱਕ ਰਲਵੀਂ ਮਿਲਵੀਂ ਜੀ ਜਾਣਕਾਰੀ ਜ਼ਰੂਰ ਨਸ਼ਰ ਕਰ ਰਹੇ ਨੇ। ਇੱਧਰ ਇੱਕ ਖ਼ਬਰ ਹੋਰ ਅਮਰੀਕਾ ਤੋਂ, ਜਿੱਥੇ ਸਾਨ ਡੀਏਗੋ ਮਸਜਿਦ ਦੇ ਵਿੱਚ ਗੋਲੀਬਾਰੀ ਹੋਈ ਹੈ, 3 ਮੌਤਾਂ ਦੀ ਖ਼ਬਰ ਇਸ ਟਾਈਮ ਚਰਚਾ ਦੇ ਵਿੱਚ। ਅਮਰੀਕਾ ਦੇ ਸਾਨ ਡੀਏਗੋ ਵਿੱਚ ਸੋਮਵਾਰ ਦੇ ਦਿਨ ਇਹ ਹਮਲਾ ਹੋਇਆ ਸੀ। 2 ਜਿਹੜੇ ਨਾਬਾਲਗ ਹਮਲਾਵਰਾਂ ਨੇ ਅੰਨੇਵਾਹ ਗੋਲੀਆਂ ਚਲਾਈਆਂ ਸੀ, ਜਿਹਦੇ ਵਿੱਚ ਕਿ 3 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਪੁਲਿਸ ਮੁਖੀ ਦਾ ਇਹ ਕਹਿਣਾ ਹੈ ਕਿ ਇਸਲਾਮਿਕ ਸੈਂਟਰ ਦੇ ਵਿੱਚ ਹੋਏ ਇਸ ਹਮਲੇ ਨੂੰ ਇੱਕ ਨਫ਼ਰਤੀ ਅਪਰਾਧ ਦੇ ਵਜੋਂ ਵੇਖਿਆ ਜਾ ਰਿਹਾ। ਹਮਲਾਵਰ ਨੇ ਵਾਰਦਾਤ ਨੂੰ ਸਰਅੰਜਾਮ ਦੇਣ ਤੋਂ ਬਾਅਦ ਕੁਛ ਦੂਰ ਜਾ ਕੇ ਖੁਦ ਨੂੰ ਵੀ ਗੋਲੀ ਮਾਰ ਲਈ, ਯਾਨੀ ਕਿ ਆਤਮ ਹੱਤਿਆ ਕਰ ਲਈ। ਮਰਨ ਵਾਲਿਆਂ ਦੇ ਵਿੱਚ ਮਸਜਿਦ ਸੁਰੱਖਿਆ ਗਾਰਡ ਵੀ ਸ਼ਾਮਲ ਦੱਸਿਆ ਜਾ ਰਿਹਾ, ਜਿਸ ਦੇ ਵਿੱਚ ਕਿ ਉਹਨੇ ਕਾਫ਼ੀ ਮੁਸਤੈਦੀ ਵਿਖਾਉਂਦਿਆਂ ਸਥਿਤੀ ਦਾ ਜਾਇਜ਼ਾ ਵਿਕਣ ਤੋਂ ਰੋਕਣ ਦੇ ਲਈ ਅਤੇ ਕਈ ਲੋਕਾਂ ਦੀ ਉਹਨੇ ਜਿਹੜੀ ਜਾਨ ਬਚਾਉਣ ਦੇ ਲਈ ਆਪਣੀ ਜਾਨ ਵਾਰ ਦਿੱਤੀ। ਸੋ ਸੂਚਨਾ ਮਿਲਣ ਤੋਂ 4 ਮਿੰਟਾਂ ਦੇ ਅੰਦਰ ਅੰਦਰ ਹੀ ਪੁਲਿਸ ਦਾ ਮੌਕੇ ਦੇ ਉੱਤੇ ਪਹੁੰਚਣਾ ਵੀ ਚਰਚਾ ਦੇ ਵਿੱਚ। ਨੇੜੇ ਖੜ੍ਹੀ ਗੱਡੀ ਦੇ ਵਿੱਚੋਂ 2 ਹਮਲਾਵਰਾਂ ਦੀਆਂ ਲਾਸ਼ਾਂ ਵੀ ਬਰਾਮਦ ਹੋਈਆਂ ਸੀ। ਪੁਲਿਸ ਨੇ ਘਟਨਾ ਨੂੰ ਅਸਲ ਕਾਰਨ ਜਿਹੜੇ ਨੇ ਉਹ ਹਾਲੇ ਤੱਕ ਨਹੀਂ ਦੱਸੇ। ਉਹਨਾਂ ਦਾ ਕਹਿਣਾ ਕਿ ਜਾਂਚ ਹਾਲੇ ਤੱਕ ਚੱਲ ਰਹੀ ਹੈ। ਇਸਲਾਮਿਕ ਸੈਂਟਰ ਇਲਾਕੇ ਦੀ ਸਭ ਤੋਂ ਵੱਡੀ ਇਹ ਮਸਜਿਦ ਹੈ, ਜਿੱਥੇ ਕਿ ਬੱਚਿਆਂ ਦੇ ਲਈ ਇੱਕ ਸਕੂਲ ਵੀ ਚਲਾਇਆ ਜਾਂਦਾ। ਸੋ ਪੁਲਿਸ ਨੇ ਸਾਫ਼ ਕੀਤਾ ਕਿ ਸਕੂਲ ਦੇ ਸਾਰੇ ਬੱਚੇ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਗੋਲੀਬਾਰੀ ਦੀ ਘਟਨਾ ਦੇ ਉੱਤੇ ਦੁੱਖ ਪ੍ਰਗਟ ਕੀਤਾ। ਉਹਨਾਂ ਨੇ ਕਿਹਾ ਕਿ ਇਹ ਕਾਫ਼ੀ ਇੱਕ ਭਿਆਨਕ ਸਥਿਤੀ ਹੈ। ਮਸਜਿਦ ਦੇ ਜਿਹੜੇ ਇਮਾਮ ਨੇ ਉਹਨਾਂ ਨੇ ਇਸ ਘਟਨਾ ਦੀ ਵੀ ਨਿੰਦਿਆ ਕੀਤੀ। ਉਹਨਾਂ ਦਾ ਕਹਿਣਾ ਕਿ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਇਸ ਤਰੀਕੇ ਦੇ ਨਾਲ ਧਾਰਮਿਕ ਸਥਾਨਾਂ ਦੇ ਉੱਤੇ ਕੋਈ ਇੱਦਾਂ ਦੀ ਗੋਲੀਬਾਰੀ ਨਹੀਂ ਹੋਣੀ ਚਾਹੀਦੀ। ਇਹ ਖਤਰੇ ਦਾ ਸੰਕੇਤ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਹੋਰ ਭਿਆਨਕ ਰੂਪ ਨਾ ਅਖਤਿਆਰ ਕਰਨ। ਇਸ ਕਰਕੇ ਇਹਨਾਂ ਦੇ ਉੱਤੇ ਹੁਣੇ ਹੀ ਸਰਕਾਰ ਨੂੰ ਨੱਥ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਪੁਲਿਸ ਮੁਖੀ ਸਕੌਟ ਵਾਹਲ ਨੇ ਇਸੇ ਖ਼ਬਰ ਦੇ ਹਵਾਲੇ ਦੇ ਨਾਲ ਇਹ ਵੀ ਕਿਹਾ ਕਿ ਜਿਹੜਾ ਹਮਲਾਵਰ ਸੀ ਇੱਕ, ਉਹਦੀ ਮਾਂ ਨੇ ਗੋਲੀਬਾਰੀ ਦੀ ਘਟਨਾ ਤੋਂ ਤਕਰੀਬਨ 2 ਘੰਟੇ ਪਹਿਲਾਂ ਫੋਨ ਕਰਕੇ ਦੱਸਿਆ ਸੀ ਕਿ ਉਹਦਾ ਪੁੱਤਰ ਘਰੋਂ ਕੁਛ ਖਤਰਨਾਕ ਹਥਿਆਰ ਲੈ ਕੇ, ਗੱਡੀ ਲੈ ਕੇ ਅਤੇ ਕੁਛ ਖਤਰਨਾਕ ਇਰਾਦਿਆਂ ਦੇ ਨਾਲ ਨਿਕਲਿਆ ਵਾ। ਸੋ ਇਹ ਸੂਚਨਾ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਤਾਂ ਜ਼ਰੂਰ ਆ ਗਈ ਸੀ, ਪਰ ਇਹ ਨਹੀਂ ਸੀ ਪਤਾ ਕਿ ਕਿੱਥੇ ਕੀ ਅਤੇ ਕਿੱਦਾਂ ਇਹ ਕਰਨ ਜਾ ਰਹੇ ਨੇ। ਨੌਜਵਾਨ ਦੀ ਭਾਲ ਉਸੇ ਵੇਲੇ ਸ਼ੁਰੂ ਕਰ ਦਿੱਤੀ ਗਈ ਸੀ, ਪਰ ਇਹ ਵਾਰਦਾਤ ਰੋਕੀ ਨਹੀਂ ਜਾ ਸਕੀ। ਜਾਂਚ ਦੇ ਦਰਮਿਆਨ ਇਹ ਵੀ ਗੱਲ ਸਾਹਮਣੇ ਆਈ ਕਿ ਹਮਲਾਵਰ ਦਾ ਘਰ ਮਸਜਿਦ ਤੋਂ ਸਿਰਫ ਕੁਛ ਹੀ ਦੂਰੀ ਦੇ ਉੱਤੇ ਸੀ, ਪਰ ਫਿਰ ਵੀ ਇਹ ਚੀਜ਼ ਪਤਾ ਲਾਉਣੀ ਪੁਲਿਸ ਦੇ ਲਈ ਬਹੁਤ ਔਖੀ ਰਹੀ ਕਿ ਆਖਿਰਕਾਰ ਉਹ ਹਮਲਾ ਕਰਨ ਕਿੱਥੇ ਜਾ ਰਿਹਾ। ਇੱਧਰ ਜੇਕਰ ਆਪਾਂ ਭਾਰਤ ਤੋਂ ਆ ਰਹੀਆਂ ਕੁਛ ਖ਼ਬਰਾਂ ਦੀ ਗੱਲ ਕਰੀਏ ਤੇ ਇਸ ਸਮੇਂ ਵੱਡੀ ਖ਼ਬਰ ਜਿਹੜੀ ਆ ਉਹ ਇਹ ਆ ਕਿ ਪੈਟਰੋਲ ਅਤੇ ਡੀਜ਼ਲ ਹੋਰ ਵੀ ਜ਼ਿਆਦਾ ਮਹਿੰਗੇ ਹੋ ਗਏ ਨੇ। 90 ਪੈਸੇ ਫੀ ਲੀਟਰ ਦਾ ਜਿਹੜਾ ਉਹ ਵਾਧਾ ਕੀਤਾ ਗਿਆ ਹਫ਼ਤੇ ਦੇ ਵਿੱਚ, ਇਹ ਦੂਸਰੀ ਵਾਰ ਕੀਮਤਾਂ ਵਧਾਈਆਂ ਗਈਆਂ ਨੇ। ਤੇਲ ਕੰਪਨੀਆਂ ਆਪਣੇ ਘਾਟੇ ਪੂਰੇ ਕਰਨ ਦੇ ਵਿੱਚ ਲੱਗੀਆਂ ਨੇ ਅਤੇ ਉੱਧਰ ਲੋਕਾਂ ਦੇ ਉੱਤੇ ਇਸ ਚੀਜ਼ ਦਾ ਬੋਝ ਹੋਰ ਵੀ ਜ਼ਿਆਦਾ ਵਧਦਾ ਜਾ ਰਿਹਾ। ਦੱਸਦੇ ਜੇ ਕਿ ਪਿਛਲੇ ਹਫ਼ਤੇ ਦੇ ਦਰਮਿਆਨ ਇਹ ਦੂਸਰਾ ਵਾਧਾ ਵਾ। ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਦੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 3 ਰੁਪਈਏ ਜਿਹੜਾ ਵਾ ਉਹ ਪਰ ਲੀਟਰ ਦੇ ਹਿਸਾਬ ਦੇ ਨਾਲ ਇਜ਼ਾਫਾ ਕੀਤਾ ਗਿਆ ਸੀ। ਸੋ ਇਸ ਇੰਡਸਟਰੀ ਵਿਚਲੇ ਜਿਹੜੇ ਸੂਤਰ ਨੇ ਉਹਨਾਂ ਦੇ ਮੁਤਾਬਕ ਇਸ ਨਵੇਂ ਵਾਧੇ ਦੇ ਨਾਲ ਨਵੀਂ ਦਿੱਲੀ ਦੇ ਵਿੱਚ ਪੈਟਰੋਲ ਦਾ ਭਾਅ ਹੁਣ 97 ਰੁਪਈਏ ਅਤੇ 77 ਪੈਸੇ ਤੋਂ ਵੱਧ ਗਿਆ ਅਤੇ ਇਹ ਹੁਣ 98 ਰੁਪਈਏ ਅਤੇ 64 ਪੈਸੇ ਦੇ ਉੱਤੇ ਪਹੁੰਚ ਗਿਆ, ਜਦਕਿ ਡੀਜ਼ਲ ਦਾ ਰੇਟ ਜਿਹੜਾ ਵਾ 90 ਰੁਪਈਏ ਅਤੇ 67 ਪੈਸੇ ਸੀ ਅਤੇ ਇਹ ਹੁਣ ਵੱਧ ਕੇ 91 ਰੁਪਈਏ ਅਤੇ 58 ਪੈਸੇ ਦੇ ਉੱਤੇ ਪਹੁੰਚ ਗਿਆ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ। ਸੋ ਫਰਵਰੀ ਦੇ ਅਖੀਰ ਦੇ ਵਿੱਚ ਅਮਰੀਕਾ ਨੇ ਇਜ਼ਰਾਈਲ ਦੇ ਉੱਤੇ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਜਦੋਂ ਇਰਾਨ ਦੇ ਉੱਤੇ ਹਮਲੇ ਕੀਤੇ ਸੀ ਅਤੇ ਉਹਦੀ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਇਹ ਹੁਣ ਇਰਾਨ ਦੇ ਵੱਲੋਂ ਵੀ ਹਮਲੇ ਕੀਤੇ ਗਏ ਤਾਂ ਹਾਰਮੂਜ਼ ਦਾ ਰਸਤਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੀ ਕੌਮਾਂਤਰੀ ਬਾਜ਼ਾਰ ਦੇ ਵਿੱਚ ਹੁਣ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਵੇਖੀਆਂ ਜਾ ਸਕਦੀਆਂ ਨੇ। 50% ਕੀਮਤਾਂ ਦੇ ਛੂਟ ਵਰਤਣ ਤੋਂ ਬਾਅਦ ਹੁਣ ਭਾਰਤ ਦੀ ਮੰਡੀ ਵੀ ਇਸ ਚੀਜ਼ ਦਾ ਬੋਝ ਮਹਿਸੂਸ ਕਰ ਰਹੀ ਹੈ ਅਤੇ ਬੜੀ ਬੁਰੀ ਤਰ੍ਹਾਂ ਦੇ ਨਾਲ ਮਹਿਸੂਸ ਕਰ ਰਹੀ ਹੈ। ਇੱਧਰ ਇੱਕ ਖਬਰ ਆਈ ਸੀ, ਪੰਜਾਬੀ ਗਾਇਕਾ ਇੰਦਰ ਕੌਰ ਲਾਪਤਾ ਹੋਈ ਹੈ ਅਤੇ ਹੁਣ ਇਸ ਟਾਈਮ ਦੇ ਉੱਤੇ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਇੰਦਰ ਕੌਰ ਦਾ ਕਤਲ ਹੋਇਆ। ਨੀਲੋ ਲਹਿਰ ਦੇ ਨਹਿਰ ਦੇ ਵਿੱਚੋਂ ਇਹਦੀ ਲਾਸ਼ ਬਰਾਮਦ ਹੋਈ ਹੈ। ਇਹ ਵੀ ਹੁਣ ਤੱਕ ਦੀ ਖਬਰ ਦੇ ਵਿੱਚੋਂ ਜਾਂ ਫਿਰ ਪੁਣ ਛਾਣ ਦੇ ਵਿੱਚੋਂ ਸਾਹਮਣੇ ਆ ਰਿਹਾ ਕਿ ਵਿਆਹ ਕਰਨ ਤੋਂ ਇਨਕਾਰ ਕੀਤਾ ਸੀ ਗਾਇਕਾ ਨੇ। ਇਸ ਵਜ੍ਹਾ ਦੇ ਕਰਕੇ ਇਸ ਇੱਕ ਤਰਫੇ ਪਿਆਰ ਦੇ ਵਿੱਚ ਇਹਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਇੱਕ ਇਤਲਾਹ ਮਿਲੀ ਸੀ ਕਿ ਜਿਹੜੀ ਗਾਇਕਾ ਜਸ਼ਿੰਦਰ ਕੌਰ ਉਰਫ ਇੰਦਰ ਕੌਰ ਆ ਉਹਦੀ ਤੇਜ਼ ਧਾਰਾ ਹਥਿਆਰਾਂ ਦੇ ਨਾਲ ਕਤਲ ਕਰਕੇ ਅਤੇ ਉਸ ਤੋਂ ਬਾਅਦ ਉਹਨੂੰ ਲਾਸ਼ ਨੂੰ ਜਿਹੜਾ ਨੀਲੋ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ। ਸੋ ਇੱਕ ਰਾਹਗੀਰ ਨੇ ਨਹਿਰ ਦੇ ਵਿੱਚ ਲਾਸ਼ ਤੈਰਦੀ ਵੇਖੀ ਸੀ, ਸਮਰਾਲਾ ਪੁਲਿਸ ਨੂੰ ਸੂਚਿਤ ਕੀਤਾ ਸੀ। ਉਸ ਤੋਂ ਬਾਅਦ ਪੁਲਿਸ ਨੇ ਜਿਹੜੀ ਲਾਸ਼ ਬਾਹਰ ਕੱਢ ਕੇ ਜਾਂਚ ਕੀਤੀ ਅਤੇ ਫਿਰ ਇਹਦੀ ਪਛਾਣ ਗਾਇਕਾ ਇੰਦਰ ਕੌਰ ਦੇ ਵਜੋਂ ਹੋ ਗਈ। ਸੋ ਫਿਲਹਾਲ ਇਹਦੇ ਉੱਤੇ ਹੋਰ ਵਧੇਰੇ ਪੁਣਛਾਣ ਚੱਲ ਰਹੀ ਹੈ। ਇਸ ਖਬਰ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਦੋ ਮੁਲਜ਼ਮ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ, ਪਰ ਜਿਹੜਾ ਮੁੱਖ ਮੁਲਜ਼ਮ ਸੀ ਉਹ ਵਾਰਦਾਤ ਦੇ ਮਗਰੋਂ ਵਿਦੇਸ਼ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ। ਇਹ ਵੀ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਇਹ ਦੋਸ਼ੀ ਆ ਇਹ ਨੇਪਾਲ ਦੇ ਰਾਹੀਂ ਕਨੇਡਾ ਪਹੁੰਚਣ ਦੇ ਵਿੱਚ ਕਾਮਯਾਬ ਹੋ ਗਿਆ। ਸੋ ਫਿਲਹਾਲ ਇਸ ਕੇਸ ਦੇ ਵਿੱਚ ਜਿਹੜੇ ਇੰਦਰ ਕੌਰ ਦੇ ਭਰਾ ਨੇ ਜੋਤ ਇੰਦਰ ਸਿੰਘ, ਉਹਨਾਂ ਨੇ ਪੁਲਿਸ ਨੂੰ ਦੱਸਿਆ ਕਿ 13 ਮਈ ਦੀ ਰਾਤ ਨੂੰ ਕਰੀਬ 8:30 ਇੰਦਰ ਆਪਣੀ ਫੋਰਡ ਫੀਗੋ ਦੇ ਉੱਤੇ ਕਾਰ ਦੇ ਉੱਤੇ ਜਿਹੜਾ ਕੁਛ ਘਰੇਲੂ ਸਮਾਨ ਲੈਣ ਬਾਜ਼ਾਰ ਗਈ ਸੀ ਅਤੇ ਉਸ ਤੋਂ ਬਾਅਦ ਕਾਫੀ ਦੇਰੀ ਦੇ ਨਾਲ ਵੀ ਉਹ ਘਰ ਨਹੀਂ ਪਰਤੀ। ਪਰਿਵਾਰ ਉਹਨੂੰ ਲੱਭਣਾ ਸ਼ੁਰੂ ਕਰਦਾ ਪਰ ਉਸ ਤੋਂ ਬਾਅਦ ਫਿਰ ਉਹ ਕਦੀ ਘਰ ਆਈ ਹੀ ਨਹੀਂ ਅਤੇ ਫਿਰ ਇਸ ਤੋਂ ਬਾਅਦ ਹੁਣ ਉਹਨਾਂ ਦੀ ਇਸ ਦੁੱਖਦਾਈ ਖਬਰ ਜਿਹੜੀ ਆ ਉਹ ਪਰਿਵਾਰ ਤੱਕ ਪਹੁੰਚਦੀ ਆ। ਫਿਲਹਾਲ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਜਿਹੜਾ ਵਾ ਉਹ ਕਨੇਡਾ ਫਰਾਰ ਤਾਂ ਜ਼ਰੂਰ ਹੋਇਆ, ਪਰ ਹੁਣ ਅਗਲੀ ਕਾਰਵਾਈ ਕੀ ਹੁੰਦੀ ਆ ਇਹ ਵੀ ਖਬਰ ਇਸ ਟਾਈਮ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ। ਸੋ ਪਰਿਵਾਰ ਦੇ ਵੱਲੋਂ ਪੁਲਿਸ ਦੀ ਕਾਰਵਾਈ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਿਰਕਾਰ ਇੰਨੇ ਦਿਨ ਪਹਿਲਾਂ ਇਹ ਘਟਨਾ ਵਾਪਰੀ। 15 ਮਈ ਨੂੰ ਇਹ ਘਟਨਾ ਜਿਹੜੀ ਆ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਉਸ ਤੋਂ ਬਾਅਦ ਫਿਰ ਇਹ ਕਿੱਦਾਂ ਹੋਇਆ ਕਿ ਦੋਸ਼ੀ ਇਹ ਸਾਰਾ ਕੁਛ ਕਰਕੇ ਅਤੇ ਫਿਰ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ। ਸੋ ਅਜਿਹੇ ਦੇ ਵਿੱਚ ਪਰਿਵਾਰ ਦੇ ਵੱਲੋਂ ਹੁਣ ਇਹ ਵੀ ਇਤਰਾਜ਼ ਜਤਾਇਆ ਜਾ ਰਿਹਾ ਕਿ ਪੁਲਿਸ ਨੇ ਕਾਫੀ ਢਿੱਲ ਮੱਠ ਵਿਖਾਈ ਆ ਇਸ ਮਾਮਲੇ ਦੇ ਵਿੱਚ। ਇੱਕ ਖਬਰ ਹੋਰ ਚਰਚਾ ਦੇ ਵਿੱਚ ਹੈ ਜਿਹੜੀ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਸੰਬੰਧਿਤ ਹੈ, ਜਿਹੜੀ ਕਿ ਸਿੱਧੂ ਮੂਸੇਵਾਲੇ ਦੇ ਨਾਲ ਸੰਬੰਧਿਤ ਹੈ। ਅਸਲ ਵਿੱਚ ਇੱਕ ਜਿਹੜੇ DSP ਨੇ ਉਹ ਵੀ ਕਾਫੀ ਦਿਨਾਂ ਤੋਂ ਖਬਰਾਂ ਤੋਂ ਚਰਚਾ ਦੇ ਵਿੱਚ ਸੀ। ਸੋ ਹੁਣ ਫਿਰ ਦੁਬਾਰਾ ਤੋਂ ਚਰਚਾ ਦੇ ਵਿੱਚ ਆਏ ਨੇ। ਇਹ ਪਤਾ ਲੱਗਾ ਕਿ ਜਿਹੜੇ DSP ਨੇ ਲਾਰੈਂਸ ਨੂੰ ਕਾਫੀ ਤੋਹਫੇ ਵੀ ਇਹਨਾਂ ਨੇ ਭੇਜੇ ਜੇਲ੍ਹ ਦੇ ਵਿੱਚ ਅਤੇ ਨਾਲ ਮੁਰੱਬਾ ਵੀ ਭੇਜਿਆ ਸੀ। ਸੋ ਇੱਕ ਵਿਵਾਦਿਤ ਜਿਹੜੀ ਇੰਟਰਵਿਊ ਸੀ ਬਿਸ਼ਨੋਈ ਦੀ, ਉਸ ਤੋਂ ਬਾਅਦ ਇਹ ਤਫਤੀਸ਼ ਚੱਲੀ ਸੀ ਅਤੇ ਫਿਰ ਇਸ ਪੁਲਿਸ ਅਧਿਕਾਰੀ ਦਾ ਨਾਂ ਸਾਹਮਣੇ ਆਇਆ ਸੀ, DSP ਗੁਰਸ਼ੇਰ ਸਿੰਘ। ਸੋ ਉਸ ਤੋਂ ਬਾਅਦ ਇਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਪਰ ਹੁਣ ਇੱਕ ਇੰਟਰਵਿਊ ਜਿਹੜੀ ਕਿ ਕਹਿੰਦੇ ਨੇ ਕਿ ਜਿਹੜੇ ਲਾਰੈਂਸ ਬਿਸ਼ਨੋਈ ਆ ਉਹਨਾਂ ਦੇ ਗੈਂਗ ਦੇ ਕੁਛ ਜਿਹੜੇ ਕਰੀਬੀ ਮੈਂਬਰ ਨੇ ਜਿਹਦਾ ਨਾਂ ਰਾਜਵੀਰ ਸਿੰਘ ਦੱਸਿਆ ਜਾ ਰਿਹਾ ਉਰਫ ਰਵੀ ਰਾਜਗੜ੍ਹ, ਉਹਦੇ ਵੱਲੋਂ ਖੰਨਾ ਪੁਲਿਸ ਨੂੰ ਕੁਛ ਬਿਆਨ ਦਿੱਤੇ ਗਏ ਨੇ ਜਿਹਦੇ ਵਿੱਚ ਇਹ ਉਹਨੇ ਦੱਸਿਆ ਕਿ July 2025 ਦੇ ਵਿੱਚ ਜਿਹੜੀ ਇਹ ਪੁੱਛਗਿੱਛ ਕੀਤੀ ਗਈ ਸੀ ਉਸ ਦੇ ਉੱਤੇ ਉਹਨਾਂ ਨੇ ਫਿਲਹਾਲ ਇਹ ਰਿਪੋਰਟ ਜਿਹੜੀ ਜਨਤਕ ਤਾਂ ਨਹੀਂ ਕੀਤੀ, ਪਰ ਇਹਦੀ ਜਿਹੜੀ ਕਾਪੀ ਆ ਉਹ ਦੱਸਿਆ ਜਾ ਰਿਹਾ ਕਿ ਟ੍ਰਿਬਿਊਨ ਦੇ ਕੋਲ ਇਸ ਟਾਈਮ ਪਈ ਆ। ਸੋ ਪੁਲਿਸ ਦੇ ਵਿਚਲੇ ਕਈ ਸੂਤਰਾਂ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਆ ਕਿ ਇਸ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਰਾਜਵੀਰ ਨੂੰ 10 ਫਰਵਰੀ 2024 ਨੂੰ ਲਾਰੈਂਸ ਬਿਸ਼ਨੋਈ ਦਾ ਫੋਨ ਆਇਆ ਸੀ। ਬਿਸ਼ਨੋਈ ਨੇ ਰਾਜਵੀਰ ਨੂੰ DSP ਗੁਰਸ਼ੇਰ ਸਿੰਘ ਤੋਂ ਕੁਛ ਚੀਜ਼ਾਂ ਇਕੱਠੀਆਂ ਕਰਨ ਅਤੇ 11 ਫਰਵਰੀ ਨੂੰ ਬਿਸ਼ਨੋਈ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਅਹਿਮਦਾਬਾਦ ਦੀ ਜਿਹੜੀ ਸਾਬਰਮਤੀ ਜੇਲ੍ਹ ਆ ਉਹਦੇ ਵਿੱਚ ਪਹੁੰਚਾਉਣ ਦੇ ਲਈ ਕਿਹਾ ਸੀ। ਇਸ ਤੋਂ ਮਗਰੋਂ ਰਾਜਵੀਰ ਨੇ 10 ਫਰਵਰੀ ਨੂੰ ਗੁਰਸ਼ੇਰ ਸਿੰਘ ਦੇ ਕੋਲੋਂ ਮੋਹਾਲੀ ਫੇਜ਼ 7 ਦੇ ਵਿੱਚ ਜਿਹੜਾ ਉਹਨਾਂ ਦਾ ਦਫ਼ਤਰ ਹੈ ਉੱਥੋਂ ਸਮਾਨ ਚੁੱਕਿਆ। ਇਹਦੇ ਵਿੱਚ ਦਿਲਚਸਪ ਗੱਲ ਇਹ ਰਹੀ ਕਿ ਸਿਰਫ 1 ਮਹੀਨਾ ਪਹਿਲਾਂ ਪੰਜਾਬ ਪੁਲਿਸ ਨੇ ਪੰਜਾਬ ਤੇ ਹਰਿਆਣਾ ਦੇ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਉੱਤੇ ਲਾਰੈਂਸ ਦੇ ਲਗਾਤਾਰ ਦੋ ਇੰਟਰਵਿਊ ਦੇ ਸੰਬੰਧ ਦੇ ਵਿੱਚ ਦੋ FIR ਦਰਜ ਕੀਤੀਆਂ ਸੀ। ਸੋ ਉਸ ਤੋਂ ਬਾਅਦ ਹੁਣ ਇਹ ਮਸਲਾ ਜਿਹੜਾ ਹੋਰ ਜ਼ਿਆਦਾ ਭਖ ਚੁੱਕਾ ਵਾ। DSP ਨੇ ਉਪਰੋਕਤ ਤੋਹਫ਼ੇ ਜਿਹੜੇ ਨੇ ਉਦੋਂ ਭੇਜੇ ਜਦੋਂ ਇਹ ਮਾਮਲੇ ਦੀ ਜਾਂਚ ਚੱਲ ਰਹੀ ਸੀ, ਯਾਨੀ ਕਿ ਕਿਸੇ ਚੀਜ਼ ਦਾ ਕੋਈ ਡਰ ਡੁੱਕਰ ਨਹੀਂ, ਇਹ ਸਾਰਾ ਕੁਛ ਸ਼ਰੇਆਮ ਚੱਲ ਰਿਹਾ ਸੀ। ਸੋ ਇੱਕ ਵਾਰੀ ਫਿਰ ਤੋਂ ਇਸ ਕੇਸ ਦੇ ਚਰਚੇ ਦੁਬਾਰਾ ਤੋਂ ਚੱਲ ਰਹੇ ਨੇ। ਇੱਕ ਵਾਰੀ ਫਿਰ ਤੋਂ ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਇਸ ਮਸਲੇ 'ਤੇ ਖਫਾ ਨਜ਼ਰ ਆਏ ਨੇ। ਹੁਣ ਵੱਧਦੇ ਹਾਂ ਆਸਟ੍ਰੇਲੀਆ ਦੀਆਂ ਕੁਛ ਖਾਸ ਅਪਡੇਟਸ ਦੇ ਵੱਲ। ਇਸ ਟਾਈਮ ਦੇ ਉੱਤੇ ਇੱਕ ਖਬਰ ਜਿਹੜੀ ਕਿ ਚਰਚਾ ਦੇ ਵਿੱਚ ਆ, ਸਿਡਨੀ ਦਾ ਇੱਕ ਇਲਾਕਾ ਪੈਂਦਾ ਕੈਨਲੇ ਹਾਈਟਸ, ਇਸ ਇਲਾਕੇ ਦੇ ਵਿੱਚ ਗੋਲੀ ਚੱਲੀ ਆ। ਸੋ ਇਸ ਗੋਲੀ ਚੱਲਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋਈ ਆ ਅਤੇ ਚਾਰ ਲੋਕ ਜਿਹੜੇ ਨੇ ਉਹ ਜ਼ਖਮੀ, ਜੋ ਕਿ ਹੁਣ ਤੱਕ ਦੀ ਖਬਰ ਕਹਿੰਦੀ ਆ। ਅੱਜ ਸਵੇਰ ਤੱਕ ਦੀ ਇਸ ਖਬਰ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਘਟਨਾ ਜਿਹੜੀ ਆ ਕੱਲ੍ਹ ਰਾਤ ਸਿਡਨੀ ਦੇ ਦੱਖਣ ਪੱਛਮੀ ਇਲਾਕੇ ਦੇ ਵਿੱਚ ਵਾਪਰੀ ਸੀ। ਪੁਲਿਸ ਨੇ ਆਰਬਸਟ ਸਟਰੀਟ ਦੇ ਉੱਤੇ ਜਦੋਂ ਜਾ ਕੇ ਸੀਨ ਸਥਾਪਿਤ ਕੀਤਾ ਤਾਂ ਉੱਥੇ ਪਤਾ ਲੱਗਾ ਕਿ ਕੁਛ ਵੱਡੀ ਹਿੰਸਾ ਵਾਪਰੀ ਹੈ। ਰਾਤ 8:30 ਦੇ ਕਰੀਬ ਦੋ ਵਿਅਕਤੀ ਜਿਨ੍ਹਾਂ ਦੀ ਉਮਰ 20 ਸਾਲ ਦੇ ਆਸ ਪਾਸ ਦੱਸੀ ਜਾ ਰਹੀ ਹੈ, ਲਿਵਰਪੂਲ ਹਸਪਤਾਲ ਦੇ ਵਿੱਚ ਪਹੁੰਚੇ। ਇਹਨਾਂ ਨੂੰ ਗੋਲੀਆਂ ਲੱਗੀਆਂ ਸੀ। ਇਸ ਤੋਂ ਬਾਅਦ ਇੱਕ ਹੋਰ ਵਿਅਕਤੀ ਜਿਹੜਾ ਵਾ ਬਾਅਦ ਵਿੱਚ ਕਿ ਜਿਹਦੀ ਮੌਤ ਹੋ ਗਈ, ਉਹ ਇਹਨਾਂ ਦੇ ਵਿੱਚੋਂ ਹੀ ਇੱਕ ਵਿਅਕਤੀ ਦੀ ਬਾਅਦ ਵਿੱਚ ਮੌਤ ਹੋਈ, ਬਾਅਦ 'ਚ ਪੁਸ਼ਟੀ ਹੋਈ। ਸੋ ਜਦਕਿ ਦੂਜਾ ਜਿਹੜਾ ਵਾ ਹਸਪਤਾਲ ਦੇ ਵਿੱਚ ਹਾਲੇ ਵੀ ਇਲਾਜ ਇਹਦਾ ਚੱਲ ਰਿਹਾ। ਇਸ ਤੋਂ ਬਾਅਦ ਫਿਰ 10 ਮਿੰਟ ਬਾਅਦ ਦੋ ਹੋਰ ਵਿਅਕਤੀ ਜਿਹੜੇ ਨੇ ਉਹ ਫਿਰ ਫੀਲਡ ਹਸਪਤਾਲ ਪਹੁੰਚਦੇ ਨੇ। ਕਾਫੀ ਹਾਲਤ ਇਹਨਾਂ ਦੀ ਵੀ ਨਾਜ਼ੁਕ ਸੀ, ਉਹਨਾਂ ਦਾ ਵੀ ਇਸ ਟਾਈਮ ਦੇ ਉੱਤੇ ਇਲਾਜ ਚੱਲ ਰਿਹਾ। ਸੋ ਆਖਰ ਰਾਤ 9:50 ਦੇ ਉੱਤੇ ਇੱਕ 5ਵਾਂ ਵਿਅਕਤੀ ਜਿਹਦੀ 19 ਸਾਲ ਦੀ ਉਮਰ ਸੀ, ਲਿਵਰਪੂਲ ਹਸਪਤਾਲ ਪਹੁੰਚਦਾ, ਜਿਹਦੀ ਕਿ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਸੋ ਫਿਲਹਾਲ ਪੁਲਿਸ ਦਾ ਕਹਿਣਾ ਕਿ ਇਹਦੇ ਉੱਤੇ ਇਨਵੈਸਟੀਗੇਸ਼ਨ ਹਾਲੇ ਚੱਲ ਰਹੀ ਹੈ। ਇਸ ਘਟਨਾ ਦੇ ਵਿੱਚ ਜੇਕਰ ਕਿਸੇ ਨੂੰ ਹੋਰ ਕੋਈ ਜਾਣਕਾਰੀ ਪਤਾ ਤਾਂ ਉਹ ਵੀ ਪੁਲਿਸ ਤੱਕ ਜ਼ਰੂਰ ਪਹੁੰਚ ਕਰੇ। ਹਾਲੇ ਤੱਕ ਆਸਟ੍ਰੇਲੀਆ ਦਾ ਬਜਟ ਚਰਚਾ ਦੇ ਵਿੱਚ ਆ। ਲੇਬਰ ਪਾਰਟੀ ਦੇ ਵੱਲੋਂ ਕਈ ਲੋਕਾਂ ਨੂੰ ਕਿਹਾ ਗਿਆ ਕਿ ਬੜੀ ਦਲੇਰੀ ਵਾਲਾ ਬਜਟ ਪੇਸ਼ ਕੀਤਾ ਗਿਆ, ਅਤੇ ਕਈ ਲੋਕਾਂ ਦਾ ਇਹ ਕਹਿਣਾ ਕਿ ਇਹਨਾਂ ਨੇ ਗੱਲ ਨੂੰ ਫਾਹਾ ਪਾ ਲਿਆ। ਹੁਣ ਇੱਕ ਪੱਖ ਹੋਰ ਆ ਰਿਹਾ ਕਿ ਜਿਹੜੇ ਛੋਟੇ ਬਿਜ਼ਨਸ ਨੇ ਉਹਨਾਂ ਦੇ ਲਈ ਵੀ ਇਹ ਖਤਰਨਾਕ ਆ, ਅਮੀਰਾਂ ਦੇ ਲਈ ਤਾਂ ਹੈਗਾ ਹੀ ਹੈਗਾ। ਥੋੜ੍ਹਾ ਜਿਹਾ ਆਪਾਂ ਪਿੱਛੇ ਜਾਂਦੇ ਹਾਂ ਅਤੇ 2015 ਦੇ ਵਿੱਚ ਝਾਤ ਮਾਰਦੇ ਹਾਂ ਜਦੋਂ ਲੇਬਰ ਪਾਰਟੀ ਦੇ ਵੱਲੋਂ ਇੱਕ CGT ਯਾਨੀ ਕਿ ਕੈਪੀਟਲ ਗੇਨ ਟੈਕਸ ਦੇ ਵਿੱਚ ਸੁਧਾਰ ਕਰਨ ਦੀ ਯੋਜਨਾ ਲੈ ਕੇ ਆਉਂਦੀ ਗਈ ਸੀ, ਅਤੇ ਉਸ ਤੋਂ ਬਾਅਦ ਫਿਰ ਆਪਣੀ ਪਾਰਟੀ ਦੇ ਅੰਦਰੋਂ ਹੋਏ ਵਿਰੋਧ ਦੇ ਕਰਕੇ ਇਹਨੂੰ ਰੱਦ ਕਰ ਦਿੱਤਾ ਗਿਆ। ਛੋਟੇ ਕਾਰੋਬਾਰਾਂ ਨੂੰ ਵੀ ਇਹਦੇ ਵਿੱਚ ਸ਼ਾਮਿਲ ਕੀਤਾ ਜਾਣਾ ਸੀ ਉਸ ਸਮੇਂ। ਸੋ 11 ਸਾਲ ਬਾਅਦ ਟ੍ਰੇਅਰ ਜਿਮ ਚਾਰਮਸ ਜਿਹੜੇ ਨੇ ਉਹਨਾਂ ਦੇ ਵੱਲੋਂ ਜਿਹੜਾ ਪੇਸ਼ ਕੀਤਾ ਗਿਆ ਤਾਜ਼ਾ ਬਜਟ ਆ, ਇਹੀ ਨੀਤੀ ਦੇ ਉੱਤੇ ਫਿਰ ਦੁਬਾਰਾ ਚਰਚਾ ਦਾ ਵਿਸ਼ਾ ਬਣ ਜਾਂਦਾ। ਸੋ 2015 ਦਾ ਫੈਸਲਾ ਕੀ ਸੀ, ਉਸ ਸਮੇਂ ਲੇਬਰ ਪਾਰਟੀ ਦੇ ਅੰਦਰੂਨੀ ਵਿਰੋਧ ਦੇ ਕਰਕੇ ਯੋਜਨਾ ਰੱਦ ਕਰਨੀ ਪਈ ਸੀ। ਉਸ ਸਮੇਂ ਜਿਹੜੇ ਨੇਤਾ ਸੀ ਤਤਕਾਲੀ ਉਹ ਸਨ ਬਿਲ ਸ਼ੋਰਟਨ, ਅਤੇ ਵਰਤਮਾਨ ਅਟਾਰਨੀ ਜਨਰਲ ਜਿਹੜੇ ਮਿਸ਼ਲ ਰੋਲੈਂਡ, ਜੋ ਕਿ ਉਸ ਸਮੇਂ ਛੋਟੇ ਕਾਰੋਬਾਰਾਂ ਦੇ ਜਿਹੜੇ ਸ਼ੈਡੋ ਪੋਰਟਫੋਲੀਓ ਦੇ ਵਿੱਚ ਸੀ, ਉਹਨਾਂ ਨੇ ਚਿੰਤਾ ਜਤਾਈ ਸੀ ਕਿ ਇਹਦੇ ਨਾਲ ਛੋਟੇ ਕਾਰੋਬਾਰੀਆਂ ਦਾ ਸਮਰਥਨ ਖਤਮ ਹੋ ਸਕਦਾ ਪਾਰਟੀ ਦੇ ਲਈ। ਸੋ ਪਾਰਟੀ ਨੂੰ ਇਹ ਡਰ ਸੀ ਕਿ ਇਹਦੇ ਨਾਲ ਗ੍ਰੀਨਵੇ ਵਰਗੇ ਅਹਿਮ ਚੋਣ ਹਲਕਿਆਂ ਦੇ ਵਿੱਚ ਉਹਨਾਂ ਦਾ ਆਧਾਰ ਕਮਜ਼ੋਰ ਹੋ ਸਕਦਾ, ਇਸ ਕਰਕੇ ਇਸ ਫੈਸਲੇ ਤੋਂ ਫਿਰ ਲੇਬਰ ਪਾਰਟੀ ਪਿੱਛੇ ਹਟ ਗਈ। ਇਹ ਸੀ 2015 ਦੀ ਗੱਲ। ਉਸ ਤੋਂ ਬਾਅਦ ਐਨ ਫਿਰ ਹੁਣ 11 ਸਾਲ ਬਾਅਦ 2026 ਦੇ ਵਿੱਚ ਆ ਜਿਹੜਾ ਬਜਟ ਆਇਆ, ਜਿਮ ਚਾਰਮਸ ਦੁਬਾਰਾ ਬਜਟ ਪੇਸ਼ ਕਰਦੇ ਨੇ। ਤਾਜ਼ਾ ਬਜਟ ਦੇ ਵਿੱਚ ਕੈਪੀਟਲ ਗੇਨ ਟੈਕਸ ਅਤੇ ਨੈਗੇਟਿਵ ਗੇਅਰਿੰਗ ਬਾਰੇ ਤੁਹਾਨੂੰ ਆਪਾਂ ਅੱਗੇ ਦੱਸ ਚੁੱਕੇ ਹਾਂ। ਸੋ ਵੱਡੇ ਬਦਲਾਅ ਕੀਤੇ ਗਏ, ਅਤੇ ਉਸ ਤੋਂ ਬਾਅਦ ਇਹ ਕੀਤਾ ਗਿਆ ਕਿ ਇਸ ਦੇ ਵਿੱਚ 50% CGT ਡਿਸਕਾਊਂਟ ਨੂੰ ਖਤਮ ਕਰਕੇ ਇਸ ਦੀ ਥਾਂ ਦੇ ਉੱਤੇ ਮਹਿੰਗਾਈ ਆਧਾਰਿਤ ਇੱਕ ਇੰਡੈਕਸੇਸ਼ਨ ਲਾਗੂ ਕਰ ਦਿੱਤੀ ਜਾਵੇ, ਜਿਹਦੇ ਵਿੱਚ ਕਿ ਲਾਗੂ ਕਰਨ ਦੇ ਨਾਲ ਨਾਲ 30% ਦਾ ਘੱਟੋ ਘੱਟ ਟੈਕਸ ਲਾਉਣ ਦਾ ਵੀ ਪ੍ਰਸਤਾਵ ਰੱਖਿਆ ਗਿਆ। ਕਈ ਲੇਬਰ ਸੰਸਦ ਮੈਂਬਰ ਜਿਹੜੇ ਨੇ ਪ੍ਰਾਈਵੇਟ ਤੌਰ ਦੇ ਉੱਤੇ ਇਹਨਾਂ ਨਵੇਂ ਨਿਯਮਾਂ ਦੇ ਵਿਸਤਾਰ 'ਤੇ ਨਾਰਾਜ਼ਗੀ ਜਤਾ ਰਹੇ ਨੇ। ਉਹਨਾਂ ਨੂੰ ਇਹ ਡਰ ਆ ਕਿ ਛੋਟੇ ਕਾਰੋਬਾਰਾਂ ਦੇ ਉੱਤੇ ਜਦੋਂ ਇਹ ਟੈਕਸ ਦਾ ਪ੍ਰਭਾਵ ਪਊਗਾ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਖਿਲਾਫ਼ ਹੋ ਜਾਣਗੇ। ਨਾਲੇ ਇਹ ਵੀ ਚਿੰਤਾ ਜਤਾਈ ਜਾ ਰਹੀ ਆ ਕਿ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਇਸ ਦੇ ਨਾਲ ਚੋਣਾਂ ਦੇ ਵਿੱਚ ਪਾਰਟੀ ਨੂੰ ਨੁਕਸਾਨ ਹੋਊਗਾ। ਇਹ ਬਦਲਾਅ 1 ਜੁਲਾਈ 2027 ਨੂੰ ਵੈਸੇ ਲਾਗੂ ਹੋਣੇ ਨੇ। ਮੌਜੂਦਾ ਜੇਕਰ ਆਪਾਂ ਨਿਵੇਸ਼ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਗ੍ਰੈਂਡ ਫਾਦਰਿੰਗ ਨਾਂ ਦੀ ਇੱਕ ਟਰਮ ਰੱਖੀ ਗਈ ਹੈ, ਇੱਕ ਵਿਵਸਥਾ ਰੱਖੀ ਗਈ ਹੈ। ਇਹਦਾ ਮਤਲਬ ਇਹ ਆ ਕਿ 12 ਮਈ 2026 ਤੋਂ ਪਹਿਲਾਂ ਦੇ ਜਿਹੜੇ ਲੋਕਾਂ ਦੀ ਇਨਵੈਸਟਮੈਂਟ ਹੋਈ ਆ ਉਹ ਪੁਰਾਣੇ ਨਿਯਮ ਉਹਦੇ ਉੱਤੇ ਲਾਗੂ ਰਹਿਣਗੇ, ਅਤੇ ਨਵੇਂ ਬਣੇ ਘਰ ਜਿਹੜੇ ਨੇ ਉਹਨਾਂ ਦੇ ਉੱਤੇ ਨੈਗੇਟਿਵ ਗੇਅਰਿੰਗ ਹੈ ਅਤੇ ਟੈਕਸ ਰਿਆਇਤਾਂ ਦੇ ਉੱਤੇ ਕੁਛ ਛੋਟ ਜਿਹੜੀ ਆ ਉਹ ਜਾਰੀ ਰਹੂਗੀ, ਯਾਨੀ ਕਿ ਨਵੇਂ ਸਿਰੇ ਤੋਂ ਇਹ ਛੋਟਾਂ ਦਿੱਤੀਆਂ ਗਈਆਂ ਨੇ। ਨਿਊ ਜਿਹੜੇ ਹੋਮ ਵਾਲੇ ਨੇ ਜਾਂ ਜਿਹਨਾਂ ਨੇ ਨਵੇਂ ਘਰ ਬਣਾਉਣੇ ਨੇ ਉਹਨਾਂ ਨੂੰ ਰਾਹਤ ਜ਼ਰੂਰ ਦਿੱਤੀ ਗਈ, ਪਰ ਕੁੱਲ ਮਿਲਾ ਕੇ ਬਜਟ ਸਰਕਾਰ ਦੀ ਇੱਕ ਰਿਹਾਇਸ਼ੀ ਜਿਹੜਾ ਇੱਕ ਸੁਧਾਰ ਲਿਆਉਣ ਦੇ ਲਈ ਅਤੇ ਟੈਕਸ ਪ੍ਰਣਾਲੀ ਦੇ ਵਿੱਚ ਵਧੇਰੇ ਨਿਰਪੱਖਤਾ ਲਿਆਉਣ ਦੇ ਲਈ ਜੋ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ, ਹੁਣ ਇਹਦੇ ਵਿੱਚ ਵੇਖਣ ਵਾਲੀ ਚੀਜ਼ ਇਹ ਕਿ ਛੋਟੇ ਕਾਰੋਬਾਰੀ ਜਾਂ ਫਿਰ ਜਿਹੜੇ ਇਨਵੈਸਟਰ ਨੇ ਉਹਨਾਂ ਦੀ ਚਿੰਤਾ ਕਿਹੜੇ ਪਾਸੇ ਨੂੰ ਜਾਂਦੀ ਹੈ, ਲੇਬਰ ਦੇ ਹੱਕ 'ਚ ਜਾਂ ਫਿਰ ਲੇਬਰ ਦੇ ਖਿਲਾਫ। ਸੋ ਇਸ ਵਾਰੀ ਵੇਖਣ ਵਾਲੀ ਚੀਜ਼ ਇਹ ਰਹਿ ਗਈ, ਕਿਉਂਕਿ ਲੇਬਰ ਪਾਰਟੀ ਨੇ ਇਹ ਡਿਸੀਜ਼ਨ ਲੈ ਤਾਂ ਜ਼ਰੂਰ ਲਿਆ ਪਰ ਹਾਲੇ ਤੱਕ ਇਹਦੀ ਚਰਚਾ ਕਾਫੀ ਅਲੱਗ ਅਲੱਗ ਐਂਗਲ ਤੋਂ ਚੱਲ ਰਹੀ ਹੈ। ਈਵਨ ਇੱਥੋਂ ਤੱਕ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਉਹ ਛਿੜੀਆਂ ਨੇ। ਖੈਰ ਅੱਗੇ ਚੱਲ ਕੇ ਤੁਹਾਡੇ ਨਾਲ ਹੋਰ ਵਧੇਰੇ ਇਸ ਮਸਲੇ ਦੇ ਉੱਤੇ ਸਾਂਝ ਪਾਵਾਂਗੇ, ਫਿਲਹਾਲ ਆਪਾਂ ਮਹਿੰਗਾਈ ਵੱਲ ਨੂੰ ਚੱਲਦੇ ਹਾਂ। ਜਦੋਂ ਵੀ RBI ਦੀ ਗੱਲ ਛਿੜਦੀ ਆ ਤਾਂ ਵਿਆਜ ਦਰਾਂ ਦੇ ਵਿੱਚ ਵਾਧਾ ਨਾ ਕਿਤੇ ਕਰ ਦੇਣ, ਇੱਦਾਂ ਦੀ ਇੱਕ ਮਨ ਦੇ ਵਿੱਚ ਵਿਚਾਰ ਆਉਂਦੀ ਆ, ਕਿਉਂਕਿ ਲਗਾਤਾਰ ਇਹਨਾਂ ਦੇ ਵੱਲੋਂ ਤੀਸਰੀ ਵਾਰ ਵਾਧਾ ਕੀਤਾ ਗਿਆ ਸੀ। ਸੋ ਇਸ ਟਾਈਮ ਦੇ ਉੱਤੇ ਮਹਿੰਗਾਈ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਨੇ, ਭਵਿੱਖ ਦੀਆਂ ਚੁਣੌਤੀਆਂ ਕੀ ਨੇ ਇਹ ਵੀ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ। ਅਤੇ ਹੁਣ ਖਬਰ ਥੋੜ੍ਹੀ ਜਿਹੀ ਚਿੰਤਾ ਵਾਲੀ ਇਹ ਆ ਕਿ RBI ਨੇ ਫਿਰ ਦੁਹਰਾਇਆ ਕਿ ਉਹ ਆਉਣ ਵਾਲੀ ਮੀਟਿੰਗ ਦੇ ਵਿੱਚ ਫਿਰ ਵਿਆਜ ਦਰਾਂ ਵਧਾ ਸਕਦੇ ਨੇ। RBI ਨੇ ਆਪਣੀ ਮਈ ਦੀ ਮੀਟਿੰਗ ਦੇ ਵਿੱਚ ਕੈਸ਼ ਰੇਟ ਜਿਹੜਾ ਵਧਾ ਕੇ 4.35% ਕਰ ਦਿੱਤਾ ਸੀ। ਉਸ ਸਮੇਂ ਵੀ 9 ਦੇ ਵਿੱਚੋਂ 8 ਮੈਂਬਰ ਜਿਹੜੇ ਨੇ ਉਹ 25 ਬੇਸਿਸ ਪੁਆਇੰਟ ਦੇ ਉੱਤੇ ਵਾਧੇ ਦੀ ਸਹਿਮਤੀ ਜਤਾ ਰਹੇ ਸੀ। ਸੋ ਹੁਣ ਇਸ ਟਾਈਮ ਦੇ ਉੱਤੇ ਫਿਰ ਦੁਬਾਰਾ ਤੋਂ ਇੱਦਾਂ ਦੇ ਹਾਲਾਤ ਨਜ਼ਰ ਆ ਰਹੇ ਨੇ। RBI ਦੇ ਜਿਹੜੇ ਮੁੱਖ ਇਕੋਨੋਮਿਸਟ ਨੇ ਸਾਰਾ ਹੰਟਰ, ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਐਲਬਨੀਜ਼ ਸਰਕਾਰ ਦੁਆਰਾ ਜੋ ਨੈਗੇਟਿਵ ਗੇਅਰਿੰਗ ਅਤੇ CGT ਵਿੱਚ ਕੀਤੇ ਗਏ ਬਦਲਾਅ ਨੇ ਉਹਨਾਂ ਦੇ ਪ੍ਰਭਾਵਾਂ ਨੂੰ ਬਹੁਤ ਨੇੜਿਓਂ ਉਹ ਵੇਖ ਰਹੇ ਨੇ, ਅਤੇ ਜੇਕਰ ਇਹਨਾਂ ਬਦਲਾਵਾਂ ਦੇ ਕਾਰਨ ਪ੍ਰਾਪਰਟੀ ਮਾਰਕੀਟ ਦੇ ਵਿੱਚ ਗਿਰਾਵਟ ਆਉਂਦੀ ਆ ਜਾਂ ਫਿਰ ਇਸ ਟਾਈਮ ਦੇ ਉੱਤੇ ਇਕੋਨਮੀ ਦੇ ਉੱਤੇ ਕੋਈ ਅਸਰ ਪੈਂਦਾ ਦਿਖਦਾ ਆ, ਤਾਂ ਬੋਰਡ ਭਵਿੱਖ ਦੀਆਂ ਨੀਤੀਆਂ ਤੈਅ ਕਰਦੇ ਸਮੇਂ ਇਸ ਚੀਜ਼ ਨੂੰ ਜ਼ਰੂਰ ਵਿੱਚ ਧਿਆਨ ਦੇ ਵਿੱਚ ਜ਼ਰੂਰ ਰੱਖੇਗਾ। ਹੁਣ ਭਵਿੱਖ ਦੇ ਵਿੱਚ ਕੀ ਅਨੁਮਾਨ ਇਹਨਾਂ ਵੱਲੋਂ ਲਾਏ ਜਾ ਰਹੇ ਨੇ, ਉਹਨਾਂ ਦਾ ਕਹਿਣਾ ਆ ਕਿ ਜੂਨ ਮਹੀਨੇ ਦੇ ਵਿੱਚ ਦਰਾਂ ਵਧਣ ਦੀ ਸੰਭਾਵਨਾ ਘੱਟ ਵੈਸੇ ਨਜ਼ਰ ਆ ਰਹੀ ਹੈ ਪਰ ਮਨਾ ਨਹੀਂ ਕੀਤਾ ਜਾ ਸਕਦਾ, ਪਰ ਹਾਂ ਨਵੰਬਰ ਤੱਕ ਘੱਟੋ ਘੱਟ ਇੱਕ ਹੋਰ ਵਾਧਾ ਹੋ ਸਕਦਾ। RBI ਨੂੰ ਇਹ ਉਮੀਦ ਆ ਕਿ ਜੂਨ ਦਾ ਜਿਹੜੀ ਮੀਟਿੰਗ ਆ ਉਹਦੇ ਵਿੱਚ ਮੁੱਖ ਜਿਹੜੀ ਮਹਿੰਗਾਈ ਆ ਉਹ ਜਾਂ ਫਿਰ ਇਨਫਲੇਸ਼ਨ ਆ ਉਹ 4.8% ਤੱਕ ਪਹੁੰਚ ਸਕਦੀ ਆ, ਜੋ ਕਿ ਬੈਂਕ ਦੇ 2-3% ਦੇ ਟੀਚੇ ਤੋਂ ਕਾਫ਼ੀ ਜ਼ਿਆਦਾ। ਸੋ ਬੈਂਕਾਂ ਦਾ ਇਹ ਅਨੁਮਾਨ ਹੈ ਕਿ ਮਹਿੰਗਾਈ ਜਿਹੜੀ ਆ ਹੁਣ 2028 ਦੇ ਅੱਧ ਤੱਕ ਜਾ ਕੇ ਕਾਬੂ ਦੇ ਵਿੱਚ ਆਊਗੀ, ਜਿਹੜਾ ਕਿ ਟੀਚਾ ਵਾ 2-3%, ਉਸ ਤੋਂ ਪਹਿਲਾਂ ਕੋਈ ਆਸ ਨਹੀਂ ਲਾਈ ਜਾ ਸਕਦੀ। ਸੋ ਹੁਣ ਇਸ ਟਾਈਮ ਦੇ ਉੱਤੇ ਘਰੇਲੂ ਖਰਚਿਆਂ ਦੇ ਉੱਤੇ ਵੀ ਅਸਰ ਪੈ ਰਿਹਾ ਵਾ, ਹਾਊਸਿੰਗ ਮਾਰਕੀਟ ਦੇ ਉੱਤੇ ਵੀ ਅਸਰ ਪੈ ਰਿਹਾ, ਛੋਟੇ ਕਾਰੋਬਾਰੀ ਵੀ ਇਸ ਚੀਜ਼ ਨੂੰ ਲੈ ਕੇ ਚਿੰਤਾ ਦੇ ਵਿੱਚ ਨੇ। ਸੋ ਜੇ ਆਪਾਂ ਕੁੱਲ ਮਿਲਾ ਕੇ ਗੱਲ ਕਰੀਏ ਤਾਂ RBI ਇੱਕ ਮੁਸ਼ਕਲ ਦੌਰ ਦੇ ਵਿੱਚੋਂ ਕਹਿ ਰਿਹਾ ਕਿ ਇਸ ਟਾਈਮ ਅਸੀਂ ਲੰਘ ਰਹੇ ਹਾਂ, ਜਿੱਥੇ ਉਹਨਾਂ ਨੂੰ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਵਿੱਚ ਕਾਫ਼ੀ ਮੁਸ਼ਕਲ ਆ ਰਹੀ ਹੈ। ਇਸ ਟਾਈਮ ਦੇ ਉੱਤੇ ਆਰਥਿਕ ਮੰਦੀ ਯਾਨੀ ਕਿ ਰਿਸੈਸ਼ਨ ਤੋਂ ਬਚਣ ਦੇ ਲਈ ਕਈ ਤਰ੍ਹਾਂ ਦੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਸੰਤੁਲਨ ਦੇ ਦਰਮਿਆਨ ਆਮ ਬੰਦਾ ਕਿੱਦਾਂ ਪਿਸਦਾ ਇਹ ਹੁਣ ਆਉਣ ਵਾਲੇ ਦਿਨ ਦੱਸਣਗੇ। ਆਸਟ੍ਰੇਲੀਆ ਦੇ ਸਾਬਕਾ ਗਵਰਨਰ ਜਨਰਲ ਜਿਹੜੇ ਨੇ ਉਹਨਾਂ ਦਾ ਦੇਹਾਂਤ ਹੋਇਆ ਵਾ 91 ਸਾਲਾਂ ਦੀ ਮੌਤ ਦੇ ਵਿੱਚ। ਵੈਸੇ ਇਹ ਐਂਗਲਿਕਨ ਬਿਸ਼ਪ ਵੀ ਰਹਿ ਚੁੱਕੇ ਨੇ, ਪੀਟਰ ਹੋਲਿੰਗਵਰਥ। ਪੀਟਰ ਹੋਲਿੰਗਵਰਥ ਕਾਫੀ ਇੱਕ ਵਿਵਾਦਿਤ ਨਾਮ ਹੀ ਰਹਿ ਚੁੱਕਾ ਵਾ। ਕੱਲ੍ਹ ਦੇ ਦਿਨ ਸਵੇਰੇ ਮੈਲਬਨ ਦੇ ਵਿੱਚ ਇਹਨਾਂ ਦਾ ਦੇਹਾਂਤ ਹੋ ਗਿਆ। ਸੋ ਸ਼ੁਰੂਆਤੀ ਜੀਵਨ ਤੋਂ ਜੇ ਆਪਾਂ ਸ਼ੁਰੂਆਤ ਕਰੀਏ ਤਾਂ ਪੀਟਰ ਹੋਲਿੰਗਵਰਥ ਜਿਹੜਾ ਇਹਨਾਂ ਦਾ ਜਨਮ 1935 ਦੇ ਵਿੱਚ ਐਡੀਲੇਡ 'ਚ ਹੋਇਆ ਸੀ। 1960 ਦੇ ਵਿੱਚ ਇਹ ਪਾਦਰੀ ਬਣੇ ਅਤੇ ਫਿਰ ਕੁਛ ਇੱਕ ਅਲੱਗ ਅਲੱਗ ਸੰਸਥਾਵਾਂ ਜਿਹੜੀਆਂ ਕਿ ਗਰੀਬ ਵਿਰੋਧੀ ਸੰਸਥਾਵਾਂ, ਬ੍ਰਦਰ ਆਫ ਸੇਂਟ ਲਾਰੈਂਸ ਨਾਂ ਹੈ ਜਿਹਦਾ, ਕਈ ਸਾਲਾਂ ਤੱਕ ਕੰਮ ਕੀਤਾ। 91 ਦੇ ਵਿੱਚ ਫਿਰ ਇਹ ਆਸਟ੍ਰੇਲੀਅਨ ਆਫ ਈਅਰ ਵੀ ਚੁਣੇ ਗਏ। ਕਾਫੀ ਉੱਚ ਅਹੁਦਿਆਂ ਤੱਕ ਵੀ ਪਹੁੰਚੇ। 1999 ਦੇ ਵਿੱਚ ਇਹ ਬ੍ਰਿਸਬੇਨ ਦੇ 8ਵੇਂ ਐਂਗਲੀਕਨ ਬਿਸ਼ਪ ਵੀ ਬਣੇ ਤੇ 2001 ਦੇ ਵਿੱਚ ਉਹਨਾਂ ਨੇ ਆਸਟ੍ਰੇਲੀਆ ਦਾ 23ਵਾਂ ਗਵਰਨਰ ਜਨਰਲ ਬਣਨ ਦਾ ਵੀ ਮਾਣ ਹਾਸਲ ਕੀਤਾ। ਪਰ ਉਸ ਤੋਂ ਬਾਅਦ ਫਿਰ ਵਿਵਾਦ ਸ਼ੁਰੂ ਹੁੰਦੇ ਨੇ। ਵਿਵਾਦ ਕੀ ਸੀ? ਵਿਵਾਦ ਸੀ ਚਰਚਾਂ ਦੇ ਵਿੱਚ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ। ਇਸ ਮਾਮਲੇ ਨੂੰ ਕਾਫੀ ਜ਼ਿਆਦਾ ਆਸਟ੍ਰੇਲੀਆ ਦੇ ਮੀਡੀਆ ਦੇ ਵਿੱਚ ਥਾਂ ਮਿਲੀ ਤੇ ਬਹੁਤ ਸਾਰੇ ਵਿਵਾਦ ਜਿਹੜੇ ਨੇ ਹੁਣ ਇਹਨਾਂ ਦੇ ਨਾਲ ਅਖੀਰ ਤੱਕ ਚੱਲਦੇ ਰਹੇ। ਇੱਕ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਬ੍ਰਿਸਬੇਨ ਦੇ ਵਿੱਚ ਆਰਚ ਬਿਸ਼ਪ ਹੁੰਦਿਆਂ ਉਹਨਾਂ ਨੇ ਜਾਣਦੇ ਹੋਏ ਕਿ ਕੁਛ ਪਾਦਰੀ ਬੱਚਿਆਂ ਦਾ ਸ਼ੋਸ਼ਣ ਕਰ ਰਹੇ ਨੇ ਉਹਨਾਂ ਨੂੰ ਉਸ ਅਹੁਦੇ ਤੋਂ ਨਹੀਂ ਹਟਾਇਆ। ਇਸ ਚੀਜ਼ ਦੇ ਲਈ ਉਹਨਾਂ ਨੇ ਬਾਅਦ ਵਿੱਚ ਜਨਤਕ ਤੌਰ ਦੇ ਉੱਤੇ ਮਾਫ਼ੀ ਵੀ ਮੰਗੀ ਸੀ ਅਤੇ ਅਹੁਦੇ ਤੋਂ ਵੀ ਅਸਤੀਫਾ ਦੇਣਾ ਪਿਆ। 2016 ਦੇ ਵਿੱਚ ਜਿਨਸੀ ਸ਼ੋਸ਼ਣ ਦੇ ਉੱਤੇ ਬਣੀ ਇੱਕ ਰਾਇਲ ਕਮਿਸ਼ਨ ਦੀ ਰਿਪੋਰਟ ਸਾਹਮਣੇ ਆਈ ਜਿਹਦੇ ਵਿੱਚ ਕਿ ਬਹੁਤ ਸਾਰੇ ਲੋਕਾਂ ਨੇ ਸਾਹਮਣੇ ਆ ਕੇ ਗਵਾਹੀ ਦਿੱਤੀ। ਕਮਿਸ਼ਨ ਨੇ ਇਹ ਪਾਇਆ ਕਿ ਜਾਣ ਬੁੱਝ ਕੇ ਦੋਸ਼ੀ ਪਾਦਰੀਆਂ ਨੂੰ ਜਿਹੜਾ ਕੰਮ 'ਤੇ ਬਣੇ ਰਹਿਣ ਦਿੱਤਾ ਗਿਆ। ਸੋ ਉਸ ਤੋਂ ਬਾਅਦ ਇਹ ਮਸਲਾ ਕਾਫੀ ਜ਼ਿਆਦਾ ਗੰਭੀਰ ਹੋ ਗਿਆ ਸੀ। ਸੋ ਆਖਿਰਕਾਰ ਹੁਣ ਇਹ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ ਪਰ ਫਿਰ ਦੁਬਾਰਾ ਤੋਂ ਅਖਬਾਰਾਂ ਦੇ ਵਿੱਚ ਵਿਵਾਦ ਜਿਹੜੇ ਨੇ ਉਹ ਜ਼ਰੂਰ ਤਾਜ਼ੇ ਹੋ ਗਏ ਨੇ। ਇੱਕ ਖਬਰ ਜਿਹੜੀ ਕਿ ਸਾਡੇ ਧਿਆਨ ਦੀ ਮੰਗ ਕਰਦੀ ਆ, ਅਕਸਰ ਹੀ ਆਪਾਂ ਸੜਕਾਂ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਚਿੰਤਾ ਦੇ ਵਿੱਚ ਰਹਿੰਦੇ ਹਾਂ ਕਿ ਹਾਏ ਇੱਥੇ ਸਪੀਡ ਘੱਟ ਗਈ, ਸਪੀਡ ਵੱਧ ਹੁੰਦੀ ਤਾਂ ਆਪਾਂ ਛੇਤੀ ਘਰ ਪਹੁੰਚ ਜਾਂਦੇ। ਖੈਰ ਇਹ ਨਿਯਮ ਜਿਹੜੇ ਨੇ ਕਾਫੀ ਸੋਚ ਸਮਝ ਕੇ ਬਣਾਏ ਜਾਂਦੇ ਨੇ, ਕਾਫੀ ਡਾਟਿਆਂ ਦਾ ਜਿਹੜਾ ਆਧਾਰ ਪਿੱਛੇ ਦਿੱਤਾ ਜਾਂਦਾ। ਪਰ ਹੁਣ ਫਿਰ ਦੁਬਾਰਾ ਤੋਂ ਵਿਕਟੋਰੀਆ ਸਰਕਾਰ ਦੇ ਵੱਲੋਂ ਵਿਕਟੋਰੀਆ ਭਰ ਦੇ ਵਿੱਚ ਸਥਾਨਕ ਸੜਕਾਂ ਦੀ ਸਪੀਡ ਲਿਮਿਟ ਜਿਹੜੀ ਆ ਉਹ ਘਟਾਉਣ ਦੀ ਗੱਲ ਛਿੜੀ ਆ। ਅੱਜ ਦੇ ਦਿਨ ਹੈਰਲਸਨ ਦੀ ਜੇ ਗੱਲ ਕਰੀਏ ਤੇ ਫਿਰ ਦੁਬਾਰਾ ਤੋਂ ਚਰਚੇ ਇਹ ਸਾਹਮਣੇ ਆਏ ਨੇ ਕਿ 30 ਕਿਲੋਮੀਟਰ ਪ੍ਰਤੀ ਆਵਰ ਦੀ ਸਪੀਡ ਜਿਹੜੀ ਆ ਉਹਦਾ ਪ੍ਰਯੋਗ ਕੀਤਾ ਜਾਊਗਾ। ਸੋ ਉਸ ਪ੍ਰਯੋਗ ਦੇ ਲਈ $1 ਮਿਲੀਅਨ ਦੀ ਗ੍ਰਾਂਟ ਦਿੱਤੀ ਗਈ। ਇਹਦਾ ਮਤਲਬ ਕਿ ਹੁਣ ਇਹ ਪ੍ਰਯੋਗ ਪੱਕਾ ਹੋਊਗਾ ਅਤੇ ਜੇ ਪ੍ਰਯੋਗ ਹੋਊਗਾ ਤਾਂ ਫਿਰ ਉਸ ਤੋਂ ਬਾਅਦ 30 ਦੀ ਸਪੀਡ ਲਾਗੂ ਵੀ ਹੋਊਗੀ। ਸੋ ਇਸ ਪਹਿਲਕਦਮੀ ਦਾ ਉਦੇਸ਼ ਫਿਲਹਾਲ ਸੜਕਾਂ ਦੇ ਉੱਤੇ ਜਿਹੜੇ ਪੈਡੈਸਟਰੀਅਨ ਨੇ ਜਾਂ ਫਿਰ ਸਾਈਕਲ ਸਵਾਰ ਨੇ ਜਾਂ ਫਿਰ ਹੋਰ ਡਰਾਈਵਰ ਨੇ ਉਹਨਾਂ ਨੂੰ ਸੁਰੱਖਿਅਤ ਬਣਾਉਣਾ। ਕਿਹੜੇ ਕਿਹੜੇ ਇਲਾਕੇ ਨੇ? ਚੈਪਲ ਸਟਰੀਟ ਦੇ ਆਸ ਪਾਸ ਦੀਆਂ ਸੜਕਾਂ 331,000 ਦੀ ਗ੍ਰਾਂਟ ਇਹਨਾਂ ਨੂੰ ਦਿੱਤੀ ਗਈ ਹੈ। ਨਾਲ ਇਲਾਕੇ ਦੇ ਵਿੱਚ ਹੋਰ 30 ਕਿਲੋਮੀਟਰ ਪ੍ਰਤੀ ਘੰਟੇ ਦੇ ਟਰੈਲ ਦੇ ਲਈ 64,000 ਵੱਖਰੇ ਰੱਖ ਦਿੱਤੇ ਗਏ ਨੇ। ਇਸ ਤੋਂ ਬਾਅਦ ਮੈਰੀਬੈਕ ਦਾ ਇਲਾਕਾ, ਬ੍ਰੰਜ਼ਵਿਕ ਅਤੇ ਕੋਬਰਗ ਦੀਆਂ ਜਿਹੜੀਆਂ 57 ਕਿਲੋਮੀਟਰ ਸੜਕਾਂ ਨੇ ਉਹਨਾਂ ਦੇ ਉੱਤੇ ਟਰੈਲ ਦੇ ਲਈ 344,000 ਦੀ ਗ੍ਰਾਂਟ ਦਿੱਤੀ ਗਈ ਹੈ। ਬਾਸਕੋਸਟ, ਸਰਫ ਬੀਚ, ਸਮਿਸ ਬੀਚ, ਸਨਸੈੱਟ ਸਟ੍ਰਿਪ ਅਤੇ ਸਿਲਵਰ ਲੀਵਸ ਵਰਗੇ ਜਿਹੜੇ ਇਲਾਕੇ ਨੇ 1,22,000 ਦਾ ਫੰਡ ਇਹਨਾਂ ਨੂੰ ਦਿੱਤਾ ਗਿਆ। ਅਤੇ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਜਲੌਂਗ ਦੀ। ਪੋਰਟਲਿੰਗਟਨ ਪੀਅਰ ਦੇ ਨੇੜਲੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਦੇ ਉੱਤੇ ਵੀ ਗਤੀ ਘਟਾਉਣ ਦੇ ਲਈ ਹੁਣ ਟਰੈਲ ਕੀਤੇ ਜਾਣੇ ਨੇ। ਇਸ ਫੰਡ ਦੀ ਵਰਤੋਂ ਸਿਰਫ ਜਿਹੜੀ ਗਤੀ ਘਟਾਉਣ ਦੇ ਲਈ ਨਹੀਂ ਕੀਤੀ ਜਾ ਰਹੀ, ਸਗੋਂ ਸਪੀਡ ਹੰਪਸ ਵਗੈਰਾ ਬਣਾਉਣ ਦੇ ਲਈ ਅਤੇ ਹੋਰ ਕਈ ਤਰ੍ਹਾਂ ਦੇ ਸੁਰੱਖਿਆ ਸੁਧਾਰਾਂ ਦੇ ਲਈ ਕੀਤੀ ਜਾਊਗੀ। ਸੋ ਫਿਲਹਾਲ ਸੇਫ ਲੋਕਲ ਰੋਡਸ ਸਕੀਮ ਜਿਹੜੀ ਸ਼ੁਰੂ ਕੀਤੀ ਗਈ ਹੈ ਜਿਹਦੇ ਤਹਿਤ ਕੁੱਲ ਮਿਲਾ ਕੇ 100 ਪ੍ਰੋਜੈਕਟਾਂ ਨੂੰ ਫੰਡ ਵਿਕਟੋਰੀਆ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ। ਫਿਲਹਾਲ ਇਹ ਕਿਹਾ ਜਾ ਰਿਹਾ ਕਿ ਜੋ ਪਿਛਲੀਆਂ ਰਹੀਆਂ ਵਾਪਰੀਆਂ ਘਟਨਾਵਾਂ ਨੇ ਉਹਨਾਂ ਤੋਂ ਇਹ ਪਤਾ ਲੱਗਾ ਕਿ ਜੇਕਰ ਕੋਈ ਵਿਅਕਤੀ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੇ ਵਾਹਨ ਦੀ ਚਪੇਟ ਦੇ ਵਿੱਚ ਆਉਂਦਾ ਤਾਂ ਉਹਦੇ ਬਚਣ ਦੀ ਸੰਭਾਵਨਾ 90% ਹੁੰਦੀ ਆ। ਇਸ ਦੇ ਮੁਕਾਬਲੇ ਜੇਕਰ ਗੱਡੀ 50 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਉੱਤੇ ਹੁੰਦੀ ਆ ਤਾਂ ਉਹਨਾਂ ਦੇ ਬਚਣ ਦੀ ਸੰਭਾਵਨਾ ਸਿਰਫ 50% ਰਹਿ ਜਾਂਦੀ ਆ। ਇਸ ਕਰਕੇ ਇਸ ਸਪੀਡ ਨੂੰ ਘਟਾਇਆ ਜਾ ਰਿਹਾ। ਵਿਕਟੋਰੀਆ ਸਰਕਾਰ ਦਾ ਰੋਡ ਸੇਫਟੀ ਸਟ੍ਰੈਟਜੀ ਦਾ ਟੀਚਾ ਇਹ ਹੈ ਕਿ 2030 ਤੱਕ ਸੜਕ ਹਾਦਸਿਆਂ ਦੇ ਵਿੱਚ ਮੌਤਾਂ ਨੂੰ ਅੱਧਾ ਕਰ ਦਿੱਤਾ ਜਾਵੇ ਅਤੇ 2050 ਤੱਕ ਪੂਰੀ ਤਰ੍ਹਾਂ ਦੇ ਨਾਲ ਖਤਮ ਕਰ ਦਿੱਤਾ ਜਾਵੇ, ਯਾਨੀ ਕਿ ਸੜਕੀ ਹਾਦਸੇ ਵਾਪਰਨ ਹੀ ਨਾ, ਮੌਤ ਕੋਈ ਸੜਕਾਂ ਦੇ ਉੱਤੇ ਹੋਵੇ ਹੀ ਨਾ। ਹਾਲਾਂਕਿ ਕੌਂਸਲਾਂ ਨੇ ਇਹ ਬਦਲਾਅ ਲਾਗੂ ਕਰਨ ਦੇ ਲਈ ਅਜੇ ਵੀ ਜਿਹੜਾ ਉਹ ਰਾਜ ਸਰਕਾਰ ਦੀ ਮਨਜ਼ੂਰੀ ਜਿਹੜੀ ਉਹਨਾਂ ਨੂੰ ਲੈਣੀ ਪਵੇਗੀ। ਸੋ ਇਸ ਦੇ ਲਈ ਫੰਡਿੰਗ ਦਾ ਐਲਾਨ ਜ਼ਰੂਰ ਹੋ ਚੁੱਕਾ, ਜਿਹਦੇ ਤੋਂ ਸਾਫ ਆਪਾਂ ਇਹ ਕਹਿ ਸਕਦੇ ਹਾਂ ਕਿ ਹੁਣ ਜਿਹੜੀਆਂ ਕੌਂਸਲਾਂ ਨੇ ਜਾਂ ਫਿਰ ਸਰਕਾਰ ਆ ਉਹ ਗਤੀ ਘਟਾਉਣ ਦੇ ਪੱਖ ਦੇ ਵਿੱਚ ਆ। ਇੱਧਰ ਜੇ ਆਪਾਂ ਸੜਕੀ ਹਾਦਸਿਆਂ ਦੀ ਗੱਲ ਕੀਤੀ ਤਾਂ ਡੈਂਡੀਨੋਂਗ ਤੋਂ ਅੱਜ ਸਵੇਰੇ ਇੱਕ ਦਰਦਨਾਕ ਸੜਕੀ ਹਾਦਸੇ ਵਾਪਰਨ ਦੀ ਖਬਰ ਆਈ ਸੀ ਜਿਹਦੇ ਵਿੱਚ ਕਿ 2 ਵਿਅਕਤੀਆਂ ਦੀ ਮੌਤ ਹੋਈ, ਟ੍ਰੈਫਿਕ ਵੀ ਕਾਫੀ ਪ੍ਰਭਾਵਿਤ ਰਹੀ। ਇਹ ਘਟਨਾ ਜਿਹੜੀ ਆ ਬੁੱਧਵਾਰ ਯਾਨੀ ਕਿ ਅੱਜ ਦੇ ਦਿਨ ਜਾਂ ਫਿਰ ਰਾਤ ਕਹਿ ਲਓ 1:20 ਦੇ ਉੱਤੇ ਪ੍ਰਿੰਸਸ ਹਾਈਵੇ ਦੇ ਉੱਤੇ ਵਾਪਰੀ ਸੀ। ਸੋ ਹੁਣ ਤੱਕ ਦੀ ਜਾਣਕਾਰੀ ਇਹ ਕਹਿੰਦੀ ਆ ਕਿ ਇੱਕ ਕਾਰ ਜਿਹੜੀ ਬੇਕਾਬੂ ਹੋ ਕੇ ਦਰਖਤ ਦੇ ਵਿੱਚ ਜਾ ਟਕਰਾਈ ਸੀ। ਕਾਰ ਦੇ ਵਿੱਚ ਸਵਾਰ 2 ਵਿਅਕਤੀ ਜਿਹੜੇ ਮੌਕੇ ਦੇ ਉੱਤੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਆ ਅਤੇ ਹਾਲੇ ਰਸਮੀ ਤੌਰ ਦੇ ਉੱਤੇ ਇਹਨਾਂ ਦੀ ਖਬਰ ਆਉਣ ਤੱਕ ਪਛਾਣ ਨਹੀਂ ਸੀ ਹੋਈ। ਹਾਦਸੇ ਤੋਂ ਬਾਅਦ ਪ੍ਰਿੰਸਸ ਹਾਈਵੇ ਅਤੇ ਰੋਬਿਨਸਨ ਸਟਰੀਟ ਅਤੇ ਉਸ ਤੋਂ ਬਾਅਦ ਪੋਟਰ ਸਟਰੀਟ ਦੇ ਵਿਚਕਾਰ ਦਾ ਜਿਹੜਾ ਇਲਾਕਾ ਵਾ ਦੋਵੇਂ ਦਿਸ਼ਾਵਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਸੋ ਆਵਾਜਾਈ ਕਾਫੀ ਜ਼ਿਆਦਾ ਪ੍ਰਭਾਵਿਤ ਰਹੀ ਆ। ਸਟੱਡ ਰੋਡ ਅਤੇ ਜਿਹੜੀ ਹਿਥਰਟਨ ਰੋਡ ਆ ਉਹਦੇ ਉੱਤੇ ਡੀਟੂਰ ਜ਼ਰੂਰ ਦੇ ਦਿੱਤੇ ਗਏ ਸੀ। ਸੋ ਫਿਲਹਾਲ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜੇਕਰ ਕਿਸੇ ਨੂੰ ਇਸ ਘਟਨਾ ਬਾਰੇ ਪਤਾ ਹੋਵੇ ਤਾਂ ਪੁਲਿਸ ਦਾ ਕਹਿਣਾ ਕਿ ਉਹ ਆਪਣੇ ਗੱਡੀ ਦੀ CCTV ਫੁਟੇਜ ਡੈਸ਼ ਕੈਮ ਫੁਟੇਜ ਜ਼ਰੂਰ ਸਾਡੇ ਤੱਕ ਸਾਂਝੀ ਕਰੇ। ਕ੍ਰਾਈਮ ਸਟੋਪਰਸ ਦੇ ਉੱਤੇ 1800-333-000 ਦੇ ਉੱਤੇ ਸੰਪਰਕ ਵੀ ਕੀਤਾ ਜਾ ਸਕਦਾ। ਇਸ ਤੋਂ ਬਾਅਦ ਕੁਛ ਆਪਾਂ ਖੇਡ ਜਗਤ ਨਾਲ ਸੰਬੰਧਿਤ ਖਬਰਾਂ ਵੱਲ ਨੂੰ ਝਾਤ ਮਾਰਦੇ ਹਾਂ। ਸੋ ਫਿਲਹਾਲ ਜੇਕਰ ਆਪਾਂ ਖੇਡ ਜਗਤ ਵੱਲ ਨੂੰ ਝਾਤੀ ਮਾਰੀਏ ਤਾਂ ਇਸ ਟਾਈਮ ਦੇ ਉੱਤੇ IPL ਦੇ ਚਰਚੇ ਤਾਂ ਜ਼ਰੂਰ ਛਿੜੇ ਨੇ, ਪਰ ਉਹਦੇ ਨਾਲ ਨਾਲ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਕ੍ਰਿਕਟ ਦੇ ਜਿਹੜੀ ਅਗਲੀ ਭਾਰਤ ਦੇ ਵੱਲੋਂ ਇੱਕ ਟੂਰਨਾਮੈਂਟ ਖੇਡਿਆ ਜਾਣਾ ਉਹਦੇ ਲਈ ਟੀਮਾਂ ਦਾ ਐਲਾਨ ਹੋ ਚੁੱਕਾ। ਅਫਗਾਨਿਸਤਾਨ ਦੇ ਨਾਲ ਇਹ ਲੜੀ ਖੇਡੀ ਜਾਣੀ ਆ, ਜਿਹਦੇ ਵਿੱਚ ਕਾਫੀ ਤਰ੍ਹਾਂ ਦੇ ਬਦਲਾਅ ਕੀਤੇ ਗਏ ਨੇ। ਸ਼ੁਭਮਨ ਗਿੱਲ ਦੇ ਉੱਤੇ ਫਿਰ ਦੁਬਾਰਾ ਵਿਸ਼ਵਾਸ ਜਤਾਇਆ ਗਿਆ। ਪੰਤ ਨੂੰ ਟੈਸਟ ਦੇ ਜਿਹੜੀ ਉਪ ਕਪਤਾਨੀ ਆ ਉਹਦੇ ਤੋਂ ਵਾਪਸ ਲੈ ਲਈ ਗਈ ਹੈ। ਸੋ ਕਈ ਟੀਮ ਦੇ ਅੰਦਰ ਹੋਏ ਨੇ, ਕਈ ਬਾਹਰ ਹੋਏ ਨੇ। ਮੋਟੀ ਜੀ ਜੇ ਝਾਤ ਮਾਰੀਏ ਤਾਂ ਅਫਗਾਨਿਸਤਾਨ ਦੇ ਖਿਲਾਫ ਇਹ ਹੋਣ ਵਾਲਾ ਜਿਹੜਾ ਮੁਕਾਬਲੇ ਨੇ ਇਹਨਾਂ ਦੇ ਵਿੱਚ ਭਾਰਤੀ ਟੀਮ ਦਾ ਐਲਾਨ ਜਿਹੜਾ ਕਰ ਦਿੱਤਾ ਗਿਆ। ਕੁਛ ਅਹਿਮ ਨਾਂ ਜਿਹੜੇ ਨੇ ਉਹ ਇਸ ਟਾਈਮ ਦੇ ਉੱਤੇ ਤੁਹਾਡੇ ਨਾਲ ਸਾਂਝੇ ਕਰ ਲੈਂਦੇ ਹਾਂ। ਸੋ ਫਿਲਹਾਲ ਦੋਵਾਂ ਟੀਮਾਂ ਦੀ ਕਮਾਨ ਜਿਹੜੀ ਆ ਸ਼ੁਭਮਨ ਗਿੱਲ ਦੇ ਹੱਥਾਂ ਦੇ ਵਿੱਚ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਹੀ ਰੱਖਿਆ ਗਿਆ, ਪਰ ਇੱਕ ਦਿਨਾਂ ਅੰਤਰਰਾਸ਼ਟਰੀ ਮੈਚਾਂ ਦੇ ਵਿੱਚ ਰੱਖਿਆ ਗਿਆ। ਤੇਜ਼ ਜਿਹੜੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਉਹਨਾਂ ਨੂੰ ਦੋਵਾਂ ਲੜੀਆਂ ਤੋਂ ਫਿਲਹਾਲ ਆਰਾਮ ਦਿੱਤਾ ਗਿਆ ਵਾ। ਇਹ ਕਮੇਟੀ ਦਾ ਇਹ ਕਹਿਣਾ ਕਿ ਉਹਨਾਂ ਨੂੰ ਇੰਗਲੈਂਡ ਦੌਰੇ ਦੇ ਉੱਤੇ ਵਾਪਸ ਲੈ ਕੇ ਆਉਂਦਾ ਜਾਊਗਾ। ਹੁਣ ਟੈਸਟ ਟੀਮ ਦੇ ਵਿੱਚ ਮਾਨਵ ਸੁਥਾਰ ਜਿਹੜੇ ਨੇ ਉਹਨਾਂ ਨੂੰ ਥਾਂ ਦਿੱਤੀ ਗਈ ਹੈ, ਅਤੇ ਉਸ ਤੋਂ ਬਾਅਦ ਜਿਹੜੇ ਗੁਰਨੂਰ ਬਰਾੜ ਨੇ ਉਹਨਾਂ ਨੂੰ ਵੀ ਪਹਿਲੀ ਵਾਰ ਸ਼ਾਮਲ ਕਰ ਲਿਆ ਗਿਆ ਉਹਨਾਂ ਦੀ ਇਸ ਵਾਰੀ IPL ਦੇ ਵਿੱਚ ਕਾਰਗੁਜ਼ਾਰੀ ਤੋਂ ਬਾਅਦ। ਟੈਸਟ ਟੀਮ ਦੇ ਵਿੱਚ ਸ਼ੁਭਮਨ ਗਿੱਲ ਕਪਤਾਨ ਹੋਣਗੇ, ਜੈਸਵਾਲ ਹੋਣਗੇ, KL ਰਾਹੁਲ ਉਪ ਕਪਤਾਨ, ਸਾਈ ਸੁਦਰਸ਼ਨ ਅਤੇ ਰਿਸ਼ਭ ਪੰਤ ਨੂੰ ਥਾਂ ਦਿੱਤੀ ਗਈ ਹੈ। ਇਸ ਤੋਂ ਬਾਅਦ ਪਾਡੀਕਲ, ਨਿਤਿਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਮਾਨਵ ਸੁਥਾਰ ਅਤੇ ਗੁਰਨੂਰ ਬਰਾੜ, ਹਰਸ਼ ਦੁਬੇ ਅਤੇ ਧਰੁਵ ਜੁਰੇਲ ਜਿਹੜੇ ਨੇ ਇਹ ਸ਼ਾਮਲ ਨੇ। ਇਸੇ ਤਰ੍ਹਾਂ ਦੇ ਨਾਲ ਜੇਕਰ ਆਪਾਂ ਇੱਕ ਦਿਨਾਂ ਅੰਤਰਰਾਸ਼ਟਰੀ ਮੈਚਾਂ ਦੀ ਗੱਲ ਕਰੀਏ ਅਤੇ ਇਹਨਾਂ ਦੇ ਵਿੱਚ ਕਪਤਾਨ ਸ਼ੁਭਮਨ ਗਿੱਲ ਹੀ ਰਹਿਣਗੇ। ਸ਼੍ਰੇਯਸ ਅਈਅਰ ਨੂੰ ਉਪ ਕਪਤਾਨ ਦੀ ਭੂਮਿਕਾ ਇੱਥੇ ਦਿੱਤੀ ਗਈ ਹੈ। ਰੋਹਿਤ ਸ਼ਰਮਾ, ਵਿਰਾਟ ਕੋਹਲੀ, KL ਰਾਹੁਲ, ਈਸ਼ਾਨ ਕਿਸ਼ਨ, ਹਾਰਦਿਕ ਪਾਂਡਿਆ, ਨਿਤਿਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਹਰਸ਼ ਦੁਬੇ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ ਅਤੇ ਪ੍ਰਸਿੱਧ ਕ੍ਰਿਸ਼ਨਾ, ਇਸ ਤੋਂ ਇਲਾਵਾ ਪ੍ਰਿੰਸ ਯਾਦਵ ਨੂੰ ਵੀ ਥਾਂ ਮਿਲੀ ਹੈ ਅਤੇ ਗੁਰਨੂਰ ਬਰਾੜ ਨੂੰ ਇਧਰਲੇ ਪਾਸੇ ਵੀ ਥਾਂ ਦਿੱਤੀ ਗਈ ਹੈ। ਸੋ ਫਿਲਹਾਲ ਇਹ ਕੁਛ ਨਵੇਂ ਐਲਾਨ ਜਿਹੜੇ ਕੀਤੇ ਗਏ ਨੇ। ਪਰ IPL ਦੇ ਵੱਲ ਨੂੰ ਜੇ ਚੱਲੀਏ ਤਾਂ ਕੱਲ੍ਹ ਫਿਰ ਇੱਕ ਵਾਰੀ ਦੁਬਾਰਾ ਵੈਭਵ ਸੂਰਿਆਵੰਸ਼ੀ ਨੇ ਕਮਾਲ ਕਰ ਵਿਖਾਈ ਹੈ, ਅਤੇ ਇਹ ਵੀ ਚਰਚੇ ਛਿੜੇ ਨੇ ਕਿ ਜਿੰਨਾ ਚਿਰ ਤੱਕ ਵੈਭਵ ਆ ਉਹਨਾਂ ਚਿਰ ਤੱਕ ਮਨੋਰੰਜਨ ਆ, ਅਤੇ ਜਿੰਨਾ ਚਿਰ ਤੱਕ ਲੋਕਾਂ ਦਾ ਮਨੋਰੰਜਨ ਆ ਉਹਨਾਂ ਚਿਰ ਤੱਕ ਇਹ ਸ਼ਾਇਦ ਟੀਮ ਬਾਹਰ ਨਾ ਜਾਵੇ। ਸੋ ਰਾਜਸਥਾਨ ਰੋਇਲ ਜਿਨ੍ਹਾਂ ਨੇ ਕੱਲ੍ਹ 7 ਵਿਕਟਾਂ ਦੇ ਨਾਲ ਇਹ ਮੈਚ ਜਿੱਤ ਲਿਆ। ਕੱਲ੍ਹ ਦੇ ਦਿਨ ਲਖਨਊ ਦੇ ਨਾਲ ਮੈਚ ਸੀ, ਹਾਲਾਂਕਿ ਸਕੋਰ ਵੱਡਾ ਸੀ, 220 ਰਨ ਇਹਨਾਂ ਨੇ ਬਣਾਏ, 5 ਵਿਕਟਾਂ ਗਵਾ ਕੇ। ਮਿਸ਼ਲ ਮਾਰਚ ਜਿਨ੍ਹਾਂ ਨੇ 57 ਗੇਂਦਾਂ ਦੇ ਵਿੱਚ 96 ਦੌੜਾਂ ਬਣਾਈਆਂ, ਜੋਸ਼ ਇੰਗਲਿਸ ਜਿਨ੍ਹਾਂ ਨੇ 29 ਗੇਂਦਾਂ ਦੇ ਵਿੱਚ 60 ਦੌੜਾਂ ਬਣਾਈਆਂ। ਸੋ ਇੰਨੀ ਤਗੜੀ ਓਪਨਿੰਗ ਮਿਲਣ ਤੋਂ ਬਾਅਦ 220 ਦੌੜਾਂ ਬਣਾਉਣ ਤੋਂ ਬਾਅਦ ਵੀ ਹਾਰ ਜਾਣਾ, ਉਹ ਸ਼ਾਇਦ ਇਸ ਕਰਕੇ ਕਿਉਂਕਿ ਉੱਧਰ ਵੈਭ ਸੂਰਿਆਵੰਸ਼ੀ ਖੜ੍ਹਾ ਸੀ। ਵੈਬ ਨੇ 38 ਗੇਂਦਾਂ ਦੇ ਵਿੱਚ 93 ਦੌੜਾਂ ਬਣਾਈਆਂ। ਜੈਸਵਾਲ ਨੇ ਸੋਹਣਾ ਸਾਥ ਨਿਭਾਇਆ, ਸ਼ੁਰੂ ਦੇ ਵਿੱਚ 23 ਗੇਂਦਾਂ ਦੇ ਵਿੱਚ 43 ਦੌੜਾਂ, ਅਤੇ ਉਸ ਤੋਂ ਬਾਅਦ ਫਿਰ ਲਗਾਤਾਰ ਚੱਲਦੇ ਆ ਰਹੇ ਨੇ ਧਰੁਵ ਜੁਰੇਲ, ਉਹਨਾਂ ਨੇ 38 ਗੇਂਦਾਂ ਦੇ ਵਿੱਚ 53 ਦੌੜਾਂ ਬਣਾਈਆਂ, ਅਤੇ ਆਖਿਰਕਾਰ ਇਹ ਮੈਚ ਇਹਨਾਂ ਨੇ 20ਵੇਂ ਓਵਰ ਦੀ ਪਹਿਲੀ ਗੇਂਦ ਦੇ ਉੱਤੇ ਹੀ ਜਿੱਤ ਲਿਆ। ਸੋ ਇਸ ਤਰੀਕੇ ਦੇ ਨਾਲ ਹੁਣ ਰਾਜਸਥਾਨ ਰੋਇਲ ਆਪਣੀਆਂ ਉਮੀਦਾਂ ਬਰਕਰਾਰ ਰੱਖ ਰਿਹਾ। ਪੰਜਾਬ ਨੂੰ ਖਸਕਾ ਕੇ ਹੁਣ ਕਰ ਦਿੱਤਾ ਉਹਨਾਂ ਨੇ 5ਵੇਂ ਨੰਬਰ ਦੇ ਉੱਤੇ, ਅਤੇ ਰਾਜਸਥਾਨ ਰੋਇਲ 4ਵੇਂ ਨੰਬਰ ਦੇ ਉੱਤੇ। ਕੁਆਲੀਫਾਈ ਕਰਨ ਦੇ ਲਈ ਹੁਣ ਇੱਕ ਕਦਮ ਰਾਜਸਥਾਨ ਰੋਇਲ ਅੱਗੇ ਪਹੁੰਚ ਚੁੱਕਾ, ਪਰ ਹਾਲੇ ਤੱਕ ਜਿਹੜਾ ਇਹ ਕੰਫਰਮ ਨਹੀਂ ਆ ਕਿ ਰਾਜਸਥਾਨ ਰੋਇਲ ਹੁਣ ਅਗਲੇ ਪੜਾਅ ਦੇ ਵਿੱਚ ਖੇਡਣ ਜਾ ਰਿਹਾ ਜਾਂ ਨਹੀਂ। ਫਿਲਹਾਲ ਹਾਲੇ ਤੱਕ ਵੀ ਕਈ ਟੀਮਾਂ ਦਾ ਕਲੀਅਰ ਨਹੀਂ ਆ, ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਹਾਲੇ ਵੇਖਣੇ ਪੈਣਗੇ। ਵੇਖਣਾ ਪਊਗਾ ਕਿ ਪੰਜਾਬ ਆਪਣਾ ਅਗਲਾ ਮੈਚ ਜਿੱਤਦਾ ਆ ਕਿ ਨਹੀਂ ਜਿੱਤਦਾ, ਵੇਖਣਾ ਪਊਗਾ ਕਿ ਰਾਜਸਥਾਨ ਰੋਇਲ ਆਪਣਾ ਮੈਚ ਅਗਲਾ ਜਿੱਤਦਾ ਜਾਂ ਹਾਰਦਾ ਵਾ। ਜੇ ਜਿੱਤ ਜਾਂਦਾ ਤਾਂ ਫਿਰ ਕਲੀਅਰ ਕੱਟ ਅੰਦਰ, ਅਤੇ ਜੇ ਹਾਰ ਜਾਂਦਾ ਤਾਂ ਫਿਰ ਹੋ ਸਕਦਾ ਕਿ ਪੁਆਇੰਟ ਟੇਬਲ ਦੇ ਉੱਤੇ ਫਿਰ ਨਜ਼ਰਾਂ ਮਾਰਨੀਆਂ ਪੈਣ। ਅਤੇ ਹਾਲੇ CSK ਅਤੇ ਦਿੱਲੀ ਦੀ ਟੀਮ ਵੀ ਪੂਰੀ ਤਰ੍ਹਾਂ ਦੇ ਨਾਲ ਬਾਹਰ ਨਹੀਂ ਦੱਸੀ ਜਾ ਰਹੀ। ਕਈ ਤਰ੍ਹਾਂ ਦੇ ਹਾਲੇ ਜਮ੍ਹਾਂ ਤੋੜ ਇਸ IPL ਦੇ ਵਿੱਚ ਹੋਣੇ ਬਾਕੀ ਨੇ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਬੁਲੇਟਿਨ ਦੇ ਵਿੱਚੋਂ, ਅਤੇ ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੇ ਐਪਲੀਕੇਸ਼ਨ ਦੇ ਉੱਤੇ ਡਾਊਨਲੋਡ ਕਰਕੇ ਪੋਡਕਾਸਟ ਦੇ ਜ਼ਰੀਏ ਸੁਣ ਸਕਦੇ ਹੋ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
2: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਰੈਡੀ ਸੈਟ ਗੋ, ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ,
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ, ਕਾਲ 0390-8-6655 ਔਰ ਵਿਜ਼ਿਟ
7: ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਵਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਵਲਰੀ ਵੀ। ਤੁੰਨਾ ਜੁਵਲਰਸ, 99 ਮੇਨ ਰੋਡ ਵੈਸਟ, ਸੇਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-25-35-45 ਤੇ।
8: ਮਿਲ ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
9: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ। ਇਸ ਜਨਮ
10: ਕਾ ਲੈਜੈਂਡਰੀ ਲਵ ਸਟੋਰੀ ਸੀ ਤੋਂ ਐਂਡਿੰਗ ਟ੍ਰੈਜਿਕ ਹੁੰਦੀ ਹੈ।
11: From the makers of Rocky aur Rani ki prem kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
12: Chand Mera Dil, Chand Mera Dil.
13: Mera Dil.
6: ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਓ ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾ।
13: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
14: JBCO Films leke aaye ne action, emotion ate full on entertainment. Punjabi feature film Shera.
15: 5 saal baad mudiya Shere, te mudiya vi kede haalatan ch?
16: Starring Parmesh Verma, Sonal Chauhan, Yogra Singh, Manav Vij ate hor vi ugge kalakar.
17: Main utthon vi mud gaya jithon koi nahi mud gaya.
14: Written and directed by Savio Sandhu, produced by Anmol Sahni.
16: Hun vekhna na bhullyo 15 mai ton tuhade nedle cinema gharan vich Shera.
18: Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252।
19: यार तू इतने इनी छेती आके पक्का भी हो गया, की जुगाड़ लाया है?
20: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू PR दी राह भी दिखाई। एना ही नहीं, ये स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
19: नंबर दा दे बंसल इमीग्रेशन वालिया दा।
20: हां जी, अपॉइंटमेंट बुक करवाउन लई कॉल करो 0406-660-960 या फिर ਵਿਜ਼ਿਟ ਕਰੋ bansalimmigration.com.au।
21: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: ਵਾਪਿਸ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਰੇਡੀਓ ਹਾਂਜੀ 1674 ਦੀਆਂ ਤਰੰਗਾਂ ਦੇ ਉੱਤੇ ਔਰ ਇੱਕ ਵਾਰੀ ਸਮਾਂ ਤੁਹਾਡੇ ਨਾਲ ਹੋ ਚੁੱਕਾ ਫਿਰ ਤੋਂ ਖਬਰਾਂ ਦੇ ਉੱਤੇ ਸਾਂਝ ਪਾਉਣ ਦਾ ਔਰ ਹਰ ਵਾਰ ਦੀ ਤਰ੍ਹਾਂ ਪ੍ਰੀਤਮ ਰੁਪਾਲ ਜੀ ਸਾਡੇ ਨਾਲ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਪ੍ਰੀਤਮ ਜੀ ਤੁਹਾਡਾ ਰੇਡੀਓ ਹਾਂਜੀ ਤੇ
1: ਬਹੁਤ ਸ਼ੁਕਰੀਆ ਅਮਰਿੰਦਰ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
0: ਬਹੁਤ ਧੰਨਵਾਦ ਜੀ
1: ਹਾਂਜੀ
0: ਕੀ ਨੇ ਖਾਸ ਖਬਰਾਂ ਪ੍ਰੀਤਮ ਜੀ
1: ਹਾਂਜੀ ਹਾਂ ਖਬਰਾਂ ਸਾਂਝੀਆਂ ਕਰਦੇ ਹਾਂ ਪਹਿਲਾਂ ਸਭ ਤੋਂ ਪਹਿਲਾਂ ਕਿ ਭਾਰਤ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਦੂਜੀ ਵਾਰ ਵਾਧਾ ਹੋਇਆ ਇੱਕ ਹਫ਼ਤੇ ਦੇ ਵਿੱਚ ਇਹ ਦੂਸਰੀ ਵਾਰ ਵਾਧਾ ਕੀਤਾ ਗਿਆ ਤੇ ਸੀਨੀਅਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਆਰਥਿਕ ਤੂਫਾਨ ਆਉਣ ਵਾਲਾ
0: ਜੀ
1: ਤੇ ਉੱਧਰ ਬੀਜੇਪੀ ਨੇ ਕਿਹਾ ਕਿ ਹੋਰਨਾਂ ਮੁਲਕਾਂ ਦੇ ਮੁਕਾਬਲੇ ਜਿਹੜਾ ਇਹ ਵਾਧਾ ਬਹੁਤ ਨਿਗੂਣਾ ਹੈ ਬਹੁਤ ਘੱਟ ਹੈ ਦੂਜੀ ਖ਼ਬਰ ਸੁਪਰੀਮ ਕੋਰਟ ਨੇ ਬਿਮਾਰ ਤੇ ਖਤਰਨਾਕ ਅਵਾਰਾ ਕੁੱਤਿਆਂ ਨੂੰ ਮਾਰਨ ਦੀ ਛੋਟ ਦੇ ਦਿੱਤੀ ਹੈ
0: ਅੱਛਾ ਜੀ
1: ਤੇ ਜਦਕਿ ਉੱਧਰ ਜਿਹੜੇ ਹੈ ਪਸ਼ੂ ਪ੍ਰੇਮੀ ਮੇਨਕਾ ਗਾਂਧੀ ਨੇ ਕਿਹਾ ਕਿ ਸੁਪਰੀਮ ਕੋਰਟ ਜਿਹੜੀ ਆ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈ ਹੈ ਤੇ ਇੱਧਰ ਪੰਜਾਬ 'ਚ ਮਿਊਂਸੀਪਲ ਚੋਣਾਂ 'ਚ ਨਾਮਜ਼ਦਗੀਆਂ ਦੇ ਕਾਗਜ਼ ਵਾਪਸ ਲੈਣ ਮਗਰੋਂ ਹੁਣ ਚੋਣ ਮੈਦਾਨ ਜਿਹੜਾ ਹੈ ਭੱਜ ਗਿਆ ਬਹੁਤੀਆਂ ਥਾਵਾਂ ਤੇ ਚਾਰ ਕੋਨੇ ਜਿਹੜੇ ਮੁਕਾਬਲੇ ਨੇ ਚਾਰ ਅਲੱਗ ਅਲੱਗ ਜਿਹੜੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਉਹ ਹੁਣ ਮੁਕਾਬਲੇ 'ਚ ਨੇ ਤੇ ਇੱਧਰ ਪੰਜਾਬ ਦੇ ਵਿੱਚ ਗਰਮੀ ਨੇ ਕਾਫੀ ਜ਼ੋਰ ਜਿਹੜਾ ਹੈਗਾ ਉਹ ਫੜ ਲਿਆ ਤੇ ਨਾਲ ਹੀ ਇੱਕ ਖਬਰ ਜਿਹੜੀ ਹੈ ਪ੍ਰਧਾਨ ਮੰਤਰੀ ਵਿਦੇਸ਼ਾਂ ਦੇ ਦੌਰੇ ਤੇ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਇੱਕ ਸਵਾਲ ਪੁੱਛੇ ਜਾਣ ਤੇ ਜਿਹੜਾ ਹੈਗਾ ਭਾਰਤ ਨੇ ਇਸ ਗੱਲ ਨੂੰ ਖਾਰਜ ਕੀਤਾ ਕਿ ਭਾਰਤ ਵੱਲੋਂ ਜਿਹੜੀ ਹੈ ਮਨੁੱਖੀ ਅਧਿਕਾਰਾਂ ਦੀ ਮਨੁੱਖੀ ਹੱਕਾਂ ਦੀ ਜਿਹੜੀ ਹੈ ਉਲੰਘਣਾ ਹੋਈ ਹੈ ਕਿਉਂਕਿ ਨਾਰਵੇ ਦੇ ਵਿੱਚ ਇੱਕ ਪੱਤਰਕਾਰ ਨੇ ਇਸ ਬਾਰੇ ਸਵਾਲ ਪ੍ਰਧਾਨ ਮੰਤਰੀ ਨੂੰ ਕੀਤਾ ਸੀ ਇਹ ਖਾਸ ਖ਼ਬਰਾਂ ਨੇ
0: ਹਾਂਜੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਪੈਟਰੋਲ ਦੀਆਂ ਅਤੇ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਵਧੀਆਂ ਨੇ ਪ੍ਰੀਤਮ ਜੀ ਇਹ ਕਿਹਾ ਵੀ ਜਾਂਦਾ ਰਿਹਾ ਚਲੋ ਕਿ ਬੰਗਾਲ ਚੋਣਾਂ ਖਤਮ ਹੋਣ ਦੇ ਮਗਰੋਂ ਜਿਹੜਾ ਇੰਪੈਕਟ ਹੈ ਉਹ ਸਰਕਾਰ ਦੇ ਉੱਤੇ ਦੇਖਣ ਨੂੰ ਮਿਲੇਗਾ ਜਾਂ ਉਸ ਤੋਂ ਬਾਅਦ ਇਹ ਫੈਸਲੇ ਲਾਗੂ ਹੋ ਸਕਦੇ ਨੇ ਪਰ ਇੱਕ ਹਫ਼ਤੇ ਦੇ ਵਿੱਚ ਦੋ ਵਾਰੀ ਵਧਣਗੀਆਂ ਇਹੋ ਜਿਹਾ ਅੰਦਾਜ਼ਾ ਨਹੀਂ ਸੀ ਸ਼ਾਇਦ ਕਿਸੇ ਨੇ ਲਾਇਆ ਕਿੱਥੇ ਖੜਾ ਹੈ ਇਸ ਵੇਲੇ ਹਾਲਾਤ
1: ਅਸਲ ਵਿੱਚ ਤਾਂ ਕਿਉਂਕਿ ਜਦੋਂ ਇਹ ਬ੍ਰੇਕ ਹੋਈ ਹੈ ਜਦੋਂ ਵਾਰ ਜਦੋਂ ਸ਼ੁਰੂ ਹੋਈ ਹੈ ਫਰਵਰੀ ਦੇ ਵਿੱਚ ਤੇ ਉਦੋਂ ਤੋਂ ਹੀ ਖੈਰ ਉਦੋਂ ਤੋਂ ਇੰਟਰਨੈਸ਼ਨਲੀ ਜਿਹੜਾ ਹੈਗਾ ਕੌਮਾਂਤਰੀ ਪੱਧਰ ਤੇ ਜਿਹੜਾ ਇਹਦਾ ਪ੍ਰਭਾਵ ਉਲਟੇ ਅਸਰ ਜਿਹੜੇ ਪੈਣੇ ਸ਼ੁਰੂ ਹੋ ਗਏ ਸੀ ਲੜਾਈ ਦੇ ਜਿੱਦਾਂ ਪੈਂਦੇ ਆ ਖਾਸ ਕਰਕੇ ਜਦੋਂ ਤੇਲ ਬਲੌਕ ਹੋ ਗਿਆ ਕੱਚਾ ਤੇਲ ਜਿਹੜਾ ਸੀਗਾ ਥਾਂ ਥਾਂ ਤੇ ਉਹਦਾ ਜਿਹੜੇ ਸ਼ਿਪ ਸੀਗੇ ਉਹ ਰੁਕ ਗਏ ਤੇ ਉਦੋਂ ਹੀ ਇਹ ਲੱਗਦਾ ਸੀ ਕਿ ਤੇਲ ਦੀਆਂ ਕੀਮਤਾਂ ਹੁਣ ਵਧਣਗੀਆਂ ਹੋਰਨਾਂ ਮੁਲਕਾਂ ਚ ਵੀ ਜਿਹੜੀਆਂ ਵਧੀਆਂ ਨੇ ਤੇ ਪਰ ਭਾਰਤ ਨੇ ਉਸ ਵੇਲੇ ਜਿਹੜਾ ਸਿਰਫ LPG ਦੀਆਂ ਕੀਮਤਾਂ ਤਾਂ ਇੱਕੋ ਦਮ ਵਧਾ ਦਿੱਤੀਆਂ ਸੀ ਜਦੋਂ ਇਹ ਸੰਕਟ ਆਇਆ ਤੇ ਪਰ ਤੇਲ ਦੀਆਂ ਕੀਮਤਾਂ ਜਿਹੜੀਆਂ ਸੀ ਉਹ ਉੱਥੇ ਰੱਖੀਆਂ ਉਹਦਾ ਕਾਰਨ ਇਹ ਸੀ ਕਿ ਪੰਜ ਸਟੇਟਾਂ ਦੇ ਵਿੱਚ ਜਿਹੜੀਆਂ ਪੰਜ ਸੂਬਿਆਂ ਦੇ ਵਿੱਚ ਚੋਣਾਂ ਸਾਹਮਣੇ ਆ ਗਈਆਂ ਸੀ ਤੇ ਕੇਂਦਰ ਦੀ BJP ਸਰਕਾਰ ਨੂੰ ਜਿਹੜਾ ਸੀਗਾ ਇਹ ਡਰ ਸੀ ਕਿਉਂਕਿ ਸਾਰੀਆਂ ਸਟੇਟਸ ਜਿਹੜੀਆਂ BJP ਨੇ ਚੋਣਾਂ ਉਹ ਲੜੀਆਂ ਨੇ ਜਿਹਦੇ ਚਾਰ ਸੂਬੇ ਜਿਹੜੇ ਪੱਛਮੀ ਬੰਗਾਲ ਦਾ ਤੁਸੀਂ ਜ਼ਿਕਰ ਕੀਤਾ ਹੀ ਇਸ ਤਰ੍ਹਾਂ ਕੇਰਲਾ ਜਿਹਨੂੰ ਹੁਣ ਕੇਰਲਮ ਕਹਿਣਾ ਸ਼ੁਰੂ ਕਰ ਦਿੱਤਾ
0: ਜੀ
1: ਤੇ ਇਸੇ ਤਰ੍ਹਾਂ ਜਿਹੜਾ ਹੈ ਅਸਾਮ ਤੇ ਤਾਮਿਲਨਾਡੂ ਤੇ ਇੱਕ ਇਹਦੇ ਚ ਜਿਹੜਾ ਸੀਗਾ ਕੇਂਦਰੀ ਪ੍ਰਬੰਧਿਤ ਪ੍ਰਦੇਸ਼ ਪੁਦੂਚੇਰੀ ਤੇ ਇੱਥੇ ਇਹ ਵੋਟਾਂ ਪੈਣੀਆਂ ਸੀ ਇਸ ਕਰਕੇ ਸਾਰਾ ਹੋਲਡ ਕਰੀ ਰੱਖਿਆ ਰੇਟ ਕੇ ਇਹਨੂੰ ਨਾ ਵਧਾਇਆ ਜਾਵੇ ਕਿਤੇ ਉਲਟਾ ਅਸਰ ਨਾ ਪੈ ਜੇ ਸਾਡੀ ਪਾਰਟੀ ਹਾਰ ਨਾ ਜਾਵੇ
0: ਜੀ
1: ਤੇ ਹੁਣ ਜਦੋਂ ਕਾਊਂਟਿੰਗ ਹੋ ਗਈ ਸਾਰੇ ਥਾਵਾਂ ਤੇ ਮੁੱਖ ਮੰਤਰੀਆਂ ਨੇ ਆਪਣੀ ਸਹੁੰ ਵੀ ਚੱਕ ਲਈ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਹੁਣ ਅਮਲ ਸ਼ੁਰੂ ਹੋ ਗਿਆ ਇੱਕ ਹਫ਼ਤੇ ਦੇ ਵਿੱਚ ਜਿਹੜਾ ਸੀ ਉਹ ਪਹਿਲਾਂ 3 ਰੁਪਏ ਪ੍ਰਤੀ ਲੀਟਰ ਵਧਾਇਆ ਗਿਆ ਹੁਣ ਕੱਲ ਜਿਹੜਾ ਸੀ ਉਹ 90 ਪੈਸੇ ਪ੍ਰਤੀ ਲੀਟਰ ਹੋਰ ਵਧਾ ਤਾ ਤੇ ਨਾਲ ਇਹ ਵੀ ਕਹਿ ਕੇ ਅਜੇ ਵੀ ਜਿਹੜੀਆਂ ਸਰਕਾਰੀ ਤੇਲ ਕੰਪਨੀਆਂ ਨੇ ਉਹ ਘਾਟੇ ਚ ਜਾ ਰਹੀਆਂ ਨੇ ਉਹ ਘਾਟਾ ਪੂਰਾ ਕਰਨ ਲਈ ਇਹਦੀਆਂ ਕੀਮਤਾਂ ਜਿਹੜਾ ਹੋਰ ਵੀ ਵਾਧਾ ਹੋ ਸਕਦਾ
0: ਜੀ
1: ਇਹ ਹੈ ਤੇ ਹੁਣ ਸਮੱਸਿਆ ਇਹਦੇ ਚ ਇੱਕ ਜਿਹੜੀ ਹੈ ਉਹ ਇਹ ਹੈ ਤੇਲ ਕੀਮਤਾਂ ਚ ਚਲੋ ਵਾਧਾ ਹੋਰ ਥਾਂ ਵੀ ਹੋਇਆ ਤੇ ਪਰ ਜਦੋਂ ਇੰਟਰਨੈਸ਼ਨਲੀ ਜਿਹੜੀਆਂ ਕਰੂਡ ਆਇਲ ਜਿਹਨੂੰ ਆਪਾਂ ਕੱਚਾ ਤੇਲ ਕਹਿੰਦੇ ਉਹਦੀਆਂ ਕੀਮਤਾਂ ਘਟਦੀਆਂ ਉਹ ਇੱਥੇ ਘਟਾਇਆ ਨੀ ਜਾਂਦਾ ਖਾਸ ਕਰਕੇ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਗਿਆ ਲੋਕਾਂ ਨੂੰ ਕਦੇ ਵੀ ਜਿਹੜੀ ਰਾਹਤ ਨਹੀਂ ਦਿੱਤੀ ਗਈ ਕਿ ਤੇਲ ਦੀਆਂ ਕੀਮਤਾਂ ਘਟੀਆਂ ਹੁਣ ਜਦੋਂ ਕੌਮਾਂਤਰੀ ਪੱਧਰ ਤੇ ਤੇਲ ਦੀਆਂ ਕੀਮਤਾਂ ਘਟ ਜਾਂਦੀਆਂ ਨੇ ਹਾਲਾਂਕਿ ਬਹੁਤ ਸਾਰੇ ਦੇਸ਼ ਇਹਨੂੰ ਫਾਲੋ ਕਰਦੇ ਆ ਕਿਉਂਕਿ ਉਹ ਕਰੂਡ ਆਇਲ ਦੇ ਨਾਲ ਹੀ ਜਿਹੜਾ ਉਹਦਾ ਰੇਟ
0: ਹਾਂਜੀ
1: ਇੱਥੇ ਇਹ ਹੈ ਕਿ ਪ੍ਰਾਈਵੇਟ ਕੰਪਨੀਆਂ, ਸਰਕਾਰੀ ਜਿਹੜੀਆਂ ਕਾਰਪੋਰੇਸ਼ਨਾਂ ਨੇ ਮੁੱਖ ਤੌਰ ਤੇ ਤਿੰਨ, ਉਹਨਾਂ ਨੂੰ ਇਹ ਸੀ ਕਿ ਇਹ ਵੱਧ ਤੋਂ ਵੱਧ ਪੈਸਾ ਕਮਾ ਲੈਣ, ਕੱਚਾ ਤੇਲ ਸਸਤਾ ਖਰੀਦ ਕੇ ਤੇ ਜਿਹੜਾ ਤੇਲ ਅੱਗੇ ਪ੍ਰਚੂਨ ਚ ਦੇਣਾ ਉਸੇ ਭਾਅ ਤੇ ਜਿਹੜਾ ਸੀ ਉਹ ਚੱਲਦਾ ਰਹੇ। ਤੇ ਇਹਦੇ ਨਾਲ ਜਿਹੜੇ ਵੱਡੇ ਪਲੇਅਰ ਇੱਥੇ ਆਏ ਨੇ, ਖਾਸ ਕਰਕੇ ਅਡਾਨੀ ਤੇ ਇਹ ਅੰਬਾਨੀ ਅਡਾਨੀ ਇਹ ਇਹਦੇ ਚ ਵੀ ਆ ਗਏ ਨੇ, ਫਿਊਲ ਦੇ ਵਿੱਚ ਵੀ, ਤੇ ਜਾਂ ਜਿਹੜੀਆਂ ਹੋਰ ਕੁਛ ਕੰਪਨੀਆਂ ਨੇ ਮਲਟੀ ਨੈਸ਼ਨਲ ਉਹ ਵੀ ਫਿਊਲ ਦੇ ਸੈਕਟਰ ਦੇ ਵਿੱਚ ਜਿਹੜੀਆਂ ਨੇ ਰਿਟੇਲ ਦੇ ਵਿੱਚ ਆਈਆਂ ਨੇ, ਜਿਹਨਾਂ ਨੇ ਆਪਣੇ ਰਿਟੇਲ ਪੰਪ ਵਗੈਰਾ ਗੈਸ ਸਟੇਸ਼ਨ ਲਾਏ ਨੇ। ਤੇ ਹੁਣ ਪਰ ਕਿਉਂਕਿ ਜਦੋਂ ਕੀਮਤਾਂ ਵੱਧ ਗਈਆਂ ਇੱਕ ਪ੍ਰੈਸ਼ਰ ਬਣ ਗਿਆ, ਹੁਣ ਕੀਮਤਾਂ ਹੋਰ ਵਧਾ ਦਿੱਤੀਆਂ, ਘੱਟ ਕਦੇ ਨੀ ਕੀਤੀਆਂ, ਜੇ ਉਦੋਂ ਉਸ ਸਮੇਂ ਸਮੇਂ ਘੱਟ ਕੀਤੀਆਂ ਹੁੰਦੀਆਂ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਗਈਆਂ ਸੀ। ਇੱਕ ਵਾਰੀ ਤਾਂ ਆਲਮੋਸਟ ਇਹ ਸੀ ਕਿ ਉਹ ਅੱਧੀਆਂ ਰਹਿ ਗਈਆਂ ਸੀ ਜਿਹੜੀਆਂ ਹੁਣ ਚੱਲ ਰਹੀਆਂ ਕੀਮਤਾਂ, ਤੇ ਪਰ ਉਦੋਂ ਵੀ ਇੱਥੇ ਤੇਲ ਜਿਹੜਾ ਸੀਗਾ ਉਹ ਉਸੇ ਰੇਟ ਤੇ ਉਸੇ ਭਾਅ ਤੇ ਜਿਹੜਾ ਲੋਕਾਂ ਨੂੰ ਮਿਲਦਾ ਰਿਹਾ।
0: ਜੀ
1: ਜੇ ਉਦੋਂ ਉਹ ਕੀਮਤਾਂ ਘਟਾਈਆਂ ਹੁੰਦੀਆਂ ਤੇ ਹੁਣ ਤੇਲ ਦੀ ਕੀਮਤ ਜਦੋਂ ਕੱਚੇ ਤੇਲ ਦੀ ਕੀਮਤ ਵੱਧ ਗਈ ਉਹ ਵਧਾਈ ਹੁੰਦੀ, ਫਿਰ ਸ਼ਾਇਦ ਲੋਕਾਂ ਨੂੰ ਮਹਿਸੂਸ ਨਾ ਹੁੰਦਾ। ਤੇ ਹੁਣ ਕਿਉਂਕਿ ਇੱਥੇ ਪਹਿਲੇ ਜਿਹੜਾ ਹੈਗਾ ਪੈਟਰੋਲ ਆ ਜਿਹੜਾ ਲਗਭਗ ਤੇ 100 ਰੁਪਏ ਲੀਟਰ ਦੇ ਆਸ ਪਾਸ ਹੀ ਹੈ, ਤੇ ਉਹ ਕਈ ਥਾਵਾਂ 100 ਤੋਂ ਵੱਧ ਗਿਆ ਹੁਣ ਕਿਉਂਕਿ ਕੀਮਤਾਂ ਵਧਣ ਦੇ ਨਾਲ, ਤੇ ਇਹਦੇ ਨੇੜੇ ਤੇੜੇ

0: ਤੇ ਜਿਹੜੀਆਂ ਨੇ ਉਹ ਕਈ ਕੰਪਨੀਆਂ ਨੇ ਜਿਹੜੀਆਂ ਹਵਾਈ ਉਡਾਣਾਂ ਉਹ ਆਪਣੀਆਂ ਰੱਦ ਵੀ ਕੀਤੀਆਂ ਨੇ
1: ਜੀ।
0: ਪਰ ਇਹ ਕਿ ਸਾਡੇ ਕੋਲੇ ਇਹਦਾ ਅਲਟਰਨੇਟਿਵ ਵੀ ਬਣਾਉਣ ਦੀ ਇੱਥੇ ਕੋਸ਼ਿਸ਼ ਤਾਂ ਕੀਤੀ ਪਰ ਅਜੇ ਲੋਕਾਂ ਚੋਂ ਪਾਪੂਲਰ ਜਿਹੜਾ ਹੈ ਨਹੀਂ ਹੋਇਆ, ਖਾਸ ਕਰਕੇ ਜਿਹੜੇ ਇਲੈਕਟ੍ਰਿਕ ਵਹੀਕਲ ਜਿਹੜੇ ਇੱਥੇ ਚੱਲੇ, ਹਾਲਾਂਕਿ ਵਿਕ ਰਹੇ ਨੇ ਤੇ ਪਰ ਹੁਣ ਸ਼ਾਇਦ ਜਿਹੜਾ ਹੈ ਉਹਦੇ ਤੇ ਕੋਈ ਇਹ ਅਸਰ ਪਵੇ ਤੇ। ਪਰ ਇਹ ਹੈ ਕਿ ਜਿਹੜਾ ਇੱਕ ਵੈਲਫੇਅਰ ਸਟੇਟ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਤੇ ਉਹ ਜ਼ਿੰਮੇਵਾਰੀ ਤੋਂ ਜਿਹੜਾ ਹੈ ਉਹ ਭੱਜ ਰਹੀਆਂ ਨੇ ਹੁਣ ਸਰਕਾਰਾਂ ਤੇ ਸਾਡੇ ਦੇਸ਼ ਦੇ ਵਿੱਚ ਵੀ ਕਹਿਣ ਨੂੰ ਤਾਂ ਭਾਵੇਂ ਵੈਲਫੇਅਰ ਸਟੇਟ ਹੈ ਤੇ ਲੋਕ ਰਾਜ ਵੀ ਹੈ, ਲੋਕਤੰਤਰ ਵੀ ਹੈ ਤੇ ਪਰ ਉਹ ਫਿਰ ਸਾਰਾ ਬੋਝ ਜਿਹੜਾ ਹੈਗਾ ਲੋਕਾਂ ਤੇ ਪਾਇਆ ਜਾਂਦਾ ਕਿਉਂਕਿ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਦਾ ਇੱਕ ਜਿਹੜਾ ਦੋ ਵਾਰੀ ਜਿਹੜਾ ਬਿਆਨ ਆਇਆ ਉਹ ਉਹਨਾਂ ਨੇ ਵਾਰ ਵਾਰ ਉਹੀ ਗੱਲਾਂ ਇਹ ਸੰਕੇਤ ਦਿੱਤਾ ਕਿ ਹੁਣ ਕੀਮਤਾਂ ਵਧਣਗੀਆਂ। ਉਹਨਾਂ ਨੇ ਕਿਹਾ ਘੱਟ ਕਰੋ ਤੁਸੀਂ ਜਿਹੜਾ ਹੈ ਮੈਟਰੋ ਯੂਜ ਕਰੋ, ਤੁਸੀਂ ਆਪਣੀਆਂ ਕਾਰਾਂ ਨਾ ਵਰਤੋ, ਇਹਨਾਂ ਕਰੋ, ਸੋਨਾ ਨਾ ਖਰੀਦੋ, ਕਾਫੀ ਕੁਛ ਉਹਨਾਂ ਨੇ ਜਿਹੜਾ ਸੀਗਾ ਇਹ ਪ੍ਰਵਚਨ ਦਿੱਤੇ ਸੀ
1: ਜੀ।
0: ਉੱਥੋਂ ਇਹ ਜਿਹੜਾ ਸੀ ਸੰਕੇਤ ਮਿਲਣੇ ਸ਼ੁਰੂ ਹੋ ਗਏ ਸੀ, ਸੋ ਉਹ ਹੁਣ ਗੱਲ ਜਿਹੜੀ ਉਹ ਸਾਹਮਣੇ ਆ ਗਈ।
1: ਅੱਛਾ, ਰਾਜਨੀਤਿਕ ਤੌਰ ਦੇ ਉੱਤੇ ਜਿੱਦਾਂ ਤੁਸੀਂ ਰਾਹੁਲ ਗਾਂਧੀ ਦੇ ਵੀ ਬਿਆਨ ਦਾ ਜ਼ਿਕਰ ਕੀਤਾ ਜਾਂ ਭਾਜਪਾ ਦਾ, ਉਸ ਦੇ ਉੱਤੇ ਜੋ ਵਾਪਸ ਰਿਸਪੋਂਸ ਆਇਆ, ਰਾਜਨੀਤਿਕ ਪਾਰਟੀਆਂ ਜਾਂ ਸੱਤਾਧਾਰੀ ਪਾਰਟੀ ਇਸ ਨੂੰ ਲੈ ਕੇ ਕੀ ਕਹਿ ਰਹੀ ਹੈ?
0: ਨਹੀਂ ਦੇਖੋ ਇਹਦੇ ਤੇ ਖਾਸ ਤੌਰ ਤੇ ਕਿਉਂਕਿ ਮੁੱਖ ਵਿਰੋਧੀ ਪਾਰਟੀ ਤਾਂ ਕਾਂਗਰਸ ਹੀ ਹੈ
1: ਜੀ,
0: ਤੇ ਰਾਹੁਲ ਗਾਂਧੀ ਨੇ ਜਿਹੜਾ ਸੀ ਉਹ ਇਹ ਕਿਹਾ ਕਿ ਇਹ ਸਾਰੀ ਗੱਲ ਜਿਹੜੀ ਹੈ ਇਹ ਇਕੱਲੇ ਤੇਲ ਦੀ ਨੀ, ਹੋਰ ਸਮੱਸਿਆਵਾਂ ਵੀ ਇੱਥੇ ਆਉਣਗੀਆਂ, ਹੋਰ ਜਿਹੜੀਆਂ ਆਰਥਿਕ ਪਾਬੰਦੀਆਂ ਵੀ ਲੱਗ ਸਕਦੀਆਂ ਨੇ। ਉਹਨਾਂ ਨੇ ਇਸ ਗੱਲ ਵੱਲ ਜਿਹੜਾ ਉਹ ਇਸ਼ਾਰਾ ਕੀਤਾ ਤੇ ਨਾਲ ਪਰ ਜਿਹੜੀ ਗੱਲ ਤਾਂ ਉਹਨਾਂ ਨੇ ਕਟਾਕਸ਼ ਕੀਤਾ ਉਹ ਇਹ ਕੀਤਾ ਕਿ ਪ੍ਰਧਾਨ ਮੰਤਰੀ ਖੁਦ ਤਾਂ ਵਿਦੇਸ਼ੀ ਦੌਰਿਆਂ ਤੇ ਜਾ ਰਹੇ ਨੇ, ਲੋਕਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਸਫ਼ਰ ਨਾ ਕਰੋ, ਤੁਸੀਂ ਦਫ਼ਤਰ ਵੀ ਜਿਹੜਾ ਪੂਲ ਕਰਕੇ ਜਾਓ ਜਾਂ ਸਾਈਕਲ ਤੇ ਜਾਓ, ਤੇ ਉਹ ਜਿਹੜਾ ਹੈ ਵਿਦੇਸ਼ ਨਾ ਜਾਣ ਦੀਆਂ ਅਪੀਲਾਂ ਵੀ ਕਰ ਰਹੇ ਨੇ, ਸੋਨਾ ਨਾ ਖਰੀਦਣ ਦੀਆਂ। ਤੇ ਇਹ ਗੱਲ ਜਿਹੜਾ ਹੈਗਾ ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾਂ ਉਹਨਾਂ ਨੂੰ ਖੁਦ ਆਪਣੇ ਤੋਂ ਜਿਹੜੀ ਗੱਲ ਹੈ ਇਹ ਲਾਗੂ ਕਰਨੀ ਜਿਹੜੇ ਉਹ ਚਾਹੀਦੇ, ਫਿਰ ਜਿਹੜਾ ਲੋਕ ਕੁਦਰਤੀ ਤੌਰ ਤੇ ਫਾਲੋ ਕਰਦੇ ਆ ਉਹਨਾਂ ਨੂੰ, ਤੇ ਇਸ ਕਰਕੇ ਜਿਹੜਾ ਹੈ ਕਾਂਗਰਸ ਦੀ ਜਿਹੜੀ ਇਹ ਸਟੇਟਮੈਂਟ ਜਿਹੜੀ ਆ ਉਹ ਆਈ ਹੈ। ਤੇ ਕਾਂਗਰਸ ਦੇ ਪ੍ਰਧਾਨ ਨੇ ਵੀ ਜਿਹੜੇ ਮਲਕਾਜਨ ਖੜਗੇ ਉਹਨਾਂ ਨੇ ਵੀ ਕਿਹਾ ਕਿ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਆਰਥਿਕ ਫਰੰਟ ਤੇ ਜਿਹੜੀ ਹੈ ਇਕਨੋਮਿਕ ਆਰਥਿਕ ਮੋਰਚੇ ਤੇ ਬਿਲਕੁਲ ਜਿਹੜੀ ਹੈ ਉਹ ਨਾਕਾਮ ਰਹੀ ਹੈ। ਰਾਹੁਲ ਗਾਂਧੀ ਨੇ ਤਾਂ ਆਪਣੇ ਉਸ ਤੇ ਜਿਹੜਾ ਹੈਗਾ ਲਿਖਿਆ ਵੀ ਅਭੀ ਤੋਂ ਜੇ ਅੰਗੜਾਈ ਹੈ ਆਗੇ ਔਰ ਮਹਿੰਗਾਈ ਹੈ, ਕਿ ਇਹਦੇ ਨਾਲ ਕਿ ਹੋਰ ਸਾਰੀਆਂ ਚੀਜ਼ਾਂ, ਵੈਸੇ ਤਾਂ ਉਂਝ ਥੋੜੀ ਥੋੜੀ ਮਹਿੰਗਾਈ ਤਾਂ ਸਾਡੇ ਸਾਹਮਣੇ ਆਉਣੀ ਵੀ ਸ਼ੁਰੂ ਹੋ ਗਈ ਕਿਉਂਕਿ ਜਿਹੜਾ ਥੋਕ ਕੀਮਤਾਂ ਦਾ ਜਿਹੜਾ ਨਿਕਲਦਾ ਹਰ ਮਹੀਨੇ ਤੇ ਹਰ ਹਫ਼ਤੇ ਤੇ ਉਹ ਜਿਹੜਾ ਪ੍ਰਾਈਸ ਇੰਡੈਕਸ ਹੈ ਉਹ ਹੁਣ ਉੱਪਰ ਚਲਿਆ ਗਿਆ, 3.8 ਹੁੰਦਾ ਸੀ ਕਿਸੇ ਵੇਲੇ, ਹੁਣ 8% ਦੇ ਨੇੜੇ ਤੇੜੇ ਜਿਹੜਾ ਹੈਗਾ ਉਹ ਚਲਿਆ ਗਿਆ। ਮਹਿੰਗਾਈ ਜਿਹਨੂੰ ਵਾਧੇ ਦੀ ਦਰ ਕਹਿੰਦੇ ਹਾਂ, ਇਨਫਲੇਸ਼ਨ ਰੇਟ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਅਸਰ ਹੁਣ ਸਾਹਮਣੇ ਆ ਰਿਹਾ ਕਿਉਂਕਿ ਅਜੇ ਨੇੜੇ ਕੋਈ ਇਲੈਕਸ਼ਨ ਨਹੀਂ ਹੈ। ਤੇ ਇਹਦਾ ਜਿਹੜਾ ਤੁਸੀਂ ਕਿਹਾ ਕਿ ਸੱਤਾਧਾਰੀ ਤੇ ਰਹਿ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ, ਉਧਰੋਂ ਬੀਜੇਪੀ ਨੇ ਜਿਹੜੀ ਇਹ ਗੱਲ ਤੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਜਿਹੜਾ ਇਹ ਹੈਗਾ ਬਹੁਤ ਖਾੜੀ ਦੇ ਮੁਲਕਾਂ ਦੇ ਜੇ ਉਹਨੂੰ ਛੱਡ ਕੇ ਜਿਹੜਾ ਕੁੱਲ ਦੇਸ਼ ਦੇ ਵਿੱਚ ਜਿਹੜੇ ਕੁੱਲ ਦੁਨੀਆਂ ਦੇ ਦੇਸ਼ ਨੇ ਉਹਨਾਂ ਦੇ ਮੁਕਾਬਲੇ ਬਹੁਤ ਘੱਟ ਵਾਧਾ ਕੀਤਾ ਸਾਡੀ ਸਰਕਾਰ ਨੇ, ਤੇ ਕਿਉਂਕਿ ਜਿਹੜੇ ਉਹਨਾਂ ਦੇ ਆਈਟੀ ਡਿਪਾਰਟਮੈਂਟ ਦੇ ਜਿਹੜੇ ਚੀਫ ਹੈ ਅਮਿਤ ਮਾਲਵੀਆ ਨੇ ਜਿਹੜੀ ਹੈ ਇਹ ਬਿਆਨ ਦਿੱਤਾ ਇੱਕ, ਤੇ ਕਿਉਂਕਿ ਉਹਨਾਂ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ $100 ਬੈਰਲ ਤੋਂ ਵੀ ਉੱਪਰ ਨੇ, ਤੇ ਪਰ ਇਹ ਤਾਂ ਸਿਰਫ 90 ਪੈਸੇ ਜਿਹੜਾ ਵਾਧਾ ਕੀਤਾ ਗਿਆ, ਉਹਨਾਂ ਨੇ 90 ਪੈਸਿਆਂ ਨੂੰ ਲੈ ਜਿਹੜੇ ਪਿੱਛੇ 3 ਰੁਪਏ 4 ਦਿਨ ਪਹਿਲਾਂ ਵਾਧਾ ਕੀਤਾ ਉਹਨਾਂ ਦਾ ਜ਼ਿਕਰ ਨੀ ਕਰ ਰਹੇ ਕਿਤੇ, ਤੇ ਇਹ ਇਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਤੇਲ ਨੂੰ ਲੈ ਕੇ ਇਹ ਨਾਲ ਨਾਲ ਰਾਜਨੀਤੀ ਵੀ ਚੱਲ ਰਹੀ ਹੈ।
1: ਹਾਂਜੀ, ਦੂਸਰੀ ਖਬਰ ਵੱਲ ਵਧਾਂਗੇ। ਮੇਰੇ ਖਿਆਲ 'ਚ ਕਾਫੀ ਲੰਬੇ ਸਮੇਂ ਤੋਂ ਹੀ ਇਹ ਈਵਨ NRIs ਵੀ ਇਸ ਚੀਜ਼ ਨੂੰ ਲੈ ਕੇ ਅਸੀਂ ਅਕਸਰ ਗਲਿਆਰਿਆਂ ਦੇ ਵਿੱਚ ਡਿਸਕਸ਼ਨ ਕਰਦੇ ਥੇ ਕਿ ਅਵਾਰਾ ਕੁੱਤੇ ਬਹੁਤ ਹੋ ਗਏ ਹੈ ਨਾ, ਅਤੇ ਹੁਣ ਅਵਾਰਾ ਕੁੱਤਿਆਂ ਨੂੰ ਜਾਂ ਬਿਮਾਰ ਕੁੱਤਿਆਂ ਨੂੰ ਮਾਰਨ ਦੀ ਛੋਟ ਹੈ ਜਿਹੜੀ ਉਹ ਸੁਪਰੀਮ ਕੋਰਟ ਨੇ ਜਿਹੜੀ ਉਹ ਦਿੱਤੀ ਆ, ਬਟ ਇਸ ਦੇ ਉੱਤੇ ਤੁਹਾਨੂੰ ਲੱਗਦਾ ਕਿ ਅਜੇ ਵੀ ਮੇਨਕਾ ਗਾਂਧੀ ਹੁਣੀ ਰੇੜਕਾ ਪਾ ਸਕਦੇ ਨੇ?
0: ਨਹੀਂ, ਚਲੋ ਉਹਨਾਂ ਨੇ ਰੇੜਕਾ ਤਾਂ ਕੀ ਪਾਉਣਾ, ਇਹਦੇ ਚ ਇਹ ਹੈ ਵੀ ਉਹ ਤਾਂ ਆਲਰੇਡੀ ਕਾਨੂੰਨ ਬਣਿਆ ਹੋਇਆ ਹੈ
1: ਜੀ,
0: ਤੇ ਸੁਪਰੀਮ ਕੋਰਟ ਨੇ ਹੁਣ ਇਹਦੇ ਤੇ ਕਿਉਂਕਿ ਲਗਾਤਾਰ ਖਬਰਾਂ ਆ ਰਹੀਆਂ, ਮੀਡੀਆ ਵੀ ਕਾਫੀ

0: ਤਾਨਾ, ਫਿਰ ਸੋਸ਼ਲ ਮੀਡੀਆ ਤੇ ਵੀ ਇਹ ਖਬਰਾਂ ਬੜੀਆਂ ਆਉਂਦੀਆਂ ਨੇ ਤੇ ਉਹਨੂੰ ਐਗਜੈਜਰੇਟ ਵੀ ਬਹੁਤ ਕੀਤਾ ਜਾਂਦਾ, ਜਿਹੜੀ ਕੋਈ ਘਟਨਾ ਵਾਪਰ ਜਾਂਦੀ ਹੈ, ਕੁੱਤਾ ਕਿਸੇ ਨੂੰ ਵੱਢ ਲੈਂਦਾ, ਨੋਚ ਕੇ ਖਾ ਲਿਆ, ਏਦਾਂ ਦੀਆਂ ਹੈਡਲਾਈਨਾਂ ਬਣ ਜਾਂਦੀਆਂ ਨੇ। ਤੇ ਦੇਖੋ ਇਹ ਸਮੱਸਿਆ ਤਾਂ ਇੱਕ ਹੈ ਜਦੋਂ ਤੋਂ ਇਹ ਇੱਕ, ਕਿਉਂਕਿ ਪਹਿਲਾਂ ਇਹ ਮਿਊਂਸੀਪਲ ਦੀ ਕਾਰਪੋਰੇਸ਼ਨਾਂ ਦੀ, ਇੱਥੋਂ ਤੱਕ ਕਿ ਪਬਲਿਕ ਹੈਲਥ ਡਿਪਾਰਟਮੈਂਟ ਦਾ ਇੱਕ ਸਕੀਮ ਹੁੰਦੀ ਸੀ ਤੇ ਜਿਹਦੇ ਚ ਜਿਹਨੂੰ ਉਸ ਸਕੀਮ ਦਾ ਨਾ ਹੀ ਕੁੱਤੇ ਮਾਰਨ ਦੀ ਸਕੀਮ ਸੀਗੀ।
1: ਹਾਂਜੀ,
0: ਤੇ ਉਹ ਪਿੰਡਾਂ ਤੱਕ ਚ ਵੀ ਉਹ ਜਾਂਦੇ ਸੀ ਤੇ ਉਹਨਾਂ ਕੋਲੇ ਸਟੀਕਣੀ ਹੁੰਦੀ ਸੀ ਤੇ ਉਹਨੂੰ ਉਹਦੀਆਂ ਗੋਲੀਆਂ ਬਣਾ ਕੇ ਗੋਲ ਵਗੈਰਾ ਦੇ ਕੇ ਕੁੱਤਿਆਂ ਨੂੰ ਦੇ ਦਿੰਦੇ ਸੀ ਤੇ
1: ਲਾਲ ਦਵਾਈ ਸ਼ਾਇਦ ਇਦਾਂ ਦਾ ਕੁਛ ਵੀ ਕਹਿੰਦੇ ਰਹੇ।
0: ਹਾਂ, ਲਾਲ ਰੰਗ ਦੀ ਹੁੰਦੀ ਸੀ ਉਹ। ਤੇ ਉਹ ਉਦੋਂ ਬਾਅਦ ਫਿਰ ਨਾਲ ਹੀ ਜਿਹੜਾ ਸੀ ਪਿੰਡ ਵਾਲਿਆਂ ਨੂੰ ਜਾਂ ਸਰਪੰਚ ਦੀ ਡਿਊਟੀ ਹੁੰਦੀ ਸੀ ਉਹਨਾਂ ਨੂੰ ਜਿਹੜਾ ਦੱਬ ਦੇਣਾ ਕਿਤੇ ਜਿਹੜਾ ਹੈ ਡੂੰਘਾ ਟੋਆ ਕਰਕੇ ਇਸ ਤਰ੍ਹਾਂ ਦੀ। ਤੇ ਫਿਰ ਹੌਲੀ ਹੌਲੀ ਜਿਹੜੀ ਸੀ ਇਹ ਗੱਲ ਅੱਗੇ ਜਦੋਂ ਏਦਾਂ ਦੀ ਇੱਕ ਮੂਵਮੈਂਟ ਮੇਨਕਾ ਗਾਂਧੀ ਨੇ ਸ਼ੁਰੂ ਕੀਤੀ ਤੇ ਫਿਰ ਇਹਦੇ ਤੇ ਕਾਨੂੰਨ ਬਣਾਉਣਾ ਪਿਆ ਸਰਕਾਰਾਂ ਨੂੰ ਜਾਂ ਇਹ ਕਹਿ ਲਓ। ਤੇ ਉਹ ਕਾਨੂੰਨ ਦੇ ਤਹਿਤ ਤਾਂ ਕਿਉਂਕਿ ਉਹ ਕਾਨੂੰਨ ਆ ਜਿਹੜਾ ਕਰੂਲਟੀ ਦੇ ਜਿਹੜਾ ਹੈਗਾ ਉਸਨੂੰ ਲੈ ਕੇ ਆ ਕਿ ਤੁਸੀਂ ਕੋਈ ਵੀ ਜਾਨਵਰ ਆ ਪਸ਼ੂ ਆ ਉਹਦੇ ਤੇ ਜਿਹੜਾ ਹੈਗਾ ਉਹਦੇ ਤੇ ਇੱਦਾਂ ਦਾ ਤੁਸੀਂ ਕਰੂਲਟੀ ਜਿਹੜੀ ਹੈ ਜ਼ਾਲਮਾਨਾ ਤਰੀਕੇ ਨਾਲ ਉਹ ਤੇ ਕੋਈ ਵਾਰ ਨਹੀਂ ਕਰ ਸਕਦੇ, ਕੁੱਟ ਮਾਰ ਨਹੀਂ ਸਕਦੇ ਉਹਨੂੰ, ਇੱਦਾਂ ਦੀਆਂ ਗੱਲਾਂ ਨੂੰ ਲੈ ਕੇ ਤੁਸੀਂ ਉਹਨੂੰ ਕਨਫਾਈਨ ਨਹੀਂ ਕਰ ਸਕਦੇ ਕਿ ਤੁਸੀਂ ਪਿੰਜਰੇ ਚ ਬੰਦ ਕਰਕੇ ਭੁੱਖਾ ਰੱਖਤਾ ਜਾਂ ਇੱਦਾਂ ਦੀ ਗੱਲਾਂ। ਤੇ ਉਹ ਕਾਨੂੰਨ ਕਾਫੀ ਸਖ਼ਤ ਹੈ ਇਸੀ ਗੱਲ ਲਈ। ਇਹਦੇ ਨਾਲ ਇੱਕ ਦੋ ਹੋਰ ਵੀ ਜਿਹੜੇ ਹੈਗੇ ਨਾਲ ਕਾਨੂੰਨ ਜੁੜੇ ਹੋਏ ਨੇ। ਹੁਣ ਸਮੱਸਿਆ ਇੱਥੇ ਇੱਕ ਜਿਹੜੀ ਹੈ ਜੀ, ਜਿਹੜੀ ਵੱਡੀ ਗੱਲ, ਜਿਹੜੀ ਸੋਸ਼ਲ ਪ੍ਰੋਬਲਮ ਇਹ ਹੈ ਕਿ ਇਹ ਸਾਰੇ ਕਾਨੂੰਨ ਦੀ ਆੜ ਦੇ ਵਿੱਚ ਜਿਹੜਾ ਮੇਨਕਾ ਗਾਂਧੀ ਵੇਲੇ ਬਣਿਆ ਤੇ ਉਹਦੇ ਚ ਇਹ ਕਿ ਇਹ ਇਹਦੇ ਚ ਵਾਧਾ ਇੰਨਾ ਜ਼ਿਆਦਾ ਹੋ ਗਿਆ ਤੇ ਉਹ ਕਿਉਂਕਿ ਐਨ ਜੀ ਓ ਬਣ ਗਈਆਂ, ਐਨ ਜੀ ਓ ਦੇ ਕੁਛ ਆਪਣੇ ਮੁਫਾਦ ਹੁੰਦੇ ਆ ਫੰਡ ਇਕੱਠੇ ਕਰਨ ਦੇ ਜਾਂ ਹੋਰ ਇੱਦਾਂ ਦੀਆਂ ਗੱਲਾਂ ਤੇ ਉਹਨੇ ਕੰਮ ਵੀ ਕੀਤਾ ਤੇ ਪਰ ਇਹ ਕਿਉਂਕਿ ਜਿਹੜਾ ਗਰੋਥ ਰੇਟ ਹੈ ਖਾਸ ਕਰਕੇ ਜਿਹੜੇ ਇਹ ਨੇਗੇ ਸਾਡੇ ਸਟ੍ਰੇ ਡੌਗ ਹੈ ਉਹਦਾ ਗਰੋਥ ਰੇਟ ਬਹੁਤ ਜ਼ਿਆਦਾ। ਗਰੋਥ ਰੇਟ ਇਹ ਹੈ ਕਿ ਪਰ ਕੀਤਾ ਇੱਕ ਫੀਮੇਲ ਜਿਹੜੀ ਡੌਗ ਹੈ ਇੱਕ ਤਾਂ ਇਹ ਵੀ ਉਹ ਅਡਲਟ ਬਹੁਤ ਛੇਤੀ ਹੋ ਜਾਂਦੀ ਹੈ
1: ਜੀ,
0: ਤੇ 8-9-10 ਮਹੀਨਿਆਂ ਦੇ ਉਹ ਅਡਲਟ ਹੋ ਜਾਂਦੇ ਡੌਗ ਆ ਜਿਹੜੇ। ਤੇ ਉਦੋਂ ਬਾਅਦ ਫਿਰ ਜਦੋਂ ਉਹਦਾ ਜਿਹੜਾ ਅੱਗੇ ਬਰਥ ਜਿਹੜਾ ਹੈਗਾ ਰੇਟ ਆ ਜਿਹੜਾ ਇਹਦਾ ਡੌਗ ਦਾ ਸਭ ਤੋਂ ਵੱਧ ਹੈ। ਇੱਕ ਇੱਕ ਜਦੋਂ ਫੀਮੇਲ ਡੌਗ ਸੂੰਦੀ ਹੈ ਤਾਂ ਉਹ ਆਮ ਹੀ 6-8 ਤੱਕ ਜਿਹੜੇ ਉਹ ਕਤੂਰੇ ਜਿਹੜੇ ਉਹ ਦੇ ਦਿੰਦੀ ਹੈ
1: ਜੀ।
0: ਤੇ ਹਾਲਾਂਕਿ ਚਲੋ ਕੁਛ ਨੈਚੁਰਲ ਕਲੈਮਿਟੀ ਕਰਕੇ ਜਾਂ ਕੁਛ ਉਹਨਾਂ ਦੀ ਜਿਹਨੂੰ ਆਪਾਂ ਫਿਟ ਟੂ ਸਰਵਾਈਵਲ ਕਹਿੰਦੇ ਹਾਂ ਤੇ ਉਹਦੇ ਮੁਤਾਬਕ ਕੁਛ ਉਹ ਚ ਬਚ ਜਾਂਦੇ ਪਰ ਫਿਰ ਵੀ ਕਿਉਂਕਿ ਉਹ ਵੱਧ ਬਹੁਤ ਬਹੁਤ ਜ਼ਿਆਦਾ ਉਹਦੇ ਚ ਵਾਧਾ ਹੋ ਜਾਂਦਾ
1: ਜੀ।
0: ਦੂਜਾ ਇਹ ਵੀ ਹੁਣ ਲੋਕਾਂ ਦੇ ਵਿੱਚ ਖੈਰ ਉਹ ਤਾਂ ਹੈ ਹੀ ਹੈ ਇੱਕ ਜਿਹੜੀ ਜਿਹਨੂੰ ਆਪਾਂ ਇੱਕ ਇਹ ਕਹਿੰਦੇ ਹਾਂ ਕਿ ਦਇਆ ਦੀ ਭਾਵਨਾ ਬਹੁਤ ਹੈ, ਲੋਕ ਉਹਨਾਂ ਨੂੰ ਰੋਟੀ ਵੀ ਪਾਉਂਦੇ ਆ ਸਾਰਾ ਕੁਛ ਤੇ ਇਹ ਇਸ ਕਰਕੇ ਜਿਹੜਾ ਹੈ। ਦੂਜੇ ਪਾਸੇ ਜਿਹੜਾ ਇਹਦਾ ਇਹ ਪੱਖ ਹੈ ਕਿ ਉਹਨਾਂ ਨੂੰ ਸਭ ਤੋਂ ਜਿਹੜੀ ਖਤਰਨਾਕ ਬਿਮਾਰੀ ਹੈ ਸਭ ਤੋਂ ਵੱਧ ਇਹ ਡੌਗਸ ਨੂੰ ਹੁੰਦੀ ਹੈ ਰੈਬੀਜ ਜਿਹੜੀ ਹੈ
1: ਜੀ।
0: ਤੇ ਰੈਬੀਜ ਵਾਲਾ ਅੱਗੋਂ ਕੁੱਤਾ ਜੇ ਕਿਸੇ ਨੂੰ ਕੱਟ ਲੈਂਦਾ ਜੇ ਅੱਗੋਂ ਤੇ ਕੱਟੇ ਤੋਂ ਕਿਸੇ ਨੂੰ ਰੈਬੀਜ ਹੋ ਜਾਂਦੀ ਹੈ ਤਾਂ ਫਿਰ ਉਹਦਾ ਇਲਾਜ ਕੋਈ ਨੀ, ਵੈਕਸੀਨੇਸ਼ਨ ਹੈਗੀ ਹੈ ਪਰ ਬਾਅਦ ਦੇ ਵਿੱਚ ਉਹਦਾ ਕੋਈ ਇਲਾਜ ਨੀਗਾ। ਤੇ ਇਹ ਇਹ ਜਿਹੜੀ ਇਹ ਸਮੱਸਿਆ। ਦੂਜੀ ਸਮੱਸਿਆ ਇੱਥੇ ਜਿਹੜੀ ਕੁੱਤਿਆਂ ਦੇ ਨਾਲ ਹੀ ਹੈ ਉਹ ਹੈਗੀ ਹੈ ਅਵਾਰਾ ਜਿਹੜੇ ਪਸ਼ੂ ਨੇ ਉਹਨਾਂ ਦੀ। ਤੇ ਅਵਾਰਾ ਪਸ਼ੂਆਂ ਚ ਜਿਹੜੇ ਹੈਗੇ ਸਾਰੇ ਜਿਹੜੇ ਹੈਗੇ ਆ ਉਹ ਗਊ ਵੰਸ਼ ਨਾਲ ਸੰਬੰਧਿਤ ਨੇ ਗਊਆਂ ਨੇ
1: ਜੀ।
0: ਤੇ ਹੁਣ ਉੱਥੇ ਇਹ ਗੱਲ ਲਾਗੂ ਨੀ ਹੋ ਸਕਦੀ ਕਿਉਂਕਿ ਗਊ ਨੂੰ ਦਾ ਜਿਹੜਾ ਇੰਡੀਆ ਦੇ ਵਿੱਚ ਇੱਕ ਹੋਰ ਤਰ੍ਹਾਂ ਦਾ ਸਟੇਟਸ ਹੈ
1: ਜੀ।
0: ਤੇ ਉੱਥੇ ਫਿਰ ਦੂਜੀਆਂ ਹੋਰ ਜਥੇਬੰਦੀਆਂ ਇਹਨੂੰ ਇੱਦਾਂ ਗੱਲ ਲੱਗਦੀ। ਤੇ ਗਊਆਂ ਦਾ ਤਾਂ ਇਹ ਹੈ ਕਿ ਬਰਥ ਕੰਟਰੋਲ ਵੀ ਨੀ, ਚਲੋ ਕੁੱਤਿਆਂ ਦਾ ਇੱਕ ਸਿਸਟਮ ਬਣਿਆ ਹੋਇਆ
1: ਜੀ।
0: ਤੁਸੀਂ ਉਹਨਾਂ ਦਾ ਸਾਰੀਆਂ ਮਿਊਂਸੀਪਲ ਕਾਰਪੋਰੇਸ਼ਨਾਂ ਨੇ ਆਪਣੇ ਆਪਣੇ ਹਸਪਤਾਲ ਬਣਾਏ ਹੋਏ ਨੇ ਜਿੱਥੇ ਉਹਨਾਂ ਦੀ ਨਸਬੰਦੀ ਕੁੱਤਿਆਂ ਦੀ ਹੋ ਜਾਂਦੀ ਹੈ ਤਾਂ ਕਿ ਅੱਗੇ ਵਾਧਾ ਜਿਹੜਾ ਨਾ ਹੋਵੇ। ਤੇ ਪਰ ਹੁਣ ਉੱਥੇ ਬਹੁਤ ਵੱਡੀ ਢਿੱਲ ਹੈ, ਨਹੀਂ ਤਾਂ ਖੈਰ ਇਹ ਕੰਟਰੋਲ ਹੋ ਸਕਦਾ ਕੁੱਤਿਆਂ ਦੇ ਵਾਧਾ ਵੀ, ਜਿੰਨੇ ਵੀ ਸਟ੍ਰੇ ਡੌਗ ਆ ਉਹਨਾਂ ਨੂੰ ਤੁਸੀਂ ਫੜ ਕੇ ਸਾਰਿਆਂ ਦੀ ਨਸਬੰਦੀ ਜਿਹੜੀ ਆ ਉਹ ਕਰ ਦਿਓ ਤੇ ਉਦੋਂ ਬਾਅਦ ਆਪਣੇ ਆਪ ਵਾਧਾ ਜਿਹੜਾ ਰੁਕ ਜੂਗਾ। ਤੇ ਇਹਦੇ ਚ ਜਿਹੜੇ ਕੁੱਤੇ ਲੋਕ ਘਰਾਂ ਚ ਪੈਟ ਰੱਖਦੇ ਆ ਉਹ ਵੀ ਜ਼ਿੰਮੇਵਾਰ ਨੇ, ਉਹ ਜ਼ਿੰਮੇਵਾਰ ਇਸ ਕਰਕੇ ਕਈ ਵਾਰੀ ਕੋਈ ਨਸਲ ਦਾ ਕੁੱਤਾ ਸਹੀ ਨੀ ਨਿਕਲਦਾ ਉਹਨੂੰ ਛੱਡ ਦਿੰਦੇ
1: ਹਾਂ
0: ਹਾਂਜੀ। ਤੇ ਉਹ ਜਿਹੜੇ ਉਹ ਫਿਰ ਉਹ ਹੋਰ ਵੱਧ ਕਿਉਂਕਿ ਕਈ ਨਸਲਾਂ ਇੱਦਾਂ ਦੀਆਂ ਜਿਹੜੀਆਂ ਹੈ ਬੜੀਆਂ ਖੂੰਖਾਰ, ਇੱਕ ਦੋ ਨਸਲਾਂ ਤਾਂ ਇੱਦਾਂ ਦੀਆਂ ਜਿਹਨਾਂ ਨੇ ਰੱਖਣ ਤੇ ਵੀ ਪਾਬੰਦੀ ਲੱਗੀ ਹੋਈ ਹੈ।
1: ਅੱਛਾ
0: ਤੇ ਹਾਂਜੀ ਜਿਹੜੇ ਤੁਸੀਂ ਪਾਲ ਵੀ ਨੀ ਸਕਦੇ ਪੈਟ ਵੀ ਨੀ ਉਹਨਾਂ ਨੂੰ ਬਣਾ ਸਕਦੇ
1: ਤੇ
0: ਉਹ ਵੀ ਜਿਹੜਾ ਹੈਗਾ ਇੱਕ ਜਿਹੜੀ ਸਮੱਸਿਆ ਜਿਹਦੇ ਵੱਲ ਵੱਧ ਜਿਹੜਾ ਧਿਆਨ ਦੀ ਲੋੜ ਹੈ ਤੇ ਫਿਰ ਅਗਲੀ ਇਹ ਗੱਲ ਕਿ ਇਹ ਇੱਕੋ ਇੱਕ ਇਹੋ ਜਿਹਾ ਜਾਨਵਰ ਹੈ ਕੁੱਤਾ ਜਿਹੜਾ ਜਿੱਥੇ ਹਿਊਮਨ ਹੈ ਉੱਥੇ ਰਹਿੰਦਾ ਉਹ ਹਿਊਮਨ ਤੋਂ ਬਿਨਾਂ ਰਹਿ ਨੀ ਸਕਦਾ ਨੈਚੁਰਲ ਫਰੈਂਡ ਹੈ ਉਹ ਤੇ ਪਰ ਇਹ ਵੀ ਹੁਣ ਜਦੋਂ ਉਹ ਉਸ ਚ ਵਾਧਾ ਹੀ ਇੰਨਾ ਹੋਈ ਜਾਂਦਾ ਉਹ ਵਧੀ ਇੰਨੇ ਜਾਂਦੇ ਆ ਤਾਂ ਫਿਰ ਉਹਦਾ ਕੋਈ ਨਾ ਕੋਈ ਫਿਰ ਕੇਸ ਚਲੇ ਜਾਂਦੇ ਹੁਣ ਖਾਸ ਕਰਕੇ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਐਨਆਰਆਈ ਵੱਲੋਂ ਵੀ ਇਹ ਗੱਲ ਕਈ ਵਾਰੀ ਉੱਠੀ ਹੈ ਇੱਥੇ ਵੀ ਕੁਛ ਲੋਕ ਨੇ ਜਿਹੜੇ ਦੋਨੇ ਤਰ੍ਹਾਂ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਇੱਕ ਤਾਂ ਕਹਿੰਦੀਆਂ ਵੀ ਇਹਨਾਂ ਨੂੰ ਕਿਉਂ ਮਾਰਿਆ ਜਾ ਰਿਹਾ ਤੇ ਦੂਜਿਆਂ ਉਹ ਹੈ ਕਿ ਇਹ ਨੁਕਸਾਨ ਕਰਦੇ ਆ ਬੱਚਿਆਂ ਨੂੰ ਕੱਟ ਲੈਂਦੇ ਆ ਕਈ ਤਾਂ ਕਈ ਵਾਰੀ ਮੌਤਾਂ ਵੀ ਹੋ ਜਾਂਦੀਆਂ ਇਹਨਾਂ ਦੇ ਜ਼ਿਆਦਾ ਕੱਟਣ ਦੇ ਨਾਲ
1: ਜੀ
0: ਤੇ ਦੂਜਾ ਇਹ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਦੋ ਤਰ੍ਹਾਂ ਦੇ ਸਟ੍ਰੇ ਡੌਗ ਹੁੰਦੇ ਸੀ ਇੱਕ ਜਿਹੜੇ ਸੀ ਸਿਰਫ ਉਹ ਮਾਸ ਹੀ ਖਾਂਦੇ ਸੀ ਜਿਹਨੂੰ ਹੱਡਾ ਰੋੜੀ ਵਾਲੇ ਕੁੱਤੇ ਕਹਿੰਦੇ ਸੀਗੇ ਤੇ ਪਿੰਡ ਦੇ ਵਿੱਚੋਂ ਕੋਈ ਜਾਨਵਰ ਕੋਈ ਕਿਸੇ ਕੋਈ ਮਰ ਜਾਣਾ ਪਸ਼ੂ ਮਰ ਜਾਣਾ ਲੋਕ ਉੱਥੇ ਸੁੱਟੇ ਹੁੰਦੇ ਸੀ ਉਹਦੀ ਜਿਹੜੀ ਸਕਿਨ ਖੱਲ ਸੀ ਉਹ ਲਾਹ ਲੈਂਦੇ ਸੀ ਜਿਹੜੇ ਪ੍ਰੋਫੈਸ਼ਨਲ ਤੇ ਮਗਰੋਂ ਸਰ ਫਿਰ ਉਹ ਜਿਹੜੀਆਂ ਵਲਚਰ ਗਿਰਜਾਂ ਤੇ ਜਿਹੜੇ ਕੁੱਤੇ ਉਹ ਹੀ ਖਾਂਦੇ ਸੀ ਉਹ ਫਿਰ ਕੁਛ ਹੋਰ ਨੀ ਸੀ ਖਾਂਦੇ ਹੁਣ ਇੱਕ ਉਹ ਵੀ ਸਮੱਸਿਆ ਕਿ ਜਿਹੜੇ ਉਦਾਂ ਦੇ ਕੁੱਤੇ ਆ ਉਹਨਾਂ ਦੇ ਲਹੂ ਮੂੰਹ ਲੱਗਿਆ ਹੋਇਆ ਉਹ ਕਿਉਂਕਿ ਸਿਰ ਤੇ ਸਿਰਫ ਉਹ ਜਿਹਨੂੰ ਆਪਾਂ ਕਹਿੰਦੇ ਹਾਂ ਕਾਰਨੀਵੋਰਸ ਨੇ ਤੇ ਉਹ ਫਿਰ ਕਈ ਵਾਰੀ ਬੱਚਿਆਂ ਬੁੱਚਿਆਂ ਨੂੰ ਵੀ ਪੈ ਜਾਂਦੇ ਆ ਜੇ ਉਹਨਾਂ ਦੇ ਉਹ ਉਹਨਾਂ ਦਾ ਮੂੰਹ ਲੱਗ ਜੇ ਲਹੂ ਫਿਰ ਉਹਨਾਂ ਦਾ ਉਹਨਾਂ ਨੂੰ ਵੀ ਕਈ ਵਾਰੀ ਚੱਕ ਵੱਢ ਕੇ ਖਾ ਜਾਂਦੇ ਆ ਇਹਨਾਂ ਦੀ ਸਮੱਸਿਆ ਵੀ ਜਿਹੜੀ ਹੈਗੀ ਆ ਸੋ ਇੱਕ ਬੜੀ ਇਹ ਨਾ ਟੇਢੀ ਜੀ ਪ੍ਰੋਬਲਮ ਹੈ ਆਪਣਾ ਅਮਰਿੰਦਰ ਜੀ ਤੇ ਇਹਦਾ ਇਹ ਹੈ ਕਿ ਹੁਣ ਇਕੱਲਾ ਸੁਪਰੀਮ ਕੋਰਟ ਦੇ ਚਲੋ ਇਹ ਤਾਂ ਠੀਕ ਹੈ ਤੇ ਇਹਦੇ ਨਾਲ ਹੁਣ ਅੱਗੇ ਕਿੰਨੀਆਂ ਕੁ ਸੈਂਸਟਾਈਜ਼ ਹੁੰਦੀਆਂ ਨੇ ਜਿਹੜੀਆਂ ਮਿਊਂਸੀਪਲ ਕਾਰਪੋਰੇਸ਼ਨਾਂ ਨੇ ਕਿ ਉਹ ਦੁਬਾਰਾ ਡਿਪਾਰਟਮੈਂਟ ਦੁਬਾਰਾ ਹੁਣ ਉਹ ਉਹਨੂੰ ਜਿਹੜੇ ਦੁਬਾਰੇ ਕੁੱਤਿਆਂ ਨੂੰ ਮਾਰਨ ਦੀ ਜਿਹੜੀ ਮੁਹਿੰਮ ਚੱਲਦੀ ਸੀ ਉਹ ਮੁਹਿੰਮ ਉਦਾਂ ਦੀ ਚਲਾਉਣਗੇ ਜਾਂ ਉਹਨਾਂ ਨੂੰ ਸੰਭਾਲਣਗੇ ਇਹਦੇ ਲਈ ਕੀ ਜਿਹੜਾ ਸੀ ਕਿਉਂਕਿ ਪਹਿਲਾਂ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਆਪਣਾ ਹੀ ਸੀਗਾ ਵੀ ਇਹਦੇ ਲਈ ਜਿਹੜੇ ਸੀ ਬਸੇਰੇ ਬਣਾਏ ਜਾਣ ਕੁੱਤਿਆਂ ਦਾ ਜਿਹੜਾ ਜਿਹੜੇ ਵਾਲਾ ਕੁੱਤੇ ਨੂੰ ਕਿਤੇ ਰੱਖਣ ਦਾ ਪ੍ਰਬੰਧ ਮਿਊਂਸੀਪਲ ਕਾਰਪੋਰੇਸ਼ਨ ਦੀ ਜਾਂ ਉਹਨਾਂ ਦੀ ਪੰਚਾਇਤਾਂ ਦੀ ਜ਼ਿੰਮੇਵਾਰੀ ਹੈ ਕੌਂਸਲਾਂ ਦੀ ਉਹ ਕਰਨ ਇਹਨਾਂ ਨੂੰ ਤੇ ਜਿੱਥੇ ਇਹ ਕੱਟਦੇ ਆ ਜਾਂ ਵੱਢਦੇ ਉੱਥੋਂ ਇਹਨਾਂ ਨੂੰ ਹਟਾਇਆ ਜਾਵੇ ਤੇ ਉਹਦੇ ਤੇ ਹੀ ਜਿਹੜਾ ਸੀ ਅੱਗੇ ਇਹ ਸੁਣਵਾਈ ਜਿਹੜੀ ਚੱਲ ਰਹੀ ਸੀ ਜਿਹਦੇ ਤੋਂ ਹੁਣ ਆਹ ਨਵਾਂ ਜਿਹੜਾ ਫੈਸਲਾ ਆਇਆ
1: ਜੀ ਅੱਛਾ ਇਹ ਬੜੀ ਵੈਸੇ ਟਾਈਮਲੀ ਗੱਲ ਹੈ ਪ੍ਰੀਤਮ ਜੀ ਕਿ ਐਮ ਸੀ ਚੋਣਾਂ ਵੀ ਜਿਹੜੀਆਂ ਨੇ ਸਿਰ 'ਤੇ ਨੇ ਕਿ ਤੁਹਾਨੂੰ ਲੱਗਦਾ ਕਿ ਮੁੱਦਾ ਵੀ ਬਣ ਸਕਦਾ ਐਮ ਸੀ ਚੋਣਾਂ ਦੀ ਵੀ ਚਲੋ ਗੱਲ ਕਰਦੇ ਹਾਂ ਕੁੱਤਿਆਂ ਨੂੰ ਮਾਰਨ ਵਾਲਾ ਮੁੱਦਾ ਵੀ ਬਣ ਸਕਦਾ ਜਿਹੜੇ ਹਿਸਾਬ ਨਾਲ 12 ਕੁੱਤੇ ਆ
0: ਨਹੀਂ ਉਹ ਬਣ ਉਹ ਹਾਂਜੀ ਨਹੀਂ ਉਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਉਹ ਚੋਣਾਂ 'ਚ ਕਿਤੇ ਨਾ ਕਿਤੇ ਬਣ ਸਕਦਾ
1: ਜੀ
0: ਤੇ ਪਰ ਇਹ ਵੀ ਕਈ ਇੱਦਾਂ ਦੇ ਇਸ਼ੂ ਨੇ ਜਿਹੜੀ ਅਸਲ ਦੇ ਵਿੱਚ ਜਿਹੜੀਆਂ ਲੋਕਲ ਬੋਡੀ ਗਵਰਨਮੈਂਟ ਆ ਨਾ ਜੀ ਉਹਦੇ 'ਚ ਕੁਛ ਗੱਲਾਂ ਜਿਹੜੀਆਂ ਨੇ ਉਹ ਜਿਹੜੀ ਉਹ ਆਪਣੇ ਲੈਵਲ ਤੇ ਫੈਸਲੇ ਲੈਂਦੇ ਆ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਤੇ ਕੁਛ ਜਿਹੜੇ ਸਰਕਾਰ ਦੇ ਲੈਵਲ ਤੇ ਫੈਸਲੇ ਲਏ ਹੁੰਦੇ ਆ ਤੇ ਫਿਰ ਉਹ ਉਹਨਾਂ ਨੂੰ ਲਾਗੂ ਹੀ ਕਰਨੇ ਪੈਂਦੇ ਆ ਇਹ ਚੱਕਰ ਦੋਨੇ ਗੱਲਾਂ ਨੇ
1: ਕਿਸ ਤਰ੍ਹਾਂ ਦਾ ਹੈ ਇਸ ਵੇਲੇ ਮਾਹੌਲ ਕਿਸ ਤਰ੍ਹਾਂ ਦਾ ਹੈ ਜਾਂ ਜਿਹੜੀਆਂ ਪਾਰਟੀ ਇਸ ਵੇਲੇ ਸੱਤਾ ਦੇ ਵਿੱਚ ਨਹੀਂ ਹੈਗੀਆਂ ਭਾਵੇਂ ਅਕਾਲੀ ਦਲ ਹੈ ਜਾਂ ਉਹਨਾਂ ਉਹ ਕਿੰਨੀਆਂ ਕੁ ਪੱਬਾਂ ਭਾਰ ਨੇ ਜਾਂ ਉਹ ਵਿਧਾਨ ਸਭਾ ਦੇ ਵਿੱਚ ਹੀ ਜ਼ੋਰ ਲਾਉਣ ਦੀ ਬਾਰੇ ਜ਼ਿਆਦਾ ਸੋਚ ਰਹੀਆਂ ਨੇ ਕਾਂਗਰਸ ਦਾ ਕਾਟੋ ਕਲੇਸ਼ ਹੈ ਜਿਹੜਾ ਉਹ ਕਿੱਥੇ ਕੁ ਤੱਕ ਗਰਾਊਂਡ ਰੈਲੀ ਦੇ ਉੱਤੇ ਦਿਖ ਰਿਹਾ ਆਮ ਆਦਮੀ ਪਾਰਟੀ ਆਪਣੀ ਸਾਖ ਬਚਾਉਣ ਦੇ ਲਈ ਕਿੰਨਾ ਕੁ ਜ਼ੋਰ ਲਾ ਰਹੀ ਹੈ ਕਿ ਇਹਨਾਂ ਦੇ ਨਾਲ ਇਹਨਾਂ ਚੋਣਾਂ ਦੇ ਨਾਲ ਇਹ ਦੱਸ ਦਿੱਤਾ ਜਾਵੇ ਕਿ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਦਾਅਵੇਦਾਰੀ ਉਹ ਮਜ਼ਬੂਤ ਰਹੇਗੀ ਕੀ ਹਾਲਾਤ ਨੇ ਟੋਟਲ
0: ਨਹੀਂ ਉਹਦੇ ਚ ਦੇਖੋ ਇੱਕ ਗੱਲ ਬੜੀ ਇਹਦੇ ਚ ਸਾਫ ਹੈ ਕਿ ਹਰੇਕ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਉਹ ਇਹ ਜਿਹੜੀਆਂ ਲੋਕਲ ਗਵਰਨਮੈਂਟ ਬੋਡੀਜ਼ ਨੇ ਖਾਸ ਕਰਕੇ ਮਿਊਂਸੀਪਲ ਕੌਂਸਲਾਂ ਮਿਊਂਸੀਪਲ ਕਾਰਪੋਰੇਸ਼ਨਾਂ ਜਾਂ ਪੰਚਾਇਤਾਂ ਉੱਥੇ ਵੱਧ ਤੋਂ ਵੱਧ ਜ਼ੋਰ ਲਾਉਂਦੀਆਂ ਨੇ ਕਿ ਜਿਹੜਾ ਹੈਗਾ ਸਾਡੇ ਸਾਡੀ ਪਾਰਟੀ ਦੇ ਬੰਦੇ ਜਾਂ ਸਾਡੇ ਨੁਮਾਇੰਦੇ ਜਿੱਤਣ ਤਾਂ ਕਿ ਸਾਡੀ ਅੱਗੇ ਜਿਹੜੀ ਗੱਲ ਉਹ ਚੱਲਦੀ ਰਹੀ ਜਿਹਦੀ ਸਰਕਾਰ ਹੈ ਜਾਂ ਸਾਡੀ ਪਾਰਟੀ ਦੀ ਗੱਲ ਚੱਲਦੀ ਰਹੇ ਕਿਉਂਕਿ ਜਿਹੜੇ ਹੈਗੇ ਆ ਫਿਰ ਅੱਗੋਂ ਇੱਕ ਤਰ੍ਹਾਂ ਦੀ ਨਰਸਰੀ ਹੁੰਦੀ ਹੈ ਜਿਹੜੀ ਸਾਡੇ ਇਲੈਕਸ਼ਨ ਸਿਸਟਮ ਦੇ ਵਿੱਚ ਤੇ ਇਸ ਕਰਕੇ ਹੁਣ ਇੱਥੇ ਆਮ ਆਦਮੀ ਪਾਰਟੀ ਦਾ ਪੂਰਾ ਜਿਹੜਾ ਜ਼ੋਰ ਲੱਗਿਆ ਹੋਇਆ ਹੁਣ 26 ਤਰੀਕ ਨੂੰ ਜਿਹੜੀਆਂ ਨੇ 8 ਤਾਂ ਕਾਰਪੋਰੇਸ਼ਨਾਂ ਦੇ ਵਿੱਚ ਪੈਣੀਆਂ ਨੇ ਵੋਟਾਂ ਫਿਰ 105 ਦੇ ਕਰੀਬ ਜਿਹੜੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਨੇ ਜਿੱਥੇ ਵੋਟਾਂ ਪੈਣੀਆਂ ਨੇ ਤੇ ਹੁਣ ਉੱਥੇ ਸਾਰੇ ਜਿਹੜੇ ਜ਼ੋਰ ਲੱਗੇ ਹੋਏ ਆ ਕੱਲ ਪਰਸੋਂ 3 ਦਿਨ ਤਾਂ ਇਹ ਲਗਾਤਾਰ ਚੱਲਦੀ ਰਹੀ ਗੱਲ ਕਿ ਕਾਂਗਰਸ ਇਹਨਾਂ ਨੇ ਇਕੱਠੇ ਕਾਂਗਰਸ ਅਕਾਲੀ ਤੇ ਬੀਜੇਪੀ ਇਕੱਠੇ ਹੋ ਕੇ ਵੀ ਕਈ ਥਾਂ ਤੇ ਇਹਨਾਂ ਨੇ ਜਿਹੜਾ ਸੀਗਾ ਰੈਲੀਆਂ ਕੀਤੀਆਂ ਰੋਸ ਮੁਜ਼ਾਹਰੇ ਕੀਤੇ ਕਿ ਸਾਡੇ ਕਾਗਜ਼ ਜਿਹੜੇ ਹੈਗੇ ਉਹ ਪੂਰੇ ਨਹੀਂ ਹੋ ਰਹੇ ਜਾਂ ਕਾਗਜ਼ ਰੱਦ ਹੋ ਗਏ, ਜਿਦਣ ਕਾਗਜ਼ ਰੱਦ ਹੋਇਆ ਉਦਣ ਵੀ ਇਹ ਗੱਲ ਚੱਲਦੀ ਰਹੀ। ਤੇ ਹੁਣ ਚਲੋ ਜੋ ਵੀ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਤੇ ਹੁਣ ਉਹਦਾ ਜਿਹੜਾ ਹੈਗਾ 26 ਤਰੀਕ ਨੂੰ ਉਹਦੀਆਂ ਵੋਟਾਂ ਪੈਣੀਆਂ, ਉਹਦੇ ਲਈ ਜਿਹੜੀ ਸਰਗਰਮ ਹੋ ਗਏ ਹੁਣ ਇੱਥੇ ਚਾਰ ਕੋਨੇ ਮੁਕਾਬਲੇ ਹੋ ਗਏ ਇਹਦੇ ਕਰਕੇ। ਬੀਜੇਪੀ ਵੀ ਹੁਣ ਜ਼ੋਰ ਲਾ ਰਹੀ ਹੈ ਕਿਉਂਕਿ ਜਿਹੜੀਆਂ ਇਹ ਲੋਕਲ ਬੋਡੀਜ਼ ਕਰਕੇ ਜਿਹੜੀਆਂ ਅਰਬਨ ਬੋਡੀਜ਼ ਨੇ ਉੱਥੇ ਦਾ ਬੀਜੇਪੀ ਸਮਝਦੀ ਹੈ ਕਿ ਸਾਡਾ ਦਾ ਹੈਗਾ, ਸਾਡਾ ਸਟੇਕ ਹੈਗਾ। ਤੇ ਇਹ ਜਿਹੜਾ ਹੈਗਾ ਹੁਣ ਉੱਥੇ ਚਾਰ ਪਾਰਟੀਆਂ ਹੋ ਗਈਆਂ ਨੇ, ਇੱਕ ਤਾਂ ਸੱਤਾਧਾਰੀ ਹੈਗੀ ਆਮ ਆਦਮੀ ਪਾਰਟੀ
1: ਜੀ,
0: ਤੇ ਦੂਜੀ ਜਿਹੜੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਹੈ, ਫਿਰ ਉਸ ਤੋਂ ਬਾਅਦ ਅਕਾਲੀ ਦਲ ਹੈ। ਤੇ ਅਕਾਲੀ ਦਲ ਵੀ ਹੁਣ ਦੋ ਹਿੱਸਿਆਂ ਦੇ ਵਿੱਚ ਧੜਿਆਂ ਦੇ ਵਿੱਚ ਵੰਡਿਆ ਹੋਇਆ
1: ਜੀ,
0: ਤੇ ਪਰ ਫਿਰ ਵੀ ਉਹ ਕੋਸ਼ਿਸ਼ ਕਰ ਰਹੇ ਆ। ਤੇ ਉਧਰੋਂ ਬੀਜੇਪੀ ਆਪਣੇ ਪੱਧਰ ਤੇ ਜ਼ੋਰ ਜਿਹੜੀ ਆ ਉਹ ਲਾ ਰਹੀ ਹੈ। ਤੇ ਉਹ ਫਿਰ ਇਹ ਹੈ ਕਿ ਉਹ ਸਾਰੇ ਇੱਕ ਦੂਜੇ ਦੇ ਉੱਤੇ ਜਿਹੜੀ ਇਲਜ਼ਾਮ ਤਰਾਸ਼ੀ ਜਿਵੇਂ ਹੁੰਦੀ ਹੈ ਤੇ ਉਹ ਸਾਰਾ ਕੁਛ ਕਰ ਰਹੇ ਕਿ, ਪਰ ਜਿਹੜਾ ਹੈਗਾ ਇੱਕ ਐਂਟੀ ਇਨਕੰਬੈਂਸੀ ਜਿਹੜਾ ਫੈਕਟਰ ਹੁੰਦਾ ਉਹ ਜ਼ਿਆਦਾ ਹੁੰਦਾ। ਆਮ ਆਦਮੀ ਪਾਰਟੀ ਨੂੰ ਜਿਹੜਾ ਜ਼ਿਆਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਪੋਲੀਟੀਕਲੀ ਜੋ ਕੰਪੇਨ ਚੱਲ ਰਹੀ ਹੈ ਉਸ ਕੰਪੇਨ ਦੇ ਵਿੱਚ। ਤੇ ਚਲੋ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਕਿਸ ਤਰੀਕੇ ਨਾਲ ਪਾਉਣੀਆਂ ਨੇ, ਜਾਂ ਇਹ ਵੀ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਜਾਣ ਕੇ ਦੇਖੋ ਜੀ ਕਾਗਜ਼ ਰੱਦ ਕਰਾ ਤੇ ਸਾਡੇ ਕੈਂਡੀਡੇਟਸ ਦੇ, ਤੇ ਇੱਦਾਂ ਦਾ ਜਿਹੜਾ ਇਲਜ਼ਾਮ। ਤੇ ਉਧਰ ਨਾਲ ਇੱਕ ਜਿਹੜੀ ਹੋਰ ਗੱਲ ਅਮਰਿੰਦਰ ਜੀ ਨੋਟ ਕਰਨ ਵਾਲੀ ਹੈ ਕਿ ਇਹ ਜਿਹੜੀਆਂ ਲੋਕਲ ਬੋਡੀਜ਼ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਦੀ ਹੜਤਾਲ ਚੱਲ ਰਹੀ ਹੈ ਲੰਬੇ ਸਮੇਂ ਤੋਂ, ਤੇ ਉਹ ਅਜੇ ਤੱਕ ਹੜਤਾਲ ਉਹ ਵਾਪਸ ਨੀ ਹੋ ਰਹੀ, ਜਿਸ ਕਰਕੇ ਸਫਾਈ ਨੀ ਹੋ ਰਹੀ, ਕੂੜੇ ਦੇ ਢੇਰ ਲੱਗੇ ਹੋਏ ਆ ਸਾਰਾ ਕੁਛ। ਤੇ ਇਹ ਵੀ ਜਿਹੜੀ ਗੱਲ ਹੈ ਇਹ ਕਿਤੇ ਨਾ ਕਿਤੇ ਜਿਹੜੀ ਸੱਤਾਧਾਰੀ ਧਿਰ ਨੂੰ ਪੁੱਠੀ ਪੈ ਸਕਦੀ ਹੈ ਜੇ 26 ਤਰੀਕ ਤੱਕ ਇਹ ਹੜਤਾਲ ਵਾਪਸ ਜਿਹੜੀ ਹੈ ਨਹੀਂ ਹੁੰਦੀ। ਤੇ ਮੁਲਾਜ਼ਮ ਵੀ ਇਸੇ ਕਰਕੇ ਇਲੈਕਸ਼ਨ ਕਰਕੇ ਅੜੇ ਹੋਏ ਨੇ, ਨਹੀਂ ਤਾਂ ਕਈ ਵਾਰੀ ਹੜਤਾਲ ਵਾਪਸ ਲੈ ਲੈਂਦੇ ਜਾਂ ਪਿੱਛੇ ਹਟ ਜਾਂਦੇ ਆ। ਇਲੈਕਸ਼ਨ ਦੇ ਜਿਹੜਾ ਹੈ ਡਰ ਦੇ ਕਰਕੇ ਜਿਹੜੀ ਸਰਕਾਰ ਸਾਡੀਆਂ ਮੰਗਾਂ ਮੰਨ ਲੂਗੀ, ਉਹਨਾਂ ਦੀਆਂ ਉਹੀ ਕੋਈ ਤਨਖਾਹ ਚ ਵਾਧਿਆਂ ਨੂੰ ਲੈ ਕੇ, ਡਿਊਟੀ ਨੂੰ ਲੈ ਕੇ ਇਦਾਂ ਦੀਆਂ ਜਿਹੜੀਆਂ ਡਿਮਾਂਡ ਨੇ ਉਹ ਚੱਲ ਰਹੀਆਂ ਨੇ, ਕੁਛ ਆਊਟਸੋਰਸ ਜਿਹੜੇ ਲੋਕ ਨੇ ਉਹਨਾਂ ਦੀ ਡਿਮਾਂਡ ਚੱਲ ਰਹੀ ਹੈ। ਸੋ ਇਹ ਦਿਲਚਸਪ ਹੋਣੀਆਂ ਨੇ ਇਸ ਵਾਰੀ ਜਿਹੜੀਆਂ ਚੋਣਾਂ ਨੇ, ਤੇ ਇਹਦੇ ਲਈ ਕਿਉਂਕਿ ਉਧਰੋਂ ਨਾਲ ਦੀ ਨਾਲ ਹੀ ਜਿਹੜਾ SIR ਦਾ ਵੀ ਸਿਲਸਿਲਾ ਜੂਨ ਦੇ ਵਿੱਚ ਪੰਜਾਬ ਦੇ ਵਿੱਚ ਸ਼ੁਰੂ ਹੋਣਾ
1: ਜੀ,
0: ਤੇ ਇਹ ਫਿਰ ਸਾਰਾ ਕੁਛ ਹੁਣ ਇਕੱਠਾ ਹੋ ਗਿਆ ਪੋਲੀਟੀਕਲੀ।
1: ਹਾਂਜੀ, ਇੱਕ ਇਹਦੇ ਵਿੱਚ ਮਿਲਈ, ਖਾਸ ਕਰਕੇ ਜੇਕਰ ਆਪਾਂ ਦੇਖ ਲਈਏ ਅੰਮ੍ਰਿਤਸਰ ਦੇ ਵਿੱਚ ਵੀ ਕਾਫੀ ਵੱਡੇ ਪੱਧਰ ਦੇ ਉੱਤੇ ਲੀਡਰਸ ਨੇ ਜਿਹੜੇ ਇੱਧਰੋਂ ਉੱਧਰ ਗਏ ਨੇ। ਸਿਮਿਲਰ ਪਟਿਆਲਾ ਦੀ ਸਿਚੁਏਸ਼ਨ ਵੀ ਆ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਇੱਧਰ ਜਾਣ ਤੋਂ ਬਾਅਦ, ਮਾਲਵੇ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਲੀਡਰਾਂ ਦੇ ਜਿਹੜੇ ਨੇ ਪਾਰਟੀ ਦੇ ਵਿੱਚ ਫੇਰਬਦਲ ਹੈ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ। ਲੱਗਦਾ ਹੈ ਕਿ ਕੋਈ ਸਰਪ੍ਰਾਈਜ਼ ਹੋਏਗਾ ਇਹਨਾਂ MC ਚੋਣਾਂ ਦੇ ਵਿੱਚ, ਜਿੱਥੇ ਸੱਤਾ ਧਿਰ ਪਾਰਟੀ ਨੂੰ ਆ ਜਿਹੜਾ ਉਹ ਕੋਈ ਨਿਰਾਸ਼ਾ ਹੱਥ ਲੱਗ ਸਕਦੀ ਹੈ, ਜਾਂ ਪਹਿਲਾਂ ਦੀ ਤਰ੍ਹਾਂ ਐ ਨੇ ਜਿਹੜੀਆਂ ਉਹ ਉਹਨਾਂ ਦੀ ਝੋਲੀ ਹੀ ਪੈਣਗੀਆਂ, ਜਿਸ ਦਾ ਜੋ ਪਾਰਟੀ ਸੱਤਾ ਦਾ ਨੇ ਮਾਣ ਰਹੀ ਹੈ।
0: ਉਹ ਨਹੀਂ, ਇਹਦੇ ਚ ਇਹ ਹੈ ਅਮਰਿੰਦਰ ਜੀ, ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਜਿਹੜੇ ਲੀਡਰ ਗਏ ਨੇ ਉਹ ਉਹਨਾਂ ਲੀਡਰਾਂ ਦੇ ਵਿੱਚ ਆਪਦੇ ਕੋਲੇ ਵੀ ਹੁਣ ਹੱਥ ਪੱਲੇ ਕੁਛ ਨੀ। ਹੁਣ ਕੈਪਟਨ ਅਮਰਿੰਦਰ ਸਿੰਘ ਗਏ ਨੇ ਜਾਂ ਮਹਾਰਾਣੀ ਜਿਹੜੀ ਪ੍ਰਨੀਤ ਕੌਰ ਗਏ ਨੇ, ਕਿਉਂਕਿ ਚਲੋ ਉਹਨਾਂ ਦੀ ਬੇਟੀ ਤਾਂ ਪੋਲੀਟੀਕਲੀ ਨਾਲ ਹੀ ਸੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਸੀ, ਉਹਨਾਂ ਦਾ ਆਪਣੀ ਕੋਈ ਉਹਦੀ ਐਂਟੀਟੀ ਹੈ ਨਹੀਂ ਖਾਸ। ਤੇ ਪਰ ਇਹ ਵੀ ਹੁਣ ਪ੍ਰਨੀਤ ਕੌਰ ਹਾਰ ਗਏ ਉਧਰੋਂ ਬੀਜੇਪੀ ਜਾਣ ਤੋਂ ਬਾਅਦ, ਤੇ ਇਹ ਹੈ ਕਿ ਏਦਾਂ ਦਾ ਜਿਹੜਾ ਹੈਗਾ ਸੀਨ ਅੰਮ੍ਰਿਤਸਰ ਚ ਜਾਂ ਏਦਾਂ ਦਾ ਮੋਗੇ ਚ ਆਪਾਂ ਦੇਖ ਸਕਦੇ ਹਾਂ ਜਾਂ ਹੋਰਨਾਂ ਥਾਵਾਂ ਤੇ ਜਿੱਥੇ ਕਿਤੇ ਇਹ ਗਏ ਨੇ। ਹੁਣ ਉਹੀ ਪਾਰਟੀ ਦੇ ਜਿਹੜੇ ਲੀਡਰ ਪਾਰਟੀ ਬਦਲ ਲਿਆ, ਲੋਕ ਵੀ ਫਿਰ ਉਹਨਾਂ ਚ ਬਹੁਤਾ ਵਿਸ਼ਵਾਸ ਨਹੀਂ ਕਰਦੇ। ਲੋਕ ਤਾਂ ਦੇਖੋ ਸੁਨੀਲ ਜਾਖੜ ਕਾਂਗਰਸ ਦੇ ਬਹੁਤ ਸਤਿਕਾਰ ਵਾਲੇ ਆਗੂ ਸੀ, ਬਹੁਤ ਸਤਿਕਾਰ ਸੀ ਉਹਨਾਂ ਦਾ, ਇਕੱਲਾ ਕਾਂਗਰਸ ਨਹੀਂ ਦੂਜੀਆਂ ਪਾਰਟੀਆਂ ਦੇ ਵਿੱਚ ਵੀ, ਪੱਤਰਕਾਰ ਭਾਈਚਾਰੇ ਦੇ ਵਿੱਚ ਵੀ ਸਾਰੇ ਪਾਸੇ ਸੁਨੀਲ ਜਾਖੜ ਦਾ ਇਸ ਕਰਕੇ ਸਤਿਕਾਰ ਸੀ ਕਿ ਉਹ ਕਰੀ ਗੱਲ ਕਰਦੇ ਸੀ ਕਾਂਗਰਸ ਦੇ ਪ੍ਰਧਾਨ ਹੋਣ ਦੇ ਬਾਵਜੂਦ। ਚਲੋ ਕਾਂਗਰਸ ਨੇ ਮੌਕੇ ਤੇ ਉਹਨਾਂ ਨੂੰ ਉਦੋਂ ਜਦੋਂ ਉਹਨਾਂ ਦਾ ਹੱਕ ਬਣਦਾ ਸੀ, ਉਹਨਾਂ ਦਾ ਹੱਕ ਬਣਦਾ ਨਹੀਂ ਦਿੱਤਾ, ਤੇ ਉਹ ਵਿੱਚ ਪਾਰਟੀ ਚ ਰਹਿ ਕੇ ਆਪਣਾ ਪ੍ਰੋਟੈਸਟ ਜ਼ਾਹਰ ਕਰਨ ਦੀ ਜਾਂ ਆਪਣੀ ਸਰਗਰਮੀਆਂ ਜਾਰੀ ਰੱਖਣ ਦੀ ਬਜਾਏ ਉਹ ਬੀਜੇਪੀ ਚਲੇ ਗਏ, ਪਰ ਬੀਜੇਪੀ ਜਾਣ ਤੋਂ ਬਾਅਦ ਉਹ ਜ਼ੀਰੋ ਹੋ ਗਏ। ਤੇ ਹੁਣ ਬੀਜੇਪੀ ਵੀ ਕੋਈ ਉਹਨਾਂ ਨੂੰ ਬਹੁਤੀ ਉਦਾਂ ਤਰਜੀਹ ਨਹੀਂ ਦਿੰਦੀ, ਠੀਕ ਹੈ ਜਦੋਂ ਫੋਟੋ ਆ ਜਾਂਦੀ ਹੈ ਜਾਂ ਕਿਤੇ ਬਿਆਨ ਦਵਾਉਣਾ ਹੁੰਦਾ। ਹੁਣ ਜਾਖੜ ਸਾਹਿਬ ਦੇ ਕੱਲ ਆ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਬਿਆਨ ਸੀ, ਤੇ ਉਹ ਫਿਰ ਲੋਕ ਕਹਿੰਦੇ ਵੀ ਕਿਹੜੀ ਬੋਲੀ ਬੋਲਣ ਲੱਗ ਗਏ, ਕਿਹੜੀ ਭਾਸ਼ਾ ਬੋਲਣ ਲੱਗ ਗਏ। ਸੋ ਇਸ ਤਰ੍ਹਾਂ ਦੇ ਜਿਹੜੇ ਉਹ ਹਾਲਾਤ ਬਣੇ ਹੋਏ ਨੇ, ਜਿਹੜੇ ਲੋਕ ਕੋਈ ਏਦਾਂ ਦਾ ਕੋਈ ਬੰਦਾ ਨਹੀਂ ਗਿਆ ਪਾਰਟੀ ਦੇ ਵਿੱਚ ਜਿਹਦੇ ਨਾਲ ਪਿੱਛੇ ਲੋਕ ਤੁਰਦੇ ਹੋਣ ਕਿ ਹਾਂ ਦੇਖੋ। ਤੇ ਹੁਣ ਬੀਜੇਪੀ ਦੀ ਵੀ ਇਹ ਵੀ ਜਾਂ ਤਾਂ ਜਿਹੜੇ ਦੂਜੇ ਪਾਰਟੀਆਂ ਦੇ ਵਿੱਚ ਜਿਹਨਾਂ ਨੂੰ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਆਪਣੇ ਸ਼ਾਮਿਲ ਕਰ ਰਹੀ ਹੈ, ਤੇ ਜਾਂ ਡਰਾ ਕੇ ਸ਼ਾਮਿਲ ਕਰਾ ਰਹੀ ਹੈ ਕਿ ਨਹੀਂ ਤੁਹਾਡੇ ਖਿਲਾਫ਼ ਆ, ਸਾਡੇ ਕੋਲ ਸਬੂਤ ਨੇ, ਜਾਂ ਸਾਡੀ ਪਾਰਟੀ ਚ ਆ ਜਾਓ। ਤੇ ਜਾਂ ਫਿਰ ਆ ਸਾਹਮਣਾ ਕਰੋ ਕੇਸਾਂ ਦਾ, ਇਹ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ
1: ਜੀ। ਅੱਛਾ ਆਖਰੀ ਖਬਰ ਦੇ ਵੱਲ ਰੁਕ ਕਰਾਂਗੇ ਬਿਨਾਂ ਸ਼ੱਕ। ਤੁਸੀਂ ਦੱਸਿਆ ਕਿ ਗਰਮੀ ਵੀ ਵਧੀ ਆ, ਪਰ ਗਰਮੀ ਨਾਰਵੇ ਦੇ ਵਿੱਚ ਵੀ ਪ੍ਰਧਾਨ ਮੰਤਰੀ ਨੂੰ ਲੈ ਕੇ ਕਾਫੀ ਵਧੀ ਆ। ਜਿਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਈਆਂ ਨੇ, ਜਿਸ ਤਰ੍ਹਾਂ ਦੀ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਆ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਪੁੱਛੇ ਗਏ, ਜਿਸ ਤਰ੍ਹਾਂ ਦੇ ਜਵਾਬ ਵੀ ਦਿੱਤੇ ਗਏ ਨੇ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਦੇਸ਼ ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਸਭ ਤੋਂ ਵੱਡੇ ਲੀਡਰ ਦਾ ਇਸ ਤਰੀਕੇ ਦੇ ਨਾਲ ਵਿਚਰਨਾ ਕਿੱਥੇ ਕੁ ਤੱਕ ਸਹੀ ਜਾਪਦਾ, ਵਿਰੋਧੀਆਂ ਨੂੰ ਕਿੰਨਾ ਕੁ ਮੌਕਾ ਮਿਲਿਆ ਇਸ ਨਾਲ, ਤੇ ਭਾਜਪਾ ਇਸ ਨੂੰ ਕਿਵੇਂ ਕੰਟਰੋਲ ਕਰਨ ਲਈ ਹੈ?
0: ਦੇਖੋ ਖੈਰ ਉਹ ਤਾਂ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੀ ਹੈ ਕੰਟਰੋਲ ਕਰਨ ਦੀ। ਇੱਕ ਦੂਜੀ ਗੱਲ ਇਹ ਵੀ ਕਿਉਂਕਿ ਜਦੋਂ ਉਹਨਾਂ ਨੇ ਸਾਂਝੀ ਕਾਨਫਰੰਸ ਕੀਤੀ ਉੱਥੇ ਇਹ ਵੀ ਕੰਡੀਸ਼ਨ ਸੀ ਕਿ ਕੋਈ ਸਵਾਲ ਨਹੀਂ ਹੋਣਗੇ, ਉਹਦੇ ਬਾਵਜੂਦ ਫਿਰ ਜਦੋਂ ਉਹਨਾਂ ਨੇ ਸਵਾਲ ਪੁੱਛੇ ਤੇ ਫਿਰ ਪ੍ਰਧਾਨ ਮੰਤਰੀ ਕੋਲ ਕੋਈ ਜਵਾਬ ਤਾਂ ਉਹਦਾ ਹੈ ਨਹੀਂ ਸੀ
1: ਜੀ ਜੀ,
0: ਤੇ ਉਹ ਸਵਾਲ ਵੀ ਬੜਾ ਵਾਜਬ ਸੀ ਕਿ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਤੇ ਪਰ ਉੱਥੇ ਜਿਹੜਾ ਪ੍ਰੈਸ ਦੀ ਜਿਹੜੀ ਆਜ਼ਾਦੀ ਦੀ ਗੱਲ ਹੈ ਤੇ ਉਹ ਜਿਹੜਾ ਖਾਸ ਕਰਕੇ ਮੀਡੀਆ ਦੀ ਆਜ਼ਾਦੀ ਦੀ ਗੱਲ, ਉਹ 156ਵੇਂ ਥਾਂ ਤੇ ਕਿਉਂ ਹੈ, ਇਹ ਸਵਾਲ ਸੀਗਾ ਵੀ ਭਾਰਤ
1: ਜੀ।
0: ਤੇ ਉਹ ਉਹਦੇ ਤੇ ਹੁਣ ਜਿਹੜਾ ਹੈਗਾ ਜਿਹੜਾ ਜਵਾਬ ਦੇ ਰਹੀ ਹੈ ਤੇ ਉਹ ਜਵਾਬ ਦੇ ਰਿਹਾ ਹੈਗਾ ਜਿਹੜਾ ਸਾਡੀ ਫੋਰਨ ਮਿਨਿਸਟਰੀ ਹੈ
1: ਜੀ,
0: ਤੇ ਉਹ ਕਹਿ ਰਹੀ ਹੈ ਨਹੀਂ ਇੱਥੇ ਕੋਈ ਉਲੰਘਣਾ ਨਹੀਂ ਹੋ ਰਹੀ, ਕੁਛ ਨਹੀਂ ਹੋ ਰਿਹਾ। ਤੇ ਹਾਲਾਂਕਿ ਪਿਛਲੇ ਸਮੇਂ ਦੇ ਦੌਰਾਨ ਕਿੰਨੇ ਪੱਤਰਕਾਰ ਮਾਰੇ ਗਏ,
1: ਗੌਰੀ ਲੰਕੇਸ਼
0: ਪੱਤਰਕਾਰ, ਹਾਂਜੀ ਹਾਂਜੀ, ਤੇ ਉਹ ਅੰਦਰ ਜੇਲਾਂ ਚ ਸੁੱਟੇ ਗਏ, ਇਦਾਂ ਦੀਆਂ ਜਿਹੜੀਆਂ ਗੱਲਾਂ ਹੋਈਆਂ। ਤੇ ਅਣਕਿਆਸੀ ਜਿਹੜੀ ਸੈਂਸਰ ਜਿਹੜੀ ਆ ਉਹ ਲਾਈ ਗਈ ਜਾਂ ਮੀਡੀਆ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਹੱਕ ਚ ਭੁਗਤਾਉਣ ਦੀ ਗੱਲ ਕੀਤੀ ਗਈ,
1: ਤੇ
0: ਜਾਂ ਇੱਥੋਂ ਤੱਕ ਕਿ ਕੁਛ ਵੱਡੇ ਜਿਹੜੇ ਕੋਈ ਮੀਡੀਆ ਘਰਾਣੇ ਇੱਦਾਂ ਦੀ ਗੱਲ ਕਰਦੇ ਸੀ ਉਹਨਾਂ ਦੇ ਸ਼ੇਅਰ ਹੀ ਖਰੀਦ ਲਏ ਤੇ ਤਾਂ ਕਿ ਉੱਥੇ ਜਿਹੜੀ ਹੈ ਸਾਡੀ ਜਿਹੜੀ ਗੱਲ ਉਹੀ ਚੱਲੇ। ਤੇ ਇਸ ਤਰ੍ਹਾਂ ਦਾ ਜਿਹੜਾ ਸੀ ਉਹਦੇ ਤੇ ਕੋਈ ਉਹ ਜਵਾਬ ਜਿਹੜਾ ਸੀ ਉਵੇਂ ਬਣਿਆ ਨਹੀਂ। ਤੇ ਪਰ ਇਹ ਵੀ ਇਸ ਗੱਲ ਨੂੰ ਲੈ ਕੇ ਜਦੋਂ ਉਹਨੂੰ ਸਵਾਲ ਉੱਥੇ ਪੁੱਛਿਆ ਗਿਆ ਨਾਰਵੇ ਦੇ ਵਿੱਚ
1: ਜੀ,
0: ਤੇ ਉਹ ਗੱਲ ਦਾ ਕਾਫੀ ਗਲੋਬਲੀ ਵੀ ਇਸ ਚੀਜ਼ ਦਾ ਜਿਹੜਾ ਸੀਗਾ ਉਹ ਰੌਲਾ ਪਿਆ। ਤੇ ਇੱਥੇ ਵੀ ਜਿਹੜਾ ਹੈ ਵਿਰੋਧੀ ਧਿਰ ਨੇ ਇਹ ਗੱਲਾਂ ਕੀਤੀਆਂ ਕਿ ਉੱਥੇ ਜਿਹੜਾ ਸੀ ਉਹਨਾਂ ਨੇ ਇੱਥੋਂ ਤੱਕ ਕਾਂਗਰਸ ਨੇ ਅਖਿਲੇਸ਼ ਜੋ ਸਮਾਜਵਾਦੀ ਪਾਰਟੀ ਲੀਡਰ ਨੇ ਉਹਨਾਂ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਪ੍ਰਧਾਨ ਮੰਤਰੀ ਨੇ ਜਿਹੜੇ ਹੈ ਦੇਸ਼ ਦੀ ਤੋਹੀਨ ਕਰਵਾਈ ਹੈ, ਜਿਹੜੀ ਇਹ ਗੱਲ ਜਿਹੜੀ ਕੀਤੀ ਹੈ। ਤੇ ਉਹ ਹੁਣ ਜਿਹੜਾ ਹੈਗਾ ਉਹਨਾਂ ਦਾ ਜਵਾਬ ਪ੍ਰਧਾਨ ਮੰਤਰੀ ਦੇਣ ਦੀ ਬਜਾਏ ਫੋਰਨ ਮਿਨਿਸਟਰੀ ਜਵਾਬ ਦੇ ਰਹੀ ਹੈ, ਇੱਥੋਂ ਹੀ ਗੱਲ ਜਿਹੜੀ ਹੈ ਸਾਫ਼ ਹੋ ਸਕਦੀ ਹੈ ਕਿ ਜਿਹੜੀ ਆ ਉਹ ਮਨੁੱਖ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਜਾਂ ਨਹੀਂ ਹੋ ਰਹੀ
1: ਜੀ। ਇਹਦੇ ਨਾਲ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਯੂਰਪ ਦਾ ਟੂਰ ਹੈ ਪ੍ਰਾਈਮ ਮਿਨਿਸਟਰ ਦਾ ਪ੍ਰੀਤਮ ਜੀ, ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਵੀ ਇਹ ਸਵਾਲ ਕਰਨ ਦਾ ਕ੍ਰਮ ਸ਼ੁਰੂ ਹੋ ਸਕਦਾ, ਤੇ ਜੇ ਹੁੰਦਾ ਆ ਤਾਂ ਪ੍ਰਧਾਨ ਮੰਤਰੀ ਦੀ ਛਵੀ ਗਲੋਬਲ ਲੈਵਲ ਦੇ ਉੱਤੇ ਵਿਸ਼ਵ ਗੁਰੂ ਜਿੰਨੇ ਅਵਾਰਡ ਗਣਾਉਂਦੀ ਹੈ ਭਾਜਪਾ ਉਹਨੂੰ ਵੀ ਕਿਤੇ ਨਾ ਕਿਤੇ ਸਾਖ ਨੂੰ ਉਹਨਾਂ ਦੀ ਨੂੰ ਧੱਕਾ ਲੱਗ ਸਕਦਾ।
0: ਨਹੀਂ ਇਦੋਂ ਬਾਅਦ ਉਹ ਆਪਣਾ ਆਪ ਸੰਭਾਲ ਲੈਣਗੇ, ਉਹ ਫੇਸ ਹੀ ਨਹੀਂ ਕਰਨਗੇ, ਮੀਡੀਆ ਵਿੱਚ ਜਾਣਗੇ ਨਹੀਂ, ਉਹ ਕਹਿਦੇ ਕਰਨਗੇ ਵੀ ਮੈਂ ਨਹੀਂ ਕੋਈ ਪ੍ਰੈਸ ਕਾਨਫਰੰਸ ਸਾਂਝੀ ਵੀ ਨਹੀਂ ਕਰਨੀ। ਜਿਵੇਂ ਇੱਥੇ ਹੈ ਜਦੋਂ ਤੋਂ ਪ੍ਰਧਾਨ ਮੰਤਰੀ ਬਣੇ ਨੇ 12 ਸਾਲ ਹੋ ਗਏ ਨੇ, ਤੀਜੀ ਵਾਰੀ ਹੁਣ ਪ੍ਰਧਾਨ ਮੰਤਰੀ ਨੇ, ਅੱਜ ਤੱਕ ਇੱਕ ਪ੍ਰੈਸ ਕਾਨਫਰੰਸ ਨਹੀਂ ਕੀਤੀ, ਕਦੇ ਉਹ ਮੀਡੀਆ ਨੂੰ ਆਪਣੇ ਨਾਲ ਨਹੀਂ ਲੈ ਗਏ ਵਿਦੇਸ਼ ਦੌਰੇ ਤੇ, ਸਾਰੇ ਪ੍ਰਧਾਨ ਮੰਤਰੀ ਨਾਲ ਜਾਂਦੇ ਰਹੇ ਆ ਇੰਡੀਅਨ ਮੀਡੀਆ ਨੂੰ ਜਿੱਥੇ ਵੀ ਜਾਂਦੇ ਸੀ ਵਿਦੇਸ਼ ਦੌਰੇ ਤੇ, ਬਕਾਇਦਾ ਟੀਮ ਜਾਂਦੀ ਸੀ ਉਹਨਾਂ ਦੇ ਨਾਲ, ਜਿਹੜਾ ਜਿਹੜੇ ਉਹ ਚਾਰਟਰਡ ਪਲੇਨ ਦੇ ਵਿੱਚ ਜਾਂਦੇ ਸੀ ਉਹ ਕਦੇ ਨੀ ਲੈ ਕੇ ਗਏ, ਇੱਥੇ ਕਦੇ ਨੀ ਕੀਤਾ। ਠੀਕ ਹੈ ਕਿਸੇ ਰੈਲੀ ਚ ਬੋਲੀ ਗਏ ਜਾਂ ਉੱਥੇ ਕੋਈ ਗੱਲ ਪੁੱਛ ਲਈ ਜਾਂ ਪਾਰਲੀਮੈਂਟ ਦੇ ਬਾਹਰ ਕਿਤੇ ਕੋਈ ਮੀਡੀਆ ਨੇ ਕੋਈ ਕਦਾ ਸਵਾਲ ਪੁੱਛ ਲਿਆ ਉਹਦਾ ਜਵਾਬ ਦਿੱਤਾ, ਉਹ ਅਲੱਗ ਗੱਲ, ਤੇ ਅਦਰਵਾਈਜ਼ ਉਹ ਫਿਰ ਇਹ ਕਰ ਲੈਣਗੇ ਕਿ ਨਹੀਂ, ਉਹ ਕੰਡੀਸ਼ਨ ਲਾ ਦੇਣਗੇ ਕਿ ਨਹੀਂ ਮੈਂ ਪ੍ਰੈਸ ਨੂੰ ਨਹੀਂ ਕਰਨਾ ਕੁਛ ਨਹੀਂ
1: ਜੀ,
0: ਇਹ ਹੈ ਚੱਕਰ।
1: ਬਹੁਤ ਬਹੁਤ ਸ਼ੁਕਰੀਆ ਪ੍ਰੀਤਮ ਜੀ, ਖਬਰਾਂ ਦੇ
0: ਕਦਾ ਸਵਾਲ ਪੁੱਛ ਲਿਆ ਉਹਦਾ ਜਵਾਬ ਦਿੱਤਾ, ਉਹ ਅਲੱਗ ਗੱਲ, ਤੇ ਅਦਰਵਾਈਜ਼ ਉਹ ਫਿਰ ਇਹ ਕਰ ਲੈਣਗੇ ਕਿ ਨਹੀਂ, ਉਹ ਕੰਡੀਸ਼ਨ ਲਾ ਦੇਣਗੇ ਕਿ ਨਹੀਂ ਮੈਂ ਪ੍ਰੈਸ ਨੂੰ ਨਹੀਂ ਕਰਨਾ ਕੁਛ ਨਹੀਂ
1: ਜੀ,
0: ਇਹ ਹੈ ਚੱਕਰ।
1: ਬਹੁਤ ਬਹੁਤ ਸ਼ੁਕਰੀਆ ਪ੍ਰੀਤਮ ਜੀ, ਖਬਰਾਂ ਦੇ ਉੱਤੇ ਵਿਸਤਾਰਤ ਸਾਡੇ ਨਾਲ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸਾਡਾ ਸਾਥ ਤੁਸੀਂ ਜ਼ਰੂਰ ਦਿੰਦੇ ਰਹਿਣਾ, ਅੱਜ ਦੇ ਲਈ ਤੁਹਾਡਾ ਧੰਨਵਾਦ।
0: ਹਾਂਜੀ ਸ਼ੁਕਰੀਆ,
1: ਸ਼ੁਕਰੀਆ।

ਹੁੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ

0: sales@oslintels.au
1: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
4: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
5: JBCO Films leke aaye ne action, emotion ate full on entertainment. Punjabi feature film Shera.
6: 5 saal baad mudiya Shere, te mudiya vi kede haatan ch?
7: Starring Parmesh Verma, Sonal Chauhan, Yograj Singh, Manav Vij ate hor vi ugge kalakar.
8: Main utthon vi mud ke aaya jithon koi nahi mud ke aunga.
5: Written and directed by Savio Sandhu, produced by Anmol Sahni.
7: Hun vekhna na bhullyo 15 mai ton tuhade nedle cinema gharan vich Shera.
9: ਕਿੱਥੇ ਵੱਜ ਗਈ ਤੇਰੀ ਗੱਡੀ?
10: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
11: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
12: हमारी लव स्टोरी तो लेजेंडरी बन गई।
13: लेजेंडरी लव स्टोरीज की तो एंडिंग ट्रैजिक होती है।
14: फ्रॉम द मेकर्स ऑफ रॉकी और रानी की प्रेम कहानी, धर्मा प्रोडक्शंस प्रेजेंट्स चांद मेरा दिल। वॉच अनन्या पांडे एंड लक्ष्य इन चांद मेरा दिल, कमिंग टू सिनेमाज ऑन May 22nd।
15: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
16: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना?
17: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।

0: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ, ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੇਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04100450555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
3: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Cory Nal. Radio Hanji de hawale nal pao. 3 saal di free service. Chadston Ford. Ready, set, Ford.

ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਸਾਊਥ ਅਫਰੀਕਾ ਇਸ ਦੇ ਸ਼ੁਰੂਆਤੀ ਮੈਂਬਰ ਸੀ। 2024 ਦੇ ਵਿੱਚ ਇਸ ਸੰਗਠਨ ਦਾ ਵਿਸਤਾਰ ਕੀਤਾ ਗਿਆ। ਮੰਨਿਆ ਗਿਆ ਕਿ ਇਹ ਸੰਗਠਨ ਅਮਰੀਕਾ ਅਤੇ ਅਮਰੀਕੀ ਤਾਕਤਾਂ ਨੂੰ ਜਵਾਬ ਦੇ ਰੂਪ ਦੇ ਵਿੱਚ ਵਧਾਇਆ ਜਾ ਰਿਹਾ। ਜਿਹੜਾ ਵਿਸਤਾਰ ਹੋਇਆ ਉਸ ਦੇ ਵਿੱਚ ਮਿਸਰ, ਇਥੋਪੀਆ, ਇਜ਼ਰਾਈਲ, ਸੰਯੁਕਤ ਅਰਬ ਅਮੀਰਾਤ ਨੂੰ ਵੀ ਸ਼ਾਮਲ ਕੀਤਾ ਗਿਆ, ਜਦਕਿ ਇੰਡੋਨੇਸ਼ੀਆ ਨੂੰ ਵੀ ਇਸ ਦੇ ਵਿੱਚ 2025 ਦੇ ਵਿੱਚ ਰਲਾ ਲਿਆ ਗਿਆ। ਬ੍ਰਿਕਸ ਇੱਕ ਪ੍ਰਭਾਵਸ਼ਾਲੀ ਸਮੂਹ ਦੇ ਤੌਰ ਦੇ ਉੱਤੇ ਉੱਭਰਿਆ। ਇਸ ਨੂੰ ਦੁਨੀਆ ਦੀਆਂ ਸਭ ਤੋਂ ਵੱਡੀ ਅਰਥ ਵਿਵਸਥਾਵਾਂ ਦਾ ਇੱਕ ਗੁੱਟ ਕਿਹਾ ਜਾ ਸਕਦਾ। ਇਹ ਸਮੂਹ ਦੁਨੀਆ ਦੀ ਕਰੀਬ ਅੱਧੀ ਆਬਾਦੀ ਅਤੇ ਕਰੀਬ 40% ਦੇ GDP ਦੀ ਅਗਵਾਈ ਕਰਦਾ ਹੈ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਸਰੇ ਭਾਰਤ ਨੌਰਡਿਕ ਸਿਖਰ ਸੰਮੇਲਨ ਦੇ ਇਲਾਵਾ ਫਿਨਲੈਂਡ, ਆਈਸਲੈਂਡ ਅਤੇ ਡੈਨਮਾਰਕ ਦੇ ਪ੍ਰਧਾਨ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ। ਇਹ ਸੰਮੇਲਨ ਇਸ ਵਾਰ ਨਾਰਵੇ ਦੀ ਰਾਜਧਾਨੀ ਓਸਲੋ ਦੇ ਵਿੱਚ ਆਯੋਜਿਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਅਤੇ ਆਈਸਲੈਂਡ ਦੀ ਪ੍ਰਧਾਨ ਮੰਤਰੀ ਕ੍ਰਿਸਟੋਨ ਫ੍ਰੋਸਟਾਡੋਟੀਰ ਦੇ ਦਰਮਿਆਨ ਵੀ ਮੁਲਾਕਾਤ ਹੋਈ। ਦੁਵੱਲੇ ਸੰਬੰਧਾਂ 'ਤੇ ਚਰਚਾ ਹੋਈ। ਜੀਓਥਰਮਲ ਅਤੇ ਰਿਨਿਊਬਲ ਐਨਰਜੀ ਦੇ ਖੇਤਰ ਦੇ ਵਿੱਚ ਗੱਲਬਾਤ ਕੀਤੀ ਗਈ ਹੈ। ਕ੍ਰੀਏਟਿਵ ਇਕੋਨਮੀ, ਆਰਕਟਿਕ ਸਹਿਯੋਗ ਦੇ ਮਸਲੇ ਵੀ ਦੋਹਾਂ ਦੇਸ਼ਾਂ ਦੇ ਦਰਮਿਆਨ ਚਰਚਾ ਦਾ ਵਿਸ਼ਾ ਬਣੇ ਰਹੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਪੇਤਰੀ ਔਰਪੋ ਦੇ ਨਾਲ ਨਿਵੇਸ਼, ਡਿਜੀਟਲਾਈਜੇਸ਼ਨ, AI, 5G, 6G, ਕੁਆਂਟਮ ਟੈਕਨੋਲੋਜੀ, ਸਸਟੇਨੇਬਲ ਡਿਵੈਲਪਮੈਂਟ, ਰਿਨਿਊਬਲ ਐਨਰਜੀ, ਸਰਕੂਲਰ ਇਕੋਨਮੀ, ਇਨੋਵੇਸ਼ਨ ਅਤੇ ਮੋਬਿਲਿਟੀ ਦੇ ਉੱਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਦੋਹਾਂ ਨੇਤਾਵਾਂ ਨੇ ਭਾਰਤ ਯੂਰਪੀ ਕਮਿਸ਼ਨ ਦੇ ਦਰਮਿਆਨ ਹੋਏ ਮੁਕਤ ਵਪਾਰ ਸਮਝੌਤੇ ਯਾਨੀ ਫਰੀ ਟ੍ਰੇਡ ਡੀਲ ਨੂੰ ਜਲਦ ਲਾਗੂ ਕੀਤੇ ਜਾਣ ਦੇ ਉੱਤੇ ਜ਼ੋਰ ਵੀ ਦਿੱਤਾ। ਅਤੇ ਅਖੀਰ ਦੇ ਵਿੱਚ ਪ੍ਰਧਾਨ ਮੰਤਰੀ ਨੇ ਡੈਨਮਾਰਕ ਦੇ ਪ੍ਰਧਾਨ ਮੰਤਰੀ ਮੈਟੇ ਫ੍ਰੈਡਰਿਕਸਨ ਦੇ ਨਾਲ ਵੀ ਦਵੱਲੀ ਮੁਲਾਕਾਤ ਕਰਕੇ ਰਿਨਿਊਬਲ ਐਨਰਜੀ, ਗ੍ਰੀਨ ਸ਼ਿਪਿੰਗ, ਫੂਡ ਪ੍ਰੋਸੈਸਿੰਗ ਵਰਗੇ ਕਈ ਖੇਤਰਾਂ ਦੇ ਉੱਤੇ ਚਰਚਾ ਕੀਤੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਦਾ ਨੌਰਡਿਕ ਦੇਸ਼ਾਂ ਦਾ ਦੌਰਾ ਹੋਰ ਵੀ ਕਈ ਗੱਲਾਂ ਕਰਕੇ ਚਰਚਾ ਦੇ ਵਿੱਚ ਹੈ। ਇੱਕ ਤਾਂ ਪ੍ਰੈਸ ਕਾਨਫਰੰਸ ਕਿ ਜਿਹੜੀ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਹੈ ਉਸ ਦੇ ਵਿੱਚ ਜਿਹੜੀ ਪੱਤਰਕਾਰ ਪਹੁੰਚੇ ਹੋਏ ਸੀ, ਮੌਕੇ ਦੇ ਉੱਤੇ ਹੀ ਉਹਨਾਂ ਦੇ ਸਵਾਲਾਂ ਦੇ ਕੋਈ ਜਵਾਬ ਨਹੀਂ ਦਿੱਤੇ ਗਏ, ਬਲਕਿ ਇੱਕ ਤੈਅਸ਼ੁਦਾ ਤਰੀਕੇ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ। ਦੱਸ ਦਈਏ ਕਿ ਭਾਰਤ ਨੌਰਡਿਕ ਸਮਿਟ ਤੋਂ ਬਾਅਦ ਸਾਂਝੀ ਪ੍ਰੈਸ ਮੀਟ ਕੀਤੀ ਗਈ, ਜਿਸ ਦੇ ਵਿੱਚ ਰੂਲ ਬੇਸਡ ਗਲੋਬਲ ਆਰਡਰ ਅਤੇ ਕੌਮਾਂਤਰੀ ਸੰਸਥਾਵਾਂ ਦੇ ਵਿੱਚ ਰਿਫੋਰਮ ਦੇ ਉੱਤੇ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਦੇ ਦਿਨ ਵੀ ਉਹਨਾਂ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਯੋਨਸ ਗਾਰ ਸਟੇਰੇ ਦੇ ਨਾਲ ਸਾਂਝੀ ਪ੍ਰੈਸ ਮੀਟ ਦੇ ਵਿੱਚ ਇਹੀ ਗੱਲਾਂ ਕਹੀਆਂ ਸੀ। ਹਾਲਾਂਕਿ ਦੂਸਰੇ ਪਾਸੇ ਜਿਹੜੀ ਨਾਰਵੇ ਦੀ ਇੱਕ ਪੱਤਰਕਾਰਾਂ ਨੇ, ਮਹਿਲਾ ਪੱਤਰਕਾਰ ਹੈ, ਉਹਨਾਂ ਨੇ ਸਵਾਲ ਜ਼ਰੂਰ ਖੜ੍ਹੇ ਕੀਤੇ ਸੀ ਪ੍ਰਧਾਨ ਮੰਤਰੀ ਮੋਦੀ ਦੇ ਇਸ ਰਵੱਈਏ ਦੇ ਉੱਤੇ ਕਿ ਉਹ ਸੁਤੰਤਰ ਪ੍ਰੈਸ ਯਾਨੀ ਕਿ ਫਰੀ ਪ੍ਰੈਸ ਦੇ ਨਾਲ ਗੱਲਬਾਤ ਨਹੀਂ ਕਰ ਪਾ ਰਹੇ। ਪ੍ਰਧਾਨ ਮੰਤਰੀ ਮੋਦੀ ਨੇ ਮਹਿਲਾ ਪੱਤਰਕਾਰ ਹੇਲਾ ਲੇਂਗ ਦੇ ਸਵਾਲ ਦਾ ਜਵਾਬ ਹੀ ਨਹੀਂ ਦਿੱਤਾ, ਉੱਥੋਂ ਭੱਜਦੇ ਨਜ਼ਰ ਆਏ। ਹੇਲਾ ਲੇਂਗ ਨੇ BBC ਨੂੰ ਦੱਸਿਆ ਕਿ ਪੱਤਰਕਾਰ ਹੋਣ ਦੇ ਨਾਤੇ ਸਵਾਲ ਪੁੱਛਣਾ ਤਾਂ ਉਸਦਾ ਕੰਮ ਸੀ, ਪਰ ਜਦੋਂ ਕੋਈ ਤਾਕਤਵਰ ਦੇਸ਼ ਉਹਨਾਂ ਦੇ ਛੋਟੇ ਦੇਸ਼ ਦੇ ਵਿੱਚ ਆਉਂਦਾ ਅਤੇ ਮਜ਼ਬੂਤ ਸੰਬੰਧ ਕਰਨਾ ਚਾਹੁੰਦਾ ਤਾਂ ਸਵਾਲ ਪੁੱਛਣਾ ਤਾਂ ਜ਼ਿੰਮੇਦਾਰੀ ਬਣ ਹੀ ਜਾਂਦੀ ਹੈ। ਸੋਮਵਾਰ ਦੇ ਦਿਨ ਨਾਰਵੇ ਦੀ ਰਾਜਧਾਨੀ ਓਸਲੋ ਦੇ ਵਿੱਚ ਇੱਕ ਵੀਡੀਓ ਪੱਤਰਕਾਰ ਹੇਲਾ ਲੇਂਗ ਨੇ ਇਹ ਕਹਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਤੋਂ ਸਵਾਲ ਕੀਤਾ ਸੀ ਕਿ ਪ੍ਰਾਈਮ ਮਿਨਿਸਟਰ ਮੋਦੀ, ਤੁਸੀਂ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਦੇ ਸਵਾਲਾਂ ਤੋਂ ਕਿਉਂ ਨਹੀਂ ਲੈ ਰਹੇ ਉਹਨਾਂ ਨੂੰ। ਦੱਸ ਦਈਏ ਕਿ ਇਸ ਦਰਮਿਆਨ ਹੇਲਾ ਲੇਂਗ ਨੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਆਪਣੀ ਰਾਏ ਰੱਖੀ, ਜਿਸ ਤੋਂ ਬਾਅਦ ਨਾਰਵੇ ਦੇ ਵਿੱਚ ਭਾਰਤੀ ਸਫਾਰਤਖਾਨੇ ਨੇ ਬਿਆਨ ਜਾਰੀ ਕੀਤਾ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਸਵਾਲ ਪੁੱਛਣ ਨੂੰ ਕਿਹਾ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੀ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਦੇ ਦਰਮਿਆਨ ਤਿੱਖੀ ਬਹਿਸ ਦੀਆਂ ਚਰਚਾਵਾਂ ਵੀ ਕਾਫੀ ਨੇ। ਹਾਲਾਂਕਿ ਹੇਲਾ ਨੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਜਿਹੜੀ ਆਪਣੇ ਵਲੌਗ ਅਤੇ ਅਲੱਗ ਅਲੱਗ ਕੌਮਾਂਤਰੀ ਮੀਡੀਆ ਅਦਾਰਿਆਂ ਦੇ ਨਾਲ ਚਰਚਾ ਕੀਤੀ ਹੈ। ਉਹਨਾਂ ਕਿਹਾ ਕਿ ਸੰਖੇਪ ਦੇ ਵਿੱਚ ਕਹਾਂ ਤਾਂ ਮੈਂ ਪਿਛਲੇ 5 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਪੱਤਰਕਾਰ ਦੇ ਤੌਰ 'ਤੇ ਕੰਮ ਕਰ ਰਹੀ ਹਾਂ। ਨਾਰਵੇ ਦੇ ਕੌਮੀ ਅਖਬਾਰਾਂ ਦੇ ਨਾਲ ਕੰਮ ਕੀਤਾ। ਪਿਛਲੇ ਅਖਬਾਰ ਦੇ ਲਈ ਤਾਂ ਮੈਨੂੰ ਅਮਰੀਕੀ ਚੋਣਾਂ ਕਵਰ ਕਰਨ ਦੇ ਲਈ ਉੱਥੇ ਭੇਜਿਆ ਗਿਆ ਸੀ। ਹੇਲਾ ਲੇਂਗ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਸਾਖ ਦੇ ਉੱਤੇ ਸਵਾਲ ਖੜ੍ਹੇ ਕਰ ਦਿੱਤੇ। ਕਿਹਾ ਗਿਆ ਕਿ ਭਾਰਤ ਅਤੇ ਨਾਰਵੇ ਦੇ ਰਿਸ਼ਤੇ ਮਜ਼ਬੂਤ ਨੇ, ਪਰ ਇਸ ਦਰਮਿਆਨ ਜਦੋਂ ਕੋਈ ਸਟੇਟਸਮੈਨ ਇੱਕ ਸਟੇਟ ਵਿਜ਼ਿਟ ਦੇ ਲਈ ਪਹੁੰਚਦਾ ਤਾਂ ਫਿਰ ਉਸਦਾ ਜ਼ਿਕਰ ਪੱਤਰਕਾਰਾਂ ਦੇ ਨਾਲ ਕਿਉਂ ਨਹੀਂ ਕੀਤਾ ਜਾਂਦਾ। ਖੈਰ, ਉੱਥੇ ਕੁਝ ਹੋਰਨਾਂ ਖਬਰਾਂ ਦੀ ਵੀ ਭਾਰਤ ਦੇ ਨਾਲ ਜੁੜੀਆਂ ਹੋਈਆਂ ਸਾਂਝ ਪਾਉਂਦੇ ਹੋਏ ਚੱਲੀਏ।
ਜਿੱਥੇ ਭਾਰਤ ਦੇ ਸ਼ੇਅਰ ਬਾਜ਼ਾਰ ਦੇ ਨਾਲ ਜੁੜੀ ਖਬਰ। ਅਮਰੀਕਾ ਤੇ ਇਜ਼ਰਾਈਲ ਨੇ ਫਰਵਰੀ ਮਹੀਨੇ ਦੇ ਅਖੀਰ ਦੇ ਵਿੱਚ ਈਰਾਨ ਦੇ ਉੱਤੇ ਜਦੋਂ ਹਮਲਾ ਕੀਤਾ ਸੀ ਤਾਂ

0: ਦਾ ਸਿੱਧਾ ਅਸਰ ਭਾਰਤ ਤੇ ਪਿਆ ਸੀ। ਵਿਦੇਸ਼ੀ ਨਿਵੇਸ਼ਕਾਂ ਨੇ ਰਿਕਾਰਡ ਗਤੀ ਦੇ ਨਾਲ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚੋਂ ਪੈਸਾ ਕੱਢਣਾ ਸ਼ੁਰੂ ਕਰ ਲਿਆ ਸੀ। ਦੂਸਰੇ ਪਾਸੇ ਤੇਲ ਦੀਆਂ ਕੀਮਤਾਂ ਦੇ ਵਿੱਚ ਤੇਜ਼ ਉਛਾਲ ਦੇ ਚੱਲਦਿਆਂ ਭਾਰਤੀ ਮੁਦਰਾ ਦੇ ਵਿੱਚ ਵੀ ਇਤਿਹਾਸਿਕ ਗਿਰਾਵਟ ਆਈ ਸੀ। 28 ਫਰਵਰੀ ਨੂੰ ਈਰਾਨ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਫੋਰਨ ਇਨਵੈਸਟਰ ਨੇ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚੋਂ ਲਗਭਗ $21 ਅਰਬ ਕੱਢ ਲਏ ਸੀ। ਇਹਨਾਂ ਦੇ ਵਿੱਚੋਂ ਸਿਰਫ ਮਾਰਚ ਮਹੀਨੇ ਦੇ ਅੰਦਰ ਹੀ ਲਗਭਗ $13 ਅਰਬ ਦੀ ਨਿਕਾਸੀ ਹੋ ਚੁੱਕੀ ਸੀ। 1993 ਦੇ ਵਿੱਚ ਭਾਰਤੀ ਬਾਜ਼ਾਰ ਨੂੰ ਵਿਦੇਸ਼ੀ ਨਿਵੇਸ਼ ਦੇ ਲਈ ਖੋਲ੍ਹੇ ਜਾਣ ਤੋਂ ਬਾਅਦ ਇਹ ਵਿਦੇਸ਼ੀ ਨਿਵੇਸ਼ ਦੀ ਨਿਕਾਸੀ ਦਾ ਹੁਣ ਤੱਕ ਦਾ ਸਭ ਤੋਂ ਖਰਾਬ ਸਾਲ ਮੰਨਿਆ ਜਾ ਸਕਦਾ ਹੈ। ਭਾਰਤ ਦੇ ਮਾਮਲੇ ਦੇ ਵਿੱਚ FII ਦੀ ਉਹ ਵਿਦੇਸ਼ੀ ਸੰਸਥਾਵਾਂ ਕਰਦੀਆਂ ਨੇ ਜਿਨ੍ਹਾਂ ਦੇ ਵਿੱਚ ਮਿਊਚੁਅਲ ਫੰਡ, ਪੈਨਸ਼ਨ ਫੰਡ, ਇੰਸ਼ੋਰੈਂਸ ਕੰਪਨੀਆਂ, ਹੈਜ ਫੰਡ, ਸੋਵੇਰੀਅਨ ਵੈਲਥ ਫੰਡ, ਜੋ ਕਿ ਭਾਰਤੀ ਸ਼ੇਅਰ ਮਾਰਕੀਟ ਅਤੇ ਬੌਂਡ ਦੇ ਵਿੱਚ ਨਿਵੇਸ਼ ਹੁੰਦਾ ਹੈ। ਦੱਸ ਦਈਏ ਕਿ ਭਾਰਤ ਦੇ ਵਿੱਚ ਇਸ ਵਕਤ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਹੀ ਆਮ ਲੋਕਾਂ ਨੂੰ ਅਪੀਲ ਕਰ ਦਿੱਤੀ ਹੈ ਕਿ ਆਰਥਿਕ ਹਾਲਾਤ ਮਾੜੇ ਨੇ, ਇਹ ਤਾਂ ਨਹੀਂ ਕਿਹਾ, ਪਰ ਇੰਨਾ ਜ਼ਰੂਰ ਕਿਹਾ ਕਿ ਉਹ ਬਚਤ ਕਰਨ, ਹਰ ਇੱਕ ਸ਼ੈਅ ਦੀ ਬਚਤ ਕਰਨ, ਖਾਣੇ ਦੇ ਤੇਲ ਤੋਂ ਲੈ ਕੇ ਵਿਦੇਸ਼ ਯਾਤਰਾਵਾਂ ਤੱਕ, ਤਾਂ ਕਿ ਭਾਰਤ ਫੋਰੈਕਸ ਯਾਨੀ ਕਿ ਫੋਰਨ ਐਕਸਚੇਂਜ ਰਿਜ਼ਰਵ ਜਿਹੜਾ ਉਹ ਬਚਾ ਕੇ ਬਣਾ ਕੇ ਰੱਖ ਸਕੇ। ਅਜਿਹੇ ਦੇ ਵਿੱਚ ਪੰਜਾਬੀ ਗਾਇਕ ਚੀਮਾਬਾਈ ਅਤੇ ਦੂਸਰੇ ਪਾਸੇ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਦੇ ਬਿਆਨ ਅਕਸਰ ਸਾਚੀ ਨਿਕਲ ਆਉਂਦੇ ਨੇ। ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਉੱਤੇ ਇੱਕ ਵੱਡਾ ਆਰਥਿਕ ਤੂਫਾਨ ਆਉਣ ਵਾਲਾ ਹੈ ਜਿਸ ਦਾ ਅਸਰ ਆਮ ਆਦਮੀ 'ਤੇ ਪਏਗਾ। ਰਾਹੁਲ ਗਾਂਧੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਜਿਸ ਤਰੀਕੇ ਦੇ ਨਾਲ ਦੇਸ਼ ਦੀ ਇਕੋਨਮੀ ਦਾ ਢਾਂਚਾ ਬਦਲ ਚੁੱਕੇ ਨੇ, ਹੁਣ ਇੱਕ ਬਹੁਤ ਵੱਡਾ ਆਰਥਿਕ ਤੂਫਾਨ ਆਉਣ ਵਾਲਾ ਹੈ। ਉਹਨਾਂ ਨੇ ਜਿਹੜਾ ਢਾਂਚਾ ਅਡਾਨੀ ਅਤੇ ਅੰਬਾਨੀ ਦੇ ਪੱਖ ਦੇ ਵਿੱਚ ਬਣਾਇਆ ਉਹ ਟਿਕ ਨਹੀਂ ਸਕੇਗਾ। ਦੁੱਖ ਦੀ ਗੱਲ ਇਹ ਹੈ ਕਿ ਇਸ ਦਾ ਅਸਰ ਤਾਂ ਆਮ ਜਨਤਾ ਦੇ ਉੱਤੇ ਪਏਗਾ। ਉਹਨਾਂ ਕਿਹਾ ਕਿ ਇਸ ਦਾ ਅਸਰ ਅੰਬਾਨੀ, ਅਡਾਨੀ ਜਾਂ ਨਰਿੰਦਰ ਮੋਦੀ 'ਤੇ ਨਹੀਂ ਪੈਣਾ, ਕਿਉਂਕਿ ਉਹ ਤਾਂ ਆਪਣੇ ਮਹਿਲਾਂ ਦੇ ਵਿੱਚ ਬੈਠੇ ਰਹਿਣਗੇ। ਇਹ ਝਟਕਾ ਤਾਂ ਬਹੁਤ ਬੁਰਾ ਹੋਏਗਾ ਔਰ ਆਉਣ ਵਾਲਾ ਸਮਾਂ ਹੋਰ ਵੀ ਜ਼ਿਆਦਾ ਔਖਾ ਹੋਏਗਾ। ਉੱਥੇ ਹੀ ਆਖਰੀ ਖਬਰਾਂ ਦੀ ਸਾਂਝ ਪਾਈਏ, ਭਾਰਤ ਦੇ ਨਾਲ ਜੁੜੀਆਂ ਹੋਈਆਂ ਕੁਝ ਹੋਰ ਖਬਰਾਂ, ਜਿੱਥੇ ਆਵਾਰਾ ਕੁੱਤਿਆਂ ਦੇ ਉੱਤੇ ਸੁਪਰੀਮ ਕੋਰਟ ਨੇ ਟਿੱਪਣੀ ਦਿੱਤੀ ਹੈ। ਉਹ ਸੁਪਰੀਮ ਕੋਰਟ ਜਿਹੜੀ ਪਹਿਲਾਂ ਆਵਾਰਾ ਕੁੱਤਿਆਂ ਨੂੰ ਗਲੀਆਂ ਮੁਹੱਲਿਆਂ ਦੇ ਵਿੱਚੋਂ ਚੱਕਣ ਦੀ ਬਜਾਏ ਉਹਨਾਂ ਨੂੰ ਨਸਬੰਦੀ ਦੇ ਇੰਜੈਕਸ਼ਨ ਦੇ ਕੇ ਉੱਥੇ ਹੀ ਛੱਡਣ ਦੇ ਬਾਰੇ ਕਹਿ ਦਿੰਦੀ ਹੈ। ਹੁਣ ਮੰਗਲਵਾਰ ਦੇ ਦਿਨ ਸੁਪਰੀਮ ਕੋਰਟ ਨੇ ਬਹੁਤ ਸਾਰੀਆਂ ਦਾਖਲ ਹੋਈਆਂ ਪਟੀਸ਼ਨਸ ਨੂੰ ਖਾਰਜ ਵੀ ਕਰ ਦਿੱਤਾ। ਖਬਰ ਏਜੰਸੀ PTI ਅਤੇ ਲਾਈਵ ਲਾਅ ਦੇ ਮੁਤਾਬਕ ਜਸਟਿਸ ਵਿਕਰਮਨਾਥ, ਸੰਦੀਪ ਮਹਿਤਾ ਅਤੇ NV ਅੰਜਾਰੀਆ ਦੀ ਬੈਂਚ ਨੇ ਆਪਣੇ ਨਿਰਦੇਸ਼ਾਂ ਦੇ ਵਿੱਚ ਬਦਲਾਅ ਕਰਨ ਦੀ ਮੰਗ ਨੂੰ ਠੁਕਰਾ ਦਿੱਤਾ। ਸੁਪਰੀਮ ਕੋਰਟ ਨੇ ਪਿਛਲੇ ਸਾਲ 2025 'ਚ ਨਵੰਬਰ ਮਹੀਨੇ ਦੇ ਅੰਦਰ ਆਪਣੇ ਹੁਕਮ 'ਚ ਕਿਹਾ ਸੀ ਕਿ ਹਸਪਤਾਲਾਂ, ਬੱਸ ਅੱਡਿਆਂ, ਸਕੂਲਾਂ, ਰੇਲਵੇ ਸਟੇਸ਼ਨਾਂ ਵਰਗੀਆਂ ਜਨਤਕ ਥਾਵਾਂ 'ਤੇ ਪਏ ਆਵਾਰਾ ਕੁੱਤਿਆਂ ਦਾ ਟੀਕਾਕਰਨ ਕੀਤਾ ਜਾ ਸਕਦਾ, ਪਰ ਉਹਨਾਂ ਨੂੰ ਉਸੇ ਥਾਂ ਵਾਪਸ ਨਹੀਂ ਛੱਡਿਆ ਜਾਏਗਾ। ਦੂਸਰੇ ਸ਼ਬਦਾਂ ਦੇ ਵਿੱਚ ਜਨਤਕ ਸਥਾਨਾਂ ਤੋਂ ਫੜੇ ਗਏ ਆਵਾਰਾ ਕੁੱਤਿਆਂ ਨੂੰ ਸ਼ੈਲਟਰ ਹੋਮ ਦੇ ਵਿੱਚ ਰੱਖਿਆ ਜਾਏਗਾ। ਅਦਾਲਤ ਨੇ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਦੀ ਜਾਰੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਵੀ ਖਾਰਜ ਕਰ ਦਿੱਤੀਆਂ। ਮੰਗਲਵਾਰ ਦੇ ਦਿਨ ਆਪਣੇ ਫੈਸਲੇ 'ਚ ਅਦਾਲਤ ਨੇ ਬੱਚਿਆਂ ਦੇ ਉੱਤੇ ਕੁੱਤਿਆਂ ਦੇ ਹਮਲਿਆਂ ਨੂੰ ਬੇਹੱਦ ਚਿੰਤਾਜਨਕ ਰਿਪੋਰਟ ਦੱਸਿਆ। ਅਦਾਲਤ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਨੋਚਿਆ ਜਾ ਰਿਹਾ, ਬਜ਼ੁਰਗਾਂ 'ਤੇ ਹਮਲੇ ਹੋ ਰਹੇ ਨੇ, ਵਿਦੇਸ਼ੀ ਯਾਤਰੀਆਂ ਨੂੰ ਵੀ ਕੁੱਤਿਆਂ ਦਾ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ। ਅਦਾਲਤ ਨੇ ਲੋਕਾਂ ਦੀ ਜਾਨ ਨੂੰ ਕੁੱਤਿਆਂ ਦੇ ਹਮਲਿਆਂ ਤੋਂ ਕਿਤੇ ਜ਼ਿਆਦਾ ਮਹਿੰਗੀ ਅਤੇ ਜ਼ਰੂਰੀ ਦੱਸਿਆ। ਅਦਾਲਤ ਨੇ ਕਈ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਕਿਹਾ ਕਿ ਕੁੱਤਿਆਂ ਦੇ ਕੱਟਣ ਦਾ ਖਤਰਾ ਹੁਣ ਹਵਾਈ ਅੱਡਿਆਂ, ਰਿਹਾਇਸ਼ੀ ਇਲਾਕਿਆਂ ਸਣੇ ਮਹੱਤਵਪੂਰਨ ਜਨਤਕ ਸਥਾਨਾਂ ਤੱਕ ਫੈਲ ਚੁੱਕਿਆ ਔਰ ਇਹ ਬੇਹੱਦ ਭਿਆਨਕ ਰੂਪ ਲੈਂਦਾ ਜਾ ਰਿਹਾ। ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤੇ ਨੇ ਕਿ ਜਿਹੜੇ ਅਧਿਕਾਰੀ ਇਹਨਾਂ ਹੁਕਮਾਂ ਨੂੰ ਲਾਗੂ ਕਰਨ 'ਚ ਅਸਫਲ ਰਹਿੰਦੇ ਨੇ ਉਹਨਾਂ ਦੇ ਖਿਲਾਫ਼ ਅਦਾਲਤੀ ਹੁਕਮ ਦੀ ਉਲੰਘਣਾ ਦਾ ਦੋਸ਼ ਲਗਾ ਕੇ ਕਾਰਵਾਈ ਕੀਤੀ ਜਾ ਸਕਦੀ ਹੈ। ਆਖਰੀ ਖਬਰ ਦੀ ਸਾਂਝ ਪਾਈਏ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਭੁਵਨ ਚੰਦਰ ਖੰਡੂਰੀ ਦਾ ਮੰਗਲਵਾਰ ਦੇ ਦਿਨ ਦੇਹਾਂਤ ਹੋ ਗਿਆ। 93 ਸਾਲ ਦੇ ਖੰਡੂਰੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ, ਵੈਂਟੀਲੇਟਰ ਦੇ ਉੱਤੇ ਸੀ। ਖੰਡੂਰੀ ਨੇ ਦੇਹਰਾਦੂਨ ਦੇ ਮੈਕਸ ਹਸਪਤਾਲ 'ਚ ਆਖਰੀ ਸਾਹ ਲਏ। ਉੱਥੋਂ ਦੇ ਮੌਜੂਦਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਉਹਨਾਂ ਦੇ ਦੇਹਾਂਤ ਦੇ ਉੱਤੇ ਗਹਿਰਾ ਦੁੱਖ ਜਤਾਇਆ ਅਤੇ ਕਿਹਾ ਕਿ ਭੁਵਨ ਚੰਦ ਖੰਡੂਰੀ ਨੇ ਸਾਰੀ ਉਮਰ ਸਾਦਗੀ ਦਾ ਇੱਕ ਪ੍ਰੇਰਣਾ ਦਿੱਤੀ ਹੈ। ਭੁਵਨ ਚੰਦ ਖੰਡੂਰੀ 2007 ਤੋਂ 2009, ਫਿਰ 2011 ਤੋਂ 2012 ਦੇ ਦਰਮਿਆਨ ਦੋ ਵਾਰ ਭਾਵੇਂ ਛੋਟੇ ਥੋੜ੍ਹੇ ਸਮੇਂ ਦੇ ਲਈ ਸੀ ਪਰ ਉੱਤਰਾਖੰਡ ਦੇ ਮੁੱਖ ਮੰਤਰੀ ਰਹੇ ਨੇ। ਉਹ ਗੜਵਾਲ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਵੀ ਚੁਣ ਕੇ ਆਉਂਦੇ ਰਹੇ ਨੇ। ਫੌਜ ਦੇ ਵਿੱਚ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਸਿਆਸਤ ਦੇ ਵਿੱਚ ਦਾਖਲਾ ਲੈ ਲਿਆ ਸੀ। ਦੱਸ ਦਈਏ ਕਿ ਵਰਤਮਾਨ ਸਮੇਂ 'ਚ ਭੁਵਨ ਚੰਦਰ ਖੰਡੂਰੀ ਦੀ ਧੀ ਰਿਤੂ ਭੂਸ਼ਣ ਖੰਡੂਰੀ ਉੱਤਰਾਖੰਡ ਵਿਧਾਨ ਸਭਾ ਦੀ ਸਪੀਕਰ ਨੇ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਹੁਣ ਇਹ ਖਬਰ ਨੂੰ ਬਿਲਕੁਲ ਵੀ ਜੋੜ ਕੇ ਨਾ ਦੇਖਿਆ ਜਾਵੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਕਟੋਰੀਆ ਦੀ ਮੁੱਖ ਮੰਤਰੀ ਜਾਂ ਪ੍ਰੀਮੀਅਰ ਕਹਿ ਸਕਦੇ ਹਾਂ ਜੈਸਿੰਟਾ ਐਲਨ ਇੱਕੋ ਜਿਹੇ ਹੀ ਕੰਮ ਕਰਦੇ ਨੇ। ਆਪਣੀ ਮਸ਼ਹੂਰੀ ਦੇ ਉੱਤੇ ਲੱਖਾਂ ਕਰੋੜਾਂ ਰੁਪਈਆ ਬਹਾ ਦਿੰਦੇ ਨੇ। ਅਸਲ ਦੇ ਵਿੱਚ ਇਹ ਖਬਰ ਸਾਹਮਣੇ ਆਈ ਹੈ ਹੈਰਲਸਨ ਦੇ ਹਵਾਲੇ ਦੇ ਨਾਲ, ਜਿਹਨੇ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਆਪਣੀ ਮਸ਼ਹੂਰੀ ਕਰਨ ਦੇ ਮਾਮਲੇ 'ਚ ਤਾਂ ਜੈਸਿੰਟਾ ਐਲਨ ਆਪਣੇ ਪਿਛਲੇ ਪ੍ਰੀਮੀਅਰ ਡੈਨੀਅਲ ਐਂਡਰਿਊਸ ਤੋਂ ਵੀ ਪਾਰ ਜਾ ਚੁੱਕੇ ਨੇ। ਅਸਲ 'ਚ ਦੇਸ਼ ਦੀ ਸਭ ਤੋਂ ਡਿਸਲਾਈਕਡ ਯਾਨੀ ਕਿ ਗੈਰ ਪਸੰਦ ਜਾਂ ਨਾ ਪਸੰਦ ਪ੍ਰੀਮੀਅਰ ਹੋਣ ਦੇ ਬਾਵਜੂਦ ਜੈਸਿੰਟਾ ਐਲਨ ਨੂੰ ਬਹੁਤ ਸਾਰੇ ਹੱਥ ਪੈਰ ਮਾਰਨੇ ਪੈ ਰਹੇ ਨੇ। ਇਸ ਦੇ ਲਈ ਘੱਟੋ ਘੱਟ $16,000 ਮਹੀਨੇ ਦਾ ਖਰਚਿਆ ਵੀ ਜਾ ਰਿਹਾ ਮੀਡੀਆ ਐਡਵਰਟਾਈਜ਼ਿੰਗ ਦੇ ਉੱਤੇ, ਔਰ ਬੜਾ ਖਰਚਾ ਕਰ ਰਹੇ ਨੇ। ਨਵੀਂ ਜਾਣਕਾਰੀ ਫਰੀਡਮ ਆਫ ਇਨਫੋਰਮੇਸ਼ਨ ਲਾਅ ਦੇ ਤਹਿਤ ਸਾਹਮਣੇ ਆਈ ਹੈ। ਪਿਛਲੇ ਮਹਿਜ਼ 8 ਮਹੀਨਿਆਂ ਦੇ ਵਿੱਚ ਜੈਸਿੰਟਾ ਐਲਨ ਨੇ ਆਪਣੀ ਹੀ ਮਸ਼ਹੂਰੀ ਕਰਨ ਦੇ ਲਈ ਮੈਟਾ ਦੇ ਉੱਤੇ ਜਾਂ ਅਲੱਗ ਅਲੱਗ ਸੋਸ਼ਲ ਮੀਡੀਆ ਪੋਸਟਾਂ ਦੇ ਉੱਤੇ, ਚਾਹੇ ਉਹ ਫੇਸਬੁੱਕ ਹੋਵੇ ਚਾਹੇ ਇੰਸਟਾਗ੍ਰਾਮ ਹੋਵੇ, $1,28,000 ਖਰਚ ਦਿੱਤੇ ਨੇ। ਡੈਨੀਅਲ ਐਂਡਰਿਊਜ਼ ਨੇ $1,39,000 ਖਰਚੇ ਸੀ, ਪਰ ਉਹ ਸਮਾਂ ਵੀ ਬਹੁਤ ਲੰਬਾ ਰਹਿ ਚੁੱਕੇ ਸੀ। ਹਾਲੇ ਤਾਂ ਉਨਾ ਸਮਾਂ ਜੈਸਿੰਟਾ ਐਲਨ ਨੇ ਬਤਾਇਆ ਵੀ ਨਹੀਂ। ਇਹਦਾ ਮਤਲਬ ਇਹ ਹੈ ਕਿ ਉਹ ਡੈਨੀਅਲ ਐਂਡਰਿਊਜ਼ ਤੋਂ ਵੀ ਕਿਤੇ ਜ਼ਿਆਦਾ ਖਰਚ ਰਹੇ ਨੇ। ਡੈਨੀਅਲ ਐਂਡਰਿਊਜ਼ ਆਮ ਲੋਕਾਂ ਦੇ ਯਾਨੀ ਵਿਕਟੋਰੀਆ ਦੇ ਵਿੱਚ ਰਹਿੰਦੇ ਤੁਹਾਡੇ ਵਰਗੇ ਟੈਕਸਪੇਅਰ ਦੀ ਜੇਬ ਦਾ $15,500 ਮਹੀਨੇ ਦਾ ਸਿਰਫ ਆਪਣੀ ਮਸ਼ਹੂਰੀ 'ਤੇ ਖਰਚ ਦਿੰਦੇ ਸੀ। ਉੱਧਰ ਦੂਸਰੇ ਪਾਸੇ ਦੱਸ ਦਈਏ ਕਿ ਇਸ ਖਬਰ ਦੇ ਉੱਤੇ ਬਹੁਤ ਸਾਰੇ ਤੰਜ ਬਣ ਰਹੇ ਨੇ। ਵਿਰੋਧੀ ਧਿਰ ਦੀ ਤਰਫ ਤੋਂ ਸਵਾਲ ਚੁੱਕੇ ਜਾ ਰਹੇ ਨੇ, ਸੜਕਾਂ ਤਾਂ ਫਿਕਸ ਕਰ ਦਿਓ, ਹਸਪਤਾਲ ਬਿਮਾਰ ਪਏ ਨੇ, ਔਰ ਪ੍ਰੀਮੀਅਰ ਨੂੰ ਪਰਸਨਲ ਬ੍ਰੈਂਡਿੰਗ ਦੀ ਫਿਕਰ ਲੱਗੀ ਹੋਈ ਹੈ। ਦੱਸ ਦਈਏ ਕਿ ਇਸ ਦਰਮਿਆਨ ਇੱਕ ਖਬਰ ਤਾਂ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਸਾਹਮਣੇ ਆਈ ਸੀ ਕਿ ਪ੍ਰੀਮੀਅਰ ਨੇ $1,34,000 ਖਰਚ ਕੇ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੇ ਬੁੱਤ ਬਣਾਉਣ ਨੂੰ ਵੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਜਿਹੜੀ ਗੱਲ ਤੁਹਾਨੂੰ ਗੈਰ ਪਸੰਦ ਜਾਂ ਨਾ ਪਸੰਦ ਪ੍ਰੀਮੀਅਰ ਦੀ ਦੱਸੀ ਸੀ, ਉਹ ਇੱਕ ਸਰਵੇਖਣ ਦੇ ਹਵਾਲੇ ਦੇ ਨਾਲ ਹੈ। ਡੈਮੋਜ਼ AU ਦੀ ਤਰਫ ਤੋਂ ਇੱਕ ਸਰਵੇਖਣ ਕੀਤਾ ਗਿਆ ਸੀ। ਜੈਸਿੰਟਾ ਐਲਨ ਦੀ ਇਸ ਵਕਤ ਮਕਬੂਲੀਅਤ ਵਿਕਟੋਰੀਆ ਸੂਬੇ 'ਚ 37% ਹੈ, ਪਰ ਕਰੈਕਸ਼ਨ ਦੇ ਨਾਲ ਸੁਣ ਲਵੋ, +37 ਨਹੀਂ -37%, ਯਾਨੀ ਕਿ ਨੈਗੇਟਿਵ ਰੇਟਿੰਗ ਵਾਲੀ ਇਕਲੌਤੀ ਪ੍ਰੀਮੀਅਰ ਨੇ ਉਹ ਇਸ ਵਕਤ ਦੇਸ਼ ਦੇ ਅੰਦਰ। ਇਸ ਸਰਵੇਖਣ ਦੇ ਵਿੱਚ ਅਲੱਗ ਅਲੱਗ ਸੂਬਿਆਂ ਦੇ ਕੁਝ ਕੁ ਹਜ਼ਾਰ ਲੋਕਾਂ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਆਪਣੇ ਸੂਬੇ ਦੇ ਪ੍ਰੀਮੀਅਰ ਤੋਂ ਸੰਤੁਸ਼ਟ ਹੋ। ਕਈਆਂ ਨੇ ਗੈਰ ਸੰਤੁਸ਼ਟੀ ਵੀ ਜ਼ਾਹਰ ਕੀਤੀ, ਪਰ ਮਾਈਨਸ ਦੇ ਵਿੱਚ ਰੇਟਿੰਗ ਤਾਂ ਕਿਸੇ ਵੀ ਪ੍ਰੀਮੀਅਰ ਦੀ ਨਹੀਂ ਹੈ। ਹੈਰਲਸਨ ਨੇ ਇਹ ਖਬਰ ਵੀ ਪ੍ਰਕਾਸ਼ਿਤ ਕੀਤੀ ਹੈ ਕਿ ਜੈਸਿੰਟਾ ਐਲਨ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਹੀ ਸਾਖ ਬਚਾਉਣ ਦੇ ਲਈ ਪਹਿਲਾਂ ਵੀ ਕਈ ਵਾਰ ਤਰਲੋ ਮੱਛੀ ਹੋ ਚੁੱਕੇ ਨੇ। ਘੱਟੋ ਘੱਟ 90,000 ਫੇਕ ਪ੍ਰੋਫਾਈਲ ਜਾਂ ਫੋਲੋਅਰਸ ਜਿਹੜੇ ਨੇ ਉਹਨਾਂ ਨੇ ਆਪਣੇ ਇੰਸਟਾ ਅਕਾਊਂਟ 'ਤੇ ਜੋੜੇ ਸੀ। ਜੇਕਰ ਤੁਹਾਨੂੰ ਯਾਦ ਨਾ ਹੋਵੇ, ਤੁਸੀਂ ਭੁੱਲ ਗਏ ਹੋਵੋ, ਤਾਂ ਰੇਡੀਓ ਹਾਂਜੀ ਦੇ ਉੱਤੇ ਖਬਰਾਂ ਦੇ ਬੁਲੇਟਿਨ 'ਚ ਸਾਡਾ ਇਹ ਕੰਮ ਹੈ ਕਿ ਤੁਹਾਨੂੰ ਯਾਦ ਕਰਾਉਂਦੇ ਚੱਲੀਏ। ਫਰਵਰੀ ਮਹੀਨੇ ਦੇ ਵਿੱਚ ਵੀ ਖਬਰ ਦਿੱਤੀ ਸੀ ਤੁਹਾਨੂੰ, ਉਦੋਂ ਜੈਸਿੰਟਾ ਐਲਨ ਨੇ ਰਾਤੋ ਰਾਤ 53,400 ਤੋਂ ਵਧੇਰੇ ਜਿਹੜੇ ਫੋਲੋਅਰ ਸੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਜੋੜ ਲਏ ਸੀ। ਬਾਅਦ ਦੇ ਵਿੱਚ ਇੱਕ ਹਫ਼ਤੇ ਦੇ ਸਮੇਂ ਦੇ ਅੰਦਰ ਹੀ 38,200 ਹੋਰ ਜੋੜ ਲਏ, ਯਾਨੀ ਕਿ 90,000 ਤੋਂ ਵੀ ਵਧੇਰੇ ਫੋਲੋਅਰਸ ਉਹਨਾਂ ਦੇ ਜੁੜ ਗਏ ਸੀ। ਇੱਕ ਟਾਈਮ ਦੇ ਉੱਤੇ ਤਾਂ 35,500 ਇੰਸਟਾਗ੍ਰਾਮ ਫੋਲੋਅਰਸ ਉਹਨਾਂ ਦੇ ਹੁੰਦੇ ਸੀ। ਸੱਚੇ ਹੀ ਸੀਗੇ ਚਾਹੇ ਥੋੜ੍ਹੇ ਸੀ, ਪਰ ਹੁਣ 1,20,000 ਤੋਂ ਜ਼ਿਆਦਾ ਫੋਲੋਅਰਸ, ਹੁਣ ਥੋੜ੍ਹੇ ਘਟੇ ਨੇ, ਫਿਰ ਤੋਂ ਘਟੇ ਨੇ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਪ੍ਰੀਮੀਅਰ ਨੇ ਅਲੱਗ ਅਲੱਗ ਜਿਹੜੇ AI ਬੋਟਸ ਨੇ ਜਾਂ ਫਿਰ ਬਾਹਰੋਂ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਉਹਨਾਂ ਤੋਂ ਆਪਣੇ ਖਾਤੇ ਦੇ ਵਿੱਚ ਨਕਲੀ ਫੋਲੋਅਰਸ ਜੋੜੇ ਨੇ। ਜੈਸਿੰਟਾ ਐਲਨ ਦੇ ਜ਼ਿਆਦਾਤਰ ਫੋਲੋਅਰਸ ਤਾਂ ਮੈਲਬਨ ਤੋਂ ਹੀ ਨੇ। ਫਰੀਡਮ ਆਫ ਇਨਫੋਰਮੇਸ਼ਨ ਐਕਟ ਦੀ ਜਿਹੜੀ ਇੱਕ ਰਿਪੋਰਟ ਹੈ ਉਸ 'ਚ ਇਹ ਵੀ ਦਾਅਵਾ ਹੋਇਆ ਕਿ ਜੈਸਿੰਟਾ ਐਲਨ ਦੀ ਮਕਬੂਲੀਅਤ ਇੱਥੇ ਨਹੀਂ ਬਲਕਿ ਬਾਂਗਲਾਦੇਸ਼ ਦੇ ਵਿੱਚ ਵੀ ਹੈ। ਹੈਰਾਨ ਨਾ ਹੋਵੋ ਕਿਉਂਕਿ ਉਹਨਾਂ ਦੇ ਇੰਸਟਾਗ੍ਰਾਮ ਫੋਲੋਅਰਸ ਦੇ ਵਿੱਚ 19% ਲੋਕ ਬਾਂਗਲਾਦੇਸ਼ ਦੇ ਵਿੱਚ ਰਹਿ ਰਹੇ ਨੇ, 7% ਲੋਕ ਜਿਹੜੇ ਨੇ ਉਹ ਨਾਈਜੀਰੀਆ ਰਹਿ ਰਹੇ ਨੇ। ਅਜਿਹੇ ਦੇ ਵਿੱਚ ਜੈਸਿੰਟਾ ਐਲਨ ਇਸ ਵਕਤ ਸਾਊਥ ਏਸ਼ੀਅਨ ਬੋਟ ਫਾਰਮਸ ਤੋਂ ਆਪਣੇ ਇੰਸਟਾ ਅਕਾਊਂਟ ਨੂੰ ਚੱਲਦਾ ਕਰ ਰਹੇ ਨੇ। ਖੈਰ, ਭਗਵੰਤ ਮਾਨ ਦੇ ਨਾਲ ਉਹਨਾਂ ਦੀ ਤੁਲਨਾ ਕਰਨੀ ਬਿਲਕੁਲ ਗਲਤ ਹੈ। ਜਸਿੰਟਾ ਐਲਨ ਦੇ ਤਾਂ 1,07,000 ਦੇ ਆਸ ਪਾਸ ਹੀ ਜਿਹੜੇ ਫੋਲੋਅਰਸ ਨੇ ਇੰਸਟਾਗ੍ਰਾਮ ਦੇ ਉੱਤੇ, ਸਿਰਫ ਇੰਸਟਾਗ੍ਰਾਮ ਦੀ ਗੱਲ ਕਰ ਰਹੇ ਹਾਂ, ਪਰ ਮਾਨਣੀ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਤਾਂ 16 ਲੱਖ ਤੋਂ ਜ਼ਿਆਦਾ ਫੋਲੋਅਰਸ ਨੇ। ਆਬਾਦੀ ਦਾ ਵੀ ਫਰਕ ਹੈ। ਖੈਰ, ਅਗਲੀ ਖਬਰਾਂ ਦੀ ਸਾਂਝ ਪਾਈਏ। ਵਿਕਟੋਰੀਆ ਦੀ ਖਬਰ ਤੋਂ ਬਾਅਦ ਖਬਰ ਨਿਊ ਸਾਊਥ ਵੇਲਜ਼ ਦੀ। ਅਕਸਰ ਬਹੁਤ ਵਾਰ ਇਹ ਹੁੰਦਾ ਕਿ ਵਿਕਟੋਰੀਆ ਦੀ ਜਿਹੜੀ ਇਸ ਵਕਤ ਖਜ਼ਾਨੇ ਦੀ ਹਾਲਤ ਹੈ, ਉਸ ਨੂੰ ਗਾਲਾਂ ਕੱਢਦਿਆਂ ਦੂਸਰੇ ਸੂਬਿਆਂ ਦੀ ਖਜ਼ਾਨੇ ਦੀ ਹਾਲਤ ਵੱਲ ਧਿਆਨ ਹੀ ਨਹੀਂ ਜਾਂਦਾ। ਵਿਕਟੋਰੀਆ ਨੇ ਆਪਣਾ ਬਜਟ ਪੇਸ਼ ਕਰ ਦਿੱਤਾ, ਫੈਡਰਲ ਬਜਟ ਵੀ ਪੇਸ਼ ਹੋ ਗਿਆ, ਨਿਊ ਸਾਊਥ ਵੇਲਜ਼ ਦਾ ਬਜਟ, ਦੇਸ਼ ਦੀ ਸਭ ਤੋਂ ਅਮੀਰ ਜਿਹੜਾ ਇੱਕ ਸੂਬਾ ਦਾਅਵਾ ਕਰਦਾ NSW, ਉਹਨਾਂ ਦਾ ਬਜਟ ਜੂਨ ਮਹੀਨੇ 'ਚ ਪੇਸ਼ ਹੁੰਦਾ। NSW ਦੇ ਟ੍ਰੈਜਰਰ ਨੇ ਡੈਨੀਅਲ ਮੁਖੀ, ਉਹਨਾਂ ਨੇ ਕਿਹਾ ਕਿ NSW ਦੀ ਗਰੋਥ ਜਿਹੜੀ ਹੈ ਉਹ ਦਸੰਬਰ ਮਹੀਨੇ ਦੇ ਵਿੱਚ ਜੋ ਅਸੀਂ ਸੋਚੀ ਸੀ ਉਸ ਦੇ ਨਾਲੋਂ ਸਿਗਨੀਫਿਕੈਂਟਲੀ, ਯਾਨੀ ਕਿ ਮੁਕਾਬਲਤਨ ਘਟੀ ਹੈ, ਥੋੜ੍ਹੀ ਘਟੀ ਹੈ, ਪਰ ਬਚਾਅ ਰਹਿ ਗਿਆ NSW ਦੀ ਆਰਥਿਕਤਾ ਨੂੰ। ਕੁਝ ਇੱਕ ਜਿਹੜੇ ਫੈਕਟਰਸ ਨੇ ਉਹਨਾਂ ਨੇ ਬਚਾ ਕੇ ਰੱਖਿਆ। 2026-27 ਵਿੱਤ ਵਰੇ ਦੀ ਗੱਲ ਕਰੀਏ ਤਾਂ NSW ਦੀ ਆਰਥਿਕਤਾ ਮਹਿਜ਼ 1% ਦੀ ਦਰ 'ਤੇ ਹੀ ਵਧੇਗੀ। ਇਹ ਕੋਈ ਬਹੁਤੀ ਵਧੀਆ ਦਰ ਤਾਂ ਨਹੀਂ ਮੰਨੀ ਜਾ ਸਕਦੀ, ਪਰ ਜਿਹੜੇ ਟ੍ਰੈਜਰ ਨੇ ਡੈਨੀਅਲ ਮੁਖੀ, ਉਹਨਾਂ ਨੇ ਕਿਹਾ ਕਿ ਜਿਹੜੀਆਂ ਗ੍ਰੀਨ ਐਨਰਜੀ ਸੈਕਟਰ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਈਵੇਟ ਇਨਵੈਸਟਮੈਂਟ ਹੋਈ ਹੈ, ਅਤੇ ਕਿਉਂਕਿ ਟਰਾਂਸਮਿਸ਼ਨ ਲਾਈਨਸ ਜਿਹੜੀਆਂ ਸੀਗੀਆਂ ਅਤੇ ਵਿੰਡ ਫਾਰਮਸ ਜਿਹੜੇ ਸੀ, ਉਹ ਬੜਾ ਇੱਕ ਵਿਵਾਦਿਤ ਮੁੱਦਾ ਹੈ, ਇੱਕ ਅੱਡ ਖਬਰ ਹੈ, ਬੜੀ ਵਾਰ ਉਹਦੀ ਵੀ ਚਰਚਾ ਕਰ ਚੁੱਕੇ ਹਾਂ। ਉਹ ਜੇ ਨਾ ਹੋਇਆ ਹੁੰਦਾ ਅਤੇ ਜੇ ਉਸ ਖੇਤਰ ਦੇ ਵਿੱਚ ਇਨਵੈਸਟਮੈਂਟ ਨਾ ਹੋਈ ਹੁੰਦੀ ਤਾਂ NSW ਦੀ ਆਰਥਿਕਤਾ ਤਾਂ ਬਿਲਕੁਲ ਹੀ ਲੁੜਕ ਜਾਣੀ ਸੀ, ਢਹਿ ਢੇਰੀ ਹੋ ਜਾਣੀ ਸੀ। ਅਜਿਹੇ ਦੇ ਵਿੱਚ NSW ਦੀ ਆਰਥਿਕਤਾ ਦੇ ਵਧਣ ਦੇ ਸੰਕੇਤ ਪਹਿਲਾਂ ਦਸੰਬਰ ਮਹੀਨੇ ਦੇ ਵਿੱਚ ਲਗਾਏ ਗਏ ਸੀ, ਦਸੰਬਰ 2025 'ਚ ਕਿਹਾ ਜਾ ਰਿਹਾ ਸੀ ਕਿ 2.5% ਦੇ ਆਸ ਪਾਸ ਆਰਥਿਕਤਾ ਵਧੇਗੀ, ਜੋ ਕਿ ਸੁਸਤ ਸੀ ਪਰ ਫਿਰ ਵੀ ਠੀਕ ਸੀ। ਪਰ ਹੁਣ ਟ੍ਰੈਜਰ ਨੇ ਕਿਹਾ ਕਿ ਇਰਾਨ ਜੰਗ ਹੋ ਗਈ ਹੈ, ਤੇਲ ਦੀਆਂ ਕੀਮਤਾਂ ਵੱਧ ਗਈਆਂ ਨੇ, ਔਰ NSW ਹੀ ਇਕਲੌਤਾ ਐਸਾ ਸੂਬਾ ਹੈ ਪੂਰੇ ਦੇਸ਼ ਦੇ ਵਿੱਚ ਜਿਸਦਾ ਮਿਡਲ ਈਸਟ ਦੀ ਜੰਗ ਦਾ ਸਭ ਤੋਂ ਵੱਧ ਅਸਰ ਇੱਥੇ ਦੇਖਣ ਨੂੰ ਮਿਲਿਆ। ਇੱਥੋਂ ਦੀ ਇਨਫਰਾਸਟ੍ਰਕਚਰ ਸਪੈਂਡਿੰਗ ਵਧੀ ਹੈ, ਇੱਥੋਂ ਦੀ ਜਿਹੜੀ ਸਪਲਾਈ ਚੇਨ ਹੈ ਉਹ ਪ੍ਰਭਾਵਿਤ ਹੋਈ ਹੈ। ਹਾਲਾਂਕਿ ਇਸ ਦਰਮਿਆਨ NSW ਦੀ ਲਿਬਰਲ ਪਾਰਟੀ ਜਿਹੜੀ ਉਹ ਪ੍ਰੀਮੀਅਰ ਦੀ ਜਾਂ ਫਿਰ ਫੈਡਰਲ ਜਿਹੜੇ ਸੂਬੇ ਦੇ ਟ੍ਰੈਜਰਰ ਨੇ ਉਹਨਾਂ ਦੀਆਂ ਇਹਨਾਂ ਤਰਕਾਂ ਦੇ ਨਾਲ, ਇਹਨਾਂ ਲੌਜਿਕਸ ਦੇ ਨਾਲ ਸਹਿਮਤ ਨਹੀਂ ਨੇ। ਪਿਛਲੇ ਸਾਲ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ 'ਤੇ ਖਾਤੇ ਬਣਾਉਣ ਦੀ ਗੱਲ ਖਬਰ ਜਿਹੜੀ ਆਸਟ੍ਰੇਲੀਆ 'ਚ ਚਰਚਾ ਦਾ ਵਿਸ਼ਾ ਬਣੀ ਸੀ, ਉਹਨਾਂ ਨੂੰ ਖਾਤੇ ਬਣਾਉਣ ਤੋਂ ਬੈਨ ਰੱਖਿਆ ਗਿਆ ਸੀ। ਇਸ ਦਰਮਿਆਨ ਇੱਕ ਪਲੈਟਫਾਰਮ ਜਿਹੜਾ ਕਿ ਗੇਮਿੰਗ ਪਲੈਟਫਾਰਮ ਹੈ, ਰੋਬੋਲੋਕਸ, ਉਸ ਨੂੰ ਬਾਹਰ ਰੱਖਿਆ ਗਿਆ, ਪਰ ਹੁਣ ਰੋਬੋਲੋਕਸ ਦੇ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ। ਰੋਬੋਲੋਕਸ ਕੰਪਨੀ ਨੇ ਦੱਸਿਆ ਹੈ ਕਿ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਇੰਡੋਨੇਸ਼ੀਆ, ਨੀਦਰਲੈਂਡ ਵੀ, ਇਹ 4 ਮੁਲਕ ਨੇ ਜਿੱਥੇ ਹੁਣ ਏਜ ਗੇਟਿਡ ਅਕਾਊਂਟ ਜਿਹੜੇ ਨੇ ਉਹ ਹੋਣਗੇ, ਯਾਨੀ ਕਿ ਰੋਬੋਲੋਕਸ ਜਿਹੜਾ ਕਿਡਜ਼ ਅਕਾਊਂਟ ਹੈ 5 ਸਾਲ ਤੋਂ 8 ਸਾਲ ਦੇ ਬੱਚਿਆਂ ਦੇ ਲਈ ਹੋਏਗਾ, ਅਤੇ ਜਿਹੜਾ ਸਿਲੈਕਟ ਅਕਾਊਂਟ ਹੈ ਉਹ 9 ਤੋਂ 15 ਸਾਲ ਦੇ ਬੱਚਿਆਂ ਦੇ ਲਈ ਹੋਏਗਾ। ਹੁਣ ਅਜਿਹੇ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਤਾਂ ਜਿਹੜੇ 43% ਰੋਬੋਲੋਕਸ ਦੇ ਜਿਹੜੇ ਯੂਜ਼ਰਸ ਨੇ ਉਹ 12 ਤੋਂ 15 ਸਾਲ ਦੇ ਹੀ ਟੀਨੇਜਰਸ ਨੇ। ਕਿਹਾ ਜਾਂਦਾ ਹੈ ਕਿ ਸੋਸ਼ਲ ਮੀਡੀਆ ਪਾਬੰਦੀਆਂ ਤਾਂ ਠੀਕ ਹੈ, ਇੰਸਟਾਗ੍ਰਾਮ, ਵਟਸਐਪ, ਟੈਲੀਗ੍ਰਾਮ, ਐਸੇ ਅਦਾਰੇ ਤਾਂ ਠੀਕ ਨੇ, ਪਰ ਆਸਟ੍ਰੇਲੀਆ ਦੇ ਵਿੱਚ ਰੋਬੋਲੋਕਸ ਦੇ ਉੱਤੇ ਵੀ ਛੋਟੇ ਬੱਚੇ ਚੈਟਿੰਗ ਕਰਦੇ ਨੇ। ਇਹ ਗੇਮਿੰਗ ਪਲੈਟਫਾਰਮ ਹੋਣ ਤੋਂ ਨਾਲ ਨਾਲ ਇੱਕ ਚੈਟਿੰਗ ਪਲੈਟਫਾਰਮ ਵੀ ਬਣ ਜਾਂਦਾ, ਪਰ ਰੋਬੋਲੋਕਸ ਨੇ ਕਿਹਾ ਹੈ ਕਿ ਛੋਟੇ ਬੱਚਿਆਂ ਨੂੰ ਤਾਂ ਉਹ ਰੋਕ ਦੇਣਗੇ, ਜਿਹੜਾ ਯੂਜ਼ਰ ਜਨਰੇਟਿਡ ਗੇਮਸ ਨੇ ਉਹ ਨਹੀਂ ਖੇਡ ਸਕਦੇ ਛੋਟੇ ਬੱਚੇ, ਪਰ ਇੱਕ ਜਿਹੜਾ ਇੱਕ ਸਰਟਨ ਏਜ ਤੋਂ ਬਾਅਦ ਦੇ ਜਿਹੜੇ ਬੱਚੇ ਨੇ, ਯਾਨੀ ਕਿ ਟੀਨੇਜਰ ਬੱਚੇ, ਉਹਨਾਂ ਦੇ ਪੇਰੈਂਟਲ ਕੰਸੈਂਟ ਦੇ ਨਾਲ ਉਹਨਾਂ ਨੂੰ ਵਾਈਟ ਲਿਸਟ ਕਰਨ ਤੋਂ ਬਾਅਦ ਉਹ ਚੈਟ ਫੰਕਸ਼ਨ ਨੂੰ ਜ਼ਰੂਰ ਵਰਤ ਸਕਣਗੇ, ਯਾਨੀ ਕਿ ਆਪਣੇ ਤੋਂ ਵੱਧ ਉਮਰ ਦੇ ਲੋਕਾਂ ਦੇ ਨਾਲ ਉਹ ਕਮਿਊਨੀਕੇਟ ਇਸ ਦੇ ਉੱਤੇ ਹਾਲੇ ਵੀ ਕਰਦੇ ਰਹਿਣਗੇ, ਜੋ ਕਿ ਇੱਕ ਖਤਰੇ ਦੀ ਘੰਟੀ ਹੈ। $96 ਮਿਲੀਅਨ ਖਰਚ ਕੇ ਆਸਟ੍ਰੇਲੀਆ ਦੇ ਵਿੱਚ ਮੌਸਮ ਮਹਿਕਮੇ ਨੇ ਆਪਣੀ ਇੱਕ ਵੈਬਸਾਈਟ ਤਿਆਰ ਕਰਵਾਈ ਸੀ, ਬੜੀ ਵਾਰ ਖਬਰਾਂ ਦਿੱਤੀਆਂ ਸੀ, ਯਾਦ ਕਰੋ, ਸ਼ਾਇਦ ਯਾਦ ਆਵੇ, ਕਿਉਂਕਿ ਇਸ ਵੈਬਸਾਈਟ ਨੂੰ ਲਾਂਚ ਕਰਵਾਉਣ ਵਾਲੇ ਡਾਕਟਰ ਪੀਟਰ ਸਟੋਨ, ਜਿਹੜੇ ਕਿ ਕਿਸੇ ਸਮੇਂ ਦੇ ਉੱਤੇ ਵੈਦਰ ਬਿਊਰੋ ਦੇ ਚੀਫ ਸੀ, ਹੁਣ ਨਹੀਂ ਰਹੇ ਨੇ, ਅਸਲ 'ਚ ਦੁਨੀਆ 'ਚ ਤਾਂ ਹੈਗੇ ਨੇ, ਪਰ ਉਹਨਾਂ ਨੇ ਇਸ ਅਦਾਰੇ ਨੂੰ ਛੱਡ ਦਿੱਤਾ, ਯਾਨੀ ਕਿ ਹੁਣ ਇਸ 92 96 ਮਿਲੀਅਨ ਅਲੱਗ ਅਲੱਗ ਖਬਰਾਂ ਦੇ ਵਿੱਚ ਅਲੱਗ ਅਲੱਗ ਰਕਮ ਦੱਸੀ ਜਾ ਰਹੀ ਸੀ। ਕਾਊਂਟ ਤਾਂ ਸਾਡੇ ਤੋਂ ਨਾ 92 ਮਿਲੀਅਨ ਹੋਣੀ ਹੈ ਨਾ 96 ਹੋਣੀ ਹੈ, ਪਰ ਇਹ ਗੱਲ ਕਹੀ ਗਈ ਕਿ ਇਸ ਦੇ ਜਿਹੜੀ ਵੈਬਸਾਈਟ ਹੈ ਜਿਸ ਦੇ ਉੱਤੇ ਇੰਨਾ ਖਰਚਾ ਕਰ ਦਿੱਤਾ ਹੈ, $96 million ਖਰਚਾ ਜਿਹੜਾ ਹੈ ਵੈਦਰ ਬਿਊਰੋ ਨੂੰ ਆਪਣੀ ਵੈਬਸਾਈਟ 'ਤੇ ਕਰਨਾ ਪਿਆ, ਨਿਕਲ ਕੇ ਉਸ ਦੇ ਵਿੱਚੋਂ ਕੁਝ ਵੀ ਨਹੀਂ ਆਇਆ। ਦੱਸ ਦਈਏ ਕਿ ਸਟੋਨ ਨੇ ਸਾਲ 2017 ਦੇ ਵਿੱਚ ਬਿਊਰੋ ਆਫ ਮੈਟਰੋਲੋਜੀ ਨੂੰ ਜੁਆਇਨ ਕੀਤਾ ਸੀ, ਉਸ ਤੋਂ ਬਾਅਦ ਉਹ ਚੀਫ ਕਸਟਮਰ ਆਫਿਸਰ ਦੇ ਤੌਰ ਦੇ ਉੱਤੇ ਵੀ ਰਹੇ, ਬਿਜ਼ਨਸ ਐਗਜ਼ੈਕਟਿਵ ਦੇ ਤੌਰ ਦੇ ਉੱਤੇ ਵੀ ਕੰਮ ਕਰਦੇ ਰਹੇ। ਸਟੋਨ ਦਾ ਆਖਰੀ ਦਿਨ ਜਿਹੜਾ ਹੋਏਗਾ ਇਸ ਮਹਿਕਮੇ ਦੇ ਵਿੱਚ 30 June ਹੋਏਗਾ 2026 ਨੂੰ, ਉਹਨਾਂ ਦਾ ਇਸ ਮਹਿਕਮੇ ਦੇ ਵਿੱਚ ਆਖਰੀ ਦਿਨ ਹੋਏਗਾ, ਫਿਰ ਉਸ ਤੋਂ ਬਾਅਦ ਉਹ ਇਹ ਮਹਿਕਮਾ ਛੱਡ ਕੇ ਰੁਖਸਤ ਹੋਣਗੇ। ਆਸਟ੍ਰੇਲੀਆ ਦੀਆਂ ਕੁਝ ਹੋਰ ਖਬਰਾਂ ਦੇ ਵੱਲ ਵੀ ਸਾਂਝ ਪਾਉਂਦੇ ਚੱਲੀਏ। ਇੱਕ ਹੋਰ ਸ਼ਖਸ ਦੇ ਨਾਲ ਜੁੜੀ ਹੋਈ ਖਬਰ, ਐਤਕੀ ਜਿਹੜੀ ਆ ਉਹ ਦੁਨੀਆ ਤੋਂ ਜਾਂਦੀ ਹੈ, ਅਲਵਿਦਾ ਹੋਣ ਦੀ ਖਬਰ ਹੈ। ਗੱਲ ਕਰ ਰਹੇ ਹਾਂ ਐਂਜਲੀਕਨ ਬਿਸ਼ਪ ਅਤੇ ਸਾਬਕਾ ਗਵਰਨਰ ਜਨਰਲ ਰਹੇ ਪੀਟਰ ਹੌਲਿੰਗਵਰਥ ਦੀ। ਪੀਟਰ ਹੌਲਿੰਗਵਰਥ ਇੱਕ ਚਰਚਿਤ ਸ਼ਖਸੀਅਤ ਰਹੇ ਨੇ। ਸਾਲ 2003 ਦੇ ਵਿੱਚ ਉਹਨਾਂ ਨੇ ਰਿਜ਼ਾਈਨ ਵੀ ਕਰ ਦਿੱਤਾ ਸੀ ਕਿਉਂਕਿ ਉਹਨਾਂ ਦੇ ਨਾਲ ਕੰਟਰੋਵਰਸੀ ਇੱਕ ਜੁੜ ਗਈ ਸੀ। ਦੱਸ ਦਈਏ ਕਿ ਐਡੀਲੈਡ ਦੇ ਵਿੱਚ ਸਾਲ 1935 'ਚ ਪੈਦਾ ਹੋਏ, ਮੈਲਬਨ ਦੇ ਵਿੱਚ ਪਲੇ ਵਧੇ ਜਿਹੜੇ ਪੀਟਰ ਹੌਲਿੰਗਵਰਥ ਨੇ, ਉਹ ਆਸਟ੍ਰੇਲੀਆ ਦੇ ਇਕਲੌਤੇ ਐਸੇ ਪਾਦਰੀ ਸੀ ਜਿਹੜੇ ਸਿਆਸਤ ਦੇ ਵਿੱਚ ਆਏ ਸੀ, ਗਵਰਨਰ ਜਨਰਲ ਦੇ ਅਹੁਦੇ ਤੱਕ ਰਹੇ ਸੀ ਜਦੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜਿਹੜੇ ਸੀ ਜੌਨ ਹਾਵਰਟ 2001 ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਪਾਦਰੀ ਬਣਾਇਆ ਸੀ। ਪਰ ਇਹਨਾਂ ਦੇ ਨਾਲ ਵਿਵਾਦ ਇਹ ਸੀ ਕਿ ਜਦੋਂ ਇਹ ਪਾਦਰੀ ਹੁੰਦੇ ਸੀ, ਗਵਰਨਰ ਜਨਰਲ ਨਹੀਂ ਸੀ ਬਣੇ ਹਾਲੇ, 90ਵਿਆਂ ਦੀ ਗੱਲ ਹੈ, ਉਦੋਂ ਇਹਨਾਂ ਦੀ ਇੱਕ ਚਰਚ ਦੇ ਵਿੱਚ, ਇਹ ਪ੍ਰਮੁੱਖ ਪਾਦਰੀ ਹੁੰਦੇ ਸੀ ਪਰ ਇਹਨਾਂ ਦੀ ਚਰਚ ਦੇ ਵਿੱਚ ਜਿਹੜੇ ਦੂਸਰੇ ਛੋਟੇ ਪਾਦਰੀ ਸੀ ਉਹਨਾਂ ਨੇ ਛੋਟੇ ਬੱਚਿਆਂ ਦੇ ਨਾਲ ਜਿਨਸੀ ਦੁਸ਼ਕਰਮ ਕੀਤੇ ਸੀ। ਇੱਥੋਂ ਤੱਕ ਕਿ ਉਹਨਾਂ ਦਿਨਾਂ ਦੇ ਵਿੱਚ ਇੱਕ ਖਬਰ ਇਹ ਵੀ ਸਾਹਮਣੇ ਆਈ ਸੀ ਕਿ ਇੱਕ ਛੋਟੀ ਬੱਚੀ ਜਿਹੜੀ ਸੀ ਨਿਊ ਸਾਊਥ ਵੇਲਸ ਦੀ, ਉਸਨੇ ਜਿਹੜਾ ਡੋਨਲਡ ਚੇਅਰਮੈਨ ਇੱਕ ਪਾਦਰੀ ਸੀ ਅਤੇ ਇੱਕ ਜੌਨ ਐਲੀਅਟ ਜਿਹੜੇ ਇਹਨਾਂ ਦੀ ਹੀ ਅਗਵਾਈ ਦੇ ਵਿੱਚ ਉਸ ਚਰਚ ਦੇ ਅੰਦਰ ਕੰਮ ਕਰ ਰਹੇ ਸੀ ਜਿੱਥੇ ਡਾਕਟਰ ਹੌਲਿੰਗਵਰਥ ਪ੍ਰਮੁੱਖ ਪਾਦਰੀ ਸੀ, ਤਾਂ ਉਸ ਬੱਚੀ ਨੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਚੇਅਰਮੈਨ ਨੇ ਉਸ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ। ਇਸ ਗੱਲ ਨੂੰ ਨਾ ਸਿਰਫ ਡਾਕਟਰ ਹੌਲਿੰਗਵਰਥ ਨੇ ਅਣਗੌਲਿਆ ਕੀਤਾ ਬਲਕਿ ਕਦੇ ਇਸ ਸ਼ਿਕਾਇਤ ਦੇ ਉੱਤੇ ਕੰਮ ਵੀ ਨਹੀਂ ਕੀਤਾ। ਹੋਰ ਤਾਂ ਹੋਰ, ਚੇਅਰਮੈਨ ਆਪਣੇ ਆਖਰੀ ਦਿਨ ਤੱਕ, ਜਦ ਤੱਕ ਉਹ ਰਿਟਾਇਰ ਨਹੀਂ ਹੋਏ, ਇਸੇ ਹੀ ਚਰਚ ਦੇ ਵਿੱਚ ਉਹ ਪਾਦਰੀ ਦੇ ਤੌਰ ਦੇ ਉੱਤੇ ਕੰਮ ਕਰਦੇ ਰਹੇ ਸੀ। ਖੈਰ, ਇਹ ਖਬਰਾਂ ਜਿਹੜੀਆਂ ਆਸਟ੍ਰੇਲੀਆ ਦੇ ਨਾਲ ਜੁੜੀਆਂ। ਜਾਣ ਤੋਂ ਪਹਿਲਾਂ ਨਾਰਦਰਨ ਟੈਰੀਟਰੀ ਦੇ ਸਿਹਤ ਮਹਿਕਮੇ ਦੇ ਹਵਾਲੇ ਦੇ ਨਾਲ ਇੱਕ ਖਬਰ ਦੱਸ ਦਈਏ। ਮੱਛਰਾਂ ਦੇ ਨਾਲ ਜੁੜੀ ਇੱਕ ਬਿਮਾਰੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਫੈਲ ਰਹੀ ਹੈ, ਜਿਸ ਦੇ ਨਾਲ ਜੁੜੀਆਂ ਹੋਈਆਂ 2 ਮੌਤਾਂ ਹੋਈਆਂ ਦੱਸੀਆਂ ਗਈਆਂ ਨੇ। ਮੁਰੇ ਵੈਲੀ ਐਨਸੈਫਲਾਈਟਿਸ MVE, ਇਸ ਬਿਮਾਰੀ ਦੇ ਨਾਲ ਗ੍ਰਸਤ ਹੋਏ 2 ਲੋਕਾਂ ਦੀ ਮੌਤ ਦੀ ਖਬਰ ਐਲਿਸ ਸਪ੍ਰਿੰਗ ਦੇ ਵਿੱਚੋਂ ਸਾਹਮਣੇ ਆਈ ਹੈ। ਨਾਰਦਰਨ ਟੈਰੀਟਰੀ ਦੇ ਸਿਹਤ ਮਹਿਕਮੇ ਦੇ ਬੁਲਾਰੇ ਦੀ ਤਰਫ ਤੋਂ ਇਸ ਖਬਰ ਦੀ ਪੁਸ਼ਟੀ ਕੀਤੀ ਗਈ ਹੈ।
1: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
4: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ। bansalimmigration.com.au.
6: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ. Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ. Business fleet ਲਈ ਗੱਲ ਕਰੋ. Vehicle experts, Tim Forbes ਜਾਂ Corey ਨਾਲ. Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service. Chadston Ford, ready, set, Ford.
7: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
8: ਹਾਂਜੀ ਰੇਡੀਓ
9: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ. ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ, ਸ਼ੁਕਰਾਨਾ ਚਿਹਰੇ 'ਤੇ ਹੋਊਗੀ ਮੁਸਕਰਾਹਟ. ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ. ਕੋਸ਼ਿਸ਼ ਕਰਿਓ ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਬਣੀ ਰਹੇ. ਇਹ ਮੁਸਕਰਾਹਟ ਇਸ ਚੀਜ਼ ਦਾ ਸਬੂਤ ਹੈ ਕਿ ਤੁਸੀਂ ਖੁਸ਼ ਹੋ, ਖੁਸ਼ ਹੋ ਉਹਦੀਆਂ ਦਿੱਤੀਆਂ ਦਾਤਾਂ ਤੋਂ. ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ. ਦੂਰੋਂ ਆਵਾਜ਼ ਆਉਂਦੀ ਆ, ਵੈਸੇ ਇਹ ਆਵਾਜ਼ ਪਹਿਲੀ ਵਾਰੀ ਨਹੀਂ ਆਈ, ਹੁਣ ਤਾਂ ਉਹ ਆਦੀ ਹੋ ਚੁੱਕਾ ਇਹ ਆਵਾਜ਼ ਸੁਣਨ ਦਾ. ਵੇ ਨਖੱਤਿਆ, ਤੈਨੂੰ ਕਿੰਨੀ ਵਾਰੀ ਕਿਹਾ ਕਰਾ ਲਾ ਦੂਸਰਾ ਵਿਆਹ, ਇਸ ਕਲੈਣੀ ਦੀ ਕੁੱਖ ਤੋਂ ਤੈਨੂੰ ਕੁਛ ਨਹੀਂ ਮਿਲਣ ਵਾਲਾ. ਸਾਨੂੰ ਵਾਰਸ ਚਾਹੀਦਾ ਵਾਰਸ. ਜਦੋਂ ਪੰਜਵੀਂ ਧੀ ਨੇ ਜਨਮ ਲਿਆ ਤਾਂ ਸੁਲੱਖਣ ਸਿੰਘ ਦੀ ਮਾਂ ਦੀ ਇੱਕ ਵਾਰੀ ਫਿਰ ਉਦਾਂ ਦੀ ਕੂਕ ਨਿਕਲੀ. ਸੁਲੱਖਣ ਸਿੰਘ ਦੀ ਮਾਂ ਮੇਹਰ ਕੌਰ ਬੜਾ ਬੁਰਾ ਭਲਾ ਬੋਲਦੀ. ਜਿੱਦਾਂ ਜਿੱਦਾਂ ਧੀਆਂ ਦੀ ਗਿਣਤੀ ਵੱਧਦੀ ਜਾਂਦੀ ਉਦਾਂ ਉਦਾਂ ਉਹਦੇ ਅੰਦਰ ਦਾ ਗੁੱਸਾ ਹੋਰ ਵੀ ਵੱਧਦਾ ਜਾਂਦਾ. ਇਸ ਤੋਂ ਪਹਿਲਾਂ 4 ਧੀਆਂ ਹੋ ਚੁੱਕੀਆਂ ਸੀ ਸੁਰਜਨ ਸਿੰਘ ਦੀਆਂ. ਨੀਲੇ ਅਸਮਾਨ ਵੱਲ ਵੇਖਦਿਆਂ ਸੁਰਜਨ ਸਿੰਘ ਨੇ ਰੱਬ ਅੱਗੇ ਆਵਾਜ਼ ਮਾਰੀ, ਰੱਬ ਨੂੰ ਕੋਸਿਆ, ਨਾ ਮੇਰੇ ਤੋਂ ਕਿਹੜਾ ਗੁਨਾਹ ਹੋ ਗਿਆ ਰੱਬਾ, ਮੈਂ ਕਿਹੜਾ ਤੇਰੇ ਵੱਸ ਦੇ ਬਾਗ ਉਜਾੜੇ ਨੇ, ਦੱਸ ਮੈਨੂੰ ਵੀ ਇੱਕ ਜੀ ਦੇ ਦਿੰਦਾ. ਇਸੇ ਤਰ੍ਹਾਂ ਦੇ ਨਾਲ ਉਹਨੇ ਵੀ ਹਰ ਵਾਰ ਦੀ ਤਰ੍ਹਾਂ ਆਪਣੇ ਮਨ ਦੀ ਪੜਾਸ ਕੱਢੀ ਤੇ ਫਿਰ ਹੌਲੀ ਜਿਹੀ ਕਹਿਣ ਲੱਗਾ, ਕੋਈ ਨਾ ਰੱਬਾ, ਸ਼ਾਇਦ ਇਹਦੇ ਵਿੱਚ ਵੀ ਤੇਰੀ ਕੋਈ ਰਜ਼ਾ ਹੋਊਗੀ, ਇਹਦੇ ਵਿੱਚ ਵੀ ਕੁਛ ਚੰਗਾ ਹੀ ਹੋਊਗਾ. ਅਤੇ ਉੱਧਰ ਸੁਰਜਨ ਸਿੰਘ ਦੀ ਘਰਵਾਲੀ ਨਸੀਬ ਕੌਰ, ਉਸਨੇ ਆਪਣੇ ਸੱਸ ਨੂੰ ਕਦੀ ਵੀ ਮਾੜਾ ਚੰਗਾ ਨਹੀਂ ਬੋਲਿਆ. ਉਹ ਹਮੇਸ਼ਾ ਇਹੋ ਹੀ ਕਹਿੰਦੀ ਰਹਿੰਦੀ, ਜੋ ਰੱਬ ਦੀ ਮਰਜ਼ੀ. ਵੇਖੋ ਜੀ, ਤੁਹਾਡੀ ਮਾਂ ਬਿਲਕੁਲ ਸੱਚ ਕਹਿੰਦੀ ਹੈ. ਰੱਬ ਸਾਡੇ ਨਾਲ ਨਾਰਾਜ਼ ਆ ਕਿਸੇ ਗੱਲੋਂ? ਮੈਂ ਤਾਂ ਕਹਿੰਦੀ ਹਾਂ ਤੁਸੀਂ ਬੀਜੀ ਦੀ ਮੰਨ ਲਓ, ਮੈਨੂੰ ਕੋਈ ਇਤਰਾਜ਼ ਨਹੀਂ ਹੋਊਗਾ. ਦਿਲੋਂ ਕਹਿੰਦੀ ਹਾਂ ਸੱਚੇ ਵਾਹਿਗੁਰੂ ਦੀ ਸਹੁੰ, ਤੁਸੀਂ ਕਰਵਾ ਲਓ ਦੂਜਾ ਵਿਆਹ. ਤੁਹਾਨੂੰ ਧੀਆਂ ਦੀ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਮੈਂ ਸਾਂਭ ਲੂੰਗੀ ਆਪਣੀਆਂ ਧੀਆਂ. ਸ਼ਾਇਦ ਰੱਬ ਇਹੋ ਹੀ ਚਾਹੁੰਦਾ, ਇਸੇ ਕਰਕੇ ਤਾਂ ਵਾਰ ਵਾਰ ਬੀਜੀ ਦੇ ਮੂੰਹ ਵੀ ਇਹ ਗੱਲਾਂ ਖਵਾਉਂਦਾ. ਸੱਚ ਜਾਣਿਓ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੋਊਗਾ ਤੁਹਾਡੇ ਨਾਲ, ਮੈਂ ਮਰਦੇ ਦਮ ਤੱਕ ਇੱਥੇ ਹੀ ਕਰਦੀ ਰਹੂੰਗੀ, ਇਸੇ ਘਰ 'ਚ ਹੀ ਕਰਦੀ ਰਹੂੰਗੀ, ਇਹਨਾਂ ਧੀਆਂ ਦਾ ਕਰਦੀ ਰਹੂੰਗੀ, ਤੁਹਾਡਾ ਕਰਦੀ ਰਹੂੰਗੀ. ਮੈਨੂੰ ਤਾਂ ਯਕੀਨ ਹੈ ਜੀ ਇੱਕ ਦਿਨ ਇਹ ਮੇਰੀਆਂ ਧੀਆਂ ਇਹੋ ਹੀ ਮੇਰਾ ਪੁੱਤ ਬਣਨਗੀਆਂ. ਅੱਗੋਂ ਸੁਰਜਨ ਸਿੰਘ ਬੋਲਿਆ, ਪੰਜਵੀਂ ਕੁੜੀ ਤੋਂ ਬਾਅਦ ਸੁਰਜਨ ਸਿੰਘ ਦੀ ਘਰਵਾਲੀ ਨਸੀਬ ਕੌਰ ਜਹਾਨੋਂ ਕੂਚ ਕਰਕੇ. ਸੁਰਜਨ ਸਿੰਘ ਤੇ ਉਸਦੀਆਂ ਧੀਆਂ ਦੇ ਜਿੱਦਾਂ ਪਹਾੜ ਟੁੱਟ ਪਿਆ ਹੋਵੇ, ਪਰ ਇਸਦੀ ਮਾਂ ਫਿਰ ਵੀ ਬੋਲਣੋਂ ਨਹੀਂ ਅੜਦੀ ਸੀ. ਕਿਸੇ ਵੇਲੇ ਆਪਣੇ ਪੁੱਤ ਨੂੰ ਸੁਣਾ ਦਿੰਦੀ, ਕਿਸੇ ਵੇਲੇ ਉਸ ਜਹਾਨੋਂ ਗਈ ਨੌਂ ਨੂੰ ਸੁਣਾ ਦਿੰਦੀ, ਕਿਸੇ ਵੇਲੇ ਆਪਣੀਆਂ ਪੋਤੀਆਂ ਨੂੰ. ਉਹ ਵੀ ਕਿਤੇ ਨਾ ਕਿਤੇ ਆਪਣਾ ਆਪ ਆਪਣੇ ਅੰਦਰੋਂ ਗੁੱਬ ਗੁਭਾਰ ਕੱਢਦੀ ਰਹਿੰਦੀ. ਆਪ ਤਾਂ ਮਰ ਗਈ ਹੈ ਪਰ ਇਹ ਪੰਜ ਪੱਥਰ ਜੰਮ ਕੇ ਇਸ ਵਿਹੜੇ ਦੇ ਵਿੱਚ ਸੁੱਟ ਗਏ। ਸਾਰੀ ਉਮਰ ਮੇਰੇ ਪੈਰਾਂ ਦੇ ਵਿੱਚ ਵੱਜਣ ਦੇ ਲਈ, ਬੁੱਢੀ ਉਮਰ ਇਹਨਾਂ ਪੱਥਰਾਂ ਦੇ ਠੇਡੇ ਖਾਂਦੀ ਰਹੀ। ਉੱਥੋਂ ਸੁਰਜਨ ਸਿੰਘ ਬੋਲਿਆ, ਬੀਬੀ ਬੀਬੀ ਤੇਰਾ ਵੀ ਕੋਈ ਪਤਾ ਨਹੀਂ ਲੱਗਦਾ, ਕਦੀ ਤੂੰ ਆਪ ਹੀ ਕਹਿੰਦੀ ਹੈ। ਬਾਬਾ ਨਾਨਕ ਕਹਿ ਗਿਆ ਸੀ, ਸੋ ਕੋ ਮੰਦਾ ਆਖੀਐ ਜਿਤ ਜੰਮੇ ਰਾਜਾਨ। ਤੇ ਫਿਰ ਕਦੀ ਇੱਦਾਂ ਦੀਆਂ ਗੱਲਾਂ ਕਰਨ ਲੱਗ ਪੈਂਦੀ ਹੈ। ਇਸ ਤੋਂ ਬਾਅਦ ਮਾਂ ਦੇ ਕੋਲ ਕੋਈ ਜਵਾਬ ਨਹੀਂ ਸੀ। ਚੰਗਾ ਉਹ ਇਹੋ ਹੀ ਸਮਝਦੀ ਕਿ ਧੌਣ ਨੀਵੀਂ ਕਰਕੇ ਅੰਦਰ ਕਮਰੇ 'ਚ ਚਲੀ ਜਾਂਦੀ। ਸੁਰਜਨ ਸਿੰਘ ਨੇ ਸਵੇਰੇ ਸਵੇਰੇ ਉੱਠਣਾ, ਰੱਬ ਦਾ ਸ਼ੁਕਰਾਨਾ ਕਰਨਾ, ਅਤੇ ਫਿਰ ਹਾਰ ਪੰਜਾਲੀ ਲੈ ਕੇ ਆਪਣੇ ਬਲਦਾਂ ਸਮੇਤ ਖੇਤਾਂ ਨੂੰ ਚਲੇ ਜਾਣਾ। ਜਦੋਂ ਆਪਣੇ ਖੇਤਾਂ ਨੂੰ ਜਾਣ ਲੱਗਦਾ ਤਾਂ ਉਸਦੀ ਵੱਡੀ ਧੀ ਉਹਨੂੰ ਆ ਕੇ ਕਹਿੰਦੀ, ਪਾਪਾ ਜੀ ਅੱਜ ਮੈਂ ਵੀ ਤੁਹਾਡੇ ਨਾਲ ਜਾਣਾ, ਮੈਂ ਵੀ ਆਪਣੇ ਖੇਤਾਂ ਦੇ ਵਿੱਚ ਹਲ ਵਾਹੂੰਗੀ। ਜਦੋਂ ਤੁਸੀਂ ਥੱਕ ਜਾਓਗੇ ਨਾ ਤਾਂ ਮੈਂ ਬਲਦਾਂ ਦੇ ਨਾਲ ਖੇਤਾਂ ਦੇ ਵਿੱਚ ਹਲ ਚਲਾਉਂਗੀ, ਮੈਂ ਸਿੱਖ ਲੂੰਗੀ ਤੁਹਾਡੇ ਕੋਲੋਂ। ਅੱਖਾਂ ਭਰ ਕੇ ਸੁਰਜਨ ਸਿੰਘ ਕਹਿਣ ਲੱਗਾ, ਉਹ ਨਾ ਧੀਏ, ਧੀਆਂ ਧਿਆਣੀਆਂ ਦਾ ਕੰਮ ਥੋੜ੍ਹੀ ਹੈ, ਨਾ ਤੂੰ ਥੋੜ੍ਹੀ ਹੁਣ ਖੇਤ ਵਾਏਂਗੀ। ਮੇਰਾ ਪੁੱਤ ਤੇਰਾ ਤਾਂ ਕੰਮ ਹੈ ਪੜ੍ਹਾਈ ਕਰਨਾ, ਪੜ੍ਹ ਲਿਖ ਕੇ ਵੱਡੀ ਅਫਸਰ ਲੱਗਣਾ। ਨਹੀਂ ਪਾਪਾ ਜੀ, ਮੈਂ ਵੀ ਤੁਹਾਡੇ ਨਾਲ ਜਾਊਂਗੀ, ਖੇਤਾਂ 'ਚ ਜਾਊਂਗੀ, ਕੰਮ ਕਰਾਊਂਗੀ, ਮੈਂ ਵਾਅਦਾ ਕਰਦੀ ਹਾਂ ਨਾਲ ਪੜ੍ਹਾਈ ਵੀ ਕਰੂੰਗੀ। ਪੰਜਾਂ ਧੀਆਂ ਨੇ ਵਾਈ ਖੇਤੀ ਸਮੇਤ ਘਰ ਦਾ ਡੰਗਰ ਵਛਾ, ਅਤੇ ਨਾਲ ਉਹਨਾਂ ਨੇ ਪੜ੍ਹਾਈ ਵੀ ਕੀਤੀ। ਸਾਰਾ ਪਿੰਡ ਇਸ ਦੀ ਗਵਾਹੀ ਭਰਦਾ ਹੈ, ਸਾਰਾ ਪਿੰਡ ਗਵਾਹੀ ਭਰਦਾ ਸੀ ਕਿ ਧੀਆਂ ਬੜੀਆਂ ਸੂਝਵਾਨ, ਸਿਆਣੀਆਂ ਅਤੇ ਮਿਹਨਤੀ ਨੇ। ਪਰ ਇਹ ਦੁਨੀਆਦਾਰੀ, ਘਰ ਦਾ ਗੁਜ਼ਾਰਾ ਫਿਰ ਵੀ ਮਸਾਂ ਕੀ ਚੱਲਦਾ। ਸੁਰਜਨ ਸਿੰਘ ਨੇ ਪਿੰਡ ਦੇ ਬਾਣੀਆਂ ਤੋਂ ਕੁਛ ਪੈਸੇ ਫੜ ਰੱਖੇ ਸੀ, ਜ਼ਮੀਨ ਵੀ ਵੇਚਣੀ ਪਈ, ਸਿਰਫ ਇਸ ਕਰਕੇ ਕਿ ਉਹ ਆਪਣੀ ਧੀਆਂ ਨੂੰ ਚੰਗੀ ਵਿਦਿਆ ਦੇਣੀ ਚਾਹੁੰਦਾ ਸੀ। ਸਮਾਂ ਆਪਣੀ ਚਾਲ ਚੱਲਦਾ ਰਿਹਾ, ਪਰਮਾਤਮਾ ਦਾ ਓਟ ਆਸਰਾ ਇਸ ਘਰ 'ਤੇ ਵੀ ਬਣਿਆ ਰਿਹਾ। ਸਾਰੀਆਂ ਧੀਆਂ ਨੇ ਬਹੁਤ ਮਿਹਨਤ ਕੀਤੀ, ਉਹਨਾਂ ਦੀ ਮਿਹਨਤ ਸਦਕਾ ਉਹ ਸਾਰੀਆਂ ਸਰਕਾਰੀ ਨੌਕਰੀ 'ਤੇ ਲੱਗ ਗਈਆਂ, ਇੱਕ ਇੱਕ ਕਰਕੇ ਆਪਣੀ ਰੋਟੀ ਕਮਾਉਣ ਜੋਗੀਆਂ ਹੋਈਆਂ। ਇਸੇ ਵਜ੍ਹਾ ਕਰਕੇ ਉਹਨੂੰ ਜਵਾਈ ਵੀ ਵਧੀਆ ਲੱਭ ਗਏ। ਸਾਰੀਆਂ ਧੀਆਂ ਨੂੰ ਬੜੇ ਸੋਹਣੇ ਵਰ ਮਿਲੇ, ਬੜੇ ਸੋਹਣੇ ਇੱਜ਼ਤ ਵਾਲੇ ਪਰਿਵਾਰਾਂ ਦੇ ਵਿੱਚ ਵਿਆਹੀਆਂ ਗਈਆਂ। ਹੁਣ ਹਰ ਸਾਲ ਜਦੋਂ ਸਾਰੀਆਂ ਧੀਆਂ ਇਕੱਠੀਆਂ ਹੁੰਦੀਆਂ, ਆਪਣੇ ਪੇਕੇ ਘਰ ਆਉਂਦੀਆਂ, ਦਾਦੀ ਮੇਹਰ ਕੌਰ ਅਤੇ ਮਾਂ ਨਸੀਬ ਕੌਰ ਦੇ ਭੋਗ ਦੇ ਉੱਤੇ ਪਿੰਡ ਦੇ ਗਰੀਬਾਂ ਨੂੰ ਦਾਨ ਪੁੰਨ ਕਰਦੀਆਂ, ਅਤੇ ਉਹੀ ਸਾਰੇ ਪਿੰਡ ਵਾਲੇ ਹੁਣ ਉਹਨਾਂ ਦੀਆਂ ਸਿਫਤਾਂ ਕਰਦੇ ਨੇ। ਹੁਣ ਤਾਂ ਸਾਰਾ ਪਿੰਡ ਵੀ ਇਹਨਾਂ ਪੰਜਾਂ ਧੀਆਂ ਦੇ ਉੱਤੇ, ਪੰਜਾਂ ਪੱਥਰਾਂ ਦੇ ਉੱਤੇ ਮਾਣ ਕਰਦਾ, ਅਤੇ ਉਹਨਾਂ ਦਾ ਪਿਓ ਸੁਰਜਨ ਸਿੰਘ ਥਾਂ ਥਾਂ 'ਤੇ ਰੱਬ ਦੇ ਸ਼ੁਕਰਾਨੇ ਕਰਦਾ ਨਹੀਂ ਥੱਕਦਾ। ਇਹ ਕਹਾਣੀ ਲਿਖੀ ਸੀ ਸਰਤਾਜ ਸਿੰਘ ਸੰਧੂਰਾ ਨੇ, ਪਿੰਡ ਰਣੀ ਕੇ ਅੰਮ੍ਰਿਤਸਰ ਤੋਂ ਸਾਨੂੰ ਇਹ ਕਹਾਣੀ ਭੇਜਦੇ ਨੇ। ਧੰਨਵਾਦ।

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਨੂੰ ਸਭ ਤੋਂ ਉੱਚੇ ਜਾਨਵਰ ਨਹੀਂ ਹਨ ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ ਤਿੰਨ ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ ਮੈਲਬਨ ਚਿੜੀਆ ਘਰ ਵੈਰੀ ਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ
2: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: ਕਾਕਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: पांडे जी, क्या तू साला लक पाए हो यार। एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना।
2: देखिए प्रजापति पांडे, उनकी श्रीमती एंड अदर्स, इन पति पत्नी और वो दो 15 मई से आपके नजदीकी थिएटर्स में।
0: मिल बंदे साउथ ईस्ट इलाके दे सारे बिल्डर्स दे ब्रिक लेयर्स ले खुशखबरी। तुहाडी हर बिल्डिंग दे स्ट्रक्चर दी एक मजबूत नींव अते दमदार पहचान देन ले आ गए ने ओज लिंटल्स। ओज लिंटल सप्लाई कर देने सारे साइजेस दे गैल्वनाइज्ड ब्रिक लिंटल, टी बार्स, इक्वल एंड अनइक्वल एंगल्स। असी करा दे विच स्टील फैब्रिकेशन सप्लाई अते इंस्टॉल वी करदे हां। कॉन्टैक्ट 0423-102-900, ईमेल sales@ozlintels.au।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
4: ਯਾਰ। ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: हमारी लव स्टोरी तो लेजेंडरी बन गई।
6: लेजेंडरी लव स्टोरीज की तो एंडिंग ट्रेजिक होती है।
7: फ्रॉम द मेकर्स ऑफ रॉकी और रानी की प्रेम कहानी, धर्मा प्रोडक्शंस प्रेजेंट्स चांद मेरा दिल। वॉच अनन्या पांडे एंड लक्ष्य इन चांद मेरा दिल, कमिंग टू सिनेमाज ऑन मई 22।

0: JBCO Films leke aaye action, emotion ate full on entertainment. Punjabi feature film Shera.
1: 5 saal baad mudiya Shera, te mudiya vi kede haath ta
2: ji. Starring Parmesh Verma, Sonal Chauhan, Yogra Singh, Manav Vij ate hor vi ugge kalakar.
3: Main utthon vi mud ke aaya. Jitthon koi nahi mud ke aaya.
0: Written and directed by Savio Sandhu, produced by Anmol Sahni.
2: Hun vekhna na bhullyo 15 mai ton tuhade nedle cinema ghar vich Shera.
4: Ki hoya? ਇਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
5: ਯਾਰ? ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
6: ਓਹ ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾ।
7: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ?
8: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
7: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499 2545 ਤੇ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਪਾਂ ਵਾਅਦਾ ਕਰੀਏ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਬੱਚੇ ਸੁਣਾਉਣਗੇ ਚੁਟਕਲੇ। ਇਹ ਸਮਾਂ ਸਾਡਾ ਹੱਸਣ ਲਈ, ਹਸਾਉਣ ਲਈ, ਆਪਣੇ ਆਪ ਨੂੰ ਖੁਸ਼ ਕਰਨ ਦੇ ਲਈ। ਅਤੇ ਆਓ ਫਿਰ ਇੱਕ ਦੂਸਰੇ ਦੇ ਨਾਲ, ਆਪਣੇ ਆਪ ਦੇ ਨਾਲ ਵਾਅਦਾ ਕਰਦੇ ਹਾਂ, ਅੱਗੇ ਵੱਧਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਹੱਸਾਂਗੇ। ਅਤੇ ਸਾਡੇ ਨਾਲ ਹਸਾਉਣ ਦੇ ਲਈ ਪਹੁੰਚ ਚੁੱਕੇ ਨੇ ਬੱਚੇ। ਬੱਚਿਆਂ ਦੇ ਵਿੱਚ ਸਭ ਤੋਂ ਪਹਿਲਾਂ ਆਰਜ਼ਾ, ਤੁਹਾਡੀ ਵਾਰੀ, ਉਸ ਤੋਂ ਬਾਅਦ ਫਿਰ ਤੇਗ, ਤੁਸੀਂ ਰੈਡੀ ਰਹੋ। ਅਤੇ ਬਾਕੀਆਂ ਦੇ ਅੱਗੇ ਬੇਨਤੀ ਆ ਕਿ ਤੁਸੀਂ ਫਿਲਹਾਲ ਮਿਊਟ ਦੇ ਉੱਤੇ ਕਰ ਛੱਡਿਓ। ਸਤਿ ਸ਼੍ਰੀ ਅਕਾਲ ਆਰਜ਼ਾ, ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ?
1: ਮੈਂ ਠੀਕ ਹਾਂ, ਤੁਸੀਂ ਠੀਕ ਹੋ?
0: ਹਾਂਜੀ ਮੈਂ ਵੀ ਠੀਕ ਹਾਂ ਪੁੱਤ ਜੀ, ਥੈਂਕ ਯੂ। ਹੋ ਗਈ ਤਿਆਰੀ ਸਕੂਲ ਦੀ?
1: ਹਾਂਜੀ ਸਕੂਲ ਦੀ ਤਾਂ ਤਿਆਰੀ ਹੋ ਗਈ ਆ।
0: ਓਕੇ ਓਕੇ, ਚਲੋ ਫਿਰ ਜਾਣ ਤੋਂ ਪਹਿਲਾਂ ਪਹਿਲਾਂ ਕੀ ਲੈ ਕੇ ਆਏ ਹੋ, ਕਿਹੜੀਆਂ ਅਪਡੇਟਸ, ਕਿਹੜਾ ਚੁਟਕਲਾ, ਕਿਹੜੀ ਬੁਝਾਰਤ?
1: ਮੈਂ ਚੁਟਕਲਾ ਲੈ ਕੇ ਆਈ ਹਾਂ, ਪਰ ਚੁਟਕਲਾ ਸੁਣਾਉਣ ਤੋਂ ਪਹਿਲੇ ਮੈਂ ਤੁਹਾਨੂੰ ਸਪੋਰਟਸ ਦੀ ਅਪਡੇਟ ਦਿੰਦੀ ਹਾਂ।
0: ਹਾਂਜੀ।
1: ਤੇ ਉਹ ਹੈਗਾ ਇਸ ਸੰਡੇ 31 ਮਈ ਨੂੰ ਸਵੇਰੇ 2 ਵਜੇ ਯੂਏਫਾ ਚੈਂਪੀਅਨਸ ਲੀਗ ਫਾਈਨਲ ਹੋਣ ਜਾ ਰਿਹਾ। ਤੇ ਇਹ ਹੈਗਾ ਆਸਟ੍ਰੇਲੀਅਨ ਈਸਟਰਨ ਸਟੈਂਡਰਡ ਟਾਈਮ। ਯੂਏਫਾ ਚੈਂਪੀਅਨਸ ਲੀਗ ਹੈਗੀ ਹੈ ਸੋਕਰ ਦਾ ਸਭ ਤੋਂ ਵੱਡਾ ਜਿਹੜਾ ਇਵੈਂਟ ਹੁੰਦਾ ਯੂਰਪ ਦੇ ਵਿੱਚ। ਤੇ ਫਿਰ ਯੂਰਪ ਦੇ ਅਕੋਰਡਿੰਗ ਸਾਡੇ ਸਵੇਰੇ 2 ਵਜੇ ਮੈਚ ਚੱਲਣਾ।
0: ਸਵੇਰੇ ਰਾਤ ਹੀ ਹੋ ਗਿਆ ਕਿ?
1: ਹਾਂਜੀ ਰਾਤ ਹੀ ਹੋ ਗਿਆ, ਫਿਰ ਤੁਸੀਂ ਇਹੀ ਕਹਿ ਲੋ।
0: ਹਾਂ ਤੇ ਵੇਖੋਗੇ ਫਿਰ ਰਾਤ ਉੱਠ ਕੇ?
1: ਮੈਂ ਤਾਂ ਸਵੇਰੇ ਮੈਂ ਦੇਖਾਂਗੀ, ਮੇ ਬੀ ਪਹਿਲਾ ਹਾਫ ਮਿਸ ਕਰਾਂਗੀ ਫਿਰ ਦੂਜੇ ਹਾਫ ਤੇ ਉੱਠ ਕੇ ਦੇਖ ਲਾਂਗੀ।
0: ਹਾਂ ਵਿਲ ਟ੍ਰਾਈ ਹੈ, ਥੈਂਕ ਯੂ।
1: ਹਾਂਜੀ
0: ਚਲੋ, ਨਹੀਂ ਤੇ ਫਿਰ ਆਪਾਂ ਰਿਜ਼ਲਟ ਤੇ ਵੇਖਾਂਗੇ ਨਾ ਸਵੇਰੇ ਉੱਠ ਕੇ।
1: ਹਾਂਜੀ ਰਿਜ਼ਲਟ ਫਿਰ ਮੈਂ ਸਾਰਿਆਂ ਨੂੰ ਮੰਡੇ ਦੱਸਾਂਗੀ।
0: ਚਲੋ ਠੀਕ ਹੈ, ਥੈਂਕ ਯੂ ਆਰਜ਼ਾ, ਥੈਂਕ ਯੂ। ਆ ਤੇ ਬਹੁਤ ਸੋਹਣੀ ਅਪਡੇਟ ਦਿੱਤੀ ਹੈ ਤੁਸੀਂ। ਤੇ ਚੁਟਕਲਾ ਕਿਹੜਾ?
1: ਤੇ ਅੱਜ ਮੈਂ ਪੱਪੂ ਬਾਰੇ ਚੁਟਕਲਾ ਸੁਣਾਵਾਂਗੀ।
0: ਹਾਂਜੀ
1: ਇੱਕ ਵਾਰੀ ਪੱਪੂ ਦੀ ਸੱਸ ਇੰਡੀਆ ਫੋਨ ਕਰਕੇ ਪੱਪੂ ਨੂੰ ਕਹਿੰਦੀ ਆ ਕਿ ਉੱਥੇ ਠੰਡ ਕਿੰਨੀ ਪੈਂਦੀ ਪਈ ਆ, ਸਾਡੀ ਕੁੜੀ ਠੰਡ ਤਾਂ ਨੀ ਜ਼ਿਆਦਾ ਮੰਨਦੀ। ਤੇ ਪੱਪੂ ਕਹਿੰਦਾ ਮੰਮੀ ਜੀ ਮੈਲਬਨ ਚ ਠੰਡ ਜਿੰਨੀ ਮਰਜ਼ੀ ਪੈ ਰਹੇ ਉਹਨੂੰ ਠੰਡ ਮੇਰੇ ਨਾਲ ਲੜ ਕੇ ਹੀ ਪੈਂਦੀ ਆ।
0: ਏਦਾਂ ਨੀ ਠੰਡ ਲੱਗਦੀ।
1: ਹਾਂਜੀ
0: ਥੈਂਕ ਯੂ ਆਰਜ਼ਾ।
1: Thank you. Have a nice day.
0: Thank you. ਤੁਹਾਡਾ ਦਿਨ ਵਧੀਆ ਵਧੀਆ ਰਹੇ। ਤੇ ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ ਤੇ ਉਸ ਤੋਂ ਬਾਅਦ ਮੰਨਤ ਤੁਸੀਂ ਰੈਡੀ ਰਹੋ।
2: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੁਹਾਡਾ?
2: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਹੈ?
0: ਹਾਂਜੀ ਮੇਰਾ ਵੀ ਬਹੁਤ ਵਧੀਆ। ਹੋ ਗਏ ਤਿਆਰ?
2: ਜੀ
0: ਖਾ ਪੀ ਲਿਆ?
2: ਹਾਂਜੀ।
0: ਓਕੇ ਕੀ ਖਾਦਾ ਸਵੇਰ?
2: ਯਾਦ ਰੱਖਿਓ ਗੱਲ ਖਾਂਦੀ।
0: ਹਾਂਜੀ ਆਵਾਜ਼ ਪੁੱਤ ਠੀਕ ਕਰ ਲਓ, ਤੁਹਾਡਾ ਨਾ ਆਵਾਜ਼ ਨਹੀਂ ਸਹੀ ਆ ਰਹੀ। ਤੇ ਬਾਕੀਆਂ ਦੇ ਅੱਗੇ ਵੀ ਮੇਰੀ ਬੇਨਤੀ ਆ ਵੀ ਜਦੋਂ ਤੁਹਾਡੀ ਵਾਰੀ ਆਊਗੀ ਉਦੋਂ ਤੁਸੀਂ ਕੋਈ ਸਪੀਕਰ ਨਾ ਔਨ ਕਰਿਓ, ਕੋਈ ਹੈੱਡਫੋਨ ਨਾ ਲਾਇਓ। ਤੇ ਪਲੀਜ਼ ਤੁਸੀਂ ਫੋਨ ਸਿੱਧਾ ਬੱਚੇ ਦੇ ਹੱਥ ਦੇ ਵਿੱਚ ਫੜਾ ਦਿਓ। ਉਹਦੇ ਨਾਲ ਸਮੱਸਿਆ ਇਹ ਆਉਂਦੀ ਆ ਕਿ ਸਾਨੂੰ ਆਵਾਜ਼ ਨਹੀਂ ਕਲੀਅਰ ਆਉਂਦੀ ਸਪੀਕਰਾਂ 'ਤੇ। ਅਤੇ ਬੱਚਿਓ ਤੁਹਾਡੇ ਅੱਗੇ ਰਿਕੁਐਸਟ ਆ ਕਿ ਤੁਸੀਂ ਮੂਵਮੈਂਟ ਨਾ ਕਰਿਆ ਕਰੋ ਜਦੋਂ ਚੁਟਕਲਾ ਸੁਣਾਉਣਾ, ਇੱਕ ਥਾਂ 'ਤੇ ਸਟਿਲ ਰਹਿ ਕੇ ਗੱਲ ਕਰਿਆ ਕਰੋ, ਠੀਕ ਆ? ਹਾਂਜੀ ਹੁਣ ਸੁਣਾਓ ਕੀ ਕਹਿ ਰਹੇ? ਅੱਛਾ ਅੰਬਰ ਨੇ ਕਰਨਾ। ਓਕੇ ਓਕੇ ਓਕੇ ਠੀਕ ਹੈ, ਚਲੋ ਤੁਸੀਂ ਸੁਣਾ ਲਓ ਪਹਿਲਾਂ।
2: ਮੈਂ ਸੁਣਾਉਣਾ ਬਾਤ।
0: ਓਕੇ
2: ਉੱਚੀ ਤਿੱਬੇ ਮੇਰੀ ਬਸੀ ਬਸਤੀ ਜਦੋਂ ਜਾਨ ਲੱਗੀ ਜਦੋਂ ਜਾਨ
0: ਜਦੋਂ ਮੈਂ ਜਾਵਾਂ
2: ਜਦ ਮੈਂ ਜਾਵਾਂ ਉਦੋਂ
0: ਖਿੜਖਿੜ ਹੱਸਦੀ ਵੱਡੀ ਮਾਸੀ ਸੀ ਨਾ ਇਹਨਾਂ ਮੈਨੂੰ ਯਾਦ ਆ।

0: बाजी कटी जा रही है बस।
1: वो मैं आप ही कटी ही अपनी ना अपनी गड्डी दे विच भज भज के ना चलदी गड्डी च सवारियां बड़ियां चढ़दियां तां करके मैं ब्रेक मारी ही।
0: ठीक
1: की सुनाओगे फिर?
0: ਅਮਰਿੰਦਰ ਗਿੱਲ ਤਿੰਨਾਂ ਨੇ ਫੋਟੋ ਖਿਚਾਈ ਹੋਈ ਸੀ ਉਹ ਪੋਸਟ ਕੀਤੀ ਸੀ।
1: ਅੱਛਾ
0: ਮੰਮਾ ਨੇ ਦਿਖਾ ਕੇ ਖੁਸ਼ ਕਰਤਾ।
1: ਹੋਏ ਹੋਏ ਅੱਛਾ ਤੁਸੀਂ ਫੋਟੋ ਵੇਖ ਕੇ ਖੁਸ਼ ਹੋ ਗਏ?
0: ਅਮਰਿੰਦਰ
1: ਗਿੱਲ ਨੂੰ ਅਮਰਿੰਦਰ ਗਿੱਲ ਦੇ ਫੈਨ ਹੋ ਕੇ ਮੁੰਡਿਆਂ ਦੇ ਫੈਨ ਹੋ?
0: ਮੁੰਡਿਆਂ ਦੇ
1: ਹੈਂ।
0: ਹਾਂਜੀ ਵਾਹ ਜੀ ਉਹ ਤਾਂ ਮੇਰੇ ਭਰਾ ਲੱਗੇ ਦਾਦਕਿਆਂ ਤੋਂ।
1: ਓਏ ਹੋਏ ਬਲੇਰੀ ਕੁੜੀਏ ਹੈ ਤੂੰ ਤੇ ਪੂਰੀਆਂ ਰਿਸ਼ਤੇਦਾਰੀਆਂ ਵੀ ਬਣਾ ਕੇ ਰੱਖੀਆਂ। ਗਾਣਾ ਕਿਹੜਾ ਹੁੰਦਾ ਉਹਨਾਂ ਦਾ?
0: ਮੇਰੇ ਸਭ ਤੋਂ ਫੇਵਰੇਟ ਤਾਂ ਪੈਗਾਮ
1: ਆ। ਆਹਾਂ ਵਾਹ ਬੱਲੇ ਮੰਨਤ ਫਿਰ ਅੱਜ ਉਹੀ ਸੁਣਾ ਦੇ ਫਿਰ ਅੱਜ।
0: ਨਹੀਂ
1: ਨਹੀਂ
0: ਕਿਉਂ ਕੱਲ ਚੋਰੀ ਕਰਨ ਤੇ ਫੇਰ ਉੱਥੇ ਲੋਕਰ ਦੇ ਉੱਤੇ ਲਿਖਿਆ ਸੀਗਾ ਕਿ 400 ਨੰਬਰ ਆ ਕੋਈ ਤੋੜਨ ਦੀ ਲੋੜ ਨੀ ਹੈਗੀ ਤੇ ਫੇਰ ਲਾਲ ਬਟਨ ਨੂੰ ਦੱਬ ਦਿਓ ਤੇ ਉਹੀ ਜੋ ਲਿਖਿਆ ਸੀਗਾ ਉਹੀ ਕੀਤਾ ਚੋਰ ਨੇ ਤੇ ਫਿਰ ਉੱਚੀ ਉੱਚੀ ਬਹੁਤ ਉੱਚੀ ਅਲਾਰਮ ਵੱਜਣ ਲੱਗ ਗਿਆ ਤੇ ਪੁਲਿਸ ਵਾਲੇ ਉਹਨੂੰ ਲੈ ਗਏ ਤੇ ਫਿਰ ਚੋਰ ਕਹਿੰਦਾ ਕਿ ਅੱਜ ਤੋਂ ਬਾਅਦ ਮੈਂ ਕਿਸੇ ਉੱਤੇ ਨੀ ਯਕੀਨ ਕਰਨਾ।
1: ਬੜਾ ਭੋਲਾ ਚੋਰ ਹੀ ਹੈ ਨਾ। ਥੈਂਕ ਯੂ ਮੰਨਤ। ਤੁਸੀਂ ਏਦਾਂ ਕਰ ਲਿਆ ਕਰੋ ਇਨਫਿਨਿਟੀ ਦੋ ਚਾਰ ਵਾਰੀ ਕਰਕੇ ਨਾ ਕਿਊਬਿਕ ਕਰ ਦਿਆ ਕਰੋ। ਹੈ ਨਹੀਂ ਇਹ ਕੀ ਕਹਿਣ ਡੀ ਆ ਕੁੜੀ ਮੈਨੂੰ ਦੱਸ ਵੇਲਾ ਫੁੱਸ ਫੁੱਸ ਕੀ ਕੀਤਾ ਇਹਨੇ। ਫਿਸ ਫਿਸ ਕਰਦੀ ਫਿਸ ਫਿਸ ਤੇਰੇ ਕੰਨ ਚ ਇਹਨੇ ਤੇਰਾ ਕੰਨ ਖਰਾਬ ਕਰ ਦੇਣਾ। ਹਾਂ ਕਿੱਥੇ ਸਿਰ ਚ
0: ਆਹੋ
1: ਮੈਨੂੰ ਕਈ ਵਾਰੀ ਨਾ ਬਾਹਾਂ ਚੋਂ ਸੁਣਦਾ ਕਈ ਵਾਰੀ ਮੈਨੂੰ ਗੋਡਿਆਂ ਚੋਂ ਸੁਣਦਾ ਤੇ ਮੈਂ ਤਾਂ ਕਰਕੇ ਕੰਫਰਮ ਕੀਤਾ ਵੀ ਭਲਾ ਫਤਿਹ ਨੂੰ ਵੀ ਏਦਾਂ ਹੀ ਸੁਣਦਾ। ਆਪਣੇ ਨਾ ਫਿਰ ਇੱਕੋ ਜਿਹੀਆਂ ਚੀਜ਼ਾਂ ਹੁੰਦੀਆਂ ਹਨਾ। ਕਿਸੇ ਦਿਨ ਹੋਰ ਕਰਾਂਗੇ ਸਲਾਹ। ਫਿਰ ਕੀ ਸੁਣਾਓਗੇ ਅੱਜ?
0: ਪੱਪੂ ਥੋੜੇ ਟਾਈਮ ਲਈ ਸੋਚੀ ਗਿਆ ਤੇ ਫਿਰ ਕਹਿੰਦਾ ਕਿਉਂਕਿ ਉਹ ਸਾਰਾ ਦਿਨ ਧੁੱਪ ਚ ਉਹ ਕਮਰੇ ਰਹਿੰਦੇ ਆ ਉਹਨਾਂ ਨੇ ਕਾਲੇ ਹੀ ਹੋਣਾ ਕਿਚੜ ਵੇ ਹੋ
1: ਧੁੱਪੇ ਨੀ ਹੋਣੇ ਚਾਹੀਦੇ ਬੱਦਲ ਹੈ ਨਾ ਬੱਦਲ ਇਨਡੋਰ ਇਨਡੋਰ ਹੋਣੇ ਚਾਹੀਦੇ ਆ ਥੈਂਕ ਯੂ ਥੈਂਕ ਯੂ ਬੱਦਲ
0: ਬੱਦਲ ਸੱਚੀ ਚ ਹੁੰਦੇ ਆ ਕਿਉਂਕਿ ਫਿਰ ਉਹਨਾਂ ਬਹੁਤ ਥੰਡਰ ਹੁੰਦੀ ਆ
1: ਸਹੀ ਗੱਲ ਹੈ ਥੈਂਕ ਯੂ ਥੈਂਕ ਯੂ ਬੱਦਲ ਓ ਸੌਰੀ ਥੈਂਕ ਯੂ ਫਤਿਹ
0: ਬਾਏ
1: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੈਕਸਟ ਸਾਡੇ ਨਾਲ ਕੌਣ ਹੈ ਨੈਕਸਟ ਸਾਡੇ ਨਾਲ ਸ਼੍ਰੇਆ ਵਾ ਉਸ ਤੋਂ ਬਾਅਦ ਫਿਰ ਅਰਨਵ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਸ਼੍ਰੇਆ ਹੈਲੋ ਸਤਿ ਸ਼੍ਰੀ ਅਕਾਲ ਮਾਨੂ ਬਿੱਲੀ ਕੀ ਖਾਈ ਜਾਂਦੇ ਮਾਨੂ ਬਿੱਲੀ ਹੈਂ ਕੁਛ ਖਾਣ ਡੇ ਹੀ ਤੁਸੀਂ
0: ਨਹੀਂ
1: ਹਾਂ
0: ਬ੍ਰਸ਼ ਕਰਦੇ ਪਏ
1: ਗਾਰਲਿਕ ਨੂਡਲ ਕਿੰਨੇ ਖਾਦੇ ਸੀ ਪਹਿਲਾਂ ਮੈਨੂੰ ਦੱਸ
0: ਮਾਮਾ
1: ਪਾਪਾ ਓਏ ਤੁਸੀਂ ਨਹੀਂ ਖਾਦੇ
0: ਪਾਰਟੀ ਦੇ ਗਏ ਸੀ ਕੱਲ
1: ਹੈ ਪਾਰਟੀ ਤੇ
0: ਕੱਲ ਪਾਪੀ ਪਾਰਟੀ ਦੇ ਗਏ
1: ਸੀ ਓਏ ਕਾਦੀ ਪਾਰਟੀ ਸੀ ਬਰਥਡੇ ਪਾਰਟੀ
0: ਹਾਂਜੀ
1: ਓਕੇ ਕੀ ਮਿਲਿਆ ਫਿਰ ਉਥੋਂ
0: ਮੰਨਤ ਦੀਦੀ
1: ਅੱਛਾ ਮੰਨਤ ਦੀਦੀ ਦੀ ਪਾਰਟੀ ਸੀ ਓਕੇ ਫਨ ਹੋਇਆ ਫਿਰ
0: ਹਾਂਜੀ
1: ਯੇ ਟੋਪੀ ਮਿਲੀ ਕਿ ਨਹੀਂ
0: ਸਾਰਾ
1: ਅੱਛਾ ਟੋਪੀ ਮਿਲੀ ਕਿ ਨਹੀਂ ਉਥੋਂ
0: ਚੋਕਲੇਟ
1: ਹਾਂ ਚੋਕਲੇਟ ਟੋਪੀ ਓ ਸੀ ਟੀ
0: ਹਾਂਜੀ
1: ਵਿਸਲ
0: ਨਹੀਂ
1: ਚਿਪਸ ਨਗਟਸ
0: ਹਾਂਜੀ
1: ਸਾਰਾ ਕੁਝ ਮਿਲਿਆ
0: ਹਾਂਜੀ
1: ਯੇ ਮਜ਼ਾ ਆ ਗਿਆ ਫਿਰ ਤੇ
0: ਮਿਲਿਆ ਉਸਤੋਂ ਕੇਕ ਮਿਲਿਆ ਕੇਕ
1: ਅੱਛਾ ਕੇਕ ਵੀ ਮਿਲਿਆ ਓਕੇ ਅੱਛਾ ਬਰਥਡੇ ਤੇ ਕੇਕ ਵੀ ਹੈਗਾ ਸੀ
0: ਹਾਂਜੀ
1: ਨਾਈਸ ਕੇਕ ਵਾਲਾ ਬਰਥਡੇ
0: ਹਾਂਜੀ
1: ਵਧੀਆ ਕੀਤਾ ਤੁਹਾਨੂੰ ਬਰਥਡੇ ਕੇਕ ਵਾਲਾ ਬਰਥਡੇ ਮਿਲਿਆ ਨਹੀਂ ਤੇ ਕਈ ਅੱਜ ਕੱਲ ਗੁਲਾਬ ਜਾਮਨ ਵਾਲੇ ਬਰਥਡੇ ਵੀ ਹੁੰਦੇ ਸੀ ਉਹ ਸੱਚੀ ਹੁੰਦੇ ਆ
0: ਨਹੀਂ
1: ਹੁੰਦੇ ਆ ਅੱਛਾ ਮੈਂ ਸੁਣਿਆ ਸੀ ਯਾਰ ਪਿੱਛੇ ਜੇ ਕੀ ਸੁਣਾਓਗੇ ਫਿਰ ਅੱਜ
0: ਚਕੂਤੜਾ
1: ਹੈ ਚਕੂਤੜਾ
0: ਨਹੀਂ
1: ਹਾਂ ਚੁਟਕਲਾ
0: ਹਾਂਜੀ
1: ਹਾਂਜੀ ਸੁਣਾਓ ਫਿਰ
0: ਪਤਨੀ ਕਹਿੰਦੀ ਪਤੀ ਨੂੰ ਮੈਂ ਰੋਟੀ ਪਾਊਗਾ ਪਤੀ ਕਹਿੰਦਾ ਮੈਂ ਕਿਹੜੇ ਤਵੇ ਦੇ ਬੱਚਾ ਰੋਟੀ ਪਾ
1: ਯਾਰ ਤੁਸੀਂ ਅਸੀਸ ਤੁਸੀਂ ਤੇ ਬੜੇ ਘੈਂਟ ਹੁੰਦੇ ਜਾਂਦੇ ਜੇ ਚੁਟਕਲੇ ਜਿਹਾ ਮੈਨੂੰ ਕਈ ਵਾਰੀ ਭੁਲੇਖਾ ਪੈ ਜਾਂਦਾ ਵੀ ਸ਼੍ਰੇਆ ਇਹ ਬੋਲਦੀ ਆ ਤੁਸੀਂ ਤੇ ਇੰਨੀਆਂ ਗੱਲਾਂ ਕਰਨ ਲੱਗ ਪਏ ਹੋ ਵੱਡੇ ਹੋ ਗਏ ਯਾਰ ਤੁਸੀਂ
0: ਹਾਂਜੀ
1: ਮਾਣੂ ਬਿੱਲੀ ਵੱਡੀ ਹੋ ਗਈ
0: ਹਾਂ
1: ਚਾਹ ਪੀਤੀ ਭਾਈ ਪੀਤੀ ਹਾਂਜੀ ਪੀਤੀ ਚਾਹ ਮੈਨੂੰ ਪਤਾ ਤੁਸੀਂ ਪੁੱਛਣਾ ਆ ਕੇ ਤੇ ਮੈਂ ਤੇ ਪਹਿਲਾਂ ਹੀ ਪੀ ਕੇ ਫੇਰ ਹੀ ਬਹਿਣਾ ਹੁਣ ਅੱਜ ਕੱਲ ਉਹ ਚਾਹ ਦੇ ਨਾਲ ਮੈਂ ਬਿਸਕਟ ਖਾਧਾ ਰਸ ਖਾਧਾ ਰਸ ਹਾਂ ਗੁੱਡ ਜੋਬ ਕਿ ਨਹੀਂ ਗੁੱਡ ਜੋਬ ਹਾਂ ਨਹੀਂ ਪਿੰਨੀ ਨਹੀਂ ਖਾਧੀ ਅੱਜ ਨਹੀਂ ਮੰਮਾ ਨੇ ਨੀ ਭਾਈ ਤੁਹਾਡੀ ਮੰਮਾ ਨੇ ਭਾਈ ਓਕੇ ਗੁੱਡ ਗੁੱਡ ਗੁੱਡ ਫਿਰ ਮੈਂ ਤੁਹਾਡੀ ਮੰਮਾ ਕੋਲ ਲੈ ਲੂੰਗਾ
0: ਹਾਂਜੀ
1: ਓਕੇ ਥੈਂਕ ਯੂ
0: ਬਾਏ ਬਾਏ ਮਾਨੂ ਬਿੱਲੀ
1: ਥੈਂਕ ਯੂ ਮਾਨੂ ਬਿੱਲੀ ਮਿਆਉਂ ਮਿਆਉਂ ਥੈਂਕ ਯੂ ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸ਼੍ਰੇਆ ਜੀ ਕੀ ਹਾਲ ਨੇ ਹਾਂਜੀ ਮੈਂ ਵੀ ਠੀਕ ਹਾਂ ਕੀ ਲਿਆਇਓ ਫਿਰ ਅੱਜ ਬਜਾਰਤ ਓਕੇ ਦੱਸੋ ਕਿਹੜੀ ਆ
0: ਹਰੇ ਭਰੀ ਮੈਂ ਕਾਲੇ ਮੇਰੇ ਬੱਚੇ
1: ਹਰੀ ਪਰ ਮੈਂ ਤੇ ਕਾਲੇ ਮੇਰੇ ਬੱਚੇ
2: ਹਾਂਜੀ
1: ਓਕੇ ਓਕੇ ਓਕੇ ਓਕੇ ਓਕੇ ਇਹ ਤੇ ਮੈਨੂੰ ਆਉਂਦੀ ਆ
2: ਦੱਸੋ ਦੇਨ
1: ਇਹ ਤੇ ਇਹ ਇਹ ਹੈਗੀ ਆ ਹਰੀ ਇਲਾਚੀ ਬੁਝਾਰਤ ਤੇ ਵੀ ਫੂਫੂ ਵਾ ਥੈਂਕ ਯੂ ਜਰਿਆ ਅੱਛਾ ਗੁਡ ਗੁਡ ਗੁਡ ਫਿਰ ਤੇ ਗਿਫਟੋ ਗਿਫਟ ਹੀ ਹੋ ਗਿਆ ਤੇ ਫਿਰ ਮਜ਼ਾ ਹੀ ਆ ਗਿਆ ਬਰਥਡੇ ਦਾ
0: ਕੀ
1: ਲਿਆਓ ਫਿਰ ਅੱਜ
0: ਬੰਦੇ ਨੂੰ ਗਰੀਬ ਵੀ ਬਣਾਉਂਦਾ ਅਮੀਰ ਵੀ ਬਣਾਉਂਦਾ
1: ਕਿਹੜਾ ਦਾਣਾ
0: ਦਾਨ
1: ਹੈ
0: ਕਿਹੜਾ ਦਾਨ
1: ਦਾਨ
0: ਗਰੀਬ ਵੀ ਕਰਦੇ ਆ ਤੇ ਅਮੀਰ ਵੀ
1: ਅੱਛਾ ਕਿਹੜਾ ਦਾਨ ਹੈ ਜਿਹੜਾ ਅਮੀਰ ਵੀ ਕਰਦੇ ਤੇ ਗਰੀਬ ਵੀ
0: ਹਾਂਜੀ
1: ਓਕੇ ਖੂਨ ਦਾਨ
0: ਨਹੀਂ
1: ਹਾਂ ਓਕੇ ਹੋਰ ਕਿਹੜਾ ਦਾਨ ਹੈ ਫਿਰ ਭਾਈ ਕੋਈ ਹਿੰਟ ਹੀ ਦੇ ਦਿਓ ਫਿਰ ਸੋਚ ਲੈਣ ਦੀ ਓਕੇ ਮੈਂ ਹੈਲਪ ਲੈ ਲਾ ਨਹੀਂ ਤੇ ਫਿਰ
0: ਲੈ ਲਓ
1: ਹੈ
0: ਹਾਂਜੀ ਲੈ ਲਓ
1: ਹੈਲਪ ਵਾਲੇ ਵੀ ਜਦੋਂ ਲੋੜ ਹੁੰਦੀ ਉਦੋਂ ਨਹੀਂ ਆਉਂਦੇ ਭਰਾ ਹੈ ਚੱਲ ਮੈਂ ਹਾਰ ਹੀ ਜਾਣਾ ਯਾਰ ਹੈ ਕੰਨਿਆਦਾਨ ਗੰਨਿਆਂ ਦਾ ਦਾਨ ਐਡਾ ਵੇਲਣੇ ਵਾਲਾ ਗਰੀਬ ਲੱਭਾ ਗੰਨੇਦਾਨ ਥੈਂਕ ਯੂ ਅਰਨਵ ਆਹ ਤੇ ਵਧੀਆ ਸੀ ਯਾਰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਥੈਂਕ ਯੂ ਪੁੱਤੋ
2: ਮੇਰਾ
1: ਠੀਕ ਆ ਤੇ ਹਾਸਾ ਕਿਹੜੀ ਗੱਲ ਦਾ ਹੋਣ ਡਿਆ ਭਲਾ
2: ਛਾਲਾ
1: ਮਾਰਦੀ ਸੀ ਓਕੇ ਓਕੇ ਓਕੇ ਓਕੇ ਵੱਜ ਗਈ ਛਾਲ ਕੇ ਨੀ ਫਿਰ
2: ਵੱਜ ਗਈ
1: ਅੱਛਾ ਵੱਜ ਗਈ ਓਕੇ ਓਕੇ ਓਕੇ ਤੇ ਛਾਲਾ ਮਾਰ ਮਾਰ ਕੇ ਕੀ ਸੁਣਾਓਗੇ ਫਿਰ ਅੱਜ
2: ਇੱਕ ਬੋਲੀ
1: ਓਕੇ ਸੁਣਾਓ ਫਿਰ
2: ਵਾਰੀ ਬਸੀ ਖਤਨ ਗਿਆ ਸੀ ਵਾਰੀ ਬਸੀ ਖਤਨ ਗਿਆ ਸੀ ਖਤ ਕੇ ਲਿਆਂਦਾ

0: ගෝරයා පුපු පුපු එද මේ
1: ප්‍රීතින්ද ලංක රෝඩ් කියෝ ලේසන්දේ
0: ඕහෝ අද ඇයිනී ඔනදි ෂුටි අජ
1: ඔකියෝ
0: හා පතා නී ඔන ඕන ගේත පොච්ච ලී
1: ਲਿਖੋ ਤੇ ਮੈਂ ਵਾਰੀ ਵੀ ਨਹੀਂ ਹੋ ਗਈ
0: ਹਾਂ ਲਿਖੋ ਤੁਸੀਂ ਡੈਰੀ ਤੇ ਲਿਖੋ ਨਾ ਤੇ ਜਦੋਂ ਆਉਣਗੇ ਫਿਰ ਪੁੱਛਿਓ ਤੁਸੀਂ
1: ਅੱਛਾ
0: ਹੈ ਪ੍ਰਿੰਸੀਪਲ ਤੇ ਤੁਸੀਂ ਆਓ
1: ਹਾਂ ਜੀ
0: ਆਪਣੇ ਘਰ ਦੇ ਵੀ ਪ੍ਰਿੰਸੀਪਲ ਤੁਸੀਂ ਹੋ ਕਿ ਨਹੀਂ
1: ਨਹੀਂ ਮੰਮਾ ਨੇ
0: ਮੰਮਾ ਆਓ ਤੇ ਮੰਮਾ ਤੋਂ ਬਾਅਦ ਕੌਣ ਪ੍ਰਿੰਸੀਪਲ ਮੰਮਾ ਪਾਪਾ ਤੋਂ
1: ਦਾਦਾ
0: ਨਹੀਂ ਮੰਮਾ ਪਾਪਾ ਤੋਂ ਬਾਅਦ ਕੌਣ ਹੈ ਵੀਰ ਜੀ ਆ ਬੱਲੇ ਬੱਲੇ ਵੀਰ ਜੀ ਥੈਂਕ ਯੂ ਤੇ ਹੁਣ ਨੈਕਸਟ ਵਾਰੀ ਕਿਹਦੀ
1: ਤੇ ਤੇਗ ਦੇ ਮੇਰੀ ਬੁਜਾਰ ਤੇ ਕਾਪੀ ਕੀਤੀ ਮੈਂ ਉਸ ਨਾਨੀ ਸੀ
0: ਓਹੋ ਚਲੋ ਕੋਈ ਨੀ ਕਾਪੀ ਥੋੜੀ ਹੁੰਦੀ ਆ
1: ਓਕੇ
0: ਇਹ ਥੋੜੀ ਕਾਪੀ ਹੁੰਦੀ ਆ
1: ਕਿ ਵੀਰ ਜੀ ਦਾ ਗੱਲ ਕਰ ਲਾ
0: ਹਾਂਜੀ
1: ਨਹੀਂ
0: ਤੁਸੀਂ ਸਰਦਾਰ ਜੀ ਹੋ ਪਰ ਮੈਨੂੰ ਪਤਾ ਲੱਗਾ ਵੀ ਤੁਸੀਂ ਆਪਣੇ ਘਰ ਦੇ ਸਰਪੰਚ ਵੀ ਹੋ ਹੈ ਕਹਿੰਦੇ ਬੰਦਾ ਲੰਬਰਦਾਰ ਹੈ ਅੱਛਾ ਬੱਲੇ ਠੀਕ ਹੈ ਲੰਬਰਦਾਰ ਸਾਹਿਬ ਕੀ ਲਿਆਏ ਅੱਜ ਲੰਬਰਦਾਰ ਸਾਹਿਬ
1: ਇੱਕ ਬੋਲੀ
0: ਇੱਕ ਬੋਲੀ ਹਾਂਜੀ
1: ਬੱਲੇ ਬੱਲੇ ਸਾਡੇ ਜੀਜੀ ਜੀ ਨੇ ਚੜਾਈ ਆ ਸ਼ਾਬਾ ਸ਼ਾਬਾ ਸਾਡੇ ਜੀਜੀ
0: ਚੂਹਾ ਜਿੰਦਾਬਾਦ ਮੁੱਛਾਂ ਸ਼ਵਾ ਸ਼ਵਾ ਥੈਂਕ ਯੂ ਲੰਬਰਦਾਰ ਸਾਹਿਬ ਤੁਸੀਂ ਤੇ ਰੌਣ ਕਹਿ ਲਾਤੀਆਂ
1: ਹਵਾ
0: ਵਾਲਾ ਅੰਕਲ ਉਹ ਕੀ ਹੁੰਦਾ ਅੱਛਾ ਹਵਾ ਚ ਓਕੇ ਅੰਕਲ ਉੱਡਦਾ ਮੈਨੂੰ ਤੇ ਪਤਾ ਹੀ ਨਹੀਂ ਅੰਕਲ ਉੱਡਦਾ ਹੈ ਓ ਅੰਕਲ ਭਾਵੇਂ ਚਿੜੀ ਚ ਵੱਜ ਗਿਆ ਹੋਵੇ ਉੱਡਦਾ ਹੈ ਨਾ ਚਿੜੀ ਖਾ ਜੂਗੀ ਓਹੋ ਚਿੜੀ ਥੋੜੀ ਓ ਨਹੀਂ ਚਿੜੀ ਵਿਚਾਰੀ ਥੋੜੀ ਖਾਂਦੀ ਆ ਚਿੜੀ ਤੇ ਭੋਲੀ ਭਾਲੀ ਜੀ ਹੁੰਦੀ ਆ ਕਾਂ ਖਾਂਦਾ ਚੁੰਝ ਮਾਰ ਕੇ ਚਿੜੀ ਨੂੰ ਭੁਲੇਖਾ ਪੈ ਜਾਂਦਾ ਚੀ ਚੀ ਮੇਰਾ ਪੂੰਜਾ ਸੜਿਆ ਉਹ ਨੀ ਸੁਣਿਆ ਚੀ ਚੀ ਮੇਰਾ ਪੂੰਜਾ ਸੜਿਆ ਕੀ ਸੁਣਾਓਗੇ ਫਿਰ ਅੱਜ ਫੋਨ ਲਾਗੇ
1: ਚੂਹੇ ਵਰਗੇ ਮੁੱਛਾਂ ਉੱਤੇ ਕਾਲੀ ਹੈ ਨਕਲਾਈ ਹੈ ਚੂਹੇ ਵਰਗੇ ਮੁੱਛਾਂ ਉੱਤੇ ਕਾਲੀ ਹੈ ਨਕਲਾਈ ਹੈ ਬੱਲੇ ਬੱਲੇ ਸ਼ਾਬਾ ਸ਼ਾਬਾ
0: ਚੋਰੀ ਕਰ ਲਈ ਵੀਰ ਜੀ ਬੜਾ ਖਰਾਬ ਹੈ ਕਿਹਦੀ ਸੀ ਇਹ, ਤੁਹਾਡੀ ਸੀ ਕਿ ਵੀਰ ਜੀ ਦੀ ਸੀ? ਓ ਫਿਰ ਅੱਜ ਡਿਸ਼ਮ ਡਿਸ਼ਮ ਹੋਊਗੀ ਹੈ, ਲੰਬਰਦਾਰ ਸਾਹਿਬ ਨਾਲ ਡਿਸ਼ਮ ਹੋਊਗੀ ਅੱਜ ਫਿਰ?
1: ਹਾਂਜੀ
0: ਠੀਕ ਹੈ, ਚੱਲ ਕੋਈ ਨੀ, ਤੁਸੀਂ ਇੱਕੋ ਹੀ ਸੁਣਾ ਲਿਆ ਕਰੋ, ਕੋਈ ਗੱਲ ਨੀ, ਠੀਕ ਹੈ, ਥੈਂਕ ਯੂ, ਥੈਂਕ ਯੂ, ਸਤਿ ਸ਼੍ਰੀ ਅਕਾਲ, ਥੈਂਕ ਯੂ। ਤੇ ਹੁਣ ਸਾਡੇ ਨਾਲ ਆ ਅਸੀਸ ਕੌਰ, ਸਤਿ ਸ਼੍ਰੀ ਅਕਾਲ ਅਸੀਸ ਕੌਰ।
2: ਸਤਿ ਸ਼੍ਰੀ ਅਕਾਲ ਜੋਤ ਅੰਕਲ ਜੀ, ਦੋ ਵਾਰੀ।
0: ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ, ਦੋ ਵਾਰੀ, ਕੀ ਹਾਲ ਚਾਲ? ਹਾਂਜੀ ਮੈਂ ਠੀਕ ਹਾਂ।
2: ਤੁਹਾਨੂੰ ਪਤਾ ਮੇਰਾ ਗਲਾ ਥੋੜਾ ਜਿਹਾ ਦੁਖ ਰਿਹਾ ਸੀ।
0: ਅੱਛਾ, ਮੇਰਾ ਵੀ ਦੁਖਦਾ ਸੀ ਅੱਜ, ਪਤਾ ਨੀ ਕੀ ਗੱਲ ਹੋਈ।
2: ਮੇਰਾ ਤਾਂ

0: ਚਕਲੇ ਵੇਲਣੇ ਨਾਲ ਵਿੱਚ ਲਾਵਾਂਗੇ ਉਹਦੇ ਘਿਓ ਅਤੇ ਵਿੱਚ ਥੋੜ੍ਹਾ ਜਿਹਾ ਸੂੜਾ ਪਾ ਕੇ ਅਤੇ ਦੂਸਰੀ ਪਿੰਨੀ ਵੀ ਵੇਲ ਕੇ ਅਤੇ ਉਹਦੇ ਉੱਤੇ ਰੱਖ ਦਾਂਗੇ ਆਲੂ ਦੇ ਪਰੌਂਠੇ ਵਾਂਗੂ
1: ਹਾਂਜੀ
0: ਤੇ ਫਿਰ ਦੁਬਾਰਾ ਉਹਨੂੰ ਆਪਾਂ ਵੱਟ ਦਾਂਗੇ
1: ਪਰ ਆਪਾਂ ਨੂੰ ਪਤਾ ਨਹੀਂ ਹੈ ਨਾ ਕਿ ਕਿਹੜੀ ਸਬਜ਼ੀ ਨਾਲ ਸਵਾਦ ਲੱਗੂਗੀ
0: ਨਹੀਂ ਉਹ ਪਿੰਨੀ ਆ ਤੇ ਸਬਜ਼ੀ ਨਾਲ ਨਹੀਂ ਫਿਰ ਚਾਰ ਨਾਲ ਖਾ ਲਾਂਗੇ ਪਿੰਨੀ ਦਾ ਪਰੌਂਠਾ ਹੈ ਨਾ ਨਵੀਂ ਰੈਸਪੀ ਬਣ ਗਈ
1: ਜਿੱਦਾਂ ਆਲੂ ਦਾ ਪਰੌਂਠਾ
0: ਇਹ ਪਿੰਨੀ ਅਲਸੀ ਪਰੌਂਠਾ ਬਣ ਗਿਆ ਅਲਸੀ ਪਰੌਂਠਾ ਅਲਸੀ ਪਿੰਨੀ ਪਰੌਂਠਾ ਇਹ ਤਾਂ ਕਿਸੇ ਕੋਲ ਵੀ ਨਹੀਂ ਹੋਣਾ
1: ਹਾਂਜੀ ਇਹਦਾ ਕੇਕ ਬਣਾ ਲਾ
0: ਲਿਆ ਸੁਣ ਕੇ ਤੇ ਅੰਕਲ ਆਏ ਹੀ ਲੈ ਤੇ
1: ਹਾਂਜੀ
0: ਇਹ ਤਾਂ ਬੈਸਟ ਹੋ ਗਿਆ ਜਾਂ ਫਿਰ ਕੇਕ ਵਾਂਗ ਵੀ ਹੋ ਸਕਦੀ ਜਿੱਦਾਂ ਕੇਕ ਦੇ ਉੱਤੇ ਉਹਨਾਂ ਨੇ ਲੇਅਰਾਂ ਰੱਖੀਆਂ ਹੁੰਦੀਆਂ ਨਾ
1: ਹਾਂਜੀ ਓਦਾਂ ਵੀ ਕਰ ਸਕਦੇ
0: ਹਾਂ ਵਿੱਚ ਕਰੀਮਾਂ ਲਾ ਲਾ ਕੇ
1: ਤੇ ਉੱਤੇ ਲਿਖ ਦਾਂਗੇ ਸਾਈਨ ਹੈਪੀ ਅਲਸੀ ਡੇ
0: ਹਾਂ ਤੇ ਜਾਂ ਫਿਰ ਇੱਕ ਚੀਜ਼ ਹੋਰ ਹੋ ਸਕਦੀ ਜੇ ਸਾਡੇ ਕੋਲ ਪਿੰਨੀਆਂ ਜ਼ਿਆਦਾ ਹੋਣ ਨਾ
1: ਹਾਂਜੀ
0: ਤੇ ਫਿਰ ਆਪਾਂ ਪਿੰਨੀ ਕੇਕ ਵੀ ਬਣਾ ਸਕਦੇ ਹਾਂ ਜਿੱਦਾਂ ਜਿੱਦਾਂ ਕਈ ਕਈ ਆਂਦੀ ਐਨਿਵਰਸਰੀ ਤੇ ਨਹੀਂ ਹੁੰਦੀਆਂ ਬੋਲਾਂ ਬੋਲਾਂ ਜੀਆਂ ਦਾ ਕੇਕ ਬਣਿਆ ਹੁੰਦਾ ਹਾਂ ਉਹ ਵੀ ਚੀਜ਼ ਕਰ ਸਕਦੇ ਆਪਾਂ ਫਿਰ ਤੇ ਭਾਵੇਂ ਸਾਰੇ ਅੰਕਲ ਆ ਜਾਣ ਦੇ ਹੈ ਪਿੰਨੀ ਕੇਕ ਖਾਣ ਹਾਂਜੀ ਕੀ ਲਿਆਇਓ ਫਿਰ ਅੱਜ ਪਿੰਨੀਆਂ ਤੋਂ ਇਲਾਵਾ ਹਾਂਜੀ
1: ਇੱਕ ਵਾਰ ਨਾ ਇੱਕ ਪਤਨੀ ਤੇ ਪਤੀ ਹੁੰਦਾ ਵਾ ਤੇ ਪੇਕੇ ਗਈ ਹੁੰਦੀ ਆ ਤੇ ਪਤਨੀ ਪਤੀ ਨੂੰ ਫੋਨ ਕਰਦੀ ਆ ਕਰਨੇ ਤੁਸੀਂ ਤੇ ਫਿਰ ਕਹਿੰਦੀ ਆ ਕੁਛ ਨੀ ਪੈਸੇ ਚੜਨ ਡਿਆ ਫਿਰ ਪਤੀ ਕਹਿੰਦੀ ਆ ਹਾਏ ਮਿਹਨਤੀ ਕਰਦੇ ਆ ਫਿਰ ਪਤੀ ਕਹਿੰਦਾ ਵਾ ਉਹਨੇ ਕਹਿਣੇ 20 ਰੁਪਿਆ ਦਾ ਨੋਟ
0: ਪਤਾ ਪਤਾ ਨੀ ਲੱਗਦਾ ਤੈਨੂੰ
1: ਪੈਸੇ ਜੁੜੇ ਜੀ
0: ਆਹੋ ਉਹਨੂੰ ਕਿਥੋਂ ਪਤਾ ਵੀ ਇਹ ਕਿਹੋ ਜਿਹੇ ਕੰਮ ਕਰਦਾ ਹੈ ਥੈਂਕ ਯੂ
1: ਸਾਹਮਣੇ ਉੱਥੇ ਡਾਇਨਿੰਗ ਟੇਬਲ ਪਿਆ ਵਾ
0: ਅੱਛਾ
1: ਤੇ ਨਾਲੇ ਉਹਦੇ ਖਿਡੌਣੇ ਆ ਇਹ ਕਰਦੀ ਟੇਬਲ ਦੇ ਥੱਲੇ ਨਾ ਸ਼ਾਰਟਕਟ ਲੈ ਜਾਂਦੀ ਸਿੱਧੀ ਕਿਚਨ ਚ ਆ ਜਾਂਦੀ ਆ
0: ਅੱਛਾ
1: ਚੰਗੀ ਭਲੀ ਖੇਡਣ ਲੱਗ ਪੈਂਦੀ ਫਿਰ ਮੈਨੂੰ ਪਤਾ ਨਾ ਲੱਗੇ
0: ਇਹ ਚੋਰੀ ਚੋਰੀ ਨਾ ਸਾਰੇ ਚੁਟਕਲੇ ਸਿੱਖੀ ਜਾਂਦੀ ਆ ਤੇ ਬਾਅਦ ਚ ਇਹਨੇ ਸੁਣਾਇਆ ਕਰਨੇ ਵੇਖੀ
1: ਹਾਂਜੀ
0: ਇਹ ਸਿਆਣੀ ਹੋ ਗਈ ਆ ਹੈ
1: ਮੈਂ ਕੋਈ ਕੋਈ ਤੇ ਭੁੱਲੂਗੀ
0: ਆਹੋ ਕੋਈ ਕੋਈ ਤੇ ਭੁੱਲੂਗੀ ਸਾਰੇ ਥੋੜੀ ਚੇਤੇ ਰਹਿ ਜਾਣੇ ਪਰ ਇਹਨੇ ਕਰ ਲੈਣੇ ਚੇਤੇ ਇਹ ਮੈਨੂੰ ਵਾਹਵਾ ਇੰਟੈਲੀਜੈਂਟ ਲੱਗਦੀ ਆ ਨਾਲੇ ਇਹਨੇ ਪਿੰਨੀਆਂ ਵੀ ਖਾ ਲਿਆ ਕਰਨੀਆਂ ਨਾ
1: ਹਾਂਜੀ
0: ਥੈਂਕ ਯੂ ਵਿਰਕ ਸਾਹਿਬ ਥੈਂਕ ਯੂ ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ ਤੇ 786 ਤੁਸੀਂ ਆਉਂਦੇ ਰਹੋ ਜੀ ਹੁਣ ਆਪਣਾ ਅਨਮਿਊਟ ਕਰ ਲਓ ਤੇ ਹੁਣ ਤੁਹਾਡੀ ਵਾਰੀ 786 ਹੈਲੋ ਸਤਿ ਸ੍ਰੀ ਅਕਾਲ ਕੀ ਨਾਂ ਤੁਹਾਡਾ ਇੱਕ ਵਾਰੀ ਫੇਰ ਦੱਸੋਗੇ
2: ਸੁਖਨਦੀਪ ਸਿੰਘ ਡਡਵਾਲ
0: ਅੱਛਾ ਸੁਖਨਦੀਪ ਸਿੰਘ ਡਡਵਾਲ ਇਦਾਂ ਹੀ ਆ ਓਏ ਇਹ ਤੇ ਬੜਾ ਵੱਡਾ ਤੇ ਬੜਾ ਪਿਆਰਾ ਨਾਂ ਆ ਹੈ ਇਹ ਤੇ ਵੱਡਾ ਹੀ ਬੜਾ ਯਾਰ ਮੇਰੀ ਕਾਪੀ ਭਰ ਚੱਲੀ ਸਾਰੀ ਵੇਖਿਆ ਲਿਖ ਲਿਖ ਕੇ ਹੈ ਡਡਵਾਲ ਸਾਹਿਬ ਓ ਮੇਰੇ ਪੂਰੇ ਪੇਜ ਤੇ ਮੂਰੇ ਪੂਰੇ ਪੇਜ ਤੇ ਹੈ ਅੱਛਾ 4 ਈਅਰ ਹੋ ਤੇ ਤੁਸੀਂ ਤੇ 4 ਈਅਰ ਨੇ ਮੇਰੀ ਕਾਪੀ ਭਰਤੀ ਸਾਰੀ ਹੈ ਡਡਵਾਲ ਸਾਹਿਬ ਮੈਂ ਤੁਹਾਨੂੰ ਡਡਵਾਲ ਸਾਹਿਬ ਕਿਹਾ ਕਰਾਂ ਕਿ ਸੁਖਨ ਕਿਹਾ ਕਰਾਂ ਕਿ ਸੁਖਨਦੀਪ ਸਿੰਘ ਡਡਵਾਲ ਕਿਹਾ ਕਰੀਏ ਤੁਹਾਨੂੰ ਕੀ ਚੰਗਾ ਲੱਗਦਾ
2: ਸੁਖਨਦੀਪ ਸਿੰਘ ਡਡਵਾਲ
0: ਓਏ ਸਾਰਾ ਹੀ ਨਾਂ ਚੰਗਾ ਲੱਗਦਾ ਹੈ ਵੈਰੀ ਨਾਈਸ ਸਰਦਾਰ ਸਾਹਿਬ ਤੁਸੀਂ ਤੇ ਬੜੀਆਂ ਸੋਹਣੀਆਂ ਗੱਲਾਂ ਕਰਦੇ ਹੋ 4 ਈਅਰ ਵਾਲਿਓ ਕਿੱਥੋਂ ਸਿੱਖਦੇ ਹੋ ਇੰਨੀਆਂ ਗੱਲਾਂ ਦੱਸੋ ਕਿੱਥੇ ਆਪੇ ਆ ਜਾਂਦੀਆਂ ਓਕੇ ਓਕੇ ਓਕੇ ਤੇ ਕੀ ਸੁਣਾਓਗੇ ਅੱਜ ਕਿਹੜੀ ਸਿੱਖ ਕੇ ਆਏ ਹੋ ਗੱਲ ਅੱਜ ਫਿਰ
2: ਛੋਟੇ ਜਿਹੇ ਬੱਚੇ
0: ਹੈ
2: ਛੋਟੇ ਜਿਹੇ ਬੱਚੇ
0: ਛੋਟੇ ਜਿਹੇ ਬੱਚੇ ਓਕੇ ਉਹ ਕਿੱਦਾਂ
2: ਮੈਂ ਛੋਟਾ ਜਿਹਾ ਬੱਚਾ ਮੇਰੇ ਕੋਲ ਸਵਾਲ ਨੇ ਪਹਿਲਾ ਸਵਾਲ ਬਜ਼ੁਰਗਾਂ ਨੂੰ ਪਾਊਂਗਾ ਦੋ ਚਾਰ ਲਾਈਨਾਂ ਵਿੱਚ ਸਵਾਲ ਮਕਾਵਾਂਗਾ
0: ਕਿਹੜਾ
2: ਪੁੱਤ ਪੋਤਿਆਂ ਨੂੰ ਤੁਸੀਂ ਕੀ ਸਿਖਾਉਂਦੇ ਹੋ ਉਂਗਲੀ ਲਾ ਕੇ ਗੁਰੂ ਘਰ ਲਿਆਉਂਦੇ ਹੋ ਦਾਦੀ ਅਤੇ ਤਾਈ ਕੋਲੋਂ ਪੁੱਛਣੇ ਸਵਾਲ ਪੋਤਿਆਂ ਦੇ ਸਿਰ ਉੱਤੋਂ ਕੱਟ ਕਿਉਂ ਵਾਲੇ ਪੁੱਤ ਪੋਤਿਆਂ ਨੂੰ ਤੁਸੀਂ ਕੀ ਸਿਖਾਉਂਦੇ ਉਂਗਲੀ ਲਾ ਕੇ ਗੁਰੂ ਘਰ ਆਉਂਦੇ ਹੋ ਦਾਦੀ ਅਤੇ ਤਾਈ ਕੋਲੋਂ ਪੁੱਛਣੇ ਸਵਾਲ
0: ਹਾਂਜੀ
2: ਪੋਤਿਆਂ ਦੇ ਸਿਰ ਤੋਂ ਕੱਟ ਕਿਉਂ ਵਾਲੀ
0: ਵਾਹ ਇਹ ਤਾਂ
2: ਬੋਲੇ ਸੋਹਣੇ ਹਾਲੇ
0: ਸਤਿ ਸ੍ਰੀ ਅਕਾਲ ਡਡਵਾਲ ਸਾਹਿਬ ਤੁਸੀਂ ਤੇ ਬਹੁਤ ਸੋਹਣੀ ਕਵਿਤਾ ਸੁਣਾਈ ਆ ਯਾਰ ਇਹਦੇ ਐਡੀ ਲੰਮੀ ਯਾਦ ਵੀ ਕਿੱਦਾਂ ਕੀਤੀ ਤੁਸੀਂ 4 ਈਅਰ ਤੇ ਬਹੁਤ ਵੱਡੀ ਕਵਿਤਾ ਯਾਦ ਕਰ ਲਈ ਅੱਛਾ ਦੋ ਵੀ ਆਉਂਦੇ ਇੱਕ ਫਿਰ ਕੱਲ ਸੁਣਾਓ ਸਾਨੂੰ ਫੇਰ ਠੀਕ ਆ ਕੱਲ ਕਰੋਗੇ ਫੇਰ ਫੋਨ ਚਲੋ ਥੈਂਕ ਯੂ ਪੁੱਤੂ ਤੁਸੀਂ ਬਹੁਤ ਸੋਹਣੀ ਸੁਣਾਈ ਆ ਤੇ ਤੁਸੀਂ ਬਹੁਤ ਕੌਨਫੀਡੈਂਟ ਵੀ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਦੇਵੇ ਅਤੇ ਇਸੇ ਤਰ੍ਹਾਂ ਤੁਹਾਨੂੰ ਹੁਸ਼ਿਆਰ ਹੁਸ਼ਿਆਰ ਬਣਾਈ ਰੱਖੇ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸਾਰੇ ਬੱਚਿਆਂ ਦਾ ਅਤੇ ਮੰਮੀਆਂ ਦਾ ਡੈਡੀਆਂ ਦਾ ਜਿਹੜੇ ਇੰਨੀ ਮਿਹਨਤ ਕਰਾਉਂਦੇ ਆ ਬੱਚਿਆਂ ਨੂੰ ਇੰਨਾ ਸਿਖਾਉਂਦੇ ਆ ਅਤੇ ਫਿਰ ਉਹ ਅੱਗੇ ਸੁਣਾਉਂਦੇ ਵੀ ਆ ਧੰਨਵਾਦ ਤੁਹਾਡਾ ਰੁਪਿੰਦਰ ਸਿੰਘ ਜੀ ਕ੍ਰਿਗੀ ਬੰਦ ਤੋਂ ਕਹਿੰਦੇ ਨੇ ਕਿ ਸਭ ਖੁਸ਼ ਰਹਿਣ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਹੀ ਅਰਦਾਸ ਹੈ ਅਤੇ ਨਵਪ੍ਰੀਤ ਜੀ ਦਿੱਲੀ ਜੂਲਰ ਤੋਂ ਕਹਿੰਦੇ ਨੇ ਕਿ 22 ਕੈਰਟ ਦਾ ਅੱਜ 194 ਹੋ ਗਿਆ ਪ੍ਰਤੀ ਗ੍ਰਾਮ ਦਾ ਰੇਟ ਯਾਨੀ ਕਿ ਸੋਨੇ ਦੇ ਰੇਟ ਹੌਲੀ ਹੌਲੀ ਦਿਨ ਪ੍ਰਤੀ ਦਿਨ ਥੋੜ੍ਹੇ ਥੋੜ੍ਹੇ ਜਿਹੇ ਕਰਕੇ ਅਤੇ ਹੇਠਾਂ ਨੂੰ ਆ ਰਹੇ ਨੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਾਰਿਆਂ ਨੂੰ ਅਤੇ ਜਤਿੰਦਰਪਾਲ ਸਿੰਘ ਜੀ ਕਹਿੰਦੇ ਨੇ ਕਿ ਕੰਨਿਆ ਦਾਨ ਓਕੇ ਅਤੇ ਹਰਮਨ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਅਮਨ ਸੋਤਾ ਜੀ ਕਹਿੰਦੇ ਨੇ ਕਿ ਮਾਣੋ ਬਿੱਲੀ ਅਸੀਸ ਦੀ ਆਵਾਜ਼ ਮੋਟੂ ਪਤਲੂ ਟ੍ਰੇਨ ਵਾਲੇ ਨੌਨਿਹਾਲ ਵਰਗੀ ਸੇਮ ਲੱਗਦੀ ਆ ਕਿਊਟਨੈਸ ਵੀ ਸੇਮ ਆ ਅਤੇ ਮਿਸ ਹਿਮ ਵੈਨ ਐਵਰ ਅਸੀਸ ਕੰਮ ਥੈਂਕ ਯੂ ਥੈਂਕ ਯੂ ਥੈਂਕ ਯੂ ਅਤੇ ਗੁਰਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਡਡਵਾਲ ਸਾਹਿਬ ਜਿੰਦਾਬਾਦ ਹਾਂ ਡਡਵਾਲ ਸਾਹਿਬ ਤਾਂ ਵਾਕਈ ਭਾਈ ਜਿੰਦਾਬਾਦ ਮਤਲਬ ਉਹਨਾਂ ਨੇ ਤਾਂ ਅਤਿਕ ਰਾਸ਼ੜੀ ਆ ਇੰਨੀ ਔਖੀ ਇੰਨੀ ਲੰਮੀ ਕਵਿਤਾ ਯਾਦ ਕਰ ਲਈ ਹੋ ਅਤੇ ਗੁਰਤੇਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਰੇ ਅਤੇ ਹੁਣ ਤੁਹਾਡੇ ਕੋਲੋਂ ਲੈਂਦੇ ਹਾਂ ਜੀ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
3: ਸੋ सोना चाहिदा,
4: भरोसा चाहिदा,
3: क्वालिटी ते बाईबैक भी चाहिदा। चले आओ दिल्ली ज्वेलर्स स्कॉटलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
5: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
6: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
5: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
7: ਆ ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
10: हमारी लव स्टोरी तो लेजेंडरी बन गई।
11: लेजेंडरी लव स्टोरीज की तो एंडिंग ट्रैजिक होती है।
12: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshay in Chand Mera Dil, coming to cinemas on May 22nd.
13: Chand Mera Dil, Chand Mera Dil.
14: Ready, set, go! Chadston Ford, Dandenong Road ते तुहानो उड़ीक रहा है। Ford Ranger, Ranger Super Duty. Everest ते सदाबहार Mustang, brand new demo ते quality pre-owned vehicles, trade-in अते finance options भी available. आओ ते अपनी नवी Ford दा test drive करो, business plate लाई गल करो, vehicle experts Tim Forbes या Corey नाल, radio हांजी रे हवाले नाल पाओ 3 साल दी free service. Chadston Ford, ready, set, Ford.
15: पांडे जी, क्या तू सारा लक पाए हो यार? एक दोस्त के साथ पकड़े गए और दूसरे दोस्त छुड़ाने चले हैं और ये तीसरे दोस्त ही है ना?
16: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
1: 4334654962।
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ

ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜੈਸਮਿਨ। ਅੱਜ ਅਸੀਂ ਸਿਰਫ ਇੱਕ ਕਵੀ ਬਾਰੇ ਗੱਲ ਨਹੀਂ ਕਰਾਂਗੇ, ਅੱਜ ਅਸੀਂ ਇੱਕ ਅਜਿਹੇ ਇਨਸਾਨ ਨੂੰ ਯਾਦ ਕਰਾਂਗੇ ਜਿਸ ਨੇ ਪੰਜਾਬੀ ਭਾਸ਼ਾ ਨੂੰ ਸਿਰਫ ਲਿਖਿਆ ਹੀ ਨਹੀਂ, ਉਸਨੂੰ ਮਹਿਸੂਸ ਕੀਤਾ। ਕੁਝ ਲੋਕ ਦੁਨੀਆਂ ਵਿੱਚ ਆਉਂਦੇ ਨੇ, ਜਿਉਂਦੇ ਨੇ ਤੇ ਚਲੇ ਜਾਂਦੇ ਨੇ, ਪਰ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜੋ ਜਾਣ ਤੋਂ ਬਾਅਦ ਵੀ ਆਪਣੇ ਸ਼ਬਦਾਂ ਵਿੱਚ ਸਾਹ ਲੈਂਦੇ ਨੇ। ਉਹਨਾਂ ਦੀਆਂ ਲਿਖਤਾਂ, ਉਹਨਾਂ ਦੀਆਂ ਕਵਿਤਾਵਾਂ, ਉਹਨਾਂ ਦੀ ਸੋਚ ਲੋਕਾਂ ਦੇ ਦਿਲਾਂ ਵਿੱਚ ਘਰ ਬਣਾ ਲੈਂਦੀ ਹੈ। ਅੱਜ ਦਾ ਇਹ ਖਾਸ ਸਾਹਿਤਕ ਪ੍ਰੋਗਰਾਮ ਅਜਿਹੇ ਹੀ ਇੱਕ ਮਹਾਨ ਸ਼ਾਇਰ ਦੇ ਨਾਮ ਹੈ, ਡਾਕਟਰ ਸੁਰਜੀਤ ਪਾਤਰ ਸਾਹਿਬ। ਇੱਕ ਅਜਿਹਾ ਨਾਮ ਜਿਸ ਨੂੰ ਸੁਣਦੇ ਹੀ ਪੰਜਾਬੀ ਕਵਿਤਾ ਦੀ ਖੁਸ਼ਬੂ ਮਹਿਸੂਸ ਹੋਣ ਲੱਗਦੀ ਹੈ। ਇੱਕ ਅਜਿਹਾ ਕਵੀ ਜਿਸ ਨੇ ਪੰਜਾਬ ਦੇ ਦਰਦ ਨੂੰ ਲਿਖਿਆ, ਪੰਜਾਬ ਦੀ ਮਿੱਟੀ ਨੂੰ ਵੀ, ਪਿਆਰ ਨੂੰ ਵੀ, ਵਿਛੋੜੇ ਨੂੰ ਵੀ ਤੇ ਸਭ ਤੋਂ ਵੱਡੀ ਗੱਲ ਇਨਸਾਨ ਨੂੰ ਵੀ। ਅੱਜ ਦਾ ਇਹ ਸਫ਼ਰ ਸਿਰਫ ਇਸ ਕਵੀ ਬਾਰੇ ਜਾਣਕਾਰੀ ਹੀ ਨਹੀਂ, ਅੱਜ ਅਸੀਂ ਇਸ ਇਨਸਾਨ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਾਂਗੇ। ਪਾਤਰ ਸਾਹਿਬ ਉਹ ਨੇ ਜਿਨ੍ਹਾਂ ਨੇ ਆਪਣੀ ਕਵਿਤਾ ਨਾਲ ਪੀੜ੍ਹੀਆਂ ਨੂੰ ਛੋਇਆ ਹੈ। ਅੱਜ ਦੇ ਇਸ ਸਫ਼ਰ ਵਿੱਚ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਪੰਨੇ ਵੀ ਖੋਲ੍ਹਾਂਗੇ, ਉਹਨਾਂ ਦੀਆਂ ਕਵਿਤਾਵਾਂ ਵੀ ਪੜ੍ਹਾਂਗੇ, ਉਹਨਾਂ ਦੇ ਵਿਚਾਰਾਂ ਨੂੰ ਵੀ ਸਮਝਾਂਗੇ ਤੇ ਉਹਨਾਂ ਦੀ ਰੂਹ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਾਂਗੇ। ਕਈ ਲੋਕ ਕਵਿਤਾ ਲਿਖਦੇ ਨੇ, ਪਰ ਕੁਝ ਲੋਕ ਆਪਣੀ ਜ਼ਿੰਦਗੀ ਨੂੰ ਹੀ ਕਵਿਤਾ ਬਣਾ ਜਾਂਦੇ ਨੇ। ਸੁਰਜੀਤ ਪਾਤਰ ਸਾਹਿਬ ਇੱਕ ਅਜਿਹੇ ਹੀ ਇਨਸਾਨ ਸਨ। ਅਤੇ ਪਤਾ ਹੈ ਕਿ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਸ਼ਾਇਰ ਕਦੇ ਮਰਦੇ ਨਹੀਂ, ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਸ਼ਬਦ ਲੋਕਾਂ ਦੇ ਦਿਲਾਂ ਵਿੱਚ ਘਰ ਬਣਾ ਲੈਂਦੇ ਨੇ। ਸੁਰਜੀਤ ਪਾਤਰ ਸਾਹਿਬ ਵੀ ਉਹਨਾਂ ਵਿੱਚੋਂ ਹੀ ਇੱਕ ਸਨ। ਅੱਜ ਜਦੋਂ ਅਸੀਂ ਸੁਰਜੀਤ ਪਾਤਰ ਸਾਹਿਬ ਬਾਰੇ ਗੱਲ ਕਰਦੇ ਹਾਂ ਤੇ ਸਿਰਫ ਇੱਕ ਕਵੀ ਯਾਦ ਨਹੀਂ ਆਉਂਦਾ, ਬਲਕਿ ਪੂਰੇ ਦਾ ਪੂਰਾ ਪੰਜਾਬ ਯਾਦ ਆ ਜਾਂਦਾ ਹੈ। ਪਿੰਡ ਦੀਆਂ ਗਲੀਆਂ, ਸਵੇਰ ਦੀ ਠੰਡੀ ਹਵਾ, ਖੇਤਾਂ ਦੀ ਖੁਸ਼ਬੂ, ਦੂਰ ਕਿਤੇ ਵੱਜਦਾ ਟਰੈਕਟਰ ਅਤੇ ਕੋਈ ਚੁੱਪ ਚਾਪ ਬੈਠਾ ਇਨਸਾਨ ਜੋ ਦੁਨੀਆਂ ਨੂੰ ਬੜੀ ਗਹਿਰਾਈ ਨਾਲ ਵੇਖ ਰਿਹਾ ਹੋਵੇ। ਸੁਰਜੀਤ ਪਾਤਰ ਸਾਹਿਬ ਜੀ ਦਾ ਜਨਮ 14 ਜਨਵਰੀ 1945 ਨੂੰ ਜਲੰਧਰ ਦੇ ਪਿੰਡ ਪੱਤੜ ਕਲਾਂ ਵਿੱਚ ਹੋਇਆ। ਉਹਨਾਂ ਦਾ ਅਸਲੀ ਨਾਮ ਸੀ ਸੁਰਜੀਤ ਹੁੰਜਨ, ਪਰ ਬਾਅਦ ਵਿੱਚ ਉਹਨਾਂ ਨੇ ਆਪਣੇ ਪਿੰਡ ਦੇ ਨਾਮ ਦੇ ਨਾਲ ਆਪਣਾ ਨਾਮ ਜੋੜ ਲਿਆ ਤੇ ਰੱਖ ਲਿਆ ਪਾਤਰ। ਕਿੰਨੀ ਸੋਹਣੀ ਗੱਲ ਹੈ ਨਾ ਕਿ ਕੁਝ ਲੋਕ ਸ਼ਹਿਰਾਂ ਨਾਲ ਵੱਡੇ ਬਣਦੇ ਨੇ, ਪਰ ਕੁਝ ਲੋਕ ਆਪਣੇ ਪਿੰਡ ਨੂੰ ਹੀ ਆਪਣੇ ਨਾਲ ਵੱਡਾ ਕਰ ਜਾਂਦੇ ਨੇ। ਉਹਨਾਂ ਦੇ ਬਚਪਨ ਬਾਰੇ ਵੀ ਜਦੋਂ ਪੜ੍ਹਦੇ ਹਾਂ ਤੇ ਇੱਕ ਗੱਲ ਬੜੀ ਵਾਰ ਸਾਹਮਣੇ ਆਉਂਦੀ ਹੈ, ਉਹ ਬਚਪਨ ਤੋਂ ਹੀ ਬਹੁਤ ਸੰਵੇਦਨਸ਼ੀਲ ਸਨ, ਹਰ ਗੱਲ ਨੂੰ ਡੂੰਘਾਈ ਨਾਲ ਮਹਿਸੂਸ ਕਰਨ ਵਾਲੇ। ਹੁਣ ਅਜਿਹੇ ਲੋਕ ਜ਼ਿੰਦਗੀ ਵਿੱਚ ਸ਼ਾਇਦ ਬਹੁਤ ਘੱਟ ਮਿਲਦੇ ਨੇ, ਕਿਉਂਕਿ ਅੱਜ ਕੱਲ੍ਹ ਬਹੁਤ ਲੋਕ ਘੱਟ ਸੁਣਦੇ ਨੇ ਪਰ ਬੋਲਦੇ ਜ਼ਿਆਦਾ ਹੋਣਗੇ। ਪਰ ਕਵੀ ਲੋਕ ਉਹ ਦੁਨੀਆਂ ਨੂੰ ਸੁਣਦੇ ਨੇ, ਹਵਾਵਾਂ ਨੂੰ ਵੀ, ਚੁੱਪਾਂ ਨੂੰ ਵੀ, ਲੋਕਾਂ ਦੇ ਚਿਹਰਿਆਂ ਦੇ ਪਿੱਛੇ ਲੁਕੇ ਦਰਦ ਨੂੰ ਵੀ। ਅਤੇ ਸ਼ਾਇਦ ਇਸੇ ਕਰਕੇ ਉਹਨਾਂ ਦੀ ਕਵਿਤਾ ਦਿਲ ਦੇ ਅੰਦਰ ਜਾ ਵੱਜਦੀ ਸੀ। ਪਾਤਰ ਸਾਹਿਬ ਦੀ ਇੱਕ ਬੜੀ ਹੀ ਖੂਬਸੂਰਤ ਕਵਿਤਾ ਹੈ, ਲਿਖਦੇ ਨੇ, ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ, ਪੈੜਾਂ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪੱਤੇ, ਡਿੱਗੇ ਮੇਰੀਆਂ ਬਹਾਰਾਂ ਦੇ ਗੁਨਾਹ ਬਣ ਕੇ, ਪਿਆ ਅੰਬੀਆਂ ਨੂੰ ਬੂਰ ਸੀ ਕੋਇਲ ਕੂਕ ਪਈ, ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣ ਕੇ,
ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ, ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ, ਐਵੇਂ ਲੰਘ ਜਾਂਦਾ ਪਾਣੀ ਕਦੇ ਵਾਹ ਬਣ ਕੇ। ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਲਾ ਜਿਹਾ, ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਲਾ ਜਿਹਾ, ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ, ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ। ਇਹ ਕਵਿਤਾ ਸੁਣ ਕੇ ਇਵੇਂ ਲੱਗਦਾ ਹੈ ਜਿਵੇਂ ਕਿਸੇ ਨੇ ਆਪਣੀਆਂ ਯਾਦਾਂ ਲਿਖ ਦਿੱਤੀਆਂ ਹੋਣ। ਕੋਈ ਜ਼ਿੰਦਗੀ ਵਿੱਚ ਆਉਂਦਾ ਹੈ ਤੇ ਥੋੜ੍ਹਾ ਜਿਹਾ ਰਹਿੰਦਾ ਹੈ, ਫਿਰ ਯਾਦ ਬਣ ਜਾਂਦਾ ਹੈ, ਪਰ ਉਹ ਯਾਦ ਸਾਰੀ ਉਮਰ ਨਾਲ ਰਹਿੰਦੀ ਹੈ।

ਸੁਰਜੀਤ ਪਾਤਰ ਜੀ ਦੀ ਕਵਿਤਾ ਦੀ ਸਭ ਤੋਂ ਵੱਡੀ ਖੂਬੀ ਪਤਾ ਕੀ ਹੈ? ਉਹ ਕਦੇ ਔਖੇ ਸ਼ਬਦਾਂ ਨਾਲ ਇੰਪ੍ਰੈਸ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਸਨ। ਉਹ ਬਹੁਤ ਸਧਾਰਨ ਪੰਜਾਬੀ ਵਿੱਚ ਬਹੁਤ ਡੂੰਘੀਆਂ ਗੱਲਾਂ ਕਰ ਜਾਂਦੇ ਸਨ। ਇਸੇ ਕਰਕੇ ਪਿੰਡ ਦਾ ਬੰਦਾ ਵੀ ਉਹਨਾਂ ਨੂੰ ਸਮਝ ਲੈਂਦਾ ਸੀ ਅਤੇ ਯੂਨੀਵਰਸਿਟੀ ਦਾ ਪ੍ਰੋਫੈਸਰ ਵੀ। ਮੈਨੂੰ ਇਹ ਗੱਲ ਕਰਦੀ ਨੂੰ ਯਾਦ ਆਇਆ ਕਿ ਮੈਂ ਸ਼ਬਦ ਇਸ ਵਕਤ ਵਰਤੋਂ ਕੀਤਾ ਹੈ ਇੰਪ੍ਰੈਸ, ਜਿਹੜਾ ਕਿ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ। ਇਸ ਉੱਪਰ ਪਾਤਰ ਸਾਹਿਬ ਨੇ ਬਹੁਤ ਖੂਬ ਰਚਨਾਵਾਂ ਲਿਖੀਆਂ ਨੇ। ਇਹਨਾਂ 'ਚੋਂ ਮੈਂ ਦੋ ਰਚਨਾਵਾਂ ਦੀ ਤੁਹਾਡੇ ਨਾਲ ਸਾਂਝ ਪਾਵਾਂਗੀ। ਉਹਨਾਂ ਦੀ ਪਹਿਲੀ ਰਚਨਾ ਹੈ ਸ਼ਬਦ ਕੋਸ਼ ਦੇ ਬੂਹੇ 'ਤੇ। ਮਾੜਕੂ ਜਿਹਾ ਕਵੀ ਟੰਗ ਅੜਾ ਕੇ ਬਹਿ ਗਿਆ। ਮਾੜਕੂ ਜਿਹਾ ਕਵੀ ਟੰਗ ਅੜਾ ਕੇ ਬਹਿ ਗਿਆ ਸ਼ਬਦ ਕੋਸ਼ ਦੇ ਬੂਹੇ 'ਤੇ। ਅਖੇ ਮੈਂ ਨਹੀਂ ਆਉਣ ਦੇਣੇ ਇੰਨੇ ਅੰਗਰੇਜ਼ੀ ਸ਼ਬਦ ਪੰਜਾਬੀ ਸ਼ਬਦ ਕੋਸ਼ ਵਿੱਚ। ਓਏ ਆਉਣ ਦੇ ਕਵੀਆ, ਆਉਣ ਦੇ, ਅੰਦਰੋਂ ਭਾਸ਼ਾ ਵਿਗਿਆਨੀ ਬੋਲਿਆ। ਨਾ ਆਉਣ ਦੇਈ ਤੂੰ ਆਪਣੀ ਕਵਿਤਾ ਵਿੱਚ, ਡਿਕਸ਼ਨਰੀ ਵਿੱਚ ਤਾਂ ਆਉਣ ਦੇ। ਅੱਗੇ ਨਹੀਂ ਆਈ ਲਾਲਟੈਨ, ਰੇਲ, ਟਾਈਮ ਪੀਸ, ਰੇਡੀਓ, ਕਲਾਕ, ਐਕਸਰੇ, ਟੀਵੀ, ਵੀਡੀਓ, ਟੈਸਟ ਟਿਊਬ, ਇਹ ਤਾਂ ਤੇਰੀ ਕਵਿਤਾ ਵਿੱਚ ਵੀ ਆ ਗਏ ਨੇ। ਹਜ਼ੂਰ, ਇਹ ਕੋਈ ਲਫ਼ਜ਼ ਥੋੜ੍ਹੀ ਨੇ, ਇਹ ਤਾਂ ਚੀਜ਼ਾਂ ਨੇ। ਚੀਜ਼ਾਂ ਨੂੰ ਮੈਂ ਹੁਣ ਕਿਹੜਾ ਰੋਕਦਾ, ਜੰਮ ਜੰਮ ਆਉਣ ਦਿਓ। ਇਨਵੇਟਰ, ਇਨਹੇਲਰ, ਇਕੁਏਰੀਅਮ, ਡਿਸ਼, CD, VCD, DVD, ਜੰਮ ਜੰਮ ਆਉਣ। ਆਪਣੇ ਪਿਤਾਵਾਂ, ਮਾਤਾਵਾਂ, ਨਿਰਮਾਤਾਵਾਂ ਦੇ ਰੱਖੇ ਹੋਏ ਨਾਵਾਂ ਸਮੇਤ ਮੈਂ ਕਦੋਂ ਰੋਕਦਾ? ਤੇ ਮੈਂ ਉਹਨਾਂ ਵਿੱਚੋਂ ਨਹੀਂ ਜਿਹੜੇ ਬੀਅਰ ਨੂੰ ਯਵਿਰਾ, ਰਮ ਨੂੰ ਫਰਣਾ ਤੇ ਵਾਈਨ ਨੂੰ ਦਕਸ਼ਰਾ ਕਹਿਣ ਦੀ ਸਲਾਹ ਦਿੰਦੇ ਨੇ। ਪਰ ਜਦੋਂ ਤੁਸੀਂ ਸੂਚਨਾ ਦੇ ਹੁੰਦਿਆਂ ਇਨਫੋਰਮੇਸ਼ਨ ਨਾਲ, ਇਕਰਾਰਨਾਮੇ ਦੇ ਹੁੰਦਿਆਂ ਐਗਰੀਮੈਂਟ ਨਾਲ, ਅਸਰ ਦੇ ਅਸਰ ਤੇ ਪ੍ਰਭਾਵ ਦੇ ਹੁੰਦਿਆਂ ਇਫੈਕਟ ਨਾਲ, ਸਤਹਾ ਦੇ ਹੁੰਦੇ

0: ਸੌਂਕਣਾ ਕਿਉਂ ਵਾੜਦੇ ਹੋ?
1: ਵਸਦੇ ਰਸਤੇ ਘਰ ਕਿਉਂ ਉਜਾੜਦੇ ਹੋ? ਓਏ ਕਵੀ ਕਮਲਿਆ, ਅਸੀਂ ਕੋਈ ਵਿਚੋਲੇ ਨਹੀਂ, ਅਸੀਂ ਤੇ ਸਿਰਫ ਗਿਣਤੀ ਕਰਦੇ ਹਾਂ ਕਿ ਲੋਕ ਕਿਸੇ ਲਫ਼ਜ਼ ਨੂੰ ਕਿੰਨੀ ਵਾਰੀ ਲਿਖਦੇ, ਪੜ੍ਹਦੇ ਤੇ ਬੋਲਦੇ ਨੇ, ਤੇ ਇਸੇ ਆਧਾਰ ਤੇ ਅਸੀਂ ਕਿਸੇ ਲਫ਼ਜ਼ ਨੂੰ ਡਿਕਸ਼ਨਰੀ ਵਿੱਚ ਥਾਂ ਦੇਣ ਦਾ ਫੈਸਲਾ ਕਰਦੇ ਹਾਂ। ਇਹਨੂੰ ਫ੍ਰੀਕੁਐਂਸੀ ਕਹਿੰਦੇ ਨੇ। ਤੂੰ ਵਾਰ ਵਾਰ ਤਾਂ ਕਹਿ ਲੈ, ਜਾਂ ਕੋਈ ਹੋਰ ਲਫ਼ਜ਼ ਕਰ ਲੈ, ਤੇ ਜਾ ਕੇ ਅਖਬਾਰਾਂ ਪੜ੍ਹ, ਲੋਕਾਂ ਦੇ ਮੂੰਹ ਫੜ, ਸਾਡੇ ਨਾਲ ਲੜਨ ਦੀ ਥਾਂ ਉਹਨਾਂ ਨਾਲ ਲੜ। ਜੜੇ ਆਲੂ, ਜੜੇ ਆਬੂ, ਰੋੜ ਤੇ ਖਿੱਲਾਂ ਖਾਣ ਦੀ ਥਾਂ ਪੌਪਕੋਰਨ ਖਾਣੇ ਪਸੰਦ ਕਰਦੇ ਨੇ, ਤੇ ਉਹ ਦੇਖ ਆਲੂ ਸੜਕਾਂ ਤੇ ਰੁਲੇ ਫਿਰਦੇ ਨੇ, ਤੇ ਪੋਟੈਟੋ ਚਿਪਸ ਕਾਰਾਂ 'ਚ ਚੜੇ ਫਿਰਦੇ ਨੇ। ਤਾਂ ਜਾ ਕੇ ਕਵੀ ਨੂੰ ਗੱਲ ਸਮਝ ਆਈ ਕਿ ਕਿੱਥੇ ਅਸਲ ਵਿੱਚ ਲੜ ਰਹੀ ਹੈ ਭਾਸ਼ਾ, ਜ਼ਿੰਦਗੀ ਤੇ ਮੌਤ ਦੀ ਲੜਾਈ ਆਪਣੇ ਮਨਾਂ ਵਿੱਚ, ਆਤਮਾਵਾਂ ਵਿੱਚ। ਤੇ ਸਿਰਫ ਭਾਸ਼ਾ ਨੂੰ ਬਚਾਇਆ ਨਹੀਂ ਬਚਦੀ ਹੁੰਦੀ ਕੋਈ ਭਾਸ਼ਾ, ਭਾਸ਼ਾ ਬਚਦੀ ਹੈ ਸਦਾ ਕਿਸੇ ਮਹਾਨ ਖਿਆਲ, ਮਹਾਕਰੁਣਾ, ਕਿਸੇ ਮਹਾਂਲਹਿਰ ਦਾ ਸਰਗੁਣ ਸਰੂਪ ਬਣ ਕੇ। ਕਵੀ ਨੂੰ ਯਾਦ ਆਏ ਉਹ ਲੋਕ ਜਿਨ੍ਹਾਂ ਨੇ ਬੁਰੇ ਵਕਤਾਂ ਵਿੱਚ ਮੱਕੀ ਨੂੰ ਬਸੰਤ ਕੌਰ, ਗਾਜਰਾਂ ਨੂੰ ਗੋਬਿੰਦੀਆਂ, ਖੀਰ ਨੂੰ ਬਾਮਣੀ, ਮੂਲੀ ਨੂੰ ਕਰਾੜੀ, ਬਹਾਰੀ ਨੂੰ ਸੁੰਦਰੀ, ਤਲਾਈ ਨੂੰ ਸੁੱਖ ਦੇਈ, ਹਾਂਡੀ ਨੂੰ ਜਗਨਨਾਥੀ, ਬਿੱਲੀ ਨੂੰ ਮਲਿਕਾ, ਸ਼ਾਮ ਨੂੰ ਅੰਜਨੀ, ਰਾਤ ਨੂੰ ਕਾਲੀ ਦੇਵੀ, ਨੀਂਦ ਨੂੰ ਧਰਮਰਾਜ ਦੀ ਧੀ, ਅਤੇ ਠੰਡੀ ਹਵਾ ਦੇ ਬੁੱਲਿਆਂ ਨੂੰ ਇੰਦਰਾਣੀ ਦੇਵੀ ਦੀਆਂ ਜੱਫੀਆਂ ਕਹਿ ਕੇ ਹੱਸ ਹਸਾ ਲਿਆ, ਆਪਣਾ ਜਹਾਨ ਰੰਗਲਾ ਬਣਾ ਲਿਆ ਤੇ ਬੁਰੇ ਵਕਤਾਂ ਨੂੰ ਭਲੇ ਬਣਾ ਲਿਆ। ਜਿਹੜੇ ਜੁੱਤੀ ਨੂੰ ਅਥੱਕ ਸਵਾਰੀ, ਤਾਪ ਨੂੰ ਧਰਮਰਾਜ ਦਾ ਪੁੱਤ, ਚਿਣੀ ਹੋਈ ਚਿਖਾ ਨੂੰ ਕਾਠਗੜ੍ਹ, ਰੋਣ ਪਿੱਟਣ ਨੂੰ ਮਾਰੂ ਰਾਗ, ਟੁੱਟੀ ਛੰਨ ਨੂੰ ਸ਼ੀਸ਼ ਮਹਿਲ, ਝਾੜੂ ਬਰਦਾਰ ਨੂੰ ਸੂਬੇਦਾਰ, ਟਾਕੀਆਂ ਵਾਲੀ ਗੋਦੜੀ ਨੂੰ ਹਜ਼ਾਰ ਮੇਖੀ, ਨੋਟਾਂ ਨੂੰ ਛਿੱਲੜ, ਸਿੱਕਿਆਂ ਨੂੰ ਠੀਕਰੇ, ਤੇ ਗਜ਼ਾ ਕਰਨ ਨੂੰ ਮਾਮਲਾ ਗਰਾਉਣਾ ਕਹਿ ਕੇ ਸ਼ਹਿਨਸ਼ਾਹ ਬਣ ਬਹਿੰਦੇ ਤੇ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ। ਉਹ ਜੜੇ ਖੂੰਡੇ ਨੂੰ ਕਾਨੂ ਗੋ, ਬੋਲੇ ਨੂੰ ਚੁਬਾਰੇ ਚੜਿਆ, ਰੇਲ ਨੂੰ ਭੂਤਨੀ, ਮੱਛੀ ਨੂੰ ਜਲ ਤੋਰੀ, ਬੈਂਗਣ ਨੂੰ ਇੱਕ ਟੰਗਾ ਬਟੇਰਾ, ਵੜੇਵੇਂ ਨੂੰ ਕੱਪੜ ਬੀਜ, ਕਹੀ ਨੂੰ ਪਤਾਲ ਮੋਚਣੀ, ਸੂਈ ਨੂੰ ਜੋੜ ਮੇਲਣੀ, ਛਾਨਣੀ ਨੂੰ ਸੁਜਾਖੀ, ਛੱਜ ਨੂੰ ਗੁਣਗ੍ਰਾਹੀ, ਮਿਰਚ ਨੂੰ ਲੜਾਕੀ, ਹੁੱਕਾ ਪੀਣੇ ਨੂੰ ਗਧੀ ਚੁੰਗ, ਭੰਗ ਛਾਨਣ ਵਾਲੇ ਰੁਮਾਲ ਦੀਆਂ ਕੰਨੀਆਂ ਨੂੰ ਸ਼ੇਰ ਦੇ ਕੰਨ, ਚੁੱਲ੍ਹੇ ਦੀਆਂ ਲੱਕੜਾਂ ਨੂੰ ਮਛਾਲਾਂ ਕਹਿ ਕੇ ਆਪਣੀ ਕਵਿਤਾ ਦਾ ਜਹਾਨ ਰੁਸ਼ਲਾ ਲੈਂਦੇ। ਜਿਨ੍ਹਾਂ ਨੇ ਗੰਨੇ ਨੂੰ ਬ੍ਰਹਮ ਰਸ, ਹਲਦੀ ਨੂੰ ਕੇਸਰ, ਗੰਢੇ ਨੂੰ ਰੁੱਪਾ ਆਖ ਕੇ ਰੁੱਖਾ ਸੁੱਖੇ ਨੂੰ ਅੰਤਾਂ ਦਾ ਸਵਾਦ ਖਾਣਾ ਬਣਾ ਕੇ ਖਾ ਲਿਆ, ਕੜਕ ਦੀਆਂ ਧੁੱਪਾਂ ਵਿੱਚ ਰੁੱਖ ਨੂੰ ਸ਼ਬਦ ਮੰਦਰ ਬਣਾ ਲਿਆ, ਤੇ ਜਿਹੜੇ ਸ਼ਬਦਾਂ ਦੀ ਥਾਂ ਵੀ ਦੁੱਖ ਨੂੰ ਥਲਾਂ ਨੂੰ ਹੱਸ ਕੇ ਪਾਰ ਕਰ ਗਈ। ਉਹ ਹੱਸਮੁੱਖ, ਹਾਜ਼ਰ ਜਵਾਬ, ਹੌਸਲੇ ਵਾਲੇ ਕਲਾਧਾਰੀ ਬੜੇ ਕਰਾਮਾਤੀ ਲੋਕ ਸਨ। ਉਹਨਾਂ ਦੀ ਟਕਸਾਲ ਸ਼ਬਦ ਕੀ ਕਰਦੀ, ਨਵੇਂ ਬੰਦੇ ਕਰਦੀ, ਨਵੇਂ ਲੋਕ ਪਰ ਲੋਕ ਸਿਰਜਦੀ। ਉਹਨਾਂ ਦੇ ਮੂੰਹੋਂ ਆਪਣਾ ਨਵਾਂ ਨਾਮ ਸੁਣ ਕੇ ਚੀਜ਼ਾਂ ਹੱਸ ਪੈਂਦੀਆਂ। ਪੈਰਾਂ ਦੀ ਧੂੜ ਬਣਾ ਲਈਆਂ ਜਿਨ੍ਹਾਂ ਨੇ ਸਲਤਨਤਾਂ, ਕੌਡੀਆਂ ਕਰ ਦਿੱਤੇ ਮੋਤੀਆਂ ਜੜੇ ਤਾਜ, ਤਖਤੇ ਤਾਉਸ ਸਵਾਹ ਤੇ ਕੱਖੋਂ ਹੌਲੇ ਕਰ ਦਿੱਤੇ, ਜਿਨ੍ਹਾਂ ਨੇ ਆਲਮਗੀਰ ਸ਼ਹਿਨਸ਼ਾਹ ਕਹਿ ਕੇ ਆਪਣੇ ਗੁਰੂ ਨੂੰ ਸੱਚਾ ਪਾਤਸ਼ਾਹ। ਕਵੀ ਨੂੰ ਯਾਦ ਆਇਆ ਮਹਾਂਕਵੀ ਜਿਸ ਨੇ ਇੱਕ ਨਦਰ ਪਾ ਕੇ ਆਰਤੀ ਦੇ ਥਾਲ ਨੂੰ ਬ੍ਰਹਿਮੰਡ ਤੱਕ ਫੈਲਾ ਦਿੱਤਾ।

ਕਵੀਨੂੰ ਯਾਦ ਆਏ ਆਪੇ ਦਾ ਲਕਸ਼ਣਾ ਵਿਅੰਜਨਾ ਸਫੋਟ ਤੇ ਨੌਰਸ ਜਿਹੜੇ ਸ਼ਾਨ ਨਾਲ ਜਾਂਦੇ ਸਨ ਦੇਸ਼ ਵਿਦੇਸ਼ ਦੇ ਸੈਮੀਨਾਰਾਂ ਵਿੱਚ ਆਪਣੀ ਭਾਸ਼ਾ ਬੋਲਦੇ। ਕਵੀ ਨੂੰ ਯਾਦ ਆਇਆ ਉਹ ਨਾਰਾ, ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੁਲ ਜਾਓਗੇ। ਨਾਲ ਹੀ ਯਾਦ ਆਏ ਉਹ ਲੋਕ ਜੋ ਮਾਂ ਬੋਲੀ ਨੂੰ ਨਹੀਂ ਭੁੱਲੇ ਫਿਰ ਵੀ ਕੱਖਾਂ ਵਾਂਗੂ ਰੁਲ ਰਹੇ ਹਨ। ਕਵੀ ਉੱਠ ਕੇ ਚਲਾ ਗਿਆ ਸ਼ਬਦ ਕੋਸ਼ ਦੇ ਬੂਹੇ ਤੋਂ ਸੋਚਦਾ ਕਿ ਜੇ ਕੱਖਾਂ ਵਾਂਗ ਰੁਲਦਿਆਂ ਨੂੰ ਦੇ ਸਕੀਏ ਕੋਈ ਮਹਾਨ ਖਾਬ ਖਿਆਲ ਲਹਿਰ, ਜੇ ਦੇ ਸਕੀਏ ਨਿਮਾਣਿਆਂ ਨੂੰ ਮਾਣ ਨਿਤਾਣਿਆਂ ਨੂੰ ਤਾਣ ਨਿਓਟਿਆਂ ਨੂੰ ਓਟ ਨਿਆਸਰਿਆਂ ਨੂੰ ਆਸਰਾ ਤਾਂ ਸ਼ਾਇਦ ਮਾਂ ਬੋਲੀ ਬਚ ਜਾਵੇ। ਕੱਖਾਂ ਵਾਂਗੂ ਰੁਲਦੇ ਆਪਣੇ ਜਾਇਆਂ ਦੇ ਸਹਾਰੇ, ਜੇ ਨੀਚਾਂ ਨੂੰ ਸੰਭਾਲ ਲਈਏ ਤਾਂ ਖਬਰੇ ਹੋ ਜਾਵੇ ਨਦਰ ਦੀ ਬਖਸ਼ਿਸ਼। ਥੀ ਜਾਣ ਤਨ ਮਨ ਤੇ ਸ਼ਬਦ ਹਰੇ, ਥੀ ਜਾਣ ਤਨ ਮਨ ਤੇ ਸ਼ਬਦ ਹਰੇ। ਇਹੋ ਜਿਹੀ ਹੀ ਇੱਕ ਹੋਰ ਰਚਨਾ ਲਿਖੀ ਹੈ ਸੁਰਜੀਤ ਪਾਤਰ ਸਾਹਿਬ ਨੇ, ਮਰ ਰਹੀ ਹੈ ਮੇਰੀ ਭਾਸ਼ਾ। ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ, ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ। ਅੰਮ੍ਰਿਤ ਵੇਲਾ ਨੂਰ ਪਹਿਰ ਦਾ ਤੜਕਾ, ਧੰਮੀ ਵੇਲਾ ਪਹੁ ਫੁਟਾਲਾ ਸ਼ਾਹ ਵੇਲਾ, ਸੂਰਜ ਸਵਾ ਨੇਜੇ ਟਿੱਕੀ ਦੁਪਹਿਰ, ਲੋਡਾ ਵੇਲਾ ਡੀਗਰ ਵੇਲਾ ਲੋਏ ਲੋਏ, ਸੂਰਜ ਖੜੇ ਖੜੇ ਤਰਕਾਲਾਂ ਡੂੰਘੀਆਂ ਸ਼ਾਮਾਂ, ਦੀਵਾ ਵੱਟੀ ਖੋਪੀਆ ਕੌੜਾ ਸੋਤਾ, ਢਲਦੀਆਂ ਖਿੱਤੀਆਂ ਤਾਰੇ ਦਾ ਛੜਾ, ਚਿੜੀ ਚੂਕ ਦੀ ਨਾਲ ਸਾਜਰਾ, ਸਵਖਤਾ ਸਰਗੀ ਵੇਲਾ, ਘੜੀਆਂ ਪਹਿਰ ਬਿੰਦ ਪਲ ਛਿਣ ਨਿਮਕ। ਵਿਚਾਰੇ ਮਾਰੇ ਗਏ ਇਕੱਲੇ ਟਾਈਮ ਹੱਥੋਂ, ਇਹ ਸ਼ਬਦ ਸਾਰੇ ਸ਼ਾਇਦ ਇਸ ਲਈ ਕਿ ਟਾਈਮ ਕੋਲ ਟਾਈਮ ਪੀਸ ਸੀ। ਹਰ ਹਟਕੀ ਮਾਲਾ ਚੰਨੇ ਦਾ ਓਲਾ, ਗਾਦੀ ਦੇ ਹੂਟੇ ਕਾਂਜਣ ਨਿਸਾਰ ਔਲੂ, ਚੱਕਲੀਆਂ ਬੂੜੇ ਭਰ ਭਰ ਡੁੱਲਦੀਆਂ ਟਿੰਡਾਂ, ਇਹਨਾਂ ਸਭਨਾਂ ਨੇ ਤਾਂ ਰੁੜੀ ਜਾਣਾ ਸੀ ਟਿਊਬਵੈੱਲ ਦੀ ਧਾਰ ਵਿੱਚ। ਮੈਨੂੰ ਕੋਈ ਹੈਰਾਨੀ ਨਹੀਂ, ਹੈਰਾਨੀ ਤਾਂ ਇਹ ਹੈ ਕਿ ਅੰਮੀ ਤੇ ਅੱਬਾ ਵੀ ਨਹੀਂ ਰਹੇ, ਬੀਜੀ ਤੇ ਪਾਪਾ ਜੀ ਵੀ ਤੁਰ ਗਏ, ਦੰਦੇਸਾਂ ਫਫੇਸਾਂ ਮਮੇਸਾਂ ਦੀ ਤਾਂ ਗੱਲ ਹੀ ਛੱਡੋ, ਕਿੰਨੇ ਰਿਸ਼ਤੇ ਸਿਰਫ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬੇਹਾਲ। ਤੇ ਕੱਲ੍ਹ ਕਹਿ ਰਿਹਾ ਸੀ ਪੰਜਾਬ ਦੇ ਵਿਹੜੇ ਵਿੱਚ ਇੱਕ ਛੋਟਾ ਜਿਹਾ ਬਾਲ, ਪਾਪਾ ਆਪਣੇ ਟ੍ਰੀ ਦੇ ਸਾਰੇ ਲੀਵਸ ਕਰ ਰਹੇ ਨੇ ਫਾਲ। ਹਾਂ ਬੇਟਾ ਆਪਣੇ ਟ੍ਰੀ ਦੇ ਸਾਰੇ ਲੀਵਸ ਕਰ ਰਹੇ ਨੇ ਫਾਲ। ਮਰ ਰਹੀ ਹੈ ਆਪਣੀ ਭਾਸ਼ਾ ਪੱਤਾ ਪੱਤਾ ਸ਼ਬਦ ਸ਼ਬਦ, ਹੁਣ ਤਾਂ ਰੱਬ ਹੀ ਰਾਖਾ ਏ ਮੇਰੀ ਭਾਸ਼ਾ ਦਾ। ਰੱਬ ਰੱਬ ਤਾਂ ਆਪ ਪਿਆ ਏ ਮਰਨਹਾਰ, ਦੌੜੀ ਜਾ ਰਹੀ ਹੈ ਉਸਨੂੰ ਛੱਡ ਕੇ ਉਸ ਦੀ ਭੁੱਖੀ ਸੰਤਾਨ ਗੋਡ ਦੀ ਪਨਾਹ ਵਿੱਚ। ਮਰ ਰਹੀ ਹੈ ਮੇਰੀ ਭਾਸ਼ਾ ਮਰ ਰਹੀ ਹੈ ਬਾਈ ਗੋਡ। ਮਰ ਰਹੀ ਹੈ ਮੇਰੀ ਭਾਸ਼ਾ ਕਿਉਂਕਿ ਜਿਉਂਦੇ ਰਹਿਣਾ ਚਾਹੁੰਦੇ ਨੇ ਮੇਰੀ ਭਾਸ਼ਾ ਦੇ ਲੋਕ। ਮਰ ਰਹੀ ਹੈ ਮੇਰੀ ਭਾਸ਼ਾ ਕਿਉਂਕਿ ਜਿਉਂਦੇ ਰਹਿਣਾ ਚਾਹੁੰਦੇ ਨੇ ਮੇਰੀ ਭਾਸ਼ਾ ਦੇ ਲੋਕ। ਜਿਉਂਦੀ ਰਹਿਣਾ ਚਾਹੁੰਦੇ ਨੇ ਮੇਰੀ ਭਾਸ਼ਾ ਦੇ ਲੋਕ, ਇਸ ਸ਼ਰਤ 'ਤੇ ਵੀ ਕਿ ਮਰਦੀ ਏ ਤੇ ਮਰ ਜਾਏ ਭਾਸ਼ਾ।
कि बंदे दा जिउंदे रहना ज्यादा जरूरी है कि भाषा दा। हाँ जानदा आ कि तुसी कहोगे इस शर्त ते तां बंदा ही जिउंदा रहेगा। ओ जिउंदा तां रहेगा पर की ओ बंदा रहेगा। तुसी मैनू जज्बाती करन दी कोशिश ना करो, तुसी आप ही दसो हुण जदों दाने दाने उपर खाण वाले दा नाम भी तुहाडा रब अंग्रेजी विच ही लिखदा है तां कौन बेरहम मां बाप चाहेगा कि उस दे बच्चे डुब रही भाषा दे जहाज विच बैठे रहन। जिउंदा रहे मेरा बच्चा, मरदी ते मर जाए तुहाडी बुढ़ड़ी भाषा। नहीं, इस तरह नहीं मरेगी मेरी भाषा, इस तरह नहीं मरदी हुंदी भाषा। कुछ कु शब्दां दे मरन नाल नहीं मरदी हुंदी भाषा, ते शब्द कदी मरदे भी नहीं। मर भी जान ता आउंदे जांदे रहिंदे ने लोक परलोक विच। बंदियां दे परलोक तो वखरा हुंदा है शब्दां दा परलोक। असीं भी जा सकते हाँ जिउंदे जागदे शब्दां दे परलोक विच। उत्थे उन्हां दे परिवार वसे हुंदे हन, मेले लगे हुंदे हन उत्थे शब्दां दे। मर चुके लेखकां दियां ज्यों ज्यों दियां किताबां विच। रब नहीं तां ना सही, सतगुर इसते सहाई होणगे, इस नूं बचाउणगे। सूफी संत फकीर शायर नाबर आशिक योधे मेरे लोग असीं आपां तुहाडी सभना दे मरण तो बाद ही मरेगी ये भाषा। ए भी हो सकता है कि इस मरणहार माहौल विच किरके मरणहारां दा टाकरा करन लई होर भी जीवन जोगी होर भी जीवंत हो उठे मेरी भाषा, होर भी जीवंत हो उठे मेरी भाषा।

ਸੁਰਜੀਤ ਪਾਤਰ ਸਭ ਨੇ ਪੰਜਾਬੀ ਦੇ ਵਿੱਚ ਆਪਣੀ ਉੱਚ ਸਿੱਖਿਆ ਪ੍ਰਾਪਤ ਕੀਤੀ। ਫਿਰ ਉਹ ਪ੍ਰੋਫੈਸਰ ਬਣੇ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਪੜ੍ਹਾਇਆ। ਕੁਝ ਲੋਕ ਅਧਿਆਪਕ ਹੁੰਦੇ ਨੇ ਪਰ ਕੁਝ ਲੋਕ ਰੂਹ ਨੂੰ ਵੀ ਪੜ੍ਹਾਉਂਦੇ ਨੇ। ਸੁਰਜੀਤ ਪਾਤਰ ਸਾਹਿਬ ਅਜਿਹੇ ਹੀ ਅਧਿਆਪਕ ਸਨ। ਕੁਝ ਲੋਕ ਦੱਸਦੇ ਨੇ ਕਿ ਉਹਨਾਂ ਦੀ ਕਲਾਸ ਵਿੱਚ ਸਿਰਫ ਸਿਲੇਬਸ ਨਹੀਂ ਹੁੰਦਾ ਸੀ ਬਲਕਿ ਜ਼ਿੰਦਗੀ ਹੁੰਦੀ ਸੀ। ਸੁਰਜੀਤ ਪਾਤਰ ਸਾਹਿਬ ਜੀ ਦੀਆਂ ਕੁਝ ਰਚਨਾਵਾਂ ਦੀ ਤੁਹਾਡੇ ਨਾਲ ਸਾਂਝ ਪਾਵਾਂਗੀ। ਇੱਕ ਉਹਨਾਂ ਦੀ ਬੜੀ ਪਿਆਰੀ ਰਚਨਾ ਹੈ, ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਾਸਲਾ, ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਾਸਲਾ, ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫਾਸਲਾ। ਲਫ਼ਜ਼ ਤਾਂ ਸਾਊ ਬਹੁਤ ਨੇ ਯਾ ਖੁਦਾ ਬਣਿਆ ਰਹੇ, ਲਫ਼ਜ਼ ਤਾਂ ਸਾਊ ਬਹੁਤ ਨੇ ਯਾ ਖੁਦਾ ਬਣਿਆ ਰਹੇ, ਮੇਰੇ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫਾਸਲਾ। ਹਾਂ, ਮੈਂ ਆਪੇ ਹੀ ਕਿਹਾ ਸੀ ਕਿ ਹੋਂਠ ਸੁੱਚੇ ਰੱਖਣਾ, ਹਾਂ ਮੈਂ ਆਪੇ ਹੀ ਕਿਹਾ ਸੀ ਕਿ ਹੋਂਠ ਸੁੱਚੇ ਰੱਖਣਾ। ਹਾਏ, ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫਾਸਲਾ, ਜੇ ਬਹੁਤ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ, ਜੇ ਬਹੁਤ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ, ਰਿਸ਼ਤਿਆਂ ਤੇ ਰਿਸ਼ਤਿਆਂ ਦੇ ਘਾਤ ਵਿਚਲਾ ਫਾਸਲਾ। ਧਰਮ ਹੈ, ਇਖਲਾਕ ਹੈ, ਕਾਨੂੰਨ ਹੈ, ਇਹ ਕੌਣ ਹੈ? ਧਰਮ ਹੈ, ਇਖਲਾਕ ਹੈ, ਕਾਨੂੰਨ ਹੈ, ਇਹ ਕੌਣ ਹੈ? ਮੇਰੀਆਂ ਬਿਰਖਾਂ ਤੇਰੀ ਬਰਸਾਤ ਵਿਚਲਾ ਫਾਸਲਾ। ਉਸ ਦੀਆਂ ਗੱਲਾਂ ਸੁਣੋ ਕੀ ਰੰਗ ਤੇ ਕੀ ਰੌਸ਼ਨੀ, ਉਸ ਦੀਆਂ ਗੱਲਾਂ ਸੁਣੋ ਕੀ ਰੰਗ ਕੀ ਰੌਸ਼ਨੀ, ਹਾਏ ਪਰ ਕਿਰਦਾਰ ਤੇ ਗੱਲਬਾਤ ਵਿਚਲਾ ਫਾਸਲਾ। ਜ਼ਹਿਰ ਦਾ ਪਿਆਲਾ ਮੇਰੇ ਹੋਂਠਾਂ ਤੇ ਆ ਕੇ ਰੁਕ ਗਿਆ, ਜ਼ਹਿਰ ਦਾ ਪਿਆਲਾ ਮੇਰੇ ਹੋਂਠਾਂ ਤੇ ਆ ਕੇ ਰੁਕ ਗਿਆ, ਰਹਿ ਗਿਆ ਮੇਰੇ ਤੇ ਸੁਕਰਾਤ ਵਿਚਲਾ ਫਾਸਲਾ, ਰਹਿ ਗਿਆ ਮੇਰੇ ਤੇ ਸੁਕਰਾਤ ਵਿਚਲਾ ਫਾਸਲਾ। ਇੱਕ ਗੱਲ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦੀ ਹਾਂ ਕਿ ਜਦੋਂ ਵੀ ਮੈਂ ਪਾਤਰ ਸਾਹਿਬ ਨੂੰ ਪੜ੍ਹਦੀ ਹਾਂ, ਮੈਨੂੰ ਹਮੇਸ਼ਾ ਲੱਗਦਾ ਹੈ ਕਿ ਉਹ ਬਹੁਤ ਹੌਲੀ ਆਵਾਜ਼ ਵਿੱਚ ਗੱਲ ਕਰ ਰਹੇ ਹੋਣਗੇ, ਕਿਉਂਕਿ ਉਹਨਾਂ ਦੀ ਕਵਿਤਾ ਕਦੇ ਚੀਖਦੀ ਨਹੀਂ, ਹੌਲੀ ਜਿਹੀ ਦਿਲ ਵਿੱਚ ਉਤਰ ਜਾਂਦੀ ਹੈ। ਇੱਕ ਹੋਰ ਕਵਿਤਾ ਦੀ ਸਾਂਝ ਪਾਵਾਂਗੀ, ਇੱਕ ਪਲ ਸਿਰਫ ਮਿਲੇ ਸਾਂ ਆਪਾਂ, ਲਿਖਦੇ ਨੇ, ਇੱਕ ਪਲ ਸਿਰਫ ਮਿਲੇ ਸਾਂ ਆਪਾਂ, ਤੂੰ ਉਗਮਣ ਮੈਂ ਅਸਤਣ ਲੱਗਿਆਂ, ਡੁੱਬਦਾ ਚੜ੍ਹਦਾ ਸੂਰਜ ਕੋਲੋਂ ਕੋਲ ਖੜੇ ਸੀ ਵਿਛੜਨ ਲੱਗਿਆਂ, ਸੂਰਜ ਕਿਰਨ ਮਿਲਣ ਲੱਗੀ ਸੀ ਜਲ ਕਾ ਜਲ ਹੋ ਚੱਲਿਆ ਸਾਂ ਮੈਂ, ਲੈ ਕੇ ਨਾਮ ਬੁਲਾਇਆ ਕਿਸਨੇ ਮੈਨੂੰ ਮੁਕਤੀ ਪਾਵਣ ਲੱਗਿਆਂ, ਖੌਫ ਜ਼ਦਾ ਹੋ ਜਾਂਦੇ ਬੰਦੇ ਫੇਰ ਵਫਾ ਦੀਆਂ ਕਸਮਾਂ ਦਿੰਦੇ, ਕੁਦਰਤ ਹੋਣਾ ਚਾਹੁੰਦੇ ਹੁੰਦੇ ਡਰ ਜਾਂਦੇ ਪਰ ਹੋਣ ਲੱਗਿਆਂ, ਸਾਡੇ ਰੂਪ ਦਾ ਕੀ ਹੋਵੇਗਾ, ਕੀ ਹੋਵੇਗਾ ਸਾਡੇ ਨਾਂ ਦਾ, ਡਰ ਕੇ ਪੱਥਰ ਹੋ ਜਾਂਦੇ ਨੇ ਬੰਦੇ ਪਾਣੀ ਹੋਣ ਲੱਗਿਆਂ, ਤਨ ਮਨ ਰੂਹ ਦੇ ਵੇਸ ਉਤਾਰੇ ਰੱਖ ਦਿੱਤੇ ਮੈਂ ਰਾਤ ਕਿਨਾਰੇ, ਕੰਠ ਸੀ ਤੇਰੇ ਨਾਮ ਦੀ ਗਾਨੀ ਤੇਰੇ ਨੇਰ ਚ ਉਤਰਨ ਲੱਗਿਆਂ, ਕੰਡਿਆਂ ਵਿੱਚ ਨਹੀਂ ਉਲਝੀਦਾ ਨਾ ਫੁੱਲਾਂ ਤੇ ਹੱਕ ਧਰੀਦਾ, ਬਸ ਹਵਾ ਹੀ ਹੋ ਜਾਈਦਾ ਇਸ ਦੁਨੀਆਂ ਤੋਂ ਗੁਜ਼ਰਨ ਲੱਗਿਆਂ, ਅੱਗ ਨੂੰ ਆਪਣੀ ਹਿੱਕ ਵਿੱਚ ਰੱਖੀ ਧੂੰਆਂ ਪਏ ਨਾ ਲੋਕਾਂ ਅੱਖੀਂ, ਮੇਰੀ ਗੱਲ ਨੂੰ ਚੇਤੇ ਰੱਖੀ ਕੋਈ ਨਜ਼ਮ ਕਸੀਦਣ ਲੱਗਿਆਂ,
किन्नी ने औकात ते मालक किस शिद्दत जज्बात ते मालक पारखुआं भी परखे जाना तेरी गजल नू परखण लग्यां। पातर साहब ने पंजाब ते बहुत औखे समय भी वेखे, हिंसा वाला दौर, डर वाला दौर, लोकां दे अंदर टुटन वाला दौर। पर एक गल सोचण वाली है, उन्होंने कदे नफरत नहीं लिखी। अजकल बहुत आसान है गुस्सा लिखना, लोकां नू वंडना, शोर मचाउणा, पर पातर साहब ने हमेशा इंसान नू बचाउण दी कोशिश कीती। उन्हां दी कविता विच दर्द है पर कड़वाहट नहीं। ये बहुत वड्डी गल हुंदी है कि दुख विच भी इंसान रहना। उन्हां दी एक नज़म है लगी नज़र पंजाब नू, लिखदे ने, लगी नज़र पंजाब नू इहदी नज़र उतारो, लैके मिर्चां कौड़ियां इहदे सिर तों वारो, सिर तों वारो, वार के अग विच साड़ो, लगी नज़र पंजाब नू इहदी नज़र उतारो, मिर्चां जहरों कौड़ियां, मिर्चां सिर सड़ियां, किधरों लैण न जाणियां, वेड़े विच बड़ियां, पहली भरवीं फसल इन्हां दी उदों लगी जद आपे पंजाबियां पंजाबी छड्डी, ते फिर अगली फसल दे बी गए खलारे, वड्डे गए निर्दोष जदों रा जांदे मारे, वड्डण वाले कौन सन ए भेत ना लगा, पर बेदोषा खून तां पग्गां सिर लगा, ओही छिट्टे खून दे बन गए बहाना, साडी पग नू पै गया अपना बेगाना, जिथों तक शां तख्त दी अग्गां ही अग्गां, चौक चुराहे सड़दियां पग्गां ही पग्गां, पत्ते बूटे डोडियां फुल्लां दियां लड़ियां, सब कुछ अग विच सड़ गया मिर्चां ना सड़ियां, ए मिर्चां जहरीलियां, इहदे सिर तों वारो, सिर तों वारो, वार के अग विच साड़ो, अग पित्तरां दी जीब है उहदी भेटा चाड़ो, ओही पित्तरां दा बीजिया बीते संग साड़ो, लगी नज़र पंजाब नू इहदी नज़र उतारो, लैके मिर्चां कौड़ियां इहदे सिर तों वारो। एक होर उहनां दी नज़म ए धुख दा जंगल, शूक रहे जंगल नू, शूक रहे जंगल नू कीकण चुप करावां मैं, शूक रहे जंगल नू कीकण चुप करावां मैं, कल्ले कल्ले रुख नू जाके की समझावां मैं, जंगल जिहड़ा हर मौसम दे कहर न लड़दा सी, जंगल जिहड़ा हर आफत दे राह विच अड़दा सी, जंगल जिस चों हर कोई अपनी पौड़ी करदा सी, जंगल जिहड़ा बालण बन के कर कर सड़दा सी, उस विच फैली अग तां किसते जिम्मे लावां मैं, ओ जंगल जो खुशबुआं दा ढोआ बणदा सी, ओ जंगल जो फुल्लां दे संग हर रुत रंगदा सी, ओ जंगल जो सिर ते कलगी कोपल टंगदा सी, मंगदा सी ते केवल अपना पानी मंगदा सी, अग दी वाछड़ नू पानी किंज बनावां मैं, जद जंगल ने शहर तेरे दियां जेलां भरियां सन, तद जंगल तो महल तेरे दियां कंधां डरियां सन, तू जंगल नू कोल बिठा के फिर गल्लां करियां सन, कौन सी जिस दियां गल्लां कसवट्टी तो डरियां सन, जो कसवट्टियों डरियां खरियां क्यों मन जावां मैं, मन्या मैं जंगल हां वसदा इस जहालत दे विच, तैनू माण बहुत ने तर्क दलील वकालत दे, मैं जिस दे काबल हां मैनू ओही जलालत दे, जंगल कहिंदा मसला लै चल विच अदालत दे, एवी ना मंजूर ता केड़ा दर खड़कावां मैं।
ਤੇਰੀ ਚੁੱਪ ਨੇ ਜੰਗਲਾਂ ਨੂੰ ਉਹ ਤਲਖ ਫਿਜ਼ਾ ਦਿੱਤੀ। ਜੰਗਲ ਵਿੱਚੋਂ ਕੰਢਿਆਂ ਦੀ ਇੱਕ ਝਿੜੀ ਉਗਾ ਦਿੱਤੀ। ਕੰਢੇ ਕੰਢੇ ਕਹਿ ਕੇ ਤੂੰ ਫਿਰ ਰੌਲੀ ਪਾ ਦਿੱਤੀ। ਕੁਝ ਕੰਢਿਆਂ ਵਿੱਚ ਕੁੱਲ ਜੰਗਲ ਦੀ ਗੱਲ ਉਲਝਾ ਦਿੱਤੀ। ਜੇ ਤੂੰ ਖੁਦ ਉਲਝਾਉਣੀ ਚਾਹਵੇਂ, ਕਿੰਜ ਸੁਲਝਾਵਾਂ ਮੈਂ? ਤੈਨੂੰ ਤਾਂ ਜੰਗਲ ਦੀ ਗੱਲ ਉਲਝਾਉਣ 'ਚ ਫਾਇਦਾ ਸੀ, ਜੰਗਲ ਦੇ ਵਿੱਚ ਕੰਢੇ ਹੋਰ ਉਗਾਉਣ 'ਚ ਫਾਇਦਾ ਸੀ, ਇਸ ਜੰਗਲ ਨੂੰ ਜੰਗਲ ਹੋਰ ਬਣਾਉਣ 'ਚ ਫਾਇਦਾ ਸੀ, ਫਿਰ ਉੱਚੇ ਚੜ੍ਹ ਕੇ ਰੌਲਾ ਪਾਉਣ 'ਚ ਫਾਇਦਾ ਸੀ। ਦੇਖੋ ਦੇਖੋ, ਇੱਕ ਭਿਆਨਕ ਵਣ ਦਿਖਲਾਵਾਂ ਮੈਂ। ਹੋਰ ਕੋਈ ਜਦ ਰਾਹ ਜੰਗਲ ਨੂੰ ਰਾਸ ਨਾ ਆਇਆ ਸੀ, ਕੁਝ ਰੁੱਖਾਂ ਨੇ ਜਿਸ ਦੀ ਸ਼ਹਿਦ ਦਾ ਦਹਿਸ਼ਤ ਦਾ ਰਾਹ ਅਪਣਾਇਆ ਸੀ, ਤੇ ਜਿਸ ਦਾ ਜੰਗਲ ਨੂੰ ਮੁੜ ਮਿਹਣਾ ਮੁੜ ਮੁੜ ਆਇਆ ਸੀ, ਇਉਂ ਤੂੰ ਆਪਣੇ ਆਪੇ ਹੀ ਉਸ ਰਾਹ ਨੂੰ ਪੀਰ ਬਣਾਇਆ ਸੀ। ਤੂੰ ਕਿਉਂ ਗੁੱਸੇ ਹੁਣ ਜਦ ਉਹੀ ਪੀਰ ਧਿਆਵਾਂ ਮੈਂ? ਉਹ ਜੋ ਇਸ ਜੰਗਲ ਦੇ ਪਹਿਰੇਦਾਰ ਕਹਾਉਂਦੇ ਹਨ, ਉਹ ਸ਼ਾਇਦ ਇਸ ਜੰਗਲ ਦੇ ਰਸਤੇ ਨੂੰ ਬਦਲਣਾ ਚਾਹੁੰਦੇ ਹਨ। ਡਰਦੇ ਸਨ ਬੇਚਾਰੇ, ਡਰਦੇ ਹੱਥ ਨਾ ਪਾਉਂਦੇ ਸਨ, ਉਹ ਗੱਲ ਵੱਖਰੀ ਨਿਰਭੈਤਾ ਦੇ ਸ਼ਬਦ ਸਿਖਾਉਂਦੇ ਸਨ। ਸਬਕ ਉਹਨਾਂ ਦੇ ਉਹਨਾਂ ਅੱਗੇ ਕੀ ਦੁਹਰਾਵਾਂ ਮੈਂ? ਇਸ ਮਨ ਚਾਹੀ ਸਿਖਰ ਤੇ ਜਦ ਤੂੰ ਪੇਚ ਖੁੱਲ ਖੇਲ ਪੁਚਾ ਦਿੱਤਾ, ਦਹਿਸ਼ਤ ਤਾਈ ਸਾਰੇ ਜੰਗਲ ਦੇ ਸਿਰ ਪਾ ਦਿੱਤਾ, ਅੱਧੇ ਜੰਗਲ ਨੂੰ ਅੱਧੇ ਦੇ ਨਾਲ ਲੜਾ ਦਿੱਤਾ, ਤੇ ਫਿਰ ਤੋਪਾਂ ਦਾ ਮੂੰਹ ਜੰਗਲ ਦੇ ਵੱਲ ਪਵਾ ਦਿੱਤਾ। ਤੋਪਾਂ ਅੱਗੇ ਕਿੰਜ ਅਮਨ ਦਾ ਗੀਤ ਸੁਣਾਵਾਂ ਮੈਂ? ਵੱਡਾ ਜੰਗਲ ਇਸ ਛੋਟੇ ਨੂੰ ਵੇਖਣ ਆਇਆ ਏ, ਇਸ ਧੁੱਖ ਦੇ ਨੂੰ ਧੂਣੀ ਵਾਂਗੂ ਸੇਕਣ ਆਇਆ ਏ, ਖੌਫਨਾਕ ਦਾ ਇਸ ਨੂੰ ਦੇਣ ਵਿਸ਼ੇਸ਼ਣ ਆਇਆ ਏ, ਤੇਰੀ ਵਡਿਆਈ ਨੂੰ ਮੱਥਾ ਟੇਕਣ ਆਇਆ ਏ, ਜੰਗਲ ਨੂੰ ਜੰਗ ਦਾ ਮਹਿਰਮ ਕਿੰਜ ਬਣਾਵਾਂ ਮੈਂ? ਬੂਟਾ ਬੂਟਾ ਇਸ ਜੰਗਲ ਵਿੱਚ ਰਲ ਵੀ ਸਕਦਾ ਹੈ, ਇਹ ਜੰਗਲ ਜੋ ਧੁਖਦਾ ਹੈ ਇਹ ਬਲ ਵੀ ਸਕਦਾ ਏ, ਬਲਦਾ ਬਲਦਾ ਮਹਿਲਾਂ ਵੱਲ ਚੱਲ ਵੀ ਸਕਦਾ ਹੈ। ਹਾਂ, ਸ਼ਾਇਦ ਸਭ ਹੋਣੋ ਇਹ ਟਲ ਵੀ ਸਕਦਾ ਹੈ। ਐਪਰ ਕਿੱਥੋਂ ਲੈ ਆਵਾਂ, ਕਣਕੋਰ ਘਟਾਵਾਂ ਮੈਂ? ਸ਼ੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ? ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ? ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ? ਇੱਕ ਹੋਰ ਉਹਨਾਂ ਨੇ ਬੜੀ ਖੂਬਸੂਰਤ ਕਵਿਤਾ ਲਿਖੀ ਸੀ, ਸ਼ਹੀਦ ਭਗਤ ਸਿੰਘ ਜੀ ਦੀ। ਸ਼ਾਇਦ ਤੁਹਾਨੂੰ ਯਾਦ ਹੋਣਾ ਹੈ ਕਿ ਪਿੱਛੇ ਜੇ ਕੁਝ ਲੋਕਾਂ ਨੇ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਹੀਦ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਉੱਪਰ ਉਹਨਾਂ ਨੇ ਬਹੁਤ ਸੋਹਣੀ ਕਵਿਤਾ ਲਿਖੀ ਏ, ਕਵਿਤਾ ਦਾ ਨਾਮ ਏ ਸ਼ਹੀਦ। ਉਸ ਨੇ ਕਦ ਕਿਹਾ ਸੀ ਕਿ ਮੈਂ ਸ਼ਹੀਦ ਹਾਂ? ਉਸ ਨੇ ਕਦ ਕਿਹਾ ਸੀ ਕਿ ਮੈਂ ਸ਼ਹੀਦ ਹਾਂ? ਉਸ ਨੇ ਤੇ ਸਿਰਫ ਇਹ ਕਿਹਾ ਸੀ ਫਾਂਸੀ ਦਾ ਰੱਸਾ ਚੁੰਮਣ ਤੋਂ ਕੁਝ ਦਿਨ ਪਹਿਲਾਂ ਕਿ ਮੈਥੋਂ ਵੱਧ ਕੌਣ ਹੋਵੇਗਾ ਖੁਸ਼ਕਿਸਮਤ? ਮੈਨੂੰ ਅੱਜ ਕੱਲ੍ਹ ਨਾਜ਼ ਹੈ ਆਪਣੇ ਆਪ 'ਤੇ, ਹੁਣ ਤਾਂ ਬੜੀ ਬੇਤਾਬੀ ਨਾਲ ਆਖਰੀ ਇਮਤਿਹਾਨ ਦੀ ਉਡੀਕ ਹੈ ਮੈਨੂੰ। ਤੇ ਆਖਰੀ ਇਮਤਿਹਾਨ ਵਿੱਚੋਂ ਉਹ ਇਸ ਸ਼ਾਨ ਨਾਲ ਪਾਸ ਹੋਇਆ ਕਿ ਮਾਂ ਨੂੰ ਨਾਜ਼ ਹੋਇਆ ਆਪਣੀ ਕੁੱਖ 'ਤੇ। ਉਸਨੇ ਕਦ ਕਿਹਾ ਸੀ ਮੈਂ ਸ਼ਹੀਦ ਹਾਂ? ਉਸਨੇ ਕਦ ਕਿਹਾ ਸੀ ਮੈਂ ਸ਼ਹੀਦ ਹਾਂ? ਸ਼ਹੀਦ ਤਾਂ ਉਸਨੂੰ ਧਰਤੀ ਨੇ ਕਿਹਾ ਸੀ, ਸ਼ਹੀਦ ਤਾਂ ਉਸਨੂੰ ਸਤਲੁਜ ਦੀ ਗਵਾਹੀ ਤੇ ਪੰਜਾਂ ਪਾਣੀਆਂ ਨੇ ਕਿਹਾ ਸੀ, ਗੰਗਾ ਨੇ ਕਿਹਾ ਸੀ, ਬ੍ਰਹਮਪੁੱਤਰ ਨੇ ਕਿਹਾ ਸੀ ਉਸਨੂੰ ਸ਼ਾਇਦ।
ਸ਼ਹੀਦ ਤਾਂ ਉਸ ਨੂੰ ਰੁੱਖਾਂ ਦੇ ਪੱਤੇ ਪੱਤੇ ਨੇ ਕਿਹਾ ਸੀ। ਤੁਸੀਂ ਹੁਣ ਧਰਤੀ ਨਾਲ ਲੜ ਪਏ ਹੋ, ਤੁਸੀਂ ਹੁਣ ਦਰਿਆਵਾਂ ਨਾਲ ਲੜ ਪਏ ਹੋ, ਤੁਸੀਂ ਹੁਣ ਰੁੱਖਾਂ ਦੇ ਪੱਤਿਆਂ ਨਾਲ ਲੜ ਪਏ ਹੋ। ਮੈਂ ਬਸ ਤੁਹਾਡੇ ਲਈ ਦੁਆਹੀ ਕਰ ਸਕਦਾ ਹਾਂ ਕਿ ਰੱਬ ਤੁਹਾਨੂੰ ਬਚਾਵੇ ਧਰਤੀ ਦੀ ਬਦ ਅਸੀਸ ਤੋਂ, ਦਰਿਆਵਾਂ ਦੀ ਬਦ ਦੁਆ ਤੋਂ, ਰੁੱਖਾਂ ਦੀ ਹਾ ਤੋਂ। ਰੱਬ ਤੁਹਾਨੂੰ ਬਚਾਵੇ ਧਰਤੀ ਦੀ ਬਦ ਅਸੀਸ ਤੋਂ, ਦਰਿਆਵਾਂ ਦੀ ਬਦ ਦੁਆ ਤੋਂ ਤੇ ਰੁੱਖਾਂ ਦੀ ਹਾ ਤੋਂ।

मैं सोच रही सी कि कुछ लोकां दियां कुछ कवियां दियां लिखतां समें नाल पुरानियां क्यों नहीं हुंदियां? क्यों अज भी क्यों सुरजीत पात्र साहब नौजवानां नूं अपने लगदे ने? पता है क्यों? शायद क्योंकि भावनावां कदी पुरानियां नहीं हुंदियां। प्यार, इकल्लापन, उड़ीक, यादां ए हर समय विच सच हुंदियां ने। तुहाडे नाल सुरजीत पात्र साहब जी दियां कुछ होर इहो जिहियां रचनावां दी सांझ पावांगी। एक उहनां दी बड़ी खूबसूरत रचना है, एक तू ही नहीं सी उगमणा उमरां दे मोड़ ते। लिखते ने, एक तू ही नहीं सी उगमणा उमरां दे मोड़ ते, खिड़ने सी गुल हजार चढ़न चन चढ़ने सी होर ते। मैं तां बहुत संभालिया पर शाम पै गई, मैं तां बहुत संभालिया पर शाम पै गई, विछड़न दा वक्त आ गया गर्दिश दी सोर ते। एक बंसरी दी हेक की नदियां नू रोक दी, नदियां दा केहड़ा जोर सी नदियां दी तोर ते। नचना ता की सी उसने दो पल ची खुर गया, कणियां की चार डिगियां मिट्टी दे मोर ते। जंजीर है जंजीर नू झांजर ना समझना, हंजुआ दे नाल उकरिया सी बोर बोर ते। तेरे पराई होण ते क्यों रात इन्नी चुप, तेरे पराई होण ते क्यों रात इन्नी चुप, उठा तड़प तड़प के एक कंगन दे शोर ते। सूरज तली ते रख के मैं जिथे उड़ीकिया, सूरज तली ते रख के मैं जिथे उड़ीकिया, तेरी खबर भी आई ना कदे उस मोड़ ते, तेरी खबर भी आई ना कदे उस मोड़ ते। एक उन्हां दी होर बड़ी खूबसूरत रचना है, खूब ने ए झांजरां छणकण लई। लिखते ने, खूब ने ए झांजरां छणकण लई, पर कोई चा भी तां दे नचण दे लई। आए सब लिशकण ते गरजण लई, आए सब लिशकण ते गरजण लई, कोई इत्थे आया ना बरसन लई। की है तेरा शहर इत्थे फुल भी, की है तेरा शहर इत्थे फुल भी, मंग देने आगिया महकन लई। चंद ना सूरज ना तारे ना चिराग, सिर्फ खंजर रह गया लिशकन लई। क्यों जगावां सुत्तियां लफजां नू मैं, क्यों जगावां सुत्तियां लफजां नू मैं, दिल च जद कुछ नहीं आखण लई। रुस के जाने सजना दी शान वल, अखियो दिल चाही दा देखण लई। सांभ के रख दर्द दी इस लाट नू, चेत्यां विच यार नू देखण लई। तारियां तो रेत भी बनिया हां मैं, तैनू हर एक कोण तो देखण लई। उसकी अग विच सुलझना लाजमी सी, उसनू पूरी तरह समझण लई। विछड़ना चाहुंदा हां तेथों हुण, अर्थ अपनी होंद दे जानण लई। विछड़ना चाहुंदा हां तेथों हुण, अर्थ अपनी होंद दे जानण लई। एक होर उन्हां दी बड़ी खूबसूरत रचना है, मैं सुना जे रात खामोश नू, मैं सुना जे रात खामोश नू, मेरे दिल च कोई दुआ करे। ए जमीन होवे सुरंगली, ए दरख्त होण हरे परे। ਇੱਥੋਂ ਕੁੱਲ ਪਰਿੰਦੇ ਹੀ ਉੜ ਗਏ, ਇੱਥੇ ਮੇਘ ਆਉਂਦੇ ਵੀ ਮੁੜ ਗਏ, ਇੱਥੇ ਕਰਨ ਅੱਜ ਕੱਲ੍ਹ ਬਿਰਖ ਵੀ ਕਿਤੇ ਹੋਰ ਜਾਣ ਦੇ ਮਸ਼ਵਰੀ। ਨਾ ਤਾਂ ਕੁਰਸੀਆਂ ਨੂੰ, ਨਾ ਤਖ਼ਤ ਨੂੰ, ਨਾ ਸਲੀਬ ਸਖ਼ਤ ਕੁਰਖਤ ਨੂੰ, ਇਹ ਮਜ਼ਾਕ ਕਰਨ ਦਰਖ਼ਤ ਨੂੰ ਬੜੇ ਸਮਝਦਾਰ ਨੇ ਮਸਕਰੇ।
ਹੁਣ ਚੀਰ ਹੁੰਦਿਆਂ ਵੀ ਚੁੱਪ ਰਵੇ, ਹੁਣ ਆਰਿਆਂ ਨੂੰ ਵੀ ਛਾਂ ਦਵੇ, ਹੁਣ ਜੋ ਆਖਦਾ ਸੀ ਮੈਂ ਬਿਰਖਾ ਹਾਂ, ਹੁਣ ਵਕਤ ਆਇਆ ਹੈ ਤੇ ਸਿੱਧ ਕਰੇ। ਮੈਂ ਚਲਾ ਕੇ ਤੀਰ ਕਮਾਨ ਚੋਂ, ਰੱਤ ਸਿੰਮ ਦੀ ਸੋਚਾਂ ਨਿਸ਼ਾਨ ਚੋਂ, ਤਾਂ ਦੁਆ ਇਹ ਨਿਕਲੇ ਜ਼ੁਬਾਨ ਚੋਂ, ਮੇਰਾ ਤੀਰ ਡਿੱਗ ਪਏ ਕਿਤੇ ਉਰੇ ਪਰੇ। ਮੇਰੇ ਪਿੰਡ ਦੀ ਨੀਂਦ ਨੂੰ ਚੀਰਦੀ ਗੱਡੀ ਲੰਘੀ ਰਾਤ ਅਖੀਰ ਦੀ, ਟੁੱਟੀ ਨੀਂਦ ਬਿਰਖ ਫਕੀਰ ਦੀ, ਪੀਲੇ ਪੱਤੇ ਮੁਸਾਫਰ ਉਤਰੇ। ਨਾ ਕੋਈ ਲਫ਼ਜ਼ ਲਫਾਜ਼ਾਂ ਦੇ ਸਾਕ ਵਿੱਚ, ਨਾ ਘੁਟਨ ਸਹੇ ਕਿਸੇ ਵਾਕ ਵਿੱਚ, ਤਦੇ ਝਿਜਕਦਾ ਕੁਝ ਆਖਦਾ, ਕੁਝ ਲਿਖਦਿਆਂ ਮੇਰਾ ਮਨ ਡਰੇ। ਉਹ ਬਣਾ ਰਹੇ ਨੇ ਇਮਾਰਤਾਂ, ਅਸੀਂ ਲਿਖ ਰਹੇ ਹਾਂ ਇਬਾਰਤਾਂ, ਤਾਂ ਜੋ ਪੱਥਰਾਂ ਦੇ ਵਜੂਦ ਚੋਂ ਕੋਈ ਆਤਮਾ ਵੀ ਰਿਹਾ ਕਰੇ। ਕੋਈ ਸਾਕ ਕਦ ਹੈ ਹਮੇਸ਼ਾ ਤੀਕ, ਇੱਕ ਤਾਪਮਾਨ ਵਿਸ਼ੇਸ਼ ਤੱਕ, ਜੁੜੇ ਰਹਿਣ ਤੱਤਾਂ ਦੇ ਨਾਲ ਤੱਤ, ਫਿਰ ਟੁੱਟ ਕੇ ਹੋ ਜਾਵਣ ਪਰੇ। ਉਹ ਸੀ ਜੋਧਾ ਕਾਹਦਾ ਫਕੀਰ ਸੀ, ਉਹਦੇ ਲਫ਼ਜ਼ ਹੀ ਉਹਦੇ ਤੀਰ ਸੀ, ਉਹ ਲਫ਼ਜ਼ ਕੱਢੇ ਜ਼ੁਬਾਨ ਚੋਂ, ਪਹਿਲਾਂ ਆਪਣੀ ਰੱਤ 'ਚ ਹੀ ਨਮ ਕਰੇ। ਕੁਝ ਲੋਕ ਆਏ ਸੀ ਬੇਸੁਰੇ, ਮੇਰੀ ਤੋੜ ਬਿਰਤੀ ਚਲੇ ਗਏ, ਹੁਣ ਮੁੜ ਕੇ ਰਾਗ ਪਿਰੋ ਰਿਹਾ, ਮੈਂ ਚੁਗ ਰਿਹਾ ਸੁਰ ਬਿਖਰੇ। ਇੱਕ ਵਾਕ ਸੁਣ ਕੇ ਸਹਿਰ ਗਏ, ਚਾਰ ਗੁੰਮਿਆਂ ਤਾਰੇ ਬਿਖਰ ਗਏ, ਮੇਰੇ ਮਨ ਦੇ ਨੀਰ ਗੰਧਲ ਗਏ, ਬੜੀ ਦੇਰ ਤੀਕ ਨਾ ਨਿੱਤਰੇ। ਚੱਲ ਸੂਰਜਾ, ਚੱਲ ਧਰਤੀਏ, ਮੁੜ ਸੁਣ ਸਮਾਧੀ 'ਚ ਪਰਤੀਏ, ਕੱਲ ਰਾਤ ਹੋਏ ਨੇ ਰਾਤ ਭਰ, ਇਹੀ ਤਾਰਿਆਂ ਵਿੱਚ ਤਰਸ ਕਰੇ, ਕੱਲ ਰਾਤ ਹੋਏ ਨੇ ਰਾਤ ਭਰ, ਇਹੀ ਤਾਰਿਆਂ ਵਿੱਚ ਤਰਸ ਕਰੇ। ਸੁਰਜੀਤ ਪਾਤਰ ਸਾਹਿਬ ਨੂੰ ਬਹੁਤ ਵੱਡੇ ਸਨਮਾਨ ਵੀ ਮਿਲੇ, ਸਾਹਿਤ ਅਕਾਦਮੀ ਅਵਾਰਡ, ਪਦਮ ਸ਼੍ਰੀ ਅਤੇ ਹੋਰ ਢੇਰਾਂ ਇਨਾਮ। ਪਰ ਸੱਚ ਦੱਸਾਂ, ਸਭ ਤੋਂ ਵੱਡਾ ਸਨਮਾਨ ਲੋਕਾਂ ਦਾ ਪਿਆਰ ਹੁੰਦਾ ਹੈ, ਅਤੇ ਉਹ ਉਹਨਾਂ ਨੂੰ ਬੇਹਿਸਾਬ ਮਿਲਿਆ। ਪਾਤਰ ਸਾਹਿਬ ਨੇ ਬਹੁਤ ਸਾਰੀਆਂ ਹੌਸਲੇ ਵਾਲੀਆਂ ਕਵਿਤਾਵਾਂ ਵੀ ਲਿਖੀਆਂ, ਉਹਨਾਂ 'ਚੋਂ ਇੱਕ ਕਵਿਤਾ ਮੈਨੂੰ ਬਹੁਤ ਪਸੰਦ ਹੈ। ਲਿਖਦੇ ਨੇ, ਜੇ ਪਤਝੜ ਆਈ ਤਾਂ ਫੇਰ ਕੀਏ, ਜੇ ਪਤਝੜ ਆਈ ਤਾਂ ਫੇਰ ਕੀਏ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਂਦਾ ਕਿਤਿਓਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਕਿਸੇ ਵੀ ਸ਼ੀਸ਼ੇ ਵਿੱਚ ਅਕਸ ਆਪਣਾ, ਗੰਧਲ ਦਾ ਤੱਕ ਨਾ ਉਦਾਸ ਹੋਵੀਂ, ਸੱਜਣ ਦੀ ਨਿਰਮਲ ਨਰਦਰ ਹਰਦਮ, ਤੂੰ ਧਿਆਨ ਆਪਣੇ ਨੂੰ ਲੀਨ ਰੱਖੀ। ਕਿਸੇ ਨੂੰ ਮਾਰਨ ਦਾ ਢੰਗ ਹੈ ਇਹ ਵੀ ਕਿ ਸ਼ੀਸ਼ਿਆਂ 'ਚ ਵਿਕਾਰ ਪਾਵੋ, ਅਤੇ ਸਖਸ਼ੋਂ ਪਹਿਲਾਂ ਅਕਸ ਮਾਰੋ, ਸੋ ਖੁਦ 'ਚ ਪੂਰਾ ਯਕੀਨ ਰੱਖੀ। ਲਿਬਾਸ ਮੰਗਾਂ ਤਾਂ ਨਾ ਓਟ ਮੰਗਾਂ, ਨਾ ਪਰਦਾਦਾਰੀ ਦਾ ਖੋਟ ਮੰਗਾਂ, ਬਸ ਆਪਣੀ ਕੁਦਰਤ 'ਤੇ ਆਪਣੇ ਵਿਚਲਾ, ਇਹ ਪਰਦਾ ਇਉਂ ਹੀ ਮਹੀਨ ਰੱਖੀ। ਮਿਲਾਪ ਵਿੱਚ ਵੀ ਕੋਈ ਵਿਛੋੜਾ, ਹਮੇਸ਼ ਰਹਿੰਦਾ ਏ ਥੋੜਾ ਥੋੜਾ, ਘੁਲੇ ਪਲਾਂ ਵਿੱਚ ਕਹੇ ਕੋਈ ਨਾ, ਘੁਲੇ ਰਹਿਣ ਦਾ ਯਕੀਨ ਰੱਖੀ। ਨਹੀਂ ਮੁਹੱਬਤ ਕੋਈ ਮਸੀਹਾ, ਹੈ ਕਿਸਮ ਆਪਣੀ ਦਾ ਇਹ ਤਸੀਹਾ, ਇਹ ਤਪਦੇ ਸਹਿਰਾਂ ਦੇ ਮਿਰਗ ਜਲ ਹੈ, ਨਾ ਇਸ ਨੂੰ ਦਿਲ ਨੂੰ ਤੂੰ ਮੀਨ ਰੱਖੀ। ਅਗਨ 'ਚ ਬਲ ਕੇ ਹਵਾ 'ਚ ਰਲ ਕੇ, ਨਾ ਆਉਣਾ ਦੇਖਣ ਅਸਾਨੇ ਭਲ ਕੇ, ਅਸਾਡੀ ਮਗਰੋਂ ਤੂੰ ਨਾਮ ਸਾਡੇ ਨੂੰ ਪਾਕ ਰੱਖੀ ਮਲੀਨ ਰੱਖੀ। ਹਨੇਰਿਆਂ ਦਾ ਇਲਾਜ ਕੀ ਹੈ, ਇਹ ਬੁੱਝ ਕੇ ਜੀਣਾ ਰਿਵਾਜ ਕੀ ਹੈ, ਬਾਲਣ ਬਿਨਾਂ ਹੀ ਮਿਲੇਗਾ ਚਾਨਣ, ਇਹ ਦਿਲ ਵਿੱਚ ਕਦੀ ਨਾ ਆਸ ਰੱਖੀ। ਵਫਾ ਦੇ ਵਾਅਦੇ ਇਹ ਅਹਿਦ ਇਰਾਦੇ, ਰਹੀ ਨਾ ਸ਼ਿੱਦਤ ਤਾਂ ਫੇਰ ਕਹਦੇ, ਇਹ ਰੀਤਾਂ ਰਸਮਾਂ ਇਹ ਕੌਲ ਕਸਮਾਂ, ਤੂੰ ਸ਼ਿੱਦਤਾਂ ਦੇ ਅਧੀਨ ਰੱਖੀ। ਮੈਂ ਤੇਰੇ ਬਾਚੋਂ ਕੀ ਪੁੱਗਣਾ ਹੈ, ਖਿਲਾਵਾਂ ਅੰਦਰ ਕੀ ਉੱਗਣਾ ਹੈ, ਮੈਂ ਅੰਤ ਕਿਰਨਾ ਹੈ ਬੀਜ ਬਣ ਕੇ, ਜ਼ਰਾ ਕੁ ਸਿੱਲੀ ਜ਼ਮੀਨ ਰੱਖੀ। ਬੁਰੇ ਦਿਨਾਂ ਤੋਂ ਡਰੀ ਨਾ ਪਾਤਰ,
ਬੁਰੇ ਦਿਨਾਂ ਤੋਂ ਡਰੀ ਨਾ ਪਾਤਰ, ਭਲੇ ਦਿਨਾਂ ਨੂੰ ਲਿਆਉਣ ਖਾਤਰ ਤੂੰ ਸਿਦਕ ਦਿਲ ਵਿੱਚ ਤੇ ਆਸ ਰੂਹ ਵਿੱਚ, ਨਜ਼ਰ 'ਚ ਸੁਪਨੇ ਹਸੀਨ ਰੱਖੀ, ਨਜ਼ਰ 'ਚ ਸੁਪਨੇ ਹਸੀਨ ਰੱਖੀ। ਪਾਤਰ ਸਾਹਿਬ ਨੇ ਕਿਸੇ ਵੇਲੇ ਕਿਹਾ ਸੀ, ਮੈਂ ਹਰ ਵੇਲੇ ਕਿਸੇ ਦੇ ਨਾਲ ਨਹੀਂ ਰਹਿ ਸਕਦਾ, ਪਰ ਮੇਰੇ ਸ਼ਬਦ ਰਹਿ ਜਾਣਗੇ। ਤੇ ਸੱਚਮੁੱਚ ਉਹਨਾਂ ਦੇ ਸ਼ਬਦ ਰਹਿ ਗਏ। 11 ਮਈ 2024 ਜਦੋਂ ਖਬਰ ਆਈ ਕਿ ਸੁਰਜੀਤ ਪਾਤਰ ਸਾਹਿਬ ਸਾਡੇ ਵਿੱਚ ਨਹੀਂ ਰਹੇ, ਤੇ ਸੱਚ ਜਾਣਿਓ ਬਹੁਤੇ ਲੋਕਾਂ ਨੂੰ ਯਕੀਨ ਹੀ ਨਹੀਂ ਆਇਆ, ਕਿਉਂਕਿ ਕੁਝ ਲੋਕ ਸਾਡੇ ਆਪਣੇ ਬਣ ਜਾਂਦੇ ਨੇ। ਅਸੀਂ ਉਹਨਾਂ ਨੂੰ ਕਦੀ ਨਹੀਂ ਸ਼ਾਇਦ ਮਿਲੇ ਹੁੰਦੇ, ਪਰ ਫਿਰ ਵੀ ਲੱਗਦਾ ਏ ਕਿ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਹੋਣ। ਮੈਨੂੰ ਲੱਗਦਾ ਏ ਕਿ ਇੱਕ ਸੱਚਾ ਕਵੀ ਕਦੇ ਨਹੀਂ ਮਰਦਾ, ਉਹ ਲੋਕਾਂ ਦੀਆਂ ਗੱਲਾਂ ਵਿੱਚ ਰਹਿੰਦਾ ਏ, ਕਿਤਾਬਾਂ ਵਿੱਚ ਰਹਿੰਦਾ ਏ, ਗੀਤਾਂ ਵਿੱਚ ਰਹਿੰਦਾ ਏ, ਹਵਾਵਾਂ ਵਿੱਚ ਰਹਿੰਦਾ ਏ। ਤੇ ਸੁਰਜੀਤ ਪਾਤਰ ਸਾਹਿਬ ਵੀ ਹੁਣ ਪੰਜਾਬ ਦੀ ਹਵਾ ਦੇ ਵਿੱਚ ਵਸਦੇ ਨੇ। ਜੇ ਕਦੇ ਤੁਹਾਨੂੰ ਲੱਗੇ ਕਿ ਦੁਨੀਆ ਬਹੁਤ ਤੇਜ਼ ਹੋ ਗਈ ਏ, ਬਹੁਤ ਸਖਤ ਹੋ ਗਈ ਏ, ਤਾਂ ਥੋੜ੍ਹਾ ਸਮਾਂ ਕੱਢ ਕੇ ਸੁਰਜੀਤ ਪਾਤਰ ਸਾਹਿਬ ਨੂੰ ਪੜ੍ਹ ਲਿਆ ਕਰੋ। ਸ਼ਾਇਦ ਤੁਹਾਨੂੰ ਲੱਗੇ ਕਿ ਕੋਈ ਬਹੁਤ ਨਰਮ ਦਿਲ ਇਨਸਾਨ ਤੁਹਾਡੇ ਨਾਲ ਬੈਠਾ ਗੱਲ ਕਰ ਰਿਹਾ ਏ।

ਮਾਮਲਿਆਂ ਦੀ ਗਿਣਤੀ 1000 ਤੋਂ ਜ਼ਿਆਦਾ ਹੋ ਚੁੱਕੀ ਹੋਵੇਗੀ। ਸ਼ੱਕ ਹੈ ਕਿ 24 ਅਪ੍ਰੈਲ ਨੂੰ ਪਹਿਲੀ ਵਾਰ ਇਸ ਦਾ ਪਤਾ ਚੱਲਣ ਤੋਂ ਬਾਅਦ ਇਹ ਸੰਕਰਮਣ ਪਿਛਲੇ ਕਈ ਹਫ਼ਤਿਆਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਅਫਰੀਕੀ ਮੁਲਕਾਂ ਦੇ ਵਿੱਚ ਫੈਲਿਆ ਹੈ। ਉੱਥੇ ਅਗਲੀ ਖਬਰ ਦੀ ਸਾਂਝਾ ਪਾਈਏ ਅਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ। ਜਿਵੇਂ ਪਹਿਲਾਂ ਦੱਸਿਆ ਸੀ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਆਉਣਗੇ। ਪਤਾ ਇਹ ਚੱਲ ਰਿਹਾ ਕਿ ਉਹ 12 ਅਤੇ 13 ਸਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੇ ਬ੍ਰਿਕਸ ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲੈਣਗੇ। ਸਾਊਥ ਅਫਰੀਕਾ ਦੇ ਵਿੱਚ ਰੂਸੀ ਸਫਾਰਤਖਾਨੇ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਰੂਸ ਦੀ ਸਰਕਾਰੀ ਖਬਰ ਏਜੰਸੀ ਤਾਸ ਨੇ ਵੀ ਕ੍ਰੈਮਲਿਨ ਦੇ ਬਾਰੇ ਇਹ ਜਾਣਕਾਰੀ ਸਪਸ਼ਟ ਕੀਤੀ ਹੈ ਕਿ ਕੌਮਾਂਤਰੀ ਮਾਮਲਿਆਂ ਦੇ ਸਹਿਯੋਗੀ ਯੂਰੀ ਉਸ਼ਾਕੋਵ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਕਿ ਇਸ ਸਾਲ ਭਾਰਤ ਦੀ ਅਗਵਾਈ ਦੇ ਵਿੱਚ ਜਿਹੜਾ ਬ੍ਰਿਕਸ ਸਮਿਟ ਸਪਤੰਬਰ ਮਹੀਨੇ ਦੇ ਵਿੱਚ ਹੋ ਰਿਹਾ ਉਦੋਂ ਰਾਸ਼ਟਰਪਤੀ ਪੁਤੀਨ ਉੱਥੇ ਮੌਜੂਦ ਹੋਣਗੇ। ਆਖਰੀ ਵਾਰ ਪੁਤੀਨ ਦਸੰਬਰ 2025 'ਚ 23ਵੇਂ ਭਾਰਤ ਰੂਸ ਸਾਲਾਨਾ ਸਿਖਰ ਸੰਮੇਲਨ ਦੇ ਲਈ ਭਾਰਤ ਆਏ ਸਨ। ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੇਵ ਨੇ ਨਵੀਂ ਦਿੱਲੀ ਦੇ ਵਿੱਚ ਬ੍ਰਿਕਸ ਦੇਸ਼ਾਂ ਦੇ ਜਿਹੜਾ 2 ਦਿਨਾਂ ਬੈਠਕ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ। ਬ੍ਰਿਕਸ ਦੀ ਸ਼ੁਰੂਆਤ ਦੇ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਸਾਊਥ ਅਫਰੀਕਾ ਇਸ ਦੇ ਸ਼ੁਰੂਆਤੀ ਮੈਂਬਰ ਸੀ। 2024 ਦੇ ਵਿੱਚ ਇਸ ਸੰਗਠਨ ਦਾ ਵਿਸਤਾਰ ਕੀਤਾ ਗਿਆ। ਮੰਨਿਆ ਗਿਆ ਕਿ ਇਹ ਸੰਗਠਨ ਅਮਰੀਕਾ ਅਤੇ ਅਮਰੀਕੀ ਤਾਕਤਾਂ ਨੂੰ ਜਵਾਬ ਦੇ ਰੂਪ ਦੇ ਵਿੱਚ ਵਧਾਇਆ ਜਾ ਰਿਹਾ। ਜਿਹੜਾ ਵਿਸਤਾਰ ਹੋਇਆ ਉਸ ਦੇ ਵਿੱਚ ਮਿਸਰ, ਇਥੋਪੀਆ, ਇਜ਼ਰਾਈਲ, ਸੰਯੁਕਤ ਅਰਬ ਅਮੀਰਾਤ ਨੂੰ ਵੀ ਸ਼ਾਮਲ ਕੀਤਾ ਗਿਆ, ਜਦਕਿ ਇੰਡੋਨੇਸ਼ੀਆ ਨੂੰ ਵੀ ਇਸ ਦੇ ਵਿੱਚ 2025 ਦੇ ਵਿੱਚ ਰਲਾ ਲਿਆ ਗਿਆ। ਬ੍ਰਿਕਸ ਇੱਕ ਪ੍ਰਭਾਵਸ਼ਾਲੀ ਸਮੂਹ ਦੇ ਤੌਰ ਦੇ ਉੱਤੇ ਉੱਭਰਿਆ। ਇਸ ਨੂੰ ਦੁਨੀਆ ਦੀਆਂ ਸਭ ਤੋਂ ਵੱਡੀ ਅਰਥ ਵਿਵਸਥਾਵਾਂ ਦਾ ਇੱਕ ਗੁੱਟ ਕਿਹਾ ਜਾ ਸਕਦਾ ਹੈ। ਇਹ ਸਮੂਹ ਦੁਨੀਆ ਦੀ ਕਰੀਬ ਅੱਧੀ ਆਬਾਦੀ ਅਤੇ ਕਰੀਬ 40% ਦੇ GDP ਦੀ ਅਗਵਾਈ ਕਰਦਾ ਹੈ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਸਰੇ ਭਾਰਤ ਨੌਰਡਿਕ ਸਿਖਰ ਸੰਮੇਲਨ ਦੇ ਇਲਾਵਾ ਫਿਨਲੈਂਡ, ਆਈਸਲੈਂਡ ਅਤੇ ਡੈਨਮਾਰਕ ਦੇ ਪ੍ਰਧਾਨ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ। ਇਹ ਸੰਮੇਲਨ ਇਸ ਵਾਰ ਨਾਰਵੇ ਦੀ ਰਾਜਧਾਨੀ ਓਸਲੋ ਦੇ ਵਿੱਚ ਆਯੋਜਿਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਅਤੇ ਆਈਸਲੈਂਡ ਦੀ ਪ੍ਰਧਾਨ ਮੰਤਰੀ ਕ੍ਰਿਸਟੋਨ ਫ੍ਰੋਸਟਾਡੋਟੀਰ ਦੇ ਦਰਮਿਆਨ ਵੀ ਮੁਲਾਕਾਤ ਹੋਈ। ਦੁਵੱਲੇ ਸੰਬੰਧਾਂ 'ਤੇ ਚਰਚਾ ਹੋਈ। ਜੀਓ ਥਰਮਲ ਅਤੇ ਰਿਨਿਊਏਬਲ ਐਨਰਜੀ ਦੇ ਖੇਤਰ ਦੇ ਵਿੱਚ ਗੱਲਬਾਤ ਕੀਤੀ ਗਈ ਹੈ। ਕ੍ਰੀਏਟਿਵ ਇਕੋਨਮੀ, ਆਰਕਟਿਕ ਸਹਿਯੋਗ ਦੇ ਮਸਲੇ ਵੀ ਦੋਹਾਂ ਦੇਸ਼ਾਂ ਦੇ ਦਰਮਿਆਨ ਚਰਚਾ ਦਾ ਵਿਸ਼ਾ ਬਣੇ ਰਹੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਪੇਤਰੀ ਔਰਪੋ ਦੇ ਨਾਲ ਨਿਵੇਸ਼, ਡਿਜੀਟਲਾਈਜੇਸ਼ਨ, AI, 5G, 6G, ਕੁਆਂਟਮ ਟੈਕਨੋਲੋਜੀ, ਸਸਟੇਨੇਬਲ ਡਿਵੈਲਪਮੈਂਟ, ਰਿਨਿਊਏਬਲ ਐਨਰਜੀ, ਸਰਕੂਲਰ ਇਕੋਨਮੀ, ਇਨੋਵੇਸ਼ਨ ਅਤੇ ਮੋਬਿਲਿਟੀ ਦੇ ਉੱਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਦੋਹਾਂ ਨੇਤਾਵਾਂ ਨੇ ਭਾਰਤ ਯੂਰਪੀ ਕਮਿਸ਼ਨ ਦੇ ਦਰਮਿਆਨ ਹੋਏ ਮੁਕਤ ਵਪਾਰ ਸਮਝੌਤੇ ਯਾਨੀ ਫ੍ਰੀ ਟ੍ਰੇਡ ਡੀਲ ਨੂੰ ਜਲਦ ਲਾਗੂ ਕੀਤੇ ਜਾਣ ਦੇ ਉੱਤੇ ਜ਼ੋਰ ਵੀ ਦਿੱਤਾ ਅਤੇ ਅਖੀਰ ਦੇ ਵਿੱਚ ਪ੍ਰਧਾਨ ਮੰਤਰੀ ਨੇ ਡੈਨਮਾਰਕ ਦੇ ਪ੍ਰਧਾਨ ਮੰਤਰੀ ਮੈਟੇ ਫ੍ਰੈਡਰਿਕਸਨ ਦੇ ਨਾਲ ਵੀ ਦਵੱਲੀ ਮੁਲਾਕਾਤ ਕਰਕੇ ਰਿਨਿਊਏਬਲ ਐਨਰਜੀ, ਗ੍ਰੀਨ ਸ਼ਿਪਿੰਗ, ਫੂਡ ਪ੍ਰੋਸੈਸਿੰਗ ਵਰਗੇ ਕਈ ਖੇਤਰਾਂ ਦੇ ਉੱਤੇ ਚਰਚਾ ਕੀਤੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਦਾ ਨੌਰਡਿਕ ਦੇਸ਼ਾਂ ਦਾ ਦੌਰਾ ਹੋਰ ਵੀ ਕਈ ਗੱਲਾਂ ਕਰਕੇ ਚਰਚਾ ਦੇ ਵਿੱਚ ਹੈ। ਇੱਕ ਤਾਂ ਪ੍ਰੈਸ ਕਾਨਫਰੰਸ ਕਿ ਜਿਹੜੀ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਹੈ ਉਸ ਦੇ ਵਿੱਚ ਜਿਹੜੀ ਪੱਤਰਕਾਰ ਪਹੁੰਚੇ ਹੋਏ ਸੀ ਮੌਕੇ ਦੇ ਉੱਤੇ ਹੀ ਉਹਨਾਂ ਦੇ ਸਵਾਲਾਂ ਦੇ ਕੋਈ ਜਵਾਬ ਨਹੀਂ ਦਿੱਤੇ ਗਏ ਬਲਕਿ ਇੱਕ ਤੈਅਸ਼ੁਦਾ ਤਰੀਕੇ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ। ਦੱਸ ਦਈਏ ਕਿ ਭਾਰਤ ਨੌਰਡਿਕ ਸਮਿਟ ਤੋਂ ਬਾਅਦ ਸਾਂਝੀ ਪ੍ਰੈਸ ਮੀਟ ਕੀਤੀ ਗਈ ਜਿਸ ਦੇ ਵਿੱਚ ਰੂਲ ਬੇਸਡ ਗਲੋਬਲ ਆਰਡਰ ਅਤੇ ਕੌਮਾਂਤਰੀ ਸੰਸਥਾਵਾਂ ਦੇ ਵਿੱਚ ਰਿਫੋਰਮ ਦੇ ਉੱਤੇ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਦੇ ਦਿਨ ਵੀ ਉਹਨਾਂ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਯੋਨਸ ਗਾਰ ਸਟੇਰੇ ਦੇ ਨਾਲ ਸਾਂਝੀ ਪ੍ਰੈਸ ਮੀਟ ਦੇ ਵਿੱਚ ਇਹੀ ਗੱਲਾਂ ਕਹੀਆਂ ਸੀ। ਹਾਲਾਂਕਿ ਦੂਸਰੇ ਪਾਸੇ ਜਿਹੜੀ ਨਾਰਵੇ ਦੀ ਇੱਕ

ਮਹਿਲਾ ਪੱਤਰਕਾਰ ਹੇਲਾ ਲੇਂਗ ਦੇ ਸਵਾਲ ਦਾ ਜਵਾਬ ਹੀ ਨਹੀਂ ਦਿੱਤਾ, ਉੱਥੋਂ ਭੱਜਦੇ ਨਜ਼ਰ ਆਏ। ਹੇਲਾ ਲੇਂਗ ਨੇ BBC ਨੂੰ ਦੱਸਿਆ ਕਿ ਪੱਤਰਕਾਰ ਹੋਣ ਦੇ ਨਾਤੇ ਸਵਾਲ ਪੁੱਛਣਾ ਤਾਂ ਉਸਦਾ ਕੰਮ ਸੀ, ਪਰ ਜਦੋਂ ਕੋਈ ਤਾਕਤਵਰ ਦੇਸ਼ ਉਹਨਾਂ ਦੇ ਛੋਟੇ ਦੇਸ਼ ਦੇ ਵਿੱਚ ਆਉਂਦਾ ਅਤੇ ਮਜ਼ਬੂਤ ਸੰਬੰਧ ਕਰਨਾ ਚਾਹੁੰਦਾ ਤਾਂ ਸਵਾਲ ਪੁੱਛਣਾ ਤਾਂ ਜ਼ਿੰਮੇਵਾਰੀ ਬਣ ਹੀ ਜਾਂਦੀ ਹੈ। ਸੋਮਵਾਰ ਦੇ ਦਿਨ ਨਾਰਵੇ ਦੀ ਰਾਜਧਾਨੀ ਓਸਲੋ ਦੇ ਵਿੱਚ ਇੱਕ ਵੀਡੀਓ ਪੱਤਰਕਾਰ ਹੇਲਾ ਲੇਂਗ ਨੇ ਇਹ ਕਹਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਤੋਂ ਸਵਾਲ ਕੀਤਾ ਸੀ ਕਿ ਪ੍ਰਾਈਮ ਮਿਨਿਸਟਰ ਮੋਦੀ, ਤੁਸੀਂ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਦੇ ਸਵਾਲਾਂ ਤੋਂ ਕਿਉਂ ਨਹੀਂ ਲੈ ਰਹੇ ਉਹਨਾਂ ਨੂੰ। ਦੱਸ ਦਈਏ ਕਿ ਇਸ ਦਰਮਿਆਨ ਹੇਲਾ ਲੇਂਗ ਨੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਆਪਣੀ ਰਾਏ ਰੱਖੀ, ਜਿਸ ਤੋਂ ਬਾਅਦ ਨਾਰਵੇ ਦੇ ਵਿੱਚ ਭਾਰਤੀ ਸਫਾਰਤਖਾਨੇ ਨੇ ਬਿਆਨ ਜਾਰੀ ਕੀਤਾ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਸਵਾਲ ਪੁੱਛਣ ਨੂੰ ਕਿਹਾ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੀ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਦੇ ਦਰਮਿਆਨ ਤਿੱਖੀ ਬਹਿਸ ਦੀਆਂ ਚਰਚਾਵਾਂ ਵੀ ਕਾਫੀ ਨੇ। ਹਾਲਾਂਕਿ ਹੇਲਾ ਨੇ ਨਾ ਸਾਰੇ ਮੁੱਦਿਆਂ ਦੇ ਉੱਤੇ ਜਿਹੜੀ ਆਪਣੇ ਵਲੌਗ ਅਤੇ ਅਲੱਗ ਅਲੱਗ ਕੌਮਾਂਤਰੀ ਮੀਡੀਆ ਅਦਾਰਿਆਂ ਦੇ ਨਾਲ ਚਰਚਾ ਕੀਤੀ ਹੈ। ਉਹਨਾਂ ਕਿਹਾ ਕਿ ਸੰਖੇਪ ਦੇ ਵਿੱਚ ਕਹਾਂ ਤਾਂ ਮੈਂ ਪਿਛਲੇ 5 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਪੱਤਰਕਾਰ ਦੇ ਤੌਰ 'ਤੇ ਕੰਮ ਕਰ ਰਹੀ ਹਾਂ। ਨਾਰਵੇ ਦੇ ਕੌਮੀ ਅਖਬਾਰਾਂ ਦੇ ਨਾਲ ਕੰਮ ਕੀਤਾ। ਪਿਛਲੇ ਅਖਬਾਰ ਦੇ ਲਈ ਤਾਂ ਮੈਨੂੰ ਅਮਰੀਕੀ ਚੋਣਾਂ ਕਵਰ ਕਰਨ ਦੇ ਲਈ ਉੱਥੇ ਭੇਜਿਆ ਗਿਆ ਸੀ। ਹੇਲਾ ਲੇਂਗ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਸਾਖ ਦੇ ਉੱਤੇ ਸਵਾਲ ਖੜ੍ਹੇ ਕਰ ਦਿੱਤੇ। ਕਿਹਾ ਗਿਆ ਕਿ ਭਾਰਤ ਅਤੇ ਨਾਰਵੇ ਦੇ ਰਿਸ਼ਤੇ ਮਜ਼ਬੂਤ ਨੇ, ਪਰ ਇਸ ਦਰਮਿਆਨ ਜਦੋਂ ਕੋਈ ਸਟੇਟਸਮੈਨ ਇੱਕ ਸਟੇਟ ਵਿਜ਼ਿਟ ਦੇ ਲਈ ਪਹੁੰਚਦਾ ਤਾਂ ਫਿਰ ਉਸਦਾ ਜ਼ਿਕਰ ਪੱਤਰਕਾਰਾਂ ਦੇ ਨਾਲ ਕਿਉਂ ਨਹੀਂ ਕੀਤਾ ਜਾਂਦਾ। ਖੈਰ, ਉੱਥੇ ਕੁਝ ਹੋਰਨਾਂ ਖਬਰਾਂ ਦੀ ਵੀ ਭਾਰਤ ਦੇ ਨਾਲ ਜੁੜੀਆਂ ਹੋਈਆਂ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਭਾਰਤ ਦੇ ਸ਼ੇਅਰ ਬਾਜ਼ਾਰ ਦੇ ਨਾਲ ਜੁੜੀ ਖਬਰ। ਅਮਰੀਕਾ ਅਤੇ ਇਜ਼ਰਾਈਲ ਨੇ ਫਰਵਰੀ ਮਹੀਨੇ ਦੇ ਅਖੀਰ ਦੇ ਵਿੱਚ ਈਰਾਨ ਦੇ ਉੱਤੇ ਜਦੋਂ ਹਮਲਾ ਕੀਤਾ ਸੀ ਤਾਂ ਇਸ ਦਾ ਸਿੱਧਾ ਅਸਰ ਭਾਰਤ 'ਤੇ ਪਿਆ ਸੀ। ਵਿਦੇਸ਼ੀ ਨਿਵੇਸ਼ਕਾਂ ਨੇ ਰਿਕਾਰਡ ਗਤੀ ਦੇ ਨਾਲ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚੋਂ ਪੈਸਾ ਕੱਢਣਾ ਸ਼ੁਰੂ ਕਰ ਲਿਆ ਸੀ। ਦੂਸਰੇ ਪਾਸੇ ਤੇਲ ਦੀਆਂ ਕੀਮਤਾਂ ਦੇ ਵਿੱਚ ਤੇਜ਼ ਉਛਾਲ ਦੇ ਚੱਲਦਿਆਂ ਭਾਰਤੀ ਮੁਦਰਾ ਦੇ ਵਿੱਚ ਵੀ ਇਤਿਹਾਸਿਕ ਗਿਰਾਵਟ ਆਈ ਸੀ। 28 ਫਰਵਰੀ ਨੂੰ ਈਰਾਨ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਫੋਰਨ ਇਨਵੈਸਟਰ ਨੇ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚੋਂ ਲਗਭਗ $21 ਅਰਬ ਕੱਢ ਲਏ ਸੀ। ਇਹਨਾਂ ਦੇ ਵਿੱਚੋਂ ਸਿਰਫ ਮਾਰਚ ਮਹੀਨੇ ਦੇ ਅੰਦਰ ਹੀ ਲਗਭਗ $13 ਅਰਬ ਦੀ ਨਿਕਾਸੀ ਹੋ ਚੁੱਕੀ ਸੀ। 1993 ਦੇ ਵਿੱਚ ਭਾਰਤੀ ਬਾਜ਼ਾਰ ਨੂੰ ਵਿਦੇਸ਼ੀ ਨਿਵੇਸ਼ ਦੇ ਲਈ ਖੋਲ੍ਹੇ ਜਾਣ ਤੋਂ ਬਾਅਦ ਇਹ ਵਿਦੇਸ਼ੀ ਨਿਵੇਸ਼ ਦੀ ਨਿਕਾਸੀ ਦਾ ਹੁਣ ਤੱਕ ਦਾ ਸਭ ਤੋਂ ਖਰਾਬ ਸਾਲ ਮੰਨਿਆ ਜਾ ਸਕਦਾ। ਭਾਰਤ ਦੇ ਮਾਮਲੇ ਦੇ ਵਿੱਚ FII ਦੀ ਉਹ ਵਿਦੇਸ਼ੀ ਸੰਸਥਾਵਾਂ ਕਰਦੀਆਂ ਨੇ ਜਿਨ੍ਹਾਂ ਦੇ ਵਿੱਚ ਮਿਊਚੁਅਲ ਫੰਡ, ਪੈਨਸ਼ਨ ਫੰਡ, ਇੰਸ਼ੋਰੈਂਸ ਕੰਪਨੀਆਂ, ਹੈਜ ਫੰਡ, ਸੋਵੇਰੀਅਨ ਵੈਲਥ ਫੰਡ, ਜੋ ਕਿ ਭਾਰਤੀ ਸ਼ੇਅਰ ਮਾਰਕੀਟ ਅਤੇ ਬੌਂਡ ਦੇ ਵਿੱਚ ਨਿਵੇਸ਼ ਹੁੰਦਾ। ਦੱਸ ਦਈਏ ਕਿ ਭਾਰਤ ਦੇ ਵਿੱਚ ਇਸ ਵਕਤ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਹੀ ਆਮ ਲੋਕਾਂ ਨੂੰ ਅਪੀਲ ਕਰ ਦਿੱਤੀ ਹੈ ਕਿ ਆਰਥਿਕ ਹਾਲਾਤ ਮਾੜੇ ਨੇ, ਇਹ ਤਾਂ ਨਹੀਂ ਕਿਹਾ, ਪਰ ਇੰਨਾ ਜ਼ਰੂਰ ਕਿਹਾ ਕਿ ਉਹ ਬਚਤ ਕਰਨ, ਹਰ ਇੱਕ ਸ਼ੈਅ ਦੀ ਬਚਤ ਕਰਨ, ਖਾਣੇ ਦੇ ਤੇਲ ਤੋਂ ਲੈ ਕੇ ਵਿਦੇਸ਼ ਯਾਤਰਾਵਾਂ ਤੱਕ, ਤਾਂ ਕਿ ਭਾਰਤ ਫੋਰੈਕਸ ਯਾਨੀ ਕਿ ਫੋਰਨ ਐਕਸਚੇਂਜ ਰਿਜ਼ਰਵ ਜਿਹੜਾ ਉਹ ਬਚਾ ਕੇ ਬਣਾ ਕੇ ਰੱਖ ਸਕੇ। ਅਜਿਹੇ ਦੇ ਵਿੱਚ ਪੰਜਾਬੀ ਗਾਇਕ ਚੀਮਾਬਾਈ ਅਤੇ ਦੂਸਰੇ ਪਾਸੇ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਦੇ ਬਿਆਨ ਅਕਸਰ ਸੱਚ ਹੀ ਨਿਕਲ ਆਉਂਦੇ ਨੇ। ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਉੱਤੇ ਇੱਕ ਵੱਡਾ ਆਰਥਿਕ ਤੂਫਾਨ ਆਉਣ ਵਾਲਾ ਹੈ ਜਿਸ ਦਾ ਅਸਰ ਆਮ ਆਦਮੀ 'ਤੇ ਪਏਗਾ। ਰਾਹੁਲ ਗਾਂਧੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਜਿਸ ਤਰੀਕੇ ਦੇ ਨਾਲ ਦੇਸ਼ ਦੀ ਇਕੋਨਮੀ ਦਾ ਢਾਂਚਾ ਬਦਲ ਚੁੱਕੇ ਨੇ, ਹੁਣ ਇੱਕ ਬਹੁਤ ਵੱਡਾ ਆਰਥਿਕ ਤੂਫਾਨ ਆਉਣ ਵਾਲਾ ਹੈ। ਉਹਨਾਂ ਨੇ ਜਿਹੜਾ ਢਾਂਚਾ ਅਡਾਨੀ ਅਤੇ ਅੰਬਾਨੀ ਦੇ ਪੱਖ ਦੇ ਵਿੱਚ ਬਣਾਇਆ ਉਹ ਟਿਕ ਨਹੀਂ ਸਕੇਗਾ। ਦੁੱਖ ਦੀ ਗੱਲ ਇਹ ਹੈ ਕਿ ਇਸ ਦਾ ਅਸਰ ਤਾਂ ਆਮ ਜਨਤਾ ਦੇ ਉੱਤੇ ਪਏਗਾ। ਉਹਨਾਂ ਕਿਹਾ ਕਿ ਇਸ ਦਾ ਅਸਰ ਅੰਬਾਨੀ, ਅਡਾਨੀ ਜਾਂ ਨਰਿੰਦਰ ਮੋਦੀ 'ਤੇ ਨਹੀਂ ਪੈਣਾ, ਕਿਉਂਕਿ ਉਹ ਤਾਂ ਆਪਣੇ ਮਹਿਲਾਂ ਦੇ ਵਿੱਚ ਬੈਠੇ ਰਹਿਣਗੇ। ਝਟਕਾ ਤਾਂ ਬਹੁਤ ਬੁਰਾ ਹੋਏਗਾ ਔਰ ਆਉਣ ਵਾਲਾ ਸਮਾਂ ਹੋਰ ਵੀ ਜ਼ਿਆਦਾ ਔਖਾ ਹੋਏਗਾ। ਉੱਥੇ ਹੀ ਆਖਰੀ ਖਬਰਾਂ ਦੀ ਸਾਂਝ ਪਾਈਏ, ਭਾਰਤ ਦੇ ਨਾਲ ਜੁੜੀਆਂ ਹੋਈਆਂ ਕੁਝ ਹੋਰ ਖਬਰਾਂ, ਜਿੱਥੇ ਆਵਾਰਾ ਕੁੱਤਿਆਂ ਦੇ ਉੱਤੇ ਸੁਪਰੀਮ ਕੋਰਟ ਨੇ ਟਿੱਪਣੀ ਦਿੱਤੀ ਹੈ। ਉਹ ਸੁਪਰੀਮ ਕੋਰਟ ਜਿਹੜੀ ਪਹਿਲਾਂ ਆਵਾਰਾ ਕੁੱਤਿਆਂ ਨੂੰ ਗਲੀਆਂ ਮੁਹੱਲਿਆਂ ਦੇ ਵਿੱਚੋਂ ਚੱਕਣ ਦੀ ਬਜਾਏ ਉਹਨਾਂ ਨੂੰ ਨਸਬੰਦੀ ਦੇ ਇੰਜੈਕਸ਼ਨ ਦੇ ਕੇ ਉੱਥੇ ਹੀ ਛੱਡਣ ਦੇ ਬਾਰੇ ਕਹਿ ਦਿੰਦੀ ਹੈ। ਹੁਣ ਮੰਗਲਵਾਰ ਦੇ ਦਿਨ ਸੁਪਰੀਮ ਕੋਰਟ ਨੇ ਬਹੁਤ ਸਾਰੀਆਂ ਦਾਖਲ ਹੋਈਆਂ ਪਟੀਸ਼ਨਸ ਨੂੰ ਖਾਰਜ ਵੀ ਕਰ ਦਿੱਤਾ। ਖਬਰ ਏਜੰਸੀ PTI ਅਤੇ ਲਾਈਵ ਲਾਅ ਦੇ ਮੁਤਾਬਕ ਜਸਟਿਸ ਵਿਕਰਮਨਾਥ, ਸੰਦੀਪ ਮਹਿਤਾ ਅਤੇ NV ਅੰਜਾਰੀਆ ਦੀ ਬੈਂਚ ਨੇ ਆਪਣੇ ਨਿਰਦੇਸ਼ਾਂ ਦੇ ਵਿੱਚ ਬਦਲਾਅ ਕਰਨ ਦੀ ਮੰਗ ਨੂੰ ਠੁਕਰਾ ਦਿੱਤਾ। ਸੁਪਰੀਮ ਕੋਰਟ ਨੇ ਪਿਛਲੇ ਸਾਲ 2025 'ਚ ਨਵੰਬਰ ਮਹੀਨੇ ਦੇ ਅੰਦਰ ਆਪਣੇ ਹੁਕਮ 'ਚ ਕਿਹਾ ਸੀ ਕਿ ਹਸਪਤਾਲਾਂ, ਬੱਸ ਅੱਡਿਆਂ, ਸਕੂਲਾਂ, ਰੇਲਵੇ ਸਟੇਸ਼ਨਾਂ ਵਰਗੀਆਂ

0: ਜਾਂ ਜਨਤਕ ਥਾਵਾਂ 'ਤੇ ਪਏ ਅਵਾਰਾ ਕੁੱਤਿਆਂ ਦਾ ਟੀਕਾਕਰਨ ਕੀਤਾ ਜਾ ਸਕਦਾ, ਪਰ ਉਹਨਾਂ ਨੂੰ ਉਸੇ ਥਾਂ ਵਾਪਸ ਨਹੀਂ ਛੱਡਿਆ ਜਾਏਗਾ। ਦੂਸਰੇ ਸ਼ਬਦਾਂ ਦੇ ਵਿੱਚ, ਜਨਤਕ ਸਥਾਨਾਂ ਤੋਂ ਫੜੇ ਗਏ ਅਵਾਰਾ ਕੁੱਤਿਆਂ ਨੂੰ ਸ਼ੈਲਟਰ ਹੋਮ ਦੇ ਵਿੱਚ ਰੱਖਿਆ ਜਾਏਗਾ। ਅਦਾਲਤ ਨੇ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਦੀ ਜਾਰੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਵੀ ਖਾਰਜ ਕਰ ਦਿੱਤੀਆਂ। ਮੰਗਲਵਾਰ ਦੇ ਦਿਨ ਆਪਣੇ ਫੈਸਲੇ 'ਚ ਅਦਾਲਤ ਨੇ ਬੱਚਿਆਂ ਦੇ ਉੱਤੇ ਕੁੱਤਿਆਂ ਦੇ ਹਮਲਿਆਂ ਨੂੰ ਬੇਹੱਦ ਚਿੰਤਾਜਨਕ ਰਿਪੋਰਟ ਦੱਸਿਆ। ਅਦਾਲਤ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਨੋਚਿਆ ਜਾ ਰਿਹਾ, ਬਜ਼ੁਰਗਾਂ 'ਤੇ ਹਮਲੇ ਹੋ ਰਹੇ ਨੇ, ਵਿਦੇਸ਼ੀ ਯਾਤਰੀਆਂ ਨੂੰ ਵੀ ਕੁੱਤਿਆਂ ਦਾ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ। ਅਦਾਲਤ ਨੇ ਲੋਕਾਂ ਦੀ ਜਾਨ ਨੂੰ ਕੁੱਤਿਆਂ ਦੇ ਹਮਲਿਆਂ ਤੋਂ ਕਿਤੇ ਜ਼ਿਆਦਾ ਮਹਿੰਗੀ ਅਤੇ ਜ਼ਰੂਰੀ ਦੱਸਿਆ। ਅਦਾਲਤ ਨੇ ਕਈ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਕਿਹਾ ਕਿ ਕੁੱਤਿਆਂ ਦੇ ਕੱਟਣ ਦਾ ਖਤਰਾ ਹੁਣ ਹਵਾਈ ਅੱਡਿਆਂ, ਰਿਹਾਇਸ਼ੀ ਇਲਾਕਿਆਂ ਸਣੇ ਮਹੱਤਵਪੂਰਨ ਜਨਤਕ ਸਥਾਨਾਂ ਤੱਕ ਫੈਲ ਚੁੱਕਿਆ ਔਰ ਇਹ ਬੇਹੱਦ ਭਿਆਨਕ ਰੂਪ ਲੈਂਦਾ ਜਾ ਰਿਹਾ। ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤੇ ਨੇ ਕਿ ਜਿਹੜੇ ਅਧਿਕਾਰੀ ਇਹਨਾਂ ਹੁਕਮਾਂ ਨੂੰ ਲਾਗੂ ਕਰਨ 'ਚ ਅਸਫਲ ਰਹਿੰਦੇ ਨੇ ਉਹਨਾਂ ਦੇ ਖਿਲਾਫ਼ ਅਦਾਲਤੀ ਹੁਕਮ ਦੀ ਉਲੰਘਣਾ ਦਾ ਦੋਸ਼ ਲਗਾ ਕੇ ਕਾਰਵਾਈ ਕੀਤੀ ਜਾ ਸਕਦੀ ਹੈ। ਆਖਰੀ ਖਬਰ ਦੀ ਸਾਂਝ ਪਾਈਏ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਭੁਵਨ ਚੰਦਰ ਖੰਡੂਰੀ ਦਾ ਮੰਗਲਵਾਰ ਦੇ ਦਿਨ ਦੇਹਾਂਤ ਹੋ ਗਿਆ। 91 ਸਾਲ ਦੇ ਖੰਡੂਰੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ, ਵੈਂਟੀਲੇਟਰ ਦੇ ਉੱਤੇ ਸੀ। ਖੰਡੂਰੀ ਨੇ ਦੇਹਰਾਦੂਨ ਦੇ ਮੈਕਸ ਹਸਪਤਾਲ 'ਚ ਆਖਰੀ ਸਾਹ ਲਏ। ਉੱਥੋਂ ਦੇ ਮੌਜੂਦਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਉਹਨਾਂ ਦੇ ਦੇਹਾਂਤ ਦੇ ਉੱਤੇ ਗਹਿਰਾ ਦੁੱਖ ਜਤਾਇਆ ਅਤੇ ਕਿਹਾ ਕਿ ਭੁਵਨ ਚੰਦ ਖੰਡੂਰੀ ਨੇ ਸਾਰੀ ਉਮਰ ਸਾਦਗੀ ਦਾ ਇੱਕ ਪ੍ਰੇਰਣਾ ਦਿੱਤੀ ਹੈ। ਭੁਵਨ ਚੰਦ ਖੰਡੂਰੀ 2007 ਤੋਂ 2009, ਫਿਰ 2011 ਤੋਂ 2012 ਦੇ ਦਰਮਿਆਨ ਦੋ ਵਾਰ ਭਾਵੇਂ ਛੋਟੇ ਸਾਹ ਥੋੜ੍ਹੇ ਸਮੇਂ ਦੇ ਲਈ ਸੀ, ਪਰ ਉੱਤਰਾਖੰਡ ਦੇ ਮੁੱਖ ਮੰਤਰੀ ਰਹੇ ਨੇ। ਉਹ ਗੜਵਾਲ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਵੀ ਚੁਣ ਕੇ ਆਉਂਦੇ ਰਹੇ ਨੇ। ਫੌਜ ਦੇ ਵਿੱਚ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਸਿਆਸਤ ਦੇ ਵਿੱਚ ਦਾਖਲਾ ਲੈ ਲਿਆ ਸੀ। ਦੱਸ ਦਈਏ ਕਿ ਵਰਤਮਾਨ ਸਮੇਂ 'ਚ ਭੁਵਨ ਚੰਦਰ ਖੰਡੂਰੀ ਦੀ ਧੀ ਰਿਤੂ ਭੂਸ਼ਣ ਖੰਡੂਰੀ ਉੱਤਰਾਖੰਡ ਵਿਧਾਨ ਸਭਾ ਦੀ ਸਪੀਕਰ ਨੇ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਹੁਣ ਇਹ ਖਬਰ ਨੂੰ ਬਿਲਕੁਲ ਵੀ ਜੋੜ ਕੇ ਨਾ ਦੇਖਿਆ ਜਾਵੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਕਟੋਰੀਆ ਦੀ ਮੁੱਖ ਮੰਤਰੀ ਜਾਂ ਪ੍ਰੀਮੀਅਰ ਕਹਿ ਸਕਦੇ ਹਾਂ ਜੈਸਿੰਟਾ ਐਲਨ ਇੱਕੋ ਜਿਹੇ ਹੀ ਕੰਮ ਕਰਦੇ ਨੇ, ਆਪਣੀ ਮਸ਼ਹੂਰੀ ਦੇ ਉੱਤੇ ਲੱਖਾਂ ਕਰੋੜਾਂ ਰੁਪਈਆ ਬਹਾ ਦਿੰਦੇ ਨੇ। ਅਸਲ ਦੇ ਵਿੱਚ ਇਹ ਖਬਰ ਸਾਹਮਣੇ ਆਈ ਹੈ ਹੈਰਲਸਨ ਦੇ ਹਵਾਲੇ ਦੇ ਨਾਲ, ਜਿਹਨੇ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਆਪਣੀ ਮਸ਼ਹੂਰੀ ਕਰਨ ਦੇ ਮਾਮਲੇ 'ਚ ਤਾਂ ਜੈਸਿੰਟਾ ਐਲਨ ਆਪਣੇ ਪਿਛਲੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਤੋਂ ਵੀ ਪਾਰ ਜਾ ਚੁੱਕੇ ਨੇ। ਅਸਲ 'ਚ ਦੇਸ਼ ਦੀ ਸਭ ਤੋਂ ਡਿਸਲਾਈਕਡ ਯਾਨੀ ਕਿ ਗੈਰ ਪਸੰਦ ਜਾਂ ਨਾ ਪਸੰਦ ਪ੍ਰੀਮੀਅਰ ਹੋਣ ਦੇ ਬਾਵਜੂਦ ਜੈਸਿੰਟਾ ਐਲਨ ਨੂੰ ਬਹੁਤ ਸਾਰੇ ਹੱਥ ਪੈਰ ਮਾਰਨੇ ਪੈ ਰਹੇ ਨੇ। ਇਸ ਦੇ ਲਈ ਘੱਟੋ ਘੱਟ $16,000 ਮਹੀਨੇ ਦਾ ਖਰਚਿਆ ਵੀ ਜਾ ਰਿਹਾ ਮੀਡੀਆ ਐਡਵਰਟਾਈਜ਼ਿੰਗ ਦੇ ਉੱਤੇ ਔਰ ਬੜਾ ਖਰਚਾ ਕਰ ਰਹੇ ਨੇ। ਨਵੀਂ ਜਾਣਕਾਰੀ ਫਰੀਡਮ ਆਫ ਇਨਫੋਰਮੇਸ਼ਨ ਲਾਅ ਦੇ ਤਹਿਤ ਸਾਹਮਣੇ ਆਈ ਹੈ। ਪਿਛਲੇ ਮਹਿਜ਼ 8 ਮਹੀਨਿਆਂ ਦੇ ਵਿੱਚ ਜੈਸਿੰਟਾ ਐਲਨ ਨੇ ਆਪਣੀ ਹੀ ਮਸ਼ਹੂਰੀ ਕਰਨ ਦੇ ਲਈ ਮੈਟਾ ਦੇ ਉੱਤੇ ਜਾਂ ਅਲੱਗ ਅਲੱਗ ਸੋਸ਼ਲ ਮੀਡੀਆ ਪੋਸਟਾਂ ਦੇ ਉੱਤੇ, ਚਾਹੇ ਉਹ ਫੇਸਬੁੱਕ ਹੋਵੇ ਚਾਹੇ ਇੰਸਟਾਗ੍ਰਾਮ ਹੋਵੇ, $1,28,000 ਖਰਚ ਦਿੱਤੇ ਨੇ। ਡੈਨੀਅਲ ਐਂਡਰਿਊਜ਼ ਨੇ $1,39,000 ਖਰਚੇ ਸੀ, ਪਰ ਉਹ ਸਮਾਂ ਵੀ ਬਹੁਤ ਲੰਬਾ ਰਹਿ ਚੁੱਕੇ ਸੀ। ਹਾਲੇ ਤਾਂ ਉਨਾ ਸਮਾਂ ਜੈਸਿੰਟਾ ਐਲਨ ਨੇ ਬਿਤਾਇਆ ਵੀ ਨਹੀਂ। ਇਹਦਾ ਮਤਲਬ ਇਹ ਹੈ ਕਿ ਉਹ ਡੈਨੀਅਲ ਐਂਡਰਿਊਜ਼ ਤੋਂ ਵੀ ਕਿਤੇ ਜ਼ਿਆਦਾ ਖਰਚ ਰਹੇ ਨੇ। ਡੈਨੀਅਲ ਐਂਡਰਿਊਜ਼ ਆਮ ਲੋਕਾਂ ਦੇ ਯਾਨੀ ਵਿਕਟੋਰੀਆ ਦੇ ਵਿੱਚ ਰਹਿੰਦੇ ਤੁਹਾਡੇ ਵਰਗੇ ਟੈਕਸਪੇਅਰ ਦੀ ਜੇਬ ਦਾ $15,500 ਮਹੀਨੇ ਦਾ ਸਿਰਫ ਆਪਣੀ ਮਸ਼ਹੂਰੀ 'ਤੇ ਖਰਚ ਦਿੰਦੇ ਸੀ। ਉੱਧਰ ਦੂਸਰੇ ਪਾਸੇ ਦੱਸ ਦਈਏ ਕਿ ਇਸ ਖਬਰ ਦੇ ਉੱਤੇ ਬਹੁਤ ਸਾਰੇ ਤੰਜ ਬਣ ਰਹੇ ਨੇ। ਵਿਰੋਧੀ ਧਿਰ ਦੀ ਤਰਫ ਤੋਂ ਸਵਾਲ ਚੁੱਕੇ ਜਾ ਰਹੇ ਨੇ, ਸੜਕਾਂ ਤਾਂ ਫਿਕਸ ਕਰ ਦਿਓ, ਹਸਪਤਾਲ ਬਿਮਾਰ ਪਏ ਨੇ ਔਰ ਪ੍ਰੀਮੀਅਰ ਨੂੰ ਪਰਸਨਲ ਬ੍ਰੈਂਡਿੰਗ ਦੀ ਫਿਕਰ ਲੱਗੀ ਹੋਈ ਹੈ। ਦੱਸ ਦਈਏ ਕਿ ਇਸ ਦਰਮਿਆਨ ਇੱਕ ਖਬਰ ਤਾਂ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਸਾਹਮਣੇ ਆਈ ਸੀ ਕਿ ਪ੍ਰੀਮੀਅਰ ਨੇ $1,34,000 ਖਰਚ ਕੇ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੇ ਬੁੱਤ ਬਣਾਉਣ ਨੂੰ ਵੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਜਿਹੜੀ ਗੱਲ ਤੁਹਾਨੂੰ ਗੈਰ ਪਸੰਦ ਜਾਂ ਨਾ ਪਸੰਦ ਪ੍ਰੀਮੀਅਰ ਦੀ ਦੱਸੀ ਸੀ, ਉਹ ਇੱਕ ਸਰਵੇਖਣ ਦੇ ਹਵਾਲੇ ਦੇ ਨਾਲ ਹੈ। ਡੈਮੋਜ਼ AU ਦੀ ਤਰਫ ਤੋਂ ਇੱਕ ਸਰਵੇਖਣ ਕੀਤਾ ਗਿਆ ਸੀ। ਜੈਸਿੰਟਾ ਐਲਨ ਦੀ ਇਸ ਵਕਤ ਮਕਬੂਲੀਅਤ ਵਿਕਟੋਰੀਆ ਸੂਬੇ 'ਚ 37% ਹੈ, ਪਰ ਕਰੈਕਸ਼ਨ ਦੇ ਨਾਲ ਸੁਣ ਲਵੋ, +37 ਨਹੀਂ -37%, ਯਾਨੀ ਕਿ ਨੈਗੇਟਿਵ ਰੇਟਿੰਗ ਵਾਲੀ ਇਕਲੌਤੀ ਪ੍ਰੀਮੀਅਰ ਨੇ ਉਹ ਇਸ ਵਕਤ ਦੇਸ਼ ਦੇ ਅੰਦਰ। ਇਸ ਸਰਵੇਖਣ ਦੇ ਵਿੱਚ ਅਲੱਗ ਅਲੱਗ ਸੂਬਿਆਂ ਦੇ ਕੁਝ ਕੁ ਹਜ਼ਾਰ ਲੋਕਾਂ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਆਪਣੇ ਸੂਬੇ ਦੇ ਪ੍ਰੀਮੀਅਰ ਤੋਂ ਸੰਤੁਸ਼ਟ ਹੋ। ਕਈਆਂ ਨੇ ਗੈਰ ਸੰਤੁਸ਼ਟੀ ਵੀ ਜ਼ਾਹਰ ਕੀਤੀ, ਪਰ ਮਾਈਨਸ ਦੇ ਵਿੱਚ ਰੇਟਿੰਗ ਤਾਂ ਕਿਸੇ ਵੀ ਪ੍ਰੀਮੀਅਰ ਦੀ ਨਹੀਂ ਹੈ। ਹੈਰਲਸਨ ਨੇ ਇਹ ਖਬਰ ਵੀ ਪ੍ਰਕਾਸ਼ਿਤ ਕੀਤੀ ਹੈ ਕਿ ਜੈਸਿੰਟਾ ਐਲਨ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਹੀ ਸਾਖ ਬਚਾਉਣ ਦੇ ਲਈ ਪਹਿਲਾਂ ਵੀ ਕਈ ਵਾਰ ਤਰਲੋ ਮੱਛੀ ਹੋ ਚੁੱਕੇ ਨੇ। ਘੱਟੋ ਘੱਟ 90,000 ਫੇਕ ਪ੍ਰੋਫਾਈਲ ਜਾਂ ਫੋਲੋਅਰਸ ਜਿਹੜੇ ਨੇ ਉਹਨਾਂ ਨੇ ਆਪਣੇ ਇੰਸਟਾ ਅਕਾਊਂਟ 'ਤੇ ਜੋੜੇ ਸੀ। ਜੇਕਰ ਤੁਹਾਨੂੰ ਯਾਦ ਨਾ ਹੋਵੇ, ਤੁਸੀਂ ਭੁੱਲ ਗਏ ਹੋਵੋ, ਤਾਂ ਰੇਡੀਓ ਹਾਂਜੀ ਦੇ ਉੱਤੇ ਖਬਰਾਂ ਦੇ ਬੁਲੇਟਿਨ 'ਚ ਸਾਡਾ ਇਹ ਕੰਮ ਹੈ ਕਿ ਤੁਹਾਨੂੰ ਯਾਦ ਕਰਾਉਂਦੇ ਚੱਲੀਏ। ਫਰਵਰੀ ਮਹੀਨੇ ਦੇ ਵਿੱਚ ਵੀ ਖਬਰ ਦਿੱਤੀ ਸੀ ਤੁਹਾਨੂੰ, ਉਦੋਂ ਜੈਸਿੰਟਾ ਐਲਨ ਨੇ ਰਾਤੋ ਰਾਤ 53,400 ਤੋਂ ਵਧੇਰੇ ਜਿਹੜੇ ਫੋਲੋਅਰ ਸੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਜੋੜ ਲਏ ਸੀ। ਬਾਅਦ ਦੇ ਵਿੱਚ ਇੱਕ ਹਫ਼ਤੇ ਦੇ ਸਮੇਂ ਦੇ ਅੰਦਰ ਹੀ 38,200 ਹੋਰ ਜੋੜ ਲਏ, ਯਾਨੀ ਕਿ 90,000 ਤੋਂ ਵੀ ਵਧੇਰੇ ਫੋਲੋਅਰਸ ਉਹਨਾਂ ਦੇ ਜੁੜ ਗਏ ਸੀ। ਇੱਕ ਟਾਈਮ ਦੇ ਉੱਤੇ ਤਾਂ 35,500 ਇੰਸਟਾਗ੍ਰਾਮ ਫੋਲੋਅਰਸ ਉਹਨਾਂ ਦੇ ਹੁੰਦੇ ਸੀ। ਸੱਚੇ ਹੀ ਸੀਗੇ ਚਾਹੇ ਥੋੜ੍ਹੇ ਸੀ, ਪਰ ਹੁਣ 1,20,000 ਤੋਂ ਜ਼ਿਆਦਾ ਫੋਲੋਅਰਸ, ਹੁਣ ਥੋੜ੍ਹੇ ਘਟੇ ਨੇ, ਫਿਰ ਤੋਂ ਘਟੇ ਨੇ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਪ੍ਰੀਮੀਅਰ ਨੇ ਅਲੱਗ ਅਲੱਗ ਜਿਹੜੇ AI ਬੋਟਸ ਨੇ ਜਾਂ ਫਿਰ ਬਾਹਰੋਂ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਉਹਨਾਂ ਤੋਂ ਆਪਣੇ ਖਾਤੇ ਦੇ ਵਿੱਚ ਨਕਲੀ ਫੋਲੋਅਰਸ ਜੋੜੇ ਨੇ। ਜੈਸਿੰਟਾ ਐਲਨ ਦੇ ਜ਼ਿਆਦਾਤਰ ਫੋਲੋਅਰਸ ਤਾਂ ਮੈਲਬਨ ਤੋਂ ਹੀ ਨੇ। ਫਰੀਡਮ ਆਫ ਇਨਫੋਰਮੇਸ਼ਨ ਐਕਟ ਦੀ ਜਿਹੜੀ ਇੱਕ ਰਿਪੋਰਟ ਹੈ ਉਸ 'ਚ ਇਹ ਵੀ ਦਾਅਵਾ ਹੋਇਆ ਹੈ ਕਿ ਜੈਸਿੰਟਾ ਐਲਨ ਦੀ ਮਕਬੂਲੀਅਤ ਇੱਥੇ ਹੀ ਨਹੀਂ ਬਲਕਿ ਬਾਂਗਲਾਦੇਸ਼ ਦੇ ਵਿੱਚ ਵੀ ਹੈ। ਹੈਰਾਨ ਨਾ ਹੋਵੋ ਕਿਉਂਕਿ ਉਹਨਾਂ ਦੇ ਇੰਸਟਾਗ੍ਰਾਮ ਫੋਲੋਅਰਸ ਦੇ ਵਿੱਚ 19% ਲੋਕ ਬਾਂਗਲਾਦੇਸ਼ ਦੇ ਵਿੱਚ ਰਹਿ ਰਹੇ ਨੇ, 7% ਲੋਕ ਜਿਹੜੇ ਨੇ ਉਹ ਨਾਈਜੀਰੀਆ ਰਹਿ ਰਹੇ ਨੇ। ਅਜਿਹੇ ਦੇ ਵਿੱਚ ਜੈਸਿੰਟਾ ਐਲਨ ਇਸ ਵਕਤ ਸਾਊਥ ਏਸ਼ੀਅਨ ਬੋਟ ਫਾਰਮਸ ਤੋਂ ਆਪਣੇ ਇੰਸਟਾ ਅਕਾਊਂਟ ਨੂੰ ਚੱਲਦਾ ਕਰ ਰਹੇ ਨੇ। ਖੈਰ, ਭਗਵੰਤ ਮਾਨ ਦੇ ਨਾਲ ਉਹਨਾਂ ਦੀ ਤੁਲਨਾ ਕਰਨੀ ਬਿਲਕੁਲ ਗਲਤ ਹੈ। ਜੈਸਿੰਟਾ ਐਲਨ ਦੇ ਤਾਂ 1,07,000 ਦੇ ਆਸ ਪਾਸ ਹੀ ਜਿਹੜੇ ਫੋਲੋਅਰਸ ਨੇ ਇੰਸਟਾਗ੍ਰਾਮ ਦੇ ਉੱਤੇ, ਸਿਰਫ ਇੰਸਟਾਗ੍ਰਾਮ ਦੀ ਗੱਲ ਕਰ ਰਹੇ ਹਾਂ, ਪਰ ਮਾਨਨੀਯ ਮੁੱਖ ਮੰਤਰੀ ਭਗਵੰਤ ਮਾਨ ਦੇ ਤਾਂ 16 ਲੱਖ ਤੋਂ ਜ਼ਿਆਦਾ ਫੋਲੋਅਰਸ ਨੇ। ਆਬਾਦੀ ਦਾ ਵੀ ਫਰਕ ਹੈ। ਖੈਰ, ਅਗਲੀ ਖਬਰਾਂ ਦੀ ਸਾਂਝ ਪਾਈਏ। ਵਿਕਟੋਰੀਆ ਦੀ ਖਬਰ ਤੋਂ ਬਾਅਦ ਖਬਰ ਨਿਊ ਸਾਊਥ ਵੇਲ ਦੀ। ਅਕਸਰ ਬਹੁਤ ਵਾਰ ਇਹ ਹੁੰਦਾ ਕਿ ਵਿਕਟੋਰੀਆ ਦੀ ਜਿਹੜੀ ਇਸ ਵਕਤ ਖਜ਼ਾਨੇ ਦੀ ਹਾਲਤ ਹੈ ਉਸ ਨੂੰ ਗਾਲਾਂ ਕੱਢਦਿਆਂ ਦੂਸਰੇ ਸੂਬਿਆਂ ਦੀ ਖਜ਼ਾਨੇ ਦੀ ਹਾਲਤ ਵੱਲ ਧਿਆਨ ਹੀ ਨਹੀਂ ਜਾਂਦਾ। ਵਿਕਟੋਰੀਆ ਨੇ ਆਪਣਾ ਬਜਟ ਪੇਸ਼ ਕਰ ਦਿੱਤਾ, ਫੈਡਰਲ ਬਜਟ ਵੀ ਪੇਸ਼ ਹੋ ਗਿਆ, ਨਿਊ ਸਾਊਥ ਵੇਲਜ਼ ਦਾ ਬਜਟ, ਦੇਸ਼ ਦੀ ਸਭ ਤੋਂ ਅਮੀਰ ਜਿਹੜਾ ਇੱਕ ਸੂਬਾ ਦਾਅਵਾ ਕਰਦਾ NSW, ਉਹਨਾਂ ਦਾ ਬਜਟ ਜੂਨ ਮਹੀਨੇ 'ਚ ਪੇਸ਼ ਹੁੰਦਾ। NSW ਦੇ ਟ੍ਰੈਜਰਰ ਨੇ ਡੈਨੀਅਲ ਮੁਖੀ, ਉਹਨਾਂ ਨੇ ਕਿਹਾ ਕਿ NSW ਦੀ ਗਰੋਥ ਜਿਹੜੀ ਹੈ ਉਹ ਦਸੰਬਰ ਮਹੀਨੇ ਦੇ ਵਿੱਚ ਜੋ ਅਸੀਂ ਸੋਚੀ ਸੀ ਉਸ ਦੇ ਨਾਲੋਂ ਸਿਗਨੀਫਿਕੈਂਟਲੀ, ਯਾਨੀ ਕਿ ਮੁਕਾਬਲਤਨ ਘਟੀ ਹੈ, ਥੋੜ੍ਹੀ ਘਟੀ ਹੈ, ਪਰ ਬਚਾਅ ਰਹਿ ਗਿਆ NSW ਦੀ ਆਰਥਿਕਤਾ ਨੂੰ। ਕੁਝ ਇੱਕ ਜਿਹੜੇ ਫੈਕਟਰਸ ਨੇ ਉਹਨਾਂ ਨੇ ਬਚਾ ਕੇ ਰੱਖਿਆ। 2026-27 ਵਿੱਤ ਵਰੇ ਦੀ ਗੱਲ ਕਰੀਏ ਤਾਂ NSW ਦੀ ਆਰਥਿਕਤਾ ਮਹਿਜ਼ 1% ਦੀ ਦਰ 'ਤੇ ਹੀ ਵਧੇਗੀ। ਇਹ ਕੋਈ ਬਹੁਤੀ ਵਧੀਆ ਦਰ ਤਾਂ ਨਹੀਂ ਮੰਨੀ ਜਾ ਸਕਦੀ, ਪਰ ਜਿਹੜੇ ਟ੍ਰੈਜਰ ਨੇ ਡੈਨੀਅਲ ਮੁਖੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਗ੍ਰੀਨ ਐਨਰਜੀ ਸੈਕਟਰ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਈਵੇਟ ਇਨਵੈਸਟਮੈਂਟ ਹੋਈ ਹੈ, ਅਤੇ ਕਿਉਂਕਿ ਟਰਾਂਸਮਿਸ਼ਨ ਲਾਈਨਸ ਜਿਹੜੀਆਂ ਸੀਗੀਆਂ ਅਤੇ ਵਿੰਡ ਫਾਰਮਸ ਜਿਹੜੇ ਸੀ ਉਹ ਬੜਾ ਇੱਕ ਵਿਵਾਦਿਤ ਮੁੱਦਾ ਹੈ, ਇੱਕ ਅੱਡ ਖਬਰ ਹੈ, ਬੜੀ ਵਾਰ ਉਹਦੀ ਵੀ ਚਰਚਾ ਕਰ ਚੁੱਕੇ ਹਾਂ। ਉਹ ਜੇ ਨਾ ਹੋਇਆ ਹੁੰਦਾ ਅਤੇ ਜੇ ਉਸ ਖੇਤਰ ਦੇ ਵਿੱਚ ਇਨਵੈਸਟਮੈਂਟ ਨਾ ਹੋਈ ਹੁੰਦੀ ਤਾਂ NSW ਦੀ ਆਰਥਿਕਤਾ ਤਾਂ ਬਿਲਕੁਲ ਹੀ ਲੁੜਕ ਜਾਣੀ ਸੀ, ਢਹਿ ਢੇਰੀ ਹੋ ਜਾਣੀ ਸੀ। ਅਜਿਹੇ ਦੇ ਵਿੱਚ NSW ਦੀ ਆਰਥਿਕਤਾ ਦੇ ਵਧਣ ਦੇ ਸੰਕੇਤ ਪਹਿਲਾਂ ਦਸੰਬਰ ਮਹੀਨੇ ਦੇ ਵਿੱਚ ਲਗਾਏ ਗਏ ਸੀ, ਦਸੰਬਰ 2025 'ਚ ਕਿਹਾ ਜਾ ਰਿਹਾ ਸੀ ਕਿ 2.5% ਦੇ ਆਸ ਪਾਸ ਆਰਥਿਕਤਾ ਵਧੇਗੀ, ਜੋ ਕਿ ਸੁਸਤ ਸੀ ਪਰ ਫਿਰ ਵੀ ਠੀਕ ਸੀ। ਪਰ ਹੁਣ ਟ੍ਰੈਜਰ ਨੇ ਕਿਹਾ ਕਿ ਇਰਾਨ ਜੰਗ ਹੋ ਗਈ ਹੈ, ਤੇਲ ਦੀਆਂ ਕੀਮਤਾਂ ਵੱਧ ਗਈਆਂ ਨੇ, ਔਰ NSW ਹੀ ਇਕਲੌਤਾ ਐਸਾ ਸੂਬਾ ਹੈ ਪੂਰੇ ਦੇਸ਼ ਦੇ ਵਿੱਚ ਜਿਸਦਾ ਮਿਡਲ ਈਸਟ ਦੀ ਜੰਗ ਦਾ ਸਭ ਤੋਂ ਵੱਧ ਅਸਰ ਇੱਥੇ ਦੇਖਣ ਨੂੰ ਮਿਲਿਆ। ਇੱਥੋਂ ਦੀ ਇਨਫਰਾਸਟ੍ਰਕਚਰ ਸਪੈਂਡਿੰਗ ਵਧੀ ਹੈ, ਇੱਥੋਂ ਦੀ ਜਿਹੜੀ ਸਪਲਾਈ ਚੇਨ ਹੈ ਉਹ ਪ੍ਰਭਾਵਿਤ ਹੋਈ ਹੈ। ਹਾਲਾਂਕਿ ਇਸ ਦਰਮਿਆਨ NSW ਦੀ ਲਿਬਰਲ ਪਾਰਟੀ ਜਿਹੜੀ ਹੈ ਉਹ ਪ੍ਰੀਮੀਅਰ ਦੀ ਜਾਂ ਫਿਰ ਫੈਡਰਲ ਜਿਹੜੇ ਸੂਬੇ ਦੇ ਟ੍ਰੈਜਰਰ ਨੇ ਉਹਨਾਂ ਦੀਆਂ ਇਹਨਾਂ ਤਰਕਾਂ ਦੇ ਨਾਲ, ਇਹਨਾਂ ਲੌਜਿਕਸ ਦੇ ਨਾਲ ਸਹਿਮਤ ਨਹੀਂ ਨੇ। ਪਿਛਲੇ ਸਾਲ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ 'ਤੇ ਖਾਤੇ ਬਣਾਉਣ ਦੀ ਗੱਲ ਖਬਰ ਜਿਹੜੀ ਆਸਟ੍ਰੇਲੀਆ 'ਚ ਚਰਚਾ ਦਾ ਵਿਸ਼ਾ ਬਣੀ ਸੀ, ਉਹਨਾਂ ਨੂੰ ਖਾਤੇ ਬਣਾਉਣ ਤੋਂ ਬੈਨ ਰੱਖਿਆ ਗਿਆ ਸੀ। ਇਸ ਦਰਮਿਆਨ ਇੱਕ ਪਲੈਟਫਾਰਮ ਜਿਹੜਾ ਕਿ ਗੇਮਿੰਗ ਪਲੈਟਫਾਰਮ ਹੈ ਰੋਬੋਲੋਕਸ, ਉਸ ਨੂੰ ਬਾਹਰ ਰੱਖਿਆ ਗਿਆ, ਪਰ ਹੁਣ ਰੋਬੋਲੋਕਸ ਦੇ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ। ਰੋਬੋਲੋਕਸ ਕੰਪਨੀ ਨੇ ਦੱਸਿਆ ਹੈ ਕਿ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਇੰਡੋਨੇਸ਼ੀਆ, ਨੀਦਰਲੈਂਡ ਵੀ, ਇਹ ਚਾਰ ਮੁਲਕ ਨੇ ਜਿੱਥੇ ਹੁਣ ਏਜ ਗੇਟਿਡ ਅਕਾਊਂਟ ਜਿਹੜੇ ਨੇ ਉਹ ਹੋਣਗੇ। ਯਾਨੀ ਕਿ ਰੋਬੋਲੋਕਸ ਜਿਹੜਾ ਕਿਡਜ਼ ਅਕਾਊਂਟ ਹੈ 5 ਸਾਲ ਤੋਂ 8 ਸਾਲ ਦੇ ਬੱਚਿਆਂ ਦੇ ਲਈ ਹੋਏਗਾ, ਅਤੇ ਜਿਹੜਾ ਸਿਲੈਕਟ ਅਕਾਊਂਟ ਹੈ ਉਹ 9 ਤੋਂ 15 ਸਾਲ ਦੇ ਬੱਚਿਆਂ ਦੇ ਲਈ ਹੋਏਗਾ। ਹੁਣ ਅਜਿਹੇ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਤਾਂ ਜਿਹੜੇ 43% ਰੋਬੋਲੋਕਸ ਦੇ ਜਿਹੜੇ ਯੂਜ਼ਰਸ ਨੇ ਉਹ 12 ਤੋਂ 15 ਸਾਲ ਦੇ ਹੀ ਟੀਨੇਜਰਸ ਨੇ। ਕਿਹਾ ਜਾਂਦਾ ਹੈ ਕਿ ਸੋਸ਼ਲ ਮੀਡੀਆ ਪਾਬੰਦੀਆਂ ਤਾਂ ਠੀਕ ਹੈ, ਇੰਸਟਾਗ੍ਰਾਮ, ਵਟਸਐਪ, ਟੈਲੀਗ੍ਰਾਮ, ਐਸੇ ਅਦਾਰੇ ਤਾਂ ਠੀਕ ਨੇ, ਪਰ ਆਸਟ੍ਰੇਲੀਆ ਦੇ ਵਿੱਚ ਰੋਬੋਲੋਕਸ ਦੇ ਉੱਤੇ ਵੀ ਛੋਟੇ ਬੱਚੇ ਚੈਟਿੰਗ ਕਰਦੇ ਨੇ। ਇਹ ਗੇਮਿੰਗ ਪਲੈਟਫਾਰਮ ਹੋਣ ਤੋਂ ਨਾਲ ਨਾਲ ਇੱਕ ਚੈਟਿੰਗ ਪਲੈਟਫਾਰਮ ਵੀ ਬਣ ਜਾਂਦਾ, ਪਰ ਰੋਬੋਲੋਕਸ ਨੇ ਕਿਹਾ ਹੈ ਕਿ ਛੋਟੇ ਬੱਚਿਆਂ ਨੂੰ ਤਾਂ ਉਹ ਰੋਕ ਦੇਣਗੇ, ਜਿਹੜਾ ਯੂਜ਼ਰ ਜਨਰੇਟਿਡ ਗੇਮਸ ਨੇ ਉਹ ਨਹੀਂ ਖੇਡ ਸਕਦੇ ਛੋਟੇ ਬੱਚੇ, ਪਰ ਇੱਕ ਜਿਹੜਾ ਇੱਕ ਸਰਟਨ ਏਜ ਤੋਂ ਬਾਅਦ ਦੇ ਜਿਹੜੇ ਬੱਚੇ ਨੇ ਯਾਨੀ ਕਿ ਟੀਨੇਜਰ ਬੱਚੇ, ਉਹਨਾਂ ਦੇ ਪੇਰੈਂਟਲ ਕੰਸੈਂਟ ਦੇ ਨਾਲ ਉਹਨਾਂ ਨੂੰ ਵਾਈਟ ਲਿਸਟ ਕਰਨ ਤੋਂ ਬਾਅਦ ਉਹ ਚੈਟ ਫੰਕਸ਼ਨ ਨੂੰ ਜ਼ਰੂਰ ਵਰਤ ਸਕਣਗੇ। ਯਾਨੀ ਕਿ ਆਪਣੇ ਤੋਂ ਵੱਧ ਉਮਰ ਦੇ ਲੋਕਾਂ ਦੇ ਨਾਲ ਉਹ ਕਮਿਊਨੀਕੇਟ ਇਸ ਦੇ ਉੱਤੇ ਹਾਲੇ ਵੀ ਕਰਦੇ ਰਹਿਣਗੇ, ਜੋ ਕਿ ਇੱਕ ਖਤਰੇ ਦੀ ਘੰਟੀ ਹੈ। $96 million ਖਰਚ ਕੇ ਆਸਟ੍ਰੇਲੀਆ ਦੇ ਵਿੱਚ ਮੌਸਮ ਮਹਿਕਮੇ ਨੇ ਆਪਣੀ ਇੱਕ ਵੈਬਸਾਈਟ ਤਿਆਰ ਕਰਵਾਈ ਸੀ, ਬੜੀ ਵਾਰ ਖਬਰਾਂ ਦਿੱਤੀਆਂ ਸੀ, ਯਾਦ ਕਰੋ, ਸ਼ਾਇਦ ਯਾਦ ਆਵੇ, ਕਿਉਂਕਿ ਇਸ ਵੈਬਸਾਈਟ ਨੂੰ ਲਾਂਚ ਕਰਵਾਉਣ ਵਾਲੇ ਡਾਕਟਰ ਪੀਟਰ ਸਟੋਨ, ਜਿਹੜੇ ਕਿ ਕਿਸੇ ਸਮੇਂ ਦੇ ਉੱਤੇ ਵੈਦਰ ਬਿਊਰੋ ਦੇ ਚੀਫ ਸੀ, ਹੁਣ ਨਹੀਂ ਰਹੇ ਨੇ, ਅਸਲ 'ਚ ਦੁਨੀਆ 'ਚ ਤਾਂ ਹੈਗੇ ਨੇ, ਪਰ ਉਹਨਾਂ ਨੇ ਇਸ ਅਦਾਰੇ ਨੂੰ ਛੱਡ ਦਿੱਤਾ। ਯਾਨੀ ਕਿ ਹੁਣ ਇਸ 96-96 million, ਅਲੱਗ ਅਲੱਗ ਖਬਰਾਂ ਦੇ ਵਿੱਚ ਅਲੱਗ ਅਲੱਗ ਰਕਮ ਦੱਸੀ ਜਾ ਰਹੀ ਸੀ, ਕਾਊਂਟ ਤਾਂ ਸਾਡੇ ਤੋਂ ਨਾ 92 million ਹੋਣੀ ਹੈ ਨਾ 96 ਹੋਣੀ ਹੈ, ਪਰ ਇਹ ਗੱਲ ਕਹੀ ਗਈ ਕਿ ਇਸ ਦੇ ਜਿਹੜੀ ਵੈਬਸਾਈਟ ਹੈ ਜਿਸਦੇ ਉੱਤੇ ਇੰਨਾ ਖਰਚਾ ਕਰ ਦਿੱਤਾ, $96 million ਖਰਚਾ ਜਿਹੜਾ ਹੈ ਵੈਦਰ ਬਿਊਰੋ ਨੂੰ ਆਪਣੀ ਵੈਬਸਾਈਟ 'ਤੇ ਕਰਨਾ ਪਿਆ, ਨਿਕਲ ਕੇ ਉਸ ਦੇ ਵਿੱਚੋਂ ਕੁਝ ਵੀ ਨਹੀਂ ਆਇਆ। ਦੱਸ ਦਈਏ ਕਿ ਸਟੋਨ ਨੇ ਸਾਲ 2017 ਦੇ ਵਿੱਚ ਬਿਊਰੋ ਆਫ ਮੈਟਰੋਲੋਜੀ ਨੂੰ ਜੁਆਇਨ ਕੀਤਾ ਸੀ, ਉਸ ਤੋਂ ਬਾਅਦ ਉਹ ਚੀਫ ਕਸਟਮਰ ਆਫਿਸਰ ਦੇ ਤੌਰ ਦੇ ਉੱਤੇ ਵੀ ਰਹੇ, ਬਿਜ਼ਨਸ ਐਗਜ਼ੈਕਟਿਵ ਦੇ ਤੌਰ ਦੇ ਉੱਤੇ ਵੀ ਕੰਮ ਕਰਦੇ ਰਹੇ। ਸਟੋਨ ਦਾ ਆਖਰੀ ਦਿਨ ਜਿਹੜਾ ਹੋਏਗਾ ਇਸ ਮਹਿਕਮੇ ਦੇ ਵਿੱਚ 30 June ਹੋਏਗਾ 2026 ਨੂੰ, ਉਹਨਾਂ ਦਾ ਇਸ ਮਹਿਕਮੇ ਦੇ ਵਿੱਚ ਆਖਰੀ ਦਿਨ ਹੋਏਗਾ, ਫਿਰ ਉਸ ਤੋਂ ਬਾਅਦ ਉਹ ਇਹ ਮਹਿਕਮਾ ਛੱਡ ਕੇ ਰੁਖਸਤ ਹੋਣਗੇ। ਆਸਟ੍ਰੇਲੀਆ ਦੀਆਂ ਕੁਝ ਹੋਰ ਖਬਰਾਂ ਦੇ ਵੱਲ ਵੀ ਸਾਂਝ ਪਾਉਂਦੇ ਚੱਲੀਏ। ਇੱਕ ਹੋਰ ਸ਼ਖਸ ਦੇ ਨਾਲ ਜੁੜੀ ਹੋਈ ਖਬਰ, ਐਤਕੀ ਜਿਹੜੀ ਆ ਉਹ ਦੁਨੀਆ ਤੋਂ ਜਾਂਦੀ ਹੈ, ਅਲਵਿਦਾ ਹੋਣ ਦੀ ਖਬਰ ਹੈ। ਗੱਲ ਕਰ ਰਹੇ ਹਾਂ ਐਂਜਲੀਕਨ ਬਿਸ਼ਪ ਅਤੇ ਸਾਬਕਾ ਗਵਰਨਰ ਜਨਰਲ ਰਹੇ ਪੀਟਰ ਹੌਲਿੰਗਵਰਥ ਦੀ। ਪੀਟਰ ਹੌਲਿੰਗਵਰਥ ਇੱਕ ਚਰਚਿਤ ਸ਼ਖਸੀਅਤ ਰਹੇ ਨੇ, ਸਾਲ 2003 ਦੇ ਵਿੱਚ ਉਹਨਾਂ ਨੇ ਰਿਜ਼ਾਈਨ ਵੀ ਕਰ ਦਿੱਤਾ ਸੀ ਕਿਉਂਕਿ ਉਹਨਾਂ ਦੇ ਨਾਲ ਕੰਟਰੋਵਰਸੀ ਇੱਕ ਜੁੜ ਗਈ ਸੀ। ਦੱਸ ਦਈਏ ਕਿ ਐਡੀਲੈਡ ਦੇ ਵਿੱਚ ਸਾਲ 1935 'ਚ ਪੈਦਾ ਹੋਏ, ਮੈਲਬਨ ਦੇ ਵਿੱਚ ਪਲੇ ਵਧੇ ਜਿਹੜੇ ਪੀਟਰ ਹੌਲਿੰਗਵਰਥ ਨੇ, ਉਹ ਆਸਟ੍ਰੇਲੀਆ ਦੇ ਇਕਲੌਤੇ ਐਸੇ ਪਾਦਰੀ ਸੀ ਜਿਹੜੇ ਸਿਆਸਤ ਦੇ ਵਿੱਚ ਆਏ ਸੀ, ਗਵਰਨਰ ਜਨਰਲ ਦੇ ਅਹੁਦੇ ਤੱਕ ਰਹੇ ਸੀ ਜਦੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਜਿਹੜੇ ਸੀ ਜੌਨ ਹਾਵਰਟ, 2001 ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਪਾਦਰੀ ਬਣਾਇਆ ਸੀ। ਪਰ ਇਹਨਾਂ ਦੇ ਨਾਲ ਵਿਵਾਦ ਇਹ ਸੀ ਕਿ ਜਦੋਂ ਇਹ ਪਾਦਰੀ ਹੁੰਦੇ ਸੀ, ਗਵਰਨਰ ਜਨਰਲ ਨਹੀਂ ਸੀ ਬਣੇ ਹਲੇ, 90ਵਿਆਂ ਦੀ ਗੱਲ ਹੈ, ਉਦੋਂ ਇਹਨਾਂ ਦੀ ਇੱਕ ਚਰਚ ਦੇ ਵਿੱਚ, ਇਹ ਪ੍ਰਮੁੱਖ ਪਾਦਰੀ ਹੁੰਦੇ ਸੀ ਪਰ ਇਹਨਾਂ ਦੀ ਚਰਚ ਦੇ ਵਿੱਚ ਜਿਹੜੇ ਦੂਸਰੇ ਛੋਟੇ ਪਾਦਰੀ ਸੀ ਉਹਨਾਂ ਨੇ ਛੋਟੇ ਬੱਚਿਆਂ ਦੇ ਨਾਲ ਜਿਨਸੀ ਦੁਸ਼ਕਰਮ ਕੀਤੇ ਸੀ। ਇੱਥੋਂ ਤੱਕ ਕਿ ਉਹਨਾਂ ਦਿਨਾਂ ਦੇ ਵਿੱਚ ਇੱਕ ਖਬਰ ਇਹ ਵੀ ਸਾਹਮਣੇ ਆਈ ਸੀ ਕਿ ਇੱਕ ਛੋਟੀ ਬੱਚੀ ਜਿਹੜੀ ਸੀ ਨਿਊ ਸਾਊਥ ਵੇਲਜ਼ ਦੀ, ਉਸਨੇ ਜਿਹੜਾ ਡੋਨਲਡ ਸ਼ੇਅਰਮੈਨ ਇੱਕ ਪਾਦਰੀ ਸੀ ਅਤੇ ਇੱਕ ਜੌਨ ਐਲੀਅਟ, ਜਿਹੜੇ ਇਹਨਾਂ ਦੀ ਹੀ ਅਗਵਾਈ ਦੇ ਵਿੱਚ ਉਸ ਚਰਚ ਦੇ ਅੰਦਰ ਕੰਮ ਕਰ ਰਹੇ ਸੀ ਜਿੱਥੇ ਡਾਕਟਰ ਹੌਲਿੰਗਵਰਥ ਪ੍ਰਮੁੱਖ ਪਾਦਰੀ ਸੀ, ਤਾਂ ਉਸ ਬੱਚੀ ਨੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਸ਼ੇਅਰਮੈਨ ਨੇ ਉਸ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ। ਇਸ ਗੱਲ ਨੂੰ ਨਾ ਸਿਰਫ ਡਾਕਟਰ ਹੌਲਿੰਗਵਰਥ ਨੇ ਅਣਗੌਲਿਆ ਕੀਤਾ ਬਲਕਿ ਕਦੇ ਇਸ ਸ਼ਿਕਾਇਤ ਦੇ ਉੱਤੇ ਕੰਮ ਵੀ ਨਹੀਂ ਕੀਤਾ। ਹੋਰ ਤਾਂ ਹੋਰ, ਸ਼ੇਅਰਮੈਨ ਆਪਣੇ ਆਖਰੀ ਦਿਨ ਤੱਕ, ਜਦ ਤੱਕ ਉਹ ਰਿਟਾਇਰ ਨਹੀਂ ਹੋਏ, ਇਸੇ ਹੀ ਚਰਚ ਦੇ ਵਿੱਚ ਉਹ ਪਾਦਰੀ ਦੇ ਤੌਰ ਦੇ ਉੱਤੇ ਕੰਮ ਕਰਦੇ ਰਹੇ ਸੀ। ਖੈਰ, ਇਹ ਖਬਰਾਂ ਜਿਹੜੀਆਂ ਆਸਟ੍ਰੇਲੀਆ ਦੇ ਨਾਲ ਜੁੜੀਆਂ। ਜਾਣ ਤੋਂ ਪਹਿਲਾਂ ਨਾਰਥਰਨ ਟੈਰੀਟਰੀ ਦੇ ਸਿਹਤ ਮਹਿਕਮੇ ਦੇ ਹਵਾਲੇ ਦੇ ਨਾਲ ਇੱਕ ਖਬਰ ਦੱਸ ਦਈਏ। ਮੱਛਰਾਂ ਦੇ ਨਾਲ ਜੁੜੀ ਇੱਕ ਬਿਮਾਰੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਫੈਲ ਰਹੀ ਹੈ, ਜਿਸ ਦੇ ਨਾਲ ਜੁੜੀਆਂ ਹੋਈਆਂ 2 ਮੌਤਾਂ ਹੋਈਆਂ ਦੱਸੀਆਂ ਗਈਆਂ ਨੇ। ਮੁਰੇ ਵੈਲੀ ਐਂਸੈਫਲਾਈਟਿਸ MVE ਇਸ ਬਿਮਾਰੀ ਦੇ ਨਾਲ ਗ੍ਰਸਤ ਹੋਏ ਦੋ ਲੋਕਾਂ ਦੀ ਮੌਤ ਦੀ ਖਬਰ ਐਲਿਸ ਸਪ੍ਰਿੰਗ ਦੇ ਵਿੱਚੋਂ ਸਾਹਮਣੇ ਆਈ ਹੈ। ਨਾਰਦਰਨ ਟੈਰੀਟਰੀ ਦੇ ਸਿਹਤ ਮਹਿਕਮੇ ਦੇ ਬੁਲਾਰੇ ਦੀ ਤਰਫ ਤੋਂ ਇਸ ਖਬਰ ਦੀ ਪੁਸ਼ਟੀ ਕੀਤੀ ਗਈ ਹੈ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
1: Ready, set, go! Chadston Ford. Dandenong Road te tuhanu udik reha hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options we available. Aao te apni navi Ford da test drive karo. Business plate lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chadston Ford. Ready, set, Ford.
0: Ki hoya? Inni tension kyun leti hoyi hai?
2: Yaar ki dassa? Mortgage da kam aaj bhi nahi baneya.
0: Aaj Simmi pehn ji aayi si. Unhone apna mortgage UV Financial Services ton thode time vich hi karwa leta.
2: Achha, assi vi unhanu contact karde haan fir ta.
0: Jekar tuhanu vi load hai home loan, refinance, car loan ya fir any other loan di, ta aaj hi contact karo. Harpreet Singh from UV Financial Services at 0403-8330-11. Visit uvfinancial.com.au.
3: Hamari love story to legendary ban gayi.
4: Legendary love stories ki to ending tragic hoti hai.
5: From the makers of Rocky aur Rani ki prem kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd. Chand

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत एक माल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: सोना चाहिदा,
3: भरोसा चाहिदा,
2: क्वालिटी ते बाई बैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाई बैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
4: रोज रोज शॉपिंग हुंदिया ने, पता नहीं केड़ा देवता राजी कीता इन्हां ने।
5: सूरज देवता
4: की मतलब?
5: ओ कमलिए, सन करंट वालियां तो जद्दा इन्हां ने सोलर पैनल लगवाया ता इन्हां दी सेविंग्स वध गई।
4: मैनू नहीं पता, आपा भी सोलर पैनल लगवाना है हुणे।
5: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम, सन करंट। देओ रेडियो हांजी दा हवाला ते पाओ $200 दा डिस्काउंट भी।
6: ਕੀ ਤੁਸੀਂ ਆਪਣੇ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ? ਵਿਕਟੋਰੀਅਨ ਐਨਰਜੀ ਅਪਗ੍ਰੇਡਸ ਨਾਲ ਹੁਣੇ ਸਹੀ ਮਦਦ ਪ੍ਰਾਪਤ ਕਰੋ। ਕੁਸ਼ਲ ਉਪਕਰਨਾਂ ਤੇ ਬਚਤ ਕਰੋ, ਜਿਵੇਂ ਕਿ ਇਲੈਕਟ੍ਰਿਕ ਏਅਰ ਕੰਡੀਸ਼ਨਰ ਲਗਾਉਣ ਦੇ ਖਰਚੇ ਵਿੱਚ $1610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿੱਚ $460 ਤੱਕ ਦੀ ਬਚਤ। energy.vic.gov.au ਤੇ ਜਾਓ। ਬਚਤ ਸਿਰਫ ਅੰਦਾਜ਼ੇ ਮੁਤਾਬਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ।
7: हमारी लव स्टोरी तो लेजेंडरी बन गई।
8: लेजेंडरी लव स्टोरीज की तो एंडिंग ट्रेजिक होती है।
9: फ्रॉम द मेकर्स ऑफ रॉकी और रानी की प्रेम कहानी, धर्मा प्रोडक्शंस प्रेजेंट्स चांद मेरा दिल। वॉच अनन्या पांडे एंड लक्ष्य इन चांद मेरा दिल, कमिंग टू सिनेमाज ऑन May 22nd।
10: ਜੀ ਕੀ ਹਾਲ ਹੈ ਪਿੱਠ ਦਰਦ ਦਾ?
11: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
10: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
12: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252।
13: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
14: ਕਤਰਾ ਤੇਰੇ ਪਿਆਰ ਦੇ ਰੰਗ ਵਿੱਚ ਰੰਗਿਆ ਹੈ, ਹਰ ਸਾਹ ਆਉਂਦਿਆਂ ਜਾਂਦਿਆਂ ਤੇਰੀ ਹੋਂਦ ਦਾ ਅਹਿਸਾਸ ਕਰਾਉਂਦਾ ਹੈ, ਪਰ ਪਤਾ ਨਹੀਂ ਕਿਉਂ ਦਿਲ ਦੀ ਚੀਜ਼ ਇਹੀ ਕਹਿੰਦੀ ਹੈ ਕਿ ਤੂੰ ਇੱਕ ਦਿਨ ਬਗਾਨੀ ਹੋ ਜਾਣਾ। ਸ਼ਾਹ ਵੇਲੇ ਚੜ੍ਹਦੇ ਵੱਲ ਟਿੱਬਿਆਂ ਵਾਲੇ ਰਾਹ 'ਤੇ ਇੰਤਜ਼ਾਰ ਕਰਾਂਗਾ ਮੈਂ, ਬਸ ਤੂੰ ਨਾਲ ਖੜੀ। ਜੱਟ ਜ਼ਮੀਨਾਂ ਜਾਇਦਾਦਾਂ ਦੇ ਮਾਣ ਨੂੰ ਹਿੱਕ ਦੇ ਜੋੜ 'ਤੇ ਤੋੜ ਕੇ ਦਿਖਾ ਦੂੰ।

0: ਰੇਡੀਓ ਹਾਂਜੀ 1674 ਐਮ। ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ, ਗਾਣਾ ਤੁਸੀਂ ਇੰਜੋਏ ਕੀਤਾ ਹੋਏਗਾ, ਜੈਜੀ ਬੀ ਅਤੇ ਲੱਗਦਾ ਬਗਾਨੀ ਹੋਏਗੀ। ਅਤੇ ਬੜਿਆਂ ਨੂੰ ਸ਼ਾਇਦ ਲੱਗ ਰਿਹਾ ਹੋਊਗਾ ਵੀ ਹੁਣ ਭਾਵੇਂ ਪੰਜਾਬ ਵਾਲੀ ਟਰੋਫੀ ਭਾਵੇਂ ਆਈ ਪੀ ਐੱਲ ਵਾਲੀ ਬਗਾਨੀ ਹੋ ਜਾਵੇ। ਚਲੋ ਖੈਰ, ਅੱਜ ਆਪਾਂ ਆਈ ਪੀ ਐੱਲ ਦੇ ਉੱਤੇ ਗੱਲਾਂ ਬਾਤਾਂ ਵੀ ਕਰਾਂਗੇ ਅਤੇ ਹੋਰ ਵੀ ਬਹੁਤ ਸਾਰਾ ਕੁਛ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅੱਜ 20 ਤਰੀਕ ਹੈ ਮਈ ਦਾ ਮਹੀਨਾ ਅਤੇ 2026। ਸੋ ਮਾੜੇ ਮਾੜੇ ਬੁਰੇ ਬੁਰੇ ਖਿਆਲ ਜਿਹੜੇ ਨੇ ਉਹ ਬਹੁਤ ਆਉਣੇ ਸ਼ੁਰੂ ਹੋ ਚੁੱਕੇ ਨੇ ਕ੍ਰਿਕਟ ਪ੍ਰੇਮੀਆਂ ਨੂੰ। ਅਤੇ ਇਸੇ ਕਰਕੇ ਸ਼ਾਇਦ ਵਾਰ ਵਾਰ ਕਿਹਾ ਜਾਂਦਾ ਵੀ ਤੁਸੀਂ ਕਿਸੇ ਦੇ ਫੈਨ ਹੋਣਾ ਅਤੇ ਗੱਲ ਦਿਲ 'ਤੇ ਲਾ ਲੈਣਾ, ਉਹ ਦੋ ਅਲੱਗ ਅਲੱਗ ਗੱਲਾਂ ਨੇ। ਸੋ ਇਹ ਗੱਲ ਆਪਾਂ ਤੁਹਾਡੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀਆਂ ਗੱਲਾਂ ਬਾਤਾਂ ਦੇ ਉੱਤੇ, ਚਰਚਾਵਾਂ ਦੇ ਆਧਾਰ ਦੇ ਉੱਤੇ ਤੁਹਾਡੇ ਨਾਲ ਕਰ ਰਹੇ ਹਾਂ। ਫਿਲਹਾਲ ਹਾਲੇ ਕਿੱਥੇ ਕਿ ਜੇ ਆਪਾਂ ਕੀ ਹਾਲੇ ਤੱਕ ਚਾਂਸ ਨੇ ਕੀ ਨਹੀਂ ਨੇ ਉਹਦੇ ਉੱਤੇ ਤਾਂ ਚਲੋ ਅੱਗੇ ਚੱਲ ਕੇ ਹੋਣਗੀਆਂ ਗੱਲਾਂ ਬਾਤਾਂ। ਹਾਲੇ ਵੀ ਕਈ ਨੇ ਜਿਨ੍ਹਾਂ ਨੇ ਆਸਾਂ ਪੂਰੀਆਂ ਪੂਰੀਆਂ ਹਾਲੇ ਤੱਕ ਵੀ ਡਟੀਆਂ ਨੇ, ਪੂਰੇ ਆਸਵੰਦ ਨੇ, ਅਤੇ ਕਈ ਨੇ ਜਿਨ੍ਹਾਂ ਨੂੰ ਬੁਰੇ ਬੁਰੇ ਖਿਆਲ ਆਉਣੇ ਸ਼ੁਰੂ ਹੋ ਚੁੱਕੇ ਨੇ। ਸੋ ਖੈਰ, ਅੱਜ ਦੇ ਪ੍ਰੋਗਰਾਮ ਦੀ ਥੋੜ੍ਹੀ ਜਿਹੀ ਰੂਪਰੇਖਾ ਤੁਹਾਡੇ ਨਾਲ ਸਾਂਝੀ ਕਰਦੇ ਨੇ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਅੱਜ ਕੁਛ ਚਰਚਾਵਾਂ ਆਈ ਪੀ ਐੱਲ ਦੇ ਉੱਤੇ ਹੋਣਗੀਆਂ, ਜੇ ਤੁਸੀਂ ਵੀ ਕਰਨਾ ਚਾਹੋ ਤਾਂ ਤੁਸੀਂ ਵੀ ਕਰ ਸਕਦੇ ਹੋ, ਪਰ ਅਗਲੇ ਹਿੱਸੇ ਦੇ ਵਿੱਚ। ਅਤੇ ਕੁਛ ਇੱਕ ਚੀਜ਼ਾਂ ਪਰਿਵਾਰਕ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਕੁਛ ਤਾਣੇ ਬਾਣੇ ਜਿਹੜੇ ਸਾਡੇ ਬਦਲ ਰਹੇ ਨੇ ਪਰਿਵਾਰਕ, ਉਸ ਆਧਾਰ ਦੇ ਉੱਤੇ ਅੱਜ ਦਾ ਸਾਡਾ ਜਿਹੜਾ ਡਿਸਕਸ਼ਨ ਦਾ ਵਿਸ਼ਾ ਇੱਕ ਸਟੇਜ ਦੇ ਉੱਤੇ ਇਹ ਵੀ ਰਹੇਗਾ ਕਿ ਅੱਜ ਕੱਲ੍ਹ ਦੀਆਂ ਜਿਹੜੀਆਂ ਜੈਨਜੀ ਨੇ ਉਹ ਮਾਵਾਂ ਨਹੀਂ ਬਣਨਾ ਚਾਹੁੰਦੀਆਂ, ਕਿਉਂ ਕਿੱਦਾਂ। ਕੱਲ੍ਹ ਦੇ ਦਿਨ ਦੀ ਇੱਕ ਰਿਪੋਰਟ ਆਸਟ੍ਰੇਲੀਆ ਦੀ, ਉਹ ਵੀ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ। ਅਤੇ ਇੱਕ ਅੱਜ ਦੇ ਦਿਨ ਦੀ ਰਿਪੋਰਟ ਜਿਹਦੇ ਵਿੱਚ ਕਿ ਸਪੀਡ ਘਟਾ ਕੇ ਅਤੇ 30 ਦੀ ਕਰਨ ਦੀ ਫਿਲਹਾਲ ਤਜਵੀਜ਼ ਅੱਗੇ ਨੂੰ ਵੱਧ ਰਹੀ ਹੈ ਸਰਕਾਰ ਨੇ, ਵਿਕਟੋਰੀਆ ਸਰਕਾਰ ਨੇ ਇਹਦੇ ਉੱਤੇ ਬਜਟ ਵੀ ਦਿੱਤਾ ਵਾ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਅਤੇ ਕਿਉਂ ਇੱਦਾਂ ਦੇ ਵਿਚਾਰ ਆ ਰਹੇ ਨੇ। ਅਤੇ ਹੋਰ ਵੀ ਬਹੁਤ ਸਾਰਾ ਕੁਛ ਅੱਜ ਦੇ ਪ੍ਰੋਗਰਾਮ ਦੇ ਵਿੱਚ, ਅਤੇ ਉਹ ਵੱਧਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ। ਅੱਜ ਮੇਰੇ ਨਾਲ ਨੇ ਅਮਰਿੰਦਰ ਗਿੱਧਾ ਜੀ। ਗਿੱਧਾ ਸਾਹਿਬ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
1: ਧੰਨਵਾਦ ਭਾਅ ਜੀ ਤੁਹਾਡਾ, ਸਾਰੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੜੇ ਸੋਹਣੇ ਟੌਪਿਕ ਨੇ ਜਿਹੜੇ ਅੱਜ ਤੁਸੀਂ ਛੇੜੇ ਆ, ਅਤੇ ਬਾਕੀ ਵਧੇਰੇ ਸਾਂਝ ਆ ਜਿਹੜੀ ਉਹ ਆਪਾਂ ਲਿਸਨਰਸ ਨਾਲ ਵੀ ਜਿਹੜੀ ਆ ਉਹ ਜ਼ਰੂਰ ਪਾਵਾਂਗੇ, ਅਤੇ ਪ੍ਰੋਗਰਾਮ ਦਾ ਹਿੱਸਾ ਬਣਾਉਣ ਦੇ ਲਈ ਧੰਨਵਾਦ ਤੁਹਾਡਾ ਵੀ।
0: ਜੀ ਬਿਲਕੁਲ ਜੀ, ਅੱਜ ਗਿੱਧਾ ਸਾਹਿਬ ਨੇ ਸਾਡੇ ਨਾਲ, ਅਤੇ ਪ੍ਰੀਤਿੰਦਰ ਗਰੇਵਾਲ ਜੀ ਅੱਜ ਛੁੱਟੀ ਦੇ ਉੱਤੇ ਨੇ, ਅਤੇ ਗਿੱਧਾ ਸਾਹਿਬ ਆਏ ਨੇ, ਅਤੇ ਫਿਰ ਇੰਸ਼ੋਰੈਂਸ ਦੀ ਗੱਲ ਨਾ ਹੋਵੇ, ਖੇਡਾਂ ਦੀ ਗੱਲ ਨਾ ਹੋਵੇ, ਰਾਜਨੀਤੀ ਦੀ ਗੱਲ ਨਾ ਹੋਵੇ, ਇਹ ਹੋ ਨਹੀਂ ਸਕਦਾ।
1: ਮੈਂ ਅੱਗੇ ਗਾਣਿਆਂ ਦੀ ਗੱਲ ਕਰਕੇ ਹਟਿਆ ਪਹਿਲਾਂ ਆਫ ਦਾ ਮਾਈਕ ਕੇ, ਭਾਈ ਪਤਾ ਨਹੀਂ ਕਿੱਥੋਂ ਕੱਢ ਕੇ ਲਾਉਂਦੇ ਹਾਂ।
0: ਨਹੀਂ ਉਹ ਤਾਂ ਕੁਦਰਤੀ ਕਿਤੇ ਬਜ
1: ਬੰਦਾ, ਵੈਸੇ ਨਾ ਉਹ ਮਾਹੌਲ ਜਿਹਾ ਯਾਦ ਆ ਜਾਂਦਾ ਵੀ ਠੰਡ ਦੇ ਉੱਤੇ ਸਕੂਲ ਚੱਲੇ ਆ ਸਾਈਕਲ ਤੇ, ਹੈ ਨਾ, ਤੇ ਨਾਲ ਉਦੋਂ ਟੇਪਾਂ ਉੱਤੇ ਬਾਹਰ ਕੱਢ ਕੇ ਸਪੀਕਰ ਲੱਗ ਜਾਂਦੇ ਸੀ ਉਸ ਟਾਈਮ, ਹਨਾ, ਤੇ ਧੁੰਦ ਦੇ ਨਾਲ ਹੱਥ ਹੁੱਥ ਐਨ ਹੋਏ ਆ ਪੂਰੇ। ਮੈਨੂੰ ਤਾਂ ਉਹ ਯਾਦ ਆ ਮਾਹੌਲ ਕਿਉਂਕਿ ਸਾਡੇ ਪਿੰਡ ਤੋਂ ਹੀ ਨਾ ਕੀ ਕਹਿੰਦੇ ਨੇ ਉਹ ਜਿਹੜਾ ਕੈਸਟਾਂ ਦੀ ਦੁਕਾਨ ਸ਼ਹਿਰ ਕਰਦਾ ਸੀ ਜਾ ਕੇ।
0: ਅੱਛਾ, ਉੱਥੇ ਭਰ ਕੇ ਉੱਥੇ
1: ਘਰਦਿਆਂ ਨੇ ਜ਼ਿੰਮੇਵਾਰੀ ਉਹਨੂੰ ਦਿੱਤੀ ਵੀ ਇਹਦੇ ਨਾਲ ਸਾਈਕਲ ਤੇ ਸ਼ਹਿਰ ਤੱਕ,
0: ਜਿਹੜਾ ਕੈਸਟੋਟੇ ਹੁੰਦੇ,
1: ਹਾਂ ਛੋਟੇ ਹੁੰਦੇ ਸੀ ਨਾ।
0: ਅੱਛਾ,
1: ਉਹਦੀ ਸੁਪਰਵਿਜ਼ਨ ਤੇ ਉਹਨੇ ਜਾ ਕੇ ਪਹਿਲਾਂ ਤਾਂ ਨਿਆਣਿਆਂ ਨੂੰ ਸਾਰਿਆਂ ਨੂੰ ਚਾਹ ਚੂਹ ਪਿਲਾਉਣੀ, ਹੈ ਨਾ, ਠੰਡੇ, ਤੇ ਉਦੋਂ ਦੀ ਆਹ ਟੋਨ ਮੇਰੇ ਉਦੋਂ ਦੀ ਕੰਨਾਂ 'ਚ ਜੀ ਨਾ,
0: ਡੰਡੇ ਡੰਡੇ ਡੰਡੇ
1: ਆਇਆ, ਅੱਜ ਵੀ ਉਨੀ ਦੂਰ ਹੋਈਆਂ

0: ਚੀਰਾ ਪੂੰਜੀ ਵਾਲਾ ਕੰਮ ਹੈ। ਹਾਂ, ਇੱਥੋਂ ਨੌਰੇ ਵਾਰਨ ਤੋਂ ਗਿੱਲਾ ਜਿਹਾ ਹੋਣਾ ਸ਼ੁਰੂ ਹੋ ਜਾਂਦਾ,
1: ਹਲਕਾ ਹਲਕਾ
0: ਧੁੱਪ ਚੜ੍ਹਦੀ ਰਹਿੰਦੀ ਹੈ ਨਾ।
1: ਹਾਂ, ਮੀਂਹ ਵੀ ਪਤਾ ਨੀ ਇੱਥੇ ਕਿੱਦਾਂ ਦਾ, ਮਤਲਬ ਇਹ ਵੀ ਮਾੜਾ ਮਾੜਾ ਜਿਹਾ ਪੈਂਦਾ ਰਹਿੰਦਾ ਤੇ ਬੰਦੇ ਨੂੰ ਲੱਗਦਾ ਵੀ ਚਲੋ ਕੀ ਪਾਣੀ ਦੇਣਾ,
0: ਇਸੇ ਕਰਕੇ ਤਾਂ ਸਪੀਡ ਘਟਾਉਣ ਡਿਆ
1: ਹਨਾ। ਨਹੀਂ, ਮੈਂ ਗਾਰਡਨਿੰਗ ਦੀ ਗੱਲ ਕਰਦਾ ਵੀ ਗਿੱਲਾ ਗਿੱਲਾ ਜਿਹਾ ਰਹਿੰਦਾ ਤੇ ਬੰਦੇ ਨੂੰ ਲੱਗਦਾ ਵੀ ਚੱਲ ਮੀਂਹ ਤੇ ਪੈਣ ਹੀ ਡਿਆ, ਪਰ ਜਿੱਦਾਂ ਇੱਕ ਦਿਨ ਨਾ ਪਵੇ ਤੇ ਤੁਸੀਂ ਜਾ ਕੇ ਕਿਤੇ ਵੇਖੋ ਤਾਂ ਸੁੱਕਾ ਪਿਆ ਹੁੰਦਾ, ਪਤਾ ਨੀ ਉਹ ਮੀਂਹ ਕਿੱਥੇ ਰਹਿ ਜਾਂਦਾ, ਉਹ ਤਾਂ ਹੀ ਕਿਤੇ ਪੱਤਿਆਂ ਪੁੱਤਿਆਂ ਤੇ ਚੰਬੜਿਆ ਰਹਿੰਦਾ,
0: ਉੱਥੇ ਸੁੱਕ ਜਾਂਦਾ,
1: ਵਾਸ਼ਪੀਕਰਨ ਹੋਈ ਜਾਂਦਾ ਨਾਲ ਨਾਲ। ਅਸਲ ਚ ਉਹ ਖੁਸ਼ਕੀ ਇੰਨੀ ਹੈ ਨਾ,
0: ਬਿਲਕੁਲ
1: ਖੁਸ਼ਕੀ ਇੰਨੀ ਹੈ ਧਰਤੀ ਦੇ ਵਿੱਚ, ਲੋਕਾਂ ਚ, ਸਾਡੀ ਚਮੜੀ ਚ ਖੁਸ਼ਕੀ ਇੰਨੀ ਹੈ ਤੇ ਖੁਸ਼ਕੀ ਹੁਣ ਹੋਰ ਵਧਣੀ ਹੈ ਭਾਈ। ਆਪਣਾ ਤੁਸੀਂ ਖਿਆਲ ਰੱਖਿਓ, ਸਿਆਲ ਦਾ ਸ਼ੁਰੂ ਹੋ ਚੁੱਕਾ ਵਾ ਸੀਜ਼ਨ ਹੁਣ, ਤੇ ਐਰਕੀ ਤੇ ਮਤਲਬ ਇੱਕਦਮ ਜਿਹਾ ਹੀ ਹੋ ਗਿਆ ਨਾ ਕੰਮ,
0: ਇੱਕਦਮ ਜੀ।
1: ਹਾਂ, ਹਾਲੇ ਵੀ ਲੱਗੀ ਜਾਂਦਾ ਕਈ
0: ਡੇਢ ਦੋ ਚ ਹੀ ਫਰਕ ਪੈ ਗਿਆ।
1: ਹਾਂ, ਹਾਲੇ ਵੀ ਕਈਆਂ ਨੂੰ ਲੱਗੀ ਜਾਂਦਾ ਜਾਂ ਲੱਗਾ ਲੱਗੀ ਜਾਂਦਾ ਸੀ ਵੀ ਫਿਰ ਗਰਮੀ ਹਲੇ ਹੈਗੀ ਹੈਗੀ ਹੈਗੀ ਹੈ, ਪਰ ਨਹੀਂ ਲੱਗਦਾ ਵਾ ਵੀ ਹੁਣ। ਕਈ ਵਾਰੀ ਆਪਣਾ ਜੂਨ ਤੱਕ ਵੀ ਠੀਕ ਠਾਕ ਜਿਹਾ ਚੱਲੀ ਜਾਂਦਾ ਹੁੰਦਾ,
0: ਪਰ ਮੈਨੂੰ ਲੱਗਦਾ ਭਾਜੀ ਪਿਛਲੀ ਵਾਰ ਨਾਲੋਂ ਐਤਕੀ ਥੋੜ੍ਹਾ ਜਿਹਾ ਹੈ ਮੌਸਮ ਦੇ ਵਿੱਚ, ਇੰਨੀ ਸਰਦੀ
1: ਲਾਨੀਨਾ ਲਾਨੀਨਾ ਹੋਇਆ ਵਾ, ਮਤਲਬ ਇਹ ਵਾਵਾ ਇੱਦਾਂ ਦੀਆਂ ਨਾ ਖ਼ਬਰਾਂ ਤੇ ਇੱਦਾਂ ਦੀਆਂ ਗੱਲਾਂ ਬਾਤਾਂ ਦੇ ਨਾਲ,
0: ਪਰ ਫਲੂ ਤੋਂ ਬਚ ਕੇ ਉਹ ਦੌਰ ਵੀ ਸ਼ੁਰੂ ਹੋਇਆ ਹੈ ਸਾਰੇ ਪਾਸੇ ਹੁਣ,
1: ਉਹ ਵੈਸੇ ਨਾ ਖਤਮ ਹੀ ਨਹੀਂ ਕਦੀ ਹੋਇਆ।
0: ਅੱਛਾ,
1: ਹਾਂ, ਫਲੂ ਦਾ ਤੇ ਮੈਨੂੰ ਇੱਦਾਂ ਲੱਗਦਾ ਵੀ ਜਿਹੜੇ ਆਸ ਪਾਸ ਆ ਜੇ ਨੇੜੇ ਉਸ ਸਰਕਲ ਜਿਹਦੇ ਵਿੱਚ ਉਹ ਪੂਰੀ ਤਬਾਹੀ ਮਚੀ ਮਚਾਉਂਦਾ ਤੇ ਉਸ ਬੰਦੇ ਨੂੰ ਲੱਗਦਾ ਵੀ ਫਲੂ ਫਲੂ ਫਲੂ ਫਲੂ ਬਹੁਤ ਹੋਇਆ, ਤੇ ਦੂਜਾ ਜਿਹੜਾ ਬਚ ਜਾਂਦਾ ਪਰੇ ਪਰੇ ਰਹਿ ਜਾਂਦਾ ਉਹਨੂੰ ਲੱਗਦਾ ਵੀ ਠੀਕ ਹੈ ਚਲੋ ਏਡੀ ਕਿਹੜੀ ਗੱਲ ਹੈ। ਪਰ ਹੁਣ ਆਪਾਂ ਇਹ ਵੇਖਦੇ ਹਾਂ ਵੀ ਭਾਵੇਂ ਗਰਮੀ ਵੀ ਹੋਵੇ ਅੱਗੇ ਹੁੰਦਾ ਸੀ ਵੀ ਸਿਆਲ ਦੇ ਵਿੱਚ ਤੇ ਜਾਂ ਫਿਰ ਚੜ੍ਹਦੇ ਮੌਸਮ ਦੇ ਵਿੱਚ ਲਹਿੰਦੇ ਮੌਸਮ ਦੇ ਵਿੱਚ, ਤੇ ਹੁਣ ਤੁਸੀਂ ਵੇਖਿਆ ਹੋਊਗਾ ਵੀ ਹੁਣ ਤਾਂ ਗਰਮੀ 'ਚ ਵੀ ਨਹੀਂ ਹਟਦਾ
0: ਇੱਥੇ, ਖਾਸ ਕਰਕੇ ਭਾਈ ਆਈ ਡੋਨਟ ਨੋ, ਚਲੋ ਨਿਊਜ਼ੀਲੈਂਡ ਵੀ ਇਹਦੇ ਨਾਲੋਂ ਜ਼ਿਆਦਾ ਮੀਂਹ ਪੈਂਦਾ, ਇੱਥੇ ਇਹਨਾਂ ਨੂੰ ਠੰਡਾ ਵੀ ਹੈ, ਉੱਥੇ ਵੀ ਰਹੇ ਹਾਂ, ਪਰ ਇੱਥੇ ਉਹ ਚੀਜ਼ ਆਈ ਡੋਨਟ ਨੋ ਵਾਏ ਜ਼ਿਆਦਾ ਟ੍ਰਿਗਰ ਹੁੰਦੀ ਹੈ ਉਹਦੇ ਵਿੱਚ। ਚਲੋ ਉੱਥੇ ਹੁਣ ਅਸੀਂ ਜਿੱਦਾਂ ਪੋਲਨ ਨਹੀਂ ਕਦੀ ਅਸੀਂ ਸੁਣਿਆ ਹੈ ਨਾ, ਨਿਊਜ਼ੀਲੈਂਡ, ਤੇ ਮੈਨੂੰ ਜ਼ਿਆਦਾ ਲੱਗਦਾ ਵੀ ਉਹ ਜ਼ਿਆਦਾ ਵਾਇਰਸ ਹੀ ਉਹਦੇ ਨਾਲ ਟਰੈਵਲ ਕਰਦੇ ਆ, ਕਿਉਂਕਿ ਹਰ ਦੂਸਰਾ ਦਿਨ ਦਾ ਬੰਦਾ ਇਹੀ ਕਹਿੰਦਾ ਵੀ ਤੈਨੂੰ ਉਹਦੇ ਤੋਂ ਐਲਰਜੀ ਆ ਜਾਂ ਉਹਦੇ ਕਰਕੇ ਤੈਨੂੰ ਇੱਦਾਂ ਹੋਇਆ। ਹੁਣ ਉਹੀ ਬੰਦੇ ਇੱਥੋਂ ਕਈ ਜਦੋਂ ਮੂਵ ਕਰ ਜਾਂਦੇ ਆ ਬ੍ਰਿਸਬੇਨ ਵੱਲ ਨੂੰ ਤਾਂ ਉਹ ਬੜੇ ਵਧੀਆ ਠੀਕ ਰਹਿ ਜਾਂਦੇ ਆ ਹਨਾ,
1: ਦਿਮਾਗ ਵੀ ਐਕਸੈਪਟ ਕਰ ਲੈਂਦਾ ਨਾ ਕਈ ਚੀਜ਼ਾਂ,
0: ਇਹ ਵੀ ਚੀਜ਼ ਹੈਗੀ ਆ, ਹਾਂ, ਸਾਈਕੋਲੋਜੀਕਲੀ ਵੀ ਬਹੁਤ ਚੀਜ਼ਾਂ ਇੰਪੈਕਟ ਕਰਦੀਆਂ। ਬਟ ਇਹ 'ਚ ਮਤਲਬ ਐਜ਼ ਕੰਪੇਅਰ ਟੂ ਜੇ ਅਸੀਂ ਦੇਖੀਏ ਵੈਟ ਵੈਦਰ, ਤਾਂ ਨਿਊਜ਼ੀਲੈਂਡ ਤਾਂ ਕਈ ਵੇਲੇ 30-30 ਦਿਨ ਨਹੀਂ ਹਟਦੀ ਭੂਰ ਪਈ ਜਾਂਦਾ ਉੱਦਾਂ ਦਾ ਜਿੱਦਾਂ ਪੱਤਿਆਂ 'ਤੇ ਰਹਿਣ ਵਾਲਾ।
1: ਅੱਛਾ,
0: ਹਾਂ, ਉਹ ਤਾਂ ਔਕਲੈਂਡ ਖਾਸ ਕਰਕੇ
1: ਅਤੇ ਠੰਡ ਹੋ ਜਾਂਦੀ ਫਿਰ ਉਹਦੇ ਨਾਲ।
0: ਹਾਂਜੀ ਹਾਂਜੀ, ਠੰਡ ਹੋ ਜਾਂਦੀ ਹੈ, ਪਰ ਉਹ ਫਿਰ ਇੰਨਾ ਫਲੂ ਨਹੀਂ ਗਿਰਣੀ ਕਿ ਇੱਥੇ ਕਾਮਨ ਦੇਖਿਆ ਜਿੰਨਾ ਮੈਂ ਇੱਥੇ ਆ ਕੇ,
1: ਇੱਥੇ ਜ਼ਿਆਦਾ ਨਾ ਸਟੇਟ ਆਫ ਅਲਰਜੀਜ਼ ਹੈ ਨਾ ਫਿਰ।
0: ਅੱਛਾ,
1: ਮੈਲ ਵਿਕਟੋਰੀਆ ਨੂੰ
0: ਓਕੇ
1: ਸਟੇਟ ਆਫ ਅਲਰਜੀਜ਼ ਵੀ ਕਿਹਾ ਜਾਂਦਾ।
0: ਓਕੇ,
1: ਹਾਂ, ਇਕੱਲਾ ਸਟੇਟ ਆਫ ਸਪੋਰਟਸ ਨਹੀਂ ਆ, ਇਹ
0: ਸਟੇਟ ਆਫ ਐਜੂਕੇਸ਼ਨ ਵੀ ਆ,
1: ਸਟੇਟ ਆਫ ਅਲਰਜੀਜ਼ ਵੀ ਆ,
0: ਕਿਤੇ ਨਾ ਕਿਤੇ ਪਾਸੇ ਫੜ ਹੀ ਲੈਣਗੇ ਹੈ ਨਾ।
1: ਹਾਂ, ਕੁਛ ਨਾ ਕੁਛ ਕਿਤੇ ਨਾ ਕਿਤੇ।
0: ਪਿਛਲੀ ਵਾਰ ਮੈਂ ਵੀ ਬੜਾ ਕਸੂਤਾ ਰਿਹਾ, 2 ਹਫ਼ਤੇ ਦਾ ਸੋਹਣਾ ਜਿੱਦਾਂ ਵਾਹਵਾ ਰੌਣਕ ਲਾਈ ਹੈ, ਅਤੇ ਪਰ ਐਤਕੀ ਸੁੱਖ ਨਾਲ ਬਚਾ ਆ।
1: ਨਹੀਂ, ਬੜਾ ਔਖਾ ਵਾ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨਾ ਤੁਹਾਨੂੰ ਇੱਕ ਤਾਂ ਉਦੋਂ ਹੁੰਦੀਆਂ ਜਦੋਂ ਤੁਸੀਂ ਬਹੁਤ ਜ਼ਿਆਦਾ ਕੰਮ ਦੇ ਵਿੱਚ ਤੁਸੀਂ ਫਸੇ ਹੁੰਦੇ, ਤੁਸੀਂ ਬਹੁਤੀ ਰੈਸਟ ਨਹੀਂ ਕਰ ਪਾਉਂਦੇ, ਖਾਣ ਪੀਣ ਦਾ ਧਿਆਨ ਵੀ ਉਦੋਂ ਨਹੀਂ ਰਹਿੰਦਾ, ਉਦੋਂ ਹੀ ਇਮਿਊਨਿਟੀ ਤੁਹਾਡੀ ਵੀਕ ਜਾਂਦੀ ਆ, ਉਦੋਂ ਤੁਸੀਂ ਫੜੇ ਜਾਂਦੇ ਹੋ, ਅਤੇ ਉਦੋਂ ਹੀ ਤੁਹਾਨੂੰ ਜਿਹੜਾ ਇੱਕ ਤਾਂ ਤੁਸੀਂ ਜ਼ਿਆਦਾ ਬਿਜ਼ੀ ਹੁੰਦੇ।
0: ਇਹ ਗੱਲ ਵੈਸੇ ਮੈਨੂੰ ਸੰਬੋਧਨ ਕਰਕੇ ਆਖੀ ਗਈ ਆ।
1: ਨਹੀਂ ਨਹੀਂ, ਸਾਰੇ ਉਹ ਆਉਂਦੇ ਹੁੰਦੇ ਵੀ ਜਿੱਦਾਂ ਹਨੇਰੇ 'ਚ ਤੁਸੀਂ ਢੀਮ ਮਾਰੋ ਤੇ ਜਿਹਨੂੰ ਵੀ ਵੱਜੂਗੀ ਉਹ ਜਿੱਦਾਂ।
0: ਨਹੀਂ, ਇੱਥੇ ਤਾਂ ਲੈਟ 'ਚ ਹੀ ਵੱਜੀ ਹੈ ਮੇਰੇ,
1: ਹੈ ਨਾ। ਇੱਕ ਹਰ ਇੱਕ ਦਾ ਇਹੋ ਹਾਲ ਹੈ, ਵੇਖੋ।
0: ਨਹੀਂ, ਸਹੀ ਹੈ,
1: ਹੈ ਨਾ, ਹਰ ਇੱਕ ਦਾ ਇੱਕ ਦਿਨ
0: ਨਹੀਂ ਪੈਂਦਾ ਫਰਕ ਭਾਜੀ, ਜਦੋਂ ਬੋਡੀ ਨੂੰ ਰੈਸਟ ਹੀ ਨਹੀਂ ਮਿਲਣੀ ਤਾਂ ਡੈਫੀਨੇਟਲੀ ਤੁਸੀਂ।
1: ਅੱਛਾ, ਅੱਗੇ ਨਾ ਇੱਕ ਚੀਜ਼ ਸੀਗੀ, ਪਹਿਲਾਂ ਹੁਣ ਸਾਰੇ ਆਪਾਂ ਇੱਕੋ ਗੱਡੀ 'ਚ ਆਪਾਂ ਸਵਾਰ ਹਾਂ, ਪਹਿਲੀਆਂ ਦੇ ਵਿੱਚ ਨਾ ਥੋੜ੍ਹਾ ਜਿਹਾ ਫਰਕ ਹੁੰਦਾ ਸੀ, ਹੁਣ ਸਾਡੇ ਸਾਰਿਆਂ ਦੇ ਪੈਟਰਨ ਇੱਦਾਂ ਦੇ ਹੋ ਗਏ। ਪਹਿਲੀਆਂ ਦੇ ਵਿੱਚ ਕੁਛ ਇੱਕ ਖਾਸ ਕੋਈ ਜੌਬ ਵਾਲੇ ਉਹਨਾਂ ਨੂੰ ਇਹ ਚੀਜ਼ ਜਿਹੜੀ ਜ਼ਿਆਦਾ ਮਤਲਬ ਜ਼ਿਆਦਾ ਭਾਰ ਜਾਂ ਸਟ੍ਰੈਸ ਉਹ ਚੀਜ਼ ਜ਼ਿਆਦਾ ਓਵਰਵਰਕ ਉਹ ਜ਼ਿਆਦਾ ਉਹਨਾਂ ਨੂੰ ਤੰਗ ਕਰਦਾ ਸੀ, ਜਾਂ ਉਹਨਾਂ ਨੂੰ ਇਹ ਚੀਜ਼ ਜ਼ਿਆਦਾ ਮਹਿਸੂਸ ਹੁੰਦੀ ਸੀ ਵੀ ਸਾਡੇ ਕੋਲ ਆਪਣੇ ਆਪ ਦੇ ਲਈ ਟਾਈਮ ਹੀ ਨਹੀਂ ਬਚਦਾ, ਹੈ ਨਾ। ਫਿਰ ਉਹਨਾਂ ਨੇ ਪਰਸਨਲ ਅਸਿਸਟੈਂਟ ਰੱਖਣੀਆਂ ਸ਼ੁਰੂ ਕੀਤੀਆਂ, ਹੈ ਨਾ, ਅਤੇ ਅੱਜ ਕੱਲ੍ਹ ਤਾਂ ਨਾਮ ਹੀ ਬਦਲਤਾ ਪਤਾ।
0: ਅੱਛਾ,
1: ਹਾਂ, ਅੱਜ ਕੱਲ੍ਹ ਉਹਨੂੰ ਕਹਿੰਦੇ ਆ, ਅੱਗੇ ਕਹਿੰਦੇ ਸੀ ਪੀਏ, ਤੇ ਹੁਣ ਕਹਿੰਦੇ ਆ ਈਏ

0: ਅੱਛਾ
1: ਹਾਂ ਐਗਜ਼ੀਕਿਊਟਿਵ ਅਸਿਸਟੈਂਟ
0: ਐਗਜ਼ੀਕਿਊਟਿਵ ਅਸਿਸਟੈਂਟ
1: ਹਾਂ ਜੀ ਤੇ ਵੈਸੇ ਵੇਖਿਆ ਜਾਵੇ ਤਾਂ ਕਿੰਨਾ ਚਿਰ ਤੱਕ ਇਹਨਾਂ ਨੇ ਗਲਤੀ ਨਾਂ ਦੇ ਛੱਡਿਆ ਨਾ ਪਰਸਨਲ ਮਤਲਬ
0: ਨਹੀਂ ਉਹਦੇ ਮੋਰੇ ਵੀ ਪੀ ਲਾ ਦਿੰਦੇ ਨਾ ਕਿ ਪਰਸਨਲ ਐਗਜ਼ੀਕਿਊਟਿਵ ਅਸਿਸਟੈਂਟ
1: ਅੱਛਾ ਪਰਸਨਲ ਐਗਜ਼ੀਕਿਊਟਿਵ ਓਕੇ ਤੇ ਮੈਂ ਉਦਾਂ ਮੈਂ ਇਹ ਸੋਚ ਰਿਹਾ ਹਾਂ
0: ਹਾਂਜੀ
1: ਵੀ ਜਦੋਂ ਤੁਸੀਂ ਪਹਿਲੀ ਗੱਲ ਤੇ ਆ ਵੀ ਹੁਣ ਪਤਾ ਇਹਨੂੰ ਕਿੱਦਾਂ ਕਿਹਾ ਜਾ ਰਿਹਾ ਵੀ ਜਿਹੜਾ ਪਰਸਨਲ ਸ਼ਬਦ ਆ ਇਹ ਕਿੱਡਾ ਗਲਤ ਆ ਵੀ ਪਰਸਨਲ ਅਸਿਸਟੈਂਟ ਕਿੱਦਾਂ ਮਤਲਬ ਇੱਕ ਖਾਸ ਤੌਰ ਦੇ ਉੱਤੇ ਜ਼ਿਆਦਾਤਰ ਕੁੜੀਆਂ ਇਹ ਕੰਮ ਕਰਦੀਆਂ ਸੀ
0: ਹਾਂਜੀ ਹਾਂਜੀ
1: ਤੇ ਉਹਦੇ ਵਿੱਚ ਕਿਉਂ ਹੁਣ ਚੇਂਜ ਕੀਤਾ ਗਿਆ ਹੋਊਗਾ ਇਹ ਆਪਾਂ ਸਮਝਦੇ ਹਾਂ ਨਾ ਤੇ ਪਰ ਹੁਣ ਇਹਦੀ ਐਕਸਪਲੇਨੇਸ਼ਨ ਨੇ ਦੱਸਿਆ ਵੀ ਇਹ ਗਲਤ ਸੀ ਪਰਸਨਲ ਕਿਉਂ
0: ਐਗਜੈਕਟਲੀ
1: ਤੇ ਪਰ ਹੈਰਾਨੀ ਦੀ ਗੱਲ ਆ ਵੀ ਹੁਣ ਸਾਨੂੰ ਦੱਸਿਆ ਤੇ ਹੁਣ ਹੀ ਅਸੀਂ ਸੋਚਣਾ ਸ਼ੁਰੂ ਕੀਤਾ ਵੀ ਹਾਂ ਹਾਂ ਤੇ ਗਲਤ ਆ
0: ਮੈਨੂੰ ਲੱਗਦਾ
1: ਉਦੋਂ ਤੱਕ ਅਸੀਂ ਸੋਚਿਆ ਹੀ ਨਹੀਂ ਆ ਵੀ ਇਹ ਗਲਤ ਸੀ ਮਤਲਬ ਜਿੱਦਾਂ ਦਾ ਤੁਹਾਨੂੰ ਇੱਕ ਪਾਥ ਦੇ ਦਿੱਤਾ ਜਾਵੇ ਉਦਾਂ ਦੇ ਕੱਲ੍ਹ ਨੂੰ ਐਗਜ਼ੀਕਿਊਟਿਵ 'ਚ ਵੀ ਕੁਛ ਨਿਕਲ ਆਊਗਾ ਤਾਂ ਅਸੀਂ ਕਹਿਣਾ ਹਾਂ ਇਹ ਵੀ ਗਲਤ ਸੀ
0: ਇਹ ਵੀ ਗਲਤ ਸੀ
1: ਸੋ ਜਿੱਦਾਂ ਦਾ ਸਾਨੂੰ ਸੋਚਣ ਦਾ ਇੱਕ ਨਜ਼ਰੀਆ ਦੇ ਦਿੱਤਾ ਜਾਂਦਾ ਉਦਾਂ ਦਾ ਆਪਾਂ ਸੋਚਣਾ ਸ਼ੁਰੂ ਮੇਰੇ ਕੱਲ੍ਹ ਪਰਸੋਂ ਜੇ ਕਿਸੇ ਨਾਲ ਗੱਲ ਚੱਲ ਰਹੀ ਉਹ ਕਹਿੰਦੇ ਕਿ ਮੈਨੂੰ ਨਾ ਇੱਦਾਂ ਫੀਲ ਹੋਣ ਲੱਗ ਪਿਆ ਜਦੋਂ ਹੁਣ ਮੈਂ ਖਬਰਾਂ ਖੁਬਰਾਂ ਜਿੱਦਾਂ ਮੈਂ ਵੀ ਕਹਿੰਦਾ ਹੁੰਦਾ ਵੀ ਮੈਂ ਵੀ ਸਿਰਫ ਪੜ੍ਹਨ ਦੇ ਲਈ ਉੱਥੋਂ ਤੱਕ ਹੀ ਰੱਖੋ ਤੁਹਾਡੇ 'ਤੇ ਅਸਰ ਬਹੁਤ ਕਰਦੀਆਂ
0: ਹੈ ਨਾ
1: ਅਤੇ ਜਦੋਂ ਉਸ ਤੋਂ ਪਹਿਲਾਂ ਇੱਕ ਹੋਰ ਗੱਲ ਕਿ ਉਹ ਇੱਥੇ ਬਜ਼ੁਰਗ ਹੀ ਉਹ ਅਤੇ ਇੱਥੋਂ ਦੇ ਅਤੇ ਉਹ ਕਹਿੰਦੇ ਵੀ ਆਏ ਤਾਂ ਚਲੋ ਬਾਹਰੋਂ ਹੋਣਗੇ ਅਤੇ ਉਹ ਕਹਿੰਦੇ ਵੀ ਜੇ ਤੁਸੀਂ ਖਬਰਾਂ ਪੜ੍ਹਨੀਆਂ ਛੱਡ ਦਿਉ ਅਤੇ ਤੁਹਾਡੀ 10 ਸਾਲ ਉਮਰ ਵੱਜੂਗੀ
0: ਅੱਛਾ
1: ਅਤੇ ਮੈਂ ਕਹਿੰਦੇ ਵੀ ਇਸੇ ਕਰਕੇ ਆਪਣਾ ਉਹ ਵਾਲਾ ਫੋਨ ਨਹੀਂ ਮੈਂ ਰੱਖਿਆ
0: ਅਤੇ
1: ਇਸੇ ਕਰਕੇ ਹੀ ਮੈਂ ਟੀ ਵੀ ਦੇ ਉੱਤੇ ਕਦੀ ਵੀ ਕੋਈ ਚੈਨਲ ਜਿਹੜਾ ਖਬਰਾਂ ਵਾਲਾ ਮੈਂ ਔਨ ਨਹੀਂ ਹੋਣ ਦਿੱਤਾ ਆਪਣੇ ਘਰ ਦੇ ਵਿੱਚ ਅਤੇ ਇਹ ਮੈਂ ਲਗਭਗ 21 ਸਾਲ ਪਹਿਲਾਂ ਛੱਡਿਆ ਸੀ ਇਹ ਕੰਮ ਅਤੇ ਉਸ ਤੋਂ ਬਾਅਦ 'ਚ ਮੈਂ ਕਾਫੀ ਠੀਕ ਫੀਲ ਕਰਦਾ
0: ਓਕੇ
1: ਬਹੁ ਕੇਅਰ ਜੋ ਮਰਜ਼ੀ ਆਲੇ ਦੁਆਲੇ ਹੁੰਦਾ ਰਹੇ ਆਈ ਡੋਂਟ ਕੇਅਰ ਮੇਰੇ ਲਾਗੇ ਬਹਿ ਕੇ ਕਹਿੰਦਾ ਵਾ ਕੋਈ ਖਬਰਾਂ ਦੀ ਗੱਲ ਕਰੇ ਨਾ ਅਤੇ ਮੈਂ ਕਹਿੰਦਾ ਹੁੰਦਾ ਵਾ ਵੀ ਮੈਂ ਇੱਕ ਮਿੰਟ ਆਇਆ ਅਤੇ ਤੂੰ ਆਪਣੇ ਤੱਕ ਰੱਖ ਕਿੱਥੇ ਕੀ ਬਦਲਾਅ ਹੋਇਆ ਕੀ ਹੋਇਆ ਕਿੱਦਾਂ ਹੋਇਆ ਅਤੇ ਮੈਂ ਰਿਲਾਈਜ਼ ਕਰਦਾ ਵੀ 21 ਸਾਲਾਂ ਦੇ ਵਿੱਚ ਮੈਨੂੰ ਕੋਈ ਖਾਸ ਫਰਕ ਨਹੀਂ ਪਿਆ ਜਿਹੜੀ ਕੋਈ ਬਹੁਤ ਜ਼ਿਆਦਾ ਜ਼ਰੂਰੀ ਕੋਈ ਅਪਡੇਟ ਹੁੰਦੀ ਆ ਉਹ ਆਪੇ ਪਹੁੰਚ ਜਾਂਦੀ ਆ ਉਹ ਕਿਤੇ ਨਾ ਕਿਤੇ ਟਰੈਵਲ ਹੁੰਦੀ ਹੁੰਦੀ ਜਦੋਂ ਬਾਹਰ ਜਾ ਕੇ ਪਾਰਕ 'ਚ ਬਹੀਦਾ ਵਾ ਜਾਂ ਆਪਣੀ ਚਰਚ ਜਾਈਦਾ ਵਾ ਅਤੇ ਉਹ ਦੱਸ ਹੀ ਦਿੰਦੇ ਆ ਵੀ ਸਰਕਾਰ ਇੰਨੇ ਪੈਸੇ ਦੇ ਰਹੀ ਉਹ ਤਾਂ ਕਰ ਦਿਉ ਅਤੇ ਘਰ ਆ ਕੇ ਨਿਆਣਿਆਂ ਨੂੰ ਕਹਿ ਦਈਦਾ ਵੀ ਆਹ ਤੂੰ ਕਰ ਲਾ ਪਰ ਸਿੱਧਾ ਡਾਇਰੈਕਟਲੀ ਮੈਂ ਉਹਦੇ 'ਚ ਨਹੀਂ ਜਾਂਦਾ ਕਿਉਂਕਿ ਇੱਕ ਸਟੇਜ ਦੇ ਉੱਤੇ ਉਹ ਚੀਜ਼ ਉਮਰ ਦੇ ਲਿਹਾਜ਼ ਦੇ ਨਾਲ ਇਹ ਚੀਜ਼ਾਂ ਤੁਹਾਡੇ 'ਤੇ ਜ਼ਿਆਦਾ ਅਸਰ ਕਰਦੀਆਂ ਅਤੇ ਹੁੰਦੀਆਂ ਮੈਨੂਪਲੇਟਿਡ ਨੇ ਉਹ ਸਾਨੂੰ ਸਾਰਿਆਂ ਨੂੰ
0: ਗੱਲ ਕਿਸੇ ਹੱਦ ਤੱਕ ਤਾਂ ਨੋ ਡਾਊਟ ਸਹੀ ਵੀ ਆ ਕਿਉਂਕਿ ਅੱਗੇ ਅਖਬਾਰਾਂ ਦੇ ਵਿੱਚ ਨਾ ਸੂਚਨਾ ਆਉਂਦੀ ਸੀ ਅਖਬਾਰ ਮੀਡੀਆ ਦਾ ਐਕਚੁਅਲ ਦੇ ਵਿੱਚ ਜੋ ਮੀਡੀਆ ਦਾ ਜੇ ਆਪਾਂ ਪੁਰਾਣੇ ਵੀ ਚੱਲ ਜਾਈਏ ਤਾਂ ਰਾਜੇ ਮਹਾਰਾਜਿਆਂ ਦੇ ਟਾਈਮ ਸੂਚਨਾ ਦਿੱਤੀ ਜਾਂਦੀ ਸੀ ਢੋਲ ਦੇ ਟਕੇ ਦੇ ਉੱਤੇ ਜਾਂ ਕੁਛ ਵੀ ਖੜਕਾ ਕੇ ਵੀ ਆਹ ਸੂਚਨਾ
1: ਮਨਾਦੀ ਕੀਤੀ ਜਾਂਦੀ ਸੀ
0: ਖਬਰ ਨਹੀਂ ਸੀ ਕੋਈ ਵੀ ਸੁਣਾਉਂਦਾ ਉਦੋਂ ਉਹ ਸੂਚਨਾ ਦਾ ਇੱਕ ਸਾਧਨ ਸੀ ਹੁਣ ਵੀ ਜੇ ਤੁਸੀਂ ਕਈ ਜਦੋਂ ਤੁਸੀਂ ਦੇਖਦੇ ਹਾਂ ਆਪਾਂ ਮੀਡੀਆ ਵਰਡ ਹੀ ਜ਼ਿਆਦਾ ਡਿਸਕਸ ਕਰਦੇ ਹਾਂ ਜਦਕਿ ਜਿੱਥੇ ਵੀ ਤੁਸੀਂ ਨਾਲ ਉੱਦਾਂ ਡਿਸਕਸ ਕਰੋ ਮੀਡੀਆ ਐਂਡ ਕਮਿਊਨੀਕੇਸ਼ਨ ਹੈ
1: ਹਾਂਜੀ
0: ਸੰਚਾਰ ਅਤੇ ਜਿਹੜੀ ਆਪਣੀ ਵੀ ਆ ਸੰਚਾਰ ਭਾਰਤੀ ਆ ਜਾਂ ਸੰਚਾਰ ਮੰਤਰਾਲਾ ਅਤੇ ਉਹ ਕਮਿਊਨੀਕੇਸ਼ਨ ਦੇ ਨਾਲ ਜ਼ਿਆਦਾ ਆ ਬਟ ਹਾਂ ਉਹ ਜਿਸ ਤਰੀਕੇ ਦੇ ਨਾਲ ਹੁਣ ਜਿਸ ਤਰੀਕੇ ਦੇ ਨਾਲ ਅਖਬਾਰਾਂ ਦੇ ਪਹਿਲੇ ਪੰਨੇ ਜਾਂ ਮੁੱਖ ਖਬਰਾਂ ਨੇ ਜਿਹੜੀਆਂ ਪੜ੍ਹੀਆਂ ਜਾਂਦੀਆਂ ਮੈਂ ਕਹਿੰਦਾ ਆਪਣੀ ਟੀਮ ਦੇ ਉੱਤੇ ਇਹੋ ਜਿਹੀ ਇੱਕ ਤਰ੍ਹਾਂ ਦੀ ਮਿਹਰ ਆ ਵੀ ਅਸੀਂ ਕੰਨ ਰਸ ਵਾਲੀਆਂ ਖਬਰਾਂ ਕਦੀ ਨਹੀਂ ਉਸ ਤਰੀਕੇ ਨਾਲ ਪ੍ਰਸਾਰਿਤ ਕੀਤੀਆਂ ਅਤੇ ਪਰ ਬਾਕੀ ਜਿਹੜੇ ਜਿੱਦਾਂ ਤੁਸੀਂ ਕਹਿੰਦੇ ਉਹਨਾਂ ਦੀ ਗੱਲ ਉਹ ਭਾਅ ਵਾਕਈ ਸਹੀ ਆ ਹੁਣ ਤੁਸੀਂ ਯਕੀਨ ਮੰਨੋ ਜਦੋਂ ਇਰਾਨ ਵਾਰ ਹੋਈ ਆ ਮੈਨੂੰ ਇੱਦਾਂ ਲੱਗਦਾ ਸੀਗਾ ਵੀ ਸਾਡੇ ਸਰਕਲ 'ਚੋਂ 10 ਬੰਦੇ ਇਰਾਨ ਵਾਲਾ ਖੜੇ ਆ ਅਤੇ 10 ਕਹਿਣਗੇ ਵੀ ਨਹੀਂ ਮੈਂ
1: ਤੁਸੀਂ ਵਰਸਿਸ ਹੋ ਜਾਂਦੇ ਹੋ
0: ਹਾਂ
1: ਇਹ ਬਹੁਤ ਬਹੁਤ ਤਗੜਾ ਸਾਈਡ ਇਫੈਕਟ ਹੈ
0: ਐਗਜੈਕਟਲੀ ਮਤਲਬ ਈਵਨ ਦੂਰ ਕੀ ਜਾਣਾ ਬੱਚੇ ਇੱਦਾਂ ਹੋ ਗਏ ਸੀ
1: ਦੇਖੋ ਧਰਮ ਤੁਹਾਨੂੰ ਵਰਸਿਸ ਕਰਦਾ ਸੋਰੀ ਜੇ ਕਿਸੇ ਨੂੰ ਬੁਰਾ ਲੱਗੇ ਤੁਹਾਨੂੰ ਜਾਤ ਬਰਾਦਰੀ ਵਰਸਿਸ ਕਰਦੀ ਆ
0: ਦੇਸ਼ ਪ੍ਰੇਮ ਤੁਹਾਨੂੰ ਵਰਸਿਸ ਕਰਦਾ
1: ਹਾਂ ਤੁਹਾਨੂੰ ਰਾਸ਼ਟਰਵਾਦ ਵਰਸਿਸ ਕਰ ਦਿੰਦਾ ਭਾਵੇਂ ਕਿੱਡੇ ਵੀ ਸਕੇ ਤੁਸੀਂ ਇੱਕ ਦੂਸਰੇ ਦੇ ਹੋ ਤੁਸੀਂ ਤੁਹਾਨੂੰ ਕਈ ਵਾਰੀ ਤੁਹਾਡੇ ਕਿੱਤੇ ਤੁਹਾਡੇ ਵਰਸਿਸ ਕਰ ਦਿੰਦੇ ਨੇ ਡਿਪੈਂਡ ਕਰਦਾ ਤੁਹਾਨੂੰ ਉਹਦੇ ਬਾਰੇ ਦੱਸਿਆ ਕੀ ਜਾਂਦਾ ਤੁਹਾਨੂੰ ਤੁਹਾਡਾ ਅਹੁਦਾ ਕਈ ਵਾਰੀ ਵਰਸਿਸ ਕਰ ਦਿੰਦਾ ਉਹ ਤੇ ਮੈਨੇਜਰ ਆ ਤੇ ਤੂੰ ਉਹਦੇ ਥੱਲੇ ਕੰਮ ਕਰ ਰਿਹਾ ਜਦਕਿ ਦੂਜੇ ਪਾਸੇ ਆਪਾਂ ਕਹਿੰਦੇ ਹਾਂ ਵੀ ਕੰਮ ਹੀ ਪੂਜਾ ਇੱਕ ਬੰਦਾ ਮਜ਼ਦੂਰੀ ਵੀ ਕਰਨ ਡਿਆ ਤੇ ਉਹ ਵੀ ਕੰਮ ਆ ਉਹਦੀ ਵੀ ਪੂਜਾ ਤੇ ਅੱਜ ਕੱਲ੍ਹ ਸਭ ਤੋਂ ਵਧੇਰੇ ਰਾਜਨੀਤੀ ਸਾਨੂੰ ਵਰਸਿਸ ਕਰਦੀ ਹੁਣ ਆਪਾਂ ਵੇਖੀਏ ਤੇ ਆਪਾਂ ਪਾਰਟੀਆਂ ਦੇ ਆਧਾਰ ਦੇ ਉੱਤੇ ਆਪਾਂ ਵੰਡੇ ਹਾਂ
0: ਹਾਲਾਂਕਿ ਉਹ ਆਪਾਂ ਕਹਿੰਦੇ ਹਾਂ ਉਸੇ ਚੀਜ਼ ਨੂੰ ਆਪਾਂ ਕਹਿੰਦੇ ਹਾਂ ਵੀ ਡੈਮੋਕ੍ਰੇਸੀ ਹੈ ਇਸ ਦੁਨੀਆ ਦੀ ਸਾਰਿਆਂ ਨਾਲੋਂ ਖੂਬਸੂਰਤ ਚੀਜ਼ ਹੈ
1: ਹਾਂ ਮਤਲਬ ਖੂਬਸੂਰਤੀ ਇਸ ਚੀਜ਼ ਦੇ ਵਿੱਚ ਤਾਂ ਕੋਈ ਨਹੀਂ ਆ ਵੀ ਆਪਾਂ ਇਸ ਚੀਜ਼ ਦੇ ਉੱਤੇ ਹਾਂ ਇਹ ਖੂਬਸੂਰਤੀ ਹੋ ਸਕਦੀ ਆ ਵੀ ਮੈਂ ਤੁਹਾਨੂੰ ਪੁੱਛਾਂ ਵੀ ਤੁਹਾਡੀ ਪਾਰਟੀ ਦੇ ਕੀ ਏਜੰਡੇ ਨੇ ਕੀ ਬਿਹਤਰ ਕਰ ਰਹੀ ਆ
0: ਹਾਂਜੀ
1: ਅਤੇ ਇਹ ਨਹੀਂ ਖੂਬਸੂਰਤੀ ਹੋ ਸਕਦੀ ਵੀ ਅਸੀਂ ਗੱਲਾਂ ਕਰਦੇ ਕਰਦੇ ਲੜੀ ਪਈ
0: ਪੰਜ ਬਰਾਬਰ ਗੱਡਾਂ
1: ਹਾਂ ਵੀ ਆਪਾਂ ਆਪਾਂ ਗਲਤ ਉਹਦੇ ਬਾਰੇ ਕੁਛ ਸੁਣ ਹੀ ਨਾ ਸਕੀਏ ਤੇ ਸਹੀ ਉਹਨਾਂ ਦੇ ਕੋਲ ਕੁਛ ਹੋਵੇ ਹੀ ਨਾ ਦੱਸਣ ਦੇ ਲਈ ਤੇ ਮੈਂ ਅੱਗੇ ਹੱਸਦਾ ਹੁੰਦਾ ਵੀ ਮੈਂ ਨਾ ਜਦੋਂ ਕਦੀ ਕਿਸੇ ਵੀ ABCD ਕਿਸੇ ਵੀ ਪੋਲੀਟੀਸ਼ੀਅਨ ਦੀ ਤੁਸੀਂ ਗੱਲ ਸੁਣ ਲਓ ਤੇ ਤੁਹਾਨੂੰ ਲੱਗਦਾ ਵੀ ਆਹ ਬੰਦਾ ਦੇਸ਼ ਬਚਾਊਗਾ ਬਾਕੀ ਸਾਰੇ ਗੰਦੇ ਆ ਕਿਸੇ ਦੀ ਵੀ ਮਤਲਬ ਜਿਹਦੇ ਬਾਰੇ ਕੁਛ ਵੀ ਤੁਸੀਂ ਵੱਡੇ ਤੋਂ ਵੱਡਾ
0: ਸੁਣ ਲੱਗ ਪਓ
1: ਹਾਂ ਸੋ ਅਸਲ 'ਚ ਉਹਨਾਂ ਦਾ ਕੰਮ ਆ ਵੀ ਉਹ ਮੈਂ ਕਹਿੰਦਾ ਵੀ ਜਿੱਦਾਂ ਅਸੀਂ ਹੁਣ ਰੇਡੀਓ ਅਸੀਂ ਕਰਦੇ ਹਾਂ ਤਾਂ ਅਸੀਂ ਰਾਤ ਵੀ ਪਏ ਸੋਚਦੇ ਰਹਿੰਦੇ ਹਾਂ ਵੀ ਕਿਹੜੀ ਗੱਲ ਅਸੀਂ ਜਾ ਕੇ ਕਰਨੀ ਆ ਅਤੇ ਇੱਕ ਪੋਲੀਟੀਸ਼ੀਅਨ ਆ ਉਹ ਵੀ ਤਾਂ ਇਹ ਚੀਜ਼ ਸੋਚਦਾ ਹੀ ਰਹਿੰਦਾ ਹੋਊਗਾ ਗੱਡੀ 'ਚ ਜਾਂਦਿਆਂ ਸੁੱਤਿਆਂ ਪਿਆਂ ਉਹਦੇ ਕੋਲ ਤਾਂ ਬੰਦੇ ਵੀ ਬੜੇ ਹੁੰਦੇ ਆ ਐਗਜ਼ੀਕਿਊਟਿਵ ਟਾਈਪ ਅਤੇ ਉਹ ਸਾਰੇ ਇਹੋ ਸੋਚਦੇ ਰਹਿੰਦੇ ਹੋਣਗੇ ਵੀ ਇਹਦੇ ਕੋਲੋਂ ਕਿਹੜੀ ਗੱਲ ਆਪਾਂ ਖਵਾਈਏ ਵੀ ਦੂਸਰੇ ਬੰਦੇ ਜਾਂ ਸੁਣਨ ਵਾਲਿਆਂ ਦਾ ਧਿਆਨ ਹੀ ਉਸ ਪਾਸੇ ਨਾ ਜਾਵੇ ਜਿਹੜੀਆਂ ਇਹਦੇ ਖਿਲਾਫ਼ ਨੈਗੇਟਿਵਿਟੀਜ਼ ਨੇ
0: ਭਾਜੀ ਮੇਰੇ ਖਿਆਲ ਦੇ ਵਿੱਚ ਉਹ ਪਬਲਿਕ ਰਿਲੇਸ਼ਨ ਮੈਨੇਜਮੈਂਟ ਜਿੰਨਾ ਹੋਣ ਹੁੰਦਾ ਕਿਸੇ ਲੀਡਰ ਨੂੰ ਲੈ ਕੇ ਆਪਾਂ ਪੰਜਾਬ ਦੇ ਲੀਡਰਸ ਨੂੰ ਲੈ ਕੇ ਦੇਖ ਲਈਏ ਹੈ ਨਾ ਨਰਿੰਦਰ ਮੋਦੀ ਜਾਂ ਜਿਹੜੀਆਂ ਏਜੰਸੀਜ਼ ਨੂੰ US ਦੀ ਇਲੈਕਸ਼ਨ ਟਰੰਪ ਨੂੰ ਜਿਤਾਉਣ ਤੋਂ ਵਾਲੀਆਂ ਏਜੰਸੀਜ਼ ਨੂੰ ਭਾਰਤ ਲਿਆਂਦਾ ਗਿਆ ਫਿਰ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਅਤੇ ਇਸੇ ਤਰੀਕੇ ਦੇ ਨਾਲ ਇੱਥੇ ਵੀ ਇੱਦਾਂ ਹੀ ਆ ਜਿਸ ਤਰੀਕੇ ਦੇ ਨਾਲ ਪਬਲਿਕ ਰਿਲੇਸ਼ਨ ਚੀਜ਼ਾਂ ਨੇ ਜਿਹੜੀਆਂ ਮੈਨੇਜ ਹੋਈਆਂ ਵਿੱਚ ਰਹਿ ਕੇ ਦੇਖਿਆ ਵੀ ਆ ਜਿਹਦੀ PR ਟੀਮ ਸਟਰੋਂਗ ਹੈ ਉਹ ਲੀਡਰ ਸਟਰੋਂਗ ਹੈ
1: ਹਾਂ ਤੁਹਾਡੇ ਜਿਹੜੇ ਬੁਲਾਰੇ
0: ਹਾਂ
1: ਜਿਹਦੇ ਸਟਰੋਂਗ ਨੇ
0: ਹਾਂਜੀ ਹਾਂਜੀ
1: ਹੁਣ ਮੰਨ ਲਓ ਜਿਹਦੀ ਜਿਹਨੂੰ ਵਧੀਆ ਗੱਲਾਂ ਦਾ ਜਾਲ ਬਣਾਉਣਾ ਆਉਂਦਾ
0: ਹਾਂ
1: ਭਗਵੰਤ ਮਾਨ ਇਜ਼ ਵਨ ਆਫ ਦੈਮ
0: ਹਾਂਜੀ ਹਾਂ
1: ਹੋਰ ਬੜੇ ਨੇ ਜਿੰਨੇ ਵੀ ਟੌਪ ਦੇ ਲੀਡਰ ਨੇ ਜਿਹੜੇ ਵਧੀਆ ਬੁਲਾਰੇ ਨੇ ਤੇ ਉਹ ਕਰਾਊਡ ਪੁੱਲ ਕਰ ਲੈਂਦੇ ਆ
0: ਬਿਲਕੁਲ
1: ਹੁਣ ਇੱਕ ਦਿਨ ਉਹਦੀ ਇੱਕ ਉਹ ਸ਼ੋਅ ਦੀ ਸੁਣ ਰਿਹਾ ਹਾਂ ਮੈਂ ਤੇ ਉਹ ਕਹਿੰਦੇ ਵੀ ਇੱਕ ਵਾਰੀ ਉਹਨੇ ਨਾ ਡਿਬੇਟ ਦੇ ਵਿੱਚ ਪਾਰਟ ਲਿਆ ਉਹਨੇ ਤੇ
0: ਉਹ ਸ਼ੋਅ ਨੇ
1: ਹਾਂ ਤੇ ਕੋਈ ਵਿਸ਼ਾ ਦਿੱਤਾ ਗਿਆ ਤੇ ਉਹ ਸ਼ੋਅ ਨੇ ਉਹਦੇ ਹੱਕ ਦੇ ਵਿੱਚ ਬੋਲਣਾ ਸੀ ਤੇ ਦੂਸਰੇ ਜਿਹੜੇ ਉਹਦੇ ਖਿਲਾਫ਼ ਤੇ ਉਹ ਸ਼ੋਅ ਉਹਦੇ ਵਿੱਚ ਜਿੱਤ ਗਿਆ ਹੱਕ ਦੇ ਵਿੱਚ ਬੋਲ ਕੇ
0: ਅੱਛਾ
1: ਜਿੱਤ ਗਿਆ ਇੱਕ ਵਿਸ਼ੇ ਦੇ ਉੱਤੇ ਤੇ ਉਹਨੇ ਜੱਜਾਂ ਨੂੰ ਜਾ ਕੇ ਕਨਵਿੰਸ ਕੀਤਾ ਵੀ ਮੈਂ ਹੁਣ ਖਿਲਾਫ਼ ਵੀ ਬੋਲਣਾ ਚਾਹੁੰਦਾ ਅਗਲੇ ਰਾਊਂਡ 'ਚ ਮੈਂ ਉਹ 'ਚ ਵੀ ਪਾਰਟੀਸਪੇਟ ਕਰਨਾ ਉਹਦੇ 'ਚ ਪਾਰਟੀਸਪੇਟ ਕੀਤਾ ਤੇ ਉਹਦੇ 'ਚ ਵੀ ਜਿੱਤ ਗਿਆ
0: ਅੱਛਾ
1: ਗੱਲ ਇਹ ਵੀ ਤੁਹਾਡੀ ਕਨਵਿੰਸਿੰਗ ਪਾਵਰ
0: ਕਿੰਨੀ ਹੈ
1: ਮਤਲਬ ਜਿਹੜੀ ਚੀਜ਼ ਦੇ ਹੱਕ 'ਚ ਤੁਸੀਂ ਬੋਲ ਕੇ ਹਟੇ ਉਹ ਘੰਟਾ ਪਹਿਲਾਂ ਅੱਧਾ ਘੰਟਾ ਪਹਿਲਾਂ ਮੰਨ ਲਓ ਉਸੇ ਚੀਜ਼ ਦੇ ਖਿਲਾਫ਼ ਵੀ ਤੁਸੀਂ ਉਹੋ ਜਿਹੇ ਪੁਆਇੰਟ ਦੱਸਦੇ ਵੀ ਜੱਜ ਫਿਰ ਵੀ ਕਨਵਿੰਸ ਹੋ ਗਏ ਵੀ ਇੱਥੇ ਹੀ ਸੋ ਇੱਥੇ ਬੇਸਿਕਲੀ ਵੇਖਿਆ ਜਾਵੇ ਤਾਂ ਮੁੱਦਾ ਵਿਨ ਨਹੀਂ ਹੋਇਆ ਮੁੱਦੇ ਦੇ ਪ੍ਰੋ ਕੌਨਸ ਜਾਂ ਮੁੱਦਾ ਵਿਨ ਨਹੀਂ ਹੋਇਆ ਕੋਈ ਵੀ ਮੁੱਦਾ ਹੋ ਸਕਦਾ ABCD ਇੱਥੇ ਵਿਨ ਹੋਇਆ ਤੁਹਾਡਾ ਬੋਲਚਾਲ ਤੁਹਾਡੀ ਕਨਵਿੰਸਿੰਗ ਪਾਵਰ ਤੁਹਾਡੀ ਸ਼ਬਦਾਵਲੀ ਤੁਹਾਡਾ ਕਿੰਨਾ ਕੁ ਇਨਫਲੂਐਂਸ ਹੈ ਉਸ ਚੀਜ਼ ਦਾ ਸੋ ਅਜਿਹੇ ਦੇ ਵਿੱਚ ਆਪਾਂ ਵੇਖੀਏ ਤਾਂ ਸਾਨੂੰ ਆਪਾਂ ਕਿਸੇ ਦੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣ ਕੇ ਅਤੇ ਆਪਾਂ ਇਹ ਨਹੀਂ ਤੈਅ ਕਰ ਸਕਦੇ ਵੀ ਇਹ ਬੰਦੇ ਦੀ ਨੀਤ ਵੀ ਠੀਕ ਹੋਊਗੀ
0: ਕੋਈ ਸ਼ੱਕ ਨਹੀਂ ਭਾਜੀ
1: ਬੜਾ ਬੜਾ ਔਖਾ ਵਾ ਅੱਜ ਕੱਲ੍ਹ ਇਹ ਚੀਜ਼ਾਂ ਤੈਅ ਕਰਨੀਆਂ ਜਾਂ
0: ਔਰ ਅਕਸਰ ਇਹ ਚੀਜ਼ਾਂ ਆਪਣੇ ਆਸ ਪਾਸ ਵੀ ਮਤਲਬ ਗਲੀ ਮੁਹੱਲਿਆਂ 'ਚ ਘਰਾਂ ਪਰਿਵਾਰਾਂ ਦੇ ਵਿੱਚ ਵੀ ਇੱਦਾਂ ਦੀਆਂ ਐਗਜ਼ਾਮਪਲ ਮਿਲਦੀਆਂ ਜਿੱਦਾਂ ਸਿਆਣਿਆਂ ਨੇ ਮੈਨੂੰ ਲੱਗਦਾ ਭਾਜੀ ਬਹੁਤ ਚੀਜ਼ਾਂ ਇਹ ਪਹਿਲਾਂ ਹੀ ਕਹਿੰਦੇ ਵੀ ਮੂੰਹ ਦਾ ਮਿੱਠਾ ਹੈ ਨਾ ਜਿਹੜਾ ਉੱਥੇ ਯਕੀਨ ਨਹੀਂ ਕਰਨਾ
1: ਆਹੋ ਬਿੰਦਰ ਖੇ ਸਾਹਿਬ ਬੜਾ ਚਿਰ ਪਹਿਲਾਂ ਕਹਿ ਗਿਆ ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ ਮੈਂ ਮੁੱਕੜਾ ਵੇਖ ਕੇ ਮਰ ਗਿਆ ਨੀ ਤੇ ਜਿੱਥੋਂ ਆਪਣੀ ਗੱਲ ਚੱਲੀ ਸੀ ਮੈਂ ਫਿਰ ਮੈਨੂੰ ਲੱਗਾ ਵੀ ਮੈਂ ਭੁੱਲ ਗਿਆ ਤਾਂ ਫਿਰ ਯਾਦ ਆ ਗਈ ਆ ਉਹ ਐਗਜ਼ੀਕਿਊਟਿਵ ਤੋਂ ਆਪਣੀ ਗੱਲ ਚੱਲੀ ਸੀ ਅਤੇ ਉਹ ਸਾਡੀ ਡਿਸਕਸ਼ਨ ਜਿਹੜੀ ਆਫ ਮਾਈਕ ਵੀ ਆਪਾਂ ਜਦੋਂ ਬਹਿੰਦੇ ਹਾਂ ਤਾਂ ਸਾਡਾ ਹੁਣ ਕੋਈ ਨਾ ਕੋਈ ਉੱਦਾਂ ਦੀ ਛੇੜ ਲੈਂਦਾ ਜਾਂ ਮੰਨ ਲਓ ਉਸ ਤਰੀਕੇ ਨਾਲ ਚੱਲ ਪੈਂਦੀ ਹੈ ਅਤੇ ਉਹਦੇ 'ਚ ਉਹ ਇਹੋ ਹੀ ਉਹ ਵੀਰ ਵੀ ਇਸੇ ਸੈਸ਼ੋ ਪੰਜ ਦੇ ਵਿੱਚ ਸੀ ਅਤੇ ਵਿੱਚ ਇਜ਼ ਵੈਰੀ ਮਤਲਬ ਵੈਰੀ ਟਰੂ ਕਿ ਉਹ ਕਹਿੰਦਾ ਵੀ ਭਾਈ ਵੀ ਇਹ ਕੌਣ ਚੀਜ਼ਾਂ ਤੈਅ ਕਰਦਾ ਵੀ ਅਸੀਂ ਮੰਨ ਕਿੱਦਾਂ ਲੈਂਦੇ ਹਾਂ ਮੰਨ ਲਓ ABCD ਇੱਕ ਇੱਕ ਇੱਕ ਪਾਰਟੀ ਆ ਜਾਂ ABCD ਇੱਕ ਸਿੰਗਰ ਆ ਜਾਂ ABCD ਇੱਕ ਕੰਪਨੀ ਆ ਇੱਕ ਪ੍ਰੋਡਕਟ ਆ ਅਤੇ ਸਾਡੇ ਦਿਮਾਗ ਕਿੱਦਾਂ ਮੰਨ ਲੈਂਦੇ ਆ ਵੀ ਇਹ ਬਹੁਤ ਵਧੀਆ ਅਤੇ ਉਹ ਵੀ ਰਾਤੋ ਰਾਤ ਦਿਨਾਂ 'ਚ ਮੰਨ ਲਓ ਆਹ ਪਾਰਟੀ ਦਾ ਬਹੁਤ ਉਭਾਰ ਚੱਲ ਰਿਹਾ ਇਹ ਪਾਰਟੀ ਜਿੱਤੂਗੀ ਕਿਹੜੀ ਚੀਜ਼ ਤੈਅ ਕਰਦੀ ਆ ਜਿਹੜੀ ਸਾਡੇ ਦਿਮਾਗ 'ਚ ਬਹਿ ਜਾਂਦੀ
0: ਹੈ ਐਜੂਕੇਸ਼ਨ ਇਹ ਸਾਨੂੰ ਨਾ ਆਈ ਡੋਂਟ ਨੋ ਕਈ ਚੀਜ਼ਾਂ ਹੁਣ ਉਸ ਚੀਜ਼ ਨੂੰ ਲੈ ਕੇ ਵੀ ਚੈਲੇਂਜ ਹੋ ਰਹੇ ਨੇ ਨਵੇਂ ਲੌਜਿਕ ਆ ਰਹੇ ਨੇ ਉਸ ਚੀਜ਼ ਨੂੰ ਲੈ ਕੇ ਕਿ ਐਜੂਕੇਸ਼ਨ ਸਿਸਟਮ ਦੇ ਵਿੱਚ ਸਿਖਾਇਆ ਹੀ ਇਹੀ ਜਾਂਦਾ ਕਿ ਜੋ ਮਾਸ ਐਕਸੈਪਟ ਕਰ ਰਿਹਾ ਜੋ ਬਹੁ ਗਿਣਤੀ ਐਕਸੈਪਟ ਕਰ ਰਹੀ ਆ ਉਹੀ ਸਹੀ ਆ ਹੈ ਨਾ ਜਦਕਿ ਕਈ ਇਹੋ ਜਿਹੀਆਂ ਚੀਜ਼ਾਂ ਭਾਵੇਂ ਤੁਸੀਂ ਕਹਿ ਲਓ ਵੀ ਗੁਰੂ ਨਾਨਕ ਪਾਤਸ਼ਾਹ ਨੇ ਜੇ ਸਿੱਖ ਧਰਮ ਦਾ ਸ਼ੁਰੂਆਤ ਵੀ ਕੀਤੀ ਆ ਤਾਂ ਉਹ ਉਹ ਮੈਜੋਰਿਟੀ ਨੂੰ ਨਹੀਂ ਮੰਨਣ ਵਾਲੇ ਸੀਗੇ, ਹੈ ਨਾ, ਮਾਸ ਨੂੰ ਮੰਨਣ ਵਾਲੀਆਂ ਚੀਜ਼ਾਂ ਨਹੀਂ ਸੀਗੀਆਂ ਉਹਨਾਂ ਨੇ ਕੀਤਾ,
1: ਜਿਹੜਾ ਉਲਟ ਦਿਸ਼ਾ 'ਚ ਚੱਲੂ ਉਹਦਾ ਹੀ ਨਾ ਆਉਣਾ,
0: ਹਾਂ ਉਹਦਾ ਹੀ ਆ। ਅਤੇ ਉਹ ਮੈਨੂੰ ਲੱਗਦਾ ਨਾ ਐਜੂਕੇਸ਼ਨ ਸਿਸਟਮ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਜ਼ਿੰਮੇਵਾਰ ਹੈ। ਹੁਣ ਇਹ ਕਹਿ ਦਿੱਤਾ ਜਾਂਦਾ ਜਾਂ ਸੁਣਦੇ ਵੀ ਆਪਾਂ ਵੀ ਬੱਚੇ ਘਰਾਂ ਨਾਲੋਂ ਜ਼ਿਆਦਾ ਜਦੋਂ ਸਕੂਲ ਜਾਂਦੇ ਆ ਘਰਾਂ ਨਾਲੋਂ ਜ਼ਿਆਦਾ ਸਕੂਲ 'ਚ ਟਾਈਮ ਸਪੈਂਡ ਕਰਦੇ ਆ, ਐਕਟਿਵ ਜਿਹੜੀ ਲਰਨਿੰਗ ਜਾਂ ਲਿਸਨਿੰਗ ਟਾਈਮ ਹੈ ਉਹਨਾਂ ਦਾ ਉਹ ਸਕੂਲੇ ਆ। ਸਕੂਲੇ ਫਿਰ ਉਹਨਾਂ ਨੂੰ ਉਹੀ ਸਿਸਟਮ ਜਿਹੜਾ ਹੈਗਾ ਉਹ ਬਾਕੀ ਕਲਾਸ ਦੇ ਵਿੱਚ ਜੇ 20 ਜਣੇ ਨੇ ਉਹਦੇ ਵਿੱਚੋਂ 5 ਜਣੇ ਹੁਸ਼ਿਆਰ ਨੇ ਅਤੇ ਬਾਕੀ 20 ਨੂੰ ਵੀ ਉਹਨਾਂ ਦੇ ਬਰਾਬਰ ਹੀ ਪੜ੍ਹਨ ਦੇ ਅਨੁਸਾਰ ਹੈ ਜਿਹੜਾ ਉਹ ਮਜਬੂਰ ਕੀਤਾ ਜਾਂਦਾ। ਹਾਲਾਂਕਿ ਇੱਥੇ ਉਹ ਚੀਜ਼ਾਂ ਨੇ ਜਿਹੜੀਆਂ ਘੱਟ ਨੇ, ਬਟ ਐਜੂਕੇਸ਼ਨ ਸਿਸਟਮ ਹੈ ਨਾ ਜਿਹੜਾ ਲਰਨਿੰਗ ਸਿਸਟਮ ਹੈ ਉਹ ਮੇਰੇ ਖਿਆਲ ਦੇ ਵਿੱਚ ਜੇ ਇਸ ਤਰੀਕੇ ਨਾਲ ਉਹਨਾਂ ਨੂੰ ਸਿਵਲਾਈਜ਼ਡ ਤਰੀਕਾ ਸਿਖਾਇਆ ਜਾ ਰਿਹਾ ਵੀ ਆਹ ਇੱਦਾਂ ਸਿਵਲਾਈਜ਼ਡ ਹੋਣਾ, ਉਹਦੇ ਵਿੱਚ ਮਾਸ ਪ੍ਰੋਡਕਸ਼ਨ ਹੈ ਜਿਹੜੀ ਫਿਰ ਉਹ ਬਾਏ ਡਿਫੋਲਟ ਤੁਹਾਡਾ ਬ੍ਰੇਨ ਉੱਦਾਂ ਐਕਸੈਪਟ ਕਰ ਲੈਂਦਾ ਕਿ ਨਹੀਂ ਯਾਰ।
1: ਇੱਕ ਉਹ ਵੀ ਇੱਕ ਵਨ ਆਫ ਦਾ ਪੁਆਇੰਟ, ਇੱਕ ਮੈਨੂੰ ਇਹ ਵੀ ਲੱਗਦਾ ਕਿਉਂਕਿ ਜਿਹੜੇ ਸੁਣਨ ਵਾਲੇ ਨੇ ਜੇ ਤੁਹਾਡਾ ਇੰਟਰਸਟ ਬਣ ਰਿਹਾ ਤਾਂ ਤੁਸੀਂ ਹੁਣ ਤਾਂ ਨਹੀਂ ਪਰ ਅਗਲੇ ਹਿੱਸਿਆਂ ਦੇ ਵਿੱਚ ਤੁਸੀਂ ਵੀ ਆਪਣੇ ਜ਼ਰੂਰ ਇਹਦੇ 'ਚ ਸਾਂਝ ਪਾਇਓ, ਕਿਉਂਕਿ ਵਜ੍ਹਾ ਇਹ ਆ ਕਿ ਇਹ ਚੀਜ਼ਾਂ ਉਹ ਨੇ ਜਿਹੜੀਆਂ ਸਿੱਧੇ ਰੂਪ ਦੇ ਵਿੱਚ ਸਾਨੂੰ ਇਫੈਕਟ ਕਰਦੀਆਂ, ਜਿਹਦੇ ਜਿਹੜੇ ਪਾਸੇ ਸਾਡਾ ਧਿਆਨ ਨਹੀਂ ਹੁੰਦਾ। ਜਿਹੜੀਆਂ ਚੀਜ਼ਾਂ ਆਪਾਂ ਪਹਿਲਾਂ ਰੀਜ਼ਨ ਜਾਣ ਲਈਏ ਤਾਂ ਫਿਰ ਆਪਾਂ ਸ਼ਾਇਦ ਉਹਦੇ 'ਤੇ ਕੰਟਰੋਲ ਕਰ ਸਕਦੇ ਹੁੰਦੇ ਹਾਂ। ਮੈਨੂੰ ਨਾ ਇੱਕ ਕਹਿੰਦਾ ਸਾਹਿਬ ਇੱਕ ਰੀਜ਼ਨ ਇਹ ਵੀ ਲੱਗਦਾ ਕਿ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਕਿਸੇ ਨੂੰ ਲੱਗੇ ਵੀ ਇੱਧਰ ਉੱਧਰ ਖਲਾਰਾ ਜਿਹਾ ਪੈਣ ਡਿਆ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਆਪਾਂ ਇੰਨੇ ਕੁ ਜ਼ਿਆਦਾ ਬਿਜ਼ੀ ਹਾਂ
0: ਜੀ,
1: ਅੱਗੇ ਕੁਛ ਇੱਕ ਰੋਲ ਜਿੱਥੋਂ ਆਪਾਂ ਗੱਲ ਸ਼ੁਰੂ ਕਰਕੇ ਲਿਆਉਂਦੀ ਹੈ ਵੀ ਕੁਛ ਇੱਕ ਰੋਲ, ਕੁਛ ਇੱਕ ਅਹੁਦਿਆਂ ਵਾਲੇ, ਕੁਛ ਇੱਕ ਜੋਬ ਵਾਲੇ ਬੰਦੇ ਜਿਹੜੇ ਉਹ ਬਿਜ਼ੀ ਹੁੰਦੇ ਸੀ। ਹੁਣ ਹਰ ਕੋਈ ਬਿਜ਼ੀ ਆ, ਥੱਲੇ ਤੋਂ ਲੈ ਕੇ ਉੱਤੇ ਤੱਕ ਹਰ ਇੱਕ ਦੇ ਉੱਤੇ ਉਨਾ ਕੁ ਪ੍ਰੈਸ਼ਰ ਆ, ਹਰ ਕੋਈ ਨੱਕੋ ਫਾਏ ਆ, ਹਰ ਕੋਈ ਭੱਜ ਭੱਜ ਕੇ ਨਾਲ ਰਲ ਰਿਹਾ। ਜਦੋਂ ਆਪਾਂ ਇੰਨੀ ਭੱਜ ਨੱਠ ਵਾਲੀ ਜ਼ਿੰਦਗੀ ਆਪਾਂ ਜੀਵਾਂਗੇ ਨਾ, ਕਿਉਂਕਿ ਇਹ ਇਸ ਕਰਕੇ ਵੀ ਜ਼ਰੂਰੀ ਸਾਡਾ ਦੱਸਣਾ ਕੋਈ ਅਗਲੇ ਜਿਹੜੇ ਸਾਡੇ ਕੁਛ ਇੱਕ ਵਿਸ਼ੇ ਨੇ ਉਹ ਵੀ ਇਹਦੇ ਵਿੱਚ ਜਾ ਕੇ ਫਸਣੇ ਨੇ, ਚਾਹੇ ਜੈਨਜ਼ੀ ਦੀ ਆਪਾਂ ਗੱਲ ਕਰਾਂਗੇ ਵੀ ਉਹ ਕਿਉਂ ਨਹੀਂ ਮਾਵਾਂ ਬਣਨਾ ਚਾਹੁੰਦੀਆਂ। ਗੋਰੇ ਸਮਾਜ ਦੇ ਵਿੱਚ ਕਾਫੀ ਚਰਚਾ ਇਸ ਟਾਈਮ ਦੇ ਉੱਤੇ ਚੱਲ ਰਹੀ ਹੈ ਅਤੇ ਸਾਡੇ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਚਾਹੀਦੀ ਹੈ। ਸੋ ਜਦੋਂ ਇਹ ਭੱਜ ਭੱਜ ਕੇ ਆਪਾਂ ਇੱਕ ਦੂਸਰੇ ਨਾਲ ਰਲਣ ਵਾਲਾ ਜਿਹੜਾ ਜਿਹੜੀ ਜ਼ਿੰਦਗੀ ਆਪਾਂ ਜਿਉ ਰਹੇ ਹਾਂ ਨਾ, ਅਤੇ ਇਸ ਟਾਈਪ ਦੀ ਲਾਈਫ ਸਟਾਈਲ ਦੇ ਵਿੱਚ ਸਾਡੇ ਕੋਲ ਸੋਚਣ ਸਮਝਣ ਦਾ ਟਾਈਮ ਹੀ ਨਹੀਂ ਹੁੰਦਾ। ਤੁਸੀਂ ਸੋਚੋ ਵੀ ਇੱਕ ਸਮਾਂ ਹੁੰਦਾ ਸੀ ਜਦੋਂ ਆਪਾਂ ਫੋਨ ਲੈਂਦੇ ਹੁੰਦੇ ਹਾਂ ਅਤੇ ਰਾਤ ਆਪਾਂ ਫੋਨ ਦਾ ਸਾਰਾ ਤਾਣਾ ਬਾਣਾ ਸਾਰੇ ਫੀਚਰਸ, ਮੈਂ ਆਪਣੀ ਗੱਲ ਦੱਸਦਾ ਵੀ ਉਹ ਨੋਕੀ ਵਾਲਾ ਫੋਨ ਲਿਆ ਸੀ ਅਤੇ ਰਾਤ ਬਹਿ ਕੇ ਅਤੇ ਇਕੱਲਾ ਇਕੱਲਾ ਫੀਚਰ ਉਹਦਾ ਜਿਹੜਾ ਉਹ ਵੇਖ ਲਿਆ ਸੀ ਵੀ ਇਹ ਕਿੱਦਾਂ ਕਿੱਦਾਂ ਕੀ ਕੀ ਇਹਦੇ 'ਚ ਹੁੰਦਾ, ਕਿਹੜੀਆਂ ਕਿਹੜੀਆਂ ਗੇਮਾਂ ਨੇ, ਕਿੱਥੋਂ ਕਿੱਥੋਂ ਆਵਾਜ਼ ਵੱਧ ਘੱਟ ਹੋਣੀ ਆ ਜਾਂ ਜੋ ਵੀ ਉਹਦੇ 'ਚ ਹੈਗਾ ਸੀ ਸਾਰਾ ਕੁਝ। ਮੈਂ ਮੰਨਦਾ ਵਾਂ ਵੀ ਅੱਜ ਦੇ ਸਮੇਂ 'ਚ ਫੋਨ 'ਚ ਇੰਨਾ ਕੁ ਕੁਛ ਆ ਵੀ ਪਤਾ ਹੀ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਆਪਾਂ ਕਦੇ ਕੋਸ਼ਿਸ਼ ਵੀ ਨਹੀਂ ਨਾ ਕੀਤੀ ਕਿਉਂਕਿ ਟਾਈਮ ਹੀ ਨਹੀਂ। ਹੁਣ ਤਾਂ ਇੱਦਾਂ ਹੁੰਦਾ ਵਾ ਵੀ ਫੋਨ 'ਚ ਜੋ ਕੁਛ ਮਰਜ਼ੀ ਆ ਤੁਸੀਂ ਲੈਂਦੇ, ਆਪਾਂ ਸਿਮ ਪਾਉਂਦੇ ਹਾਂ, ਆਪਾਂ ਚਲਾ ਲੈਂਦੇ ਹਾਂ, ਗੱਡੀ ਦੀ ਲਾ ਲਓ ਆਪਾਂ ਗੱਡੀ ਦੇ ਵਿੱਚ ਬਹਿੰਦੇ, ਹੁਣ ਆਪਾਂ ਕਹਿ ਦਿੰਦੇ ਹਾਂ ਵੀ ਗੱਡੀਆਂ ਦੇ ਵਿੱਚ ਇੰਨੇ ਜ਼ਿਆਦਾ ਫੀਚਰ ਆ ਗਏ, ਹੈ ਨਾ, ਉਹਨਾਂ ਨੂੰ ਆਵਾਜ਼ ਮਾਰੀਏ ਤਾਂ ਸਾਰਾ ਕੁਛ ਕਰਦੀਆਂ ਨਾ ਵਿਚਾਰੀਆਂ, ਅਤੇ ਉਹ ਸਾਰਾ ਕੁਛ ਆਪਾਂ ਵਰਤਦੇ ਤਾਂ
0: ਨਹੀਂ ਵਰਤਦੇ,
1: ਹੈ ਨਾ। ਮੇਰਾ ਇੱਕ ਮਿੱਤਰ ਆ ਅਤੇ ਉਹ ਆਪਣਾ ਗੱਡੀ ਆਪਾਂ ਚਲਾਈ ਜਾਈਏ ਅਤੇ ਉਹਦੇ ਨਿਆਣਿਆਂ ਨੇ ਹੱਥ ਮਾਰਿਆ ਅਤੇ ਉਹ ਉੱਤੋਂ ਛੱਤ ਖੁੱਲ੍ਹ ਗਈ, ਕਹਿੰਦਾ ਓਏ ਕਿੱਥੋਂ ਕਿੱਥੋਂ ਖੁੱਲੀ ਕਿੱਥੋਂ ਖੁੱਲੀ, ਕਹਿੰਦਾ ਮੈਨੂੰ ਇਹ ਲੱਗਦਾ ਸੀ ਵੀ ਇਹਦਾ ਜਿਹੜਾ ਮਤਲਬ ਉਹ ਕੱਚ ਆ ਉਹ ਖੁੱਲ੍ਹਣ ਵਾਲਾ ਨਹੀਂ ਆ, ਸਿਰਫ ਉਤਲੀ ਮੈਟਲ ਖੁੱਲ੍ਹਦੀ ਆ।
0: ਓਕੇ,
1: ਉਹਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਗੱਡੀ ਪਿਛਲੇ 6-7 ਮਹੀਨਿਆਂ ਤੋਂ ਚਲਾਉਂਦਿਆਂ ਵੀ ਇਹਦਾ ਕੱਚ ਵੀ ਖੁੱਲ੍ਹਦਾ ਵਾ, ਇਹ ਬਿਲਕੁਲ ਮਤਲਬ ਸਾਰਾ ਕੁਛ ਖੁੱਲ ਜਾਂਦਾ ਹੈ ਨਾ। ਅਤੇ ਮੈਨੂੰ ਵੀਰ ਕੋਈ ਹੈਰਾਨੀ ਨਹੀਂ ਆ ਕਿਉਂਕਿ ਮੈਂ ਵੀ ਜਦੋਂ ਗੱਡੀ ਲਈ ਸੀ ਮੈਨੂੰ ਵੀ 6-7 ਮਹੀਨੇ ਬਾਅਦ ਸਮਝ ਆਈ ਵੀ ਮੇਰੀ ਸੀਟ ਗਰਮ ਕਿਉਂ ਰਹਿੰਦੀ ਆ, ਕਿਉਂਕਿ ਨਹੀਂ ਨਹੀਂ ਤੁਸੀਂ ਉਹ ਇੰਨਾ ਧਿਆਨ ਦਿੰਦੇ, ਅਸੀਂ ਸਿਰਫ ਚਲਾਉਣ ਦੇ ਲਈ ਲੈ ਲੈਂਦੇ ਹਾਂ ਚੀਜ਼, ਇੰਨੀ ਬਰੀਕੀ 'ਚ ਨਹੀਂ ਜਾਂਦੇ। ਸੋ ਕਹਿਣ ਦਾ ਮਤਲਬ ਇਹ ਕਿ ਆਪਾਂ ਜਿੰਨੀ ਭੱਜ ਨੱਠ ਦੀ ਜ਼ਿੰਦਗੀ ਆਪਾਂ ਜਿਉ ਰਹੇ ਹਾਂ ਇਹਦੇ ਵਿੱਚ ਸਾਡੇ ਕੋਲ ਸੋਚਣ ਦਾ ਟਾਈਮ ਹੀ ਨਹੀਂ ਹੈਗਾ ਵੀ ਆਪਾਂ ਅਸੀਂ ਕਹਿੰਦੇ ਹਾਂ ਵੀ ਟਾਈਮ ਕੱਢੋ ਬਸ।
0: ਸਹੀ ਗੱਲ ਹੈ,
1: ਟਾਈਮ ਕੱਢੋ, ਜ਼ਰੂਰੀ ਜ਼ਰੂਰੀ ਕੰਮ, ਜ਼ਰੂਰੀ ਜ਼ਰੂਰੀ ਕੰਮ, ਅਤੇ ਜ਼ਰੂਰੀ ਤੁਸੀਂ ਸੋਚ ਕੇ ਵੇਖਿਓ ਸਾਡੇ ਕੋਲ ਅੱਜ ਕੱਲ੍ਹ ਜ਼ਰੂਰੀ ਕੰਮ ਕਿਹੜੇ ਨੇ। ਸਾਡੇ ਕੋਲ ਜ਼ਰੂਰੀ ਕੰਮ ਨੇ ਜਿਹੜੇ ਐਜ 'ਤੇ ਨੇ, ਜ਼ਰੂਰੀ ਕੰਮ ਸਾਡੇ ਕੋਲ ਇਹ ਨਹੀਂ ਆ ਵੀ ਆਪਾਂ ਪੈਸੇ ਜਮ੍ਹਾਂ ਕਰਾਈਏ। ਜੇ ਪੈਸਾ ਕਮਾਉਣਾ ਸਾਡੇ ਲਈ ਜ਼ਰੂਰੀ ਹੋਵੇ ਨਾ ਤਾਂ ਤੁਹਾਡੇ ਘਰ ਪਏ ਪੈਸੇ ਤੁਸੀਂ ਉਸੇ ਵੇਲੇ ਜਮ੍ਹਾਂ ਕਰਾਓ। ਜੇ ਤੁਹਾਡੇ ਲਈ ਪੈਸਾ ਜ਼ਰੂਰੀ ਹੋਵੇ ਅਤੇ ਜਿਹਦੇ ਕੋਲ ਲੈਣ ਵਾਲੇ ਆ ਉਹਨੂੰ ਤੁਸੀਂ ਉਸੇ ਵੇਲੇ ਫੋਨ ਕਰ ਲਓ। ਜੇ ਤੁਹਾਡੇ ਕੋਲ ਪੈਸਾ ਜ਼ਰੂਰੀ ਹੋਵੇ ਤਾਂ ਤੁਸੀਂ ਕੰਮ ਛੱਡ ਕੇ ਵੀ ਉਹਦੇ ਕੋਲ ਲੈਣ ਚੱਲ ਜਾਓ ਵੀ ਭਰਾ ਕੋਈ ਨਹੀਂ ਮੈਂ ਆ ਕੇ ਲੈ ਜਾਂਦਾ, ਹੈ ਨਾ। ਪੈਸੇ ਦੇ ਨਾਲੋਂ ਵੀ ਮੈਨੂੰ ਲੱਗਦਾ ਵੀ ਅਰਜੈਂਟ ਸਾਡੇ ਕੰਮ ਕਿਹੜੇ ਨੇ
0: ਜੀ,
1: ਕਿ ਜਿਹੜਾ ਪਤਾ ਅੱਜ ਜੇ ਨਾ ਹੋਇਆ ਤੇ ਕੰਮ ਖਤਮ ਆ। ਮੰਨ ਲਓ ਤੁਹਾਨੂੰ ਕੋਈ ਫਾਈਨ ਹੋਇਆ ਵਾ,
0: ਹਾਂਜੀ ਵੀ ਨਹੀਂ ਪੇ ਕੀਤਾ,
1: ਹੈ ਨਾ, ਤੇ ਜੇ ਪੈਸਾ ਤੁਹਾਡੇ ਲਈ ਜ਼ਰੂਰੀ ਹੋਵੇ ਤੇ ਉਹ ਫਾਈਨ ਤੁਹਾਨੂੰ ਆਇਆ ਵਾ, ਤੁਸੀਂ ਔਨ ਟਾਈਮ ਮੰਨ ਲਓ ਉਹਨੂੰ ਪੇ ਕਰ ਦਿਓ। ਪਰ ਅਸੀਂ ਉਹੋ ਜਿਹੀ ਲਾਈਫ ਜੀ ਰਹੇ ਹਾਂ ਵੀ ਜੇ ਉਦੋਂ ਪੇ ਹੋ ਗਿਆ ਹੋ ਗਿਆ, ਜੇ ਕੋਈ ਉੱਦਾਂ ਦੀ ਸੁਵਿਧਾ ਹੈਗੀ ਹੈ ਤਾਂ ਠੀਕ ਹੈ, ਪਰ ਪੈਸੇ ਹੁੰਦਿਆਂ ਵੀ ਆਪਾਂ ਉਹ ਬਾਅਦ ਵਿੱਚ ਭੁੱਲ ਜਾਣਾ, ਤੇ ਆਪਾਂ ਜਦੋਂ ਲਾਸਟ ਡੇਟ ਹੋਈ ਜਾਂ ਉਹ ਵੀ ਫਾਈਨ ਤੇ ਫਾਈਨ ਪੈ ਕੇ ਫਿਰ ਆ ਗਿਆ, ਤੇ ਉਸ ਲਾਸਟ ਡੇਟ ਨੂੰ ਆਪਾਂ ਕਹਿਣਾ ਵੀ ਹੁਣ ਆਪਾਂ ਭੱਜ ਭੱਜ ਕੇ ਕਰ ਦਈਏ, ਫਿਰ ਅਸੀਂ ਆਲਾ ਦੁਆਲਾ ਸਾਰਾ ਹੀ ਆਪਾਂ ਸਾਰਿਆਂ ਨੂੰ ਫੋਨ ਮਾਰ ਕੇ ਤੇ ਵਕਤ ਪਾ ਦੇਣਾ ਵੀ ਹੋ ਗਿਆ ਜੀ, ਕਰ ਲਓ ਜੀ, ਮੈਨੂੰ ਆਹ ਭੇਜ ਹੋਏ, ਮੈਨੂੰ ਉਹ ਦੇ ਹੋਏ। ਸੇਮ ਸਾਡਾ ਸੁਭਾਅ ਆਪਣੇ ਅਕਾਊਂਟੈਂਟ ਦੇ ਨਾਲ ਹੈ, ਸੇਮ ਸਾਡਾ ਸੁਭਾਅ ਆਪਣੇ ਬੈਂਕਰ ਦੇ ਨਾਲ ਹੈ, ਸੇਮ ਸੁਭਾਅ ਸਾਡਾ ਸਾਡੇ ਬ੍ਰੋਕਰ ਦੇ ਨਾਲ ਹੈ, ਸੇਮ ਸੁਭਾਅ ਅਸੀਂ ਆਪਣੇ ਇੰਪਲੋਈਜ਼ ਦੇ ਨਾਲ ਲੈ ਕੇ ਚੱਲਦੇ ਹਾਂ, ਆਪਣੇ ਕੁਲੀਗਸ ਦੇ ਨਾਲ, ਯਾਰਾਂ ਦੋਸਤਾਂ ਦੇ ਨਾਲ, ਈਵਨ ਪਰਿਵਾਰ ਦੇ ਵਿੱਚ ਵੀ ਝੰਬੇਲੇ ਸਾਡੇ ਇਸੇ ਕਰਕੇ ਬਹੁਤੀ ਵਾਰੀ ਵੱਧਦੇ ਆ,
0: ਕਿਉਂਕਿ
1: ਲਾਸਟ ਮੂਮੈਂਟ ਤੇ ਭੁੱਖ ਲੱਗੀ, ਅਸੀਂ ਲਾਸਟ ਮੂਮੈਂਟ ਤੇ ਕਹਿ ਦੇਣਾ ਬਣਾਓ ਯਾਰ ਕੁਛ,
0: ਹਾਂ ਭੁੱਖੇ ਬੈਠੇ ਆ,
1: ਉੱਥੋਂ ਹੀ ਤੱਤਾ ਹੋ ਜਾਂਦਾ ਤਵਾ। ਸੋ ਸਾਡੇ ਲਈ ਅਰਜੈਂਟ ਵੀ ਉਹੀ ਕੰਮ ਰਹਿ ਗਏ ਆ
0: ਜਿਹੜਾ ਸਿਰ ਤੇ ਪੈ ਜਾਂਦਾ, ਜਿਵੇਂ
1: ਜਿਹੜਾ ਬਸ ਹੁਣ ਮਤਲਬ ਉਹ ਤੋਂ ਬਾਅਦ ਚ ਡੇਗੀ ਪੈਣਾ, ਬਸ
0: ਡੇਗੀ ਪੈਣਾ,
1: ਪਹਾੜ ਡੇਗੀ ਪੈਣਾ। ਸੋ ਇਹ ਇੱਦਾਂ ਦੀ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਵੀ ਅਸੀਂ ਬਹੁਤਾ ਸੋਚ ਵਿਚਾਰ ਕਰ ਹੀ ਨਹੀਂ ਸਕਦੇ ਕੌਣ ਚੰਗਾ ਕੌਣ ਮਾੜਾ। ਇੱਦਾਂ ਦੀ ਜ਼ਿੰਦਗੀ ਦੇ ਵਿੱਚ ਸਾਨੂੰ ਜੋ ਦੱਸ ਦਿੱਤਾ ਜਾਂਦਾ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਖਾਸ ਤੌਰ ਦੇ ਉੱਤੇ, ਸਾਡੇ ਲਈ ਉਹੀ ਸੱਚ ਹੈ।
0: ਅੱਗੇ ਉਹ ਵੀ ਗੱਲ ਸਹੀ ਹੈ, ਪਰ ਇੱਕ ਨਾਲ ਮੈਂ ਇਹਦੇ ਨਾਲ ਜਿਹੜੇ ਹੁਣ ਸਾਧਨ ਵੀ ਬਣ ਗਏ ਆ, ਅੱਗੇ ਆਪਾਂ ਜਾਂ ਤੁਸੀਂ ਵੀ ਦੇਖਿਆ ਹੋਣਾ ਅਸੀਂ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਸੀਗੇ, ਹੈ ਨਾ, ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਤੁਸੀਂ, ਚਲੋ ਇੱਥੇ ਦੀ ਗੱਲ ਛੱਡ ਦਈਏ, ਇੱਥੇ ਤਾਂ ਤਕਰੀਬਨ ਕਹਿ ਲਓ ਵੀ 80-90% ਸਟ੍ਰੇਂਜਰ ਬੰਦੇ ਹੁੰਦੇ ਆ, ਹੈ ਨਾ, ਪਬਲਿਕ ਟਰਾਂਸਪੋਰਟ 'ਚ ਤੁਹਾਡੇ ਨਾਲ। ਹੁਣ ਤੁਸੀਂ ਉੱਥੇ ਦੀ ਗੱਲ ਵੀ ਕਰ ਲਈਏ, ਬੱਸਾਂ ਦੇ ਵਿੱਚ ਕੌਣ ਜਾਂਦਾ, ਕਾਲਜਾਂ ਨੂੰ ਜਾਂ ਸਕੂਲਾਂ ਨੂੰ? ਕੋਈ ਵੀ ਨਹੀਂ ਜਾਂਦਾ। ਅੱਗੇ ਕਾਲਜਾਂ ਨੂੰ ਅਸੀਂ ਬੱਸਾਂ ਤੱਕ ਜਾਂਦੇ, ਕਈ ਇਹੋ ਜਿਹੇ ਦੋਸਤ ਨੇ ਜਿਹੜੇ ਬੱਸਾਂ 'ਚ ਹੀ ਬਣੇ ਸੀ, ਹੈ ਨਾ, ਅਤੇ ਮੈਨੂੰ ਲੱਗਦਾ ਉਹ ਮੇਲ ਮਿਲਾਪ ਵੀ ਹੈ ਨਾ ਜਿਹੜਾ ਉਹ ਇੰਨਾ ਕੁ ਘੱਟ ਗਿਆ ਵੀ ਜਿਹੜਾ ਤੁਸੀਂ ਉੱਠਣਾ ਬਹਿਣਾ ਵੀ ਆ ਤੁਹਾਡਾ, ਤੁਸੀਂ ਕਹਿਣਾ ਵੀ ਆਈ ਯਾਰ, ਜਿਹੜੇ ਆਲਰੇਡੀ ਯਾਰ ਆ ਤੁਸੀਂ ਉਹਨਾਂ ਨਾਲ ਹੀ ਜਾ ਰਹੇ ਆ, ਤੁਸੀਂ ਕਿਸੇ ਹੋਰ ਸਟ੍ਰੇਂਜਰ ਦੇ ਮੱਥੇ ਵੀ ਨਹੀਂ ਲੱਗ ਰਹੇ।
1: ਸਮਾਂ ਨਹੀਂ ਨਾ ਤੁਹਾਡੇ ਕੋਲ, ਸਮਾਂ ਨਹੀਂ ਨਵੇਂ ਯਾਰ ਬਣਾਉਣ ਦਾ, ਅਤੇ ਜੇ ਬਣਾਉਣ ਦਾ ਅਤੇ ਉਹਨਾਂ ਨੂੰ ਸਮਝਣ ਦਾ, ਜਾਂਚਣ ਦਾ, ਪਰਖਣ ਦਾ ਸਮਾਂ ਨਹੀਂ ਆ।
0: ਹਾਂਜੀ,
1: ਜੇ ਤੁਸੀਂ ਨਵੇਂ ਬਣਾ ਵੀ ਲਓ ਅਤੇ ਫਿਰ ਤੁਸੀਂ ਐਵੇਂ ਨਜਾਇਜ਼ ਹੀ ਉਹਨਾਂ ਨਾਲ ਹੋਰ ਵਧਾ ਪੈਂਦੇ ਉਹ ਗੱਲ, ਅਤੇ ਉਹ ਛੇਤੀ ਫਿਰ ਹੋਰ ਡਿਸਅਪੋਇੰਟ ਹੁੰਦੇ ਵੀ ਇਹ ਸਾਡੇ ਨਾਲ ਕੀ ਹੋਇਆ। ਫਿਰ ਅਸੀਂ ਕਹਿੰਦੇ ਹਾਂ ਵੀ ਦੁਨੀਆਂ ਦੇ ਖੂਨ ਸਫੈਦ ਹੋ ਗਏ, ਦੁਨੀਆਂ ਉੱਜੜ ਗਈ, ਦੁਨੀਆਂ ਮਰ ਗਈ, ਲੋਕਾਂ 'ਚ ਹੁਣ ਰੱਬ ਨਹੀਂ ਰਿਹਾ, ਹੈ ਨਾ, ਯਾਰੀ ਦੋਸਤੀ ਖਤਮ ਹੋ ਗਈ ਦੁਨੀਆਂ ਤੋਂ, ਸਾਂਝਾਂ ਖਤਮ ਹੋ ਗਈਆਂ।
0: ਬਿਲਕੁਲ,
1: ਪਰ ਸਾਰਾ ਕੁਛ ਨਿਕਲਿਆ ਕਿੱਥੋਂ? ਸਾਡੀ ਕਾਲ 'ਚੋਂ,
0: ਸਾਡੀ ਕਾਲ 'ਚੋਂ।
1: ਪਰ ਇਹਦਾ ਫਿਰ ਗੱਲ ਉਹ ਆ ਜਾਂਦੀ ਵੀ ਇਹਦਾ ਹੱਲ ਕੀ ਆ, ਹੱਲ ਜਦੋਂ ਲੱਭੂਗਾ ਦੱਸਾਂਗੇ।
0: ਜੇ ਤਾਂ ਆਤੀ ਬਣਾਇਆ, ਵੈਰੀ ਇੰਪੋਰਟੈਂਟ ਆ
1: ਹੱਲ। ਪਤਾ ਵੀ ਮੈਨੂੰ ਤਾਂ ਇਹ ਲੱਗਦਾ ਬਾਈ, ਆਪਾਂ ਨਾ ਇੱਕ ਥਿਊਰੀ ਹੁੰਦੀ ਹੈ ਬਾਈ, ਹੱਲ ਸਾਰਿਆਂ ਨੂੰ ਪਤਾ ਹੀ ਆ, ਪਰ ਕਰਨ ਗੱਲ ਹੁੰਦੀ ਕਰਨ ਦੀ। ਪਰ ਇੱਕ ਚੀਜ਼ ਹੁੰਦੀ ਆ ਵੀ ਜਦੋਂ ਨਾ ਜਿਹੜਾ ਕੰਮ ਸਾਰੇ ਕਰ ਰਹੇ ਹੋਣ, ਅਗਲਾ ਜਿਹੜਾ ਪੁਆਇੰਟ ਉਹ ਇਹ ਆ ਵੀ ਅੱਗੇ ਜਦੋਂ ਇੱਕ ਕੰਮ ਸਾਰੇ ਕਰ ਰਹੇ ਹੋਣ ਅਤੇ ਤੁਸੀਂ ਨਾ ਕਰੋ ਅਤੇ ਤੁਸੀਂ ਔਡ ਲੱਗਦੇ ਜੇ। ਮੰਨ ਲਓ ਸਾਰਿਆਂ ਦੇ ਕੋਲ ਸਕੂਟਰ ਆ, ਤੁਹਾਡੇ ਕੋਲ ਸਾਈਕਲ ਹੋਊਗਾ, ਤੁਸੀਂ ਔਡ ਲੱਗੋਗੇ। ਜਦਕਿ ਸਾਈਕਲ 'ਤੇ ਤੁਹਾਡੀ ਐਕਸਰਸਾਈਜ਼ ਆ, ਹੋ ਸਕਦਾ ਵਾ ਤੁਹਾਡੀ ਸ਼ੂਗਰ ਮੇਨਟੇਨ ਰਹੇ, ਹੋ ਸਕਦਾ ਤੁਹਾਨੂੰ ਹੋਰ ਐਕਸਰਸਾਈਜ਼ ਕਰਨ ਦੀ ਲੋੜ ਨਾ ਪਵੇ। ਫਾਇਦੇ ਇੱਧਰ ਬਹੁਤ ਸਾਰੇ ਨੇ, ਤੁਹਾਡਾ ਤੇਲ ਵੀ ਬਚ ਗਿਆ, ਤੁਸੀਂ ਕੰਮ 'ਤੇ ਵੀ ਮੰਨ ਲਓ ਜੇ ਲੱਗ ਹੀ ਜਾਣਾ ਵਾ ਅਤੇ ਕਿੰਨਾ ਕੁਛ ਤੁਹਾਡਾ ਠੀਕ ਹੋ ਗਿਆ।
0: ਬਿਲਕੁਲ,
1: ਇਹ ਜਸਟ ਐਗਜ਼ਾਮਪਲ ਹੈ, ਹੁਣ ਇਹ ਨਾ ਕਿਹਾ ਵੀ ਇੱਥੋਂ ਦਾ ਮੌਸਮ ਨਹੀਂ ਸਹੀ। ਸੋ ਤੁਸੀਂ ਜੇ ਪੈਦਲ ਵੀ ਜਾਂਦੇ ਹੋ, ਹੈ ਨਾ, ਕਿੰਨਾ ਕੁਛ ਮੇਨਟੇਨ ਹੋ ਗਿਆ। ਪਰ ਜਿੱਥੇ ਆਸ ਪਾਸ ਸਾਰਾ ਸਮਾਜ ਸਕੂ, ਹੈ ਨਾ, ਇੱਕ ਗੰਨਾ ਵੇਲਣੇ 'ਚ ਲੱਗਾ, ਦੂਸਰਾ ਬੈਠਾ ਸੋਚੀ ਜਾਵੇ ਮੈਨੂੰ ਕਦੋਂ ਲਾਉਣਾ ਹੀ, ਨਹੀਂ ਤੁਹਾਨੂੰ ਇਹ ਲੱਗੂਗਾ ਵੀ ਮੈਂ ਕੰਮ ਦਾ ਨਹੀਂ, ਹੈ ਨਾ। ਉਹ ਸਾਡੀ ਉੱਦਾਂ ਦੀ ਇੱਕ ਦੌੜ ਆ ਵੀ ਜਿਹਦੇ 'ਚ ਆਪਾਂ ਉਸ ਸਟ੍ਰੈਸ ਤੋਂ ਮੁਕਤ ਹੋ ਕੇ ਵੀ ਆਪਣੇ ਆਪ ਨੂੰ ਔਡ ਫੀਲ ਕਰਦੇ ਹਾਂ ਵੀ ਸਾਡੀ ਤਾਂ ਹੁਣ ਕੋਈ ਪੁੱਛ ਗਿੱਛ ਹੀ ਨਹੀਂ ਆ, ਹੈ ਨਾ, ਸਾਨੂੰ ਤੁਸੀਂ ਹੋਰ ਅਤੇ ਹੋਰ ਜਿਹੜੇ ਬਹੁਤੇ ਬਿਜ਼ੀ ਰਹਿਣ ਵਾਲੇ ਉਹ ਵੀ ਤੁਹਾਨੂੰ ਟਿੱਚਰਾਂ ਕਰ ਜਾਂਦੇ ਆ ਮੇਰੇ ਅੱਗੇ, ਹੈ ਨਾ, ਵੀ ਜੇ ਕੋਈ ਵਿਹਲਾ ਬੈਠਾ, ਮੰਨ ਲਓ ਕੋਈ ਆਰਾਮ ਦੇ ਨਾਲ ਟਾਈਮ ਨਾਲ ਘਰ ਆ ਗਿਆ, ਨਿਆਣਿਆਂ ਨਾਲ ਖੇਡਣ ਡਿਆ, ਤੂੰ ਬੈਠਾ ਰਹਿ ਘਰ, ਤੂੰ ਬੁੱਢੀ ਕੋਲ ਬੈਠਾ ਰਹਿ ਘਰ
0: ਵਿਹਲਾ,
1: ਉਹ ਅਗਲਾ ਅਗਲੇ ਦਿਨ ਜਾਣ ਕੇ ਕੰਮ 'ਤੇ ਚੱਲ ਜਾਂਦਾ,
0: ਭਾਵੇਂ ਪਹਿਲੀ ਵਾਰੀ ਆਇਆ ਹੋਵੇ ਉਸੇ ਸਾਲ ਉਹ ਪਹਿਲੇ ਦਿਨ। ਮੈਂ ਤਾਂ ਆਪਣੀ ਗੱਲ ਦੱਸਾਂ, ਜੇ ਮੈਂ ਮਤਲਬ ਅਸੀਂ ਕੇਵਲ ਟਾਈਮ 'ਤੇ ਜੇ ਨਿਕਲ ਲਈਏ ਨਾ ਕੰਮ ਤੋਂ, ਮੈਂ ਐਤਕੀ ਨੋਰਮਲੀ ਮੈਂ ਬੱਚਿਆਂ ਨੂੰ ਡਰੋਪ ਸਵੇਰੇ ਕਰ ਦਿੱਤਾ ਹੁੰਦਾ, ਤੇ ਐਤਕੀ ਮੈਂ ਦੋ ਕੁ ਦਿਨ ਪਹਿਲਾਂ ਆ ਗਿਆ ਹੈ ਨਾ, ਤੇ ਮੈਂ ਕਰੇ ਗਿਆ ਵੀ ਮੈਂ ਕਿਹਾ ਵੀ ਚੱਲ ਮੈਂ ਚੱਕਣਾ ਉਹਦਾ, ਤੇ ਬੇਟੇ ਤਾਂ ਮੂੰਹ ਐਂ ਰਹਿ ਗਿਆ ਕਹਿੰਦਾ ਪਾਪਾ ਸੈਕਿੰਡ ਟਾਈਮ
1: ਇੰਨਾ ਸ਼ੁਕਰ ਕਰੋ ਵੰਸ ਪੌਨ ਏ ਟਾਈਮ ਨਹੀਂ ਕਰਦਾ ਸਹੀ।

0: ਚਲੋ ਖੈਰ ਗੱਲ ਇਹ ਵੀ ਜਦੋਂ ਆਪਾਂ ਵਾਰ ਵਾਰ ਇੱਕ ਚੀਜ਼ ਆਪਾਂ ਕਹੀ ਜਾਂਦੇ ਹਾਂ ਨਾ, ਹੁਣ ਆਪਾਂ ਜਿਹੜਾ ਪਿਛਲੇ ਸਮੇਂ ਦੇ ਵਿੱਚ ਸਟ੍ਰੈਸ ਕੰਮ ਪੈਸਾ ਜਿਹੜਾ ਆਪਾਂ ਕਿਹਾ ਨਾ, ਵਾਰ ਵਾਰ ਜਦੋਂ ਉਸੇ ਥੀਮ ਦੇ ਉੱਤੇ ਜਦੋਂ ਆਪਾਂ ਮੀਡੀਆ ਦੇ ਵਿੱਚ ਜਾਂ ਫਿਰ ਆਸ ਪਾਸ ਆਪਾਂ ਵਾਰ ਵਾਰ ਕੋਈ ਚੀਜ਼ ਸੁਣਦੇ ਹਾਂ ਅਤੇ ਉਹ ਫਿਰ ਸਾਡੇ ਲਈ ਸੱਚ ਹੋ ਜਾਂਦੀ ਹੈ। ਮੈਂ ਇੱਕ ਗਾਣਾ ਸੁਣਾਉਣਾ ਤੁਹਾਨੂੰ ਸ਼ਾਇਦ ਤੁਹਾਡੇ ਸਮੇਂ
1: ਇੱਕ ਨਾਲ ਮੈਂ ਭਾਅ ਜੀ ਗੱਲ ਕਹਿੰਦਾ, ਮੇਰੇ ਖਿਆਲ 'ਚ ਨਾ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਸਾਡੇ, ਜਿੰਨਾ ਕੁ ਮੈਂ ਦੇਖਿਆ ਉੱਥੇ ਤੁਸੀਂ ਸਟ੍ਰੈਸ ਵਾਲਾ ਕੰਮ ਵੀ ਕਰਨ ਜਾਂਦੇ ਨਾ ਇੰਡੀਆ ਦੇ ਵਿੱਚ, ਜਿਹੜਾ ਦੌਰ ਅਸੀਂ ਦੇਖੇ ਆ, ਤੁਸੀਂ ਸਟ੍ਰੈਸ ਵਾਲਾ ਕੰਮ ਕਰਨ ਜਾਂਦੇ ਵੀ 100 ਬੰਦਿਆਂ ਨੂੰ ਆਪਣੀ ਸਟ੍ਰੈਸ ਦੱਸ ਦਿੰਦੇ ਆ ਬਾਈ ਡਿਫੋਲਟ, ਉੱਥੇ ਤਾਂ ਸੈਟਿੰਗ ਇਹੋ ਜਿਹੀ ਆ। ਇੱਥੇ ਪ੍ਰਾਈਵੇਸੀ ਦੇ ਨਾਮ ਦੇ ਉੱਤੇ ਗੱਲਾਂ ਨੂੰ ਦਬਾ ਲਿਆ ਜਾਂਦਾ, ਘਰਾਂ ਦੀ ਪਰਿਵਾਰਾਂ ਦੀ ਕੋਈ ਵੀ ਪ੍ਰੋਬਲਮ ਹੋਵੇ, ਇੱਕ ਇੰਡੀਵਿਜੁਅਲ ਦੀ ਕੋਈ ਵੀ ਪ੍ਰੋਬਲਮ ਹੋਵੇ, ਮੈਨੂੰ ਲੱਗਦਾ ਇੱਥੇ ਹੈਲਦੀ ਮਾਇੰਡ ਹੀ ਹੋਈ ਹੈ ਜਿਹਦੇ ਕੋਲ ਆਪਣੀ ਗੱਲ ਐਕਸਪ੍ਰੈਸ ਕਰਨ ਵਾਸਤੇ ਯਾਰ ਦੋਸਤ ਹੈਗੇ ਆ, ਅਤੇ ਉਹਦੇ ਕੋਲ ਇੱਦਾਂ ਆਪਸ਼ਨ ਬਾਏ ਆਪਸ਼ਨ ਨਹੀਂ ਵੀ ਮੈਂ ਅੱਜ ਫੋਨ ਲਾ ਲਵਾਂ, ਉਹਦੇ ਕੋਲ ਬਾਏ ਡਿਫੋਲਟ ਉਹ ਯਾਰ ਦੋਸਤ ਹੈ।
0: ਅੱਛਾ, ਬੜੇ ਵਧੀਆ ਪਾਸੇ ਤੁਸੀਂ ਗੱਲ ਲੈ ਕੇ ਗਏ ਹੋ ਹੈ ਨਾ, ਵੀ ਇੱਥੋਂ ਦੀ ਯਾਰੀ ਦੋਸਤੀ ਤੁਸੀਂ ਨਾ, ਫਿਰ ਲੰਮੀ ਚੱਲ ਜਾਣੀ, ਆਪਣਾ ਬ੍ਰੇਕ ਦਾ ਟਾਈਮ ਹੋ ਗਿਆ।
1: ਅੱਛਾ,
0: ਆਪਾਂ ਇੱਥੋਂ ਆ ਕੇ ਤਾਂ ਅੱਗੇ ਪਿੱਕ ਕਰਾਂਗੇ, ਮੈਨੂੰ ਤੁਸੀਂ ਯਾਦ ਕਰਾ ਦਿਓ ਵੀ ਇੱਥੋਂ ਦੇ ਜਿੱਦਾਂ ਜਿਹਦੇ ਕੋਈ ਯਾਰ ਦੋਸਤ ਹੈਗੇ ਨੇ ਉਹ ਗੱਲਬਾਤ ਇੱਥੇ ਕਰ ਲੈਂਦਾ ਹੈ ਨਾ, ਜੇ ਇਹਨਾਂ ਨੂੰ ਭੁੱਲ ਗਿਆ ਤਾਂ ਮੇਰੇ ਸਰੋਤਿਆਂ ਅੱਗੇ ਬੇਨਤੀ ਹੈ ਤੁਸੀਂ ਯਾਦ ਕਰਾ ਦਿਓ। ਅਤੇ ਜਿਹੜਾ ਉੱਥੋਂ ਵਾਲਾ ਸਿਨੈਰੀਓ ਆ, ਜਿੱਦਾਂ ਤੁਸੀਂ ਕਿਹਾ ਵੀ ਆਪਾਂ ਰਾਹ 'ਚ ਜਾਂਦੇ ਜਾਂਦੇ ਕਿੰਨੀ ਵਾਰੀ ਆਪਣੇ ਦੋਸਤਾਂ ਨੂੰ ਜਾਂ ਰਾਹ 'ਚ ਕਿੰਨਿਆਂ ਨੂੰ ਦੱਸ ਦਿੰਦੇ ਹਾਂ, ਅਤੇ ਉੱਥੋਂ ਗਾਂਹ ਅੱਗੇ ਫਿਰ ਕਿੱਧਰ ਨੂੰ ਗੱਲਾਂ ਜਾਂਦੀਆਂ ਨੇ, ਹੁਣ ਕਿੱਦਾਂ ਦਾ ਸਿਨੈਰੀਓ ਆ, ਕਿਵੇਂ ਆ, ਇਹ ਚੀਜ਼ ਆਪਾਂ ਆ ਕੇ ਕਰਦੇ ਹਾਂ। ਅਤੇ ਇੱਕ ਆਪਾਂ ਆਪਾਂ ਗਾਣਾ ਸੁਣ ਕੇ ਅਤੇ ਫਿਰ ਆਪਾਂ ਇਸ ਸੈਗਮੈਂਟ ਨੂੰ ਆਪਾਂ ਸਮਾਪਤ ਕਰਦੇ ਹਾਂ। ਇੱਥੇ ਗਾਣਾ ਸੁਣਾਉਣਾ ਤੁਹਾਨੂੰ ਚੇਤਾ ਆ ਜਾਊਗਾ, ਤੁਹਾਨੂੰ ਜ਼ਰੂਰ ਸੁਣਿਆ ਹੋਊਗਾ, ਮੈਨੂੰ ਨਹੀਂ ਲੱਗਦਾ ਵੀ ਸਾਡੇ ਟਾਈਮ 'ਤੇ ਕਿਸੇ ਬੰਦੇ ਨੇ ਨਾ ਸੁਣਿਆ ਹੋਵੇ।

0: ਅੱਛਾ ਇਹ ਗਾਣਾ ਆਪਣਾ ਹਰਭਜਨ ਸ਼ੇਰਾ ਦਾ ਗਾਣਾ ਵਾ ਹੈ।
1: ਹਾਂਜੀ,
0: ਕੈਟਰਿਕ ਕੰਪਨੀ ਦੇ ਵਿੱਚ ਇਹ ਗਾਣਾ ਰਿਲੀਜ਼ ਹੋਇਆ ਸੀ। ਉਹ ਸਮਾਂ ਸੀ ਜਦੋਂ ਕੈਟਰਿਕ ਕੰਪਨੀ ਅੰਨੇ ਵਾਹ ਐਡ ਕਰਦੀ ਹੁੰਦੀ ਸੀ। ਮਤਲਬ ਉਹ ਜੇ ਕਿਸੇ ਦੇ ਵਿਚਾਰ ਇਹ ਤੋਂ ਵੱਖਰੇ ਹੋਣ, ਤੁਸੀਂ ਇਹ ਲੱਗਦਾ ਹੋਊਗਾ ਪਤਾ ਨਹੀਂ ਕਿ ਇਹ ਗਾਣਾ ਆਪਾਂ ਕਿਉਂ ਲਾਇਆ ਵਾ। ਜੇ ਕਿਸੇ ਦੇ ਵਿਚਾਰ ਵੱਖਰੇ ਹੋਣਗੇ ਤਾਂ ਜ਼ਰੂਰ ਦੱਸਿਓ। ਇਹ ਗਾਣਾ ਸਾਡੇ ਟਾਈਮ ਦੇ ਜਿਹੜੇ ਉਦੋਂ ਟੀ ਵੀ ਦਾ ਪੂਰਾ ਜ਼ੋਰ ਸੀ,
1: ਅਤੇ
0: ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੰਦਾ ਹੋਊਗਾ, ਕੋਈ ਜਨਾਨੀ, ਕੋਈ ਕੁੜੀ, ਕੋਈ ਮੁੰਡਾ ਜਿਹਨੇ ਇਹ ਗਾਣਾ ਨਹੀਂ ਸੁਣਿਆ। ਸਾਡੇ ਬਜ਼ੁਰਗਾਂ ਤੱਕ ਨੂੰ ਇਹ ਗਾਣਾ ਪਤਾ ਹੋਊਗਾ ਕਿਉਂਕਿ ਇਹ ਵੱਜਿਆ ਹੀ ਇੰਨਾ ਕੁ ਜ਼ਿਆਦਾ ਹੈ। ਪਰ ਅੱਜ ਦੇ ਸਮੇਂ ਦੇ ਵਿੱਚ ਕਦੀ ਇਹ ਰਿਪੀਟ ਨਹੀਂ ਗਾਣਾ ਤੁਸੀਂ ਸੁਣਿਆ ਹੋਊਗਾ, ਜਾਂ ਫਿਰ ਉਸ ਦੌਰ ਤੋਂ ਬਾਅਦ ਉਹਨਾਂ ਦੋ ਚੋਂ ਪੰਜਾਂ ਸਾਲਾਂ ਤੋਂ ਬਾਅਦ ਇਹ ਗਾਣਾ ਸ਼ਾਇਦ ਤੁਸੀਂ ਲਾਇਆ ਵੀ ਨਹੀਂ ਹੋਊਗਾ, ਕਿਉਂਕਿ ਮੈਨੂੰ ਨਹੀਂ ਲੱਗਦਾ ਤੁਹਾਨੂੰ ਐਡਾ ਪਸੰਦ ਆਇਆ ਹੋਊਗਾ।
1: ਅਤੇ
0: ਮੈਨੂੰ ਅੱਜ ਤੱਕ ਨਹੀਂ ਇਹ ਸਮਝ ਆਉਂਦੀ ਵੀ ਇਹ ਗਾਣਾ ਮਤਲਬ ਕਿਉਂ ਬਣਾਇਆ ਸੀ ਇਹਨਾਂ ਨੇ, ਵੀ ਸਿਰਫ ਮਿਊਜ਼ਿਕ ਬਣਿਆ ਪਿਆ ਸੀ ਉਹਦੇ ਉੱਤੇ ਫਿੱਟ ਕਰਤਾ, ਜਾਂ ਇਹਦਾ ਕੀ ਇਹਦਾ ਮਕਸਦ ਕੀ ਸੀ ਗਾਣੇ ਦਾ।
1: ਗਾਣਾ ਘੜਦਾ ਸੀ ਕੈਸਟ ਚੋਂ,
0: ਆਈ ਡੋਂਟ ਨੋ। ਪਰ ਹੁਣ ਤੁਸੀਂ ਇੱਕ ਚੀਜ਼ ਵੇਖਿਓ ਵੀ ਜਦੋਂ ਨਾ ਆਪਾਂ ਜਦੋਂ ਆਪਾਂ ਕੈਟਰਿਕ ਦੀ ਜਿਹੜੀ ਓਫੀਸ਼ੀਅਲ ਕੈਟਰਿਕ ਐਂਟਰਟੇਨਮੈਂਟ ਦੀ ਆਪਾਂ ਵੈਬਸਾਈਟ 'ਤੇ ਜਾਂਦੇ ਹਾਂ ਨਾ, ਅਤੇ ਆਮ ਕੀ ਹੁੰਦਾ ਵਾ ਵੀ ਇਹਦੇ ਪੈਰਲਰ ਅੱਜ ਹੁਣ ਜਿੱਦਾਂ ਮੈਂ ਸਵੇਰੇ ਵੀ ਗਾਣੇ ਕਈ ਵਜਾਏ ਪੁਰਾਣੇ ਜਾਂ ਹੋਰ ਕਈ ਉਹ ਤੋਂ ਵੀ ਪੁਰਾਣੇ, ਅਤੇ ਉਹਦੇ ਉੱਤੇ ਨਾ ਇੱਕ ਮੈਸੇਜ ਹੁੰਦਾ ਵਾ ਵੀ ਹੂ ਇਜ਼ ਲਿਸਨਿੰਗ ਇਨ 2026। ਉਹ ਇਹਨਾਂ ਦੀ ਆਪਣੀਆਂ ਟੀਮਾਂ ਟੂਮਾਂ ਹੁੰਦੀਆਂ, ਉਹ ਕਰਦੀਆਂ ਜਾਂ ਕੋਈ ਵੀ, ਜਾਂ ਪਤਾ ਨਹੀਂ ਲੋਕ ਕਰਦੇ, ਆਈ ਡੋਂਟ ਨੋ। ਇਹਦੇ ਉੱਤੇ ਇਹੋ ਜਿਹਾ ਕਮੈਂਟ ਵੀ ਜਿਹੜਾ ਵਾ ਉਹ 2 ਸਾਲ ਪਹਿਲਾਂ ਦਾ ਹੋਇਆ ਵਾ।
1: ਅੱਛਾ,
0: ਇਹਦਾ ਮਤਲਬ ਇਹ ਕਿ ਇਹ ਕੋਈ ਬਹੁਤ ਜ਼ਿਆਦਾ ਮੈਟਰ ਪੱਖੋਂ, ਜਾਂ ਹੋ ਸਕਦਾ ਮਿਊਜ਼ਿਕ ਚਲੋ ਕਿਸੇ ਨੇ ਪਸੰਦ ਕੀਤਾ ਹੋਊਗਾ, ਅਗੇਨ ਕਿਸੇ ਦੇ ਵਿਚਾਰ ਵੱਖਰੇ ਵੀ ਹੋ ਸਕਦੇ। ਮੇਰੇ ਕਹਿਣ ਦਾ ਮਤਲਬ ਇਹ ਕਿ ਇਹ ਗਾਣਾ ਇੰਨਾ ਕੁ ਜ਼ਿਆਦਾ ਚਲਾਇਆ ਗਿਆ ਸੀ, ਕਦੀ ਮੈਂ ਕਿਸੇ ਗਾਣੇ ਦੀ ਇੰਨੀ ਐਡ ਨਹੀਂ ਸੁਣੀ ਜਿੰਨੀ ਇਹਦੀ ਟੀਵੀ 'ਤੇ ਚੱਲਦੀ ਹੁੰਦੀ ਸੀ, ਅਤੇ ਇੰਨਾ ਕੁ ਜ਼ਿਆਦਾ ਇਹਨੂੰ ਟੀ ਵੀ ਦੇ ਉੱਤੇ ਚਲਾਇਆ ਗਿਆ ਕਿ ਹਰ ਇੱਕ ਦੀ ਜ਼ਬਾਨ ਦੇ ਉੱਤੇ ਚੜ੍ਹ ਗਿਆ ਸੀ, ਅਤੇ ਇਹਨੂੰ ਚੱਲਿਆਂ 'ਚ ਗਿਣਿਆ ਗਿਆ ਕਿ ਇਹ ਗਾਣਾ ਚੱਲ ਗਿਆ। ਜਦਕਿ ਚੱਲਿਆ ਉਹ ਹੁੰਦਾ ਵਾ ਜਿਹੜਾ
1: ਆਪ ਮੁਹਾਰੇ ਲੋਕੀ ਸੁਣ,
0: ਆਪ ਮੁਹਾਰੇ ਸੁਣਨ, 10-20 ਸਾਲ ਬਾਅਦ ਵੀ ਕਿਤੇ ਸੁਣ ਰਹੇ ਹੋਣ। ਸਵੇਰੇ ਹੁਣ ਮੈਂ ਉਹ ਹੰਸ ਰਾਜ ਦਾ ਗਾਣਾ,
1: ਮਨਮੋਹਨ
0: ਹੰਸ ਰਾਜ ਦਾ ਗਾਣਾ ਲਾਇਆ ਸੀ ਨਾ ਵੀ ਤੇਰਾ ਜਿਹਦੇ ਨਾਲ ਹੋਣਾ ਹੀ ਵਿਆਹ, ਅਤੇ ਉਸੇ ਵੇਲੇ ਤੈਨੂੰ ਸਭ ਦਾ ਆ ਗਿਆ ਕਿ ਨਹੀਂ ਮੈਸੇਜ। ਸੋ ਇਹ ਇੱਕ ਐਗਜ਼ਾਮਪਲ ਆ ਕਿ ਜਦੋਂ ਵਾਰ ਵਾਰ ਚੀਜ਼ ਸਾਡੇ ਸਾਨੂੰ ਸੁਣਨ 'ਚ ਸਾਨੂੰ ਵੇਖਣ 'ਚ ਮਿਲਦੀ ਹੈ,
1: ਤਾਂ ਅਸੀਂ ਬਦੋ ਬਦੀ ਸਾਹਿਬ ਦੇ ਕੀ ਗਾਣੇ ਇਹੋ ਜਿਹੇ ਨੇ,
0: ਹਾਂ ਅਸੀਂ ਬਦੋ ਬਦੀ ਕਨਵਿੰਸ ਹੋ ਜਾਂਦੇ ਹਾਂ ਵੀ ਆਪਾਂ ਚੱਲ ਇਹਨੂੰ ਪਾ ਹੀ ਦਿੰਦੇ ਵੋਟ ਐਰਕਿੰਗ, ਅਸੀਂ ਬਦੋ ਬਦੀ ਕਨਵਿੰਸ ਹੋ ਜਾਂਦੇ ਹਾਂ, ਚੱਲ ਇਹਦਾ ਸ਼ੋਅ ਵੇਖ ਹੀ ਆਉਂਦੇ
1: ਐਰਕਿੰਗ,
0: ਬਦੋ ਬਦੀ ਕਨਵਿੰਸ ਹੋ ਜਾਂਦੇ ਹਾਂ ਵੀ ਇਹਦੀ ਖਬਰ ਸੁਣੀ ਲਈਏ, ਹੈ ਨਾ, ਅਸੀਂ ਬਦੋ ਬਦੀ ਕਨਵਿੰਸ ਹੋ ਜਾਂਦੇ ਹਾਂ ਬੰਦਾ ਤਾਂ ਚੰਗਾ ਲੱਗਦਾ, ਹੈ ਨਾ। ਸੋ ਇਹ ਇੱਦਾਂ ਹੀ ਕਿਸੇ ਨੂੰ ਚੰਗਾ ਕਰਨਾ,
1: ਆਪਾਂ ਵੈਸੇ ਵੀ ਇੱਕ ਲੋਕ ਜਿਹੜੀ ਲੋਕਾਂ ਦਾ ਇਹ ਵੀ ਆ ਵੀ ਉਹ ਮੇਰਾ ਹੱਥ ਬਣਾ ਕੇ ਗਿਆ,
0: ਹਾਂ
1: ਹੈ ਨਾ,
0: ਗੰਦੇ ਤੋਂ ਗੰਦਾ ਬੰਦਾ। ਇਹ ਭਾਈ ਸਾਈਕੋਲੋਜੀਕਲੀ ਇਹ ਚੀਜ਼ ਕੰਮ ਕਰਦੀ, ਅਸਰ ਕਰਦੀ ਆ। ਮੈਂ ਦੂਰ ਕੀ ਜਾਣਾ, ਮੈਂ ਅਸੀਂ ਆਪਣੀ ਲਾ ਲਈਏ ਹਾਂ, ਮੰਨ ਲਓ ਗੰਦੇ ਤੋਂ ਗੰਦਾ ਬੰਦਾ ਰੈਪੂਟੇਸ਼ਨ ਵਾਲਾ ਅਤੇ ਆ ਕੇ ਤੁਹਾਨੂੰ ਬੜੇ ਪਿਆਰ ਨਾਲ ਬੁਲਾਊਗਾ, ਤੁਹਾਨੂੰ ਲੱਗਣਾ ਯਾਰ ਬੰਦਾ ਤਾਂ ਚੰਗਾ ਵਾ, ਪਤਾ ਨਹੀਂ ਕਿਉਂ ਲੋਕ ਇੰਨੀਆਂ ਗੱਲਾਂ ਕਰਦੇ
1: ਆ, ਸਾਡੇ ਨਾਲ ਤਾਂ
0: ਅਸਰ ਹੋ ਜਾਂਦਾ ਬੰਦੇ ਤੋਂ, ਬਦੋ ਬਦੀ ਇਸ ਚੀਜ਼ ਦਾ ਅਸਰ ਹੁੰਦਾ। ਅਤੇ ਇਹ ਇਸੇ ਅਸਰ ਤੋਂ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਇੱਥੋਂ ਹੀ ਗੱਲਾਂ ਬਾਤਾਂ ਆ ਕੇ ਅਤੇ ਵਾਪਸ ਆਪਾਂ ਸ਼ੁਰੂ ਕਰਾਂਗੇ, ਅਤੇ ਇੱਕ ਨਿੱਕੀ ਜਿਹੀ ਬ੍ਰੇਕ ਅਤੇ ਵਾਪਸੀ ਰੇਡੀਓ। ਹਾਂਜੀ, 1674 AM।

0: ready, set, go. Chadston Ford. Dandenong Road te tuhanu udik reha hai. Ford Ranger. Ranger Super Duty. Everest te sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Kori Nal. Radio Hanji de hawale nal pao. 3 saal di free service. Chadston Ford. Ready, set, Ford.
1: Ki ho ya? ਇਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
2: ਯਾਰ ਕੀ ਦੱਸਾਂ ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
1: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮਾਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
2: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨੈਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430 8383 11 ਔਰ ਵਿਜ਼ਿਟ uvfinancial.com.au
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
5: ਆ ਕਿੱਥੇ ਵੱਜ ਗਈ ਤੇਰੀ ਗੱਡੀ
4: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 70 48 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸਵੇ ਰੇਵਨ ਹਾਲ
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au
7: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au
8: JBCO Films leke aaye ne action, emotion ate full on entertainment. Punjabi feature film Shera.
9: 5 saal baad mudiya Shera. Te mudiya vi kede haath ch.
10: Starring Parmesh Verma, Sonal Chauhan, Yograj Singh, Manav Vij ate hor vi ugge kalakar.
11: Main utthon vi mud ke aaya. Jithon koi nahi mud ke aaya.
8: Written and directed by Savio Sandhu. Produced by Anmol Sahni.
10: Hun dekhna na bhulyo. 15 Mai ton tuhade nedle cinema gharan vich.
12: Baljeet, vyah waste jewelry vekhan tunna jewelers chaliye.
13: Yaar unna da Dandenong wala store na bada hi dur hai.
12: Oh, hun tension nahi. Hun Dandenong ton ilawa apne ilake Saint Albans vich tunna jewelers store khul gaya. Ohi bharosa te 30 saal ton vadh variyan da experience. Ready made gold, diamond te silver jewelry de naal naal aapa banwa sakde ha customized jewelry vi. Tunna jewelers. 99 Main Road West St. Albans at 341 Lonsdale Street, Dandenong. For more info, call 0499-2535-45.
14: Mera Desh Incredible India. Trug Ninavich, apne har pehn bhra nu unna de desh da swad ate masale ethe de reha hai. Tusi ethe Indian masale, dalan, grocery da har saman. Wajib rates te le sakde ho. Pao cosmetic di har item vi. Nale ghar vich hove koi function ya tyohar. Mithai di ethe milegi tuhanu variety beshumar. Grocery di home delivery layi number likh lo. 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ
15: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਰੇਡੀਓ ਹਾਂਜੀ 1674 ਆਹ ਦੱਸਿਓ ਭਲਾ ਇਹ ਕਿਹਨੂੰ ਕਿਹਨੂੰ ਯਾਦ ਆ ਕਿ ਭੁੱਲ ਗਿਆ ਜਿਹੜਾ ਮਿਊਜ਼ਿਕ ਸ਼ੁਰੂ 'ਚ ਵੱਜਾ ਸੀ ਇਹ ਹੋ ਨਹੀਂ ਸਕਦਾ ਵੀ ਤੁਸੀਂ ਪਹਿਲਾਂ ਕਦੇ ਸੁਣਿਆ ਨਾ ਹੋਵੇ ਅਤੇ ਪਰ ਇਹ ਆ ਵੀ ਉਹਦੇ ਲਈ ਵੀ ਕਿੰਨੀ ਕੁ ਯਾਦਾਸ਼ਤ ਆਪਣੀ ਬਾਕੀ ਹੈ ਇਹ ਵੀ ਬਹੁਤ ਚਾਰ ਛਫੇਰੇ ਚੱਲਿਆ ਇਹ ਕਰੀ ਮਾੜਾ ਜਿਹਾ ਫਿਰ ਸੁਣਾ ਦਿੰਦੇ ਹਾਂ ਅਤੇ ਕਰੀ ਬੁੱਝਿਆ ਭਲਾ ਹਾਂਜੀ ਸੋ ਹੁਣ ਇੰਨਾ ਕੁ ਬੜਾ ਨਹੀਂ ਤਾਂ ਅੱਗੇ ਤਾਂ ਬੋਲ ਹੀ ਪੈਣਾ ਇਹਨੇ ਵੀ ਬੜਾ ਬੰਦਾ ਕਾਲਾ ਵਾ ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਅਮਰਿੰਦਰ ਗਿੱਧਾ ਜੀ
16: ਸ਼ੁਕਰੀਆ ਭਾਅ ਜੀ ਸਾਰੇ ਲਿਸਨਰ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਔਰ ਗੱਲਬਾਤ ਹੈ ਜਿਹੜੀ ਉਹ ਸਾਡੀ ਲਗਾਤਾਰ ਜਾਰੀ ਹੈ ਯਾਦ ਕਰਾਉਣ ਦੀ ਜ਼ਿੰਮੇਵਾਰੀ ਲੱਗੀ ਸੀ ਬ੍ਰੇਕ ਤੋਂ ਬਾਅਦ ਅਤੇ ਮੈਂ ਯਾਦ ਕਰਵਾ ਦੇਵਾਂ ਭਾਅ ਜੀ
15: ਹਾਂਜੀ ਯਾਦ ਕਰਨ ਦੇ ਆਪਾਂ ਜਿੱਥੇ ਗੱਲਾਂ ਬਾਤਾਂ ਛੱਡੀਆਂ ਸੀ ਉੱਥੋਂ ਆਪਾਂ ਫੇਰ ਫੜਦੇ ਹਾਂ
16: ਹਾਂਜੀ
15: ਵੀ ਵਾਰ ਜਦੋਂ ਆਪਾਂ ਕੋਈ ਚੀਜ਼ ਰਿਪੀਟ 'ਚ ਆਪਾਂ ਸੁਣਦੇ ਹਾਂ ਜਾਂ ਵੇਖਦੇ ਹਾਂ ਅਤੇ ਉਹ ਪੱਕੀ ਹੋ ਜਾਂਦੀ ਹੈ ਅਤੇ ਤੁਸੀਂ ਆ ਗਾਣਾ ਉਹਨਾਂ ਚਿਰ ਬੁੱਝੋ ਅਤੇ ਮੈਂ ਕਰੀ ਯਾਦ ਕਰਾ ਦਿਆਂ ਬਾਕੀਆਂ ਨੂੰ ਵੀ ਜਾਂ ਆਪਣੇ ਆਪ ਨੂੰ ਵੀ ਯਾਦ ਕਰਾ ਲਾਂ ਵੀ ਆਪਾਂ IPL 'ਤੇ ਵੀ ਤੁਹਾਡੇ ਨਾਲ ਕਰਨੀ ਆ ਚਰਚਾ ਅਤੇ ਆਪਾਂ ਅੱਜ ਦੇ ਦਿਨ ਜੈਨਜੀ ਦੇ ਉੱਤੇ ਵੀ ਚਰਚਾ ਕਰਨੀ ਆ ਜਿਹੜੀਆਂ ਕਿ ਇਸ ਟਾਈਮ ਦੇ ਉੱਤੇ ਮਨਾ ਕਰ ਰਹੀਆਂ ਨੇ ਅਤੇ ਕਿਉਂ ਕਰ ਰਹੀਆਂ ਨੇ ਕਿ ਆਪਾਂ ਪਰਿਵਾਰ ਹੀ ਨਹੀਂ ਵਸਾਉਣਾ ਅੱਗੇ ਸ਼ਾਇਦ ਬਹੁਤ ਸਾਰੇ ਵਿਸ਼ੇ ਆਪਾਂ ਅੱਗੇ ਕਈ ਵਾਰੀ ਬਹੁਤ ਸਾਰੇ ਪੁਆਇੰਟ ਡਿਸਕਸ ਕੀਤੇ ਹੋਣ ਪਰ ਇਸ ਵਾਰੀ ਕੁਛ ਵੱਖਰੀਆਂ ਚੀਜ਼ਾਂ ਵੀ ਤੁਹਾਨੂੰ ਜ਼ਰੂਰ ਸੁਣਨ ਨੂੰ ਮਿਲਣਗੀਆਂ ਜੋ ਕਿ ਇੱਥੋਂ ਦੇ ਮੀਡੀਆ ਦੇ ਵਿੱਚ ਇਸ ਟਾਈਮ ਦੇ ਉੱਤੇ ਖਾਸ ਤੌਰ ਦੇ ਉੱਤੇ ਕੱਲ੍ਹ ਦੇ ਦਿਨ ਕਾਫੀ ਇਹਦੀ ਚਰਚਾ ਰਹੀ ਅਤੇ ਕਈ ਪੇਜਿਸ ਦੇ ਉੱਤੇ ਅੱਜ ਦੇ ਦਿਨ ਵੀ ਇਹ ਟੌਪਿਕ ਜਿਹੜਾ ਵਾ ਉਹ ਪੂਰਾ ਪੀਕ ਦੇ ਉੱਤੇ ਆ ਅਤੇ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਹੱਕ ਅਤੇ ਖਿਲਾਫ਼ ਦੇ ਵਿੱਚ ਦੋਵੇਂ ਪੁਆਇੰਟ ਬੜੇ ਸੋਲਿਡ ਨੇ ਅਤੇ ਅੱਜ ਜਿਹੜੀ ਗੱਲ ਆਪਾਂ ਸ਼ੁਰੂ 'ਚ ਸ਼ੁਰੂ ਕਰਕੇ ਲਿਆਏ ਹਾਂ ਅੱਜ ਦੇ ਵਿਸ਼ੇ ਦੇ ਉੱਤੇ ਵੀ ਉਹ ਬਹੁਤ ਢੁੱਕਦੀ ਆ ਆਪਾਂ ਕਿਤੇ ਨਾ ਕਿਤੇ ਜਾ ਕੇ ਅਤੇ ਇਹਨੂੰ ਸਾਰੇ ਕੁਛ ਨੂੰ ਆਪਾਂ ਇੱਕ ਜਗ੍ਹਾ ਦੇ ਉੱਤੇ ਆਪਾਂ ਮੈਂ ਮੇਲ ਕਰਾਵਾਂਗੇ ਆਪਾਂ ਇਹਦਾ ਅਤੇ ਫਿਲਹਾਲ ਆਪਾਂ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਆਪਾਂ ਜਦੋਂ ਉੱਥੋਂ ਦਾ ਫਰਕ ਇਹ ਸੀਗਾ ਉੱਥੇ ਚੀਜ਼ਾਂ ਮੈਨੇਜ ਹੋ ਜਾਂਦੀਆਂ ਸੀ ਕਿ ਆਪਾਂ ਰਾਹ ਦੇ ਵਿੱਚ ਕੰਮ ਕਰਨ ਜਾਂਦੇ ਹਾਂ ਅਤੇ ਰਾਹ 'ਚ ਹੀ ਉਹ ਪ੍ਰੋਬਲਮ ਕਈਆਂ ਨੂੰ ਆਪਾਂ ਸੁਣਾ ਦਿੰਦੇ ਹਾਂ ਅਤੇ ਉਹ ਪ੍ਰੋਬਲਮ ਸਾਡੀ ਜਿਹੜੀ ਆ ਉਹ ਵੰਡੀ ਜਾਂਦੀ ਆ ਵੰਡਿਆ ਜਾਂਦਾ ਉਹ ਚੀਜ਼ ਇੱਥੇ ਨਹੀਂ ਸਾਨੂੰ ਮਿਲਦੀ ਕਿਉਂਕਿ ਆਪਾਂ ਜਦੋਂ ਰਾਹ ਦੇ ਵਿੱਚ ਜਾਂਦੇ ਹਾਂ ਤਾਂ ਇਹ ਨਹੀਂ ਵੀ ਕਿ ਦੁਕਾਨ ਦੇ ਬਾਹਰ ਮੰਜੀ ਡਾ ਕੇ ਬੈਠਾ ਹੋਊਗਾ
16: ਬਿਲਕੁਲ
15: ਜੇ ਕੋਈ ਹੈਗਾ ਵੀ ਆ ਤਾਂ ਉਹ ਅੰਦਰ ਅੰਦਰ ਹੀ ਆ ਜੇ ਨਹੀਂ ਤਾਂ ਧੋਪੀ ਇੰਨੀ ਕੁ ਚੜ੍ਹੀ ਆ ਜੇ ਨਹੀਂ ਆ ਤਾਂ ਉਹਨੂੰ ਕੌਂਸਲ ਨਹੀਂ ਅਲੋ ਕਰਦੀ ਸਰਦੀ ਮੀਂਹ ਪੈਂਦਾ ਵੱਧ ਤੋਂ ਵੱਧ ਤੁਸੀਂ ਕੀ ਕਰੋਗੇ ਤੁਸੀਂ ਫੋਨ ਦੇ ਉੱਤੇ ਕਨੈਕਟਿਡ ਰਹਿ ਸਕਦੇ ਹੋ ਵੀ ਅੱਜ ਮੈਂ ਫਲਾਣਾ ਕੰਮ ਚੱਲਿਆ ਅੱਜ ਮੈਂ ਫਲਾਣਾ ਕੰਮ ਕਰਨ ਲੱਗਾ ਸੋ ਉਹ ਵੀ ਕਿਸੇ ਕੋ ਜੇ ਸਾਥ ਹੈਗਾ ਤੇ ਇੱਕ ਚੀਜ਼ ਹੋਰ ਉੱਥੇ ਜਿਹੜੀ ਮੈਂ ਰਿਲਾਈਜ਼ ਕਰਦਾ ਨਾ ਜਿਹੜੀ ਮੈਂ ਚੇਤਾ ਕਰਾਉਣ ਲਈ ਤੁਹਾਨੂੰ ਮੈਂ ਕਹਿ ਰਿਹਾ ਹਾਂ ਕਿ ਫਿਰ ਆਪਾਂ ਅੱਗੇ ਆ ਕੇ ਕਰਦੇ ਹਾਂ ਉੱਥੇ ਨਾ ਤੁਸੀਂ ਜਦੋਂ ਇੱਕ ਪ੍ਰੋਬਲਮ ਜਾਂ ਫਿਰ ਇੱਕ ਕੰਮ ਲੈ ਕੇ ਨਿਕਲਦੇ ਹੋ ਮੰਨ ਲਓ ਤੁਸੀਂ 4-5 ਕੰਮ ਇਕੱਠੇ ਕਰਕੇ ਨਿਕਲੇ ਹੋ ਰਾਹ ਦੇ ਵਿੱਚ ਤੁਸੀਂ ਡਿਸਕਸ ਕੀਤਾ ਤੁਸੀਂ ਹੈ ਨਾ ਵੀ ਕਿੱਥੇ ਚੱਲਿਆ ਮੈਂ ਉਹ ਫਲਾਣੇ ਕੰਮ ਚੱਲਿਆ ਉਹ ਮੈਂ ਵੀ ਉੱਥੇ ਚੱਲਿਆ ਹੋ ਸਕਦਾ ਤੁਹਾਡੇ ਕੋਲ ਬਿੱਲ ਹੋਵੇ ਤੁਸੀਂ ਕਹਿੰਦਾ ਆਹ ਲੈ ਮੇਰਾ ਵੀ ਜਮ੍ਹਾਂ ਕਰਾ ਦੇ ਤੁਹਾਡਾ ਇੱਕ ਭਾਰ
16: ਲੈ ਗਿਆ
15: ਤੁਹਾਡਾ ਉੱਥੇ ਹੀ ਵੰਡਿਆ ਗਿਆ ਹੈ ਨਾ ਤੁਸੀਂ ਹੋਰ ਤੁਸੀਂ ਗਾਂਹ ਜਾਂਦੇ ਹੋਰ ਕਿੱਦਾਂ ਕੀ ਹਾਲ ਚਾਲ ਨੇ ਠੀਕ ਆ ਦੁੱਧ ਦੁੱਧ ਲੈਣ ਆਇਆ ਹਾਂ ਮੈਂ ਤੁਹਾਡੇ ਘਰ ਵੱਲ ਨੂੰ ਹੀ ਚੱਲਿਆ ਜਾਂ ਗਵਾਂਢੀ ਤੁਹਾਡਾ ਉੱਥੇ ਖਲੋਤਾ ਤੁਸੀਂ ਕਹਿਣਾ ਵੀ ਉਹ ਲੈ ਯਾਰ ਮੇਰਾ ਵੀ ਡੋਲੂ ਨਾਲ ਲਈ ਜਾਈ ਦੁੱਧ ਤੇ ਤੁਹਾਡਾ ਇੱਕ ਗੇੜਾ ਤੁਹਾਡਾ ਹੋਰ ਬਚ ਗਿਆ ਇੱਦਾਂ ਦੀਆਂ ਰਿਲੈਕਸੇਸ਼ਨ ਉੱਥੇ ਬਹੁਤ ਨੇ
16: ਇੱਥੇ ਬਹੁਤ ਹੈ
15: ਨਾ ਤੁਸੀਂ ਕਈ ਵਾਰੀ ਮੈਂ ਇੱਦਾਂ ਰਿਲਾਈਜ਼ ਕੀਤਾ ਜਾਂ ਕਰਦਾ ਹੁਣ ਵੀ ਆਪਾਂ ਘਰੋਂ 4 ਕੰਮ ਲੈ ਕੇ ਨਿਕਲੇ ਕੋਈ ਬਿੱਲ ਜਮ੍ਹਾਂ ਕਰਾਉਣਾ ਕੋਈ ਦੁੱਧ ਪਾਉਣਾ ਕੋਈ ਚੱਕੀ ਤੇ ਆਟਾ ਛੱਡਣਾ ਕੋਈ ਕਿਸੇ ਨੂੰ ਮਿਲਣਾ ਮਿਲਾਉਣਾ
16: ਸੌਦਾ ਲੈ ਹੈ ਨਾ
15: ਸੌਦਾ ਲੈ ਕੇ ਆਉਣਾ ਸੋ ਕਈ ਵਾਰੀ ਮੈਂ ਇੱਦਾਂ ਰਿਲਾਈਜ਼ ਕੀਤਾ ਵੀ ਉਹ ਸਾਰੇ ਕੰਮਾਂ ਦੇ ਵਿੱਚੋਂ ਇੱਕ ਵੀ ਕੰਮ ਮੈਂ ਆਪ ਨਹੀਂ ਕੀਤਾ ਮੰਨ ਲਓ ਪੱਗ ਨੂੰ ਸੀਣ ਮਰਾਉਣੀ ਕੋਈ ਪੈਂਟ ਨਿੱਕੀ ਕਰਾਉਣੀ ਵੱਡੀ ਕਰਾਉਣੀ ਕੋਈ ਲੈਣਾ ਕੁਛ ਮੋੜਨਾ ਅਤੇ ਇੱਕ ਵੀ ਕੰਮ ਮੈਂ ਆਪ ਨਹੀਂ ਕੀਤਾ ਅਤੇ ਉਹ ਸਾਰੇ ਦੇ ਸਾਰੇ ਕੰਮ ਮੈਨੇਜ ਹੋ ਕੇ ਵੀ ਤੁਸੀਂ ਆਪਣੇ ਕਈ ਚਾਹੁਣ ਵਾਲਿਆਂ ਨਾਲ ਬਹਿ ਕੇ ਗੱਪਾਂ ਛੱਪਾਂ ਮਾਰ ਕੇ ਤੁਸੀਂ ਵਾਪਸ ਆ ਜਾਂਦੇ
16: ਹੋ ਅਤੇ ਇੱਥੇ ਉਹ ਚੀਜ਼ ਨਹੀਂ
15: ਉਹ ਚੀਜ਼ ਇੱਥੇ ਹੋ ਹੀ ਨਹੀਂ ਸਕਦੀ ਉੱਥੇ ਵੀ ਜਿਹਦੇ ਕੋਲ ਹੈਗੀ ਆ ਉਹ ਜੇ ਬਚਾ ਕੇ ਰੱਖੇ ਤਾਂ ਫਿਰ ਜ਼ਿਆਦਾ ਚਲੋ ਉੱਥੋਂ ਵਾਲਾ ਆਉਂਦੇ ਹੁੰਦੇ ਵੀ ਜਿਹੜੀ ਚੀਜ਼ ਛੁੱਟ ਗਈ ਜਾਂ ਜਿਹੜੀ ਹੋ ਹੀ ਨਹੀਂ ਸਕਦੀ ਉਹਦੇ ਉੱਤੇ ਹੁਣ ਬਹੁਤੀ ਕਾਹਦੀ ਚਰਚਾ ਕਰਨੀ
16: ਹਾਂਜੀ
15: ਆਪਾਂ ਇੱਥੇ ਲਿਆਉਂਦੇ ਹਾਂ ਵਾਪਸ ਗੱਲ ਕਿ ਉਹ ਜਿਹੜੀ ਯਾਰੀ ਦੋਸਤੀ ਜਾਂ ਬਹਿਣ ਖਲੋਣਿਆ ਨਾ ਉਹ ਸਾਡੇ ਕੋਲ ਤਾਂ ਬਹੁਤਿਆਂ ਕੋਲ ਇੱਥੇ ਹੈਗਾ ਵਾ ਬੜੇ ਸਰਕਲ ਆ ਇੱਥੇ ਜਿਹੜੇ ਵੱਡੇ ਵੱਡੇ ਸਰਕਲ ਆ
16: ਹਾਂਜੀ
15: ਅਤੇ ਉਹਨਾਂ ਦਾ ਬਹਿਣ ਖਲੋਣ ਵੀ ਹਰ ਦੂਜੇ ਚੌਥੇ ਦਿਨ ਵੀਕੈਂਡ ਦੇ ਉੱਤੇ ਜਾਂ ਫਿਰ ਨਿੱਤ ਹੁੰਦਾ ਕਈਆਂ ਦਾ ਪਰ ਉਹਨਾਂ ਉਹਦੇ ਵਿੱਚ ਵੀ ਮੈਂ ਫਰਕ ਵੇਖਦਾ ਵਾਂ ਵੀ ਬਹੁਤੀਆਂ ਮਹਿਫਲਾਂ ਜਿਹੜੀਆਂ ਨੇ ਉਹ ਉਨੀਆਂ ਫਰੂਟਫੁੱਲ ਨਹੀਂ ਰਹਿੰਦੀਆਂ ਹੁਣ ਉਹਦੇ ਵਿੱਚ ਤੁਸੀਂ ਵੇਂਦੇ ਹੋ 10 ਬੰਦੇ ਬੈਠੇ ਆ ਅਤੇ 10 ਚ ਵੀ ਉਹਨਾਂ 10 ਚ ਹੀ 4-4 ਧੜੇ ਤੁਹਾਨੂੰ ਨਜ਼ਰ ਆ ਰਹੇ ਹੁੰਦੇ
16: ਅਲੱਗ ਅਲੱਗ ਬੈਠੇ
15: ਹੈ ਨਾ ਅਤੇ ਉਹਦੇ ਵਿੱਚ ਵੀ ਇੱਕ ਕੋਮਨ ਪੁਆਇੰਟ ਇਹ ਹੁੰਦਾ ਵਾ ਵੀ ਆਪਣੀ ਹੋਸ਼ ਭੁਲਾ ਕੇ ਉੱਥੇ ਬਹਿਣ ਦੀ ਕੋਸ਼ਿਸ਼ ਹੁੰਦੀ ਹੈ
17: ਤੁਸੀਂ ਹੋਸ਼ ਭਲਾਉਣ ਦਾ ਮਤਲਬ ਨਾਲ ਬੋਤਲ ਬਾਤਲ ਰੱਖੀ ਆ ਤੇ ਗੱਲਾਂ ਹੀ ਫਿਰ ਸ਼ੁਰੂ ਹੁੰਦੀਆਂ। ਤੁਸੀਂ ਉਹਨਾਂ ਹੀ ਦਸਾਂ ਬੰਦਿਆਂ ਨੂੰ ਸੋਫੀ ਪਾ ਦਿਓ, ਗੱਲ ਹੀ ਨਹੀਂ ਕਰਦੇ, ਉਹ ਫੋਨ ਤੇ ਲੱਗੇ ਰਹਿੰਦੇ ਆ। ਉਹ ਤੁਹਾਨੂੰ ਇਹ ਕਹਿਣਗੇ ਵੀ ਅੱਛਾ ਫਿਰ ਮੈਨੂੰ ਕੰਮ ਚੇਤੇ ਆ ਗਿਆ, ਦਸ ਕੁ ਮਿੰਟ ਬਹਿ ਕੇ ਉੱਠ ਪੈਣਗੇ ਹਨਾ। ਜਾਂ ਫਿਰ ਉਦਣ ਹੀ ਉਹਨਾਂ ਨੂੰ ਵੋਟੀ ਦਾ ਫੋਨ ਆਗਿਆਕਾਰੀ ਪਤੀ ਉਹਨਾਂ ਨੇ ਬਣਨਾ ਜਦੋਂ ਉਹਨਾਂ ਨੇ ਨਹੀਂ ਪੀਤੀ ਵੀ ਉਹ ਮੈਨੂੰ ਘਰੋਂ ਫੋਨ ਆਇਆ ਮੈਂ ਚੱਲਿਆ। ਮੁੱਕਦੀ ਗੱਲ ਵੀ ਉਹ ਉਹ ਤੋਂ ਬਿਨਾਂ ਉਹ ਨਹੀਂ ਬਣਦਾ ਹੀ ਨਹੀਂ ਆ,
16: ਮਾਹੌਲ ਹੀ ਨਹੀਂ ਬਣਾ ਪਾਉਂਦੇ,
17: ਮਾਹੌਲ ਹੀ ਨਹੀਂ ਬਣਾ ਪਾਉਂਦੇ। ਇਹਦਾ ਮਤਲਬ ਕਿ ਆਪਾਂ ਕਿਤੇ ਨਾ ਕਿਤੇ ਉਹ ਚੀਜ਼ ਦੇ ਵਿੱਚ ਆਪਣੇ ਆਪ ਨੂੰ ਡਰਾਈਵ ਆਪ ਤੇ ਕਰ ਹੀ ਨਹੀਂ ਰਹੇ, ਤੇ ਜਾਂ ਫਿਰ ਉਹ ਜਿੰਨੇ ਨੇ ਉਹ ਸਾਰੇ ਦੇ ਸਾਰੇ ਹੀ ਆਪੋ ਆਪਣਾ ਭਾਰ ਇੰਨਾ ਕੁ ਲੱਦੀ ਫਿਰਨ ਡਏ ਨੇ। ਤੇ ਉਸ ਭਾਰ ਦੇ ਵਿੱਚੋਂ ਵੱਡੀ ਸਮੱਸਿਆ ਇਹ ਆ, ਚਲੋ ਸਾਰਾ ਕੁਛ ਚੱਲਦਾ ਵਾ, ਇਹ ਤੁਸੀਂ ਕਹੋਗੇ ਵੀ ਇਹ ਤੇ ਉੱਥੇ ਵੀ ਹੁੰਦੀਆਂ ਨੇ ਗੱਲਾਂ, ਸਾਰਾ ਕੁਛ ਹੁੰਦਾ, ਪਰ ਇੱਥੋਂ ਦਾ ਇੱਕ ਫਰਕ ਮੈਂ ਇਹ ਮਹਿਸੂਸ ਕਰਦਾ ਵੀ ਸਾਰਿਆਂ ਦੇ ਵਿੱਚੋਂ ਕੋਈ ਵੀ ਕਿਸੇ ਦੇ ਨਾਲ ਓਨੈਸਟ ਭਾਰ ਨਹੀਂ ਸ਼ੇਅਰ ਕਰਦਾ।
16: ਕਿਆ ਬਾਤ ਆ,
17: ਆਪਾਂ ਜਦੋਂ ਬਹਿੰਦੇ ਹਾਂ ਤੇ ਤੁਸੀਂ ਆਪਣੇ ਆਪ ਦੇ ਵਿੱਚ ਸੋਚ ਕੇ ਵੇਖੋ ਵੀ ਆਪਾਂ ਕਿੰਨਾ ਕੁ ਓਨੈਸਟ ਕੋਈ ਤੁਹਾਡੇ ਨਾਲ ਭਾਰ ਸ਼ੇਅਰ ਕਰਦਾ, ਕਿੰਨਾ ਕੁ ਓਨੈਸਟ ਤੁਸੀਂ ਕਿਸੇ ਦੇ ਨਾਲ ਆਪਣਾ ਭਾਰ ਸ਼ੇਅਰ ਕਰਦੇ ਹੋ। ਅਸੀਂ ਇੱਧਰ ਉੱਧਰ ਦੀਆਂ ਆਵਾ ਗਾਉਣ ਫਿਲਮਾਂ ਦੀਆਂ ਗੱਲਾਂ ਕਰ ਲਾਂਗੇ, ਸੀਰੀਜ਼ ਦੀਆਂ ਗੱਲਾਂ ਕਰ ਲਾਂਗੇ, ਪੋਲੀਟਿਕਸ ਦੀਆਂ ਗੱਲਾਂ ਕਰ ਲਾਂਗੇ, ਤੇਲ ਦੇ ਵਧੇ ਰੇਟਾਂ ਦੀਆਂ ਗੱਲਾਂ ਕਰ ਲਾਂਗੇ, ਜਾਂ ਫਿਰ ਆਪਣੀ ਥਕਾਵਟ ਦੀਆਂ ਵੱਧ ਤੋਂ ਵੱਧ ਕਿਸੇ ਕੋਈ ਮੰਨ ਲਓ ਜੇ ਦੱਸਣਾ ਹੀ ਹੈ ਤਾਂ ਤੁਸੀਂ ਆਪਣੀ ਕੋਈ ਚੱਲ ਰਹੀ ਬਿਮਾਰੀ ਦੀਆਂ ਗੱਲਾਂ ਦੱਸ ਦੋਗੇ। ਪਰ ਜਿਹੜਾ ਅਸਲ ਤੁਹਾਡੇ ਦਿਮਾਗ ਦੇ ਉੱਤੇ ਭਾਰ ਆ, ਕੋਈ ਪਰਿਵਾਰਕ ਸਮੱਸਿਆ ਜਾਂ ਕਿੱਦਾਂ, ਜਿੰਨਾ ਚਿਰ ਉਹ ਝੋਲਾ ਪਾਟ ਕੇ ਬਾਹਰ ਨਾ ਨਿਕਲੇ ਉਹਨਾਂ ਚਿਰ ਆਪਾਂ ਸ਼ੇਅਰ ਹੀ ਨਹੀਂ ਕਰਦੇ
16: ਰਹਿਣਾ ਹੀ ਆ।
17: ਜੇ ਕਰੀਏ ਤੇ ਹੋ ਸਕਦਾ ਵੀ ਅਗਲੇ ਦੇ ਘਰ ਵੀ ਉਹੋ ਜਿਹੀ ਚੱਲ ਰਹੀ ਹੋਵੇ, ਅਗਲਾ ਵੀ ਤੁਹਾਡੇ ਨਾਲ ਕਰ ਲੈਂਦਾ, ਪਰ ਉਦਾਂ ਦੀਆਂ ਸ਼ੇਅਰਿੰਗਸ ਹੈ ਨੀਗੀਆਂ। ਉੱਥੇ ਫਰਕ ਇਹ ਹੀ ਵੀ ਉਹ ਆਂਢ ਗੁਆਂਢ ਪਤਾ ਹੀ, ਉਹ ਜਿਹੜਾ ਤੁਹਾਡੇ ਨਾਲ ਬੈਠਾ ਉਹ ਵੀ ਜਾਂ ਨਾਲ ਦੇ ਪਿੰਡ ਦਾ ਵਾ ਜਾਂ ਤੁਹਾਡੇ ਨਾਲ ਪੜਿਆ ਵਾ ਜਾਂ ਉਦਾਂ ਦੇ ਹਾਲਾਤਾਂ ਦੇ ਵਿੱਚ ਉਦਾਂ ਦੇ ਕੰਮ ਦੇ ਵਿੱਚ ਉਹ ਆ, ਕਿਤੇ ਨਾ ਕਿਤੇ ਉਹਨੇ ਵੀ ਸੁਣਿਆ ਹੁੰਦਾ ਵੀ ਆਹ ਚੱਲ ਰਿਹਾ ਤੇ ਤੁਹਾਨੂੰ ਆਪ ਹੀ ਟੋਹ ਲੈਂਦਾ।
16: ਸਹੀ ਗੱਲ ਹੈ। ਨਾਲੇ ਮੇਰੇ ਖਿਆਲ 'ਚ ਭਾਅ ਜੀ ਉੱਥੇ ਵੈਸੇ ਵੀ ਬਾਈ ਡਿਫੋਲਟ ਨਾ ਇੱਦਾਂ ਦਾ ਮਾਹੌਲ ਬਣ ਜਾਂਦਾ, ਕਿਉਂਕਿ ਉੱਥੇ ਕਿਸੇ ਦੀ ਕਿਸੇ ਕੋਲੋਂ ਲੁਕੀ ਨਹੀਂ ਹੈਗੀ, ਡਬਲ ਗਲੇਜ਼ ਵਿੰਡੋਜ਼ ਨਹੀਂ ਨਾ ਹੈਗੀ, ਜਾਣਾ ਨਹੀਂ ਕੁਝ ਬਾਹਰ, ਤੇ ਉੱਥੇ ਤਾਂ ਇੱਦਾਂ ਵੀ ਰੌਲਾ ਹੀ ਵਿਹੜੇ 'ਚ ਪੈਣਾ ਆ ਕੇ, ਰੌਲਾ ਹੀ ਓਪਨ 'ਚ ਪੈਣਾ ਆ ਕੇ, ਜਿਹਦੇ ਨਾਲ ਇੱਦਾਂ ਹੋ ਜਾਂਦਾ ਵੀ ਦੋ ਵੈਸੇ ਹੀ ਸਮਝਾਉਣ ਵਾਲੇ ਬਣ ਜਾਂਦੇ ਨਾਲ, ਅਤੇ ਕੋਈ ਗੱਲ ਨਹੀਂ ਯਾਰ ਸਾਡੇ ਵੀ ਹੋਈਆਂ। ਮੈਨੂੰ ਅਕਸਰ ਯਾਦ ਆ ਜਦੋਂ ਪਿੰਡਾਂ ਦੇ ਵਿੱਚ ਕੋਈ ਵਿਆਂਦੜ ਮੁੰਡਾ ਹੁੰਦਾ ਸੀ ਤਾਂ ਉਹਨੂੰ ਮੈਂ ਪਹਿਲੀ ਵਾਰੀ ਦੇਖਦਾ ਹੁੰਦਾ ਸੀ ਵੀ ਉਹਦੇ ਆਸੇ ਪਾਸੇ ਸਿਆਣੇ ਬੰਦੇ ਇਕੱਠੇ ਹੋ ਕੇ ਉਹਨੂੰ ਕਈ ਇਹੋ ਜਿਹੀਆਂ ਗੱਲਾਂ ਦੱਸ ਰਹੇ ਨੇ, ਕਹਿ ਰਹੇ ਨੇ ਜਿਹੜੀਆਂ ਉਹਨਾਂ ਨੇ ਹੰਢਾ ਲਈਆਂ ਆ, ਹੈ ਨਾ। ਜਿੱਦਾਂ ਮੈਂ ਆਪਣੀ ਗੱਲ ਦੱਸਣ ਦਾ, ਮੈਨੂੰ ਬੜੀ ਵਧੀਆ ਗੱਲ ਮੇਰੇ ਕਿਸੇ ਜਾਣਕਾਰ ਨੇ ਕਹੀ ਸੀ ਵੀ ਦੁਨੀਆਂ ਦੇ ਵਿੱਚ ਅਸਲ ਸੱਚਾਈ ਦਾ ਫਰਕ ਪਤਾ ਲੱਗ ਜਾਏਗਾ ਜੇ ਦੋ ਰਿਸ਼ਤਿਆਂ ਨੂੰ ਸੇਮ ਨਾਮ, ਦੋ ਵਿਅਕਤੀਆਂ ਨੂੰ ਸੇਮ ਨਾਮ ਦੇਗਾ ਪਰ ਨਿਭਾਏਗਾ ਡਿਫਰੈਂਟ ਡਿਫਰੈਂਟ, ਆਪਣੇ ਪਿਓ ਦੇ ਨਾਲ ਵੀ ਅਤੇ ਆਪਣੀ ਘਰਵਾਲੀ ਦੇ ਪਿਓ ਦੇ ਨਾਲ ਵੀ, ਕਹਿਣਾ ਦੋਨਾਂ ਨੂੰ ਪਿਓ ਆ ਤੂੰ ਪਰ ਓਲਾ ਦੋਨਾਂ ਨਾਲ ਡਿਫਰੈਂਟ ਡਿਫਰੈਂਟ ਹੈ। ਅੱਜ ਆਪਣੀ ਮਾਂ ਨੂੰ ਵੀ ਕਹਿਣਾ, ਉਹਦੀ ਮਾਂ ਨੂੰ ਵੀ ਮਾਂ ਕਹਿਣਾ ਪਰ ਓਲਾ ਡਿਫਰੈਂਟ ਦੋਨਾਂ ਦੇ ਨਾਲ
17: ਰਹਿਣਾ ਚਾਹੀਦਾ,
16: ਰਿਸ਼ਤਾ ਸੇਮ ਹੈ,
17: ਹੈ ਨਾ। ਸਾਡੀ ਸਮੱਸਿਆ ਇਹੋ ਹੀ ਹੈ ਨਾ।
16: ਹਾਂਜੀ, ਅਤੇ ਉਹ ਮੇਰੇ ਖਿਆਲ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨਾ ਉੱਥੇ ਬਾਏ ਡਿਫੋਲਟ ਤੁਹਾਡੇ ਆਸ ਪਾਸ ਆ ਜਾਂਦੇ ਆ, ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਕੇ ਵੀ ਅੱਗਿਓਂ ਕਿਹਨੇ ਕਹਿਣਾ ਸਮਝਣਾ ਉਹ ਡਿਫਰੈਂਟ, ਅਤੇ ਇੱਥੇ ਇੱਥੇ ਉਹ ਚੀਜ਼ ਤੁਸੀਂ ਕਹਿ ਕੇ ਕਹਿ ਵੀ ਨਹੀਂ ਸਕਦੇ ਭਾਅ ਜੀ।
17: ਇੱਕ ਨਾ ਤੁਹਾਨੂੰ ਸਾਂਚਾ ਬਣਿਆ ਮਿਲਦਾ,
16: ਹਾਂ,
17: ਭਾਂਡਾ ਬਣਿਆ ਮਿਲਦਾ, ਅਤੇ ਇੱਕ ਤੁਸੀਂ ਆਪੇ ਬਣਾ ਕੇ ਅਤੇ ਆਪੇ ਹੀ ਉਹ ਕਾਰਡ ਕੱਢਣੀ ਅਤੇ ਆਪੇ ਹੀ ਤੁਸੀਂ ਉਹਨੂੰ ਵਰਤਣਾ। ਸੋ ਇੱਥੇ ਉਹ ਆ ਵੀ ਸਾਨੂੰ ਆਪ ਬਣਾਉਣਾ ਪੈ ਰਿਹਾ ਕਿਉਂਕਿ ਬਦਲਵੇਂ ਰੂਪ ਦੇ ਵਿੱਚ ਭਾਂਡੇ ਨੇ, ਹੈ ਨਾ। ਅਤੇ ਉਹ ਇਸ ਕਰਕੇ ਉੱਥੇ ਤੇ ਰਿਸ਼ਤੇ ਸਾਨੂੰ ਜਿਹੜੇ ਆ ਉਹ ਕਿੱਦਾਂ ਨਿਭਾਉਣੇ ਆ ਅਤੇ ਕਿਹੜੇ ਰਿਸ਼ਤੇ ਆ ਔਰ ਸਾਨੂੰ ਹਵਾ 'ਚੋਂ ਮਿਲਦੇ ਆ। ਇੱਥੇ ਹੁਣ ਰਿਸ਼ਤਿਆਂ ਦੇ ਮੂੰਹ ਭਾਵੇਂ ਮੰਨ ਲਓ ਸੇਮ ਹੀ ਰਿਸ਼ਤੇ ਨੇ, ਮੰਨ ਲਓ ਸੱਸ ਦਾ ਹੀ ਰਿਸ਼ਤਾ ਵਾ, ਸਹੁਰੇ ਦਾ ਰਿਸ਼ਤਾ, ਪਿਓ ਦਾ ਰਿਸ਼ਤਾ, ਤੁਸੀਂ ਮੰਨੋ ਇੱਥੇ ਜਦੋਂ ਆਉਂਦੇ ਆ ਤਾਂ ਸਾਰੇ ਰਿਸ਼ਤੇ ਇੱਕ ਵੱਖਰੇ ਰੂਪ 'ਚ ਤੁਹਾਨੂੰ ਮਿਲਦੇ ਆ।
16: ਵੱਖਰੇ ਰੂਪ 'ਚ ਮਿਲਦੇ ਕੋਈ
17: ਉਹ ਕਿੱਦਾਂ ਮਿਲਦੇ ਆ ਵੀ ਪਹਿਲੀ ਗੱਲ ਤਾਂ ਉੱਥੇ ਤੁਸੀਂ ਸੋਚੋ ਵੀ ਤੁਹਾਡੇ ਜਿਹੜਾ ਸੱਸ ਸਹੁਰਾ ਵਾ ਉਹਨਾਂ ਨੇ ਕਦੀ ਆ ਕੇ ਤੁਹਾਡੇ ਘਰ 'ਚ ਨਹੀਂ ਰਹਿਣਾ ਹੁੰਦਾ, ਇਹ ਬਹੁਤ ਵੱਡਾ ਫਰਕ ਆ। ਜਿਹੜੇ ਤੁਹਾਡੇ ਮਾਂ ਪਿਓ ਨੇ ਉੱਥੇ ਉਹਨਾਂ ਦਾ ਘਰ ਆ, ਇੱਥੇ ਜਦੋਂ ਆਉਂਦੇ ਆ ਇੱਥੇ ਤੁਹਾਡਾ ਘਰ ਆ, ਉਹ ਤੁਹਾਡੇ ਘਰ 'ਚ ਆ ਕੇ ਰਹਿ ਰਹੇ ਆ। ਹੋਰ ਤੇ ਹੋਰ ਇੱਥੇ ਤਾਂ ਬੱਚਿਆਂ ਦਾ ਵੀ ਰਿਵਾਜ਼ ਆ, ਉਹ ਕਹਿ ਦਿੰਦੇ ਆ ਵੀ ਉਹ ਦਾਦੂ ਹਾਊਸ ਉਹ ਉੱਥੇ ਆ ਤੇ ਆਹ ਜਿਹੜਾ ਇਹ ਮਾਈ ਹਾਊਸ ਹੈ, ਪਾਪਾ ਹਾਊਸ ਹੈ, ਮੰਮਾ ਹਾਊਸ ਹੈ। ਇਹ ਸਾਈਕੋਲੋਜੀਕਲੀ ਬੰਦਾ ਅੱਗੇ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਹੁੰਦਾ ਵਾ,
16: ਤੇ ਬੜੀ ਸੂਖਮ ਹੈ ਚੀਜ਼ ਇਹ ਭਾਜੀ,
17: ਬਹੁਤ ਬਰੀਕ ਆ, ਹਨਾ। ਦਾਦੂ ਨੂੰ ਇਹ ਸੁਣਨ ਨੂੰ ਮਿਲ ਜੇ ਵੀ ਦਾਦੂ ਤੇਰਾ ਘਰ ਉੱਥੇ ਆ, ਤੇ ਉਹ ਦਾਦੂ ਸਾਰੀ ਉਮਰ ਉਹਨੇ ਕਹਿਣਾ ਨਹੀਂ ਆ ਕੁਛ ਵੀ, ਪਰ ਉਹ ਸੋ ਇਹ ਬੜੇ ਬੜੇ ਬਰੀਕ ਤੇ ਬੜੇ ਵੱਡੇ ਫਰਕ ਨੇ, ਰਿਸ਼ਤੇ ਬਦਲੇ ਨੇ ਇੱਥੇ। ਸੋ ਉਹ ਨਹੀਂ ਆਪਾਂ,
16: ਔਰ ਇਹੀ ਚੀਜ਼ਾਂ ਭਾਅ ਜੀ ਸ਼ਾਇਦ ਮੇਰੇ ਖਿਆਲ 'ਚ ਜਿਹੜੀ ਤੁਸੀਂ ਜੈਨਜੀ ਵਾਲੀ ਗੱਲ ਵੀ ਕਰਦੇ ਆ, ਔਰ ਜਿਹੜੀ ਉਹ ਪ੍ਰੋਡਕਸ਼ਨ ਵੀ ਆ ਜਾਂ ਬੱਚੇ ਦੀ ਜਿਹੜੀ ਨਵੀਂ ਪਨੀਰੀ ਆ, ਜਿਹਨੇ ਇਹੀ ਕਹਿ ਦਿੱਤਾ ਵੀ ਭਾਵੇਂ ਦਾਦੂ ਨੂੰ ਕਹਿ ਦਿੱਤਾ ਜਾਂ ਕਿਸੇ ਨੂੰ ਵੀ ਕਹਿ ਦਿੱਤਾ, ਉਹ ਟਾਈਮ ਆਉਣਾ ਵੀ ਨਹੀਂ ਮੇਰਾ ਡਿਸੀਜ਼ਨ ਹੈ ਇਹ ਵੀ ਮੈਂ ਵਿਆਹ ਕਰਵਾਉਣਾ ਜਾਂ ਨਹੀਂ ਕਰਵਾਉਣਾ। ਕਈ ਇਹੋ ਜਿਹੇ ਦੇਸ਼ ਜਿੱਦਾਂ ਚਾਈਨਾ ਦੀ ਆਪਾਂ ਐਗਜ਼ਾਮਪਲ ਲੈ ਲਈਏ, ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਤੁਸੀਂ ਹੁਣ ਇੱਕ ਤੋਂ ਵੱਧ ਬੱਚੇ ਕਰ ਸਕਦੇ ਹਾਂ, ਕੋਈ ਰੋਕ ਨਹੀਂ ਹੈਗੀ, ਕੋਈ ਜੁਰਮਾਨਾ
17: ਮੁੜਨਾ ਪਿਆ ਉਹਨਾਂ
16: ਨੂੰ ਮੁੜਨਾ ਪਿਆ ਹੈ ਨਾ। ਅਤੇ ਔਰ ਇਹ ਇਹਦੇ ਵਿੱਚ ਹੋਰ ਵੀ ਕਈ ਜਿਹੜੀਆਂ ਹੈਗੀਆਂ ਚੀਜ਼ਾਂ ਭਾਅ ਜੀ, ਲਿਵਿੰਗ ਰਿਲੇਸ਼ਨਸ ਨੇ ਜਿਹੜੇ ਵਿਆਹ ਤੋਂ ਪਹਿਲਾਂ ਹੈ ਨਾ, ਉਹ ਸਾਰੀਆਂ ਚੀਜ਼ਾਂ ਉਹ ਸਾਰਾ ਤਾਣਾ ਬਣਾ ਇੱਦਾਂ ਹੀ ਇਵੋਲਵ ਹੋ ਕੇ ਇਕੱਠਾ ਆਇਆ ਇੱਕ ਸੰਪੂਰਨ ਪੈਕ ਦੇ ਵਜੋਂ। ਉਹਦੇ ਜਿਹੜੇ ਸਾਈਡ ਇਫੈਕਟ ਨੇ ਜਾਂ ਜਿਹੜੇ ਉਹਦੇ ਡਾਇਲੈਗਸ ਨੇ, ਜਿਹੜੇ ਉਹਦੇ ਟੋਪਿਕਸ ਨੇ, ਉਹ ਕਦੋਂ ਬਾਹਰ ਨਿਕਲਦੇ ਆ, ਕਿੱਦਾਂ ਹੋਣਾ। ਜਿੱਦਾਂ ਤੁਸੀਂ ਅੱਜ ਕਿਹਾ ਵੀ ਅੱਜ ਵੀ ਕਈ ਚੈਨਲਸ ਦੇ ਉੱਤੇ ਹੋਟ ਟੋਪਿਕ ਹੈ ਵੀ ਜਿਹਦਾ ਪੱਖ ਸੁਣੀ ਉਹੀ ਸਹੀ ਲੱਗਦਾ, ਅਤੇ ਉਹ ਮੇਰੇ ਖਿਆਲ ਦੇ ਵਿੱਚ ਨਾ ਇੱਕ ਇੱਕ ਅੱਜ ਤੋਂ 10 ਸਾਲ ਪਹਿਲਾਂ ਦੀ ਨਵੇਂ ਬਣੇ ਮਾਂ ਬਾਪ ਦੀ ਸੋਚ ਹੈ ਜਿਹੜੀ, ਉਹ ਹੁਣ ਮੈਚੋਰ ਹੋ ਕੇ ਬਾਹਰ ਆ ਰਹੀ ਹੈ, ਅਤੇ ਜਿਨ੍ਹਾਂ ਨੂੰ ਸ਼ਾਇਦ ਪਿੱਛੇ ਦਾ ਜਾਂ ਅੱਗੇ ਦੀ ਪਰਵਾਹ ਨਹੀਂ ਜਾਪਦੀ ਹੈ ਨਾ ਵੀ ਆਪਾਂ ਕਿੱਦਾਂ ਪ੍ਰਪੇਅਰ ਕਰਨਾ। ਅੱਗੇ ਨਾ ਸਿਆਣੇ ਕੰਨਾਂ 'ਚ ਗੱਲ ਪਾਉਣ ਲੱਗ ਪੈਂਦੇ ਸੀ, ਭਾਵੇਂ ਗੱਭਰੂ ਹੀ ਹੋਇਆ। ਗੱਭਰੂ ਕਹਿਣ ਦਾ ਮਤਲਬ ਇੱਦਾਂ ਨਹੀਂ ਸੀਗਾ ਵੀ ਹਾਂ ਬਈ ਇਹਨੂੰ ਕੰਮ 'ਤੇ ਲਾ ਦਿਉ, ਉਹਨਾਂ ਨੂੰ ਕਹਿਣ ਦਾ ਮਤਲਬ ਹੁੰਦਾ ਵੀ ਜ਼ਿੰਮੇਵਾਰੀ ਲੈਣ ਜੋਗਾ ਹੋ ਗਿਆ, ਇਹਨੂੰ ਇਹਦਾ ਵਿਆਹ ਵਿਆਹਣ ਜੋਗਾ ਹੋ ਗਿਆ। ਆਪਣੀਆਂ ਮਾਸੀਆਂ ਭੂਆ ਅਕਸਰ ਇਹ ਗੱਲ ਕਹਿੰਦੇ ਲੈ ਵੀ ਮੁੰਡਾ ਵਿਆਹਣ ਜੋਗਾ ਹੋ ਗਿਆ। ਉਹ ਭਾਵੇਂ ਕੁਛ ਤੁਹਾਡੇ ਉਸ ਸਮੇਂ ਰਿਐਕਸ਼ਨ ਇਹ ਵੀ ਸੀ ਹੁੰਦਾ, ਬੰਦਾ ਆਪ ਮਹਾਰੇ ਉਹ ਜ਼ਿੰਮੇਵਾਰੀ ਕੈਰੀ ਕਰਨ ਲੱਗ ਪੈਂਦਾ ਸੀ ਕਿ ਹਾਂ ਮੈਂ ਉਸ ਤਰੀਕੇ ਨਾਲ ਐਕਟ ਕਰਨਾ,
17: ਵਾਰ ਵਾਰ ਕਹਿਣ ਵਾਲੀ ਗੱਲ।
16: ਹਾਂ ਹੈ ਨਾ, ਉਹ ਚੀਜ਼
17: ਮੈਨੂੰ ਵਾਲੀ ਗੱਲ ਹੋ ਗਈ।
16: ਹੁਣ ਇੱਥੇ ਜੇ ਤੁਸੀਂ ਯੰਗਸਟਰਸ ਨੂੰ ਕਿਸੇ ਨੂੰ ਕਹਿ ਕੇ ਦੇਖੋ, ਅਗਲਾ ਪਹਿਲਾਂ ਹੀ 5 ਸਾਲ ਗਾਂਹ ਦੀ ਗੱਲ ਕਰ ਦਿੰਦਾ, 5 ਸਾਲ ਬਾਅਦ ਗੱਲ ਕਰੇ।
17: ਇਹ ਵੇਖੋ ਇਹ ਸਭ ਤੋਂ ਵੱਡੀ ਸਮੱਸਿਆ ਵਾ, ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਹਾਂ ਜਾਂ ਫਿਰ ਮੈਂਟਲ ਹੈਲਥ 'ਤੇ ਜਿੱਦਣ ਕੀਤੀ ਉੱਦਣ ਆਪਾਂ ਕੀਤੀ, ਤੁਸੀਂ ਸ਼ਾਇਦ ਨਹੀਂ ਸੁਣੀ ਹੋਊਗੀ ਕਿ ਆਪਾਂ ਨਾ ਆਪਾਂ ਲੰਮੇ ਸਮੇਂ ਦੀਆਂ ਸੋਚਾਂ ਪਹਿਲਾਂ ਆਪਾਂ ਜਦੋਂ ਸੋਚਦੇ ਹਾਂ ਅਤੇ ਉਹਦੇ ਵਿੱਚ ਕਹਿਣ ਨੂੰ ਤਾਂ ਉਹਨੂੰ ਚਲੋ ਮੈਨੀਫੈਸਟੇਸ਼ਨ ਵੀ ਕਹਿ ਦਿੰਦੇ ਆ। ਕਈ ਕਹਿੰਦੇ ਆ ਵੀ ਸਾਡੀ ਜ਼ਿੰਦਗੀ ਤਾਂ ਬੜੀ ਵਧੀਆ ਉਹ ਫਿੱਟ ਬਹਿੰਦੀ ਆ, ਚਲੋ ਆਪਾਂ ਉਸ ਥਿਊਰੀ ਨੂੰ ਗਲਤ ਨਹੀਂ ਕਹਿ ਰਹੇ ਜਿਹਦੇ ਲਈ ਫਿੱਟ ਬਹਿੰਦੀ ਆ, ਬੜੀ ਵਧੀਆ ਬਹਿੰਦੀ ਆ, ਪਰ ਕਈਆਂ ਹਰ ਇੱਕ ਫਾਰਮੂਲਾ ਹਰ ਇੱਕ ਬੰਦੇ ਦੇ ਉੱਤੇ ਅਤੇ ਹਰ ਇੱਕ ਲਾਈਫ ਦੇ ਪੜਾਅ ਦੇ ਵਿੱਚ ਫਿੱਟ ਨਹੀਂ ਬਹਿੰਦਾ। ਕਈ ਵਾਰ ਆਪਾਂ ਲੰਮੀ ਸੋਚ ਦੇ ਚੱਕਰ 'ਚ ਛੋਟੀ ਸੋਚ ਦਾ ਨੁਕਸਾਨ ਕਰਾ ਲੈਂਦੇ, ਯਾਨੀ ਕਿ ਜਿਹੜਾ ਹੁਣ ਤੁਹਾਨੂੰ ਦਰਪੇਸ਼ ਮੁਸ਼ਕਲ ਆ ਕੋਈ, ਉਹਨੂੰ ਸੋਚਣ ਦੀ ਬਜਾਏ ਅਸੀਂ 5 ਸਾਲ ਬਾਅਦ ਵਾਲੇ ਗੋਲ ਦੇ ਬਾਰੇ ਜ਼ਿਆਦਾ ਸੋਚ ਰਹੇ ਹੁੰਦੇ ਹਾਂ, ਉਹ ਹਾਲੇ ਵਿੱਚ ਆਪਾਂ ਭੁੱਲ ਜਾਂਦੇ ਹਾਂ ਵੀ ਹਾਲੇ 4 ਸਾਲ ਦਾ ਵਕਫਾ ਪਿਆ ਵਾ, ਕੱਲ੍ਹ ਜਿਹੜਾ ਕੰਮ ਕਰਨਾ ਜਾਂ ਇਸ ਮਹੀਨੇ ਜਿਹੜਾ ਕਰਨਾ ਵਾ, ਪਹਿਲਾਂ ਉਹ ਤੋਂ ਆਪਾਂ ਗਾਂਹ ਨਿਕਲੀਏ ਅਤੇ ਫਿਰ ਆਪਾਂ ਉੱਧਰ ਨੂੰ ਜਾਵਾਂਗੇ।
16: ਬਿਲਕੁਲ।
17: ਸੋ ਉਹ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਇਸ ਲਾਈਕ ਜਿੱਦਾਂ ਆਪਾਂ ਇੱਕ ਲੌਂਗ ਟਰਮ ਇਨਵੈਸਟਮੈਂਟ ਕਰਦੇ ਹਾਂ, ਤੁਹਾਡੇ ਕੋਲ ਪੈਸੇ ਪਏ ਆ ਅਤੇ ਤੁਸੀਂ ਇੱਕ ਜ਼ਮੀਨ ਲੈ ਕੇ ਛੱਡ ਦਿੰਦੇ ਹੋ ਵੀ ਚਲੋ ਕੋਈ ਨਹੀਂ ਕੱਲ੍ਹ ਨੂੰ ਮਹਿੰਗੀ ਹੋਊਗੀ ਵੇਚ ਲਾਂਗੇ, ਜਾਂ ਗ੍ਰੀਨ ਵੈਜ 'ਚ ਹੈ ਤਾਂ ਕੱਲ੍ਹ ਨੂੰ ਇਹ ਚੇਂਜ ਹੋਊਗੀ ਤੇ ਆਪਾਂ ਵੇਚ ਲਾਂਗੇ, ਪਰ ਉਹ ਤਾਂ ਹੀ ਕਰੋਗੇ ਨਾ ਜੇ ਤੁਹਾਡੇ ਕੋਲ ਜਮਾਂ ਪੂੰਜੀ ਪਈ ਹੈ।
16: ਜਮਾਂ ਪੂੰਜੀ ਪਈ ਹੈ,
17: ਤੁਸੀਂ ਇਹ ਥੋੜੀ ਆ ਵੀ ਇਕਵਿਟੀ ਕਢਾ ਕੇ ਤੇ ਤੁਸੀਂ ਇਹ ਵਾਲਾ ਰਿਸਕ ਲੈ ਲਓਗੇ, ਐਟਲੀਸਟ 10 ਸਾਲ ਦਾ ਮਸਲਾ ਵਾ।
16: ਸਹੀ ਗੱਲ ਹੈ।
17: ਲਾਈਫ 'ਚ ਵੀ ਆਪਾਂ ਇਹੋ ਕੁਛ ਹੀ ਕਰਦੇ ਹਾਂ ਵੀ ਅਸੀਂ ਉਹ ਜਿਹੜਾ ਦੂਰ ਵਾਲੀ ਸੋਚ ਜਿਹੜੀ ਉਹ ਪਹਿਲਾਂ ਸੋਚੀ ਜਾਂਦੇ ਆਪਾਂ ਵੀ ਉਦੋਂ ਕੀ ਕਰਨਾ, ਬੱਚੇ ਨੇ ਵੱਡੇ ਹੋ ਕੇ ਕੀ ਬਣਨਾ, ਪਰ ਅੱਜ ਉਹਦੀ ਜਿਹੜੀ ਪਰਵਰਿਸ਼ ਆ ਉਹਦਾ ਕੀ ਕਰਨਾ, ਉਹਦੇ 'ਤੇ ਧਿਆਨ ਫਿਰ ਉਟਕ ਜਾਂਦਾ। ਸੋ ਇੱਥੇ ਬੜੀਆਂ ਮਿਸਟੇਕਸ ਨੇ, ਖੈਰ ਇਹ ਫਿਰ ਇੱਕ ਅਲੱਗ ਐਂਗਲ ਨਿਕਲ ਆਉਂਦਾ, ਪਰ ਜਿਹੜੀ ਆਪਾਂ ਅੱਜ ਗੱਲ ਕਰਨੀ ਆ ਜੋ ਕਿ ਸਾਡੇ ਪਰਿਵਾਰਾਂ ਦੇ ਵਿੱਚ ਵੀ ਇਸ ਟਾਈਮ ਦੇ ਉੱਤੇ ਸਮੱਸਿਆ ਤਾਂ ਵੱਡੀ ਬਣ ਰਹੀ ਆ, ਜਿਹੜੀ ਤੁਹਾਡੇ ਨਾਲ ਕੀਤੀ ਸੀ ਆਪਾਂ, ਕਿ ਜਿਹੜੀ ਜ਼ੈਨਜ਼ੀ ਨੇ, ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਕਰੀ, ਵੈਸੇ ਤਾਂ ਤੁਹਾਨੂੰ ਪਤਾ ਹੀ ਹੋਊਗਾ ਮੇਰੇ ਵਰਗੇ ਨੂੰ ਕਿਸੇ ਵੇਲੇ ਨਹੀਂ ਚੇਤਾ ਰਹਿੰਦਾ ਜਾਂ ਪਤਾ ਹੁੰਦਾ, ਜ਼ੈਨਜ਼ੀ ਕਹਿੰਦੇ ਨੇ ਜਿਹੜੀਆਂ 1997 ਤੋਂ ਲੈ ਕੇ ਅਤੇ 2012 ਦੇ ਦਰਮਿਆਨ ਜੰਮੀਆਂ ਸੰਤਾਨਾਂ ਨੇ,
16: ਹਾਂਜੀ,
17: ਮੁੰਡੇ ਨੇ ਜਾਂ ਕੁੜੀਆਂ ਨੇ। ਹੁਣ ਅੱਜ ਤੁਹਾਡੇ ਨਾਲ ਇਹ ਸਾਂਝ ਸਾਰੀ ਜਿਹੜੀ ਪਿੱਛੋਂ ਜੋ ਵੀ ਆਪਾਂ ਬਣਾਇਆ ਹੁਣ ਤੱਕ ਦਾ ਨੀਂਹ ਪੱਥਰ, ਉਹ ਵੀ ਇਹਦੇ ਨਾਲ ਤੁਸੀਂ ਰਿਲੇਟ ਕਰਕੇ ਅਤੇ ਫਿਰ ਆਪਾਂ ਇੱਥੋਂ ਅੱਗੇ ਚੱਲਦੇ ਹਾਂ। ਜ਼ੈਨਜ਼ੀ ਜਿਹੜੀਆਂ ਕੁੜੀਆਂ ਨੇ ਖਾਸ ਤੌਰ ਦੇ ਉੱਤੇ, ਹਾਲੇ ਮੁੰਡਿਆਂ ਦੀ ਅਲੱਗ ਸਟੱਡੀ ਆ, ਉਹ ਆਪਾਂ ਫਿਰ ਕਿਸੇ ਦਿਨ ਆਪਾਂ ਸ਼ੇਅਰ ਕਰਾਂਗੇ, ਮੈਂ ਪਹਿਲਾਂ ਇਹ ਰਿਪੋਰਟ ਸਾਂਝੀ ਕਰ ਦਿੰਦਾ ਫਿਰ ਆਪਾਂ ਇੱਥੇ ਡਿਸਕਸ਼ਨ ਕਰਾਂਗੇ, ਅਤੇ ਇਸ ਰਿਪੋਰਟ ਨੂੰ ਸਾਂਝੀ ਕਰਨ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ, ਸਾਰਾ ਕੁਛ ਜੋ ਆਪਾਂ ਡਿਸਕਸ ਕੀਤਾ ਉਹਨੂੰ ਪਲੱਸ ਇਸ ਰਿਪੋਰਟ ਨੂੰ ਲੈ ਕੇ ਤੁਹਾਡਾ ਕੋਈ ਵਿਚਾਰ ਹੋਊਗਾ ਤਾਂ ਫਿਰ ਤੁਸੀਂ ਜ਼ਰੂਰ ਕਰਿਓ, ਹਾਲੇ ਮੈਂ ਫੋਨ ਤੁਹਾਡਾ ਜਿਹੜਾ ਉਹ ਨਹੀਂ ਪਿੱਕ ਕਰਦਾ। ਜਿਹੜੀਆਂ ਜ਼ੈਨਜ਼ੀ ਨੇ 1997 ਤੋਂ 2012 ਦੇ ਦਰਮਿਆਨ ਜੰਮੀਆਂ ਕੁੜੀਆਂ, ਉਹਨਾਂ ਦੇ ਬਾਰੇ ਇੱਕ ਇੱਥੋਂ ਦੇ ਕਾਫੀ ਮਸ਼ਹੂਰ ਇੱਕ ਮਨੋਵਿਗਿਆਨੀ ਆ ਬੀਬੀ ਕਲੇਅਰ ਰੋ, ਕਲੇਅਰ ਰੋ ਨੇ ਇੱਕ ਕਾਫੀ ਚਿੰਤਾਜਨਕ ਇੱਕ ਲੇਖ ਲਿਖਿਆ ਸੀ, ਉਹਦਾ ਕਹਿਣਾ ਆ ਕਿ ਜਿਹੜੀਆਂ ਇਸ ਜ਼ਮਾਨੇ ਦੀਆਂ ਜਾਂ ਇਸ ਮੌਜੂਦਾ ਸਮੇਂ ਦੀਆਂ ਜਿਹੜੀਆਂ ਮਾਵਾਂ ਨੇ, ਉਹਨਾਂ ਦੀ ਜਿਹੜੀ ਮਾਨਸਿਕ ਥਕਾਵਟ ਆ ਜਿਹੜੀ ਉਹ ਇਸ ਟਾਈਮ ਦੇ ਉੱਤੇ ਇੱਕ ਸਮਾਜਿਕ ਸੰਕਟ ਦਾ ਸੰਕੇਤ ਦੇ ਰਹੀ ਆ। ਸਮਾਜਿਕ ਸੰਕਟ ਕੀ ਆ ਕਿ ਜਿਹੜੀਆਂ ਜੈਨਜੀ ਨੇ ਉਹ ਮਾਵਾਂ ਬਣਨਾ ਹੀ ਨਹੀਂ ਚਾਹੁੰਦੀਆਂ, ਵਿਆਹ ਕਰਵਾਉਣਾ ਹੀ ਨਹੀਂ ਚਾਹੁੰਦੀਆਂ। ਹੁਣ ਇਹਦੇ ਵਿੱਚ ਕੀ ਖਾਸ ਆ, ਕਿਉਂਕਿ ਆਪਾਂ ਅੱਗੇ ਵੀ ਬੜੀ ਵਾਰੀ ਇਹ ਵਿਸ਼ਾ ਆਪਾਂ ਡਿਸਕਸ ਕੀਤਾ, ਉਹਨਾਂ ਦਾ ਕਹਿਣਾ ਆ ਕਿ ਜਿਹੜੇ ਆਰਥਿਕ ਸੰਕਟ ਨੇ ਉਹ ਮੇਨ ਕਾਰਨ ਨਹੀਂ ਆ। ਪਹਿਲਾਂ ਤੱਕ ਆਪਾਂ ਇਹ ਮੰਨਦੇ ਹਾਂ ਵੀ ਇਕੋਨਮੀ ਜਿਹੜੀ ਆ ਉਹ, ਤੁਸੀਂ ਇਕੋਨਮੀ ਇਕੋਨਮੀ ਕਹਿੰਦੇ ਜੇ, ਇਕੋਨਮੀ ਇਹਦੇ ਪਿੱਛੇ ਮੇਨ ਸੰਕਟ ਇਸ ਮਨੋਵਿਗਿਆਨੀ ਨੇ ਨਹੀਂ ਮੰਨਿਆ। ਉਹ ਕਹਿੰਦੀ ਆ ਕਿ ਜਿਹੜਾ ਗੰਭੀਰ ਇਸ ਟਾਈਮ ਦੇ ਉੱਤੇ ਸੰਕਟ ਆ ਉਹ ਹੈਗਾ ਵਾ ਮਾਨਸਿਕ, ਉਹ ਹੈਗਾ ਵਾ ਸੱਭਿਆਚਾਰਕ। ਮਾਨਸਿਕ ਯਾਨੀ ਕਿ ਜਿਹੜਾ ਸਾਡੇ ਉੱਤੇ ਸਟ੍ਰੈਸ ਆ ਇੰਨਾ ਜ਼ਿਆਦਾ, ਉਹ ਸਭ ਤੋਂ ਵੱਡੀ ਸਮੱਸਿਆ ਵਾ। ਅਤੇ ਇੱਕ ਜਿਹੜਾ ਸਾਡਾ ਸਮਾਜਿਕ ਤਾਣਾ ਬਾਣਾ ਵਾ ਇਸ ਟਾਈਮ ਦੇ ਉੱਤੇ, ਜਾਂ ਪਿਛਲੀ ਉਹ ਆਪਣੀ ਮਾਂ ਨੂੰ ਵੇਖ ਰਹੀ ਆ, ਆਪਣੇ ਪਿਓ ਨੂੰ ਵੇਖ ਰਹੀ ਆ, ਉਹਦਾ ਵੀ ਇੱਕ ਅਲੱਗ ਐਂਗਲ ਇਸ ਨੇ ਇਸ ਵਾਰੀ ਪੇਸ਼ ਕੀਤਾ। ਨੋਰਮਲੀ ਆਮ ਤੌਰ ਦੇ ਉੱਤੇ ਆਪਾਂ ਜੋ ਉਹ ਆਪਾਂ ਜਾਣਦੇ ਹੀ ਹਾਂ, ਚਲੋ ਉਹਨਾਂ ਦੋਵਾਂ ਦੀਆਂ ਆਪਸੀ ਲੜਾਈਆਂ ਜਾਂ ਦਿਸ ਦੈਟ, ਪਰ ਉਹ ਕਿਉਂ ਆ ਥੋੜ੍ਹੀ ਜਿਹੀ ਹੋਰ ਡੈਪਥ ਵਿੱਚ ਆਪਾਂ ਜਾਵਾਂਗੇ। ਉਹਦਾ ਕਹਿਣਾ ਕਿ ਨੌਜਵਾਨ ਕੁੜੀਆਂ ਜਿਹੜੀਆਂ ਨੇ ਆਪਣੀਆਂ ਮਾਵਾਂ ਨੂੰ ਹਮੇਸ਼ਾ ਹੀ ਉਹ ਇਹ ਨਹੀਂ ਵੀ ਲੜਦਿਆਂ ਇੱਕ ਦੂਸਰੇ ਨਾਲ ਵੇਖਦੀਆਂ ਨੇ, ਉਹ ਹਮੇਸ਼ਾ ਉਹਨਾਂ ਨੂੰ ਸਟ੍ਰੈਸ ਦੇ ਵਿੱਚ ਵੇਖਦੀਆਂ ਨੇ, ਇੱਕ ਮਾਨਸਿਕ ਤਣਾਅ ਦੇ ਵਿੱਚ ਵੇਖਦੀਆਂ ਨੇ ਹਮੇਸ਼ਾ। ਉਹ ਹਮੇਸ਼ਾ ਮਾਨਸਿਕ ਤੌਰ ਦੇ ਉੱਤੇ ਉਹਨਾਂ ਨੇ ਟੁੱਟੀਆਂ ਵੇਖੀਆਂ ਨੇ, ਬੁਰੀ ਤਰ੍ਹਾਂ ਦੇ ਨਾਲ ਹਮੇਸ਼ਾ ਥੱਕੀਆਂ ਵੇਖੀਆਂ ਨੇ ਉਹਨਾਂ ਨੇ, ਅਤੇ ਸਭ ਤੋਂ ਵੱਡੀ ਚੀਜ਼ ਮਲਟੀ ਟਾਸਕਿੰਗ ਦੇ ਬੋਝ ਥੱਲੇ ਦੱਬੀਆਂ ਵੇਖੀਆਂ। ਇਸ ਵਜ੍ਹਾ ਦੇ ਕਰਕੇ ਉਹ ਡਿਸੀਜ਼ਨ ਨਹੀਂ ਲੈ ਪਾ ਰਹੀਆਂ। ਉਹ ਇਸ ਕਰਕੇ ਨਹੀਂ ਡਿਸੀਜ਼ਨ ਵੀ ਉਹ ਦੋਵਾਂ ਜੀਆਂ ਦੀ ਲੜਾਈ ਰਹਿੰਦੀ ਆ, ਅਤੇ ਤਾਂ ਕਰਕੇ ਉਹਨਾਂ ਨੂੰ ਲੱਗਦਾ ਵੀ ਇਹ ਰਿਲੇਸ਼ਨ ਟੌਕਸਿਕ ਹੀ ਹੁੰਦਾ ਵਾ। ਉਹਦੇ ਬੈਕ ਦੀ ਕਹਾਣੀ ਇਹ ਆ ਵੀ ਉਹਨਾਂ ਦੇ ਕੋਲ ਉਹ ਵੇਖਦੀਆਂ ਵੀ ਕੰਮ ਹੀ ਇੰਨੇ ਕੁ ਜ਼ਿਆਦਾ ਵਾ ਕਰਨ ਨੂੰ, ਅਤੇ ਜੇ ਇਹਦੇ ਵਿੱਚੋਂ ਆਪਾਂ ਇੱਕ ਕੰਮ ਮਾਈਨਸ ਕਰ ਦਈਏ, ਸਿੱਧਾ ਉਹ ਵਿਆਹ ਦੇ ਉਹਦੇ ਖਿਲਾਫ ਨਹੀਂ ਗਿਆ, ਉਹਨਾਂ ਨੂੰ ਇਹ ਲੱਗਦਾ ਕਿ ਇਸ ਸਾਰੇ ਕੁਛ ਦੇ ਵਿੱਚ ਜਿੱਥੇ ਮਾਂ ਘਰ ਦੀ ਰੋਟੀ ਵੀ ਬਣਾ ਰਹੀ ਆ, ਜਿੱਥੇ ਮਾਂ ਬਾਹਰ ਜਾ ਕੇ ਕੰਮ ਵੀ ਕਰ ਰਹੀ ਆ, ਜਿੱਥੇ ਮਾਂ ਸਾਡਾ ਵੀ ਖਿਆਲ ਰੱਖ ਰਹੀ ਆ, ਘਰ ਦੀ ਸਾਫ਼ ਸਫਾਈ ਵੀ ਕਰ ਰਹੀ ਆ, ਇੰਨਾ ਸਾਰਾ ਕੁਛ ਕਰਕੇ ਜਦੋਂ ਥੱਕ ਟੁੱਟ ਕੇ ਉਹ ਕਹਿੰਦੀ ਆ ਵੀ ਮੇਰੀਆਂ ਮੋਰਾਂ ਦੇ ਵਿੱਚ ਪੀੜ ਹੋ ਰਹੀ ਆ, ਮੈਨੂੰ ਸ਼ਾਇਦ ਸਰਵਾਈਕਲ ਹੋਈ ਆ, ਮੇਰਾ ਸ਼ਾਇਦ L2 ਹਿੱਲ ਗਿਆ, ਮੇਰਾ ਸ਼ਾਇਦ L4 ਹਿੱਲ ਗਿਆ, ਇਹ ਸਾਰਾ ਕੁਛ ਮੈਨੂੰ ਮਾਈਗ੍ਰੇਨ ਹੋ ਰਹੀ ਆ, ਜਦੋਂ ਹਰ ਰੋਜ਼ ਉਹਨਾਂ ਦੇ ਸਾਹਮਣੇ ਉਹ ਦਵਾਈਆਂ ਖਾਂਦੀ ਆ, ਹਰ ਰੋਜ਼ ਇੱਦਾਂ ਦੀਆਂ ਗੱਲਾਂ ਕਰਦੀ, ਤਾਂ ਫਿਰ ਉਹਨਾਂ ਨੂੰ ਲੱਗਦਾ ਵੀ ਐਟਲੀਸਟ ਆਪਾਂ ਇਸ ਘਰ ਵਾਲੇ ਦੇ ਪ੍ਰਤੀ ਜ਼ਿੰਮੇਵਾਰੀ, ਅਤੇ ਜਿਹੜੀ ਸਾਡੀ ਰੋਟੀ ਪਾਣੀ ਸਾਰੇ ਟੱਬਰ ਦੀ ਜ਼ਿੰਮੇਵਾਰੀ, ਇਸ ਜ਼ਿੰਮੇਵਾਰੀ ਤੋਂ ਤਾਂ ਐਟਲੀਸਟ ਮੁਕਤ ਹੋਈਏ, ਅਤੇ ਆਪਾਂ ਇਕੱਲੇ ਤਾਂ ਆਪਣਾ ਗੁਜ਼ਾਰਾ ਕਰ ਹੀ ਲਵਾਂਗੇ। ਬਾਕੀ ਵੇ ਬੜੀਆਂ ਚੀਜ਼ਾਂ ਮੈਂ ਛੱਡ ਰਿਹਾ ਵਾਂ ਕਿਉਂਕਿ ਉਹ ਆਪਾਂ ਬਹੁਤ ਵਾਰੀ ਡਿਸਕਸ ਕੀਤੀਆਂ, ਅਤੇ ਅੱਗੇ ਚੱਲ ਕੇ ਚਲੋ ਆਪਾਂ ਫੇਰ ਕਰ ਲਵਾਂਗੇ। ਹੁਣ ਜਿਹੜਾ ਇਹ ਮਾਡਲ ਆ ਇਹਦੇ ਕਰਕੇ ਮਾਂ ਬਣਨ ਦਾ ਇਹ ਜਿਹੜਾ ਪੂਰੇ ਤੋਂ ਪੂਰਾ ਸਨੈਰੀਓ ਜਾਂ ਡੇ ਫਸਟ ਤੋਂ ਜਿਹੜੀ ਇਹ ਜਦੋਂ ਉਹਨਾਂ ਦੇ ਨਾਲ ਡਿਸਕਸ ਕੀਤੀ ਗਈ ਹੈ, ਅਤੇ ਉਹਨਾਂ ਦਾ ਬਹੁਤੀਆਂ ਦਾ ਇਹ ਕਹਿਣਾ ਵਾ ਜੈਨਜੀ ਦਾ ਕਿ ਨਾ ਵੀ ਇਸ ਤਰੀਕੇ ਦੀ, ਉਹਦਾ ਕਹਿਣਾ ਕਿ ਜ਼ਿਆਦਾਤਰ ਕੁੜੀਆਂ ਜਿਹੜੀਆਂ ਨੇ ਉਹ ਨਾ ਨਹੀਂ ਕਰ ਰਹੀਆਂ, ਉਹ ਨਫ਼ਰਤ ਕਰ ਰਹੀਆਂ ਨੇ ਵਿਆਹ ਕਰਵਾਉਣ, ਹਾਂ ਵਿਆਹ ਕਰਵਾਉਣ ਨੂੰ ਅਤੇ ਬੱਚੇ ਜੰਮਣ ਨੂੰ। ਹੁਣ ਇਹ ਕਿੱਡੀ ਕੁ ਵੱਡੀ ਤ੍ਰਾਸਦੀ ਹੈ ਇਹ ਆਪਾਂ ਜ਼ਿਆਦਾ ਬਿਹਤਰ ਆਪਾਂ ਸਮਝਦੇ ਹਾਂ। ਹੁਣ ਉਹਨਾਂ ਦਾ ਕਹਿਣਾ ਆ ਕਿ ਅੱਜ ਦੇ ਜਿਹੜੇ ਮਾਂ ਆ ਉਹਦੀ ਹਕੀਕਤ ਇੱਕ ਤਰ੍ਹਾਂ ਦੇ ਨਾਲ ਲਾਉਂਡਰੀ ਦੇ ਵਿੱਚੋਂ ਦੇਸ਼ ਚਲਾਉਣ ਦੇ ਬਰਾਬਰ ਆ। ਸੋ ਉਹ ਕਿਉਂ, ਉਹ ਕਹਿੰਦੀ ਆ ਵੀ ਜਿਹੜਾ ਮੇਰਾ ਮਰੀਜ਼ਾਂ ਦੇ ਨਾਲ ਗੱਲਬਾਤ ਕਰਦਿਆਂ ਜਾਂ ਉਹਨਾਂ ਦਾ ਇਲਾਜ ਕਰਦਿਆਂ ਜਾਂ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਦਿਆਂ ਜੋ ਨੌਜਵਾਨ ਕੁੜੀਆਂ ਦੇ ਵਿੱਚੋਂ ਮੈਂ ਵੇਖਿਆ ਵਾ, ਉਹਦਾ ਕਹਿਣਾ ਵੀ ਇੱਕ ਦਿਨ ਦੇ ਵਿੱਚ ਇੱਕ ਇਨਸਾਨ ਜਾਂ ਫਿਰ ਇੱਕ ਜਨਾਨੀ ਕਿੰਨੀ ਕੁ ਵਾਰੀ ਥੱਕਦੀ ਆ ਇਹ ਤੁਸੀਂ ਆਪ ਸਮਝ ਸਕਦੇ ਹੋ ਜਾਂ ਉਹਦੇ ਕੋਲ ਪੁੱਛ ਸਕਦੇ ਹੋ। ਮੋਬਾਈਲ ਦੇ ਕੈਲਕੂਲੇਟਰ ਦੇ ਉੱਤੇ ਫੋਨ ਨੰਬਰ ਕਦੀ ਉਹ ਡਾਇਲ ਕਰ ਰਹੀ ਆ, ਉਹਨੂੰ ਨਹੀਂ ਪਤਾ ਉਹ ਕੀ ਕਰ ਰਹੀ ਆ ਪਰ ਫਿਰ ਵੀ ਉਹ ਕਰ ਰਹੀ ਆ। ਉਹਦਾ ਬੇਟਾ ਜਿਹੜਾ ਉਹਦੇ ਲਾਗੇ ਰੌਲਾ ਪਾ ਰਿਹਾ ਵੀ ਮੇਰੇ ਆ ਸਕੂਲ ਦਾ ਫਾਰਮ ਸਾਈਨ ਮੇਰਾ ਕਰਨ ਵਾਲਾ, ਇਹ ਮੇਰਾ ਕਰ ਦੇ, ਅਤੇ ਜਿੱਥੇ ਉਹ ਸਾਈਨ ਕਰ ਰਹੀ ਆ ਉਹਨੂੰ ਸਮਝ ਹੀ ਨਹੀਂ ਲੱਗ ਰਹੀ ਵੀ ਉਹ ਵਾਕਈ ਉਹ ਫੋਨ ਦੇ ਉਹਦੇ ਉੱਤੇ ਹੀ ਕੈਲਕੂਲੇਟਰ ਦੇ ਉੱਤੇ ਸਾਈਨ ਕਰੀ ਜਾਂਦੀ, ਉਹਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਮੈਂ ਬੇਟੇ ਦੇ ਫਾਰਮ 'ਤੇ ਕਰ ਰਹੀ ਹਾਂ ਜਾਂ ਮੈਂ ਕਿੱਥੇ ਕਰ ਰਹੀ ਹਾਂ, ਇਹ ਉਹਦੇ ਅੰਦਰ ਦੀ ਅਵਸਥਾ ਉਹਦੀ ਦੱਸ ਰਹੀ ਹੈ। ਉੱਧਰ ਦੂਸਰੇ ਪਾਸੇ ਦੂਸਰੀ ਉਹਦੀ ਬੇਟੀ ਆਪਣੇ ਡਾਂਸ ਕਲਾਸ 'ਤੇ ਜਾਣਾ, ਉਹ ਜੁੱਤੀਆਂ ਆਪਣੀਆਂ ਲੱਭ ਰਹੀ ਆ, ਲੈਪਟੋਪ ਦੀਆਂ ਜਿਹੜੀਆਂ ਉੱਧਰੋਂ ਈਮੇਲ ਦੀਆਂ ਨੋਟੀਫਿਕੇਸ਼ਨ ਆ ਰਹੀਆਂ ਵਾ ਜਿਹੜੀਆਂ ਕਿ ਉਹਨੇ ਵੇਖੀਆਂ ਹੀ ਨਹੀਂ ਆ ਪਰਸੋਂ ਦੀਆਂ, ਉਹ ਵੀ ਹਲੇ ਉਹਦੀਆਂ ਪੈਂਡਿੰਗ ਆ। ਉੱਧਰ ਜੇ ਉਹ ਇੱਧਰੋਂ ਧਿਆਨ ਹਟਾ ਕੇ ਉੱਧਰ ਵੇਖਣ ਦੀ ਕੋਸ਼ਿਸ਼ ਕਰਦੀ ਆ, ਅਤੇ ਉੱਧਰ ਭਾਵੇਂ ਰੋਬਟ ਦੇ ਉੱਤੇ ਹੀ ਚੱਲਦਾ ਵਾ, ਉਹ ਕਹਿੰਦੀ ਵੀ ਉੱਧਰ ਵੈਕਿਊਮ ਜਿਹੜਾ ਉਹ ਰੌਲਾ ਪਾ ਰਿਹਾ ਵੀ ਟਾਈਮ ਹੋ ਗਿਆ ਵਾ ਮੇਰਾ ਚਾਰਜ ਹੋਣ ਦਾ, ਅਤੇ ਮੈਨੂੰ ਤੂੰ ਇੱਧਰਲੇ ਪਾਸੇ ਨੂੰ ਮੈਨੂੰ ਕਮਾਂਡ ਦੇ, ਮੈਂ ਉੱਧਰ ਜਾ ਕੇ ਮੈਂ ਆਪਣੇ ਆਪ ਨੂੰ ਚਾਰਜ ਕਰ ਲਵਾਂ। ਹੁਣ ਇਹ ਜਸਟ ਇੱਕ ਛੋਟਾ ਜਿਹਾ ਉਹਨੇ ਲੌਂਡਰੀ ਦੀ ਐਗਜ਼ਾਮਪਲ ਦਿੱਤੀ ਆ ਵੀ ਇੱਕ ਮਾਂ ਦੇ ਦਿਮਾਗ ਦੇ ਵਿੱਚ ਇੱਕ ਟਾਈਮ ਦੇ ਉੱਤੇ ਇਹ ਕਿੰਨਾ ਕੁਛ ਚੱਲ ਰਿਹਾ ਵਾ। ਇਹ ਤਾਂ ਕਰਕੇ ਉਭਾਰਿਆ ਗਿਆ ਵਾ ਕਿਉਂਕਿ ਸਾਨੂੰ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਲੱਗਦੀਆਂ, ਪਰ ਇਹ ਵੇਖੋ ਵੀ ਇਹ ਕਿੰਨੀਆਂ ਵੱਡੀਆਂ ਚੀਜ਼ਾਂ ਨੇ ਵੀ ਉਹਨੂੰ ਹੋਸ਼ ਹੀ ਭੁੱਲ ਗਈ ਆ, ਉਹ ਕਰਨਾ ਕੁਛ ਹੋਰ ਚਾਹ ਰਹੀ ਆ ਅਤੇ ਉਹ ਕਰੀ ਕੁਛ ਹੋਰ ਜਾ ਰਹੀ ਆ। ਸੋ ਇਸ ਸਭ ਕੁਛ ਦੇ ਦਰਮਿਆਨ ਜਦੋਂ ਆਪਾਂ ਕਹਿੰਦੇ ਹਾਂ ਵੀ ਔਰਤ ਦੀ ਆਜ਼ਾਦੀ, ਔਰਤ ਦੀ ਸੋਚ ਦੀ ਆਜ਼ਾਦੀ, ਸੋ ਇਹ ਸਾਰਾ ਕੁਛ ਜਿਹੜਾ ਵਾ ਇਸ ਆਜ਼ਾਦੀ ਦਾ, ਇਸ ਲਿਬਰੇਸ਼ਨ ਦਾ ਜਦੋਂ ਵਾਅਦਾ ਕੀਤਾ ਗਿਆ ਇਸ ਸਮਾਜ ਦੇ ਵੱਲੋਂ ਜਾਂ ਇੱਕ ਸਿਸਟਮ ਦੇ ਵੱਲੋਂ, ਉਹ ਇਸ ਕਰਕੇ ਕਿਉਂਕਿ ਉਹਨੂੰ ਕੰਮ ਕਰਨ ਵਾਲੀ ਇੱਕ ਮਸ਼ੀਨ ਚਾਹੀਦੀ ਸੀ ਅਤੇ ਉਹਨੇ ਮਾਂ ਨੂੰ ਘਰੋਂ ਕੱਢ ਕੇ ਉਹਦੇ ਕੋਲੋਂ ਕੰਮ ਕਰਵਾ ਲਿਆ। ਹੁਣ ਇੱਦਾਂ ਲੱਗਦਾ ਵੀ ਜਿਵੇਂ ਉਹ ਸਿਰਫ ਇੱਕ ਕਿਚਨ ਦੇ ਵਿੱਚ, ਸਿਰਫ ਇੱਕ ਡਿਸ਼ਵਾਸ਼ਰ ਦੇ ਲਾਗੇ ਬੰਨੇ ਜਾਂ ਲੌਂਡਰੀ ਦੇ ਵਿੱਚ ਖੜ੍ਹੇ ਹੋਣ ਤੱਕ ਹੀ ਉਹ ਸੀਮਤ ਰਹਿ ਗਈ ਆ। ਉਹਨੂੰ ਉੱਥੇ ਬਹਿ ਕੇ ਇੱਕ ਫੀਲ ਇਹ ਦਵਾਈ ਜਾਂਦੀ ਆ ਵੀ ਤੂੰ ਸਾਰਾ ਦੇਸ਼ ਚਲਾ ਰਹੀ ਹੈ, ਪਰ ਅਸਲ ਦੇ ਵਿੱਚ ਅਸਲੀਅਤ ਉਹ ਨਹੀਂ ਆ। ਵੈਸੇ ਇਕੱਲੀ ਆਪਾਂ ਲੇਡੀਜ਼ ਦੀ ਗੱਲ ਕਰ ਰਹੇ ਹਾਂ, ਬੰਦਿਆਂ ਦੀ ਵੀ ਕੋਈ ਬਹੁਤ ਹੀ ਵਧੀਆ ਹਾਲਾਤ ਨਹੀਂ। ਆਪਾਂ ਕਿਸੇ ਦਿਨ ਉਹਦੇ ਉੱਤੇ ਵੀ ਰਿਪੋਰਟਾਂ ਇੱਕ ਦੋ ਜਿਹੜੀਆਂ ਨੇ ਉਹ ਕੱਢ ਕੇ ਰੱਖੀਆਂ, ਉਹ ਵੀ ਆਪਾਂ ਸਾਂਝੀਆਂ ਕਰਾਂਗੇ। ਬੰਦਿਆਂ ਨੂੰ ਨਾ ਲੱਗੇ ਵੀ ਇਹ ਤਾਂ ਜ਼ਿਆਦਾ ਮਤਲਬ, ਪਰ ਸਾਡੇ ਲਈ ਸਮਝਣਾ ਇਹ ਜ਼ਰੂਰੀ ਹੈ। ਜਦੋਂ ਆਪਾਂ ਇੱਕ ਦੂਸਰੇ ਦੀ ਸਮਝਾਂਗੇ ਤਾਂ ਫਿਰ ਜ਼ਿਆਦਾ ਇਹ ਸਮੱਸਿਆ ਆਪਾਂ ਹੱਲ ਕਰ ਸਕਦੇ ਹਾਂ।
16: ਹਾਂ, ਮੇਰੇ ਖਿਆਲ 'ਚ ਪਰ ਇਹ ਸਮੱਸਿਆ ਰਹੇਗੀ, ਇਹ ਵਧੇਗੀ, ਇਸ ਕਰਕੇ ਵੀ ਕਿਉਂਕਿ ਮੈਂ ਬਹੁਤ ਉਹਦੇ ਸਟਰੋਂਗ ਬਲੀਵਰ ਹੈ ਕਿ ਜਿੱਦਾਂ ਜਿੱਦਾਂ ਅਸੀਂ ਪਰਿਵਾਰ ਸੂਖਮ ਕਰੀ ਜਾਂਦੇ ਨਾ, ਆਪਣੇ ਹੱਥ ਵੱਢ ਕੇ ਸਿੱਟਣ ਵਾਲੀ ਗੱਲ ਹੈ। ਅਤੇ ਜਿਹੜੀ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਲੌਂਡਰੀ ਤੋਂ ਦੇਸ਼ ਚਲਾਉਣੀ ਵਾਲੀ ਗੱਲ, ਅਤੇ ਮੇਰੇ ਖਿਆਲ ਦੇ ਵਿੱਚ ਪਹਿਲਾਂ ਤਾਂ ਮਸ਼ੀਨਾਂ ਵੀ ਨਹੀਂ ਸੀ ਹੁੰਦੀਆਂ, ਪਰ ਹੱਥ ਬਹੁਤ ਹੁੰਦੇ ਸੀ ਆਸੇ ਪਾਸੇ, ਅਤੇ ਰੋਟੀ ਟੁੱਕ ਕੱਪੜੇ ਦਾ ਧੋਣਾ, ਪਸ਼ੂਆਂ ਦਾ ਵੀ ਹੁੰਦਾ ਸੀ ਨਾਲ, ਪਸ਼ੂਆਂ ਦਾ ਵੀ ਮਨਫੀ ਹੋ ਗਿਆ, ਭਾਵੇਂ ਇੱਥੇ ਦੇ ਪਰਿਵਾਰ ਦੇਖ ਲਈ ਜਾਂ ਉੱਥੇ ਦੇ ਚਲੋ ਦੇਖ ਲਈ, ਹੈ ਨਾ ਆਪਾਂ ਹੁਣ, ਅਤੇ ਉਹ ਹੱਥ ਨਾ ਅਸੀਂ ਆਪਣੇ ਹੱਥੀਂ ਵੱਢ ਲਏ। ਕਈ ਜਿਹੜੀਆਂ ਚੀਜ਼ਾਂ ਨੇ ਸ਼ਾਇਦ ਆਉਣ ਵਾਲੀ ਜਨਰੇਸ਼ਨ ਨੂੰ ਮਾਂ ਬਾਪ, ਮਾਂ ਧੀ ਦਾ ਅਤੇ ਪਿਓ ਪੁੱਤ ਦਾ ਕਿਸੇ ਗੱਲਾਂ ਨੂੰ ਲੈ ਕੇ ਤਾਂ ਉਮਰ ਭੇਤ ਰਹਿੰਦਾ, ਪਰ ਉਹ ਭੇਤ ਹੈ ਜਿਹੜਾ ਸ਼ਾਇਦ ਦਾਦਾ ਦਾਦੀ ਅਤੇ ਨਾਨਾ ਨਾਨੀ ਦਾ ਨਹੀਂ ਰਹਿੰਦਾ, ਹੈ ਨਾ। ਉਹ ਨੇ ਆ ਕੇ ਉਹਨਾਂ ਦੀ ਬੁੱਕਲ 'ਚੋਂ ਜਿਹੜਾ ਨਿੱਘ ਜਾਂ ਜਿਹੜੀਆਂ ਗੱਲਾਂ ਸੁਣਨੀਆਂ ਕਹਿਣੀਆਂ ਨਾ ਭਾਅ ਜੀ, ਉਹ ਚੀਜ਼ਾਂ ਅਸੀਂ ਸੂਖਮ ਪਰਿਵਾਰਾਂ ਦੇ ਨੈਨੋ ਫੈਮਿਲੀ ਪ੍ਰਾਈਵੇਸੀ ਕਪਲ ਲਾਈਫ ਉਹ ਸਿਰਜ ਲਈਆਂ ਔਰ ਉਹਨਾਂ ਨੂੰ ਮਚੋਰ ਕਰਕੇ ਹਵਾ ਦਿੱਤੀ ਆ ਸਾਡੇ ਆਪਣੇ ਆਸੇ ਪਾਸੇ ਬੰਦੇ ਨੇ, ਜਿਹੜੀਆਂ ਜਿਹੜੀ ਜਨਰੇਸ਼ਨ ਦੀਆਂ ਅੱਜ ਅਸੀਂ 97 ਤੋਂ ਲੈ ਕੇ 12 ਤੱਕ ਬੋਰਨ ਦੀਆਂ ਗੱਲਾਂ ਕਰਦੇ ਹਾਂ, ਉਸ ਜਨਰੇਸ਼ਨ ਨੂੰ ਮਾਹੌਲ ਵੀ ਸਾਡੀ ਜਨਰੇਸ਼ਨ ਨੇ ਦਿੱਤਾ।
17: ਮਤਲਬ ਨੋ
16: ਡਾਊਟ, ਮੈਂ ਨਹੀਂ ਕਦੀ ਡਿਸਕਸ ਕੀਤੀਆਂ ਉਹ ਚੀਜ਼ਾਂ ਆਪਣੇ ਪਰਿਵਾਰ ਦੇ ਵਿੱਚ ਜੋ ਇੱਕ ਇੱਕ ਨੌਜਵਾਨ ਨੂੰ ਇੱਕ ਜ਼ਿੰਮੇਵਾਰ ਪਤੀ ਬਣਾਉਂਦਾ। ਮੈਂ ਆਪਣੇ ਮਾਂ ਪਿਓ ਨਾਲ ਨਹੀਂ ਕਦੀ ਡਿਸਕਸ ਕੀਤਾ, ਹੈ ਨਾ, ਪਰ ਮੇਰੇ ਆਸੇ ਪਾਸੇ ਉਹ ਸੀਗੇ ਜਿਨ੍ਹਾਂ ਨਾਲ ਮੈਂ ਡਿਸਕਸ ਕਰਦਾ ਸੀ। ਮੇਰਾ ਚਾਚਾ ਸੀ ਜਾਂ ਮੇਰੇ ਤਾਏ ਸੀਗੇ, ਹੈ ਨਾ, ਜਿਨ੍ਹਾਂ ਦੇ ਨਾਲ ਆਨੇ ਬਹਾਨੇ ਜਾਂ ਉਹਨਾਂ ਦੇ ਵਿਆਹੋ ਸੀਗੇ ਜਿਹੜੇ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਬਾਈ ਡਿਫੋਲਟ ਉਸ ਸੋਸਾਇਟੀ 'ਚੋਂ ਮਿਲਦੀਆਂ। ਅਸੀਂ ਇੱਥੇ ਪਤਾ ਦੋ ਚਾਰ ਕਿਉਂ ਹੋ ਰਹੇ ਹਾਂ, ਮੈਂ ਇਹਦੇ ਵਿੱਚ ਤੁਸੀਂ ਇੱਕ ਵਰਡ ਮੇਰੇ ਖਿਆਲ 'ਤੇ ਕੀਤਾ ਸੀ ਵੀ ਕਲਚਰਲ ਜਿਹੜੀ ਚੀਜ਼ ਹੈ, ਮੈਂ ਚਾਹੂੰਗਾ ਵੀ ਉਹ ਸ਼ਾਇਦ ਗਾਂਹ ਜਾ ਕੇ ਕਿਤੇ ਬ੍ਰੇਕ ਡਾਊਨ ਹੋਵੇ ਅਤੇ ਉਹ ਇਲੈਬੋਰੇਟ ਹੋਵੇ ਇਹਦੇ ਵਿੱਚ ਕਿਹੜੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿਹੜੀ ਐਥਨੀਸਿਟੀ 'ਤੇ ਜ਼ਿਆਦਾ ਪ੍ਰਭਾਵ ਕਰ ਰਹੀਆਂ। ਮੇਰੇ ਖਿਆਲ ਦੇ ਵਿੱਚ ਤਾਂ ਅਸੀਂ ਅਕਸਰ ਹੁਣ ਵੀ ਇੱਥੇ ਕਹਿ ਦਿੰਦੇ ਹਾਂ, ਇਹ ਗੱਲ ਬੜੀ ਪ੍ਰਚਲਿਤ ਆ ਆਪਣੀ ਕਮਿਊਨਿਟੀ ਦੇ ਵਿੱਚ, ਜਦੋਂ ਆਪਾਂ ਆਪਣੀ ਕਿਸੇ ਘਰਵਾਲੀ ਨੂੰ ਵੀ ਮਤਲਬ ਪਿੰਚ ਕਰਨਾ ਹੋਵੇ ਜਾਂ ਆਸ ਪਾਸ ਤੋਂ ਕੋਈ ਬੰਦਾ, ਕਿ ਗੋਰੀਆਂ ਬੱਚਾ ਜੰਮ ਕੇ ਦੂਸਰੇ ਦਿਨ ਕੰਮ 'ਤੇ ਹੁੰਦੀਆਂ,
17: ਹਾਂ ਉਹ ਵੀ ਇੱਕ
16: ਕਹਿ ਦਿੱਤਾ ਜਾਂਦਾ ਨਾ।

0: ਵੀ ਸਾਨੂੰ ਪਤਾ ਹੀ ਨਹੀਂ ਲੱਗਾ
1: ਹੁਣ
0: ਇਸ ਕੁਛ ਕੁ ਚੀਜ਼ਾਂ ਹੋਰ ਜਿਹੜੀਆਂ ਇੱਥੇ ਹਾਈਲਾਈਟ ਕਰਨ ਵਾਲੀਆਂ ਨੇ ਉਹਦਾ ਇਹ ਕਹਿਣਾ ਕਿ ਸਾਰਾ ਕੁਛ ਪਾਉਣ ਦੇ ਚੱਕਰ ਦੇ ਵਿੱਚ ਸਾਰਾ ਕੁਛ ਤੁਹਾਨੂੰ ਖੁਦ ਕਰਨਾ ਪੈ ਰਿਹਾ ਤੁਸੀਂ ਕਦੀ ਇਹ ਰਿਲਾਈਜ਼ ਹੀ ਨਹੀਂ ਕੀਤਾ ਵੀ ਤੁਸੀਂ ਘਰ ਦਾ ਕੰਮ ਬਾਹਰ ਦਾ ਕੰਮ ਦੋਵੇਂ ਚੀਜ਼ਾਂ ਮੈਨੇਜ ਕਰਨ ਦੇ ਚੱਕਰ ਦੇ ਵਿੱਚ ਸਾਰੇ ਦਾ ਸਾਰਾ ਹੀ ਤੁਸੀਂ ਆਪਣੇ ਗਲ ਪਾ ਲਿਆ ਪਿਛਲੇ ਕਈ ਸਾਲਾਂ ਤੋਂ ਔਰਤਾਂ ਨੂੰ ਇਹ ਸੁਪਨਾ ਜਿਹੜਾ ਬੜੇ ਸੁਨਹਿਰੀ ਤਰੀਕੇ ਦੇ ਨਾਲ ਵੇਚਿਆ ਗਿਆ ਵੀ ਉਹ ਆਪਣੇ ਕੈਰੀਅਰ ਦੇ ਨਾਲ ਨਾਲ ਪਰਿਵਾਰ ਵੀ ਬਰਾਬਰ ਚਲਾ ਸਕਦੀਆਂ ਉਹ ਸੁਪਰ ਵਿਮਨ ਨੇ ਉਹਨਾਂ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਪਾਵਰ ਆ ਉੱਠੋ ਚਲੋ ਤੁਸੀਂ ਵੀ ਬਾਹਰ ਜਾ ਕੇ ਕੁਛ ਕਰੋ ਤੁਸੀਂ ਕੋਈ ਘਰ ਦੇ ਵਿੱਚ ਗੱਲਾਂ ਕਰਾਉਂਦੀਆਂ ਪਰ ਅਸਲ ਦੇ ਵਿੱਚ ਸਭ ਕੁਛ ਹਾਸਲ ਕਰਨ ਦਾ ਮਤਲਬ ਸਭ ਕੁਛ ਇਕੱਲਿਆਂ ਕਰਨਾ ਬਣ ਗਿਆ ਅੱਜ ਦੀ ਡੇਟ 'ਚ ਵੀ ਜਦੋਂ ਆਪਾਂ ਸਾਰਾ ਕੁਛ ਹਾਸਲ ਕਰਨਾ ਤਾਂ ਉਹਦੇ ਵਿੱਚ ਸਾਥ ਤੁਹਾਡੇ ਕੋਲ ਨਹੀਂ ਰਹਿ ਗਿਆ ਕਿਉਂਕਿ ਜਿਹੜਾ ਪਹਿਲਾ ਸਾਥ ਸੀ ਉਹ ਤਾਂ ਪਹਿਲਾਂ ਹੀ ਬਾਹਰ ਹੀ ਘਰ ਤੋਂ ਤੁਸੀਂ ਸਗੋਂ ਉਲਟਾ ਉਹਨੂੰ ਹੋਰ ਅੰਗੇਜ ਕਰ ਲਿਆ ਉਸ ਸਾਥ ਨੂੰ ਵੀ ਤੁਸੀਂ ਨਾਲ ਬੱਚੇ ਪਾਲਣ ਲਾ ਲਿਆ ਆਪ ਵੀ ਔਖੇ ਹੋਏ ਨਾਲ ਉਹਨੂੰ ਵੀ ਕੀਤਾ ਸੌਖਿਆਂ ਕਿਹਨੂੰ ਕੀਤਾ ਇਸ ਮੰਡੀ ਨੂੰ ਸੋ ਇਸ ਟਾਈਮ ਦੇ ਉੱਤੇ ਜੋ ਮਾਡਰਨ ਮਾਵਾਂ ਨੇ ਉਹਨਾਂ ਤੋਂ ਉਮੀਦ ਇਹੋ ਹੀ ਕੀਤੀ ਜਾਂਦੀ ਹੈ ਕਿ ਆਫਿਸ ਦੇ ਵਿੱਚ ਉਹ ਇੱਦਾਂ ਕੰਮ ਕਰਨ ਜਿਵੇਂ ਉਹਨਾਂ ਦੇ ਬੱਚੇ ਹੋਣ ਹੀ ਨਾ ਅਤੇ ਬੱਚਿਆਂ ਨੂੰ ਇੰਝ ਪਾਲਣ ਜਿਵੇਂ ਉਹਨਾਂ ਦੇ ਕੋਲ ਨੌਕਰੀ ਨਹੀਂ ਹੈਗੀ ਦੋਵੇਂ ਪਾਸੇ ਇਹੋ ਹੀ ਆਸ ਲਾਈ ਜਾਂਦੀ ਹੈ ਨਾ ਰਾਤ ਨੂੰ 10 ਵਜੇ ਜਦੋਂ ਈਮੇਲਾਂ ਦਾ ਉਹਨਾਂ ਨੇ ਆਫਿਸ ਦਾ ਜਵਾਬ ਦੇਣਾ ਹੁੰਦਾ ਘਰ ਦਾ ਰਾਸ਼ਨ ਉਹਨਾਂ ਨੇ ਲਿਸਟ ਲੁਸਟ ਬਣਾਉਣੀ ਹੁੰਦੀ ਹੈ ਜਾਂ ਘਰ ਦਾ ਰਾਸ਼ਨ ਅਗਲੇ ਦਿਨ ਦਾ ਸੌਟ ਆਊਟ ਕਰਨਾ ਹੁੰਦਾ ਵਾ ਉਸ ਦੇ ਨਾਲ ਨਾਲ ਹੁਣ ਇਸ ਸਭ ਕੁਛ ਦੇ ਵਿੱਚ ਹੁਣ ਤੱਕ ਦੀ ਜਿਹੜੀ ਆਪਾਂ ਗੱਲਬਾਤ ਕੀਤੀ ਆ ਤੁਸੀਂ ਵੇਖਿਆ ਹੋਊਗਾ ਹਾਲੇ ਰਿਲੇਸ਼ਨਸ਼ਿਪ ਦੀ ਤਾਂ ਗੱਲ ਹੀ ਨਹੀਂ ਕਿਤੇ ਆਈ ਤੁਹਾਨੂੰ ਗੱਲਾਂ ਬਾਤਾਂ ਲੱਗ ਰਿਹਾ ਹੋਊਗਾ ਵੀ ਇੱਥੇ ਟਾਈਮ ਹੀ ਨਹੀਂ ਇੱਥੇ ਸਪੇਸ ਹੀ ਨਹੀਂ ਹੈਗੀ ਰਿਲੇਸ਼ਨਸ਼ਿਪ ਦੀ ਆਪਸ ਵਿੱਚ ਕਿਹੜੇ ਵੇਲੇ ਤੁਸੀਂ ਹਲੇ ਆਪਾਂ ਉਹ ਗੱਲਾਂ ਤਾਂ ਕੀਤੀਆਂ ਨਹੀਂ ਹਲੇ ਆਪਾਂ ਜਾਂ ਬੱਚਿਆਂ ਤੱਕ ਹਾਂ ਅਤੇ ਜਾਂ ਆਪਾਂ ਕੰਮਾਂ ਕਾਰਾਂ ਤੱਕ ਹਾਂ ਨੌਜਵਾਨ ਕੁੜੀਆਂ ਇਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਮਾਵਾਂ ਨੂੰ ਬਾਥਰੂਮ ਦੇ ਵਿੱਚ ਲੁੱਕ ਲੁੱਕ ਰੋਂਦੀਆਂ ਜਾਂ ਫਿਰ ਚੋਰੀ ਛਿਪੇ ਸਨੈਕਸ ਖਾਂਦਿਆਂ ਵੇਖ ਰਹੀਆਂ ਨੇ ਉਹ ਫਿਰ ਕਿੱਦਾਂ ਡਿਸੀਜ਼ਨ ਬਣਾ ਸਕਦੀਆਂ ਵੀ ਆਪਾਂ ਵੀ ਇੱਦਾਂ ਦੀ ਜ਼ਿੰਦਗੀ ਗਾਹ ਜਾ ਕੇ ਜਿਉਣੀ ਆ ਇਸ ਟਾਈਮ ਦੇ ਉੱਤੇ ਜਿਹੜਾ ਮੈਂਟਲ ਸਟ੍ਰੈਸ ਹੈ ਜਾਂ ਮੈਂਟਲ ਹੈਲਥ ਆ ਉਹਦੇ ਉੱਤੇ ਸਭ ਤੋਂ ਵੱਧ ਪੋਡਕਾਸਟ ਬਣ ਰਹੇ ਨੇ ਅਤੇ ਪੋਡਕਾਸਟ ਦੇ ਨਾਲ ਨਾਲ ਮੀਮਸ ਵੀ ਬਣ ਰਹੇ ਨੇ ਹਾਸਾ ਮਜ਼ਾਕ ਵੀ ਕੀਤਾ ਜਾ ਰਿਹਾ ਕੁਝ ਮਜ਼ਾਕ ਵੀ ਕੀਤੇ ਜਾ ਰਹੇ ਨੇ ਸੋ ਕੁੱਲ ਮਿਲਾ ਕੇ ਖੁਸ਼ੀ ਦਾ ਸੌਦਾ ਨਾ ਹੋ ਕੇ ਸਗੋਂ ਇੱਕ ਖਤਰੇ ਵਾਲੀ ਅਤੇ ਇੱਕ ਥਕਾਊ ਸੋਚ ਜਾਂ ਥਕਾਊ ਡਿਊਟੀ ਬਣ ਕੇ ਰਹਿ ਗਈ ਆ ਹੁਣ ਇੱਕ ਪੱਖ ਜਿਹੜਾ ਇਹਦਾ ਆਪਾਂ ਹੋਰ ਵੇਖ ਲੈਂਦੇ ਹਾਂ ਇਹਨੇ ਇੱਕ ਹੋਰ ਪੱਖ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਤਾਂ ਕਹਿਣਾ ਕਿ ਇਹ ਨਾ ਇੱਕ ਓਲੰਪਿਕ ਖੇਡ ਵਾਂਗੂ ਬਣ ਗਈ ਆ ਪੇਰੈਂਟਿੰਗ ਇੱਕ ਓਲੰਪਿਕ ਖੇਡ ਵਾਂਗੂ ਪੁਰਾਣੇ ਜ਼ਮਾਨੇ ਦੇ ਵਿੱਚ ਮਾਪੇ ਕਹਿੰਦੇ ਹੁੰਦੇ ਸੀ ਜਾਓ ਬਾਹਰ ਜਾ ਕੇ ਖੇਡੋ ਅਤੇ ਉਦੋਂ ਘਰ ਆਇਓ ਜਦੋਂ ਨਹਾਉਣ ਵਾਲੇ ਹੋ ਜਾਓਗੇ ਸ਼ਾਮ ਨੂੰ ਨਹਾ ਕੇ ਸਵਾਦਾਂਗੇ ਪਰ ਅੱਜ ਕੱਲ੍ਹ ਪੇਰੈਂਟਿੰਗ ਇਹ ਆ ਕਿ ਓਲੰਪਿਕ ਪਰਫਾਰਮੈਂਸ ਵਰਗੀ ਆ ਵੀ ਤੁਸੀਂ ਮਾਂ ਦੇ ਉੱਤੇ ਇੱਕ ਅਲੱਗ ਤਰ੍ਹਾਂ ਦਾ ਇੱਕ ਦਬਾਅ ਅਸੀਂ ਬਾਹਰ ਅਸੀਂ ਜਾਣ ਨਹੀਂ ਦੇਣਾ ਚਾਹੁੰਦੇ ਬੱਚੇ ਨੂੰ
1: ਅਤੇ
0: ਹਾਂ ਸਕਰੀਨਿੰਗ ਆਪਾਂ ਵੇਖਣ ਨਹੀਂ ਦੇਣੀ ਸੋ ਉਸ ਸਭ ਕੁਛ ਦੇ ਵਿੱਚ ਉਹ ਪਿਸਿਆ ਉਹ ਵੱਖਰਾ ਲੰਚ ਬਾਕਸ ਦੇ ਵਿੱਚ ਫਿਰ ਅਲੱਗ ਤਰ੍ਹਾਂ ਦੀ ਇੱਕ ਮਾਂ ਦੇ ਲਈ ਇੱਕ ਉਹ ਦੌੜ ਆ ਹੋਰ ਹੋਰ ਚੀਜ਼ਾਂ ਤੋਂ ਹੁੰਦੇ ਹੋਏ ਹੁਣ ਮੰਡੀ ਨੇ ਸਾਨੂੰ ਇਹ ਵੀ ਕਿਹਾ ਵੀ ਲੰਚ ਬਾਕਸ ਦੇ ਵਿੱਚ ਔਰਗੈਨਿਕ ਫੂਡ ਪਾ ਕੇ ਭੇਜੋ ਅੱਛਾ ਔਰਗੈਨਿਕ ਫੂਡ ਪਰ ਇਹਨੂੰ ਕਾਰਟੂਨ ਸ਼ੇਪ ਦੇ ਵਿੱਚ ਕੱਟ ਦਿਓ ਉੱਦਾਂ ਨਾ ਬੱਚੇ ਦਾ ਮਨ ਨਹੀਂ ਬਣਦਾ ਉੱਦਾਂ ਇਹ ਖਾ ਨਹੀਂ ਸਕਦਾ ਸਕਰੀਨ ਟਾਈਮ ਜਿਹੜਾ ਉਹ ਘਰ ਦੇ ਵਿੱਚ ਰੱਖ ਕੇ ਸਾਡੇ ਕੋਲ ਕੰਟਰੋਲ ਨਹੀਂ ਹੋ ਰਿਹਾ ਉੱਧਰ ਅੱਛਾ ਸਾਡਾ ਬੱਚਾ ਨਾ ਮੈਂਡਰਿਨ ਸਿੱਖ ਲਏ ਤਾਂ ਭਵਿੱਖ ਬਹੁਤ ਵਧੀਆ ਨਹੀਂ ਫਰੈਂਚ ਵੀ ਸਿੱਖ ਲਏ ਤਾਂ ਜ਼ਿਆਦਾ ਵਧੀਆ ਸਵਿਮਿੰਗ ਤਾਂ ਆਉਣੀ ਬਹੁਤ ਜ਼ਰੂਰੀ ਆ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਅਤੇ ਉਹਦੇ ਨਾਲ ਨਾਲ ਅੱਛਾ ਕ੍ਰਿਕਟ ਤਾਂ ਉਹਦਾ ਆਪਣਾ ਸ਼ੌਂਕ ਹੈ ਉਹਦਾ ਸ਼ੌਂਕ ਥੋੜ੍ਹੀ ਮਰਨ ਦੇਣਾ ਭੰਗੜਾ ਵੀ ਜ਼ਰੂਰੀ ਕਿਉਂਕਿ ਸਾਡਾ ਕਲਚਰ ਆ ਸਾਡਾ ਸੱਭਿਆਚਾਰ ਹੈ ਆਪਣੇ ਵਿਰਸੇ ਦੇ ਨਾਲ ਜੁੜਿਆ ਰਹੂਗਾ ਇਸ ਸਭ ਕੁਛ ਦੇ ਦਰਮਿਆਨ ਅਸੀਂ ਬੱਚੇ ਨੂੰ ਵੀ ਉੱਦਾਂ ਦਾ ਹੀ ਤਿਆਰ ਕਰ ਰਹੇ ਹਾਂ ਜਿੱਦਾਂ ਦੇ ਅਸੀਂ ਆਪ ਹਾਂ ਜਾਂ ਫਿਰ ਉਸ ਤੋਂ ਵੀ ਤੇਜ਼ ਉਸ ਤੋਂ ਵੀ ਵੱਧ ਆਪਾਂ ਮਲਟੀ ਟਾਸਕਿੰਗ ਟਾਸਕਿੰਗ ਸ਼ਾਇਦ ਉਹਦੇ ਕੋਲ ਕਰਵਾ ਰਹੇ ਹਾਂ
1: ਹੁਣ ਇਹਦੇ ਵਿੱਚ ਮੈਂ ਆਈ ਵਿਲ ਬੀ ਮਤਲਬ ਮੋਰ ਕੀਨ ਟੂ ਨੋ ਕਿ ਇਹਦੇ ਵਿੱਚ ਸਿੰਗਲ ਮੋਮ ਦਾ ਵੀ ਜ਼ਿਕਰ ਹੈਗਾ ਕਿਤੇ ਇੱਕ ਸਮਾਜ ਦੇ ਵਿੱਚ ਸਾਡੇ ਉਹ ਵੀ ਤਬਕਾ ਹੈ
0: ਉਹ ਡਬਲ ਲਾ ਲਓ ਉਹ ਡਬਲ ਲਾ ਲਓ ਕਿਉਂਕਿ ਇਹ ਉਹ ਨੇ ਹਾਲੇ ਚੀਜ਼ਾਂ
1: ਔਰ ਮੈਂ ਉਹਦੇ ਵਿੱਚ ਸਰਕਾਰ ਨੂੰ ਦੂਰੇ ਜ਼ਿੰਮੇਵਾਰ ਮੰਨਦਾ ਐਗਜ਼ਾਮਪਲ ਦੇ ਤੌਰ ਦੇ ਉੱਤੇ ਅੱਜ ਤੋਂ 10 ਸਾਲ ਪਹਿਲਾਂ ਸਰਕਾਰ ਨੇ ਇੱਕ ਸਕੀਮ ਕੱਢੀ ਸੀ ਜਿਹਦੇ ਵਿੱਚ ਸਿੰਗਲ ਮੋਮ ਨੂੰ ਘਰ ਦੇਣ ਵਾਸਤੇ ਉਹਨਾਂ ਨੇ ਅਲੱਗ ਤੋਂ ਰਾਸ਼ੀ ਕੀਆ ਸੀਗਾ ਬਜਾਏ ਤੁਸੀਂ ਰਿਸ਼ਤਿਆਂ ਨੂੰ ਸੰਭਾਲੋ ਤੁਸੀਂ ਉਹ ਤੂਲ ਦਿੱਤੀ ਜਿਹਦੇ ਤੋਂ ਬਾਅਦ ਕਈ ਇਹੋ ਜਿਹੀਆਂ ਫਰੈਜਾਇਲ ਰਿਲੇਸ਼ਨ ਸੀਗੀਆਂ ਜਿਹੜੀਆਂ ਬਣ ਸਕਦੀਆਂ ਸੀ ਬਣੀਆਂ ਰਹਿ ਸਕਦੀਆਂ ਸੀ ਮੇਰੇ ਕੋਲ ਆਪਣੀਆਂ 2 ਐਗਜ਼ਾਮਪਲ ਹੈਗੀਆਂ ਜਦੋਂ ਉਹਨੂੰ ਪਤਾ ਲੱਗਾ ਮੈਨੂੰ ਸਰਕਾਰ ਪੈਸੇ ਦਿੰਦੀ ਹੈ ਉਹਨੇ ਮਿੰਟ ਨਹੀਂ ਲਾਇਆ ਵੀ ਮੈਂ ਆਪਣਾ ਘਰ ਲੈ ਕੇ ਤੇ ਪਾਸੇ ਹੋ ਜਾਵਾਂ ਜਦਕਿ ਉਹ ਘਰ ਹੀ ਸੀ ਹੋਮ ਜਿਹਨੂੰ ਆਪਾਂ ਕਹਿ ਦਿੰਦੇ ਨਾ ਸਵੀਟ ਹੋਮ ਉਹ ਘਰ ਹੀ ਸੀ ਜਿਹਨੇ ਉਹ ਰਿਸ਼ਤਾ ਵੀ ਬਣਾ ਕੇ ਰੱਖਿਆ ਸੀ, ਉਹ ਰਿਪੇਅਰ ਵੀ ਹੋ ਰਿਹਾ ਸੀ, ਸਾਰਾ ਕੁਛ ਹੋ ਰਿਹਾ ਸੀਗਾ, ਹੈ ਨਾ। ਅਤੇ ਉਹਨੂੰ ਇੱਕ ਪਾਸੇ ਇਗਨੀਸ਼ਨ ਮਿਲਿਆ ਅਤੇ

0: ਉਹਨੇ ਮਿੰਟ ਨਹੀਂ ਲਾਇਆ ਅਤੇ ਮੈਨੂੰ ਕੋਈ ਗੱਲ ਨਹੀਂ, ਮੈਨੂੰ ਤਾਂ ਇੰਟਰਸਟ ਰੇਟ 'ਚ ਵੀ ਛੂਟ ਹੈ ਅਤੇ ਮੈਨੂੰ ਤਾਂ ਜਿਹੜੀ ਫਸਟ ਹੋਮ ਬਾਇਆ ਗ੍ਰਾਂਟ ਹੈ ਉਹ ਪਾ ਕੇ ਅਤੇ 25,000 ਸਰਕਾਰ ਨੇ ਲੈਣਾ, ਮੇਰਾ 5% ਤਾਂ ਇਹਦੇ 'ਚ ਨਿਕਲਦਾ।
1: ਜਦੋਂ ਆਪਾਂ ਆਪਣਾ ਟੀਚਾ ਸਿਰਫ ਘਰ ਲੈਣ ਤੱਕ ਦਾ ਸਾਨੂੰ ਹੋਵੇ ਜਾਂ ਫਿਰ ਸਿਰਫ ਇੱਕ ਲੈਵਿਸ਼ ਲਾਈਫ ਤੱਕ ਦਾ ਹੋਵੇ, ਪਰ ਉਹ ਬਾਅਦ 'ਚ ਪਤਾ ਲੱਗਦਾ ਨਾ ਵੀ ਇਹ ਤਾਂ ਜ਼ਿੰਦਗੀ 'ਤੇ ਹੋਰ ਕੁਛ ਆ।
0: ਮੈਂ ਭਾਈ ਸੋਰੀ ਤੁਹਾਨੂੰ ਵਿੱਚ ਡੋਲਦਾ, ਮੈਂ ਇੱਕ ਰੀਅਲ ਐਗਜ਼ਾਮਪਲ ਦੱਸਦਾ ਤੁਹਾਨੂੰ। ਮੈਂ ਕਿਸੇ ਏਜੰਟ ਦੇ ਦਫ਼ਤਰ ਗਿਆ, ਉਹ ਦਫ਼ਤਰ ਕਾਫੀ ਵੱਡਾ ਆ, ਨਾਮ ਤਾਂ ਚਲੋ ਕੀ ਲੈਣਾ, ਬਟ ਉੱਥੇ ਮਲਟੀਕਲਚਰਲ ਸਟਾਫ ਕੰਮ ਕਰਦਾ ਹੈ ਨਾ। ਉਹਦੇ ਵਿੱਚ ਨੈਪਲੀਜ਼ ਵੀ ਸੀ, ਇੰਡੀਅਨ ਵੀ ਕੁੜੀਆਂ ਬੈਠੀਆਂ ਸੀ। ਕੁੜੀ ਦਾ ਬਰਥਡੇ ਸੀਗਾ ਅਤੇ ਮੈਂ ਰਿਸੈਪਸ਼ਨ 'ਤੇ ਵੇਟ ਕਰਦਾ ਸੀ ਵੀ ਇਹਨਾਂ ਦੀ ਉਹ ਪਾਰਟੀ ਓਵਰ ਹੋ ਜਾਵੇ ਅਤੇ ਮੈਂ ਇਹਨਾਂ ਦੇ ਡਾਇਰੈਕਟਰ ਨੂੰ ਮਿਲ ਕੇ ਅਤੇ ਚਲੇ ਜਾਊਂਗਾ। ਅਤੇ ਯੂ ਵੋਂਟ ਬਿਲੀਵ, ਮਤਲਬ ਇੱਦਾਂ ਦੀ ਕਨਵਰਸੇਸ਼ਨ, ਅਤੇ ਮੈਂ ਜਿਹੜੇ ਨਾਲ ਸਟਾਫ ਦੇ ਨਾਲ ਗਿਆ ਸੀ ਅਤੇ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਜਾਅ ਡਰੋਪ ਮੂਮੈਂਟ, ਮੈਂ ਪਹਿਲੀ ਵਾਰੀ ਆਪਣਾ ਇੱਦਾਂ ਜਵਾੜਾ ਜਾਣੀ ਕਿ ਡਰੋਪ ਹੁੰਦਾ ਦੇਖਿਆ ਵੀ ਆਹ ਫਾਕੀ ਰੇਲ 'ਚ ਗੱਲ ਚੱਲਦੀ ਹੈ ਇੱਦਾਂ ਸੁਸਾਇਟੀ 'ਚ
1: ਇੱਦਾਂ ਦੀ ਕਨਵਰਸੇਸ਼ਨ।
0: ਹਾਂ, ਅਤੇ ਉਹ ਕਹਿੰਦੇ ਵੀ ਤੇ ਘਰ, ਕਹਿੰਦੀ ਮੈਂ ਪੈਸੇ ਜੋੜਨੇ ਆ ਵੀ ਘਰ ਲੈਣਾ ਕਿ ਚੰਗੀ, ਮਤਲਬ ਹੈ ਨਾ
1: ਚੰਗੀ ਥਾਂ 'ਤੇ,
0: ਚੰਗੀ ਥਾਂ 'ਤੇ ਅਸੀਂ ਦੋਨੇ ਹਸਬੈਂਡ ਵਾਈਫ ਮਿਹਨਤ ਕਰ ਰਹੇ ਹਾਂ। ਉਹ ਕਹਿੰਦੀ ਤੂੰ ਲੱਭ ਹੀ ਉਹੋ ਜਿਹਾ ਜਿਹਦੇ ਕੋਲ ਹੈਗਾ ਹੈ,
1: ਜਿਹਦੇ ਕੋਲ ਪਹਿਲਾਂ ਹੀ ਹੋਵੇ।
0: ਹਾਂ, ਅਤੇ 2 ਸਾਲਾਂ ਬਾਅਦ ਡਿਵੋਰਸ ਲੈ। ਐਂਡ ਆਈ ਵਾਜ਼ ਲਾਈਕ, ਮੇਰੇ ਲਿਟਰਲੀ ਦੋਨੇ ਹੱਥ ਇੱਦਾਂ ਮੱਥੇ ਨੂੰ ਲੱਗ ਗਏ ਹੈ ਨਾ, ਅਤੇ ਮੈਂ
1: ਮਤਲਬ ਵਿਆਹ ਇੱਕ ਖੇਡ ਹੋ ਗਈ।
0: ਹਾਂ, ਮਤਲਬ ਆਈ ਡੋਂਟ ਨੋ,
1: ਵਿਆਹ ਇੱਕ ਖੇਡ ਹੋ ਗਈ, ਸਰੀਰ ਇੱਕ ਖਿਡੌਣਾ ਹੋ ਗਿਆ, ਸਮਾਜ ਇੱਕ ਤਮਾਸ਼ਾ ਹੋ ਗਿਆ,
0: ਪਤਾ ਨਹੀਂ ਭਾਜੀ। ਮੈਂ ਜਾਣੀ ਕਿ ਓਨੈਸਟਲੀ ਦੱਸਾਂ, ਮੈਂ ਚਲੋ ਘਰੇ ਜਾ ਕੇ ਵੀ ਵਿਚਾਰੀ ਗੱਲ ਆਪਣੇ ਆਸੇ ਪਾਸੇ ਵੀ, ਮੈਂ ਯਾਰ ਮੈਨੂੰ ਇੱਦਾਂ ਲੱਗਦਾ ਸੀ ਵੀ ਸ਼ਾਇਦ ਫਿਲਮੀ ਗੱਲਾਂ ਆ ਇਹ।
1: ਵੇਖੋ ਜਿਹੜੀਆਂ ਚੀਜ਼ਾਂ ਭਾਜੀ ਫਿਲਮਾਂ 'ਚ ਵਿਖਾਉਂਦੇ ਨੇ ਨਾ, ਗਾਣਿਆਂ 'ਚ ਦੱਸਦੇ ਨੇ, ਉਹ ਤੁਹਾਡੀ ਰੀਅਲ ਲਾਈਫ 'ਚ ਆਉਣੀਆਂ ਨੇ ਇੱਕ ਦਿਨ।
0: ਮੈਂ ਬੜਾ, ਮੈਂ ਸ਼ਾਇਦ ਹਜੇ ਵੀ ਇੱਦਾਂ ਆ ਵੀ ਮੈਂ, ਮਤਲਬ ਜਿੱਦਾਂ ਲੋਕ ਕੰਢੇ ਨਹੀਂ ਖੜੇ ਹੋ ਗਏ ਹੁੰਦੇ, ਤੁਸੀਂ ਮੈਨੂੰ ਆਪਣੇ ਆਪ 'ਤੇ ਤਰਸ ਆਉਣਾ ਪਿਆ ਇਹ ਸੋਚ ਕੇ ਵੀ ਯਾਰ ਮੈਂ ਕੀ ਸੁਣ ਰਿਹਾ ਹੈ ਨਾ।
1: ਇਹ ਹੁਣ ਫਿਲਮਾਂ ਦਾ ਭਾਵੇਂ ਕੋਈ ਇੱਦਾਂ ਮੰਨ ਲਏ ਵੀ ਇਹਨਾਂ ਨੂੰ ਪਹਿਲਾਂ ਪਤਾ ਸੀ ਤਾਂ ਕਰਕੇ ਇੱਦਾਂ ਦੀਆਂ ਫਿਲਮਾਂ ਬਣਾ ਰਹੇ ਸੀ। ਮੈਂ ਹੋਲੀਵੁੱਡ ਦੀ ਗੱਲ ਕਰ ਰਿਹਾ, ਹਾਲੇ ਆਪਣੇ ਵੱਲ 'ਤੇ ਆਪਾਂ ਆਉਂਦੇ ਹੀ ਨਹੀਂ ਹਾਂ ਵੀ ਉਹ ਇੱਦਾਂ ਦੀਆਂ ਗੱਡੀਆਂ ਜਿਹੜੀਆਂ ਬੋਲਦੀਆਂ ਨੇ, ਇੱਦਾਂ ਦੀਆਂ ਗੱਡੀਆਂ ਜਿਹੜੀਆਂ ਆਕਾਰ ਬਦਲ ਲੈਂਦੀਆਂ ਨੇ, ਇੱਦਾਂ ਦੀਆਂ ਗੱਡੀਆਂ ਜਿਹੜੀਆਂ ਮਤਲਬ ਵੇਖਣ ਦੇ ਵਿੱਚ ਆਲੀਸ਼ਾਨ ਨੇ, ਜਿਹੜੀਆਂ ਬੋਲਿਆਂ ਕਮਾਂਡ ਦੇ ਉੱਤੇ ਕੰਮ ਕਰਦੀਆਂ ਨੇ, ਜਿਹੜੀਆਂ ਕੰਪਿਊਟਰ 'ਤੇ ਕਿਤੇ ਵੀ ਬਹਿ ਕੇ ਕੰਟਰੋਲ ਕੀਤੀਆਂ ਜਾ ਸਕਦੀਆਂ ਨੇ, ਅੱਜ ਉਹ ਆਪਾਂ ਹਕੀਕਤ 'ਚ ਵੇਖ ਰਹੇ ਹਾਂ ਹੈਗੀਆਂ ਨੇ ਨਾ। ਮਤਲਬ ਕੁਛ ਚੀਜ਼ਾਂ ਹੋ ਗਈਆਂ, ਚਲੋ ਕੁਛ ਹੋਣੀਆਂ ਬਾਕੀ ਹੋਣਗੀਆਂ, ਪਰ ਬਹੁਤੇ ਲੋਕ ਇਹ ਕਹਿੰਦੇ ਵੀ ਪਹਿਲਾਂ ਪਤਾ ਹੋਊਗਾ ਅਤੇ ਇਹ ਉੱਦਾਂ ਦੀਆਂ ਫਿਲਮਾਂ ਬਣਾ ਰਹੇ। ਮੈਂ ਕਹਿੰਦਾ ਵੀ ਦੂਸਰਾ ਪੱਖ ਇਹ ਵੀ ਆ ਵੀ ਨਹੀਂ ਵੀ ਪਤਾ ਹੋਊਗਾ, ਪਰ ਜਦੋਂ ਅਸੀਂ ਫਿਲਮਾਂ 'ਚ ਵੇਖ ਲਈਏ ਨਾ ਅਤੇ ਇਨਸਾਨ ਐਡੀ ਕੁੱਤੀ ਸ਼ੈ ਆ ਵੀ ਉਹ ਉੱਦਾਂ ਦੀ ਸੋਚ ਸੋਚਣੀ ਸ਼ੁਰੂ ਕਰ ਦੇਵੇ ਅਤੇ ਉੱਦਾਂ ਦਾ ਕੁਛ ਉਹ ਕਰ।
0: 40,000 ਦਾ ਰੋਬੋਟ ਦੇ ਦਿੱਤਾ ਉਹਨਾਂ ਨੇ ਵੀ,
1: ਸਾਰਾ ਕੁਛ ਆ ਗਿਆ, ਸਾਰਾ ਕੁਛ ਆ ਗਿਆ। ਹੁਣ ਬੜੀਆਂ ਚੀਜ਼ਾਂ ਜਿਹੜੀਆਂ ਇੱਕ ਇੱਕ ਇੱਕ ਜਕੜਨ ਸੀ ਵੀ ਇੱਥੋਂ ਗਾਂਹ ਜਾਇਆ ਨਹੀਂ ਜਾ ਸਕਦਾ, ਉੱਤੋਂ ਗਾਂਹ ਵੀ ਦੁਨੀਆ ਚਲ ਗਈ ਆ। ਖੈਰ ਮੈਂ ਲਾਸਟ ਇਹਦੇ 'ਤੇ ਆਪਾਂ ਕਰਕੇ ਅਤੇ ਫਿਰ ਆਪਾਂ ਅੱਗੇ ਇਹਦਾ ਰਾਹ ਵੇਹਨੇ, ਹੁਣ ਇਹਨੂੰ ਆਪਾਂ ਕੰਕਲੂਡ ਕਰੀਏ ਕਿ ਜਿਹੜੀ ਜੈਨ ਜੀ ਦੀ ਆਪਾਂ ਗੱਲ ਸ਼ੁਰੂ ਕੀਤੀ ਸੀ, ਹੁਣ ਵੇਖਿਆ ਜਾਵੇ ਤਾਂ ਇੱਥੋਂ ਦੋ ਰਾਹ ਬਚਦੇ ਨੇ ਅੱਜ ਦੀ ਕੁੜੀ ਦੇ ਲਈ।
0: ਮੈਨੂੰ ਤਾਂ ਘਰੋਂ ਵੀ ਮੈਸੇਜ ਆ ਗਿਆ, ਮੈਂ ਕੁਝ ਜ਼ਿਆਦਾ ਤਾਂ ਨਹੀਂ ਬੋਲ ਗਿਆ,
1: ਗਲਤ ਗਲਤ ਆਇਆ, ਸਹੀ ਆ ਉਹ
0: ਮੈਸੇਜ ਆਇਆ ਸੀ।
1: ਅੱਛਾ, ਅੱਜ ਦੀ ਕਹਿੰਦੇ ਨੇ ਕਿ ਅੱਜ ਦੀ ਇਹਨਾਂ ਦੇ ਲਈ ਫਿਰ ਕੁੜੀਆਂ ਦੇ ਲਈ ਉਹ ਕਹਿੰਦੀਆਂ ਵੀ ਦੋ ਰਾਹ ਬਚਦੇ ਨੇ ਸਾਡੇ ਕੋਲ, ਉਹ ਦੋ ਰਾਹ ਕੀ ਨੇ? ਇੱਕ ਆ ਸਾਡਾ ਟ੍ਰੈਡੀਸ਼ਨਲ ਰਾਹ ਅਤੇ ਦੂਸਰਾ ਵਾ ਬੱਚਾ ਮੁਕਤ, ਵੀ ਜਿੱਥੇ ਆਪਾਂ ਮਾਂ ਬਣਨ ਤੋਂ ਪੂਰੀ ਤਰ੍ਹਾਂ ਦੇ ਨਾਲ ਇਨਕਾਰੀ ਹਾਂ,
0: ਸੁਰਖਰੂ ਹੋ ਗਿਆ,
1: ਸੁਰਖਰੂ ਆਪਾਂ, ਉਹ ਸਾਰੀ ਆਪਾਂ ਪਹਿਲੀ ਜਦੋਂ ਗੱਲਬਾਤ ਕਰਦੇ ਹਾਂ ਅਤੇ ਫਿਰ ਅੱਗੋਂ ਇਸ ਥਕਾਵਟ ਦੇ ਵਿੱਚੋਂ ਅੱਜ ਦੀ ਨੌਜਵਾਨ ਪੀੜ੍ਹੀ ਜਾਂ ਤਾਂ ਟ੍ਰੈਡੀਸ਼ਨਲ ਰਾਹ ਚੁਣੂਗੀ ਉਹ ਕੀ ਆ? ਵੀ ਹੁਣ ਉਹਨਾਂ ਦੇ ਵਿੱਚੋਂ ਕਈ ਕੁੜੀਆਂ ਜਿਹੜੀਆਂ ਜੈਨ ਜੀ ਦੀਆਂ ਜੋ ਕਿ ਬਹੁਤ ਘੱਟ ਨੇ, ਉਹ ਇਹ ਚਾਹੁੰਦੀਆਂ ਵਾ ਵੀ ਅਸੀਂ ਨੌਕਰੀ ਦੇ ਚੱਕਰਾਂ 'ਚ ਨਹੀਂ ਪੈਣਾ, ਬਹੁਤ ਘੱਟ ਮਾਤਰਾ ਵਾ, ਅਤੇ ਇੱਦਾਂ ਬਰਬਾਦ ਹੋਣ ਦੇ ਨਾਲੋਂ ਚੰਗਾ ਵਾ ਵੀ ਆਪਾਂ ਘਰ ਦੇ ਵਿੱਚ ਇੱਕ ਸਕੂਨ ਭਰੀ ਜ਼ਿੰਦਗੀ ਜੀਵੀਏ, ਅਤੇ ਇਹਦੇ ਨਾਲ ਉਹਨਾਂ ਦਾ ਜੋ ਸੋ ਜਿਹੜਾ ਉਹ ਆ ਸੋਚਣ ਦਾ ਤਰੀਕਾ ਅਤੇ ਬਾਕੀ ਦੂਸਰਿਆਂ ਦਾ ਇਹਦੇ ਤੋਂ ਉਲਟ ਲਾ ਲਓ ਤੁਸੀਂ ਆਪੇ, ਉਹਨਾਂ ਦਾ ਇਹ ਮੰਨਣਾ ਹੈ ਕਿ ਇਹ ਜੇ ਆਪਾਂ ਸਕੂਨ ਦੇ ਨਾਲ ਘਰ 'ਚ ਜ਼ਿੰਦਗੀ ਜਿਉਂਦੇ ਹਾਂ, ਟ੍ਰੈਡੀਸ਼ਨਲੀ ਉਸ ਪੈਟਰਨ 'ਤੇ ਆਪਾਂ ਚੱਲ ਜਾਂਦੇ ਹਾਂ, ਬੰਦਾ ਕੰਮ ਕਰੇ ਅਤੇ ਆਪਾਂ ਘਰ 'ਚ ਬਹਿ ਕੇ ਪਰਿਵਾਰ 'ਚ ਲਈਏ, ਅਤੇ ਇਹਦੇ ਨਾਲ ਸਾਡਾ ਜਿਹੜਾ ਜਿਹੜਾ ਫੈਮਿਨਿਜ਼ਮ ਆ ਉਹਦੀ ਹਾਰ ਨਹੀਂ ਆ, ਸਗੋਂ ਭੱਜ ਨੱਠ ਵਾਲੀ ਕਲਚਰ ਦਾ ਬਾਈਕਆਊਟ ਆ। ਅਸੀਂ ਫੈਮਿਨਿਜ਼ਮ ਉਸ ਬਹਿਸ 'ਚ ਨਹੀਂ ਪੈਂਦੀਆਂ, ਪਰ ਅਸੀਂ ਭੱਜਣ ਨੱਠ ਵਾਲੀ ਜਿਹੜੀ ਕਲਚਰ ਆ ਉਹਦੇ ਤੋਂ ਬਾਈਕਾਟ ਕਰ ਰਹੇ ਹੁਣ ਦੂਸਰਾ ਰਾਹ ਕੀ ਆ ਦੂਸਰੇ ਜਿਹੜੇ ਬਹੁਤਾਤ ਜਿਹੜੀਆਂ ਕੁੜੀਆਂ ਨੇ ਉਹ ਕੀ ਸੋਚ ਰਹੀਆਂ ਨੇ ਉਹ ਕਹਿੰਦੀਆਂ ਨੇ ਕਿ ਬਿਲਕੁਲ ਨਹੀਂ ਵੀ ਆਪਾਂ ਬਿਲਕੁਲ ਨਾਰੀਵਾਦ ਦੇ ਹੱਕ ਦੇ ਵਿੱਚ ਇਸ ਜ਼ਿੰਦਗੀ ਦੇ ਵਿੱਚ ਜੇਕਰ ਆਪਾਂ ਬੱਚੇ ਮਾਈਨਸ ਕਰ ਦਈਏ ਵਿਆਹ ਮਾਈਨਸ ਕਰ ਦਈਏ ਤਾਂ ਬਾਕੀ ਤਾਂ ਸਾਰਾ ਕੁਛ ਠੀਕ ਹੀ ਆ ਹੋਰ ਹੈ ਵੀ ਕੀ ਆ ਗਲਤ ਉਹਨਾਂ ਨੂੰ ਇਹ ਕੋਈ ਬਹੁਤੀ ਵੱਡੀ ਕੀਮਤ ਨਹੀਂ ਲੱਗਦੀ ਵੀ ਆਪਾਂ
0: ਸੈਕਰੀਫਾਈਸ
1: ਕਰਦੀ ਆਪਣੇ ਬੱਚੇ ਆਪਣੇ ਪਰਿਵਾਰ ਹਾਂ ਸੋ ਹੁਣ ਨੌਜਵਾਨ ਕੁੜੀਆਂ ਪਰਿਵਾਰ ਜਾਂ ਬੱਚਿਆਂ ਨੂੰ ਨਫ਼ਰਤ ਨਹੀਂ ਕਰ ਰਹੀਆਂ ਸਗੋਂ ਇਸ ਮਾਡਲ ਨੂੰ ਨਕਾਰ ਰਹੀਆਂ ਨੇ ਉਹ ਮਾਡਲ ਜਿਹਦੇ ਵਿੱਚ ਔਰਤਾਂ ਨੂੰ ਹਮੇਸ਼ਾ ਇੱਕ ਇੱਕ ਖਾਲੀ ਟੈਂਕ ਦੇ ਨਾਲ ਗੱਡੀ ਚਲਾਉਣੀ ਪੈਂਦੀ ਹੈ ਉਹਨਾਂ ਨੂੰ ਆਪੇ ਹੀ ਕਮਾਉਣਾ ਪੈਂਦਾ ਆਪੇ ਹੀ ਤੇਲ ਖਰੀਦਣਾ ਪੈਂਦਾ ਪਾਉਣਾ ਪੈਂਦਾ ਅਤੇ ਫਿਰ ਗੱਡੀ ਚਲਾਉਣੀ ਪੈਂਦੀ ਹੈ ਜਦਕਿ ਗੱਲ ਇੱਥੋਂ ਸ਼ੁਰੂ ਹੋਈ ਸੀ ਵੀ ਜਿਹੜੀਆਂ ਤੇਲ ਦੇ ਟੈਂਕਰ ਇੱਕ ਜਸਟ ਆਪਾਂ ਐਗਜ਼ਾਮਪਲ ਲੈ ਰਹੇ ਹਾਂ ਕਿ ਤੇਲ ਦੇ ਟੈਂਕਰ ਜਿਹੜੇ ਨੇ ਉਹ ਤਾਂ ਜਿੱਦਾਂ ਪਹਿਲਾਂ ਭਰੇ ਭਰਾਏ ਮਿਲਦੇ ਸੀ ਉੱਦਾਂ ਹੀ ਮਿਲ ਜਾਣੇ ਨੇ ਅਤੇ ਜਿਹੜਾ ਸਾਡੀ ਮਿਹਨਤ ਆ ਉਹਦੇ ਨਾਲ ਘਰ ਦੀ ਇਨਕਮ ਦੇ ਵਿੱਚ ਇਜ਼ਾਫਾ ਹੋਣਾ ਵਾ ਉਹ ਵੱਖਰੀ ਗੱਲ ਆ ਕਿ ਇਜ਼ਾਫੇ ਹੋਏ ਸਾਰਾ ਕੁਛ ਹੋਇਆ ਪਰ ਉਹ ਸਾਰਾ ਕੁਛ ਜਿਹੜਾ ਉਹ ਸਾਨੂੰ ਸਾਡਾ ਸਕੂਨ ਲੈ ਬੈਠਾ ਸਭ ਸਕੂਨ ਤੋਂ ਸਭ ਤੋਂ ਵੱਡੀ ਗੱਲ ਕਿ ਆਹ ਜਿਹੜੀ ਪੀੜ੍ਹੀ ਆ ਜਿਹੜੀ ਹੁਣ ਮਾਂ ਆ ਜਿਨ੍ਹਾਂ ਵੱਲ ਉਹ ਵੇਖ ਰਹੀਆਂ ਨੇ ਉਹਨਾਂ ਦਾ ਪੇਸ਼ੈਂਸ ਬਹੁਤ ਹੀ ਉਹਨਾਂ 'ਚ ਸਿਰੜ ਹੀ ਫਿਰ ਵੀ ਹਾਲੇ ਬਚਿਆ ਵਾ ਉਹਨਾਂ ਦੇ ਵਿੱਚ ਅਤੇ ਗਾਂ ਅਗਲੀ ਜਨਰੇਸ਼ਨ ਦੇ ਉੱਤੇ ਉਹਦਾ ਅਸਰ ਕੀ ਪੈ ਰਿਹਾ ਇਹ ਜ਼ਿਆਦਾ ਚਿੰਤਾਜਨਕ ਹੈ ਖੈਰ ਹੁਣ ਅੱਗੇ ਕੀ ਬਣਦਾ ਉਹ ਅਸੀਂ ਸੋਚ ਵਿਚਾਰ
2: Go Chadston Ford Dandenong Road te tuhanu udik reya hai Ford Ranger Ranger Super Duty Everest te Sadabahar Mustang brand new demo te quality pre-owned vehicles trade in ate finance options we available aao te apni navi Ford da test drive karo business fleet lai gal karo vehicle experts Tim Forbes ya Cory Nal Radio Hanji de hawale nal pao 3 saal di free service Chadston Ford ready set Ford
3: yeh flu ka season hai आप क्या फैसला लेंगे अपनी संतान का टीकाकरण बुक करने के लिए पहले से योजना बनाएं अथवा उनकी देखरेख करने के लिए योजनाएं रद्द करें बच्चे की बाजू में सूजन या फिर बच्चे के फेफड़ों में संक्रमण फिलहाल के लिए थोड़ी असुविधा या फिर बाद में बहुत सारा दर्द फ्लू का जोखिम मोल न लें सालाना फ्लू वैक्सीन के साथ अपने परिवार की सुरक्षा करना चुनें 5 साल से कम आयु के बच्चों के लिए निशुल्क betterhealth.wic.gov.au/getvaccinated पर जाएं। विक्टोरियन सरकार मेलबर्न
4: की होया इनी टेंशन क्यों लेती हो ये
5: यार की दसा मॉर्गेज दा काम आज भी नहीं बनया
4: आज सिमी पहन जी आई सी उन्होंने अपना मॉर्गेज यूवी फाइनेंशियल सर्विसेज तो ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
5: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au Orbit Homes apne iradiyan vaang sirf imarat nahi balki apne har ek grahak layi banaunde ne unna de supnyan da ek majboot ghar House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock aaj hi pahuncho Orbit Homes Display Centers ya call karo Harpan Chauhan nu 0433-280-252 te 0433-280-252 ते
6: पांडे जी क्या तू साला लक पाए हो यार एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना
7: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में।
8: टेंशन टेंशन मेरी टेंशन
9: की हुआ
8: थे इमिग्रेशन दे इन्ने पंगे ने यार मुकदे ही नहीं।
9: काका जी टेंशन छोड़ो, फोन चको, कॉल करो वीवा इमिग्रेशन नू जिथे इमिग्रेशन एक्सपर्ट हरपाल सिंह बाजवा इम्प्लॉयर स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने। हुणे अपॉइंटमेंट ली कॉल करो 0410-530-530
8: या 90-77-93
9: या ईमेल info@vivaimmigration.com.au
8: याद रखो 9077-9733
9: वीवा इमिग्रेशन एंड एजुकेशन कंसल्टेंट
8: हर कदम तुहाडे नाल।
10: हां जी हां जी ओए हां जी हां जी
11: हां जी रेडियो
12: मेलबर्न दे साउथ ईस्ट इलाके दे सारे बिल्डर्स ते ब्रिक लेयर्स ले खुशखबरी। तुहाडी हर बिल्डिंग दे स्ट्रक्चर दी एक मजबूत नींव अते दमदार पहचान देन ले आ गए ने ओज लिंटल्स। ओज लिंटल सप्लाई कर देने सारे साइजेस दे गैल्वेनाइज्ड ब्रिक लिंटल टी बार्स इक्वल एंड अनइक्वल एंगल्स असी करा दे विच स्टील फैब्रिकेशन सप्लाई अते इंस्टॉल वी कर दे हां। कॉन्टैक्ट 0423-102-900 ईमेल sales@ozlintels.au
13: किचन का स्टाइल डल लगता बाथरूम वैनिटी सिंपल जिया हुन टेंशन खत्म करो आ गया ZJ स्टोन मेसन पार्टी करनु बनाए एकदम क्लासी असी बनाने आ डिजाइनर स्टोन बेंच टॉप्स फॉर किचन स्टाइलिश वैनिटी अते मॉडर्न लॉन्ड्री ओ वी पोर्सिलिन अते मार्बल नाल जिथे एलिगेंस मिलती है ड्यूरेबिलिटी नाल हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
14: रोज रोज शॉपिंग हुंदिया ने पता नहीं केड़ा देवता राजी कीता इन्हां ने।
15: सूरज देवता
14: की मतलब?
15: ओ कमलिए सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
14: मैनूं नहीं पता आपां भी सोलर पैनल लगवाउणा है हुणे।
15: तुसी भी करो बचत ते लगवाओ सोलर पैनल। कॉल सन करंट 0448-066-494 ते सालां तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।
16: वाओ तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
17: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल ना ही कोई कलर हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
16: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
18: पेंजी की हाल है पिट दर्द दा?
19: जदों दा स्लीप एंड रिलैक्स दा इंडियन स्टाइल रूम वाला गद्दा खरीदया सब कुछ ठीक है। थैंक यू एदे बारे दसन लई।
20: और सुनो हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेवेटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदन लई कॉन्टैक्ट करो स्लीप एंड रिलैक्स। वेक अप फीलिंग टोटली रेस्टेड। सर्च अस ऑनलाइन और कॉल 0433-465-492।
21: सोना चाहिदा?
22: भरोसा चाहिदा है?
21: क्वालिटी ते बायबैक भी चाहिदा? चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा? गोल्ड लोन इजी एंड सेफ। रिपेयर बुलियन बाइंग सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042।
23: विक्टोरिया द बिग बिल्ड रेल नेटवर्क नो आधुनिक बना के अते नवे दे सुधरे स्टेशन उसार के बेहतर कनेक्शन बना रहा है। तुहाडी यात्रा नु सुरक्षित अते सौखा बना के विक्टोरिया भर विच जनतक आवाजाई विच सुधार कर रहा है। मई दे खीर विच बेलारेट अते जिलोंग लाइन अते विघन पैणगे। देरियां तो बचो अते यात्रा करन तो पहला बिग बिल्ड .vic.gov.au ते जाके वेख लो। विक्टोरिया सरकार मेलबर्न द्वारा अधिकारित।
1: तुसी सुन रहे हो इस प्रोग्राम दा रिपीट ब्रॉडकास्ट।
0: मेरे ख्याल दे विच जिहड़ा शहरीकरण होया ना जिहड़ा मैट्रो कल्चर निकल के आया उहदे विच नाल ओह कल्ला मैट्रो कल्चर नहीं उहदे विच मैट्रो कल्चर नूं जरूरत सीगी ओहो जे कामियां दी ओहो जे परिवारां दी।
1: एग्जैक्टली
0: ओहो जे नैनो परिवारां दी जिहदे विच आ के ओह कहण भी सानूं परवाह नहीं हैगी है ना बाकी किसे दी भी असीं अपना करियर देखणा। ਭਾਜੀ ਆਸਟ੍ਰੇਲੀਆ ਜਿੰਨਾ ਵੀ ਵਸਦਾ ਕੋਸਟ ਲਾਈਨ 'ਤੇ ਵਸਦਾ ਹੈ ਨਾ ਅਤੇ ਪਰ ਉਸ ਕੋਸਟ ਲਾਈਨ ਦਾ ਢਿੱਡ ਭਰਨਾ ਆਸਟ੍ਰੇਲੀਆ ਦੀ ਗੱਲ ਕਰ ਲਈ, ਚਲੋ ਪੰਜਾਬ ਦੇ ਨਾਲ ਫਿਰ ਆਪਾਂ ਉਹ ਕਈ ਵਾਰੀ ਪਿੰਡਾਂ ਦੇ ਨਾਲ ਵੀ ਜੋੜ ਕੇ ਦੇਖ ਲਈਦਾ, ਅਤੇ ਪਰ ਇਮੈਜਿਨ ਕਰਕੇ ਦੇਖੋ ਇੱਥੇ ਕੰਟਰੀ ਸਾਈਡ ਦੇ ਵਿੱਚ ਲਿਵਿੰਗ ਸਟਾਈਲ ਕੀ ਹੈ ਇੱਥੇ, ਉਹ ਇੱਦਾਂ ਉਸ ਚੀਜ਼ ਨੂੰ ਉਹ ਫੈਮਿਨਿਜ਼ਮ ਨੂੰ ਉਹ ਵਰਡ ਐਕਚੁਅਲ ਦੇ ਵਿੱਚ ਤੁਹਾਡੇ ਘਰਾਂ 'ਚ ਬਾੜ ਦਿੱਤਾ ਗਿਆ ਹੈ ਨਾ, ਜਦਕਿ ਮੈਂ ਮੌਰੀ ਕਲਚਰ ਦੇ ਵਿੱਚ, ਮੈਂ ਉੱਥੇ ਨਿਊਜ਼ੀਲੈਂਡ ਤੋਂ ਆਇਆ, ਮੈਂ 5 ਦਿਨ ਮੌਰੀਆਂ ਦੇ ਕੋਲ ਦਿਨ ਰਾਤ ਰਹਿ ਕੇ ਆਇਆ, ਉਹਨਾਂ ਦਾ ਫੂਡ ਪਕਾਇਆ, ਉਹਨਾਂ ਦੇ ਨਾਲ ਖਾਧਾ, ਔਰ ਉਹਨਾਂ ਦੇ ਕਲਚਰ ਦੇ ਵਿੱਚ ਅੱਜ ਵੀ ਇਹ ਕਿਹਾ ਜਾਂਦਾ ਵੀ ਮਾਂ ਜਿੰਨਾ ਚਿਰ ਜ਼ਮੀਨ ਦੇ ਨਾਲ ਜੁੜੀ ਰਹੂਗੀ ਨਾ ਉਨਾ ਚਿਰ ਪਰਿਵਾਰ ਜ਼ਮੀਨ ਦੇ ਨਾਲ ਜੁੜਿਆ ਰਹੂਗਾ। ਠੀਕ ਹੈ, ਉਹਦਾ ਮਤਲਬ ਇਹ ਹੈ ਵੀ ਮਾਂ ਹਜੇ ਵੀ ਮੌਰੀ ਪਰਿਵਾਰਾਂ ਦੇ ਵਿੱਚ ਬਹੁਤੀਆਂ ਮਾਵਾਂ ਥੱਲੇ ਬੈਠ ਕੇ ਰੋਟੀ ਖਾਂਦੀਆਂ ਹੈ ਨਾ, ਮੈਂ ਉਹਨਾਂ ਦਾ ਜਿਹੜਾ ਕਲਚਰ ਅਬਜ਼ਰਵ ਕਰਕੇ ਆਇਆ ਜਾਂ ਜਿੱਦਾਂ ਵੀ ਦੇਖਿਆ, ਇੱਥੇ ਉਹ ਚੀਜ਼ ਹੈ ਜਿਹੜੀ ਮੈਂ ਤੁਸੀਂ ਡਿਵੈਲਪ ਕੰਟਰੀਜ਼ ਦੇ ਵਿੱਚ ਇਸ ਡਿਸਕਸ਼ਨ ਨੂੰ ਇਸ ਡਿਬੇਟ ਨੂੰ ਜੇ ਲੈਬੋਰੇਟ ਕਰ ਦੇਂਗੇ ਤਾਂ ਮੇਰੇ ਖਿਆਲ ਦੇ ਵਿੱਚ ਡਿਵੈਲਪ ਕੰਟਰੀ ਦੇ ਵਿੱਚ ਯੂਕੇ ਨਾਲੋਂ ਜ਼ਿਆਦਾ ਬ੍ਰਿਟੇਨ ਦੇ ਨਾਲੋਂ ਜ਼ਿਆਦਾ ਡਿਵੈਲਪਡ ਇਸ ਪੱਖੋਂ ਸੋਚਤਾ ਨਹੀਂ ਕਿਸੇ ਨੇ ਵੀ। ਮੈਂ ਉਹਨਾਂ ਕੰਟਰੀ ਦੇ ਵਿੱਚ ਫੈਮਿਨਿਜ਼ਮ 'ਤੇ ਡਿਬੇਟ ਦੇਖੀ ਹੈ ਅਤੇ ਕਿਆ ਡਿਬੇਟਸ ਨੇ ਉਹਦੇ ਵਿੱਚ, ਕੀ ਨਹੀਂ ਕੁੜੀਆਂ ਨੇ ਆ ਕੇ ਕਿਹਾ ਕਿ ਸਾਡੇ ਲਈ ਉਹ ਲਾਈਫ ਹੀ ਕਿਉਂ ਬਿਹਤਰ ਹੈ। ਮੈਂ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਆਪਣੇ ਸਰਕਲ ਦੇ ਵਿੱਚ, ਚਲੋ ਉਹਦੇ ਵਿੱਚ ਕਈ ਵਾਰੀ ਮੈਨੂੰ ਕੰਜ਼ਰਵੇਟਿਵ ਵੀ ਕਹਿ ਦਿੱਤਾ ਜਾਂਦਾ ਵੀ ਤੂੰ ਪਛਾਣ ਸੋਚਦਾ ਜਾਂ ਇੱਦਾਂ ਆ, ਮੈਂ ਕਹਿੰਦਾ ਹੁੰਦਾ ਵੀ ਧੀ ਨੂੰ ਧੀ ਵਾਂਗੂ ਪਾਲੋ, ਪੁੱਤ ਨੂੰ ਪੁੱਤ ਵਾਂਗੂ ਹੈ ਨਾ। ਮੈਂ ਧੀ ਨੂੰ ਵੀ ਜਾ ਕੇ ਕਹਿੰਦਾ ਹਾਂ ਮੇਰਾ ਪੁੱਤ ਨਹੀਂ ਉਹ ਧੀ ਆ, ਮੈਂ ਉਹ ਵਰਡ ਵੀ ਨਹੀਂ ਉਹਨੂੰ ਉਹਦੇ ਨਾਲ ਵੀ ਨਹੀਂ ਸੰਬੋਧਨ ਕਰਨਾ ਚਾਹੁੰਦਾ, ਜਾਂ ਨਿਕਲ ਜੇ ਕਿਤੇ ਨਿਕਲ ਜੇ, ਬਟ ਮੈਨੂੰ ਇਹ ਹੁੰਦਾ ਵੀ ਇੱਕ ਨੈਚੁਰਲ ਪ੍ਰੋਸੈਸ ਹੈ, ਉਹਨੂੰ ਉੱਦਾਂ ਇਵੋਲਵ ਹੋਣ ਦਿਉ ਹੈ ਨਾ। ਜੇ ਕੋਈ ਬੱਚਾ ਜੰਮਦਾ ਕੋਈ ਅੰਡਾ ਨਿਕਲਦਾ ਤਾਂ ਉਹ ਨੈਚੁਰਲ ਪ੍ਰੋਸੈਸ ਹੈ ਕਿਸੇ ਚੀਜ਼ ਦਾ, ਉਹ ਉੱਦਾਂ ਹੀ ਇਵੋਲਵ ਹੋਣਾ ਹੈ ਨਾ, ਅਤੇ ਉਹਨੂੰ ਉੱਦਾਂ ਹੀ ਉਹਦੇ ਹਾਰਮੋਨਸ ਨੇ ਯਾਰ, ਉਹਨੂੰ ਸਮਝ ਲਓ ਉਹ ਹਾਰਮੋਨਸ ਨੂੰ ਜਾ ਕੇ ਅਸੀਂ ਹੁਣ ਵਿਆਖਿਆ ਦੇਣ ਲੱਗੇ ਹਾਂ। ਸਾਡੇ ਸਿਆਣਿਆਂ ਨੇ ਕਦੋਂ ਦੀਆਂ ਚੀਜ਼ਾਂ ਉਹ ਬੰਦਿਸ਼ ਦੇ ਵਿੱਚ ਰੱਖ ਕੇ ਸੰਭਾਲੀਆਂ ਹੋਈਆਂ ਸੀ, ਬੰਦਿਸ਼ ਨਹੀਂ ਇਜ਼ ਨੋਟ ਰਾਈਟ ਵਰਡ,
1: ਤੋੜੇ ਨੇ ਆਪਾਂ ਬੈਰੀਅਰ,
0: ਹਾਂ ਅਸੀਂ ਦਾਇਰਾ ਕਹਿ ਲਈਏ ਹੈ ਨਾ। ਅਤੇ ਔਰ ਮੈਂ ਕਹਿੰਦਾ ਉਹ ਤੋਂ ਤੁਸੀਂ ਥੋੜ੍ਹੀ ਜਿਹੀ ਖੁੱਲ੍ਹ ਕਿਸੇ ਆਪਣੇ ਆਪ ਨੂੰ ਦੇਖ ਕੇ ਦੇਖ ਲਈਏ, ਥੋੜ੍ਹੀ ਜਿਹੀ ਖੁੱਲ੍ਹ, ਜਿਹੜੀ ਜ਼ਿੰਮੇਵਾਰੀ ਅੱਜ ਮੈਂ ਆਪਣੀ ਜ਼ਿੰਮੇਵਾਰੀ ਤੋਂ ਅੱਜ ਖੁੱਲ੍ਹ ਜਮਾਂ, ਲੈ ਮੈਨੂੰ ਕੋਈ ਰੋਕ ਲਵੇ ਕੱਲ੍ਹ ਨੂੰ ਭਾਜੀ।
1: ਦੇਖੋ ਬੰਦਾ, ਬੰਦੇ ਦੀ ਕਈ ਰੋਕ ਆ, ਜੇ ਉਹ ਕਰਨ 'ਤੇ ਆਵੇ ਤਾਂ ਕੁਛ ਵੀ ਕਰ ਦਿੰਦਾ, ਪਰ ਗੱਲ ਇਹ ਆ ਵੀ ਉਹ ਕੁਛ ਵੀ ਕਰਕੇ ਹਾਸਲ ਕੀ ਕੀਤਾ।
0: ਐਗਜੈਕਟਲੀ,
1: ਹੁਣ ਮੰਨ ਲਓ ਕੋਈ ਬੰਦਾ ਸਾਨੂੰ ਜਾਂ ਕੋਈ ਕੁੜੀ ਜਾਂ ਕੋਈ ਮੁੰਡਾ ਸਾਨੂੰ ਬਹੁਤ ਹਾਈਲਾਈਟਿਡ ਦਿਖਦਾ ਹੋਊਗਾ ਕੋਈ ਸਾਲ ਪਹਿਲਾਂ, ਮੈਨੂੰ ਅੱਜ ਦੱਸੋ ਕਿੱਥੇ ਆ, ਤੁਹਾਨੂੰ ਲੱਗਦਾ ਹੋਊਗਾ ਵੀ ਉਹਨੇ ਤਾਂ ਬਹੁਤ ਤਰੱਕੀ ਕਰ ਲਈ, ਉਹਨੇ ਤਾਂ ਬਹੁਤ ਪ੍ਰਸਿੱਧੀ ਖੱਟ ਲਈ, ਉਹਦੀ ਤਾਂ ਬਹੁਤ ਰੀਲਾਂ ਉਹਦੀਆਂ ਘੁੰਮਦੀਆਂ ਨੇ, ਪਰ ਅੱਜ ਘੁੰਮਦੀਆਂ ਜਿਨ੍ਹਾਂ ਦੀਆਂ ਸਾਲ ਪਹਿਲਾਂ ਘੁੰਮਦੀਆਂ ਸੀ, ਮੈਨੂੰ ਉਹਨਾਂ ਬਾਰੇ ਦੱਸੋ ਪਹਿਲਾਂ।
0: ਐਗਜੈਕਟਲੀ ਰਾਈਟ,
1: ਉਹ ਕਿੱਥੇ ਨੇ, ਉਹ ਖਤਮ ਨੇ, ਉਹ ਹਨੇਰੇ ਕਮਰਿਆਂ ਦੇ ਵਿੱਚ ਬੰਦ ਨੇ, ਉਹ ਤੁਹਾਨੂੰ ਮੈਂ ਕਈ ਵਾਰੀ ਐਕਸਪੀਰੀਅੰਸ ਕੀਤਾ, ਉਹ ਤੁਹਾਨੂੰ ਮਿਲ ਗਏ, ਮੈਂ ਦਾਅਵੇ ਨਾਲ ਕਹਿੰਦਾ ਤੁਸੀਂ ਪਛਾਣ ਨਹੀਂ ਸਕੋਗੇ ਉਹਨਾਂ ਨੂੰ ਵੀ ਇਹੋ।
0: ਮੈਂ ਭਾਅ ਜੀ ਤੁਹਾਨੂੰ ਯਾਦ, ਮੈਂ ਤੁਹਾਨੂੰ ਯਾਦ ਕਰਾਉਂਦਾ, ਤੁਹਾਡੀ ਵਰਡਿੰਗ ਹੈ, ਤੁਸੀਂ ਜਦੋਂ ਆਪਾਂ ਸਾਲ 2018-19 ਦੇ ਵਿੱਚ ਰੇਡੀਓ ਦੇ ਉੱਤੇ ਪਹਿਲੀ ਵਾਰੀ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਸੀ ਆਪਣੀਆਂ ਟੀਮ ਦੀਆਂ, ਅਤੇ ਤੁਸੀਂ ਮੈਨੂੰ ਉਦੋਂ ਇਹ ਗੱਲ ਕਹੀ ਸੀ ਵੀ ਅਮਰਿੰਦਰ ਆਪਾਂ ਕੋਸ਼ਿਸ਼ ਇਹ ਕਰਨੀ ਹੈ ਵੀ ਸਕਰੀਨ ਦਾ ਮੋਹ ਨਾ ਪਵੇ, ਇਹ ਬਹੁਤ ਭੈੜਾ,
1: ਬਹੁਤ ਬਹੁਤ ਕੁੱਤੀ ਚੀਜ਼ ਹੈ।
0: ਅਤੇ ਮੈਂ ਅਜੇ ਤੱਕ ਗੱਲ ਉਹ ਆਪਣੇ, ਚਲੋ ਆਪਣੇ ਵੀ ਜੇਨ 'ਚ ਰੱਖੀ ਆ, ਆਸੇ ਪਾਸੇ ਦੱਸਿਆ ਵੀ ਹੈ ਵੀ ਅਸੀਂ ਬਚੇ ਕਿਵੇਂ ਰਹੇ ਹਾਂ ਹੈ ਨਾ, ਚਲੋ ਮੇਰੀ ਪ੍ਰੈਜੈਂਸ ਕਿਸੇ ਕਾਰਨਾਂ ਕਰਕੇ ਘਟੀ ਆ, ਬਟ ਜੇ ਸ਼ਾਇਦ ਮੈਨੂੰ ਮੋਹ ਪਿਆ ਹੁੰਦਾ ਜਾਂ ਜਿਨ੍ਹਾਂ ਨੂੰ ਮੋਹ ਪਿਆ ਅਸੀਂ ਦੇਖਿਆ, ਉਹਨਾਂ ਨੂੰ ਕੋਈ ਇੱਜ਼ਤ ਦਾ ਲੈਣ ਦੇਣ ਨਹੀਂ, ਕਿਸੇ ਹੋਰ ਕਾਸੇ ਦਾ ਨਹੀਂ ਲੈਣ ਦੇਣ। ਔਰ ਜਦੋਂ ਵਾਪਸ ਚਲੋ ਇਸ ਟੋਪਿਕ ਵੱਲ ਵੀ ਆਈਏ, ਐਕਸੈਸਿਵ ਤਾਂ ਕੋਈ ਵੀ ਚੀਜ਼ ਮਾੜੀ ਹੈ ਭਾਜੀ, ਐਕਸੈਸਿਵ ਸਕਰੀਨ ਟਾਈਮ ਵੀ ਮਾੜਾ ਆ, ਐਕਸੈਸਿਵ ਸੋਸ਼ਲ ਮੀਡੀਆ ਦੀ ਪ੍ਰੈਜੈਂਸ ਵੀ ਮਾੜੀ ਆ, ਐਕਸੈਸਿਵ ਤਾਂ ਪਾਣੀ ਪੀਤਾ ਵੀ ਮਾੜਾ ਆ ਹੈ ਨਾ, ਸਿਆਣੇ ਕਹਿ ਦਿੰਦੇ ਆ ਵੀ ਇਹ
1: ਪਾਣੀ ਤੋਂ ਚੇਤਾ ਕਰਨਾ ਪੀਣਾ,
0: ਮੈਂ ਤਾਂ
1: ਚੇਤਾ ਕਰਾ
0: ਦਿੱਤਾ ਸਰਤਾਜ ਨੂੰ, ਕੋਈ ਛੋਟਾ ਜਿਹਾ ਕਾਪੀ ਰੱਖਤਾ ਨਾਲ, ਇੱਕ
1: ਸਰਤਾਜ ਨੇ ਤਾਂ ਬੰਦਾ ਵੀ ਰੱਖ ਲਿਆ ਹੁਣ ਪਾਣੀ
0: ਅੱਗੇ, ਚਲੋ ਕਹਿਣਾ ਨਹੀਂ ਆ ਗੱਲ, ਦੂਸਰੇ ਪਾਸੇ
1: ਕੱਪ ਹੁਣ ਉਹਨੇ ਚਾਈਨੀਜ਼ ਰੱਖਿਆ ਵਾ
0: ਥਰਮਸ ਵਾਲਾ ਹੀ ਆ
1: ਉਹ, ਦੂਜੇ ਠੰਡਾ, ਮੈਂ ਵੀ ਰਿਲਾਈਜ਼ ਕਰਦਾ ਸਵੇਰੇ ਝੱਟ ਠੰਡੀ ਹੋ ਜਾਂਦੀ ਚਾਹ, ਮੈਂ ਤਾਂ ਆਪ ਸੋਚ ਰਿਹਾ ਉਦਾਂ ਦਾ ਰੱਖਾਂ
0: ਬੰਦਾ,
1: ਨਹੀਂ ਨਹੀਂ ਕੱਪ
0: ਨਹੀਂ ਨਹੀਂ ਮੇਰੇ ਖਿਆਲ 'ਚ ਨਾ ਇਹ ਬੜਾ ਕਲੈਕਟਿਵ ਇੱਕ ਜਿਹੜੀ ਆ ਉਹ ਚੱਲੀ ਆ ਕਹਾਣੀ, ਔਰ ਇਹਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਕਹਿ ਦਿੱਤਾ ਜਾਂਦਾ ਬਾਅਦ ਦੇ ਵਿੱਚ ਕਿ ਸ਼ਾਇਦ ਪਤਾ ਨਹੀਂ ਖੱਬੇ ਪੱਕੀ ਉਸ ਚੀਜ਼ ਦਾ ਪ੍ਰਚਾਰ ਕਰ ਰਿਹਾ, ਬਟ ਕੋਵਿਡ ਦੇ ਦੌਰਾਨ ਉਹ ਖਬਰਾਂ 2011-12 ਦੀਆਂ ਬਾਹਰ ਨਿਕਲ ਗਈਆਂ ਸੀ, ਜਦੋਂ ਅਮੈਰੀਕਾ ਦੇ ਇੱਕ ਬਹੁਤ ਵੱਡੇ ਕਾਰੋਬਾਰੀ ਨੇ ਕਿਹਾ ਸੀ ਕਿ ਲੈਸ ਡੀਪਾਪੂਲੇਟ ਦ ਵਰਲਡ ਹੈ ਨਾ, ਉਹ ਡੀਪਾਪੂਲੇਟ ਇਕੱਲਾ ਇੱਦਾਂ ਨਹੀਂ ਹੋਣਾ, ਉਹ ਡੀਪੋਪੂਲੇਟ ਇੱਦਾਂ ਵੀ ਹੋਣਾ ਵੀ ਅੱਜ ਦੇ ਬੱਚਿਆਂ ਨੂੰ ਜਿਹੜੇ ਫੀਮੇਲ ਕਰੈਕਟਰ ਐਜ਼ ਏ ਕਾਰਟੂਨ ਦਿਖਾਉਣੇ ਆ ਉਹ ਕੀ ਕਰਦੇ ਆ।
1: ਹਾਂ, ਉਹ ਵਿਆਹ ਹੀ ਨਾ ਕਰਾਉਣ, ਨਿਆਣੇ ਨਾ ਜੰਮਣ, ਉਹ ਵੇਖਣ ਅਤੇ ਉਹ ਕੀ ਕਰਦੇ ਆ ਉਹਨਾਂ ਦੀ। ਜਿੱਦਾਂ ਹੁਣ ਇੱਕ ਰੁਝਾਨ ਜਿਹੜਾ ਵਾ ਨਾ ਉਹਦੇ ਵਿੱਚ ਤੁਸੀਂ ਇਹ ਵੇਖੋ, ਸੋਰੀ ਤੁਹਾਡੀ ਗੱਲ ਸ਼ਾਇਦ ਤੁਸੀਂ ਕਰ ਲਓ ਜਾਂ ਪੂਰੀ, ਫਿਰ ਮੇਰੀ ਲੰਮੀ ਚੱਲ ਜਾਏ।
0: ਮੇਰਾ ਬਾਰੀ ਇਹੀ ਕਹਿਣਾ ਵੀ ਇਹ ਨਾ ਇੱਕ ਕਲੈਕਟਿਵ ਇਨਵਾਇਰਮੈਂਟ ਹੈ, ਭਾਵੇਂ ਉਹਦੇ ਵਿੱਚ ਮੈਟਰੋ ਸਿਟੀ ਆ, ਮੈਟਰੋ ਸਿਟੀ ਕਲਚਰ ਹੈ, ਫੈਮਨਿਜ਼ਮ ਹੈ, ਨੈਨੋ ਕਲਚਰਸ ਦੀ ਲਿਆ ਕੇ ਕਲਚਰ ਹੈ ਜਿਹੜਾ ਉਹ ਸਾਡੇ ਪਰਿਵਾਰਾਂ ਦੇ ਵਿੱਚ ਵਾੜਤਾ। ਅੱਜ ਕੱਲ੍ਹ ਅੱਗੇ ਵੀ ਚੁਬਾਰੇ ਬਣਦੇ ਰਹੇ ਆ, ਵਿਆਹ ਤੋਂ ਬਾਅਦ ਮੁੰਡੇ ਦਾ ਚੁਬਾਰਾ ਬਣ ਜਾਂਦਾ ਸੀ, ਕਮਰਾ ਪਹਿਲਾਂ ਪਾ ਕੇ ਫਿਰ ਹੋ ਜਾਂਦਾ ਸੀ, ਹਨਾ, ਉਨੀ ਕੁ ਪ੍ਰਾਈਵੇਸੀ ਸਮਝ ਆਉਂਦੀ ਆ, ਹਨਾ। ਪਰ ਹੁਣ ਉਹ ਤੋਂ ਬਾਅਦ ਵੰਡਾਂ ਪੈ ਜਾਣੀਆਂ ਘਰਾਂ ਦੇ ਵਿੱਚ, ਕੰਧਾਂ ਖੜੀਆਂ ਹੋ ਜਾਣੀਆਂ, ਇੱਕ ਦੂਜੇ ਨਾਲ ਵਰਤਣਾ ਨਹੀਂ, ਈਵਨ ਇੱਥੇ ਅਸੀਂ
1: ਘਰ ਹੀ ਵੱਖਰਾ ਲੈਣਾ ਪੈਣਾ।
0: ਹਾਂ, ਘਰ ਹੀ ਵੱਖਰਾ ਲੈਣਾ ਪੈਣਾ। ਉਹਦੇ ਨਾਲ ਤੁਸੀਂ ਆਪਣੇ ਹੈਲਪਿੰਗ ਹੈਂਡ ਹੀ ਕੱਢਦੇ ਆ। ਹੈਲਪਿੰਗ ਹੈਂਡ ਦੇ ਨਾਲੋਂ ਵੀ ਜਿਹੜੀ ਮੈਂਟਲ ਹੈਲਥ ਆ ਸਾਰਿਆਂ ਨਾਲੋਂ ਵੱਡਾ, ਅਸੀਂ ਕਦੀ ਸੁਣਿਆ ਹੀ ਨਹੀਂ ਸੀ ਆਪਣੇ ਭਰੀ ਟਾਈਮ ਦੇ ਵਿੱਚ ਵੀ ਮੈਂਟਲ ਹੈਲਥ ਵੀ ਕੋਈ ਚੀਜ਼ ਹੈਗੀ ਹੈ।
1: ਹਾਂ ਨਹੀਂ, ਉਹ ਚੀਜ਼ਾਂ
0: ਹੁਣ ਅੱਜ ਦਾ ਬਜ਼ੁਰਗ ਜਿਹੜਾ ਸਾਡੇ ਮਾਂ ਬਾਪ ਆ, ਜਿਹੜੀ ਸਾਡੇ ਮਾਂ ਬਾਪ ਦੀ ਏਜ ਹੈ, ਉਹਨਾਂ ਨੂੰ ਡਿਪਰੈਸ਼ਨ ਦਾ ਨਾਮ ਲੈ ਕੇ ਦੇਖੋ ਭਾਜੀ,
1: ਮੈਂਟਲ ਹੈਲਥ ਨਹੀਂ ਕਹਿੰਦੇ ਹੁੰਦੇ, ਕਹਿੰਦੇ ਇਹਨੂੰ ਇਹ ਵੱਜ ਗਈ ਆ,
0: ਉਹਨਾਂ ਦੇ ਉਹਦੇ ਡਿਪਰੈਸ਼ਨ ਦਾ ਨਾਮ ਲੈ ਕੇ ਕਹਿੰਦੇ ਕੁਛ ਨਹੀਂ ਹੁੰਦਾ ਡਿਪਰੈਸ਼ਨ, ਐਗਜੈਕਟ ਉਹਨਾਂ ਦੇ ਵਰਡ ਹੁੰਦੇ, ਕਹਿੰਦੇ ਡਿਪਰੈਸ਼ਨ ਕੁਛ ਨਹੀਂ ਹੁੰਦਾ, ਗੱਲ ਕਰਿਆ ਕਰੋ ਯਾਰ।
1: ਆਹ ਗੱਲ ਜਿੰਨਾ ਚਿਰ ਤੁਸੀਂ ਦਿਲ ਫੋਲਦੇ ਰਹਿੰਦੇ ਹੋ। ਚਲੋ ਖੈਰ, ਆਪਾਂ ਵਾਪਸ ਅੱਜ, ਕਿਉਂਕਿ ਕਿਸੇ ਨੂੰ ਇਹ ਚੀਜ਼ ਲੱਗੇ ਨਾ, ਕਿਉਂਕਿ ਅੱਜ ਆਪਾਂ ਸਿਰਫ ਕੁੜੀਆਂ 'ਤੇ ਗੱਲ ਕਰ ਰਹੇ ਹਾਂ, ਜੈਨਜੀਜ਼ 'ਤੇ ਗੱਲ ਕਰ ਰਹੇ ਹਾਂ, ਆਪਣੇ ਭਵਿੱਖ ਬਾਰੇ ਗੱਲ ਕਰ ਰਹੇ ਹਾਂ, ਮੌਜੂਦਾ ਸੰਕਟ ਬਾਰੇ ਗੱਲ ਕਰ ਰਹੇ ਹਾਂ, ਸੋ ਇਸ ਕਰਕੇ ਬਾਕੀ ਚੀਜ਼ਾਂ ਆਪਾਂ ਥੋੜ੍ਹੀਆਂ ਜਿਹੀਆਂ ਸਾਈਡ 'ਤੇ ਰੱਖੀਆਂ ਨੇ, ਸਮਾਂ ਆਉਣ 'ਤੇ ਉਹ ਵੀ ਆਪਾਂ ਕਰਾਂਗੇ, ਉਦੋਂ ਹੋ ਸਕਦਾ ਇਹਨੂੰ ਆਪਾਂ ਸਾਈਡ 'ਤੇ ਰੱਖੀਏ। ਅੱਛਾ, ਇੱਕ ਚੀਜ਼ ਹੋਰ ਜਿਹੜੀ ਅਜੋਕੇ ਸਮੇਂ ਦੀ, ਅੱਜ ਦੀ ਮਾਂ ਦੀ ਅਤੇ ਗਾਂਹ ਭਵਿੱਖ ਦੀ ਮਾਂ ਦੀ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਸਭ ਤੋਂ ਵੱਧ ਜਿਹੜੀ ਖੱਜਲ ਕਰ ਰਹੀ ਆ ਕਿ ਤੇਰਾ ਸੋਹਣਾ ਦਿਖਣਾ ਬਹੁਤ ਜ਼ਰੂਰੀ ਆ, ਤੇਰਾ ਫਿੱਟ ਹੋਣਾ ਬਹੁਤ ਜ਼ਰੂਰੀ ਆ। ਜਿਹੜੀ ਤੁਸੀਂ ਬੱਚੇ ਦੀ ਗੱਲ ਕੀਤੀ ਆ ਨਾ ਕਿ ਬੱਚਾ ਡੀ ਜਿਹੜਾ ਪੋਪੂਲੇਸ਼ਨ ਕਰਨੀ, ਇਹ ਉਸ ਚੀਜ਼ ਦਾ ਕਿਤੇ ਨਾ ਕਿਤੇ ਇਹ ਵੀ ਪਾਰਟ ਬਣਦਾ ਜਾ ਰਿਹਾ, ਕਿਉਂਕਿ ਡਿਪੈਂਡ ਕਰਦਾ ਵਾ ਉਹਨੇ ਆਪਣਾ ਮੇਨਟੇਨ ਕਰਨ ਦੇ ਲਈ, ਜ਼ੀਰੋ ਫਿਗਰ ਜਾਂ ਜੋ ਵੀ ਵਾਟ ਐਵਰ ਜੋ ਵੀ ਦਿਮਾਗ 'ਤੇ ਫਤੂਰ ਛਾਇਆ, ਪਾਰ ਮੇਨਟੇਨ ਰੱਖਣਾ, ਕੈਮੀਕਲਸ ਵਾਲਾਂ ਨੂੰ ਲਾਉਣੇ, ਮੂੰਹ 'ਤੇ ਲਾਉਣੇ, ਬ੍ਰੈਸਟ ਫੀਡਿੰਗ ਨਹੀਂ ਕਰਵਾਉਣੀ, ਇਹ ਸਾਰਾ ਕੁਛ ਕਿਤੇ ਨਾ ਕਿਤੇ ਜਾ ਕੇ ਅਤੇ ਉਹਦੇ ਨਾਲ ਕਨੈਕਟ ਹੋ ਜਾਂਦਾ। ਅੱਜ ਦੀ ਡੇਟ ਦੇ ਵਿੱਚ ਕੋਈ ਪਰਿਵਾਰ ਕਿਸੇ ਨੂੰ ਦੱਸੇ ਕੋਈ ਨਾ ਦੱਸੇ, ਪਰ ਜਿੰਨਾ ਜ਼ਿਆਦਾ ਪ੍ਰੀ ਮਚਿਓਰ ਬੇਬੀਜ਼ ਨੇ ਜਾਂ ਫਿਰ ਜਿੰਨੇ ਜ਼ਿਆਦਾ ਬੱਚੇ ਜਿਹੜੇ ਨੇ ਉਹ ਸਮੇਂ ਤੋਂ ਪਹਿਲਾਂ ਹੀ ਅਬੋਰਟ ਹੋ ਰਹੇ ਨੇ, ਉਹਦੀ ਰੇਸ਼ੋ ਜਿੰਨੀ ਅੱਜ ਵਧੀ ਆ ਸ਼ਾਇਦ, ਜਾਂ ਪਹਿਲਾਂ ਆਪਾਂ ਸੁਣੀ ਨਹੀਂ, ਜਾਂ ਜੇ ਪੁੱਛੀਏ ਡਾਕਟਰਾਂ ਨੂੰ ਤਾਂ ਓਨੀ ਹੈਗੀ ਨਹੀਂ।
0: ਤੁਸੀਂ ਪੈਸੇ ਵੀ, ਉਹ ਦੂਸਰੇ ਪਾਸੇ ਵੀ ਗੱਲ ਹੈ ਜੀ, ਤੁਸੀਂ ਪੰਜਾਬ ਦੇ ਵਿੱਚ ਹੁਣ ਫਲਾਈ ਓਵਰਾਂ ਦੇ ਉੱਤੇ ਟਰੈਵਲ ਕਰਦੇ, ਜਿੰਨੇ IVF ਦੇ ਬੋਰਡ ਲੱਗੇ, ਮੈਂ ਪਹਿਲਾਂ ਨਹੀਂ
1: ਉਹ ਬੋਰਡ ਪਹਿਲਾਂ ਕਿੱਥੇ ਹੀ ਹੋਏ ਨੇ। ਸੋ ਹੁਣ ਉਹ ਸਮਾਂ ਜਿਹੜਾ ਹੌਲੀ ਹੌਲੀ ਆਪਾਂ ਵੇਖ ਰਹੇ ਹਾਂ, ਪਰ ਸਭ ਤੋਂ ਪਹਿਲਾਂ ਸਾਨੂੰ ਇਸ ਸਭ ਕੁਛ ਦੇ ਵਿੱਚ ਇੰਪੋਰਟੈਂਟ ਆ ਕਿ ਆਪਾਂ ਅਹਿਮੀਅਤ ਜਾਣੀਏ ਕਿ ਪਰਿਵਾਰਾਂ ਦੀ, ਬੱਚਿਆਂ ਦੀ, ਅੱਗੇ ਜਨਰੇਸ਼ਨ ਦੀ ਅੱਗੇ ਜਾਣ ਦੀ ਅਹਿਮੀਅਤ ਕੀ ਆ, ਅਤੇ ਫਿਰ ਸਾਨੂੰ ਇਹ ਸਮਝ ਆ ਜੂਗੀ ਅਹਿਮੀਅਤ। ਜੇ ਤੁਸੀਂ ਪੈਸੇ ਦੇ ਨਾਲ ਹੀ ਸਮਝਦੇ ਹੋ ਨਾ, ਬਾਕੀ ਚੀਜ਼ਾਂ 'ਤੇ ਚਲੋ ਇਨਸਾਨ ਦੇ ਲਈ ਮੈਂ ਕਹਿੰਦਾ ਵੀ ਅੱਜ ਕੱਲ੍ਹ ਉੱਦਾਂ ਸਮਝਣੀਆਂ ਔਖੀਆਂ ਹੋ ਗਈਆਂ ਵਾ, ਚਲੋ ਆਪਾਂ ਪੈਸੇ ਦੇ ਨਾਲ, ਜ਼ਮੀਨ ਜਾਇਦਾਦ ਦੇ ਨਾਲ, ਇਹਨਾਂ ਵੱਡੀਆਂ ਹਵੇਲੀਆਂ ਮਹਿਲਾਂ ਦੇ ਨਾਲ, ਜਿਹੜੇ ਘਰਾਂ ਦੀਆਂ ਆਪਾਂ ਕਿਸ਼ਤਾਂ ਦੇਣ ਦੇ, ਇਹਨਾਂ ਦੇ ਨਾਲ ਜੋੜ ਕੇ ਹੀ ਆਪਾਂ ਗੱਲ ਕਰ ਲੈਂਦੇ ਛੋਟੀ ਜੀ ਵੀ ਇਹ ਸਾਰਾ ਕੁਛ ਜੇ ਅੱਗੇ ਹੀ ਨਾ ਪੀੜ੍ਹੀ ਤੁਰੀ ਤਾਂ ਫਿਰ ਕਾਹਦੇ ਲਈ ਛੱਡ ਕੇ ਜਾਣਾ, ਬਈ
0: ਕਾਹਦੇ ਲਈ ਛੱਡ ਕੇ
1: ਜਾਣ ਲੱਗਿਆਂ। ਹੁਣ ਮੰਨ ਲਓ ਇਸ ਲਾਇਕ ਵੀ ਮੰਨ ਲਓ ਮੇਰੇ ਵਰਗਾ ਤਾਂ ਇੰਨੀ ਕੁ ਐਗਜ਼ਾਮਪਲ ਦੇ ਸਕਦਾ ਵੀ ਮੇਰੇ ਕੋਲ ਅਲਮਾਰੀ ਭਰੀ ਆ ਕੱਪੜਿਆਂ ਦੀ, ਪਹਿਲੇ ਮੈਂ ਪਾਏ ਨਹੀਂ, ਉਹ ਮੇਰਾ ਸੁੱਟਣ ਨੂੰ ਜੀ ਨਹੀਂ ਕਰਦਾ, ਨਵੇਂ ਮੈਂ ਲਈ ਜਾਂਦਾ ਵਾ, ਉਹ ਮੈਨੂੰ ਚੰਗੇ ਲੱਗਦੇ ਆ, ਹੈ ਨਾ, ਅਤੇ ਕੁੱਲ ਮਿਲਾ ਕੇ ਅਲਮਾਰੀ 'ਚ ਤਾਂ ਸਾਹ ਨਹੀਂ ਨਿਕਲ ਰਿਹਾ। ਪਰ ਜਿੱਦਣ ਕਿਤੇ ਮੈਂ ਮੰਨ ਲਓ ਘਰ ਛੱਡਣਾ ਹੋਊਗਾ ਜਾਂ ਮੈਂ ਜਾਊਂਗਾ ਤਾਂ ਉਹ ਕਿਹੜੇ ਕੰਮ ਆਉਣੇ ਆ,
0: ਕੁਛ ਕੰਮ ਨਹੀਂ,
1: ਉਹ ਲੀੜੇ ਕੱਪੜਿਆਂ ਵਰਗੀਆਂ ਇਹ ਸਾਰੇ ਤੁਹਾਡੇ ਘਰ, ਤੁਹਾਡੀਆਂ ਜੇ ਜ਼ਮੀਨ ਜਾਇਦਾਦਾਂ, ਅਤੇ ਜੇ ਤਾਂ ਉਹ ਮੰਨ ਲਓ ਜਾਣ ਲੱਗਿਆਂ ਮੇਰਾ ਕੋਈ ਧੀ ਪੁੱਤ
0: ਹੋਇਆ
1: ਲਾਗੇ ਖੜਾ ਆ, ਹੈ ਨਾ, ਉਹ ਕਿਤੇ ਕੋਈ ਪਾਣੀ ਦਾ ਗਲਾਸ ਫੜਾ ਰਿਹਾ ਵਾ, ਅਤੇ ਇੱਕ ਕਿਤੇ ਨਾ ਕਿਤੇ ਦਿਮਾਗ 'ਚ ਇੱਕ ਸੈਟਿਸਫੈਕਸ਼ਨ ਰਹੂਗੀ ਵੀ ਮੇਰੀ ਉਹ ਅਲਮਾਰੀ ਵਰਤੀ ਜਾਣੀ ਆ, ਅਤੇ ਜੇ ਮੰਨ ਲਓ ਉਹ ਵੀ ਨਾ ਹੋਈ ਫਿਰ ਕਾਹਦੇ ਲਈ, ਫਿਰ ਇੰਨਾ ਕਾਹਦੇ ਲਈ ਫਿਰ ਉਹ। ਕੱਲ੍ਹ ਮੈਂ ਜਿੱਦਾਂ ਕੱਲ੍ਹ ਦੀ ਤੁਹਾਨੂੰ ਕੱਲ੍ਹ ਗੱਲ ਦੱਸਣ ਡਿਆ, ਮੇਰੇ ਮਿੱਤਰ ਕੋਲ ਮਿਲ ਪਏ ਮੈਨੂੰ ਕੱਲ੍ਹ, ਅਤੇ ਮੈਂ ਕਿਹਾ ਕੀ ਕਰਦੇ ਹੋ, ਕਹਿੰਦੇ ਵੀ ਮੈਂ ਸੈਮੀ ਰਿਟਾਇਰ ਹਾਂ, ਵੀ ਹੋ ਗਿਆ, ਕਾਫੀ ਸੋਹਣਾ ਕੰਮ ਹੈ ਉਹਨਾਂ ਦਾ। ਅਤੇ ਉਸ ਤੋਂ ਬਾਅਦ ਨਾ ਜਿੱਦਾਂ ਮੈਂ ਜਦੋਂ ਮੇਰਾ ਸੁਭਾਅ ਆ, ਮੈਂ ਟੀਚਰ ਜੀ ਕੀਤੀ ਅਤੇ ਉਹ ਜਿੱਦਾਂ ਉਸ ਚੀਜ਼ ਦਾ ਨਾ ਫੀਲ ਜਿਹਾ ਕਰ ਗਏ, ਅਤੇ ਕਹਿੰਦੇ ਰਣਜੋਤ ਮੈਂ ਫਿਰ ਕੀ ਕਰਾਂ, ਮੈਂ ਹੁਣ ਉਸ ਕੰਮ ਤੋਂ ਅਤੇ ਮੈਂ ਆਪਣੇ ਆਪ ਨੂੰ ਸੈਮੀ ਰਿਟਾਇਰ ਕਰ ਲਿਆ ਜਿਹੜਾ ਮੈਂ ਪਹਿਲਾਂ ਕਰਦਾ ਹਾਂ, ਅਤੇ ਹੁਣ ਮੈਂ ਫਿਰ ਕੀ ਕਰਾਂ? ਅਤੇ ਮੈਂ ਭਾਈ ਵੀ ਮੈਨੂੰ ਪਤਾ ਤੁਸੀਂ ਸ਼ਾਇਦ ਉਸ ਚੀਜ਼ ਨੂੰ ਹੋਰ ਵੀ ਪਹਿਲਾਂ ਬੜੀ ਵਾਰੀ ਸੁਣਿਆ ਹੋਊਗਾ, ਇਸ ਕਰਕੇ ਤੁਸੀਂ ਫੀਲ ਕਰ ਗਏ ਹੋ। ਸੈਮੀ ਰਿਟਾਇਰ ਜਿਹਨੂੰ ਤੁਸੀਂ ਕਹਿ ਰਹੇ ਹੋ, ਮੇਰੇ ਵਰਗੇ ਬੰਦੇ ਦਾ ਸੁਪਨਾ ਆਇਆ ਵੀ ਮੈਂ ਸੈਮੀ ਰਿਟਾਇਰ ਹੋ ਜਾਵਾਂ ਇਸ ਉਮਰ 'ਚ, ਜੇ ਬਾਏ ਲੱਕ ਮੈਂ ਹੋ ਸਕਦਾ ਹਾਂ। ਜੇ ਹੋ ਗਏ ਹੋ ਤਾਂ ਹੋਏ ਰਹੋ। ਗੱਲ ਫਿਰ ਉੱਥੇ ਆ ਜਾਂਦੀ ਵੀ ਜੋ ਆਸ ਪਾਸ ਸਾਡੇ ਚੱਲ ਰਿਹਾ ਵਾ, ਅਸੀਂ ਭਾਵੇਂ ਦੂਸਰੇ ਨਾਲੋਂ ਸੌਖੇ ਵੀ ਹਾਂ, ਪਰ ਫਿਰ ਵੀ ਸਾਨੂੰ ਸਾਡਾ ਇਹ ਸਮਾਜ ਮਜਬੂਰ ਕਰਦਾ ਵੀ ਅਸੀਂ ਉਸੇ ਭੀੜ ਦੇ ਵਿੱਚ ਭੱਜ ਭੱਜ ਕੇ ਬੜੀ।
0: ਲੋਕੀ ਕੀ ਕਹਿਣਗੇ?
1: ਹਾਂ, ਲੋਕੀ ਕੀ ਕਹਿਣਗੇ। ਚਲੋ ਖੈਰ, ਫਿਰ ਆਪਾਂ ਉੱਥੇ ਲਿਆ ਕੇ ਅਤੇ ਫਿਰ ਆਪਾਂ ਬ੍ਰੇਕ ਦੇ ਉੱਤੇ ਜਾਂਦੇ ਹਾਂ ਕਿ ਜਿਹੜੀਆਂ ਹੁਣ ਇਹ ਇਸ ਟਾਈਮ ਦੇ ਉੱਤੇ ਸੁਪਰ ਵਿਮਨਸ ਬਣਨ ਦੀ ਜਿਹੜੀ ਦੌੜ ਆ ਜੈਨ ਐਕਸ ਦੀ, ਖਾਸ ਜਿਹੜੀਆਂ ਹੁਣ ਮਾਵਾਂ ਨੇ ਅਤੇ ਉਸ ਤੋਂ ਬਾਅਦ ਜਿਹੜੀਆਂ ਆਉਣ ਵਾਲੀਆਂ ਨੇ ਜੈਨ ਜੀ, ਸੋ ਇਹਨਾਂ ਸਾਰਿਆਂ ਦੀ ਜਿਹੜੀ ਆਪਾਂ ਵੇਖੀਏ ਅਤੇ ਮਾਨਸਿਕ ਸਿਹਤ ਦਾ ਇਸ ਟਾਈਮ ਦੇ ਉੱਤੇ ਕਾਫੀ ਕਾਫੀ ਜ਼ਿਆਦਾ ਆਪਾਂ ਵੇਖਦੇ ਹਾਂ ਵੀ ਚਰਚਾ ਚੱਲ ਰਿਹਾ ਵਾ, ਜਿਹੜਾ ਕਿ ਇਸ ਸਮੇਂ ਸਾਨੂੰ ਮਹਿੰਗਾ ਪੈ ਰਿਹਾ ਵਾ। ਹੁਣ ਜਿਹੜਾ ਉਹਨਾਂ ਦਾ ਕੁਛ ਇੱਕ ਹੋਰ ਪੁਆਇੰਟ ਸੀ ਜਿਨ੍ਹਾਂ ਦੇ ਵਿੱਚ ਉਹ ਕਹਿੰਦੇ ਆ ਵੀ ਇਹ ਭੱਜਦੀਆਂ ਨੇ, ਘਰ ਖਰੀਦਣ ਦੀ ਹੁਣ ਉਹਨਾਂ ਕੋਲ ਸਮਰੱਥਾ ਨਹੀਂ ਰਹੀ, ਹੁਣ ਸਾਡੇ ਸ਼ਹਿਰਾਂ ਦੇ ਵਿੱਚ ਵੇਖੋ ਕਿੱਡੇ ਮਹਿੰਗੇ ਘਰ ਹੋ ਗਏ ਆ, ਚਾਈਲਡ ਕੇਅਰ ਦਾ ਖਰਚਾ ਜਿਹੜਾ ਉਹ ਦੇ ਨਹੀਂ ਸਕਦੀਆਂ। ਉਹਨਾਂ ਦਾ ਕਹਿਣਾ ਵੀ ਡੇ ਕੇਅਰ, ਚਾਈਲਡ ਕੇਅਰ, ਜੇ ਆਪਾਂ ਇਹਨਾਂ ਦੀਆਂ ਫੀਸਾਂ ਕੱਢਣੀਆਂ ਤਾਂ ਉਹਦੇ ਨਾਲੋਂ ਚੰਗਾ ਅਸੀਂ ਆਪ ਪੈਸੇ ਕਮਾ ਕੇ ਕਲੱਬ ਹੋ ਆਈਏ, ਦੁਨੀਆ ਘੁੰਮੀਏ, ਅਸੀਂ ਕਿਉਂ ਇਹਨਾਂ ਚੱਕਰਾਂ ਦੇ ਵਿੱਚ ਪੈਣਾ। ਅਤੇ ਸਭ ਤੋਂ ਵੱਡੀ ਗੱਲ ਜਿਹੜਾ ਪੜ੍ਹਾਈ ਦਾ ਖਰਚਾ, ਪੜ੍ਹਾਈ ਵੀ ਇੰਨੀ ਕੁ ਮਹਿੰਗੀ ਹੋ ਗਈ ਆ ਵੀ ਉਹਦਾ ਲੋਨ ਸਿਰ ਚੜ੍ਹਦਾ ਜਾਂਦਾ। ਸਾਡਾ ਇੱਕ ਫਰਕ ਹੀ, ਆਪਾਂ ਨਾ ਪਿੱਛੋਂ ਸਾਡੇ ਮਾਂ ਪਿਓ ਪੈਸੇ ਦਿੰਦੇ ਹੁੰਦੇ ਸੀ ਵੀ ਤੂੰ ਜਾਓ ਤੁਸੀਂ ਪੜ੍ਹ ਲਓ, ਹੁਣ ਚਾਹੇ ਸਾਡੇ ਇੰਡੀਅਨ ਪਰਿਵਾਰ ਇੱਥੇ ਬੱਚਿਆਂ ਦੀਆਂ ਫੀਸਾਂ ਦੇ ਹੀ ਰਹੇ ਨੇ, ਪਰ ਤੁਸੀਂ ਸੋਚੋ ਵੀ ਜਦੋਂ ਇਹਨਾਂ ਨੇ ਹਾਇਰ ਸਟੱਡੀਜ਼ ਦੇ ਲਈ ਜਾਣਾ ਅਤੇ ਤੁਹਾਡੇ ਕੋਲ ਫੀਸਾਂ ਨਹੀਂ ਦਿੱਤੀਆਂ ਜਾਣੀਆਂ ਇਹਨਾਂ ਦੀਆਂ, ਉਹਨਾਂ ਨੇ ਫਿਰ ਸਰਕਾਰ ਕਰਜ਼ੇ ਦੇ ਰਹੀ ਆ ਵੀ ਆਹ ਟੇਫ 'ਚ ਪੜ੍ਹੋ, ਤੁਸੀਂ ਜਦੋਂ ਪੜ੍ਹ ਲਓਗੇ ਤੁਸੀਂ ਜੋਬ 'ਤੇ ਲੱਗ ਜਾਓਗੇ, ਫਿਰ ਇੰਨੇ ਇੰਨੇ ਕਰਕੇ ਵਾਪਸ ਦੇ ਜਾਇਓ। ਕਿਤੇ ਨਾ ਕਿਤੇ ਉਹ ਕਰਜ਼ਾ ਉਹਨਾਂ ਨੂੰ ਸਕੂਲਿੰਗ ਤੋਂ ਹੀ ਦਿਖਣਾ ਸ਼ੁਰੂ ਹੋ ਗਿਆ,
0: ਸਿਸਟਮ ਦਾ ਹਿੱਸਾ ਬਣਾ ਲਿਆ,
1: ਹਨਾ, ਸਿਸਟਮ ਦਾ ਹਿੱਸਾ ਬਣ ਗਿਆ, ਉਹਨਾਂ ਨੂੰ ਕਰਜ਼ੇ ਦੀ ਆਦਤ ਜਿਹੜੀ
0: ਚੜਾ ਲੈਣਾ ਤੁਸੀਂ,
1: ਹਾਂ ਹੁਣ ਤੋਂ ਹੀ ਪੈ ਗਈ। ਅੱਛਾ, ਲਾਸਟ ਵਿੱਚ ਜਾਂਦੇ ਜਾਂਦੇ ਆਪਾਂ ਨਾ ਸੁਰਖਰੂ ਆਪਣੇ ਬਜ਼ੁਰਗਾਂ ਨੂੰ ਵੀ ਨਹੀਂ ਕਰ ਸਕਦੇ ਇਸ ਚੀਜ਼ ਦੇ ਵਿੱਚੋਂ, ਉਹ ਇਸ ਤਰੀਕੇ ਦੇ ਨਾਲ ਕਿ ਉਹਨਾਂ ਦੇ ਉੱਤੇ ਵੀ ਸਿਸਟਮ ਦਾ ਕਾਫੀ ਬੁਰਾ ਅਸਰ ਹੋਇਆ ਵਾ। ਬਹੁਤ ਲੰਮੀ ਚੌੜੀ ਗੱਲ ਨਾ ਕਰਕੇ ਤੇ ਆਪਾਂ ਥੋੜੀ ਜਿਹੀ ਕਰਕੇ ਅੱਗੇ ਵੱਧਦੇ ਹਾਂ, ਜੇ ਇਸ ਟਾਈਮ ਸਾਡੇ ਬਜ਼ੁਰਗ ਸੁਣ ਰਹੇ ਨੇ, ਪਿਓ ਨੇ, ਮਾਵਾਂ ਨੇ, ਧੀ ਦੇ ਮਾਂ ਪਿਓ ਨੇ, ਪੁੱਤ ਦੇ ਮਾਂ ਪਿਓ ਨੇ, ਘਰਾਂ ਦੇ ਵਿੱਚ ਜੇ ਮੰਨ ਲਓ ਕੋਈ ਇਸ ਟਾਈਮ ਦੇ ਉੱਤੇ ਸੁਪਰ ਵਿਮਨ ਨਾ ਬਣ ਕੇ ਘਰ ਦੀ ਕੋਈ ਦੇਖਭਾਲ ਵੀ ਕਰ ਰਹੀ ਹੈ ਨਾ, ਅਤੇ ਤੁਸੀਂ ਆਮ ਸੁਣਿਆ ਹੋਊਗਾ ਬਜ਼ੁਰਗ ਵੀ ਪਾਰਕਾਂ ਦੇ ਵਿੱਚ ਬੈਠੇ, ਘਰਾਂ ਦੇ ਵਿੱਚ ਬੈਠੇ ਜਦੋਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਅਤੇ ਉਹਨਾਂ ਦੀ ਉਹ ਵੀ ਇੱਦਾਂ ਦੀ ਟੌਂਟਿੰਗ ਕਰ ਜਾਂਦੇ ਆ, ਅੱਛਾ ਤੂੰ ਫਿਰ ਕੰਮ ਨਹੀਂ ਕਰਦੀ, ਅੱਛਾ ਤੂੰ ਫਿਰ ਵਿਹਲੀ ਰਹਿੰਦੀ ਹੈ,
0: ਨਹੀਂ ਸਹੇਲੀਆਂ ਹੀ ਕਰ ਜਾਂਦੀਆਂ ਕਈ ਤਾਂ,
1: ਹਾਂ ਸਹੇਲੀ ਮਤਲਬ ਚਲੋ ਸਹੇਲੀਆਂ ਤਾਂ ਆਪਣੀ ਇਹ ਜਨਰੇਸ਼ਨ ਆ ਗਈ ਨਾ,
0: ਹਾਂਜੀ,
1: ਪਰ ਆਪਾਂ ਕਹਿੰਦੇ ਵੀ ਜਿਹੜੀ ਜਨਰੇਸ਼ਨ ਨੇ ਸਾਰੀ ਉਮਰ ਘਰ ਹੀ ਸਾਂਭਿਆ ਵਾ, ਉਹ ਜਨਰੇਸ਼ਨ ਹੁਣ ਅਗਲੀ ਜਨਰੇਸ਼ਨ ਨੂੰ ਕਹਿ ਰਹੀ ਹੈ ਵੀ ਤੂੰ ਘਰ ਕਿਉਂ ਬੈਠੀ ਹੈ।
0: ਐਗਜੈਕਟਲੀ,
1: ਸੋ ਕਿਤੇ ਨਾ ਕਿਤੇ ਆਪਾਂ ਸਾਰੇ ਹੀ ਉਸੇ ਹੀ ਉਸੇ ਗੱਡੀ ਦੇ ਉੱਤੇ ਸਵਾਰ ਰਹੇ ਹਾਂ, ਆਪਾਂ ਸਾਰੇ ਹੀ ਇਸ ਸਿਸਟਮ ਨੂੰ ਵਿਗਾੜਨ ਦੇ ਵਿੱਚ ਪੂਰਾ ਪੂਰੀ ਸਾਡੀ ਹਿੱਸੇਦਾਰੀ ਹੈ। ਜੇ ਹੁਣ ਮੈਂ ਤਾਂ ਕਰਕੇ ਬਜ਼ੁਰਗਾਂ ਨੂੰ ਮੈਂ ਕਰ ਰਿਹਾ ਵਾਂ ਪੁਆਇੰਟ, ਉਹ ਸੋਰੀ ਜੇ ਮੈਂ ਗਲਤ ਕਹਿ ਰਿਹਾ, ਪਰ ਜੇ ਬਜ਼ੁਰਗਾਂ ਨੂੰ ਪੁਆਇੰਟ ਕਰਨਾ ਇੱਥੇ ਬਹੁਤ ਜ਼ਰੂਰੀ ਹੈ। ਜੇ ਤੁਹਾਨੂੰ ਇਸ ਚੀਜ਼ ਦਾ, ਇਸ ਚੀਜ਼ ਦੀ ਚਿੰਤਾ, ਇਸ ਚੀਜ਼ ਦਾ ਡਰ ਤੁਹਾਨੂੰ ਸਤਾਉਂਦਾ ਵਾ ਵੀ ਹਾਏ ਸਾਡੇ ਪੁੱਤ ਦਾ, ਸਾਡੀ ਧੀ ਦਾ ਘਰ ਨਾ ਟੁੱਟ ਜਾਵੇ, ਤੇ ਤੁਹਾਡੇ ਆਹ ਬੋਲ ਵੀ ਉਹ 'ਚ ਯੋਗਦਾਨ ਕਿਤੇ ਨਾ ਕਿਤੇ ਪਾਉਂਦੇ ਹੋਣਗੇ। ਬੀ ਵੈਰੀ ਕੇਅਰਫੁਲ,
0: ਬੀ ਵੈਰੀ ਕੇਅਰਫੁਲ।
1: ਤੁਹਾਡਾ ਗੱਲ ਅੱਜ ਕੱਲ੍ਹ ਦੀ, ਪਹਿਲੀਆਂ ਦੇ ਵਿੱਚ ਇਹ ਹੁੰਦਾ ਸੀ ਵੀ ਬੰਦਾ ਵੱਡੀ ਤੋਂ ਵੱਡੀ ਗੱਲ ਵੀ ਬਰਦਾਸ਼ਤ ਕਰ ਜਾਂਦਾ ਸੀ, ਅੱਜ ਕੱਲ੍ਹ ਜਿੱਡੀ ਭੱਜ ਨੱਠ ਦੀ ਸਾਡੇ ਕੋਲ ਜ਼ਿੰਦਗੀ ਆ, ਅੱਜ ਕੱਲ੍ਹ ਨਿੱਕੀ ਨਿੱਕੀ ਗੱਲ ਚੁੱਭਦੀ ਆ
0: ਨਿਆਣਿਆਂ ਨੂੰ, ਕਾਲੀ ਚੀ ਆਣਾ,
1: ਹਾਂ ਨਿੱਕੀ ਨਿੱਕੀ ਗੱਲ ਨਿਆਣਿਆਂ ਨੂੰ ਚੁੱਭਦੀ ਆ, ਸਿਆਣਿਆਂ ਨੂੰ ਚੁੱਭਦੀ ਆ, ਅਤੇ ਬਜ਼ੁਰਗਾਂ ਨੂੰ ਚੁੱਭਦੀ ਆ। ਬਜ਼ੁਰਗਾਂ ਨੂੰ ਕਹੋ ਤਾਂ ਉਹ ਕਹਿੰਦੇ ਵੀ ਜਦੋਂ ਬੁੱਢੇ ਹੋ ਜਾਈਏ ਨਾ ਉਦੋਂ ਅਸੀਂ ਵੀ ਬੱਚਿਆਂ ਵਰਗੇ ਹੋ ਜਾਂਦੇ ਹਾਂ, ਤਾਂ ਬੱਚੇ ਜਿਹੜੇ ਨੇ ਉਹ ਤਾਂ ਹੁੰਦੇ ਫਿਰ ਬੱਚਿਆਂ ਵਰਗੇ ਆ, ਅਤੇ ਨੌਜਵਾਨ ਕਹਿੰਦਾ ਵੀ ਮੈਂ ਇਹਨੂੰ ਵੀ ਸਾਂਭਾਂ, ਮੈਂ ਇਹਨੂੰ ਵੀ ਸਾਂਭਾਂ, ਮੈਂ ਬੱਚਿਆਂ ਨੂੰ ਵੀ ਮਾੜਾ। ਸੋ ਇੰਨੇ ਇੱਕ ਮਸਲੇ ਸਾਡੇ ਸਮਾਜ ਦੇ ਵਿੱਚ, ਤੋ ਉਹਦਾ ਹੱਲ ਦਾ ਇਹੋ ਤਰੀਕਾ ਜਿਹੜਾ ਇਸ ਟਾਈਮ ਗਿੱਧਾ ਸਭ ਕਰ ਰਹੇ, ਹੱਸੋ, ਆਪ ਹੱਸੋ ਅਤੇ ਦੂਜਿਆਂ ਨੂੰ ਹੱਸਣ ਦਿਓ। ਤੁਹਾਨੂੰ ਪਤਾ ਇੱਕ ਨਾ ਇੱਕ ਅੱਜ ਕੱਲ੍ਹ ਨਾ ਹੋਰ ਚਰਚਾ ਚੱਲ ਰਹੀ ਆ, ਸੋ ਮੈਂ ਬੇਨਤੀ ਮੈਂ ਇਹੋ ਕਰੂੰਗਾ ਵੀ ਥੋੜ੍ਹਾ ਜਿਹਾ ਆਪਾਂ ਨਾ ਪੋਲੀਟਿਕਸ ਪੋਲੀਟਿਕਸ ਇਹਨਾਂ ਚੀਜ਼ਾਂ ਤੋਂ ਹਟ ਕੇ ਅਤੇ ਥੋੜ੍ਹਾ ਜਿਹਾ ਕਿ ਜਿਹੜੀਆਂ ਇਹ ਮਾਨਸਿਕ ਬਿਮਾਰੀਆਂ ਕਿਉਂਕਿ ਸਭ ਤੋਂ ਵਧੇਰੇ ਨੇ, ਅਤੇ ਜਦੋਂ ਆਪਾਂ ਇੱਦਾਂ ਦੀਆਂ ਡਿਸਕਸ਼ਨ, ਇੱਦਾਂ ਦੀਆਂ ਪੋਡਕਾਸਟ, ਇੱਦਾਂ ਦੀਆਂ ਕਿਤਾਬਾਂ ਪੜ੍ਹਦੇ ਹਾਂ ਨਾ, ਤਾਂ ਫਿਰ ਤੁਹਾਨੂੰ ਆਪਣਾ ਆਪ ਉਹਦੇ 'ਚੋਂ ਕਿਤੇ ਨਾ ਕਿਤੇ ਵੇਖਣ ਨੂੰ ਤੁਹਾਨੂੰ ਲੱਭ ਜਾਂਦਾ।
0: ਬਿਲਕੁਲ,
1: ਇੱਕ ਹੋਰ ਟਰਮ ਅੱਜ ਕੱਲ੍ਹ ਚੱਲ ਰਹੀ ਆ ਕਿ ਅੱਜ ਕੱਲ੍ਹ ਜਿੱਦਾਂ ਤੁਸੀਂ ਵਿੱਚ ਗੱਲ ਕੀਤੀ ਸੀ ਨਾ ਵੀ ਮਾਡਰਨ ਜ਼ਮਾਨੇ 'ਚ ਇੱਕ ਹੋਰ ਟਰਮ ਚੱਲ ਰਹੀ ਆ, ਸਾਇਲੈਂਟ ਫਾਈਟ।
0: ਅੱਛਾ, ਕੋਲਡ ਵਾਰ ਹੈ?
1: ਹਾਂ, ਕੋਲਡ ਵਾਰ ਘਰਾਂ ਦੇ ਵਿੱਚ। ਇਹਦਾ ਮੈਂ ਨਾਂ ਮੈਂ ਤੁਹਾਨੂੰ ਸੌਖਾ ਕਰਕੇ ਦੱਸ ਰਿਹਾ ਵਾਂ, ਕਿਉਂਕਿ ਔਖਾ ਮੈਨੂੰ ਵੀ ਨਹੀਂ ਲੈਣਾ ਆਉਂਦਾ, ਅਤੇ ਜਾਂ ਇਹਨੂੰ ਨਾਂ ਕੋਈ ਵੀ ਦੇ ਲਿਓ ਤੁਸੀਂ। ਸੋ ਉਹ ਕੀ ਆ ਕਿ ਅੱਗੇ ਹੁੰਦਾ ਸੀ ਵੀ, ਜਾਂ ਹੁਣ ਕਈਆਂ ਘਰਾਂ ਦੇ ਵਿੱਚ ਹੁਣ ਵੀ ਚੱਲਦਾ ਹੋਊਗਾ ਵੀ ਆਪਾਂ ਇੱਕ ਦੂਸਰੇ ਨਾਲ ਲੜਦੇ ਹਾਂ, ਝਗੜਦੇ ਹਾਂ, ਉੱਚੀ ਉੱਚੀ ਬੋਲਦੇ ਹਾਂ, ਅਤੇ ਘਰ 'ਚ ਪਤਾ ਲੱਗਦਾ ਸੀ, ਆਂਢ ਗੁਆਂਢ ਪਤਾ ਲੱਗਦਾ ਸੀ। ਹੁਣ ਸਾਇਲੈਂਟ ਫਾਈਟ ਕੀ ਆ ਕਿ ਹੁਣ ਕੋਈ ਬੋਲਦਾ ਹੀ ਨਹੀਂ ਕਿਸੇ ਨਾਲ। ਮੰਨ ਲਓ ਤੁਸੀਂ ਘਰ ਦਾ ਦਰਵਾਜ਼ਾ ਖੋਲ੍ਹਿਆ, ਵਹੁਟੀ ਨੇ ਦਰਵਾਜ਼ਾ ਖੋਲ੍ਹਿਆ, ਉਹਨੇ ਦਰਵਾਜ਼ਾ ਖੋਲ੍ਹ ਕੇ ਨਾਲ ਹੀ ਮੂੰਹ ਘੁਮਾ ਲਿਆ ਅਤੇ ਪਾਣੀ ਦਾ ਗਲਾਸ ਭਰਿਆ ਤੁਹਾਡੇ ਹੱਥ 'ਚ ਫੜਾਉਣ ਦੀ ਬਜਾਏ ਉਹਨੇ ਟੇਬਲ ਦੇ ਉੱਤੇ ਧਰਿਆ, ਥੋੜ੍ਹਾ ਜਿਹਾ ਆਵਾਜ਼ ਕਰਕੇ, ਅਤੇ ਨਾਲ ਹੀ ਮੂੰਹ ਘੁਮਾਇਆ ਅਤੇ ਉਹ ਚੱਲ ਗਈ ਵੀ ਆਹ ਪਿਆ ਹੀ ਪੀ ਲਾ। ਯਾਨੀ ਕਿ ਆਪਾਂ ਗਾਲ ਵੀ ਕੱਢਤੀ, ਗੁੱਸਾ ਵੀ ਕਰ ਲਿਆ। ਇਸ ਚੀਜ਼ ਤੋਂ ਤੁਹਾਨੂੰ ਸਮਝ ਆ ਗਈ ਵੀ ਕੀ ਉਹਨਾਂ ਦੇ ਇੱਕ ਦੂਸਰੇ ਦੇ ਦਰਮਿਆਨ ਇਸ ਟਾਈਮ ਕੀ ਚੱਲ ਰਿਹਾ ਵਾ। ਜਿਹੜਾ ਰੌਲੇ ਵਾਲੀ ਲੜਾਈ ਸੀ ਨਾ, ਉਹ ਕਹਿੰਦੇ ਫਿਰ ਵੀ ਵਾਜਬ ਸੀ। ਜਦੋਂ ਬੰਦਾ ਲੜਾਈ 'ਚ ਪੈ ਜਾਂਦਾ ਨਾ, ਅਤੇ ਉਹ ਆਪਣੇ ਅੰਦਰ ਦਾ ਗੁਬਾਰ ਕੱਢ ਲੈਂਦਾ, ਦੋਵੇਂ ਇੱਕ ਦੂਸਰੇ ਦੇ ਉੱਤੇ ਚੰਗੀ ਤਰ੍ਹਾਂ
0: ਚਣਕਿਆ ਵਾਲੀ ਹੋ ਗਈ,
1: ਹੈ ਨਾ, ਚੰਗੀ ਤਰ੍ਹਾਂ ਦੇ ਨਾਲ ਲੜ ਲੈਂਦੇ, ਗੁੱਸਾ ਕੱਢ ਲੈਂਦੇ ਨੇ, ਅਤੇ ਫਿਰ ਦੁਬਾਰਾ ਉਹਨਾਂ ਦੀ ਜੱਫੀ ਪੈ ਜਾਂਦੀ ਆ। ਆਹ ਜਿਹੜਾ ਸਨੈਰੀਓ ਹੈ ਨਾ,
0: ਇਹ ਜ਼ਹਿਰੀ ਹੈ।
1: ਇਹਦਾ ਐਂਡ ਅਪ ਜਿਹੜਾ ਵਾ, ਅੱਜ ਆਪਣੇ ਕੋਲ ਟਾਈਮ ਨਹੀਂ ਆ, ਅਤੇ ਇਹਦਾ ਐਂਡ ਅਪ ਉੱਥੇ ਫਟਦਾ ਵਾ ਵੀ ਉਸੇ ਹੀ ਟੇਬਲ ਦੇ ਉੱਤੇ ਪਾਣੀ ਦੇ ਨਾਲ ਇੱਕ ਦਿਨ ਉਹ ਪੇਪਰ ਵੀ ਰੱਖ ਦਿੰਦੀ ਆ ਵੀ ਆਹ ਪਏ, ਇਹਨਾਂ ਨੂੰ ਪੜ੍ਹ ਲਈ, ਸਾਈਨ ਕਰਕੇ ਇੱਥੇ ਰੱਖ ਜੀ। ਉਹ ਡਿਵੋਰਸ ਦੇ ਹੋ ਸਕਦੇ ਆ, ਉਹ ਘਰ ਦੇ ਹੋ ਸਕਦੇ ਆ, ਉਹ ਕਿਸੇ ਵੀ ਤਰ੍ਹਾਂ ਦੇ ਹੋ ਸਕਦੇ। ਇਹ ਹੌਲੀ ਹੌਲੀ ਸ਼ੁਰੂ ਹੁੰਦੇ ਆ, ਇਹ ਬੱਚਿਆਂ ਦੀ ਫੀਸ ਦੇ ਹੋਣਗੇ ਵੀ ਆਹ ਤੈਨੂੰ ਪਤਾ ਨਹੀਂ ਆ ਹੈਗਾ ਜੀ, ਇਹ ਬਿੱਲ ਦੇ ਹੋ ਸਕਦੇ ਆ ਵੀ ਆਹ ਤੇਰਾ ਬਿੱਲ ਹੀ, ਹੈ ਨਾ, ਉਹਦੇ। ਇਹ ਹੌਲੀ ਹੌਲੀ ਇੱਦਾਂ ਇਸ ਫਾਸਲੇ ਤੋਂ ਵੱਧਦੇ ਵੱਧਦੇ, ਇਸ ਕਮਿਊਨੀਕੇਸ਼ਨ ਤੋਂ ਵੱਧਦੇ ਵੱਧਦੇ, ਇਹ ਜਿਹੜੀ ਸਾਇਲੈਂਟ ਲੜਾਈ ਆ, ਇਹ ਇੰਨਾ ਕੁ ਜ਼ਿਆਦਾ ਮਾਰੂ ਸਾਬਤ ਹੁੰਦੀ ਆ ਵੀ ਤੁਹਾਡਾ ਘਰ ਟੁੱਟ ਜਾਂਦਾ। ਤੁਸੀਂ ਬੋਲਣਾ ਕੀ ਆ ਮੁੜ ਕੇ, ਤੁਸੀਂ ਮਤਲਬ ਬੋਲਣ ਜੋਗੇ ਨਹੀਂ ਰਹਿੰਦੇ ਤੁਸੀਂ।
0: ਸਹੀ ਗੱਲ।
1: ਸੋ ਇਸ ਸਮਾਜ ਦੇ ਵਿੱਚ ਆਪਾਂ ਰਹਿ ਰਹੇ ਹਾਂ, ਇਸ ਸਟ੍ਰੈਸ ਦੇ ਵਿੱਚ ਆਪਾਂ ਰਹਿ ਰਹੇ ਹਾਂ, ਆਸ ਕਰਦੇ ਹਾਂ ਕਿ
0: ਪਰ ਇਹਦੇ ਵਿੱਚ ਮੈਨੂੰ ਲੱਗਦਾ ਬੱਚਿਆਂ ਦੀ ਵੀ ਆਪਾਂ ਚਲੋ ਆਪਣੀ ਗੱਲ ਤਾਂ ਕਰਦੇ, ਬੱਚਿਆਂ ਦੀ ਵੀ ਸਟ੍ਰੈਸ ਰਿਲੀਵ ਕਰੀਏ। ਐਵੇਂ ਨਾ ਬਹੁਤਾ ਮਾਰਕਸ ਆਹ ਕਰ ਲਾ, ਆਹ ਅਚੀਵ ਕਰ ਲਾ, ਸਾਡੇ ਘਰਦਿਆਂ ਨੇ ਸੋਚਿਆ ਨਹੀਂ ਸੀ ਕਦੀ ਆਹ ਇੱਥੇ ਅਸੀਂ ਆਹ ਕਰਨਾ ਆ, ਪੜ੍ਹਨਾ ਆ, ਪੜ੍ਹ ਪੁੜ ਕੇ ਆ ਗਏ ਹਾਂ, ਮਤਲਬ ਉਹਨਾਂ ਨੇ ਅੱਲਾ ਸ਼ੀਰੀ ਦਿੱਤੀ, ਚੱਲ ਠੀਕ ਆ ਆਹ ਕਰਨਾ, ਹਾਂ ਕਰ ਲਾ, ਕੋਈ ਗੱਲ ਨਹੀਂ। ਪਤਾ ਵੀ ਨਹੀਂ ਸੀ ਹੁੰਦਾ ਕਈ ਵਾਰੀ ਐਡਮਿਸ਼ਨ ਲੈ ਆਏ ਹਾਂ, ਕਾਹਦੇ 'ਚ ਲੈ ਆਏ, ਆ ਕੇ ਦੱਸੀਦਾ ਸੀ ਵੀ ਇਹਦੇ 'ਚ ਐਡਮਿਸ਼ਨ ਲਈ ਆ। ਅਤੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਕਰਨ ਦਿਓ ਯਾਰ, ਜੋ ਉਹਨਾਂ ਨੂੰ ਚੰਗਾ ਲੱਗਦਾ। ਅਸੀਂ ਅੱਜ 7-8 ਸਾਲ ਦੇ ਬੱਚੇ ਦੇ ਇੱਥੇ ਬੋਝ ਪਏ ਫਿਰਦੇ, ਸਾਨੂੰ ਤਾਂ ਸੋਤੇ ਜਾ ਕੇ 14-15 ਸਾਲ ਦੀ ਉਮਰ 'ਚ ਆਈ ਹੈ।
1: ਜਿਹੜੇ ਬੱਚੇ ਦੇ ਉੱਤੇ ਤੁਸੀਂ ਬਹੁਤ ਜ਼ਿਆਦਾ ਬੋਝ ਪਾਇਆ ਨਾ, ਉਹ ਬੱਚੇ ਨੂੰ ਜਿੰਨਾ ਮਰਜ਼ੀ ਤੁਸੀਂ ਮਹਿੰਗੀਆਂ ਕੋਚਿੰਗ ਦਵਾ ਲਓ, ਜਿੰਨੀ ਮਰਜ਼ੀ ਉਹਨੂੰ ਮਹਿੰਗੀ ਪੜ੍ਹਾਈ ਕਰਾ ਲਓ, ਉਹ ਸਕਸੈਸਫੁਲ ਨਹੀਂ ਆ। ਕਿਉਂਕਿ ਸਾਰਾ ਕੁਛ ਕਰਕੇ ਵੀ, ਜੇ ਮੰਨ ਲਓ ਅਸੀਂ ਹੁਣ ਆਪਣਾ ਮੰਨਦੇ ਹਾਂ ਨਾ ਵੀ ਅਸੀਂ ਸਾਰਾ ਕੁਛ ਕਰ ਲਿਆ, ਅਤੇ ਜੇ ਸਾਰਾ ਕੁਛ ਕਰਕੇ ਵੀ ਤੁਸੀਂ ਅੱਗੇ ਚੱਲ ਕੇ ਸਟ੍ਰੈਸਫੁਲ ਲਾਈਫ ਤੁਸੀਂ ਜਿਉਣੀ ਆ, ਤਾਂ ਫਿਰ ਉਹ ਸਕਸੈਸ ਨਹੀਂ ਆ। ਆਪਾਂ ਤਾਂ ਐਟਲੀਸਟ ਆਪਣੇ ਬਚਪਨ 'ਚ ਹੱਸ ਲਿਆ, ਆਪਾਂ ਖੇਡ ਲਿਆ, ਮੰਨ ਲਿਆ, ਯਾਰੀਆਂ ਦੋਸਤੀਆਂ ਹੰਢਾ ਲਈਆਂ, ਸਾਰਾ ਕੁਛ ਕਰ ਲਿਆ, ਪਰ ਅਸੀਂ ਇਹ ਚਾਹ ਰਹੇ ਹਾਂ ਕਿ ਉਹ ਸਾਰਾ ਕੁਛ ਅਸੀਂ ਹੁਣੇ ਹੀ ਬੱਚੇ ਕੋਲ ਖੋ ਕੇ ਉਹ 'ਚ ਸਕਸੈਸ ਭਰੀਏ, ਹੈ ਨਾ। ਉਹ ਬੜਾ ਔਖਾ ਸਕਸੈਸ ਵਾਲਾ ਸਰਾਣਾ ਇੱਦਾਂ ਦਾ ਵਾ, 4 ਦਿਨ ਉੱਤੇ ਸੌਂਗੇ ਫਿਰ ਰੂਮ ਬਹਿ ਜਾਣਾ।
0: ਸਹੀ ਗੱਲ।
1: ਇਹਨੂੰ ਕੱਤ ਕੱਤ ਕੇ ਸਾਰੀ ਉਮਰ ਹੀ ਭਰਾਉਣਾ ਪੈਂਦਾ ਬੰਦੇ ਨੂੰ।
0: ਸਹੀ ਗੱਲ।
1: ਤੇ ਮੈਨੂੰ ਲੱਗਦਾ ਆਪਾਂ ਬ੍ਰੇਕ ਤੋਂ ਲੇਟ ਹੋ ਗਏ, ਤੁਹਾਡਾ ਕਸੂਰ ਤੋਂ ਮੈਨੂੰ ਯਾਦ ਨਹੀਂ ਕਰਾਇਆ।
0: ਅੱਛਾ, ਸੋਰੀ, ਮੈਂ ਪਾਣੀ ਵਾਲਾ ਧਿਆਨ ਚੱਲ ਗਿਆ
1: ਸਾਡੀ। ਚਲੋ ਖੈਰ, ਅੱਜ ਦੇ ਦਿਨ ਕਿਉਂਕਿ ਆਪਾਂ ਨਾਲ ਗੱਲ ਇੱਕ ਗੱਲ ਕੀਤੀ ਸੀ, ਮੈਂ ਲਿਖ ਕੇ ਰੱਖਿਆ ਅਤੇ ਮੈਨੂੰ ਚੇਤਾ ਆ ਗਿਆ, ਅਤੇ ਹੁਣ ਆਪਾਂ ਇਸ ਤੋਂ ਪਹਿਲਾਂ ਕਿ ਆਪਣੇ ਮੈਸੇਜ ਲਈਏ ਅਤੇ ਬ੍ਰੇਕ ਤਾਂ ਆਪਾਂ ਲੈ ਨਹੀਂ ਪਾਉਣੀ, ਚਲੋ, ਅਤੇ ਆਪਾਂ ਆਈ ਪੀ ਐੱਲ ਦੇ ਉੱਤੇ ਵੀ ਗੱਲ ਆਪਾਂ ਕਰ ਰਹੇ ਹਾਂ। ਸੋ ਇਹ ਕੁਛ ਇੱਕ ਚੀਜ਼ਾਂ ਜਿਹੜੀਆਂ ਸਾਨੂੰ ਵਿੱਚ ਸਾਨੂੰ ਲੱਗਦਾ ਵੀ ਸਾਨੂੰ ਰਾਹਤ ਦਿੰਦੀਆਂ ਨੇ, ਜਦੋਂ ਆਪਾਂ ਗੇਮਸ ਵੇਖਦੇ ਹਾਂ ਤਾਂ ਸਾਨੂੰ ਇਹ ਥੋੜ੍ਹਾ ਜਿਹਾ ਸਕੂਨ ਦਿੰਦੀਆਂ ਨੇ, ਡੀ ਸਟ੍ਰੈਸ ਕਰਦੀਆਂ ਨੇ, ਪਰ ਮੈਨੂੰ ਲੱਗਦਾ ਸਾਨੂੰ ਉਲਟਾ ਹੋਰ ਸਟ੍ਰੈਸ ਗਿਦਾ ਸਾਹਿਬ ਦੇ ਜਾਂਦੀਆਂ।
0: ਕੋਈ ਸ਼ੱਕ ਨਹੀਂ,
1: ਜਿਹੜੀਆਂ ਡੀ ਸਟ੍ਰੈਸ ਕਰਦੀਆਂ ਹੈ ਨਾ, ਉਹ ਗੇਮਾਂ ਹੀ ਬਾਹਰ ਜਾ ਕੇ ਤੁਸੀਂ ਮਿੱਟੀ 'ਚ ਕਬੱਡੀ ਖੇਡ ਲੈਣੀ, ਤੁਸੀਂ ਗੁੱਲੀ ਡੰਡਾ ਖੇਡ ਲੈਣਾ,
0: ਟੋਟਲੀ ਫਿਜ਼ੀਕਲ ਹੋਣਾ,
1: ਫਿਜ਼ੀਕਲ ਗੇਮ, ਕਿਉਂਕਿ ਤੁਸੀਂ ਉਦੋਂ ਵੀ ਲੜਦੇ ਹੋ ਇੱਕ ਦੂਸਰੇ ਨਾਲ, ਉਦੋਂ ਵੀ ਜਿੱਤਣ ਹਾਰਨ ਦੀ ਸਟ੍ਰੈਸ ਲੈਂਦੇ ਹੋ, ਪਰ ਐਟਲੀਸਟ ਤੁਹਾਡਾ ਨਾਲ ਪਸੀਨਾ ਨਿਕਲਦਾ ਸੀ। ਹੁਣ ਅੱਜ ਦੀ ਗੇਮ ਕੀ ਆ, ਆਪਾਂ ਟੀ ਵੀ ਅੱਗੇ ਬਹਿ ਕੇ ਵੇਖਦੇ ਹਾਂ, ਆਈ ਪੀ ਐੱਲ ਵੇਖ ਲਿਆ ਆਪਾਂ, ਫੀਫਾ ਵੇਖ ਲਿਆ ਆਪਾਂ, ਹੋਰ ਜਿੰਨੀਆਂ ਵੀ ਗੇਮਾਂ ਚੱਲਦੀਆਂ ਨੇ ਉਹ ਵੇਖ ਲਈਆਂ, ਜਾਂ ਵੀਡੀਓ ਗੇਮ ਆਪਾਂ ਖੇਡ ਲਈ, ਅਤੇ ਨਾਲ ਆਪਾਂ ਮੰਚਿੰਗ ਕਰ ਰਹੇ ਹੁੰਦੇ ਹਾਂ, ਉਲਟਾ ਤੁਸੀਂ ਹੋਰ ਜ਼ਿਆਦਾ ਕਚਰਾ ਆਪਣੇ ਅੰਦਰ ਭਰ ਲੈਂਦੇ ਹੋ। ਇਟਸ ਆਲ ਅਬਾਊਟ ਮਾਇੰਡ ਗੇਮ
0: ਬਿਲਕੁਲ
1: ਤੁਹਾਡੇ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੈਸੇ ਹੈ ਕੀ ਚੱਲ ਕੀ ਰਿਹਾ IPL 'ਚ
0: IPL 'ਚ ਭਾਅ ਜੀ ਪੰਜਾਬ ਨਹੀਂ ਚੱਲ ਰਿਹਾ ਬਾਕੀ ਚੱਲ ਰਿਹਾ
1: ਤੁਹਾਨੂੰ ਗਾਣਾ ਤਾਂ ਸੁਣਾਇਆ ਸ਼ੁਰੂ 'ਚ
0: IPL 'ਚ ਪੰਜਾਬ
1: ਨੇ ਲੱਗੇ ਨੇ ਤੇਰੇ ਆਉਣ
0: ਮੈਂ 6 ਮੈਚ ਪਹਿਲਾਂ ਦੀ ਗੱਲ ਕਰ ਲਈ ਨਾ ਕਹਿੰਦੇ ਰਿਕਾਰਡ ਬਣਾ ਦਿੱਤਾ ਮੈਂ ਕਿਹਾ ਮੈਨੂੰ ਲੱਗਦਾ ਲੂਜ਼ ਕਰਨ ਦਾ ਵੀ ਬਣਾਉਣ
1: ਅੱਛਾ ਆਪਣੇ ਲੋਕਾਂ ਦੀਆਂ ਡਿਸਕਸ਼ਨ ਪਤਾ ਕਿੱਦਾਂ ਦੀਆਂ ਚੱਲ ਰਹੀਆਂ ਸੀ
0: ਹਾਂਜੀ
1: ਇਹ ਟੀਮ ਨਾ ਹੁਣ ਉਦਾਂ ਦਾ ਖੇਡ ਰਹੀ ਹੈ ਜਿੱਦਾਂ ਪਤਾ ਨਹੀਂ ਕਿਹੜੇ ਸੰਨ ਚ ਪੌਂਟਿੰਗ ਦੀ ਟੀਮ ਖੇਡਦੀ ਹੁੰਦੀ ਸੀ
0: ਆਸਟ੍ਰੇਲੀਆ
1: ਜਿੱਦਾਂ ਖੇਡ ਰਿਹਾ
0: 1999 ਵਾਲਾ 2003 ਵਾਲਾ ਵਰਲਡ ਕੱਪ
1: ਹਰ ਕੋਈ ਗਿਆਨੀ ਬਣਿਆ ਹੈ ਹਰ ਕੋਈ ਵਿਸ਼ੇਸ਼ ਅੱਗੇ ਬਣਿਆ
0: 2003 ਵਾਲਾ 2007 ਵਾਲਾ ਵਰਲਡ ਕੱਪ ਨਾ ਇਦਾਂ ਦਾ ਖੇਡਾਂਗੇ ਇਦਾਂ ਦਾ ਖੇਡ ਰਹੀ ਹੈ
1: ਚਲੋ ਖੈਰ ਖੇਡ ਆ ਕੋਈ ਤੇ ਮੈਂ ਤਾਂ ਕਹੂੰਗਾ ਵੀ ਖੇਡ ਨੂੰ ਖੇਡ
0: ਮੈਂ ਭਾਜੀ ਪਹਿਲਾਂ ਬਹੁਤ ਜ਼ਿਆਦਾ ਐਕਚੁਅਲ 'ਚ ਨਾ ਕਿਸੇ ਵੀ ਟੀਮ ਭਾਵੇਂ ਇੰਡੀਆ ਦੀ ਨੂੰ ਲੈ ਕੇ ਮੈਂ ਬਹੁਤ ਜ਼ਿਆਦਾ ਇਮੋਸ਼ਨਲ
1: ਭਾਵੁਕ ਹੋ ਜਾਂਦਾ
0: ਬਹੁਤ ਜ਼ਿਆਦਾ ਹੁੰਦਾ ਰਿਹਾ ਹੈ ਨਾ ਮਤਲਬ ਈਵਨ ਯਾਰਾਂ ਦੋਸਤਾਂ ਨਾਲ ਵੀ ਖੈਬੜ ਪਣਾ ਉਸ ਟਾਈਮ ਪੀਕ 'ਤੇ ਸੀਗਾ ਜਦੋਂ ਆਪਣਾ ਪਰ ਮੈਂ ਬਹੁਤ ਜ਼ਿਆਦਾ ਚਲੋ ਹੁਣ ਠੰਮਾ ਆ ਜਾਂਦਾ ਆਪਣੀ ਉਮਰ ਦੇ ਨਾਲ ਹੀ ਆ ਜਾਂਦਾ ਕੁਛ ਲੋਕ ਸਿਖਾ ਦਿੰਦੇ ਸਾਨੂੰ ਮੈਂ ਓਨਸਟਲੀ ਦੱਸਾਂ ਤਾਂ ਮੈਂ ਇੰਨਾ ਹੁਣ ਜ਼ਿਆਦਾ ਕਲੋਜ਼ਲੀ ਫੋਲੋ ਵੀ ਨਹੀਂ ਕਰ ਰਿਹਾ ਅਤੇ ਨਾ ਮੈਨੂੰ ਇੱਦਾਂ ਲੱਗਦਾ ਵੀ ਬਹੁਤਾ ਅਸਰ ਹੈ ਨਾ ਬਹੁਤਾ ਜਿੱਤੇ ਦੀ ਖੁਸ਼ੀ ਨਾ ਬਹੁਤਾ ਹਾਰੇ ਦਾ ਗਮ ਆ ਕਿਸੇ ਵੀ ਟੀਮ ਦਾ ਜਿਹੜੀ ਵੀ ਜਿਹੜੀ ਵੀ ਟੀਮ ਨੂੰ ਮੈਂ ਫੋਲੋ ਕਰਦਾ ਮੈਨੂੰ ਲੱਗਦਾ ਵੀ ਠੀਕ ਹੈ ਇੱਕ ਚੀਜ਼ ਮੈਨੂੰ ਲੱਗਦਾ ਹੁੰਦਾ ਵੀ ਜੇ ਤੁਸੀਂ ਹਾਰਦੇ ਆ ਨਾ ਜੇ ਉਹਦੇ ਵਿੱਚੋਂ ਸਿੱਖ ਲਉਂਗੇ ਕੁਛ ਤਾਂ ਜ਼ਿਆਦਾ ਵਧੀਆ ਪਰਸਨਲ ਲਾਈਫ ਦੇ ਵਿੱਚ ਵੀ ਅਤੇ ਉਹ ਉਹਦੇ ਵਿੱਚ ਉਹਦੇ ਨਾਲ ਦੀ ਚੀਜ਼ ਨਹੀਂ ਅਤੇ ਹਾਲਾਂਕਿ ਇਹ ਚੀਜ਼ ਬੜੀ ਟੱਸ ਤਾਂ ਹੁੰਦੀ ਆ ਅੰਦਰ ਬਟ ਉਹ ਮੈਨੇਜ ਕਰਨੀ ਜੇ ਆ ਜਾਵੇ ਤਾਂ ਫਿਰ ਤਾਂ ਮਤਲਬ ਠੀਕ ਹੈ ਪਰ ਪਹਿਲਾਂ ਮੈਂ ਇੱਦਾਂ ਹੁੰਦਾ ਸੀ ਵੀ ਆਪਣੇ ਘਰ ਇੱਦਾਂ ਵੱਡੇ ਭਾਈ ਨਾਲ ਵੀ ਲੜ ਪੈਣਾ ਜੇ ਉਹਨੇ ਆਸਟ੍ਰੇਲੀਆ ਨੂੰ ਸਪੋਰਟ ਕਰਨਾ ਮੈਂ ਇੰਡੀਆ ਨੂੰ ਨਾ ਤੂੰ ਇੱਦਾਂ ਫਲਾਨਾ ਛੱਡਦੇ ਨਾਗਰਿਕ
1: ਜਿਹੜੀ ਟੀਮ ਤੁਸੀਂ ਫੋਲੋ ਕਰਦੇ ਹੁੰਦੇ ਨਾ ਉਹ ਫਿਰ ਇੱਦਾਂ ਲੱਗਦਾ ਹੁੰਦਾ ਵੀ ਅੰਪਾਇਰ ਵੀ ਧੋਖਾ
0: ਕਰਨਾ
1: ਪਲੇਅਰ ਵੀ ਵਿਕੇ ਆ
0: ਸਤੀਪ ਬਕਰ ਨੂੰ ਉਹ ਗਾਲਾਂ ਕੱਢੀਆਂ ਨਾ ਜਿਹੜਾ ਰਹੇ ਰੱਬ ਦਾ ਨਾ
1: ਇਹੋ ਹੁੰਦਾ ਨਾ ਕੱਟੜ ਤਾਂ ਇਹੋ ਹੁੰਦੀ ਕਿਸੇ ਵੀ ਚੀਜ਼ ਚ
0: ਹਾਂ
1: ਤੁਸੀਂ ਭਾਵੇਂ ਪੋਲਿਟਿਕਸ ਦੀ ਆਪਾਂ ਗੱਲ ਕਰਦੇ ਹਾਂ ਪਰ ਇਹ ਗੇਮ 'ਚ ਤਾਂ ਕੱਟੜਤਾ ਹੀ ਆ ਕਿਸੇ ਇੱਕ ਟੀਮ ਨੂੰ ਕਿਸੇ ਇੱਕ ਪਲੇਅਰ ਨੂੰ ਕੱਟੜ ਤੌਰ ਦੇ ਉੱਤੇ ਫੋਲੋ ਕਰਨ ਲੱਗ ਪੈਣਾ
0: ਬਿਲਕੁਲ ਸਹੀ ਗੱਲ ਹੈ IPL ਦੇ ਵਿੱਚ ਦੇਖੋ ਜੀ RCB ਹੁਣ ਇਸ ਵੇਲੇ ਤੁਹਾਨੂੰ ਪਤਾ ਕੁਆਲੀਫਾਈ ਕਰ ਚੁੱਕੀ ਹੈ ਉਹਦੇ 'ਤੇ ਵੀ ਇੱਕ ਅਲੱਗ ਤਰ੍ਹਾਂ ਦਾ ਸਪਸ਼ਟੀਕਰਨ ਵੀ ਪੰਜਾਬ ਖਿਲਾਫ ਹੀ ਚੱਲਦਾ
1: ਰਾਜਸਥਾਨ
0: ਨੇ ਲੈ ਜਾਣਾ ਨੰਬਰ
1: ਰਾਜਸਥਾਨ ਆਜੂਗਾ
0: ਹਾਂਜੀ ਹਾਂ
1: ਜੇ ਅਗਲਾ ਮੈਚ ਜਿੱਤਦਾ ਤੇ ਜੇ ਉਹ ਹਾਰ ਗਿਆ ਫਿਰ ਵੀ ਆਜੂਗਾ
0: ਹਾਂ ਫਿਰ ਵੀ ਰਨ ਰੇਟ ਤਾਂ ਚਲੋ ਹਜੇ ਵੀ ਪੰਜਾਬ ਦੀ ਉਹਦੇ ਨਾਲੋਂ ਬਿਹਤਰ ਹੈ ਜੇ ਉਹ ਜਿਹੜਾ ਇੱਕ ਮੈਚ ਅਸੀਂ ਸਾਡਾ ਬਰਾਬਰ ਵੀ ਦੇ ਨਾ ਕੋਲਕਾਤਾ ਨਾਈਟ ਰਾਈਡਰਸ ਦੇ ਨਾਲ ਮੀਂਹ ਦੇ ਕਾਰਨ ਨਹੀਂ ਸੀ ਹੋਇਆ
1: ਉਹਦਾ ਵੀ ਅੱਜ ਹੈ
0: ਉਹਦਾ ਸਾਨੂੰ ਥੋੜ੍ਹਾ ਐਜ ਹੈਗਾ ਵੀ ਸਾਡੇ ਪੁਆਇੰਟ ਇੱਕ ਹੈਗਾ ਆ ਪਰ ਜੇ ਤੁਸੀਂ ਟੋਟਲ ਦੇਖੋ ਤਾਂ ਨੰਬਰ 4 ਤੋਂ ਲੈ ਕੇ ਨੰਬਰ 8 ਤੱਕ ਦੀਆਂ ਟੀਮਾਂ ਦੇ ਵਿੱਚ ਸਿਰਫ 3 ਪੁਆਇੰਟ ਦਾ ਫਰਕ ਹੈ
1: ਉਹ ਸਾਰੇ ਸੇਮ
0: ਉਹਦੇ ਵਿੱਚ ਵੀ ਹਜੇ ਇੱਕ ਟੀਮ ਦੇ 2 ਮੈਚ ਹੈ ਜਿਹੜੇ ਉਹ ਪਏ ਆ ਉਹ ਹੈਗੀ ਆ ਕੋਲਕਾਤਾ ਨਾਈਟ ਰਾਈਡਰਸ ਉਹ ਵੀ ਸਰਪ੍ਰਾਈਜ਼ ਦੇ ਸਕਦੀ ਹੈ ਕੋਲਕਾਤਾ ਨਾਈਟ ਰਾਈਡਰਸ ਜੇ ਆਪਣੇ ਦੋਨੇ ਮੈਚ ਜਿੱਤਦੀ ਆ
1: ਅੱਛਾ
0: ਤਾਂ ਉਹਦੇ 15 ਪੁਆਇੰਟ ਬਣ ਜਾਂਦੇ ਆ
1: ਅੱਛਾ
0: ਹਾਂ
1: ਸੋ ਵੀ ਹੈਗੀ ਦੌੜ ਚੱਲੇ
0: ਉਹ ਹੈਗੀ ਹੈਗੀ ਕੋਈ ਨਹੀਂ ਉਹਦਾ ਜ਼ਿਕਰ ਕਰ ਰਿਹਾ ਪਰ ਕਲਕੱਤਾ ਦੇ ਮੇਰੇ ਖਿਆਲ 'ਚ ਇੱਕ ਮੁੰਬਈ ਇੰਡੀਅਨਸ ਨਾਲ ਅਤੇ ਇੱਕ ਦਿੱਲੀ ਕੈਪੀਟਲ ਦੇ ਨਾਲ 2 ਮੈਚ ਹੈ
1: ਓਕੇ
0: ਅਤੇ ਉਹਦੇ 11 ਪੁਆਇੰਟ ਨੇ ਅਤੇ ਅਗਲੇ 2 ਮੈਚ ਜਿੱਤੀ ਤਾਂ ਉਹਨਾਂ ਦੇ 15 ਹੋ ਜਾਂਦੇ ਆ
1: ਤੇ ਇੰਟਰਸਟਿੰਗ ਹੋ ਜੂਗਾ
0: ਹਾਂਜੀ ਐਗਜੈਕਟਲੀ ਅਤੇ ਉੱਥੇ ਤੱਕ ਦੌੜ ਹੈਗੀ ਆ ਮਤਲਬ ਕੋਲਕਾਤਾ ਨਾਈਟ ਰਾਈਡਰਸ ਤੱਕ ਹੈ ਜਿਹੜਾ ਉਹ ਸਿਰਫ 3 ਪੁਆਇੰਟਾਂ ਦਾ ਫਰਕ ਹੈ ਨੰਬਰ 4 ਅਤੇ ਨੰਬਰ 8 ਦੀਆਂ ਟੀਮਾਂ ਤੱਕ ਇਸ ਲਈ ਹਜੇ ਤੁਸੀਂ ਦੇਖਿਓ ਵੀ ਮੁੰਬਈ ਇੰਡੀਅਨਸ ਨੂੰ ਅਤੇ ਲਖਨਊ ਦੀ ਟੀਮ ਨੂੰ ਕਿਹਾ ਗਿਆ ਵੀ ਪੱਕੇ ਤੌਰ 'ਤੇ ਬਾਹਰ ਹੈ ਅਤੇ
1: ਬਾਕੀ ਹਲੇ ਪੱਕੇ ਤੌਰ 'ਤੇ ਬਾਹਰ ਨਹੀਂ ਗੀਆਂ
0: ਚੇਨਈ ਸੁਪਰ ਕਿੰਗਸ ਕਹਿ ਸਕਦੇ ਹਾਂ ਕਿ ਜੇ ਉਹ ਜਿੱਤਦੀ ਵੀ ਹੈ ਤਾਂ ਫਿਰ ਵੀ ਉਹ ਰਨ ਰੇਟ ਉਹਦੀ ਮਾਈਨਸ ਦੇ ਵਿੱਚ ਨੇ ਉਹਦਾ ਬਹੁਤਾ ਕੋਈ ਫਰਕ ਨਹੀਂ ਪੈਣਾ
1: ਉਹ ਨਹੀਂ ਹੁਣ
0: ਚੇਨਈ ਸੁਪਰ ਕਿੰਗਸ ਦਾ ਮੈਨੂੰ ਬਹੁਤ ਜੱਗੋਂ 13ਵੀਂ ਕੋਈ ਜਿੱਤ ਹੋ ਜਾਵੇ ਮਤਲਬ 150 ਰਨ
1: ਦਿੱਲੀ ਦੀ ਟੀਮ ਵੀ ਹਲੇ ਦੌੜ 'ਚ
0: ਦਿੱਲੀ ਦੀ ਟੀਮ ਨਹੀਂ ਕਿਉਂਕਿ 13 ਮੈਚ ਖੇਡ ਗਏ ਨੇ ਚੇਨਈ ਸੁਪਰ ਕਿੰਗਸ ਅਤੇ ਦਿੱਲੀ ਕੈਪੀਟਲਸ ਨੇ ਦੋਨਾਂ ਨੇ 13-13 ਮੈਚ ਖੇਡ ਲਏ ਜੇ ਜਿੱਤਦੇ ਵੀ ਤਾਂ ਵੀ 14-14 ਪੁਆਇੰਟ ਬਣਦੇ ਆ
1: ਸੋ 3 ਟੀਮਾਂ ਨੇ ਜਿਨ੍ਹਾਂ ਦੇ ਚਾਂਸ ਵਧੇਰੇ ਆ
0: 13 ਮੈਚ
1: ਸਭ ਤੋਂ ਵੱਧ ਰਾਜਸਥਾਨ ਰਾਇਲ ਦੇ ਚਾਂਸ
0: ਸਭ ਤੋਂ ਵੱਧ ਰਾਜਸਥਾਨ ਰਾਇਲ ਦੇ ਆ ਫਿਰ ਪੰਜਾਬ ਕਿੰਗਸ ਦੇ ਵੀ ਹੈਗੇ ਜੇ ਉਹ ਆਪਣਾ ਅਗਲਾ ਮੈਚ ਜਿੱਤਦੇ ਤਾਂ 15 ਆਪਣੇ ਕੀ ਕਹਿੰਦੇ ਨੇ ਉਹਨਾਂ ਦੇ 15 ਪੁਆਇੰਟ ਹੋ ਜਾਂਦੇ ਆ
1: ਜੀ
0: ਪਰ ਰਾਜਸਥਾਨ ਨੂੰ ਹਾਰਨਾ ਪਏਗਾ
1: ਰਾਜਸਥਾਨ ਅਗਲਾ ਮੈਚ ਹਾਰ ਜੇ ਤੇ
0: ਫਿਰ ਪੰਜਾਬ
1: ਇੰਡੀਆ ਅਗਲਾ ਮੈਚ ਜਿੱਤ ਜੇ
0: ਹਾਂ ਪੰਜਾਬ ਅਗਲਾ ਮੈਚ ਜਿੱਤ ਜੇ ਫਿਰ ਪੰਜਾਬ ਦੇ ਚਾਂਸ ਹੈ ਪਰ ਦਿੱਲੀ ਕੈਪੀਟਲ ਨੇ ਦੋਨੇ ਮੈਚ ਜਿੱਤੇ ਤਾਂ ਰਾਜਸਥਾਨ ਰਾਇਲ ਤੇ ਪੰਜਾਬ ਕਿੰਗਸ ਦੋਨਾਂ ਨੂੰ ਪਿੱਛੇ ਹਰ ਦੇਗੀ
1: ਓਕੇ
0: ਹਾਂ ਸੋਰੀ ਕੋਲਕਾਤਾ ਨਾਈਟ ਰਾਈਡਰਸ
1: ਕੋਲਕਾਤਾ ਨਾਈਟ ਰਾਈਡਰਸ
0: ਹਾਂਜੀ
1: ਓਕੇ ਸੋ ਇਸ ਹਿਸਾਬ ਦੇ ਨਾਲ ਜੇ ਕੁੱਲ ਮਿਲਾ ਕੇ ਆਪਾਂ ਵੇਖੀਏ ਤੇ ਹੁਣ ਅਗਲੇ ਜਿਹੜੇ ਇਸ ਟਾਈਮ ਦੇ ਮੈਚ ਬਚੇ ਨੇ ਉਹ ਹੈਗੇ ਆ ਆਪਣਾ ਕੱਲ੍ਹ ਦਾ ਦਿਨ ਦਾ ਮੈਚ ਜਿਹੜਾ ਕਿ ਮੁੰਬਈ ਇੰਡੀਅਨਜ਼, ਯਾਨੀ ਕਿ ਅੱਜ ਰਾਤ ਨੂੰ ਹੋਣਾ ਵਾ ਕੋਲਕਾਤਾ ਨਾਈਟ ਰਾਈਡਰਸ ਅਤੇ ਮੁੰਬਈ ਇੰਡੀਅਨਜ਼ ਦਾ। ਸੋ ਇਹਦੇ ਵਿੱਚੋਂ ਜੇ ਕੋਲਕਾਤਾ ਵਾਲੇ ਦੋਵੇਂ ਮੈਚ ਜਿੱਤ ਜਾਂਦੇ ਨੇ,
0: ਕੋਲਕਾਤਾ ਵਾਲੇ ਆ ਵੀ ਜਿੱਤ ਗਏ ਤੇ ਅਗਲਾ ਉਹਨਾਂ ਦਾ ਹੈਗਾ ਆ ਦਿੱਲੀ ਕੈਪੀਟਲਸ ਦੇ ਖਿਲਾਫ,
1: ਹਾਂ ਜੇ ਦੋਵੇਂ ਜਿੱਤ ਜਾਂਦੇ ਤੇ ਉਹਨਾਂ ਦੇ ਪੁਆਇੰਟ ਬਰਾਬਰ ਆ ਜਾਣੇ, ਫਿਰ ਰਨ ਰੇਟ ਤੇ ਫਸੂਗਾ ਕੰਮ ਫਿਰ ਵੀ
0: ਨਹੀਂ। ਫਿਰ ਭਾਅ ਜੀ ਉਹਨਾਂ ਦੇ ਰਨ ਰੇਟ ਤੇ ਦੇਖੋ ਉਹਨਾਂ ਦੇ ਹੈਗੇ 12 ਇਸ ਵੇਲੇ 11 ਪੁਆਇੰਟ ਹੈ ਨਾ,
1: ਹਾਂਜੀ
0: ਤੇ
1: ਪੰਜਾਬ ਕੋਲ ਆਲਰੇਡੀ 13 ਨੇ ਨਾ
0: 15, ਹਾਂਜੀ ਹਾਂ, ਫਿਰ ਰਨ ਰੇਟ ਤੇ ਫਸ ਸਕਦਾ,
1: ਫਿਰ ਰਨ ਰੇਟ ਤੇ ਫਸ ਸਕਦਾ,
0: ਪਰ ਉਹਨਾਂ ਦੇ ਦੋ ਮੈਚ ਜੇ ਜਿੱਤੇ ਤਾਂ ਰਨ ਰੇਟ ਆਲਰੇਡੀ ਪਲੱਸ ਚ ਆ ਜਾਣੀ
1: ਆ, ਫਿਰ 4 ਪੁਆਇੰਟ ਮਿਲਣੇ ਉਹਨਾਂ
0: ਨੂੰ, ਹਾਂਜੀ ਹਾਂ 4 ਪੁਆਇੰਟ 15 ਹੋ ਜਾਣੇ।
1: ਤੇ ਇਧਰ ਚੇਨਈ ਤੇ ਗੁਜਰਾਤ ਟਾਈਟਨਸ, ਇਹਦੇ ਨਾਲ ਕੋਈ ਖਾਸ ਹੁਣ ਫਰਕ ਨਹੀਂ ਪੈਣ ਵਾਲਾ, ਫਰਕ ਇੰਨਾ ਜ਼ਰੂਰ ਪਊਗਾ ਵੀ ਜਿਹੜੀ ਟੌਪ ਤੇ ਫਿਨਿਸ਼ ਕਰੂਗੀ ਉਹਨੂੰ ਖੇਡਣਾ ਨਹੀਂ ਪਊਗਾ ਨਾ,
0: ਫਿਰ ਉਹ ਐਲੀਮੀਨੇਸ਼ਨ
1: ਐਲੀਮੀਨੇਸ਼ਨ ਨਹੀਂ ਹੋਊਗੀ। ਤੇ ਫਿਰ ਆਪਣਾ ਰਾਜਸਥਾਨ ਰਾਇਲਸ ਤੇ ਆਪਣਾ ਹੈਦਰਾਬਾਦ ਦੀ ਟੀਮ ਹੈ,
0: ਹਾਂਜੀ,
1: ਸੋ ਇਹ ਟੀਮਾਂ ਜੇਕਰ ਇਹਦੇ ਵਿੱਚੋਂ ਵੀ ਕੁਛ ਖਾਸ ਫਰਕ ਨਹੀਂ ਪੈਣਾ, ਫਰਕ ਇਹੋ ਹੀ ਪੈਣਾ ਇਹਨਾਂ ਦੋਵਾਂ ਦਾ ਵੀ ਕਿਹੜੀ ਟੌਪ ਤੇ ਫਿਨਿਸ਼ ਕਰਦੀ
0: ਹੈ, ਕਿਹੜੀ ਟੌਪ ਤੇ,
1: ਸੋ ਇਹ ਮੈਚ ਹੈ,
0: ਸੋ ਐਡਵਾਂਟੇਜ ਰਹੇਗੀ, ਚਲੋ
1: ਹਾਂ,
0: ਸੋ ਨੰਬਰ 2 ਵਾਲੀ ਟੀਮ ਨੂੰ ਵੀ ਐਡਵਾਂਟੇਜ ਰਹੇਗੀ।
1: ਸੋ ਕੁਆਲੀਫਾਈ ਕਰਨ ਦੇ ਲਈ ਇਹ ਮੈਚ ਜਿਹੜਾ ਸ਼ਨੀਵਾਰ ਵਾਲਾ ਕਾਫੀ ਇੰਪੋਰਟੈਂਟ ਆ ਲਖਨਊ ਦਾ ਤੇ ਪੰਜਾਬ ਦਾ,
0: ਬਿਲਕੁਲ,
1: ਸੋ ਇਹ ਪੰਜਾਬ ਜੇ ਹਾਰਦੀ ਹੈ ਫਿਰ ਤੇ ਮਤਲਬ ਕੋਈ ਵੀ ਚਾਂਸ ਨਹੀਂ ਹੈਗਾ ਪੰਜਾਬ ਦਾ,
0: ਐਗਜੈਕਟਲੀ,
1: ਤੇ ਲਖਨਊ ਦੇ ਚਲੋ ਕੋਈ ਫਰਕ ਨਹੀਂ ਪੈਣਾ,
0: ਹਾਂਜੀ।
1: ਤੇ ਐਤਵਾਰ ਵਾਲਾ ਮੈਚ ਬਹੁਤ ਇੰਪੋਰਟੈਂਟ ਆ ਰਾਜਸਥਾਨ ਰਾਇਲ ਤੇ ਮੁੰਬਈ ਇੰਡੀਅਨਸ ਦਾ,
0: ਐਗਜੈਕਟਲੀ,
1: ਸੋ ਐਤਵਾਰ ਜੇਕਰ ਮੈਚ ਰਾਜਸਥਾਨ
0: ਬੰਬੇ ਦੇ ਦੋਨੇ ਮੈਚਾਂ ਦੇ ਨਾਲ, ਹਾਲਾਂਕਿ ਬੰਬੇ ਨੂੰ ਨਹੀਂ ਫਰਕ ਪੈਣਾ ਪਰ ਬੰਬੇ ਦੇ ਦੋਨੇ ਮੈਚਾਂ ਦੇ ਨਾਲ ਪਲੇ ਆਫਸ ਨੂੰ ਬਹੁਤ ਫਰਕ ਪੈਣਾ, ਇੱਕ ਪਾਸੇ ਦਿੱਲੀ ਕੈਪੀਟਲਸ ਦੇ ਨਾਲ ਹੈ, ਸੋਰੀ ਕੋਲਕਾਤਾ ਨਾਈਟ ਰਾਈਡਰਸ ਦੇ ਨਾਲ ਹੈ ਜਿਹੜਾ, ਤੇ ਨਾਲ ਰਾਜਸਥਾਨ ਰਾਇਲਸ,
1: ਤੇ ਬੰਬੇ ਨੂੰ ਵੈਸੇ ਵੀ ਫਰਕ ਪੈਣਾ ਕਿਉਂਕਿ ਏਡੀ ਵੱਡੀ ਟੀਮ ਹੈ, ਜੇ ਇਹ ਵੀ ਦੋ ਮੈਚ ਹਾਰ ਕੇ ਫਿਨਿਸ਼ ਕਰਦੀ ਹੈ ਤੇ ਗਾਂ ਬਹੁਤ ਬੁਰੇ ਹਾਲ ਹੋਣੇ,
0: ਐਗਜੈਕਟਲੀ, ਵੈਸੇ ਖਿਆਲ ਸੀ ਤਾਂ ਉਹ ਅਗਲੀ ਵਾਰ ਨੂੰ ਵੱਡਾ ਕੋਈ ਕਰਨਗੇ ਫੇਰ ਬਦਲ, ਸਰਪ੍ਰਾਈਜ਼ ਕਈ ਹੋ ਸਕਦੇ ਬੰਬੇ ਦੀ ਟੀਮ ਦੇ ਵਿੱਚ।
1: ਪਾਂਡਿਆ ਦਾ ਕਹਿ ਰਹੇ ਆ ਵੀ ਉਹਨੂੰ,
0: ਪਾਂਡਿਆ ਦਾ ਵੀ ਕਹਿ ਰਹੇ ਆ, ਬੁਮਰਾਹ ਦੀ ਵੀ ਪਰਫਾਰਮੈਂਸ ਸ਼ਾਇਦ ਕੀ ਕੋਈ ਬਹੁਤੀ ਵਧੀਆ ਨਹੀਂ ਰਹੀ,
1: ਬੁਮਰਾਹ ਨੂੰ ਸਕੋਰ ਤੇ ਨਹੀਂ ਉਨੀ ਜ਼ਿਆਦਾ ਪਈ ਪਰ ਹਾਂ ਵਿਕਟਾਂ,
0: ਹਾਂ ਵਿਕਟਸ ਨਹੀਂ ਇੰਨੀਆਂ ਉਹਨਾਂ ਨੂੰ ਉਹਨੂੰ ਮਿਲੀਆਂ ਹੈਗੀਆਂ।
1: ਬੁਮਰਾਹ ਇਕੱਲੇ ਤੇ ਕਿਉਂ ਸੁੱਟੀ ਜਾਂਦੇ ਆ, ਉਹ ਦੂਸਰਾ ਜਿਹੜਾ ਉਹ ਵੀ ਬੋਲਰ ਵਧੀਆ ਵਾ, ਬੋਲਟ ਕਿਹੜਾ ਉਹਨੂੰ ਵੀ ਕਿਹੜੀਆਂ ਮਿਲੀਆਂ,
0: ਹਾਂਜੀ ਹਾਂਜੀ,
1: ਉਹਨਾਂ ਦਾ ਤੇ ਜਿਹੜਾ ਫਾਸਟ ਬੋਲਰ ਕੋਈ ਵੀ ਨਹੀਂ ਚੱਲਿਆ, ਅਸ਼ਵਨੀ ਵੀ ਕਿਸੇ 'ਚ ਚੱਲਿਆ ਕਿਸੇ 'ਚ ਨਹੀਂ ਚੱਲਿਆ,
0: ਹਾਂਜੀ ਹਾਂ, ਤੇ ਨਹੀਂ ਉਹਦਾ ਭਾਅ ਜੀ ਕੰਸਰਨ ਤਾਂ ਹੈਗੀ, ਈਵਨ ਬੈਟਸਮੈਨ ਵੀ ਨਹੀਂ ਬਹੁਤੇ ਚੱਲੇ, ਈਵਨ ਜਾਂ ਰੋਹਿਤ ਸ਼ਰਮਾ ਵੀ 3 ਮੈਚਿਸ ਦੇ ਵਿੱਚ ਹੀ ਵਧੀਆ ਖੇਡਿਆ, ਹੋਰ ਇਸ ਤੋਂ ਇਲਾਵਾ
1: ਸਕਾਈ ਸਾਹਿਬ ਆਪ ਨਹੀਂ ਚੱਲਣ ਦੇ,
0: ਹਾਂ ਸਕਾਈ ਤਾਂ ਸਕਾਈ 'ਚ ਚਲਾ ਗਿਆ ਕਿਤੇ,
1: ਅਜੇ ਇਹ ਇੱਦਾਂ ਦਾ ਟੂਰਨਾਮੈਂਟ ਹੈ ਵੀ ਇੱਕ ਵੀ ਬੰਦਾ ਚੱਲ ਜੇ ਤੇ ਚੱਲ ਜੇ,
0: ਹਾਂਜੀ ਭਾਅ ਜੀ,
1: ਹੈ ਨਾ,
0: ਈਵਨ ਹੁਣ ਤੁਸੀਂ ਦੇਖੋ ਨਾ ਜਿਹੜੇ ਆਪਣੇ ਟੌਪ ਸਕੋਰਰ ਵੀ ਆ, ਜੇ ਉਹਦੇ ਵਿੱਚ ਵੀ ਦੇਖੀਏ ਹੁਣ ਤੁਸੀਂ ਦੇਖੋ, ਹਾਲਾਂਕਿ ਵੈਭਵ ਸੂਰਿਆਵੰਸ਼ੀ ਦਾ ਹਰ ਕੋਈ ਨਾਮ ਲੈਂਦਾ ਪਰ ਮਿਚਲ ਮਾਰਸ਼ ਦਾ ਕੋਈ ਨਹੀਂ ਨਾਮ ਲੈ ਰਿਹਾ, ਉਹ ਸੈਕਿੰਡ ਨੰਬਰ ਤੇ ਆ ਟੌਪ ਸਕੋਰਰ ਦੇ ਵਿੱਚ।
1: ਅੱਛਾ, ਉਹ ਟੌਪ ਤੇ ਆ
0: ਗਿਆ, ਹਾਂ, ਕਿ ਇਹੋ ਜਿਹੇ ਸਾਇਲੈਂਟ ਪਰਫਾਰਮਰ ਨੇ ਜਿਹੜੇ ਨੋਟਿਸ ਨਹੀਂ ਹੋਏ, ਅੰਡਰਰੇਟਿਡ ਨੇ ਜਾਂ ਕਿੱਦਾਂ, ਸਾਈ ਸੁਦਰਸ਼ਨ ਦਾ ਨਾਮ ਇਹਦੇ ਵਿੱਚ ਹੈ, ਹਨਾ, ਸਾਈ ਸੁਦਰਸ਼ਨ ਦਾ
1: ਗੇਲ ਲਿਆ ਫਿਰ ਉਸ ਤੋਂ ਬਾਅਦ,
0: ਹੁਣ ਕੋਹਲੀ ਹੋਈ ਪਿਆ, ਜਦਕਿ ਕੋਹਲੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨੰਬਰ 6 ਤੇ ਹੈ ਹਾਈਐਸਟ ਰਨ ਸਕੋਰ ਦੇ ਪੱਖੋਂ, ਬਟ ਹਾਂ ਡਿਫਰੈਂਟ ਕਲਾਸ ਹੈ ਜਿਸ ਤਰੀਕੇ ਨਾਲ ਅੱਜ ਵੀ ਚੇਸ ਕਰ ਰਿਹਾ ਭਾਅ ਜੀ, ਉਹ ਓਨੈਸਟਲੀ ਅਸਾਂ ਇਸ ਅ ਪਲੇਅਰ ਟੂ ਵਾਚ ਜਦੋਂ ਵੀ ਖੇਡਦਾ ਆ, ਰਿਗਾਰਡਲੈਸ ਉਹ ਪੰਜਾਬ ਦੀ ਟੀਮ ਦੇ ਖਿਲਾਫ ਖੇਡਦਾ ਜਾਂ ਕਿੱਦਾਂ ਵੀ ਆ, ਉਹ ਵੀ ਤੁਸੀਂ ਮੈਂ ਉਹਦੇ ਵਿੱਚ ਵੀ ਦੱਸਦਾ, ਉਹਦੀ ਰੀਸੈਂਟ ਫੋਟੋ ਆਈ ਆ ਹਰਪ੍ਰੀਤ ਬਰਾੜ ਜਿਹੜਾ ਮੁੰਡਾ ਉਹਦੇ ਪੇਰੈਂਟਸ ਦੇ ਨਾਲ ਖੜ ਕੇ ਗੱਲਾਂ ਕਰਨ ਲੱਗਾ, ਕੋਹਲੀ ਇੱਕ ਪਾਸੇ, ਅਰਸ਼ਦੀਪ ਖੜਾ, ਹਰਪ੍ਰੀਤ ਬਰਾੜ ਖੜਾ, ਉਹਦੇ ਪੇਰੈਂਟਸ ਖੜੇ ਆ ਅਤੇ ਪੈਰੀਆਂ ਤਲਾ ਕੇ ਉਹ ਮਿਲਿਆ ਔਨ ਫੀਲਡ ਮੈਚ ਦੇ ਵਿੱਚ, ਕੋਹਲੀ ਦੇ ਅਗਰੈਸ਼ਨ ਨੂੰ ਨਹੀਂ ਬੀਟ ਕਰ ਸਕਦਾ ਕੋਈ, ਵਿੱਚ ਕੋਈ ਸ਼ੱਕ ਨਹੀਂ ਹੈਗਾ, ਔਰ ਅੱਜ ਵੀ ਬਾਉਂਡਰੀ ਦੇ ਉੱਤੇ ਲੌਂਗ ਆਨ ਦੇ ਉੱਤੇ ਜਿੱਦਾਂ ਦੀ ਉਹਦੀ ਫੀਲਡਿੰਗ ਹੈ ਕਿਸੇ ਦੀ ਨਹੀਂ ਹੈਗੀ,
1: ਫਿੱਟ ਹੈ ਪੂਰਾ,
0: ਹਾਂ ਪੂਰਾ ਫਿੱਟ ਹੈ, ਔਰ ਉਹਨੇ ਬੜੀ ਮੈਨੂੰ ਲੱਗਦਾ ਤਪੱਸਿਆ ਹੀ ਕੀਤੀ ਹੈ ਉਹਨੇ ਜਿੱਦਾਂ ਦੀ ਫਿਟਨੈਸ ਉਹ ਲੈ ਕੇ ਆਇਆ ਇੰਡੀਅਨ ਕ੍ਰਿਕਟ ਟੀਮ ਦੇ ਵਿੱਚ, ਨਹੀਂ ਤਾਂ ਸੌਰਵ ਗਾਂਗਲੀ ਦੀ ਢਿੱਡੀ ਹੀ ਹੁੰਦੀ ਸੀ ਬੜੀ,
1: ਨਹੀਂ ਉਹ ਫਿਰ ਉਹ ਰਾਇਲ ਬੰਦੇ ਸੀ ਨਾ, ਉਹ ਰਾਇਲ ਬੰਦੇ
0: ਸੀ। ਅਭਿਸ਼ੇਕ ਸ਼ਰਮਾ ਦੇਖੋ ਹੁਣ, ਅਭਿਸ਼ੇਕ ਸ਼ਰਮਾ ਦੇਖੋ, ਆਪਾਂ ਆਈ ਪੀ ਐਲ ਸ਼ੁਰੂ ਹੋਣ ਤੋਂ ਪਹਿਲਾਂ ਜਿਸ ਤਰ੍ਹਾਂ ਦਾ ਉਹਨੇ T20 ਵਰਲਡ ਕੱਪ ਖੇਡਿਆ, ਸਾਨੂੰ ਸੀਗਾ ਅਭਿਸ਼ੇਕ ਸ਼ਰਮਾ ਬੜਾ ਲੈ ਕੇ ਆ ਗਿਆ,
1: ਸੈਮਸਨ, ਸੰਜੂ ਸੈਮਸਨ,
0: ਤੇ ਉਹ ਵੀ ਹੁਣ ਟੌਪ 10 ਦੇ ਵਿੱਚ, ਤੇ ਕਹਿ ਲਓ ਵੀ ਬਿਲਕੁਲ ਥੱਲੇ ਪਾਸੇ ਹੀ ਆਪਾਂ ਦੇਖ ਸਕਦੇ ਹਾਂ ਉਹਨੂੰ। ਇਸ਼ਾਨ ਕਿਸ਼ਨ ਹੈ, ਕੇ ਐਲ ਰਾਹੁਲ ਦੇਖੋ ਕਿੱਦਾਂ ਇਮਰਜ ਹੋ ਕੇ ਆਇਆ ਪੰਜਾਬ ਦੇ ਖਿਲਾਫ ਜਿਹੜਾ ਮੈਚ,
1: ਹਰ ਵਾਰੀ ਵਧੀਆ ਖੇਡਦਾ,
0: ਹਾਂਜੀ ਹਾਂ, ਤੇ ਮੈਨੂੰ ਲੱਗਦਾ ਕਈ ਇਹੋ ਜਿਹੇ ਪਲੇਅਰ ਹੈਗੇ ਨੇ ਜਿਹੜੇ ਵਧੀਆ ਖੇਲੇ ਨੇ, ਬਟ ਉਹਨਾਂ ਦਾ ਉਨਾ ਚਲੋ ਪਰਫਾਰਮੈਂਸ ਜਿਹੜੀ ਆ ਉਹ ਨਿਕਲ ਕੇ ਨਹੀਂ ਹੈ, ਬਟ ਸਰਪ੍ਰਾਈਜ਼ਿੰਗਲੀ ਭੁਵਨੇਸ਼ਵਰ ਕੁਮਾਰ,
1: ਮਤਲਬ ਆਪਾਂ ਜੇ ਬੋਲਰਾਂ ਦੀ ਗੱਲ ਕਰੀਏ ਤੇ ਜਿੱਥੇ ਹਰ ਇੱਕ ਬੋਲਰ ਦਾ ਜਲੂਸ ਨਿਕਲਿਆ ਵਾ,
0: ਹਾਂ, ਔਰ ਮੈਂ ਕਹਿੰਦਾ ਬੰਦੇ ਨੇ ਦੁਬਾਰਾ ਦਾਅਵੇਦਾਰੀ ਪੇਸ਼ ਕੀਤੀ ਆਪਣੀ ਬੇਮਾਈਟ, ਇੱਕ ਵਾਰੀ ਖਿਲਾ ਕੇ ਤਾਂ ਦੇਖੋ,
1: ਵੇਖੋ ਕੋਹਲੀ ਤੇ ਭੁਵਨੇਸ਼ਵਰ
0: ਜਿੱਦਾਂ ਅਰਸ਼ਦੀਪ ਦੇ ਬਾਰੇ ਕਿਹਾ ਜਾਂਦਾ ਨਾ ਕਿ ਨਵੀਂ ਬਾਲ ਦੇ ਨਾਲ ਵੀ ਰਿਵਰਸ ਸਵਿੰਗ ਕਰਵਾ ਦਿੰਦਾ ਹੈ, ਉਹੀ ਖਾਸੀਅਤ ਸੀ ਉਹਦੀ. ਔਰ ਉਹ ਬੜੇ ਚਲੋ ਲੋ ਪੇਸ 'ਤੇ ਸੀਗਾ, ਉਹਦੀ ਇੱਕ ਡਿਸਐਡਵਾਂਟੇਜ ਸੀ
1: ਸਪੀਡ ਘੱਟ.
0: ਹਾਂ, ਪਰ ਜਿਸ ਤਰੀਕੇ ਦੇ ਨਾਲ ਉਹ ਹੁਣ ਵੀ ਪਰਫੋਰਮੈਂਸ ਦੇ ਰਿਹਾ, ਲਾਈਨ ਲੈਂਥ, ਮਤਲਬ ਇੱਕ ਇੱਕ ਹੁੰਦਾ ਨਾ ਭਾਜੀ ਵੀ ਉਹਦਾ ਕਰਿਜ਼ਮਾ ਨਹੀਂ ਬਣ ਪਾਇਆ, ਮੈਂ ਹੀ ਇਜ਼ ਨੋਟ ਅ ਫੋਟੋ ਫਿਗਰ ਵੀ ਜਿਹਨੂੰ ਆਪਾਂ ਅਖਬਾਰ ਦੇ ਪਹਿਲੇ ਪੇਜ 'ਤੇ ਲਾ ਕੇ ਚਮਕਾ ਦਈਏ, ਦੇਖੋ ਅਭਿਸ਼ੇਕ ਸ਼ਰਮਾ ਇੱਕ ਪਾਸੇ ਭੁਵਨੇਸ਼ਵਰ ਕੁਮਾਰ ਹੈ, ਅਤੇ ਉਹ ਲੋਕਾਂ ਨੇ ਇਹੀ ਕਹਿਣਾ ਵੀ ਆਹ ਦੇਖ ਯਾਰ ਪਲੇਅਰ, ਹੈ ਨਾ, ਦੇਖਣ ਨੂੰ ਵੀ ਸੋਹਣਾ ਲੱਗਦਾ ਨਾ.
1: ਹਾਂ ਸਹੀ. ਫਾਈਨਲ ਕੀ ਲੱਗਦਾ, ਫਾਈਨਲ ਕਿਹੜੇ ਇਸ ਵਾਰੀ ਕਿਹਦੇ ਚਾਂਸ ਲੱਗਦੇ ਜ਼ਿਆਦਾ?
0: ਫਾਈਨਲ ਭਾਜੀ ਮੈਨੂੰ ਜਿਹੜਾ ਮੇਰੀ ਪਰਸਨਲ ਤੌਰ ਦੇ ਉੱਤੇ ਮੈਂ ਦੇਖਣਾ ਚਾਹੁੰਦਾ ਆਪਣਾ, ਉਹ ਮੈਂ ਚਾਹੁੰਦਾ ਵੀ ਆਰ ਸੀ ਬੀ ਅਤੇ ਆਪਣੇ ਸਨਰਾਈਜ਼ਰ ਹੈਦਰਾਬਾਦ.
1: ਅੱਛਾ,
0: ਹੈ ਨਾ, ਇਹ ਦੋਨੇ ਟੀਮਾਂ ਦਾ ਮੈਨੂੰ ਲੱਗਦਾ ਕਿ ਮੈਚ ਚੰਗਾ. ਉਹ ਗੁਜਰਾਤ ਦੇ ਵਿੱਚ ਆਈ ਡੋਂਟ ਨੋ ਵਾਈ, ਚਲੋ ਹੈਗੇ ਆ ਨੰਬਰ ਟੂ ਦੇ ਵਿੱਚ, ਉਹਨਾਂ ਦੇ ਵਿੱਚ ਹਜੇ ਵੀ ਨਾ ਉਹ ਫਿਨਿਸ਼ਿੰਗ ਨੋਚ ਵਾਲੀ ਜਿਹੜੀ ਅਪਰੋਚ ਹੈ ਉਹ ਹੈ ਨਹੀਂ. ਉਹ ਮੈਨੂੰ ਲੱਗਦਾ ਇਸ ਉਹ ਸ਼ੁਭਮਨ ਗਿੱਲ ਫੈਕਟਰ ਵੀ ਹੈ, ਕਿਉਂਕਿ ਉਹ ਸਾਨੂੰ ਕਈ ਇੰਡੀਆ ਵਾਲੇ ਮੈਚਿਸ ਦੇ ਵਿੱਚ ਵੀ ਦੇਖਿਆ ਵੀ ਐਨ ਐਂਡਲੇ ਓਵਰ ਦੇ ਵਿੱਚ ਆ ਕੇ ਜਿਹੜਾ ਡਿਸੀਜਨ ਮੇਕਿੰਗ ਉਹ ਬੜਾ ਕਰੂਸ਼ਲ ਹੈ, ਔਰ ਉਸ ਪੱਖੋਂ ਯੰਗ ਕੈਪਟਨ ਹੈ, ਅਤੇ ਉਹ ਚੀਜ਼ ਕਿਤੇ ਨਾ ਕਿਤੇ ਉਹ ਗੁਜਰਾਤ ਨੂੰ ਵੀ ਖਾਂਦੀ ਹੈ ਅਤੇ ਉਹ ਇੰਡੀਆ ਨੂੰ ਵੀ ਇਫੈਕਟ ਪਹਿਲਾਂ ਵੀ ਕੀਤਾ ਜਦੋਂ ਇੰਗਲੈਂਡ ਦੇ ਵਿੱਚ ਟੈਸਟ ਸੀਰੀਜ਼ ਹੋਈ ਹੈ.
1: ਮੈਂ ਤੇ ਵੇਹਣਾ ਜਿਹੜਾ ਬੰਦਾ ਜਿੱਤਦਾ ਹੋਵੇ ਨਾ ਤੇ ਜਿੱਤਦੇ ਕੈਪਟਨ ਵੀ ਸਾਰੇ ਤਾਰੀਫਾਂ ਹੀ ਕੈਪਟਨ ਦੀਆਂ ਕਰ ਰਹੇ ਹੁੰਦੇ ਆ, ਜਿੱਦਾਂ ਸ਼੍ਰੀ ਐਸ ਏ ਦੀਆਂ ਕਰ ਰਹੇ, ਤੇ ਜਦੋਂ ਹਾਰਨਾ ਸ਼ੁਰੂ ਹੁੰਦਾ ਉਦੋਂ ਕੈਪਟਨ ਦੇ ਸਿਰ ਫਿਰ ਜਿਹੜਾ ਹੋਵੇ ਤੇ ਡਿਸੀਜ਼ਨ ਹੀ ਆ, ਉਦੋਂ ਤੁਹਾਡਾ ਮੌਕੇ 'ਤੇ ਕੁਝ ਲਿਆ ਗਿਆ ਚੰਗਾ ਅਤੇ ਲਿਆ ਗਿਆ ਲਿਆ ਗਿਆ.
0: ਇੱਕ ਓਵਰ ਹੈ ਭਾਜੀ ਆਈ ਪੀ ਐਲ ਦੇ ਵਿੱਚ, ਖਾਸ ਕਰਕੇ ਜਿਹੜੇ ਅਖੀਰਲੇ ਪੰਜ ਓਵਰ ਨੇ ਨਾ 16ਵੇਂ ਓਵਰ ਤੋਂ ਲੈ ਕੇ 20ਵੇਂ ਤੱਕ, ਉਹਦੇ ਵਿੱਚ ਇੱਕ ਓਵਰ ਹੈ ਜਿਹੜਾ ਉਹ ਤੁਹਾਨੂੰ ਡਿਫਾਈਨ ਕਰ ਦੂਗਾ ਕਿ ਤੁਸੀਂ ਮੈਚ ਜਿੱਤਣਾ ਕਿ ਨਹੀਂ. ਇੰਨੀ ਕੁ ਗੇਮ
1: ਆਈ ਪੀ ਐਲ ਦੇ ਵਿੱਚ ਤਾਂ ਬਹੁਤ ਕੁਛ ਹੈ ਨਾ. ਮੈਨੂੰ ਪਤਾ ਨਹੀਂ ਕਿਉਂ ਇਹ ਲੱਗਦਾ ਵੀ ਜਿੱਦਾਂ ਆਈ ਪੀ ਐਲ ਵਾਲੀ ਜਿਹੜੀ ਹੈ ਨਾ, ਜੇ ਤਾਂ ਬਾਕੀ ਉੱਦਾਂ ਦੀ ਫਲੈਸ਼ ਗੇਮ ਆ ਅਤੇ ਫਿਰ ਵੈਬ ਸੂਰਿਆਵੰਸ਼ੀ, ਕਿਉਂਕਿ ਇਸ ਟਾਈਮ ਦੇ ਉੱਤੇ ਬੜਾ ਫਲੈਸ਼ੀ ਪਲੇਅਰ ਆ, ਬੜਾ ਵਿਕ ਰਿਹਾ, ਬੜਾ ਦਿਖ ਰਿਹਾ ਅਤੇ ਲੋਕ ਵੇਖਣਾ ਪਸੰਦ ਕਰ ਰਹੇ ਨੇ, ਫਿਰ ਪੂਰੀ ਪੂਰੀ ਕੋਸ਼ਿਸ਼ ਅਤੇ ਇਹੋ ਹੀ ਹੋਊਗੀ ਵੀ ਇਹ ਫਾਈਨਲ ਖੇਡੇ, ਉਦੋਂ ਤੱਕ ਇਹ ਮੋਮੈਂਟਮ ਜਿਹੜਾ ਬਣਾ ਕੇ ਰੱਖਿਆ ਜਾਊਗਾ ਵੀ, ਕਿਉਂਕਿ ਉਹਨੂੰ ਵੇਖਣ ਦੇ ਲਈ ਬੜੇ ਆ ਜਾਂਦੇ.
0: ਹਾਂ,
1: ਪਰ ਜਿੱਦਾਂ ਕੋਹਲੀ ਨੂੰ ਵੇਖਣ ਲਈ ਆ ਜਾਂਦੇ.
0: ਹਾਂ, ਕੋਹਲੀ ਨੂੰ ਵੇਖਣ ਲਈ ਆ ਜਾਂਦੇ, ਕੋਹਲੀ ਨੇ ਨੋ ਡਾਊਟ ਭਾਜੀ,
1: ਨੋ ਡਾਊਟ ਸਾਰੇ ਹੀ ਵੱਡੇ ਨੇ ਸਾਰੇ ਹੀ.
0: ਹਾਂ, ਪਰ ਮੇਰੇ ਖਿਆਲ ਦੇ ਵਿੱਚ ਭਾਜੀ ਦੇਖੋ ਪਰਫੋਰਮੈਂਸ ਵੀ ਉਹਨੇ ਭਾਜੀ ਕੱਲ੍ਹ ਦੇ ਮੈਚ ਵੀ 10 ਛੱਕੇ ਮਾਰੇ ਆ,
1: ਜੋ ਮਰਜ਼ੀ ਕਹੀ ਜਾਓ.
0: ਹਾਂ,
1: ਰਿਪੋਰਟ ਉਹਦਾ ਕੰਮ,
0: ਉਹ ਹੁਣ ਜਿਹੜੀ ਬਾਲ ਬਾਹਰ ਸਿੱਟਣੀ ਲਿਜਾ ਕੇ ਉਹ ਵੀ ਮਤਲਬ ਜੋਸ਼ ਹੇਜ਼ਲਵੁੱਡ ਦਾ ਉਹਨੇ ਪਿਛਲੀ ਵਾਰੀ ਕੀ ਹਾਲ ਕੀਤਾ, ਇੱਕ ਉਹ ਪਲੇਅਰ ਜਿਹਨੂੰ ਜਿਹੜਾ ਜਿਹਨੂੰ ਇਹ ਸਮਝਿਆ ਜਾਂਦਾ ਵੀ ਇਹਨੂੰ ਇਹਦੇ 'ਤੇ ਸਿੰਗਲ ਲੈ ਕੇ ਅਤੇ ਦੂਸਰੇ ਪਾਸੇ ਚਲੇ ਜਾਓ, ਸਟ੍ਰਾਈਕਰ ਰੋਟੇਟ ਕਰੀ ਜਾਓ, ਨਾ ਮਾਰਿਓ. ਪਰ ਉਹ ਜੋਸ਼ ਹੇਜ਼ਲਵੁੱਡ ਦਾ ਜੋ ਉਹਨੇ ਮਤਲਬ ਹਾਲ ਕੀਤਾ, ਸਰਪ੍ਰਾਈਜ਼ਿੰਗਲੀ ਤਾਂ ਲੱਗਦਾ ਵੀ ਯਾਰ ਇਹ ਬਾਕੀ 14-15 ਸਾਲ ਦਾ ਮੁੰਡਾ ਇਹਨੂੰ ਖੇਡ ਰਿਹਾ,
1: ਦੁਨੀਆ ਦਾ ਬੈਸਟ ਮੈਂ ਤਾਂ ਕਹੂੰਗਾ ਵੀ ਉਹ ਤੋਂ ਖਤਰਨਾਕ ਬੋਲਰ ਜਦੋਂ ਆਸਟ੍ਰੇਲੀਆ ਵੱਲੋਂ ਖੇਡਦਾ ਵਾ, ਇੰਡੀਆ ਵਾਲਿਆਂ ਕੋਲ ਖੇਡਿਆ ਨਹੀਂ.
0: ਜਿਹੜੀ ਆ ਸੀਰੀਜ਼ ਹੋਈ ਆ ਏਸ਼ੀਆਜ਼ ਦੇ ਵਿੱਚ, ਹੇਜ਼ਲਵੁੱਡ ਦੇ ਆਉਣ ਦੇ ਨਾਲ ਕਿੰਨਾ ਫਰਕ ਪਿਆ,
1: ਖੇਡੇ ਨਹੀਂ ਗਏ. ਚਲੋ ਖੈਰ, ਆਪਾਂ ਹੁਣ ਇਹ ਸੀ ਆਈ ਪੀ ਐਲ ਦੀਆਂ ਅਪਡੇਟ, ਅਤੇ ਸਮਾਂ ਇਜਾਜ਼ਤ ਨਹੀਂ ਦਿੰਦਾ ਆਈ ਪੀ ਐਲ ਦੇ ਉੱਤੇ, ਅਤੇ ਤੁਹਾਡਾ ਵੀ ਬੜਾ ਜੀ ਕਰਦਾ ਉਹ ਗੱਲਾਂ ਕਰਨ ਨੂੰ. ਫਿਰ ਕਿਸੇ ਦਿਨ ਆਪਾਂ ਕਰਾਂਗੇ ਕੁਛ ਇੱਕ ਮੈਸੇਜ, ਫਿਰ ਆਪਾਂ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ. ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਦਿਆ ਜੀ, ਕਾਫੀ ਦਿਨਾਂ ਬਾਅਦ ਦਿਆ ਜੀ ਤੁਹਾਡਾ ਮੈਸੇਜ ਆਇਆ, ਆਸ ਕਰਦੇ ਠੀਕ ਠਾਕ ਹੋਵੋਗੇ, ਰਾਜੀ ਖੁਸ਼ ਹੋਵੋਗੇ, ਮੈਸੇਜ ਕਰਦੇ ਰਿਹਾ ਕਰੋ, ਤੁਹਾਡੇ ਮੈਸੇਜ ਬਹੁਤ ਵੈਲਿਊਬਲ ਹੁੰਦੇ ਨੇ. ਸਤਿ ਸ਼੍ਰੀ ਅਕਾਲ ਕਹਿੰਦੇ ਨੇ ਅਮਰਿੰਦਰ ਭਾਅ ਜੀ, ਅਤੇ ਕਹਿੰਦੇ ਕਿ ਬਹੁਤ ਸੋਹਣੀ ਗੱਲਬਾਤ ਹੋ ਰਹੀ ਹੈ, ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਤੁਸੀਂ ਅਸ਼ੋਪਲੇ ਹੀ ਵੱਡੀਆਂ ਵੱਡੀਆਂ ਜੀਵਨ ਜਾਚਾਂ ਸਿਖਾ ਰਹੇ ਹੋ ਅਤੇ ਕਈ ਮੇਰੇ ਵਰਗਿਆਂ ਨੂੰ ਸਮਝਾ ਰਹੇ ਹੋ, ਅਤੇ ਆਖਰ ਕਮੀ ਕਿੱਥੇ ਰਹਿ ਗਈ ਹੈ, ਅਜਿਹੇ ਵਿਸ਼ੇ ਜ਼ਰੂਰ ਲੈ ਕੇ ਆਇਆ ਕਰੋ, ਬਹੁਤ ਧੰਨਵਾਦ ਅਤੇ ਜਿਉਂਦੇ ਵਾਸਤੇ ਰਹੋ. ਧੰਨਵਾਦ ਮੈਂਡੀ ਜੀ, ਸਤਿ ਸ਼੍ਰੀ ਅਕਾਲ ਕਹਿੰਦੇ, ਥੈਂਕਸ ਫੋਰ ਬ੍ਰਿੰਗਿੰਗ ਅਪ ਅ ਵੈਰੀ ਇੰਪੋਰਟੈਂਟ ਇਸ਼ੂ, ਕੋਜ਼ ਆਈ ਹੈਵ ਬੀਨ ਥਰੂ ਦਿਸ ਟਫ ਟਾਈਮ ਐਂਡ ਸੋਰਟ ਆਫ ਸਟਿਲ ਸਟਰਗਲਿੰਗ ਲਿਟਲ ਬਿਟ. ਕੋਈ ਚੱਕਰ ਨਹੀਂ, ਤੁਸੀਂ ਬਸ ਹੌਂਸਲਾ ਨਹੀਂ ਹਾਰਨਾ, ਤੁਸੀਂ ਸਾਨੂੰ ਪਤਾ ਲੱਗ ਜੇ ਪ੍ਰੋਬਲਮ ਹੈ ਕਿੱਥੇ ਤਾਂ ਫਿਰ ਬੰਦਾ ਸੋਲਵ ਵਾਲੇ ਪਾਸੇ ਵੀ ਆ ਜਾਂਦਾ. ਆਰ ਸੀ ਬੀ ਵਰਸਿਸ ਐਸ ਆਰ ਐਚ, ਵਿਨਰ ਵਿਲ ਬੀ ਐਸ ਆਰ ਐਚ.
0: ਅੱਛਾ,
1: ਇਹ ਆਪਣਾ ਦੱਸ ਰਹੇ ਨੇ ਸੈਮ ਜੀ.
0: ਓਕੇ,
1: ਚਲੋ ਜੀ, ਧੰਨਵਾਦ ਤੁਹਾਡਾ. ਅਤੇ ਆਪਣਾ ਬਲਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਬਹੁਤ ਚੰਗੇ ਵਿਚਾਰ ਜੀ, ਸੱਚੇ ਰਿਸ਼ਤੇ ਸਾਹਮਣੇ. ਕਹਿੰਦੇ ਨੇ ਕਿ ਕੋਈ ਨਹੀਂ ਸਿਖਾ ਸਕਦਾ, ਇਹ ਤੁਹਾਡੇ ਸੁਭਾਅ, ਤੁਹਾਡੇ ਪਰਿਵਾਰਕ ਪਿਛੋਕੜ ਦਾ ਸੁਮੇਲ ਹੁੰਦਾ. ਮੈਂ ਆਪ ਇਹ ਚੁਣਿਆ ਘਰ ਰਹਿ ਕੇ ਆਪਣੇ ਬੱਚਿਆਂ ਨੂੰ ਪਾਲਣਾ ਸਾਂਭਣਾ, ਅਤੇ ਜੋ ਨਿੱਘ ਮਾਂ ਦੇ ਸਕਦੀ ਹੈ ਚਾਈਲਡ ਕੇਅਰ ਦੇ ਵਿੱਚ ਨਹੀਂ ਮਿਲਦੀ. ਪਰ ਮੈਂ ਬਹੁਤ ਵਾਰੀ ਸੁਣਿਆ ਕਿ ਤੂੰ ਇੰਨਾ ਪੜ੍ਹ ਲਿਖ ਕੇ ਅਤੇ ਘਰ ਬੈਠੀ ਹੈ, ਮੈਂ ਆਪਣੀ ਚਾਲ ਚੱਲਣ ਵਿੱਚ ਮਸਤ ਹਾਂ, ਬਾਕੀ ਸਭ ਹਾਲਾਤ ਵੱਖਰੇ ਹੋ ਸਕਦੇ ਪਰ ਪਰਿਵਾਰ ਰਿਸ਼ਤਿਆਂ ਦੇ ਵਿੱਚ ਸਕੂਨ ਸਭ ਤੋਂ ਵੱਡੇ ਜ਼ਰੂਰੀ. ਧੰਨਵਾਦ ਭੈਣ ਜੀ, ਤੁਸੀਂ ਕੰਮ ਕਰ ਰਹੇ ਹੋ, ਭਾਵੇਂ ਤੁਸੀਂ ਪਰਿਵਾਰ ਪਾਲ ਰਹੇ ਹੋ, ਤੁਸੀਂ ਆਪਣੇ ਡਿਸੀਜ਼ਨ ਦੇ ਉੱਤੇ, ਤੁਸੀਂ ਤੁਹਾਨੂੰ ਆਪਣੇ ਆਪ ਨੂੰ ਫਖਰ ਹੋਣਾ ਚਾਹੀਦਾ, ਆਪਣੇ ਆਪ ਨੂੰ ਮਾਣ ਜਿਹੜਾ ਵੀ ਮੈਨੇਜ ਕਰ ਲਏ। ਹੁਣ ਕਈ ਮੈਂ ਇੱਦਾਂ ਦੇ ਵੇ ਨਾ ਦੋਵੇਂ ਹੀ ਇੰਨੀਆਂ ਸੋਹਣੀਆਂ ਚੀਜ਼ਾਂ ਮੈਨੇਜ ਕਰ ਲੈਂਦੇ ਨੇ ਵੀ ਬੜਾ ਵਧੀਆ ਉਹਨਾਂ ਨੂੰ, ਉਹਨਾਂ ਉਹ ਹੁੰਦਾ ਹੀ ਨਹੀਂ, ਮਲੂਮ ਹੀ ਨਹੀਂ ਹੁੰਦਾ।
0: ਬਿਲਕੁਲ,
1: ਪਰ ਗੱਲ ਉਦੋਂ ਆ ਜਦੋਂ ਆਪਾਂ ਮੰਨ ਲਓ ਕਰੀ ਵੀ ਜਾ ਰਹੇ ਹਾਂ ਜਾਂ ਨਹੀਂ ਵੀ ਕਰੀ ਜਾ ਰਹੇ ਅਤੇ ਲੋਕਾਂ ਦਾ ਮਹਿਸੂਸ ਵੀ ਕਰੀ ਜਾ ਰਹੇ, ਇਹਦਾ ਮਤਲਬ ਤੁਹਾਡੇ ਡਿਸੀਜ਼ਨ ਫਿਰ ਸੋਲਿਡ ਨਹੀਂ ਗਏ। ਇੱਕ ਲੈ ਲਿਆ ਡਿਸੀਜ਼ਨ, ਉਹਦੇ 'ਤੇ ਤੁਸੀਂ
0: ਸਟਿੱਕ ਰਹੋ,
1: ਹੈ ਨਾ, ਸਟਿੱਕ ਰਹੋ ਤੁਸੀਂ। ਵਧੀਆ ਲੱਗਾ ਸਾਰਾ ਸੁਣ ਕੇ ਹੁਣ ਤੱਕ, ਅੱਜ ਦਾ ਸ਼ੋਅ ਕਹਿੰਦੇ ਉੱਤਮ ਸੀ। ਜਸਵਾਲ ਸਾਹਿਬ ਧੰਨਵਾਦ ਤੁਹਾਡਾ। ਮਨਦੀਪ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਸੁਣ ਰਹੇ ਹਾਂ ਅਤੇ ਬਹੁਤ ਵਧੀਆ ਪ੍ਰੋਗਰਾਮ ਹੈ। ਅਤੇ ਜਸਕੀਰੇ ਜੀ ਮਾਫੀ ਚਾਹੁੰਦੇ, ਅੱਜ ਕੋਲ ਆਪਾਂ ਨਹੀਂ ਲੈ ਸਕੇ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ, ਕਹਿੰਦੇ ਬਿਊਟੀਫੁਲ ਟੋਪਿਕ ਸੀ ਅੱਜ ਦਾ ਅਤੇ ਵੈਰੀ ਵਾਸਟ ਟੋਪਿਕ, ਐਂਡਲੈਸ ਡਿਸਕਸ਼ਨ ਅਤੇ ਹੋ ਸਕਦਾ ਹੈ ਬਹੁਤ। ਮੇਲਜ਼ ਐਂਡ ਫੀਮੇਲਜ਼ ਆਰ ਸਫਰਿੰਗ ਅਤੇ ਲੇਡੀਜ਼ ਘਰ ਐਂਡ ਜੋਬ ਦੇ ਨਾਲ ਜੰਗਲ ਕਰਦੀਆਂ ਨੇ, ਜੰਗਲ ਕਰਦੀਆਂ ਨੇ, ਜੰਗਲ ਕਰਦੀਆਂ ਨੇ, ਜੰਗਲ ਕਰਦੀਆਂ ਨੇ, ਹਾਂ। ਅਤੇ ਬੰਦੇ ਫਾਈਨੈਂਸ਼ੀਅਲ ਮੈਟਰਸ ਐਂਡ ਆਫਿਸ, ਬਸ ਆਸ ਅਰਦਾਸ ਸਭ ਬੁੱਧੀ ਸਹੀ ਰਹੇ ਅਤੇ ਘਰ ਵਸਦੇ ਰਹਿਣ। ਬਿਲਕੁਲ ਜੀ, ਸਭ ਤੋਂ ਵੱਡੀ ਚੀਜ਼ ਇਹ ਹੈ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ, ਅਤੇ ਬਹੁਤ ਸੋਹਣੀ ਕਨਵਰਸੇਸ਼ਨ ਅਤੇ ਸਲੂਟ ਟੂ ਆਲ ਮੋਮਸ। ਇਟਸ ਮੋਰ ਹਾਰਡ ਟੂ ਰੇਜ਼ ਕਿਡ ਦੈਨ ਡੂਇੰਗ ਜੋਬ। ਇਟਸ ਨੋਟ ਈਜ਼ੀ, ਟੇਕ ਕੇਅਰ ਆਫ ਆਲ ਫੈਮਲੀਜ਼ ਐਂਡ ਸੈਕਰੀਫਾਈਸ ਦੇ ਹੈਵ ਓਨ ਹੈਲਥ, ਮੈਂਟਲ ਪੀਸ, ਦੇਅਰ ਡ੍ਰੀਮ। ਇਟਸ ਈਜ਼ੀ ਟੂ ਕ੍ਰਿਟੀਸਾਈਜ਼, ਆਈ ਵੋਂਟ ਡੈਡੀਕੇਟ ਦਿਸ ਪ੍ਰੋਗਰਾਮ ਟੂ ਮਾਈ ਮੋਮ ਐਂਡ ਵਾਈਫ। ਪਲੀਜ਼ ਪੋਡਕਾਸਟ 'ਤੇ ਅਪਲੋਡ ਕਰ ਦਿਓ। ਲਵ ਯੂ ਆਲ ਪ੍ਰੋਗਰਾਮ ਈਚ ਐਂਡ ਐਵਰੀ ਡੇ ਭਾਅ ਜੀ। ਥੈਂਕ ਯੂ, ਥੈਂਕ ਯੂ ਤੁਹਾਡਾ ਜੀ ਐਪਰੀਸ਼ੀਏਸ਼ਨ ਦੇ ਲਈ। ਅਤੇ ਆਪਾਂ ਪੋਡਕਾਸਟ ਦੇ ਉੱਤੇ ਜ਼ਰੂਰ ਪਾ ਦਾਂਗੇ। ਮੈਂ ਨਾਂ ਨਹੀਂ ਲੈਂਦਾ ਕਈਆਂ ਦੇ ਮੈਸੇਜ, ਹੋ ਸਕਦਾ ਪਰਸਨਲ ਹੋਣ, ਸੋ ਇਸ ਕਰਕੇ ਮੈਂ ਉੱਦਾਂ ਹੀ ਮੈਸੇਜ ਪੜ੍ਹ ਦਿੰਦਾ। ਕਹਿੰਦੇ ਕਿ ਜੇ ਤੁਸੀਂ ਆਰਟੀਕਲ ਸ਼ੇਅਰ ਕੀਤਾ ਹੈ ਤਾਂ ਉਸਦਾ ਲਿੰਕ ਭੇਜ ਦਿਓ। ਹਾਂਜੀ, ਆਪਾਂ ਜੋ ਤੁਹਾਡੇ ਨਾਲ ਪੜ੍ਹਿਆ ਜੀ, ਇਹ ਕੁਛ ਇੱਕ ਆਰਟੀਕਲਸ ਨੂੰ ਰਲਾ ਮਿਲਾ ਕੇ ਇੱਧਰੋਂ ਉੱਧਰੋਂ, ਅਤੇ ਇਹਦਾ ਲਿੰਕ ਤੁਹਾਨੂੰ ਆਪਾਂ ਜ਼ਰੂਰ ਦੇ ਦਿਆਂਗੇ। ਕੋਲਾਵਰੀ ਦੀ ਸੌਂਗ ਮੇ ਬੀ, ਥੈਂਕ ਯੂ। ਅਤੇ ਹਰਭਜਨ ਸ਼ੇਰਾ ਕਹਿੰਦੇ ਮੁੜ ਕੇ ਨਹੀਂ ਦੇਖਿਆ, ਚਲੋ ਕੋਈ ਗੱਲ ਨਹੀਂ ਜੀ, ਵੇਖ ਲਿਓ ਅੱਜ ਤੁਸੀਂ ਯੂਟਿਊਬ 'ਤੇ ਹੋਣਾ। ਹਾਂਜੀ ਭਾਅ ਜੀ ਕਹਿੰਦੇ ਕਿ ਬਹੁਤ ਜ਼ਿਆਦਾ ਸੋਹਣਾ ਸੌਂਗ, ਸੁਣਿਆ ਸੌਂਗ ਛੋਟੇ ਹੁੰਦੇ। ਅੱਛਾ, ਉਹ ਉੱਥੇ ਹੁਣ ਚੱਲ ਗਏ ਆਪਾਂ ਪੜੋਸਣ ਪੜੋਸਣ ਦੇ। ਟਾਈਗਰ ਜੀ ਕਹਿੰਦੇ ਕਿ ਆਸ ਕਰਦੇ ਸਭ ਠੀਕ ਠਾਕ ਹੋਊਗਾ, ਕੱਲ੍ਹ ਦਾ ਡਿਨਰ ਇਹਨਾਂ ਦਾ ਸੀ ਸਪੈਸ਼ਲ ਪੀਜ਼ਾ। ਸਹੀ,
0: ਅੱਛਾ, ਕਿਆ ਬਾਤ ਹੈ।
1: ਅਤੇ ਮੈਨੂੰ ਲੱਗਦਾ ਜਸਵਾਲ ਸਾਹਿਬ ਨਾਲ ਗਏ ਕੱਲ੍ਹ ਤੁਸੀਂ, ਹੈ ਨਾ, ਬਹੁਤ ਬਹੁਤ ਵਧੀਆ ਕਹਿੰਦੇ ਅੱਜ ਦੀ ਗੱਲਬਾਤ। ਅਤੇ ਅਮਨ ਸੋਹਤਾ ਜੀ ਕਹਿੰਦੇ ਕਿ ਵੈਲ ਡਨ ਟੂਡੇ ਟੋਪਿਕ ਅਤੇ ਕੀਪ ਇਟ ਅਪ ਬੋਇਜ਼।
0: ਅਤੇ
1: ਘੁੰਮਣ ਸਾਹਿਬ ਕਹਿੰਦੇ ਨੇ ਕਿ ਕਹਿੰਦੇ ਗਰਮੀਆਂ ਵਿੱਚ ਗਰਮੀ ਨਾ ਲੱਗੇ ਅਤੇ ਸਰਦੀਆਂ ਵਿੱਚ ਹੁਣ ਠੰਡ ਥੋੜ੍ਹੀ ਥੋੜ੍ਹੀ ਖੁੱਲ੍ਹ ਗਈ ਹੈ, ਜੂਨ ਹੀ ਲੱਗੇ ਸੀ ਉੱਤੋਂ ਆਰ ਬੀ ਆਈ ਦੇ ਬਜਟ ਵਧਾ ਦਿੱਤੀ ਅਤੇ ਕਰਜ਼ੇ ਦੀ ਪੰਡ। ਬਚਪਨ ਵਿੱਚ ਆਈਸਕ੍ਰੀਮ ਅਤੇ ਬਰਫੀ ਨੂੰ ਤਰਸਦੇ ਰਹਿ ਗਏ ਅਤੇ ਹੁਣ ਆਇਆ ਸੀ ਖਾਣ ਦਾ ਸਮਾਂ ਅਤੇ ਡਾਕਟਰ ਨੇ ਘਟਾ ਦਿੱਤੀ ਗੱਭਰੂ ਦੀ ਖੰਡ। ਲੰਮਾ ਸਮਾਂ ਪ੍ਰਦੇਸ਼ ਦੇ ਵਿੱਚ ਰਹਿ ਕੇ ਪਤਾ ਨਹੀਂ ਲੱਗਾ ਕਦੋਂ ਪੈ ਗਈ ਭਾਈਆਂ ਭਾਈਆਂ ਵਿੱਚ ਜ਼ਮੀਨਾਂ ਦੀ ਵੰਡ। ਕਹਿੰਦਾ ਘੁੰਮਣ ਅਜੋਕੇ ਸਮੇਂ ਦੀ ਰਫ਼ਤਾਰ ਨੇ ਢਿੱਲੀ ਕਰ ਦੇਣੀ ਪਿਆਰ ਮੁਹੱਬਤ ਇਤਫਾਕ ਦੀ ਗੰਢ। ਧੰਨਵਾਦ ਜੀ ਤੁਹਾਡਾ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਪ੍ਰੋਗਰਾਮ ਗੋਇੰਗ ਰੀਅਲੀ ਗੁੱਡ ਅਤੇ ਸਲੀਪ ਐਂਡ ਰਿਲੈਕਸ ਐਂਡ ਫਾਈਨੈਂਸ਼ੀਅਲ ਈਅਰ ਸੇਲ ਦਿੰਦੇ ਤਾਂ ਦੱਸ ਦਿਓ ਵੀ 50% ਡਿਸਕਾਊਂਟ ਚੱਲ ਰਿਹਾ ਐਪਿੰਗ ਸਟੋਰ ਦੇ ਵਿੱਚ ਅਤੇ ਰੇਡੀਓ ਹਾਂਜੀ ਦੇ ਐਪ।
0: ਸਟ੍ਰੈਸ ਫਰੀ ਗੱਦੇ,
1: ਹਾਂ, ਸਟ੍ਰੈਸ ਫਰੀ ਗੱਦੇ, ਆਰਾਮ ਨਾਲ ਉਸ ਵੇਲੇ ਪਿਓਗੇ ਉਸੇ ਵੇਲੇ ਸੌਂ ਜਾਓਗੇ, ਸਟ੍ਰੈਸ ਭੁੱਲ ਜਾਓਗੇ। ਤੁਸੀਂ ਪੈਣਾ ਅਤੇ ਸੌਣਾ, ਉੱਠਣਾ ਅਤੇ ਫਰੈਸ਼ ਉੱਠਣਾ,
0: ਫਰੈਸ਼ ਉੱਠਣਾ।
1: ਅਤੇ ਇੱਕ ਬੈੱਡ ਦੇ ਉੱਤੇ ਕਹਿੰਦੇ ਕਿ ਇੱਕ ਮੈਟਰਸ ਫਰੀ ਦੇਵਾਂਗੇ ਜੇ ਰੇਡੀਓ ਹਾਂਜੀ ਦੀ ਰੈਫਰੈਂਸ ਦਿਓਗੇ ਤਾਂ। ਧੰਨਵਾਦ ਜੀ ਤੁਹਾਡਾ। ਲੈ ਗਿਆ ਸੋ ਲੈ ਗਿਆ, ਰਹਿ ਗਿਆ ਸੋ ਰਹਿ ਗਿਆ, ਲੁੱਟ ਲੁੱਟ ਲੁੱਟ, ਫਾਈਨੈਂਸ਼ੀਅਲ ਈਅਰ ਦੀ ਲੁੱਟ, ਸਲੀਪ ਐਂਡ ਰਿਲੈਕਸ। ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ, ਤੇ ਬਹੁਤ ਟਰੂ। ਕਹਿੰਦੇ ਕਿ ਇਹ ਗੱਲ ਮੇਰੀ ਭਾਂਜੀ ਵੀ ਆ ਅਤੇ ਉਹ ਕੈਨੇਡਾ ਦੇ ਵਿੱਚ ਆ ਅਤੇ ਕਹਿੰਦੀ ਆ ਕਿ ਮੈਂ ਵਿਆਹ ਨਹੀਂ ਕਰਾਉਣਾ, ਬਹੁਤ ਕਾਰਨ ਸਿਮਲ ਰਿਹਾ ਜੋ ਤੁਸੀਂ ਦੱਸੇ ਵੀਰ ਜੀ। ਅੱਛਾ, ਇਹਦਾ ਇੱਕ ਚੀਜ਼ ਮੈਂ ਭੁੱਲ ਗਿਆ ਕਹਿਣੀ, ਬੜਾ ਕੁਛ ਨਾ ਜਿਹੜਾ ਮਾਹੌਲ ਦੇ ਵਿੱਚ ਜਦੋਂ ਬਹੁਤ ਇੱਦਾਂ ਦੀਆਂ ਗੱਲਾਂ ਹੁੰਦੀਆਂ ਅਤੇ ਸਾਡੇ ਬੱਚਿਆਂ ਦੇ ਉੱਤੇ ਨਾ ਐਵੇਂ ਹੀ ਰੰਗ ਚੜ੍ਹ ਜਾਂਦਾ। ਸਾਡੇ ਬੱਚੇ ਕਈ ਕੱਚੇ ਨੇ, ਉਹਨਾਂ ਦੇ ਉੱਤੇ ਗੋਰੇ ਸਮਾਜ 'ਚ ਜਦੋਂ ਇੱਦਾਂ ਦੀਆਂ ਡਿਸਕਸ਼ਨਾਂ ਹੁੰਦੀਆਂ ਨਾ ਇੰਸਟਾਗ੍ਰਾਮ ਦੇ ਉੱਤੇ ਆ, ਮਤਲਬ ਹੋਰ ਲੱਲੇ ਭੱਬਿਆਂ ਦੇ ਉੱਤੇ, ਅਤੇ ਸਾਡੇ ਨਿਆਣਿਆਂ ਦਾ ਕੋਈ ਉੱਦਾਂ ਦਾ ਐਕਸਪੀਰੀਅੰਸ ਨਹੀਂ ਹੁੰਦਾ ਕੋਈ ਐਡਾ ਮਾੜਾ, ਉਹਨਾਂ ਦੇ ਮਾਂ ਪਿਓ ਚੰਗਾ ਭਲਾ ਕਰ ਰਹੇ ਹੁੰਦੇ ਆ, ਪਰ ਉਹ ਐਵੇਂ ਹੀ ਆਪਣੇ ਆਪ ਨੂੰ ਮੋਡ ਸ਼ੋਅ ਕਰਨ ਦੇ ਚੱਕਰ 'ਚ ਜਿੱਦਾਂ ਆਪਣੇ ਨਹੀਂ ਕਈ ਸਲੈਂਗ ਚੇਂਜ ਕਰ ਪੈਂਦੇ, ਹਾਂ, ਅਤੇ ਉਹਨਾਂ ਦੇ ਅੰਦਰ ਨਹੀਂ ਉਹ ਚੀਜ਼ ਹੁੰਦੀ ਵੀ ਅਸੀਂ ਕਰਾਉਣਾ ਜਾਂ ਨਹੀਂ ਕਰਾਉਣਾ, ਪਰ ਐਵੇਂ ਪਰ ਜਿਹੜੀਆਂ ਚੀਜ਼ਾਂ ਆਪਾਂ ਕਹਿੰਦੇ ਕਹਿੰਦੇ ਕਹਿੰਦੇ ਕਹਿੰਦੇ ਹੀ ਆਪਾਂ ਆਪਣੇ ਆਪ 'ਚ ਲੈ ਆਉਂਦੇ
0: ਹਾਂ,
1: ਇਹ ਵੀ ਬੜੀ ਖਤਰਨਾਕ ਹੈ, ਹੈ ਨਾ। ਸੋ ਜਦੋਂ ਕੋਈ ਇੱਦਾਂ ਦੀ ਗੱਲ ਕਰਦਾ ਹੁੰਦਾ ਨਾ, ਜਦੋਂ ਤੁਹਾਨੂੰ ਪਤਾ ਹੋਵੇ ਵੀ ਇੱਦਾਂ ਦੀ ਬਿਰਤੀ ਨਹੀਂ ਆ, ਉੱਦਾਂ ਕੁੜੀ ਬੀਬੀ ਆ, ਸਾਰਾ ਕੁਛ ਠੀਕ ਆ, ਇੱਕ ਤਾਂ ਤੁਹਾਨੂੰ ਸਮਝ ਲੱਗ ਜੇ ਵੀ ਐਵੇਂ ਸਵਾਦ ਲੈਣ ਨੂੰ ਕਹੀ ਜਾਂਦੀ, ਅਤੇ ਅਗਲੀ ਵਾਰੀ ਉਹ ਗੱਲ ਛੇੜਨੀ ਨਹੀਂ ਤੁਸੀਂ, ਵਾਰ ਵਾਰ ਉਹਨੂੰ ਕਹਿਣ ਦਾ ਮੌਕਾ
0: ਹੀ ਨਹੀਂ ਪਾਉਣਾ,
1: ਹਾਂ, ਟੋਪਿਕ ਹੀ ਨਾ ਦਿਓ ਉਹਨੂੰ। ਇਹ ਬਦੋ ਬਦੀ ਸੌਂਗ ਰਾਹਤ ਫਤਿਹ ਲਈ ਚਾਹਤ ਫਤਿਹ ਅਲੀ ਖਾਨ, ਸੁਖਵਿੰਦਰ ਭੈਣ ਜੀ, ਮੰਨਣਾ ਪਊਗਾ ਤੁਹਾਨੂੰ, ਹੈ ਨਾ,
0: ਬੁਝਾਰਤਾਂ ਤੋਂ ਲੈ ਕੇ,
1: ਹਾਂ, ਇਹ ਨਹੀਂ ਛੱਡਦੇ ਕਿਸੇ ਚੀਜ਼ ਨੂੰ। ਮੈਸੇਜ ਸੀਗਾ ਮੈਂ ਨਾਂ ਤੋਂ ਬਿਨਾਂ ਚਲੋ ਮੈਂ ਲਾਸਟ ਵਿੱਚ ਕਰਦਾ ਜੀ ਗੱਲ ਤੁਹਾਡਾ ਜੋ ਮਸਲਾ ਵਾ ਮੈਂ ਇਹ ਹੱਲ 'ਤੇ ਸ਼ਾਇਦ ਪਤਾ ਨਹੀਂ 100% ਕਰ ਸਕਦਾ ਜਾਂ ਨਹੀਂ ਕਰ ਸਕਦਾ ਪਰ ਚਲੋ ਆਪਾਂ ਜੋ ਸਰ ਦਾ ਬੰਦਾ ਜੋ ਮੇਰਾ ਮਤ ਕਹਿੰਦੀ ਉਸ ਹਿਸਾਬ ਦੇ ਨਾਲ ਆਪਾਂ ਗੱਲ ਕਰ ਲਾਂਗੇ ਪਰਮਿੰਦਰ ਜੀ ਕਹਿੰਦੇ ਕਿ ਬਹੁਤ ਵਧੀਆ ਟੋਪਿਕ ਅਤੇ ਸਿਮਰਨ ਜੀ ਕਹਿੰਦੇ ਕਿ ਬਹੁਤ ਹੋਪ ਯੂ ਭਾਜੀ ਇਜ਼ ਵਨ ਆਫ ਦਾ ਬੈਸਟ ਡਿਸਕਸ਼ਨ ਬੜੀ ਸੋਹਣੀ ਅਤੇ ਓਨੈਸਟ ਡਿਸਕਸ਼ਨ ਥੈਂਕ ਯੂ ਧੰਨਵਾਦ ਤੁਹਾਡਾ ਸਿਮਰਨ ਜੀ ਸੁਰਿੰਦਰ ਜੀ ਕਹਿੰਦੇ ਨੇ ਇੱਕ ਚੁੱਪ ਅਤੇ 100 ਸੁੱਖ ਸੁਰਿੰਦਰ ਚਾਵਲਾ ਜੀ ਕਹਿੰਦੇ ਨੇ ਧੰਨਵਾਦ ਜੀ ਤੁਹਾਡਾ ਮਤਲਬ ਇਹ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਜੀ ਪਰ ਚਲੋ ਸਰ ਸਮੱਸਿਆ ਇਹ ਆ ਵੀ ਹਰ ਇੱਕ ਥਾਂ ਦੇ ਉੱਤੇ ਵੀ ਚੁੱਪ ਨਹੀਂ ਕੰਮ ਆਉਂਦੀ ਜਿੱਥੇ ਬਹੁਤਾ ਚੀਕ ਝਾੜਾ ਵਾ ਉੱਥੇ ਚੁੱਪ ਕੰਮ ਆਉਂਦੀ ਆ ਜਿੱਥੇ ਬਹੁਤ ਹੀ ਚੁੱਪ ਆ ਉੱਥੇ ਬੋਲਣਾ ਕੰਮ ਆਊਗਾ ਸੋ ਬੈਲੈਂਸ ਆਲਵੇਜ਼ ਇਹ ਬਹੁਤ ਜ਼ਰੂਰੀ ਆ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਗੱਲਬਾਤ ਅਸੀਂ ਆਪਣੇ ਬੱਚਿਆਂ ਨੂੰ ਇਹੋ ਹੀ ਸਿਖਾ ਦਿੰਦੇ ਕਈ ਵਾਰੀ ਧੀਆਂ ਨੂੰ ਇਹੋ ਹੀ ਸਿਖਾ ਦਿੰਦੇ ਵੀ ਬੋਲਣਾ ਨਹੀਂ ਪੁੱਤ ਆਰਾਮ ਨਾਲ ਚੁੱਪ ਕਰਕੇ ਟਾਈਮ ਕੱਢ ਲਈਦਾ ਕੱਢ ਲਈਦਾ ਕਈ ਵਾਰੀ ਉਹਨਾਂ ਦੀ ਚੁੱਪ ਹੀ ਉਹਨਾਂ ਦੇ ਲਈ ਜ਼ਹਿਰ ਬਣ ਜਾਂਦੀ
0: ਸਹੀ ਗੱਲ
1: ਜਿੱਥੇ ਵਾਜਬ ਲੋੜ ਆ ਅਤੇ ਕਈ ਵਾਰੀ ਆਪਾਂ ਉਹਨਾਂ ਨੂੰ ਉਹਨਾਂ ਦੇ ਉੱਤੇ ਆਪਾਂ ਜਿੰਦਰਾ ਲਾਉਂਦੇ ਹੀ ਨਹੀਂ ਆ ਚੇਪੀ ਲਾਉਂਦੇ ਹੀ ਨਹੀਂ ਉਹਨਾਂ ਦੇ ਮੂੰਹ 'ਤੇ ਸੋ ਕਈ ਸਿਲਸਿਲਿਆਂ ਦੇ ਵਿੱਚ ਤਸਮੇ ਵਾਲੇ ਬੂਟ ਬਣਨਾ ਚੰਗਾ ਕਈਆਂ 'ਚ ਗਰਗਾਬੀ ਚੰਗੀ
0: ਸਤਿ ਸ਼੍ਰੀ ਅਕਾਲ ਸਾਡੇ ਹੱਸਣੇ ਨੂੰ ਗਲਤ ਨਾ ਸਮਝਿਆ
1: ਸਤਿ ਸ਼੍ਰੀ ਅਕਾਲ ਜੀ ਕਹਿੰਦੇ ਬਹੁਤ ਵਧੀਆ

0: ਕੱਪ ਛੋਟਾ ਹੀ
1: ਧਰੀ ਜਾਂਦਾ ਨਾ ਉਹਦਾ ਉਹਦਾ ਕੱਪ ਮੈਨੂੰ ਨਾ ਪਹਿਲਾਂ ਏਦਾਂ ਫੀਲ ਹੁੰਦਾ ਸੀ ਏਦਾਂ ਦਾ ਜਿੱਦਾਂ ਘਰ ਦੇ ਬਾਹਰ ਲੱਗਾ ਹੁੰਦਾ ਫਾਊਂਟੇਨ ਉੱਤੋਂ ਧਾਰ ਜੀ ਪਈ ਜਾਂਦੀ ਥੱਲੇ ਫਿਰ ਵਾਪਸ ਜਾਈ ਜਾਂਦਾ ਨਹੀਂ ਬੰਦਾ ਰੱਖਿਆ ਜੀ ਉਹਨੇ ਪਾ ਪਿੱਛੋਂ ਪਾਉਂਦਾ ਉਹਦੇ ਨਾਲ ਕਈ ਕਦੀ ਨਾ ਗੱਲ ਵੀ ਕਰਦਾ ਨੀਗੀ ਜੀ ਉਹ ਪਤਾ ਨੀ ਕਾੜੀ ਪਰ ਗੱਲ ਭਾਵੇਂ ਉਹਦਾ ਮੈਂ ਇੱਕ ਚੀਜ਼ ਵੇਖੀ
0: ਪਿੱਛੇ ਜਾ ਕੇ ਚੈੱਕ ਕਰੀ ਸਟੋਵ ਹੀ ਨਾ
1: ਨਹੀਂ ਮੈਂ ਇੱਕ ਚੀਜ਼ ਵੇਖੀ ਆ ਉਦਣ ਉਹ ਗੱਲ ਭਾਵੇਂ ਨਾ ਗੁੱਸੇ ਜਿਹੀ ਵਾਲੀ ਪਤਾ ਲੱਗਣ ਡਿਆ ਹੁੰਦਾ ਤੁਹਾਨੂੰ ਗੱਲ ਭਾਵੇਂ ਉਹ ਗੁੱਸੇ ਜਿਹੀ ਵਾਲੀ ਹੋਵੇ ਨਾ ਮਾਮਾ ਮਾਮਾ ਮਾਈਕ ਨੀ ਚੱਲ ਰਿਹਾ ਤੇ ਤਾਂ ਵੀ ਹੱਸ ਕੇ ਕਰ ਰਹਿੰਦਾ
0: ਉਹ ਇੱਕ ਪਹਿਲਾਂ ਤਾਂ ਤਬਲੇ ਵਾਲੇ ਦੀ ਵੀ ਲੱਗੀ ਉਦਣ ਨਾ ਥੋੜੀ ਜਿਹੀ ਤੇ ਉਹ ਵੀ ਉਹਨੇ ਕਰਕੇ
1: ਸਾਡੇ ਵਰਗੇ ਇੰਜੋਏ ਥੋੜੀ ਕਰ ਰਹੇ ਸਾਡੇ ਵਰਗੇ ਤਾਂ ਆਹ ਚੀਜ਼ਾਂ ਵੇਖ ਕੱਢੇ ਹੁੰਦੇ ਆ ਥੈਂਕ ਯੂ ਜੀ ਮੈਸੇਜ ਜਿਹੜਾ ਇੱਕ ਮੈਂ ਗੱਲ ਕਰ ਰਿਹਾ ਇਸ ਤੋਂ ਬਾਅਦ ਇਜਾਜ਼ਤ ਲੈਂਦੇ ਹਾਂ ਕਿ ਜਿਹੜੀ ਆਪਾਂ
0: ਅੱਛਾ ਨਾਲ ਹੀ ਉਸ ਤੋਂ ਬਾਅਦ ਉਹਨੇ ਗਾਣਾ ਵੀ ਲਾਤਾ ਸੋਰੀ ਕਿਤੇ ਤੇਰਾ ਰੁੱਤ
1: ਕੱਟਦਾ ਤੇ ਪਿੱਛੇ ਤੈਨੂੰ ਜਾ ਕੇ ਦੱਸੂਗਾ ਕਿ ਜਦੋਂ ਸ਼ੋ ਮੁੱਕਿਆ ਤੇ ਮੁੱਕਿਆ ਤੇ ਫਿਰ ਤੈਨੂੰ ਦੱਸੂਗਾ ਤੂੰ ਛੇਤੀ ਕਿਉਂ ਨੀ ਚੁੱਕਿਆ ਅਤਾੜੀਆਂ ਚੁੱਕਿਆ ਤਬਲਾ ਟਾਈਮ ਨਾ ਨੀ ਵੱਜਿਆ ਵੈਰੀਆ ਵੈਸੇ ਉਹਦਾ ਇੱਦਾਂ ਹੀ ਸਰਦਾ ਸੁਰਦਾ ਜਾਂਦਾ ਐਵੇਂ ਨੀ ਸਰਦਾ ਭਾਈ ਹੁੰਦੀ ਆ ਗੱਲ ਬੰਦੇ ਚ ਇੱਦਾਂ ਨੀ ਗੱਲ ਬਣਦੀ ਤੇ ਜੀ ਧੰਨਵਾਦ ਤੁਹਾਡਾ ਤੇ ਮਿਹਰਬਾਨੀ ਅੱਛਾ ਇੱਕ ਮੈਸੇਜ ਸੀਗਾ ਇਹਨਾਂ ਦਾ
0: ਹਾਂਜੀ
1: ਇਹਨਾਂ ਦਾ ਗਿਲਾ ਆ ਵੀ ਆਪਾਂ ਜਿੱਦਾਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਵਿੱਚ ਵਿਚਾਲੇ ਆਪਾਂ ਛੱਡ ਦਿੰਦੇ ਹਾਂ ਜਿੱਦਾਂ ਉਦੋਂ ਕੰਕਲੂਡ ਨਹੀਂ ਕਰਦੇ ਤੇ ਇਹਨਾਂ ਨੇ ਸੂਈ ਧਰੀ ਆ ਵੀ ਜਿਹੜਾ ਆਪਾਂ ਉਹ ਗੱਲ ਕਰ ਰਹੇ ਹਾਂ ਵੀ ਜਿਹੜੀ ਚੁੱਪ ਦੀ ਵੀ ਆਉਂਦੇ ਵੀ ਫਿਰ ਉਹਦਾ ਹੱਲ ਕੀ ਆ ਜਦੋਂ ਕੋਈ ਸੁਣਦਾ ਨਾ ਹੋਵੇ ਤੇ ਹੱਲ ਕੀ ਆ ਤੇ ਵੇਖੋ ਇਹ ਤੇ ਆਪਣੀ ਆਪਣੀ ਹੁਣ ਜਿੰਨਾ ਚਿਰ ਪੂਰਾ ਗੱਡੀ ਨੂੰ ਖੋਲ੍ਹਣਾ ਨਾ ਲਿਆ ਜਾਵੇ ਉਹਨਾਂ ਚਿਰ ਤੱਕ ਬਾਹਰੋਂ ਵੇਖ ਕੇ ਤੇ ਵੇਖੋ ਮਕੈਨਿਕ ਨਹੀਂ ਦੱਸ ਸਕਦਾ ਵੀ ਉਹਦਾ ਹੱਲ ਕੀ ਆ ਉਹਦੀ ਬੈਟਰੀ ਪੈਣ ਵਾਲੀ ਆ ਕਿ ਉਹਦਾ ਇੰਜਣ ਹੀ ਖਰਾਬ ਹੋ ਗਿਆ ਵਾ ਕਿ ਉਹਦਾ ਕੀ ਆ ਨਾ ਉਹ ਤੇ ਮਕੈਨਿਕ ਕੋਲ ਜਾਓਗੇ ਤੁਸੀਂ ਅਸੀਂ ਕੋਈ ਸਪੈਸ਼ਲਿਸਟ ਨਹੀਂ ਆ ਸੋ ਜਿੰਨਾ ਚਿਰ ਤੁਸੀਂ ਸਾਰਾ ਦਿਲ ਨਹੀਂ ਖੋਲਦੇ
0: ਨਾਲੇ ਵਨ ਸਾਈਜ਼ ਫਿਟਸ ਆਲ ਵਾਲਾ ਨਹੀਂ ਨਾ ਕੰਮ ਹੈਗਾ
1: ਹਾਂ ਇਹ ਉਹ ਨਹੀਂ ਜਿੱਦਾਂ ਆਪਾਂ ਅੱਗੇ ਗੱਲ ਕੀਤੀ ਹੈ ਮਤਲਬ ਕਿਸੇ ਨੂੰ ਤਸਮਿਆਂ ਵਾਲੇ ਬੂਟ ਚੰਗੇ ਲੱਗਦੇ ਕਿਸੇ ਨੂੰ ਖੁੱਲ੍ਹੀ ਜੁੱਤੀ ਚੰਗੀ ਲੱਗਦੀ ਕਿਸੇ ਨੂੰ ਚੱਪਲਾਂ ਚੰਗੀਆਂ ਲੱਗਦੀਆਂ ਜਦੋਂ ਪੈਰ ਸੁੱਜੇ ਤਾਂ ਉਹਨੂੰ ਚੱਪਲਾਂ ਪਾਉਣੀਆਂ
0: ਪੈਣੀਆਂ ਜਿੱਦਾਂ ਮੈਨੂੰ ਇੱਕ ਵਾਰੀ ਕਿਸੇ ਫਿਜ਼ੀਓ ਨੇ ਕਿਹਾ ਸੀ ਕਹਿੰਦਾ ਤੁਹਾਨੂੰ ਆਪਣੀ ਬਾਡੀ ਦੇ ਨਾ ਆਪ ਡਿਟੈਕਟਿਵ ਬਣਨਾ ਪੈਂਦਾ ਉਹ ਮਾਈਂਡ 'ਤੇ ਵੀ ਲਾਗੂ ਹੁੰਦੀ ਹੈ ਸਿਚੁਏਸ਼ਨ 'ਤੇ ਵੀ ਲਾਗੂ ਹੁੰਦੀ ਹੈ ਉਹਦੇ ਆਪ ਡਿਟੈਕਟਿਵ ਬਣੋ ਪਛਾਣੋ ਵੀ ਹੈ ਕਿੱਥੇ
1: ਬੈਸਟ ਇਹੋ ਹੀ ਆ ਆਪਣੇ ਡਾਕਟਰ ਆਪ ਹੈ ਨਾ ਹੁਣ ਜੇ ਚੁੱਪ ਦੀ ਤੁਸੀਂ ਗੱਲ ਕੀਤੀ ਤਾਂ ਮੈਂ ਤਾਂ ਇੰਨਾ ਕੁ ਕਹੂੰਗਾ ਵੀ ਜਿੱਥੇ ਜੇ ਮੈਨੂੰ ਸਮਝ ਲੱਗਣ ਡਈ ਆ ਤੁਸੀਂ ਟਕੋਰ ਕਰ ਰਹੇ ਹੋ ਵੀ ਜੇ ਸਾਇਲੈਂਟ ਵਾਰ ਤੁਹਾਡੇ ਚੱਲ ਰਹੀ ਆ ਮੰਨ ਲਓ ਜਿਹੜੀ ਮੈਨੂੰ ਲੱਗਦਾ ਉਸੇ ਦੇ ਬਾਰੇ ਗੱਲ ਕਰ ਰਹੇ ਆ ਵੀ ਰੌਲੇ ਰੱਪੇ ਵਾਲੇ ਨਾਲੋਂ ਜਿਹੜੀ ਦੂਸਰੀ ਖਤਰਨਾਕ ਆ ਅਤੇ ਉਹਦੇ ਵਿੱਚ ਮੈਂ ਨਹੀਂ ਕਹੂੰਗਾ ਵੀ ਹੁਣ ਤੁਸੀਂ ਫਿਰ ਰੌਲਾ ਰੱਪਾ ਪਾਉਣਾ ਸ਼ੁਰੂ ਕਰ ਦਿਓ ਉਹਦੇ ਵਿੱਚ ਤੁਸੀਂ ਖੁੱਲ੍ਹ ਕੇ ਗੱਲ ਕਰ ਲਓ ਮਤਲਬ ਸਾਡੇ ਕੋਲ ਦੋ ਰਾਹ ਆ ਨਾ ਮੰਨ ਲਓ ਇੱਕ ਤੁਸੀਂ ਚੁੱਪ ਕੀਤੇ ਹੋ ਚੁੱਪ ਚਪੀਤੇ ਇੱਕ ਦੂਸਰੇ ਨਾਲ ਗੁੱਸਾ ਕੱਢ ਰਹੇ ਹੋ ਹੈ ਨਾ ਵੀ ਕੰਮ ਵੀ ਕਰੀ ਜਾ ਰਹੇ ਹੋ ਸਾਰੇ ਇੱਕ ਦੂਸਰੇ ਦਾ ਅਤੇ ਤੁਸੀਂ ਗੱਲ ਵੀ ਨਹੀਂ ਕਰ ਰਹੇ ਪਤਾ ਵੀ ਆ ਵੀ ਘੁੱਟਣ ਜੀ ਚੱਲ
0: ਰਹੀ ਆ ਕੰਪੈਸ਼ਨੇਟ ਹੋਵੇ ਭਾਅ ਜੀ ਨਾ ਗੱਲ ਵੀ ਜਦੋਂ ਕਰਨੀ ਹੈ ਹਾਂ ਲਾਈਕ ਖਾਨਾ ਪੂਰਤੀ ਨਾ ਹੋਵੇ
1: ਹਾਂ ਨਹੀਂ ਮੈਂ ਉਹ ਮੈਂ ਹੋਰ ਤਰੀਕੇ ਦੇ ਨਾਲ ਇਹਨਾਂ ਨੂੰ ਕਹਿਣਾ ਚਾਹੂੰਗਾ ਕਿਉਂਕਿ ਆਪਣੇ ਕੋਲ ਸਮਾਂ ਘੱਟ ਆ ਵੀ ਇੱਕ ਤਾਂ ਉਹ ਆ ਵੀ ਆਪਾਂ ਬਿਲਕੁਲ ਹੀ ਚੁੱਪ ਹਾਂ ਅਤੇ ਦੂਸਰਾ ਉਹਦਾ ਰਿਜ਼ਲਟ ਕੀ ਆ ਵੀ ਤੁਸੀਂ ਵੱਖਰੇ ਤੁਸੀਂ ਮਤਲਬ ਵੱਖਰੇ ਹੋਣ ਦੀ ਸੋਚ ਰਹੇ ਹੋ ਤੁਸੀਂ ਹੁਣ ਤਲਾਕ ਅਤੇ ਚੁੱਪ ਦੇ ਦਰਮਿਆਨ ਇੱਕ ਜੇ ਤੁਹਾਨੂੰ ਪਤਾ ਵਾ ਵੀ ਤੁਸੀਂ ਰਹਿਣਾ ਵਾ ਇਕੱਠਿਆਂ ਜੋ ਕਿ ਰਹਿਣਾ ਚਾਹੀਦਾ ਵਾ ਅਤੇ ਉਹਦੇ ਦਰਮਿਆਨ ਫਿਰ ਇਹ ਆ ਵੀ ਇਹਨੂੰ ਲੱਗਦਾ ਵੀ ਇਹਨੂੰ ਸਾਰਾ ਕੁਛ ਪਤਾ ਅਤੇ ਉਹਦੇ ਬਾਵਜੂਦ ਵੀ ਇਹਨੂੰ ਸਮਝ ਨਹੀਂ ਲੱਗਦੀ ਮੇਰੀ ਸਿਚੁਏਸ਼ਨ ਦੀ ਇਹਨੂੰ ਮੰਨ ਲਓ ਘਰ ਵਾਲੇ ਨੂੰ ਇਹ ਲੱਗਦਾ ਵੀ ਮੈਂ ਸੋ ਐਂਡ ਸੋ ਆਹ ਮੇਰੀਆਂ ਮਜਬੂਰੀਆਂ ਮੈਂ ਬਾਹਰ ਕੰਮ ਕਰਕੇ ਆਇਆ ਵਾਂ ਮੈਂ ਉਹ ਕਰਕੇ ਆਇਆ ਮੈਂ ਯੇ ਕਰਕੇ ਆਇਆ ਵਾਂ ਬਾਹਰ ਲੜ ਕੇ ਆਇਆ ਵਾਂ ਮੈਨੂੰ ਆਹ ਘਾਟੇ ਪੈ ਗਏ ਮੇਰੀ ਉਹ ਜ਼ਮੀਨ ਸਸਤੀ ਵਿਕ ਗਈ ਹੈ ਨਾ ਮੇਰੀ ਆਹ ਗੱਡੀ ਪੈਂਚਰ ਹੋ ਗਈ ਅਤੇ ਉਹ ਉਹ ਉਹ ਕਰ ਮੰਨ ਲਓ ਵੀ ਅਜ਼ਿਊਮ ਕਰ ਰਿਹਾ ਇੱਕ ਕਰੈਕਟਰ ਵੀ ਇਹਨੂੰ ਪਤਾ ਨਹੀਂ ਆ ਇਹਨੇ ਆਉਂਦਿਆਂ ਘਰ ਸਗੋਂ ਅੱਗੋਂ ਆ ਕੇ ਅਤੇ ਮੈਨੂੰ ਮੂੰਹ ਫਲਾ ਕੇ ਵਿਖਾਇਆ ਜਾਂ ਕੋਈ ਜੋ ਵੀ ਚੱਲ ਰਿਹਾ ਪਿਛਲੇ ਘਰਵਾਲੀ ਨੂੰ ਵੀ ਹੋ ਸਕਦਾ ਉੱਦਾਂ ਦੀਆਂ ਪਰੇਸ਼ਾਨੀਆਂ ਰਹੀਆਂ ਹੋਣਾ ਜਿੰਨੀਆਂ ਆਪਾਂ ਲੱਲੇ ਭੱਬੇ ਗਣਾਏ ਹਾਂ ਜਨਾਨੀਆਂ ਦੇ ਹੋ ਸਕਦਾ ਉਹਨੂੰ ਵੀ ਨਿਆਣੇ ਦਾ ਸਕੂਲੋਂ ਫੋਨ ਆ ਗਿਆ ਹੋਵੇ ਪੀ ਇਹਨੇ ਉਲਟੀ ਕਰਤੀ ਨੂੰ ਲੈ ਜਾਓ ਹੋ ਸਕਦਾ ਵਾ ਉਹ ਵੀ ਉੱਥੇ ਕਿਤੇ ਤੇਲ ਪਵਾਉਂਦਿਆਂ ਲੜ ਪਈ ਹੋਵੇ ਕਿਤੇ ਪੰਪ ਵਾਲੇ ਦੇ ਨਾਲ ਹੋ ਸਕਦਾ ਜਿਹੜੀਆਂ ਉਹਦੀਆਂ ਜ਼ਿੰਮੇਵਾਰੀਆਂ ਨੇ ਉਹਦੇ ਵਿੱਚ ਫੋਨ ਆ ਗਿਆ ਹੋਵੇ ਪੀ ਇਹਨੇ ਉਲਟੀ ਕਰਤੀ ਨੂੰ ਲੈ ਜਾਓ ਹੋ ਸਕਦਾ ਵਾ ਉਹ ਵੀ ਉੱਥੇ ਕਿਤੇ ਤੇਲ ਪਵਾਉਂਦਿਆਂ ਲੜ ਪਈ ਹੋਵੇ ਕਿਤੇ ਪੰਪ ਵਾਲੇ ਦੇ ਨਾਲ ਹੋ ਸਕਦਾ ਜਿਹੜੀਆਂ ਉਹਦੀਆਂ ਜ਼ਿੰਮੇਵਾਰੀਆਂ ਨੇ ਉਹਦੇ ਵਿੱਚ ਉਹ ਘਰੋਂ ਭਰੀ ਪੀਤੀ ਬੈਠੀ ਹੋਵੇ, ਹੋ ਸਕਦਾ ਨਿਆਣੇ ਨਾਲ ਹੀ ਕਿਸੇ ਨਾਲ ਲੜ ਪਈ ਹੋਵੇ, ਹੋ ਸਕਦਾ ਉਹਦੀ ਸਿਹਤ ਨਾ ਠੀਕ ਹੋਵੇ ਜਾਂ ਕੋਈ ਵੀ ਆ, ਤੇ ਉਹਨੂੰ ਵੀ ਇਹ ਲੱਗੀ ਜਾਵੇ ਇਹਨੂੰ ਦੀਦਾ ਨਹੀਂ ਹੈ, ਮੈਂ ਸਾਰਾ ਦਿਨ ਨਿਆਣਿਆਂ ਨਾਲ ਮੈਂ ਦੋ ਚਾਰ ਹੁੰਦੀ ਰਹਿੰਦੀ ਹਾਂ, ਹੁਣ ਇੱਥੇ ਕਸੂਰ ਦੋਵਾਂ ਚੋਂ ਕਿਸੇ ਦਾ ਵੀ ਨਹੀਂ ਆ, ਉਹ ਕਹਿੰਦਾ ਵਾ ਵੀ ਇਹ ਜ਼ੂਮ ਕਰੇ, ਉਹ ਕਹਿੰਦਾ ਵੀ ਇਹ ਜ਼ੂਮ ਕਰੇ।

0: ਸੋ ਦੋਵੇਂ ਜਦੋਂ ਗੱਲ ਕਰ ਲੈਣਗੇ, ਇੱਕ ਕਰ ਲੂਗਾ ਤੇ ਦੂਸਰਾ ਵੀ ਖੁੱਲ੍ਹ ਕੇ ਕਰ ਲੂਗਾ, ਆਈ ਥਿੰਕ ਇੰਨਾ ਕੁ ਟਰਾਈ ਕਰ ਲਓ
1: ਬਾਕੀ।
0: ਹਾਂ ਬਾਕੀ ਤੁਸੀਂ ਜੇ ਠੀਕ ਲੱਗੂਗਾ ਤੇ ਦੱਸ ਦਿਓ, ਜੇ ਤੁਹਾਡਾ ਫਾਰਮੂਲਾ ਚੱਲ ਗਿਆ ਤੇ ਇੱਦਾਂ ਹੀ ਫਿਰ ਆਪਾਂ ਗਾਂ ਸੜਕ ਤੇ ਵੀ ਹੁੰਦੇ, ਸਾਨੂੰ ਇਹ ਹੁੰਦਾ ਵੀ ਇਹਨੂੰ ਪਤਾ ਨੀ ਮੈਂ ਲੇਟ ਹੋਣ ਡਿਆ ਕੰਮ ਤੋਂ, ਇਹ ਮਾਮਾ ਭਜਾ ਕੇ ਅੱਗੇ ਵੜੀ ਜਾਂਦਾ, ਉਹ ਭਾਵੇਂ ਤੁਹਾਡੇ ਨਾਲ ਜ਼ਿਆਦਾ ਅਜ਼ਿਊਮ ਕਰਨ ਵਾਲੀ ਜਿਹੜੀ ਨਾ ਅਸੀਂ ਸਟੋਰੀਜ਼ ਜਿਹੜੀਆਂ ਉਹ ਕਹਿੰਦੇ ਆ ਸਟੋਰੀਜ਼ ਜਿਹੜੀਆਂ ਆਪਾਂ ਹਾਂਜੀ ਹਾਂਜੀ ਬਣਾਉਂਦੇ ਹਾਂ,
1: ਹਾਂਜੀ ਹਾਂਜੀ,
0: ਸੋ ਸਾਰਾ ਸੈਪਰੇਟ ਸਟੋਰੀਜ਼ ਦਾ, ਤੇ ਹੁਣ ਆਪਾਂ ਜ਼ਿਆਦਾ ਆਪਾਂ ਲੇਟ ਹੋ ਰਹੇ ਹਾਂ ਤੇ ਕੁਛ ਗਲਤ ਕਿਹਾ ਗਿਆ ਹੋਵੇ ਤੇ ਉਹਦੇ ਲਈ ਵੀ ਮਾਫ਼ੀ। ਅਗੇਨ ਇਹੋ ਹੀ ਕਹਾਂਗੇ ਕਿ ਆਪਾਂ ਕੋਈ ਇਸ ਵਿਸ਼ੇ ਦੇ ਕੋਈ ਮਾਹਰ ਨਹੀਂ, ਕੋਈ ਮਨੋਵਿਗਿਆਨੀ ਨਹੀਂ, ਕੋਈ ਸਾਡੀ ਸਰਟੀਫਿਕੇਟ ਨਹੀਂ, ਜੋ ਕੋਈ ਵੀ ਤੁਹਾਨੂੰ ਸਮੱਸਿਆ ਜੇਕਰ ਆਉਂਦੀ ਆ ਤੇ ਤੁਸੀਂ ਆਪਣੇ ਡਾਕਟਰ ਦੇ ਨਾਲ ਪਲੀਜ਼ ਪਲੀਜ਼ ਪਲੀਜ਼ ਜਾ ਕੇ ਗੱਲ ਕਰੋ, ਕੋਈ ਵੀ ਤੁਹਾਨੂੰ ਇੱਦਾਂ ਦਾ ਕੋਈ ਫੀਲ ਹੁੰਦਾ ਤੇ ਆਪਣੇ ਜੀ ਪੀ ਨਾਲ ਗੱਲ ਕਰੋ, ਫਿਰ ਉਹ ਅੱਗੇ ਤੁਹਾਨੂੰ ਦੱਸ ਦੂਗਾ ਵੀ ਅੱਗੇ ਹੋਰ ਕਿਹੜੇ ਕਿਹੜੇ ਰਾਹ ਨਿਕਲਦੇ ਨੇ, ਕਿੱਥੇ ਕਿੱਥੇ ਜਾਣਾ ਤੇ ਕੋਈ ਕਿਸੇ ਕਿਸਮ ਦੀਆਂ ਤੁਹਾਨੂੰ ਲੱਗਦਾ ਵੀ ਡਾਕਟਰ ਨਾਲ ਵੀ ਨਹੀਂ ਤੁਸੀਂ ਗੱਲ ਕਰਨੀ ਤੇ ਆਪਣੀ ਮੈਂਟਲ ਹੈਲਥ ਬਾਰੇ ਤੁਸੀਂ ਜ਼ਰੂਰ ਇੱਥੇ ਤੁਹਾਨੂੰ ਫਰੀ ਦੇ ਵਿੱਚ ਬੜੇ ਸਾਰੇ ਤੁਹਾਨੂੰ ਜਿਹੜੇ ਸੋਰਸ ਮਿਲ ਜਾਂਦੇ ਆ ਜਿੱਥੇ ਤੁਸੀਂ ਫਰੀ ਦੇ ਵਿੱਚ ਕਾਲ ਕਰਕੇ ਤੇ ਆਪਣੀ ਮੈਂਟਲ ਵੈਲਬੀਂਗ ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ, ਜਿਨ੍ਹਾਂ ਦੇ ਵਿੱਚੋਂ ਕਿ ਬਿਓਂਡ ਬਲੂ ਵਗੈਰਾ ਵੀ ਇੱਕ ਹੈ, ਸੋ ਤੁਸੀਂ ਫਰੀ ਦੇ ਵਿੱਚ ਉਹਨਾਂ ਨੂੰ ਕਾਲ ਕਰ ਸਕਦੇ ਹੋ ਅਤੇ ਆਪਣਾ ਨਾਮ ਹੀ ਤੁਸੀਂ ਗੁਪਤ ਰੱਖ ਸਕਦੇ, ਉਹਨਾਂ ਨਾਲ ਗੱਲਬਾਤ ਕਰ ਸਕਦੇ। ਸੋ ਕੋਈ ਕਿਸੇ ਕਿਸਮ ਦੀ ਤੁਹਾਨੂੰ ਸਮੱਸਿਆ ਤਾਂ ਜ਼ਰੂਰ ਗੱਲ ਕਰੋ, ਕਿਸੇ ਦੇ ਨਾਲ ਹੀ ਕਰੋ, ਜ਼ਰੂਰ ਕਰੋ। ਇੰਨਾ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ
1: ਜੀ।
0: ਹੱਸਦੇ ਖੇਡਦੇ ਚੜ੍ਹਦੀ ਕਲਾ 'ਤੇ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM ਅਤੇ ਜਿਹੜਾ ਸੁਖਵਿੰਦਰ ਭੈਣ ਜੀ ਦਾ ਫੇਵਰੇਟ ਗਾਣਾ ਆਪਾਂ ਸੁਣਦੇ ਹਾਂ ਅਤੇ ਇਸ ਬੋਝ ਨੂੰ ਥੋੜ੍ਹਾ ਜਿਹਾ ਹਲਕਾ ਕਰਦੇ ਹਾਂ।

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਆਪਾਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ ਅਤੇ ਗੱਡੀ 'ਤੇ ਜ਼ਰੂਰ ਚਲਾਉਂਦੇ ਹੋਵਾਂਗੇ। ਡਰਾਈਵਿੰਗ ਕਰਦੇ ਸਮੇਂ ਆਪਾਂ ਬਹੁਤ ਸਾਰੀਆਂ ਇੱਦਾਂ ਦੀਆਂ ਆਦਤਾਂ ਵੀ ਕਈ ਵਾਰੀ ਪਾਲੀਆਂ ਹੁੰਦੀਆਂ ਜਿਹਦੇ ਵਿੱਚ ਆਪਾਂ ਸਮਝਦੇ ਹਾਂ ਕਿ ਆਪਾਂ ਬਿਲਕੁਲ ਬੇਕਸੂਰ ਹਾਂ। ਆਮ ਜੀਆਂ ਦਿਖਣ ਵਾਲੀਆਂ ਇਹ ਆਦਤਾਂ ਕਈ ਵਾਰੀ ਕਾਨੂੰਨ ਦੇ ਘੇਰੇ ਤੋਂ ਬਾਹਰ ਚਲੀਆਂ ਜਾਂਦੀਆਂ ਨੇ, ਯਾਨੀ ਕਿ ਜਿਨ੍ਹਾਂ ਨੂੰ ਆਪਾਂ ਜੇਕਰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਸਾਨੂੰ ਉਹ ਗੰਭੀਰ ਉਲੰਘਣਾ ਦੇ ਵਿੱਚ ਲੈ ਜਾਣਗੀਆਂ, ਯਾਨੀ ਕਿ ਉਹਦੇ ਸਾਨੂੰ ਖਮਿਆਜੇ ਭੁਗਤਣੇ ਪੈਣਗੇ, ਭਾਰੀ ਜੁਰਮਾਨੇ ਸਾਨੂੰ ਦੇਣੇ ਪੈਣਗੇ। ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਰੱਖਦੇ ਹੋ ਤਾਂ ਉਹਦੇ ਡਿਮੈਰਿਟ ਪੁਆਇੰਟ ਵੀ ਕੱਟੇ ਜਾ ਸਕਦੇ ਨੇ। ਕਿਹੜੀਆਂ ਕਿਹੜੀਆਂ ਉਹ ਐਸੀਆਂ ਆਦਤਾਂ ਨੇ ਜਿਹੜੀਆਂ ਸਾਨੂੰ ਸੁਧਾਰ ਲੈਣੀਆਂ ਚਾਹੀਦੀਆਂ? ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਹੌਰਨ ਦੀ। ਸਾਡੀ ਇੱਕ ਸ਼ਾਇਦ ਆਦਤ ਹੁੰਦੀ ਹੈ ਕਿ ਆਪਾਂ ਜਦੋਂ ਕਿਸੇ ਨੂੰ ਅਲਵਿਦਾ ਕਹਿਣਾ, ਕਿਸੇ ਨੂੰ ਆਪਾਂ ਜਾਣ ਲੱਗਿਆਂ ਗੁੱਡ ਬਾਏ ਕਹਿਣਾ ਤਾਂ ਆਪਾਂ ਕਈ ਵਾਰੀ ਹੌਰਨ ਵਜਾ ਦਿੰਦੇ ਹਾਂ। ਇਹ ਚੀਜ਼ ਸ਼ਾਇਦ ਇੰਡੀਆ 'ਚ ਅਤੇ ਕਈ ਲੋਕ ਇੱਥੇ ਡਰਾਈਵਰ ਵੀਰ ਵੇਖਦੇ ਹਾਂ ਕਿ ਇੱਥੇ ਵੀ ਇੱਦਾਂ ਕਰ ਦਿੰਦੇ ਨੇ। ਗੱਡੀ ਤੋਰਦੇ ਸਮੇਂ ਹਾਰਨ ਵਜਾਉਣਾ ਬਹੁਤ ਸਾਰੇ ਲੋਕਾਂ ਦੀ ਆਦਤ ਤਾਂ ਜ਼ਰੂਰ ਹੈ, ਪਰ ਆਸਟ੍ਰੇਲੀਆ ਦੇ ਰੋਡ ਨਿਯਮਾਂ ਦੇ ਮੁਤਾਬਿਕ, ਖਾਸ ਤੌਰ ਦੇ ਉੱਤੇ ਨਿਊ ਸਾਊਥ ਵੇਲ ਦੇ ਜਿਹੜੇ ਰੂਲ ਰੈਗੂਲੇਸ਼ਨ ਨੇ, ਉਹਨਾਂ ਦੇ 224 ਰੈਗੂਲੇਸ਼ਨ ਦੇ ਤਹਿਤ ਹਾਰਨ ਵਜਾਉਣ ਦੀ ਵਰਤੋਂ ਸਿਰਫ ਉਦੋਂ ਕੀਤੀ ਜਾ ਸਕਦੀ ਹੈ ਜਦੋਂ ਤੁਸੀਂ ਕਿਸੇ ਨੂੰ ਚੇਤਾਵਨੀ ਦੇਣੀ ਹੋਵੇ ਜਾਂ ਰਸਤੇ ਦੇ ਵਿੱਚੋਂ ਕੋਈ ਜਾਨਵਰ ਹਟਾਉਣ ਦੇ ਲਈ ਤੁਸੀਂ ਇਹ ਹਾਰਨ ਵਜਾ ਸਕਦੇ ਹੋ, ਨਹੀਂ ਤਾਂ ਤੁਹਾਨੂੰ ਇਹ ਜੁਰਮਾਨਾ ਕਰ ਸਕਦਾ। ਬਿਨਾਂ ਕਿਸੇ ਵਜ੍ਹਾ ਦੇ ਜੇਕਰ ਤੁਸੀਂ ਹਾਰਨ ਵਜਾਉਂਦੇ ਹੋ ਤਾਂ ਇਸ ਵਜ੍ਹਾ ਦੇ ਕਰਕੇ ਜੁਰਮਾਨਾ ਨਿਊ ਸਾਊਥ ਵੇਲ ਦੇ ਵਿੱਚ $337 ਤੱਕ ਦਾ ਹੋ ਸਕਦਾ। ਦੂਸਰੀ ਸਾਡੀ ਇੱਕ ਆਦਤ ਆ ਕਿ ਆਪਾਂ ਬਾਰੀ ਦੇ ਵਿੱਚੋਂ, ਵਿੰਡੋ ਦੇ ਵਿੱਚੋਂ ਕੂਣੀ ਬਾਹਰ ਕੱਢ ਕੇ ਆਪਾਂ ਰੱਖਦੇ ਹਾਂ, ਅਰਕ ਬਾਹਰ ਜਾਂ ਹੱਥ ਬਾਹਰ ਕਈਆਂ ਨੇ ਰੱਖਿਆ ਹੁੰਦਾ। ਗਰਮੀਆਂ ਦੇ ਵਿੱਚ ਇਹ ਚੀਜ਼ ਤੁਹਾਨੂੰ ਸੁੱਖ ਦਾ ਅਹਿਸਾਸ ਤਾਂ ਜ਼ਰੂਰ ਦਿੰਦਾ, ਪਰ ਜੇਕਰ ਬਾਰੀ ਦੇ ਫਰੇਮ ਤੋਂ ਕੂਣੀ ਤੁਹਾਡੀ ਬਾਹਰ ਲਮਕਦੀ ਆ, ਬਾਹਰ ਹੱਥ ਕੱਢ ਕੇ ਹਵਾ ਦਾ ਆਨੰਦ ਲੈਣਾ ਤੁਹਾਨੂੰ ਮਹਿੰਗਾ ਪੈ ਸਕਦਾ। ਪੂਰੀ ਤਰ੍ਹਾਂ ਦੇ ਨਾਲ ਇਹ ਗੈਰ ਕਾਨੂੰਨੀ ਆ। ਆਸਟ੍ਰੇਲੀਆ ਦੇ ਰੋਡ ਰੂਲਸ ਰੈਗੂਲੇਸ਼ਨ 268 ਦੇ ਮੁਤਾਬਿਕ ਡਰਾਈਵਰ ਜਾਂ ਫਿਰ ਯਾਤਰੀ ਸਰੀਰ ਦਾ ਕੋਈ ਵੀ ਹਿੱਸਾ ਜੇਕਰ ਗੱਡੀ ਦੀ ਖਿੜਕੀ ਦੇ ਵਿੱਚੋਂ ਜਾਂ ਫਿਰ ਦਰਵਾਜ਼ੇ ਦੇ ਵਿੱਚੋਂ ਬਾਹਰ ਕੱਢਦਾ ਤਾਂ ਉਹਨੂੰ ਜੁਰਮਾਨਾ ਹੋ ਸਕਦਾ। ਕਿੰਨਾ ਕਿੰਨਾ ਜੁਰਮਾਨਾ? ਜੇਕਰ ਨਿਊ ਸਾਊਥ ਵੇਲ ਦੇ ਵਿੱਚ ਤਾਂ $423 ਜੁਰਮਾਨਾ ਅਤੇ 3 ਡੀਮੈਰਿਟ ਪੁਆਇੰਟ, ਵਿਕਟੋਰੀਆ ਦੇ ਵਿੱਚ ਅਤੇ $610 ਤੱਕ ਦਾ ਜੁਰਮਾਨਾ, ਜੇਕਰ ਤੁਸੀਂ ਕਵੀਨਜ਼ਲੈਂਡ ਹੋ ਤਾਂ $311 ਦਾ ਜੁਰਮਾਨਾ ਅਤੇ ਨਾਲ 3 ਡੀਮੈਰਿਟ ਪੁਆਇੰਟ, ਜੇਕਰ ਤੁਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ ਹੋ ਤਾਂ $228 ਦਾ ਜੁਰਮਾਨਾ ਅਤੇ $323 ਦੇ ਜੁਰਮਾਨੇ ਦੇ ਨਾਲ 3 ਡੀਮੈਰਿਟ ਪੁਆਇੰਟ ਵੀ ਹੋ ਸਕਦੇ ਨੇ। ਇਹ ਦੋ ਅਲੱਗ ਅਲੱਗ ਕਲੋਜ਼ ਨੇ, ਇਹਨਾਂ ਦੇ ਤਹਿਤ ਤੁਹਾਨੂੰ ਜੁਰਮਾਨਾ ਹੋ ਸਕਦਾ। ਇੱਕ ਹੀ ਸੂਰਤ ਦੇ ਵਿੱਚ ਤੁਹਾਨੂੰ ਛੋਟ ਆ ਕਿ ਜਦੋਂ ਡਰਾਈਵਰ ਹੱਥ ਦੇ ਨਾਲ ਮੁੜਨ ਦਾ ਇਸ਼ਾਰਾ ਕਰ ਰਿਹਾ ਹੋਵੇ, ਯਾਨੀ ਕਿ ਸਾਹਮਣੇ ਕੋਈ ਗੱਡੀ ਆ ਰਹੀ ਹੈ ਅਤੇ ਉਹਨੂੰ ਤੁਸੀਂ ਹੱਥ ਦੇ ਇਸ਼ਾਰੇ ਦੇ ਨਾਲ ਰੋਕਣਾ ਹੋਵੇ, ਜਿੱਥੇ ਤੁਹਾਨੂੰ ਇਹ ਲੱਗਦਾ ਹੋਵੇ ਕਿ ਉਹ ਇੰਡੀਕੇਟਰ ਸ਼ਾਇਦ ਨਹੀਂ ਵੇਖ ਪਾ ਰਿਹਾ ਜਾਂ ਉਹ ਬੇਧਿਆਨਾ ਵਾ, ਉਹਦਾ ਇੱਧਰ ਧਿਆਨ ਨਹੀਂ ਹੈ, ਅਤੇ ਫਿਰ ਕੁਛ ਇੱਕ ਛੋਟਾਂ ਜਿਹੜੀਆਂ ਨੇ ਇਸ ਸਿਲਸਿਲੇ ਦੇ ਵਿੱਚ ਜ਼ਰੂਰ ਨੇ। ਇਸ ਤੋਂ ਇਲਾਵਾ ਖਿੜਕੀ ਦੇ ਵਿੱਚੋਂ ਜੇਕਰ ਤੁਸੀਂ ਹੱਥ ਬਾਹਰ ਕੱਢ ਕੇ ਬਾਏ ਬਾਏ ਕਰਦੇ ਹੋ ਕਿਸੇ ਨੂੰ ਜਾਣ ਲੱਗਿਆਂ ਜਾਂ ਫਿਰ ਤੁਸੀਂ ਹਾਰਨ ਵਜਾਉਣ ਵਾਂਗ, ਇਹ ਵੀ ਆਦਤ ਆਪਣੇ ਆਪ ਨੂੰ ਪਾ ਕੇ ਰੱਖੀ ਹੈ ਅਤੇ ਇਹ ਵੀ ਤੁਹਾਨੂੰ ਮਹਿੰਗਾ ਪੈ ਸਕਦਾ। ਓਕੇ ਬਾਏ ਟਾਟਾ ਕਰਨਾ ਤੁਹਾਨੂੰ ਪੈਸਿਆਂ ਦੇ ਵਿੱਚ ਮਹਿੰਗਾ ਪੈ ਸਕਦਾ। ਇਹ ਨਿਯਮ ਸਿਰਫ ਡਰਾਈਵਰਾਂ ਦੇ ਉੱਤੇ ਹੀ ਨਹੀਂ ਸਗੋਂ ਗੱਡੀ ਦੇ ਵਿੱਚ ਜਿੰਨੇ ਵੀ ਬੈਠੇ ਪੈਸੰਜਰ ਨੇ ਉਹਨਾਂ ਸਾਰਿਆਂ ਦੇ ਉੱਤੇ ਲਾਗੂ ਹੁੰਦਾ। ਜੇਕਰ ਕੋਈ ਪੈਸੰਜਰ ਵੀ ਅਜਿਹਾ ਕਰ ਰਿਹਾ ਤਾਂ ਡਰਾਈਵਰ ਨੂੰ ਜੁਰਮਾਨਾ ਹੋ ਸਕਦਾ, ਡਿਪੈਂਡ ਤੁਸੀਂ ਕਿਹੜੀ ਸਟੇਟ ਜਾਂ ਟੈਰੀਟਰੀ ਦੇ ਵਿੱਚ ਹੋ। ਪੁਲਿਸ ਅਤੇ ਟ੍ਰੈਫਿਕ ਮਾਹਰਾਂ ਦਾ ਇਹ ਮੰਨਣਾ ਹੈ ਕਿ ਇਹ ਨਿਯਮ ਸਿਰਫ ਜੁਰਮਾਨਾ ਲਾਉਣ ਲਈ ਨਹੀਂ ਗਏ, ਸਗੋਂ ਡਰਾਈਵਰਾਂ ਦੀ ਸੁਰੱਖਿਆ ਦੇ ਲਈ ਬਣਾਏ ਗਏ ਨੇ। ਹਾਦਸੇ ਦੀ ਸੂਰਤ ਦੇ ਵਿੱਚ ਗੱਡੀ ਤੋਂ ਬਾਹਰ ਨਿਕਲੀ ਬਾਂਹ ਜਾਂ ਫਿਰ ਕੂਹਣੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਾਂ ਫਿਰ ਕੱਟੀ ਵੀ ਜਾ ਸਕਦੀ ਹੈ। ਇਸ ਲਈ ਹਮੇਸ਼ਾ ਆਪਣੇ ਸਰੀਰ ਦੇ ਸਾਰੇ ਹਿੱਸਿਆਂ ਨੂੰ ਗੱਡੀ ਦੇ ਅੰਦਰ ਹੀ ਰੱਖੋ। ਜੇਕਰ ਆਸਟ੍ਰੇਲੀਆ ਦੇ ਵਿੱਚੋਂ ਕਿਸੇ ਵੀ ਸਟੇਟ ਟੈਰੀਟਰੀ ਦੇ ਵਿੱਚ ਹੋ ਤਾਂ ਉੱਥੋਂ ਦੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਦੇ ਰਹੋ। ਰੇਡੀਓ ਹਾਂਜੀ 1674।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਉਨ ਵਿਰਾਸਤੋਂ ਕੇ ਗੁਲਿਸਤਾਂ ਹਮੇਸ਼ਾ ਸ਼ਾਦਾਬ ਰਹਤੇ ਹੈਂ, ਜਿਨਕੀ ਰਹਿਨੁਮਾਈ ਸਰਤਾਜ ਜੈਸੇ ਬਾਗਬਾਂ ਕਰਤੇ ਹੈਂ। ਸੋਸ਼ਲ ਮੀਡੀਆ ਉੱਪਰ ਲੋਕਾਂ ਨੂੰ ਹੁਣ ਅਲੱਗ ਤਰੀਕੇ ਨਾਲ ਤੋੜਿਆ ਨਾ ਕਿ ਯਾਰ ਅਮਿਤਾਭ ਬੱਚਨ ਨੂੰ ਚਾਰ ਚਾਰ ਬੱਚੇ ਕਿਉਂ ਪੈਦਾ ਕੀਤੇ, ਬਈ ਤੂੰ ਸੇਵਿੰਗ ਕੋਈ ਕੀਤੀ ਨਹੀਂ
0: ਹੈ। ਸੋਸ਼ਲ ਮੀਡੀਆ ਜਿਹੜਾ ਨਾ ਇਹ ਬਹੁਤ ਬਦਤਮੀਜ਼ੀ ਵੀ ਕਰਦਾ,
1: ਬਹੁਤ
0: ਆਪਾਂ ਜਿੱਥੇ ਫਾਇਦਿਆਂ ਦੀ ਗੱਲ ਕਰਦੇ। ਆਪਾਂ ਦੱਸ ਦਈਏ ਕਿ ਵਾਰ ਵਾਰ ਆਪਾਂ ਸੋਸ਼ਲ ਮੀਡੀਆ ਫਿਰ ਆਪਾਂ ਤਾਂ ਲੈ ਕੇ ਆ ਰਹੇ ਹਾਂ,
1: ਕਿਉਂਕਿ
0: ਅੱਗੇ ਚੱਲ ਕੇ ਆਪਾਂ ਅੱਜ ਜ਼ਿਆਦਾ ਸੋਸ਼ਲ ਮੀਡੀਆ 'ਤੇ ਹੀ ਗੱਲ ਕਰਨੀ ਹੈ, ਕਿਉਂਕਿ ਅੱਜ ਸੋਸ਼ਲ ਮੀਡੀਆ ਦੇ ਭਾਪੇ ਦਾ ਜਨਮ ਦਿਨ ਹੈ।
1: ਪਤਾ ਉਹ ਭਾਪਾ ਜੀ ਬਣੇ ਕਿੱਦਾਂ? ਪਤਾ
0: ਕਿਹੜੇ?
1: 2003 ਦੀ ਗੱਲ ਆ,
0: ਚਾਰ ਦੀ ਤਿੰਨ ਦੀ
1: ਨਹੀਂ ਤਿੰਨ ਦੀ ਗੱਲ ਆ। ਲੜਕਾ ਇਸੇ ਤਰ੍ਹਾਂ ਆਪਾਂ ਆਮੋ ਸਾਹਮਣੇ ਬੈਠੇ ਨਾ, ਮੁੰਡਾ ਡੇਟ ਤੇ ਗਿਆ ਹੋਇਆ,
0: ਅੱਛਾ
1: ਹੈ ਨਾ, ਆਪਣੀ ਕਾਲਜ ਮੇਟ ਦੇ ਨਾਲ, ਤੇ ਇੰਟਰਸਟ ਹੀ ਨਹੀਂ ਉਹਦਾ, ਕਿਉਂਕਿ ਉਹ ਇੱਕ ਬਹੁਤ ਹੀ ਤਗੜਾ ਬੋਏ ਬੈਂਡ ਸੀਗਾ, ਇੱਕ ਹਾਰਵਰਡ ਯੂਨੀਵਰਸਿਟੀ ਦੇ ਅੰਦਰ ਇੱਕ ਕਹਿ ਲਓ ਸੋਸਾਇਟੀ ਹੁੰਦੀ ਆ ਆਪਸ 'ਚ ਸਟੂਡੈਂਟ ਸੀ, ਉਹ ਉਹਨੂੰ ਮਿਲੀ ਨਹੀਂ, ਉਹ ਸੋਸਾਇਟੀ ਦੇ ਅੰਦਰ ਹਿੱਸਾ ਨਹੀਂ ਮਿਲਿਆ ਉਹਨੂੰ,
0: ਉਹ ਮੁੰਡੇ ਨੂੰ,
1: ਉਹ ਮੁੰਡੇ ਨੂੰ।
0: ਓਕੇ,
1: ਵੈਰੀ ਸੈਡ। ਕੁੜੀ ਇਰੀਟੇਟ ਹੋ ਗਈ ਕਿ ਯਾਰ ਤੂੰ ਤਾਂ ਬੜਾ ਸੈਲਫ ਓਬਸੈਸਡ ਆ। ਉਹਨੇ ਕਿਹਾ, ਯੂ ਆਰ ਅ ਵੈਰੀ ਕੋਲਡ ਬਲੱਡਡ ਇਨਸਿਕਿਓਰ ਮੈਨ, ਵੀ ਆਰ ਬ੍ਰੇਕਿੰਗ ਅਪ।
0: ਅੱਛਾ, ਜੇ ਤੂੰ ਇੰਟਰਸਟਿੰਗ ਨਹੀਂ ਆ ਤੂੰ,
1: ਹਾਂ ਜੇ ਇਹ ਨਾ ਕਹਿੰਦੀ ਤੇ ਸਾਡੇ ਕੋਲ ਫੇਸਬੁੱਕ, ਇੰਸਟਾਗ੍ਰਾਮ ਐਂਡ ਵਗੈਰਾ ਵਗੈਰਾ ਨਾ ਹੁੰਦਾ, ਕਿਉਂਕਿ ਉਹ ਮੁੰਡੇ ਨੂੰ ਗੁੱਸਾ ਚੜਿਆ, ਆਪਣੇ ਹੋਸਟਲ ਰੂਮ ਚ ਗਿਆ।
0: ਅੱਛਾ,
1: ਉਹਨੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਪੀਤੀ। ਹਾਰਵਰਡ ਦਾ ਉਹਨੇ ਕਰ ਲਿੱਤਾ ਜੀ ਹੈਕ ਸਰਵਰ, ਜਿੰਨੀ ਵੀ ਹਾਰਵਰਡ ਚ ਪੜਨ ਵਾਲੀਆਂ ਉਸ ਟਾਈਮ ਤੇ ਫੀਮੇਲ ਸਟੂਡੈਂਟ ਸੀਗੀਆਂ, ਉਹਨਾਂ ਦੀ ਜਿਹੜੀ ਹੁੰਦੀ ਨਾ ਪਾਸਪੋਰਟ ਟਾਈਪ ਫੋਟੋਜ਼ ਵਗੈਰਾ ਹੁੰਦੀਆਂ, ਉਹ ਸਾਰੀ ਸਾਰੀਆਂ ਉਹਨੇ ਇੰਪੋਰਟ ਕਰ ਲਿੱਤੀ ਆਪਣੇ PC 'ਤੇ। ਵੈਬਸਾਈਟ ਬਣਾਈ ਫੇਸ ਮੈਸ਼, ਫੇਸ ਮੈਸ਼ ਸਕਰੀਨ ਖੋਲੂਗੇ, ਉੱਥੇ ਦੋ ਕੁੜੀਆਂ ਦੀ ਫੋਟੋ ਹੋਏਗੀ, ਉੱਪਰ ਸਵਾਲ ਹੋਏਗਾ ਕਿ ਹੂ ਇਜ਼ ਮੋਰ ਅਟ੍ਰੈਕਟਿਵ, ਕੌਣ ਜ਼ਿਆਦਾ ਖੂਬਸੂਰਤ ਆ, ਤੁਸੀਂ ਚੂਜ਼ ਕਰੋਗੇ। ਤੇ ਇਸ ਤਰ੍ਹਾਂ ਕਾਲਜ ਦੇ ਅੰਦਰ ਗੱਲ ਫੈਲ ਗਈ ਕਿ ਬਈ ਕੁੜੀਆਂ ਨੂੰ ਤੁਸੀਂ ਰੈਂਕ ਕਰ ਸਕਦੇ ਹੋ।
0: ਓਕੇ,
1: ਹਾਰਵਰਡ ਦਾ ਸਰਵਰ ਪੂਰੇ 48 ਘੰਟੇ ਦੇ ਅੰਦਰ ਠੱਪ, ਇੰਨਾ ਟ੍ਰੈਫਿਕ ਆ ਗਿਆ ਉਸ ਵੈਬਸਾਈਟ ਤੇ, ਸਾਰੇ ਬੱਚੇ ਲੱਗੇ ਹੋਏ ਕਿ ਬਈ ਅਸੀਂ ਕੁੜੀਆਂ ਨੂੰ ਹਨਾ ਨੰਬਰ ਦੇਵਾਂਗੇ। ਮੁੰਡਾ ਸਸਪੈਂਡ ਹੋ ਗਿਆ, ਸਸਪੈਂਡ ਹੋਇਆ ਤੇ ਦੋ ਜੁੜਵਾ ਭਰਾ, ਵੈਸੇ ਜੁੜਵਾ ਭਰਾ ਦੋ ਹੀ ਹੁੰਦੇ ਰੀਲੀ, ਸੋਰੀ ਗਾਇਸ, ਪਰ ਇੱਕ ਜੋੜਾ
0: ਜੁੜਵਾ, ਬੋਲਣ ਚ ਇੱਦਾਂ ਕਹਿ ਦਿੰਦੇ ਹਾਂ, ਦੋ ਜੁੜਵਾ ਭਰਾ,
1: ਉਹ ਹਾਰਵਰਡ ਦੇ ਹੀ ਪੜ੍ਹਨ ਵਾਲੇ ਸੀਗੇ, ਰੋਇੰਗ ਵੀ ਕਰਦੇ ਸੀਗੇ, ਰੋਇੰਗ ਯੂ ਗਾਇਸ ਯੂ ਨੋ, ਉਹ ਰੋਇੰਗ ਹੁੰਦੀ ਜਿਹੜੀ ਉਹ ਚੱਪੂ ਜਿਹਾ ਚਲਾਉਂਦੇ।
0: ਅੱਛਾ, ਮੈਂ ਕਿਹਾ ਰੋਂਦੇ ਰਹਿੰਦੇ।
1: ਬੀਜਿੰਗ ਓਲੰਪਿਕਸ ਦੇ ਅੰਦਰ ਵੀ ਗਏ ਉਹ ਮੁੰਡੇ, ਉਹਨਾਂ ਨੇ ਕਿਹਾ ਜੀ ਅਸੀਂ ਹਾਰਵਰਡ ਲਈ ਨਾ ਇੱਕ ਬਣਾਉਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਇੱਕ ਗਰੁੱਪ ਜਿਹਾ ਕਿ ਆਪਸ 'ਚ ਲੋਕ ਉੱਠਣ ਬੈਠਣ, ਤੇ ਤੂੰ ਸਾਡੇ ਲਈ ਬਣਾ ਦੇ, ਮੁੰਡੇ ਦੀ ਹੁਣ ਗੱਲਬਾਤ ਹੋ ਗਈ ਨਾ ਕਿ ਇਹ ਤਾਂ ਜਾਣਦਾ ਸਭ ਕੁਛ, ਉਹਨੇ ਕਿਹਾ ਹਾਂ ਬਣਾਉਣਾ।
0: ਅੱਛਾ,
1: ਉਹਨੇ ਬਣਾਈ ਨਹੀਂ ਪਰ ਆਈਡੀਆ ਚੱਕ ਲਿਆ, ਆਪਣੇ ਇੱਕ ਦੋਸਤ ਕੋਲ ਗਿਆ, ਉਹਨੂੰ ਕਿਹਾ ਮੈਨੂੰ ਪੈਸੇ ਚਾਹੀਦੇ ਆ, ਤੇ ਉਹਨੇ thefacebook.com ਬਣਾਈ, ਮਾਰਕ ਜ਼ਕਰਬਰਗ।
0: ਅੱਛਾ,
1: ਤੇ ਉਹ ਬਾਅਦ ਚੋਂ ਮਸ਼ਹੂਰ ਹੋ ਗਈ ਯੇਲ, ਸਟੈਨਫੋਰਡ, ਮਤਲਬ ਉੱਧਰ ਹੀ ਆਈਵੀ ਲੀਗ ਸਕੂਲਸ ਦੇ ਅੰਦਰ। $20,000 ਲਾਇਆ ਸੀਗਾ ਉਸ ਮੁੰਡੇ ਨੇ ਜਿਹੜਾ ਉਹਦਾ ਮਿੱਤਰ ਸੀਗਾ, ਠੀਕ ਹੈ। ਹੁਣ ਆਪਾਂ ਸਿੱਧੇ ਠਕਸ਼ ਕਰਕੇ ਕਹਾਣੀ ਲੈ ਕੇ ਜਾਂਦੇ 4 ਸਾਲ ਬਾਅਦ। ਨੈਪਸਟਾਰ ਨਾਮ ਦੀ ਇੱਕ ਕੰਪਨੀ ਹੈ, ਕੈਨ ਨੂੰ ਕਹਿੰਦੇ ਕਿ ਜੀ ਅਸੀਂ ਮਿਊਜ਼ਿਕ ਸ਼ੇਅਰ ਕਰਦੇ ਹਾਂ, ਪਰ ਕਹਿ ਲਓ ਕਿ US ਦੀ ਉਸ ਟਾਈਮ ਦੀ ਸਭ ਤੋਂ ਵਧੀਆ ਪਾਇਰੇਸੀ ਵਾਲੀ, ਪਾਇਰੇਸੀ ਮਿਊਜ਼ਿਕ ਜੇ ਤੁਸੀਂ ਖਰੀਦਣਾ ਉਹ ਵਾਲੀ ਸੀ, ਅਨਓਫੀਸ਼ੀਅਲੀ ਇਹੀ ਗੱਲ ਆ, ਠੀਕ ਹੈ, ਓਫੀਸ਼ੀਅਲੀ ਉਹ ਜੋ ਮਰਜ਼ੀ ਕਹਿਣ। ਉਹ ਬੰਦਾ ਮਿਲਿਆ, ਉਹ ਕਹਿੰਦਾ ਮੈਂ ਤੈਨੂੰ ਮੈਂਟਰ ਕਰਾਂਗਾ ਬਈ, ਪਹਿਲੇ ਤਾਂ ਦ ਹਟਾ, ਇਹਨੂੰ ਕਰ facebook.com।
0: ਅੱਛਾ, ਕੱਲੇ ਪਹਿਲਾਂ ਦ ਫੇਸਬੁੱਕ,
1: ਹਾਂ ਤਦ ਸੀਗਾ ਸਿਰਫ ਆਹ ਆਈਵੀ ਲੀਗ ਸਕੂਲਸ ਦੇ ਅੰਦਰ, ਮਤਲਬ ਕਹਿ ਲਓ ਕਿ ਜਿਸ ਜੈਂਟਰੀ ਬੱਚੇ ਯੂਜ਼ ਕਰ ਰਹੇ ਉਹਨਾਂ ਤੱਕ ਹੀ ਸੀਗਾ ਸੀਮਿਤ, ਹੈ ਨਾ। ਫਿਰ ਜੀ ਉਹਨੇ ਕਿਹਾ ਕਿ ਆਹ ਜਿਹੜਾ ਤੇਰਾ ਦੋਸਤ ਹੈ ਨਾ, ਇਹਨੂੰ ਥੋੜ੍ਹਾ ਫੇਜ਼ ਆਊਟ ਕਰ, ਇਹ ਬੜਾ ਨਾ ਬਹੁਤ ਜ਼ਿਆਦਾ ਟ੍ਰੈਡੀਸ਼ਨਲ ਸੋਚ ਵਾਲਾ ਕਿ ਨਹੀਂ ਅਸੀਂ ਅੱਗੇ ਨਹੀਂ ਵਧਣਾ,
0: ਜੇ ਕੋਈ ਸ਼ੁਰੂ 'ਚ ਪੈਸੇ ਲਏ,
1: ਜੇ ਤੋਂ ਪੈਸੇ ਲਿੱਤੇ 20,000, ਉਹਦਾ ਨਾਮ ਹੈ ਐਡ, ਲੰਬਾ ਨਾਮ ਹੈ ਪਰ ਮੈਂ ਐਡ ਕਹਿ ਦਿੰਦਾ, ਠੀਕ ਹੈ ਜੀ। ਅਲਟੀਮੇਟ ਪੁਆਇੰਟ ਇਹ ਹੋਇਆ ਜੀ ਕਿ ਇਹਨੇ ਉਹਨੂੰ ਬਣਾ ਲਿਆ ਆਪਣਾ ਮੈਂਟਰ, ਬਾਅਦ 'ਚ ਅਲਟੀਮੇਟਲੀ ਉਹਨੂੰ ਪ੍ਰੈਜ਼ੀਡੈਂਟ ਵੀ ਬਣਾਇਆ, ਫੇਸਬੁੱਕ ਲਾਈਵ ਹੋ ਗਿਆ ਹਰ ਪਾਸੇ, ਹੈ ਨਾ, 2008 'ਚ ਗਲੋਬਲੀ ਫਟਿਆ ਦੁਨੀਆ 'ਚ ਪੂਰੇ ਤਰੀਕੇ ਨਾਲ, ਅਤੇ ਜਦੋਂ ਇਨਵੈਸਟਰਸ ਕੋਲ ਗਏ, ਕਿਉਂਕਿ ਉਹ ਜਿਹੜਾ ਆਪਣਾ ਮੈਂਟਰ ਸਾਹਿਬ ਸੀਗੇ ਉਹ ਸਿਲੀਕੋਨ ਵੈਲੀ 'ਚ ਹਰ ਕਿਸੇ ਨੂੰ ਜਾਣਦੇ ਸੀਗੇ, ਉੱਥੋਂ ਇਹਨੇ ਇਨਵੈਸਟਰ ਵੀ ਲਿਆ ਕੇ ਦੇ ਦਿੱਤੇ, ਇਹਨਾਂ ਦੋਨਾਂ ਨੇ ਆਪਣੇ ਸ਼ੇਅਰ ਬਹੁਤ ਵਧਾ ਲਏ, ਪਰ ਜਿਹੜਾ ਐਡ ਸੀਗਾ ਨਾ ਉਹਦੇ ਸਾਰੇ ਸ਼ੇਅਰ ਡਾਇਲਿਊਟ ਕਰਤੇ। ਉਹਨੂੰ ਕਿਹਾ ਤੂੰ ਮਾੜਾ ਜਿਹਾ ਨਾ ਇੱਧਰ ਉੱਧਰ ਘੁੰਮ ਫਿਰ ਕੇ ਆ ਕਿ ਆਪਾਂ ਹੋਰ ਕਿੱਥੇ ਕਿੱਥੇ ਨੈਟਵਰਕਿੰਗ ਕਰ ਸਕਦੇ ਹਾਂ, ਮਗਰੋਂ ਸਾਰੇ ਸਾਰੇ ਸ਼ੇਅਰ ਗਏ।
0: ਓਕੇ,
1: ਬਹੁਤ ਤਗੜਾ ਲੋਸੂਟ ਹੋਇਆ
0: ਜੀ,
1: ਲੋ ਸੂਟ ਦੇ ਐਂਡ ਚ ਇਹ ਹੋਇਆ ਜੀ ਕਿ ਉਹ ਜੁੜਵਾ ਭਰਾ ਉਹਨਾਂ ਨੇ ਵੀ ਲੋ ਸੂਟ ਕੀਤਾ ਕਿ ਸਾਡਾ ਆਈਡੀਆ ਚੋਰੀ ਕੀਤਾ ਤੇ ਐਡ ਕਿ ਜੀ ਸਾਰਿਆਂ ਦੇ ਸਿਰਫ 2-2% ਲੈਸ ਕੀਤਾ ਹਿੱਸਾ ਜਦੋਂ ਇਨਵੈਸਟਰ ਅੰਦਰ ਵਾੜਨੇ ਸੀਗੇ ਤੇ ਮੇਰਾ ਕੀਤਾ 34% ਹਿੱਸਾ ਲੈਸ ਤੇ ਮੈਨੂੰ ਮੇਰੇ ਨਾਮ ਵੀ ਹਟਾ ਦਿੱਤਾ ਕਿ ਮੈਂ ਹੁਣ ਕੋ ਓਨਰ ਨਹੀਂ ਹਾਂ ਮੈਂ ਕੋ ਫਾਊਂਡਰ ਨਹੀਂ ਹਾਂ ਫੇਸਬੁੱਕ ਦਾ ਦੋਨੋਂ ਲੋਕ ਜਿੱਤੇ ਜੀ ਆਪਣੇ ਆਪਣੇ ਲੈਵਲ ਤੇ ਲੋ ਸੂਟ $20 million ਕੈਸ਼ ਤੇ $45 million ਦੇ ਫੇਸਬੁੱਕ ਦੇ ਸ਼ੇਅਰ ਮਿਲੇ ਜੁੜਵਾ ਭਰਾਵਾਂ ਨੂੰ ਐਡ ਨੂੰ ਕੀ ਮਿਲਿਆ ਉਹ ਅੱਜ ਤੱਕ ਗੋਪਨੀਯ ਗੁਪਤ ਹੈ ਪਰ ਇਹ ਹੈ ਕਿ ਉਹਦਾ ਮੈਸਟ ਹੈਡ ਜਿਹੜਾ ਕਹਿੰਦਾ ਕਿ ਕੰਪਨੀ ਦੇ ਰਿਕਾਰਡਸ ਦੇ ਅੰਦਰ ਅੱਜ ਵੀ ਉਹਨੂੰ ਕੋ ਫਾਊਂਡਰ ਆਫ ਫੇਸਬੁੱਕ ਕਹਿੰਦੇ ਆ ਕਹਿੰਦੇ ਉਹਨੂੰ ਇੰਨਾ ਪੈਸਾ ਮਿਲਿਆ ਕਿ ਉਹਨੇ ਪੈਸਾ ਆਉਣ ਤੋਂ ਪਹਿਲਾਂ ਸਿਟੀਜ਼ਨਸ਼ਿਪ ਚੇਂਜ ਕਰ ਲਈ ਟੈਕਸ ਬਚਾਉਣ ਲਈ ਤੇ ਉਹ ਹੁਣ ਸਿੰਗਾਪੁਰ ਰਹਿੰਦਾ ਤੇ ਉਹ ਇੱਦਾਂ ਦੇ ਹੀ ਬਿਜ਼ਨਸਿਸ ਨੂੰ ਫੰਡ ਕਰਦਾ ਹੀ ਇਜ਼ ਅ ਬਿਲੀਅਨਰ ਜਿਹੜੇ ਮੁੰਡਿਆਂ ਨੂੰ $45 million ਦੇ ਸ਼ੇਅਰ ਮਿਲੇ ਫੇਸਬੁੱਕ ਦਾ ਆਈ ਪੀ ਓ ਆ ਗਿਆ ਉਸ ਤੋਂ 5-6 ਸਾਲ ਬਾਅਦ ਹੋਰ ਫਟਿਆ ਉਹ ਹੋ ਗਏ 100 million ਵਗੈਰਾ ਚ ਉਹਨਾਂ ਨੇ ਸਾਰਾ ਪੈਸਾ ਇੱਕ ਛੋਟੀ ਜਿਹੀ ਇੱਕ ਕਰੰਸੀ ਸ਼ੁਰੂ ਹੋਈ ਸੀ ਬਿਟਕੋਇਨ ਨਾਮ ਦੀ
0: ਅੱਛਾ
1: ਉਹਨਾਂ ਉੱਚ ਲਾ ਦਿੱਤਾ ਸੋ ਉਹਨਾਂ ਦੀ ਅੱਜ ਵੈਲਿਊ ਦੋਨਾਂ ਦੀ ਅੱਡ ਅੱਡ $3-3 billion ਆ 60-70 billion ਵੈਲਿਊਏਸ਼ਨ ਹੈ ਜੀ ਮਾਰਕ ਜ਼ਕਰਬਰਗ ਦੀ ਹੀ ਵਾਜ਼ ਦਾ ਮੋਸਟ ਯੰਗੈਸਟ ਬਿਲੀਅਨਰ ਇਨ ਦਾ ਵਰਲਡ ਤੇ ਅੱਜ ਪ੍ਰਧਾਨ ਦਾ ਜਨਮ ਦਿਨ ਹੈ ਜੀ ਹੈਪੀ ਬਰਥਡੇ ਮਾਰਕ ਜ਼ਕਰਬਰਗ
0: ਹੈਪੀ ਬਰਥਡੇ ਬਈ ਹੈਪੀ ਬਰਥਡੇ
1: ਵਟਸਐਪ ਤੇ ਇੰਸਟਾਗ੍ਰਾਮ ਵੀ ਅਲਟੀਮੇਟਲੀ ਉਹਨਾਂ ਨੇ ਖਰੀਦ ਲਿਆ AI ਲੈ ਆਏ ਤੇ ਮੈਟਾ ਦੇ ਅੰਦਰ ਤੇ ਹੁਣ ਮੈਟਾ ਨਾਮ ਕਰ ਦਿੱਤਾ ਜੀ ਫੇਸਬੁੱਕ ਦਾ ਜਿਹਦੇ ਅੰਦਰ NFT ਯਾਦ ਹੋਣਾ ਤੁਹਾਨੂੰ 2 ਸਾਲ ਪਹਿਲੇ NFTਾਂ ਵੀ ਬੜੀਆਂ ਵਿਕੀਆਂ ਸੀਗੀਆਂ ਹਨਾ ਕਿ ਮੈਟਾਵਰਸ ਬਣਾਇਆ ਉਹਦੇ ਅੰਦਰ ਪਲਾਟ ਖਰੀਦੋ
0: ਚੱਲੀ ਨਹੀਂ ਵੈਸੇ ਉਹ ਚੀਜ਼
1: ਚੱਲਿਆ ਨਹੀਂ ਉਹ ਮਤਲਬ ਉਹ ਤਰੀਕਾ ਬੜਾ ਘੈਂਟ ਸੀ ਕਿ ਸਨੂਪ ਡੌਗ ਨੂੰ ਲੈ ਕੇ ਆਉਂਦਾ ਸਨੂਪ ਡੌਗ ਦਾ ਉਹਦੇ ਅੰਦਰ ਵਰਚੁਅਲ ਕਰਾਇਆ ਕੰਸਰਟ ਕਰਾਇਆ ਇੱਕ ਦੋ ਹਾਲੀਵੁੱਡ ਐਕਟਰਾਂ ਨੂੰ ਕਿਹਾ ਕਿ ਪਲਾਟ ਖਰੀਦੋ $1 million ਚ ਵਰਚੁਅਲ ਪਲਾਟ ਵੀ
0: ਚੰਨ ਤੇ ਵੀ ਪਲਾਟ ਮਿਲੇ
1: ਪਰ ਉਹ ਗੱਲ ਨਹੀਂ ਬਣੀ ਪਰ ਇੱਕ ਗੁੱਸਾ ਕਿ ਤੂੰ ਬੜਾ ਇਨਸਿਕਿਓਰਡ ਤੇ ਫੁਲਿਸ਼ ਆਦਮੀ ਆ ਮੈਂ ਤੈਨੂੰ ਛੱਡ ਰਹੀ ਹਾਂ
0: ਉਂਗਲ ਮੇਰੇ ਵੱਲ ਨੂੰ ਕੀ ਕਰੀ
1: ਸੋਰੀ ਮੇਰਾ ਐਸਾ ਕੁਛ ਮਤਲਬ ਨਹੀਂ ਥਾ ਗਾਇਸ ਪਰ ਅਲਟੀਮੇਟ ਪੁਆਇੰਟ ਇਹ ਸੀ ਜੀ ਕਿ ਦੇਖੋ ਕਿਸੇ ਬੰਦੇ ਦੀ ਈਗੋ ਹਰਟ ਹੋ ਜਾਏ ਤਾਂ ਉਹ ਸਾਰੀ ਦੁਨੀਆ ਨੂੰ ਫਿਰ ਰੀਲਾਂ ਵੇਖਣ ਲਾ ਦਿੰਦਾ
0: ਪਰ ਇਹਦੇ ਚ ਕੁਛ ਇੱਕ ਚੀਜ਼ਾਂ ਇਸ ਸਾਰੀ ਸਟੋਰੀ ਚੋਂ ਸ਼ਾਇਦ ਬਾਕੀ ਵੀ ਓਬਜ਼ਰਵ ਕਰ ਰਹੇ ਹੋਣਗੇ ਤੇ ਮੈਂ ਆਪਾਂ ਚਾਹਾਂਗੇ ਕਿ ਤੁਸੀਂ ਇਸ ਸਟੋਰੀ ਚੋਂ ਕੀ ਓਬਜ਼ਰਵ ਕੀਤਾ ਸਾਡੇ ਸਰੋਤੇ ਤੁਸੀਂ ਵੀ ਦੱਸਿਓ ਕਿ ਕੀ ਇਹਦੇ ਵਿੱਚ ਰਲਦਾ ਮਿਲਦਾ ਜਾਂ ਤੁਸੀਂ ਵੀ ਫੀਲ ਕਰਦੇ ਹੋ ਕਿ ਅੱਜ ਵੀ ਸੋਸ਼ਲ ਮੀਡੀਆ ਦੇ ਵਿੱਚ ਇਹ ਫੀਲ ਹੈਗੀ ਆ ਜਿਹੜੀ ਇਸ ਇਹਦੀ ਕਹਾਣੀ ਦੇ ਵਿੱਚ ਉਹ ਕੀ ਆ ਚਲੋ ਆਪਾਂ ਵੇਖਦੇ ਹਾਂ ਤੁਸੀਂ ਇਹਦੇ ਚੋਂ ਕੀ ਕੱਢਿਆ ਤੇ ਉਸ ਲਿਹਾਜ਼ ਦੇ ਨਾਲ ਤੁਹਾਨੂੰ ਕੀ ਫਾਇਦੇ ਨੁਕਸਾਨ ਲੱਗਦੇ ਆ ਸੋਸ਼ਲ ਮੀਡੀਆ ਦੇ ਜੇ ਮੰਨ ਲਓ ਵੈਸੇ ਤਾਂ ਇੱਦਾਂ ਹੁੰਦਾ ਵਾ ਵੀ ਜੇ ਇੱਕ ਨਾ ਕਰਦਾ ਤਾਂ ਦੂਸਰਾ ਕੋਈ ਕਰ ਦਿੰਦਾ ਪਰ ਜੇ ਮੰਨ ਲਓ ਆਪਾਂ ਮੰਨ ਲੈਂਦੇ ਹਾਂ ਵੀ ਇੱਕ ਮਾਰਕ ਜ਼ਕਰਬਰਗ ਨਾ ਹੁੰਦਾ ਤੇ ਸ਼ਾਇਦ ਇਹ ਨਾ ਹੁੰਦੇ ਪਲੇਟਫਾਰਮ ਨਾ ਹੁੰਦੇ ਫਿਰ ਤੁਹਾਡੀ ਲਾਈਫ ਤੁਸੀਂ ਕਿੱਥੇ ਕਿ ਜੇ ਵੇਖਦੇ ਹੋ ਕੀ ਫਾਇਦੇ ਕੀ ਨੁਕਸਾਨ ਕੀ ਪ੍ਰੋ ਕੀ ਕੌਨਸ ਤੁਸੀਂ ਇਸ ਟਾਈਮ ਦੇ ਉੱਤੇ ਵੇਖ ਰਹੇ ਹੋ ਤੁਸੀਂ ਤੇ ਮਤਲਬ ਕਹਿ ਲਓ ਤੁਸੀਂ ਵੀ ਇਸ ਟਾਈਮ ਦੇ ਉੱਤੇ ਮੋਟੇ ਅਮੀਰਾਂ ਚੋਂ ਮੋਟਾ ਪੈਸਾ ਕਮਾਉਣ ਵਾਲਿਆਂ ਚੋਂ ਇੱਕ ਸਿਰਫ ਮਤਲਬ ਇੱਕ ਆਈਡੀਆ ਤੇ ਉਹ ਵੀ ਆਪਣਾ ਨਹੀਂ
1: ਉਹ ਵੀ ਆਪਣਾ ਸਿਰਫ ਕੋਡਿੰਗ
0: ਹਾਂ ਸੋ ਬੜਾ ਕੁਛ ਜਿਹੜਾ ਇਸ ਕਹਾਣੀ ਦੇ ਵਿੱਚੋਂ ਵੇਖੋ ਹੁਣ ਤੁਸੀਂ ਕੀ ਕੱਢਦੇ ਹੋ ਇਹਦੇ ਵਿੱਚੋਂ ਤੇ ਜਿਹੜੇ ਬੰਦੇ ਦੀ ਤੁਸੀਂ ਇੰਨੀ ਵੈਲਥ ਗਣਾਈ ਆ ਮੈਂ ਤਾਂ ਇਹਦਾ ਇਹ ਵੀ ਸੁਣਿਆ ਹੈ ਵੀ ਇਹਦੀ ਤਨਖਾਹ ਹੀ $1 ਆ
1: ਉਹ ਕਿਉਂਕਿ ਉਹਦਾ ਮੇਨ ਹਿੱਸਾ ਨਾ ਆਪਾਂ ਦੇਖੋ ਇਹਦੇ ਅੰਦਰ ਹੋਰ ਕਿੰਨੀਆਂ ਚੀਜ਼ਾਂ ਜਿਹੜੀਆਂ ਵੇਖਦੇ ਨੇ ਕਿ 2017-18 ਦੇ ਅੰਦਰ ਇਲੈਕਸ਼ਨ ਜਿਹੜੇ ਹੋਏ ਸੀ US ਦੇ ਅੰਦਰ ਤੇ ਡਾਟਾ ਬਰੀਚ ਹੋਇਆ ਤੇ ਜਿਹੜੀ ਪਾਰਟੀ ਹਾਰੀ ਕਹਿੰਦੇ ਕਿ ਉਹਨਾਂ ਨੇ ਉਹ ਯੂਜ਼ ਕੀਤਾ ਸੀਗਾ ਕਿ ਉਸ ਹਿਸਾਬ ਦੀ ਐਡਵਰਟਾਈਜ਼ਿੰਗ ਹੋਈ ਕਿ
0: ਇੰਡੀਆ 'ਚ ਵੀ ਰੌਲਾ ਪੈਂਦਾ ਰਿਹਾ
1: ਹਾਂ ਉਹ ਵੀ ਹੁੰਦਾ ਇੱਕ ਅਨਓਫੀਸ਼ੀਅਲ ਜੀ ਗੱਲ ਆ ਬਹੁਤ ਮਜ਼ੇਦਾਰ ਕਿ ਟਿਕਟੋਕ ਬੈਨ ਹੋਣ ਤੋਂ ਇੰਡੀਆ ਦੇ ਅੰਦਰ ਟਿਕਟੋਕ ਬੈਨ ਹੋਣ ਤੋਂ ਕੁਛ ਇੱਕ 1.5 ਸਾਲ ਹੋ ਗਿਆ ਸੀ ਕਿ ਇੰਡੀਆ ਦੇ ਅੰਦਰ ਇੰਟਰਨੈਟ ਦਾ ਸੀਨ ਬਹੁਤ ਜ਼ਿਆਦਾ ਗਲੋਬਲੀ ਵਾਈਡ ਹੋ ਗਿਆ ਕਿਉਂਕਿ ਜੀਓ ਆ ਗਿਆ ਜੀਓ ਨੇ ਫ੍ਰੀ 'ਚ ਪਲਾਨ ਵਗੈਰਾ ਦਿੱਤੇ ਜੀਓ ਨੇ ਸਾਰੀ ਮਾਰਕੀਟ ਕੈਪਚਰ ਕਰ ਲਿੱਤੀ ਹਰ ਕਿਸੇ ਦੇ ਘਰ 5G ਆ ਗਿਆ ਜਦੋਂ ਗੱਲਬਾਤ ਚੱਲ ਰਹੀ ਸੀ ਸਰਕਾਰ ਦੀ ਕਿ ਅਸੀਂ ਚਾਈਨੀਜ਼ ਐਪਸ ਬੰਦ ਕਰਨੀ ਹੈ ਉਸ ਤੋਂ ਕੁਛ 1.5-2 ਹਫ਼ਤੇ ਪਹਿਲਾਂ ਮਾਰਕ ਜ਼ਕਰਬਰਗ ਆਇਆ ਸੀ ਤੇ ਮਾਰਕ ਜ਼ਕਰਬਰਗ ਨੇ ਮੀਟਿੰਗ ਕੀਤੀ ਸੀ ਮੁਕੇਸ਼ ਅੰਬਾਨੀ ਨਾਲ ਤੇ ਮੁਕੇਸ਼ ਅੰਬਾਨੀ ਨੇ ਅਗੇਨ ਗੋਪਨੀਯ ਗੁਪਤ ਅਮਾਊਂਟ ਇਨਵੈਸਟ ਕੀਤੀ ਹੈ ਮੈਟਾ ਦੇ ਅੰਦਰ ਕਹਿੰਦੇ ਆ ਕੁਛ ਕਿ 6% ਹਿੱਸਾ ਪਾਇਆ ਮੁਕੇਸ਼ ਅੰਬਾਨੀ ਨੇ ਉਸ ਟਾਈਮ ਤੇ ਦੇਖੋ ਹਨਾ ਤੇ ਮੇਨ ਗੱਲ ਦੇਖੋ ਟਿਕਟੋਕ ਬੈਨ ਹੁੰਦਾ ਇੰਡੀਆ ਦੇ ਅੰਦਰ ਤੇ ਇੰਸਟਾਗ੍ਰਾਮ ਪੂਰੇ 1 ਹਫ਼ਤੇ ਕੁ ਬਾਅਦ ਰੀਲਸ ਲੈ ਕੇ ਆ ਜਾਂਦਾ ਜੋ ਕਿ ਬੇਸਿਕਲੀ ਟਿਕਟੌਕ ਤੋਂ ਚੱਕੀ ਹੋਈ
0: ਇੰਡੀਆ ਚ ਸਭ ਤੋਂ ਵੱਧ ਫੇਮਸ
1: ਸਭ ਤੋਂ ਵੱਧ ਇਹ ਹੈ ਕਿ ਬਹੁਤ ਚੀਜ਼ਾਂ ਜੁੜਦੀਆਂ ਇੱਕ ਛੋਟੇ ਜਿਹੇ ਉਹੀ ਕਿ ਗੁਰੇਜ਼ ਨਾਲ।
0: ਹਾਂ ਅਦਰਵਾਈਜ਼ ਕੋਈ ਇੱਡੀ ਗੱਲ ਨਹੀਂ ਹੈ। ਮੰਨ ਲਓ ਜੇ ਟਿਕਟੌਕ ਹੁਣ ਯੂ ਐਸ ਏ ਸਭ ਤੋਂ ਵੱਧ ਤੇ ਰੌਲਾ ਉਹੀ ਪਾਉਣ ਡੇ ਨਾ, ਜੇ ਉੱਥੇ ਹਲੇ ਤੱਕ ਚੱਲ ਸਕਦੀ ਹੈ ਤੇ ਇੱਥੇ ਵੀ ਕੀ ਸੀ।
1: ਉਹੀ ਸੀ ਕਿ ਇੱਕ ਤਰੀਕੇ ਦੀ ਮਾਰਕੀਟ ਕੈਪਚਰ ਕਰਨੀ ਸੀ। ਤੁਸੀਂ ਕੋਈ ਅੰਗਰੇਜ਼ ਭਾਸ਼ਾ, ਚਲੋ ਥੋੜ੍ਹਾ ਡਿਫਰੈਂਟ ਹੁੰਦਾ, ਪਰ ਤੁਸੀਂ ਯੂ ਐਸ ਦਾ ਹੀ ਕਹਿ ਲਓ ਜਾਂ ਯੂਰੋਪੀਅਨ ਵੀ ਕਹਿ ਲਓ, ਹੈ ਨਾ, ਵੱਖੋ ਵੱਖਰੇ ਕੋਈ ਵੀ ਰੇਸ ਦਾ ਹੋਵੇ, ਉਹ ਲੋਕ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਜ਼ਰੂਰ ਕਰਦੇ ਆ, ਜਾਂ ਫਿਰ ਕੋਈ ਨਾ ਕੋਈ ਇੱਦਾਂ ਦੀ ਚੀਜ਼ ਦੇ ਉੱਪਰ ਰਿਐਕਸ਼ਨ ਵੀਡੀਓਜ਼ ਬਣਾਉਂਦੇ ਆ, ਕੁਛ ਕਰਦੇ, ਜਿਹਦੇ ਅੰਦਰ ਇੰਡੀਅਨ ਆਡੀਅੰਸ ਕਿਸੇ ਤਰੀਕੇ ਆ ਜਾਵੇ। ਕਿਉਂਕਿ ਸਭ ਤੋਂ ਵੱਡਾ ਡਾਇਸਪੋਰਾ ਇਸ ਵਕਤ ਇੰਟਰਨੈਟ ਦੇ ਉੱਪਰ ਇੰਡੀਅਨ ਆ। ਚਾਈਨਾ ਇਸ ਕਰਕੇ ਨਹੀਂ, ਚਾਈਨਾ ਨੇ ਹਰ ਤਰ੍ਹਾਂ ਦੀ ਚੀਜ਼ ਉੱਪਰ ਬੈਨ ਲਾਇਆ ਹੋਇਆ। ਸੋ ਇੰਡੀਆ ਹੀ ਸਭ ਤੋਂ ਵੱਡਾ ਡਾਇਸਪੋਰਾ, ਅਤੇ ਹਰ ਕ੍ਰੀਏਟਰ ਦੀ ਥੋੜ੍ਹੀ ਚਾਹ ਹੁੰਦੀ ਆ

0: ਜ਼ਿਆਦਾ ਜਿਹੜਾ ਨੌਲੇਜੇਬਲ ਹੋਵੇ, ਕੋਈ ਚੀਜ਼ ਕੋਈ ਸਕਿੱਲ ਐਨਹਾਂਸ ਕਰਨ ਸਿਖਾਉਣ ਵਾਲਾ ਹੋਵੇ. ਪਰ ਯੂ ਐੱਸ ਵਾਲੀ ਸਾਈਡ ਜਾਂ ਯੂਰੋਪ ਵਾਲੀ ਸਾਈਡ ਡਾਂਸ ਵੀਡੀਓਜ਼, ਟ੍ਰਾਂਜੀਸ਼ਨ ਵੀਡੀਓਜ਼, ਅਤੇ ਤੁਹਾਨੂੰ ਪਤਾ ਹੈ ਨਾ, ਗੰਦ ਬਲਾ ਜੋ ਮਰਜ਼ੀ ਬੋਲਣਾ ਬੋਲੋ, ਹੈ ਨਾ, ਉਹ ਸਭ ਚੀਜ਼ਾਂ ਜ਼ਿਆਦਾ ਪੁਸ਼ ਹੁੰਦੀਆਂ. ਇਹ ਵੀ ਇੱਕ, ਇਹਨੂੰ ਕੀ ਕਹਿੰਦੇ ਅੱਜ ਕੱਲ੍ਹ, ਡਿਜੀਟਲ ਵਾਰਫੇਅਰ ਕਹਿੰਦੇ ਆ ਜੀ. ਕੋਲਡ ਵਾਰ ਦਾ ਇਹ ਵੀ ਹਿੱਸਾ ਹੋ ਗਿਆ ਹੁਣ.
1: ਹਾਂ, ਤੇ ਉਹਨਾਂ ਨੇ, ਚਾਈਨਾ ਨੇ ਪਿਛਲੇ ਦਿਨੀ ਇਹ ਵੀ ਕਰਤਾ ਵਾ ਨਾ, ਕਿ ਜਿਹੜਾ ਐਵੇਂ ਨਜਾਇਜ਼ ਜਿਹੜਾ ਮਰਜ਼ੀ ਉੱਠ ਕੇ ਉਪਦੇਸ਼ ਜਿਹੜਾ ਦੇਣ ਲੱਗ ਪੈਂਦਾ ਸੀ, ਉਹਨੂੰ ਵੀ ਸਖ਼ਤ ਉਹਨਾਂ ਨੇ ਹੁਣ ਸਜ਼ਾਵਾਂ ਦੇਣੀਆਂ ਸ਼ੁਰੂ ਕਰ.
0: ਉਹਨਾਂ ਨੇ ਕਿੱਥੇ ਬਖਸ਼ਣਾ, ਉਹਨਾਂ ਨੇ ਉਹ ਨਹੀਂ ਬਖਸ਼ਿਆ ਸੀ ਵਿਚਾਰਾ ਅਲੀ ਬਾਬਾ ਵਾਲਾ.
1: ਨਹੀਂ, ਉਹ ਤੇ ਚਲੋ ਵੱਡੀ ਉਹ ਹੋ ਗਿਆ ਨਾ, ਉਹ ਤੇ ਅਲੱਗ ਉਹਦੇ ਪਿੱਛੇ ਰੀਜ਼ਨ ਮੁੜ ਕੇ ਨਿਕਲ ਕੇ ਆਇਆ ਸੀ. ਪਰ ਇਹਦਾ ਜੇ ਜਿੱਦਾਂ ਹੁਣ ਮੰਨ ਲਓ ਆਪਾਂ ਜਿਹੜੀ ਚੀਜ਼ ਦੇ ਉੱਤੇ ਮਰਜ਼ੀ ਆਪਾਂ ਦੇ ਦਿੰਦੇ ਆ ਗਿਆਨ, ਖਾਸ ਤੌਰ ਦੇ ਉੱਤੇ ਜਿਹੜਾ ਤੁਹਾਡੀ ਸਿਹਤ ਦੇ ਨਾਲ ਸੰਬੰਧਿਤ ਆ, ਜਾਂ ਤੁਸੀਂ ਕੋਈ ਐਵੇਂ ਪੁੱਠੀ ਸਿੱਧੀ ਕੋਈ ਐਕਸਰਸਾਈਜ਼ ਦੱਸਤੀ, ਕੋਈ ਖਾਣ ਪੀਣ, ਕੋਈ ਡਾਇਟਿੰਗ ਦੱਸਤੀ, ਦੇ ਉਹ ਹੈ ਨਾ, ਅਤੇ ਉੱਦਾਂ ਦੀ ਚੀਜ਼ ਜੇਕਰ ਬਿਨਾਂ ਤੁਸੀਂ ਕੁਆਲੀਫਿਕੇਸ਼ਨ ਦੇ ਕਰ ਦਿਓ, ਅਤੇ ਈਵਨ ਚਾਈਨਾ ਵਾਲਿਆਂ ਨੇ ਤਾਂ ਸਟੈਪ ਲੈ ਲਿਆ ਵਾ, ਬਾਕੀਆਂ ਨੂੰ ਮੇਰੇ ਹਿਸਾਬ ਨਾਲ ਲੈ ਲੈਣਾ
0: ਚਾਹੀਦਾ. ਇਹ ਜ਼ਰੂਰੀ ਹੈ,
1: ਜਾਂ ਤੁਸੀਂ ਉਹ ਚੀਜ਼ ਦਾ ਪ੍ਰੋਪਰ ਤੁਸੀਂ ਦੱਸੋ ਵੀ ਇਹ ਕਿਹੜੇ ਰੈਲੀਵੈਂਟ ਸੋਰਸ ਦੀ ਆ, ਅਤੇ ਜਾਂ ਫਿਰ ਤੁਸੀਂ ਆਪ ਆਪਣੀ ਕੁਆਲੀਫਿਕੇਸ਼ਨ ਦੱਸੋ. ਜਿੱਦਾਂ ਹੁਣ ਕੱਲ੍ਹ ਪ੍ਰੀਤਿੰਦਰ ਭਾਈ ਨੇ ਗੱਲ ਕਰ ਰਹੇ ਵੀ ਨਾਲ ਮਾਰਾ ਨੰਬਰ ਤੁਹਾਨੂੰ ਦੱਸਣਾ ਪਊਗਾ ਜੇਕਰ ਤੁਸੀਂ ਸਲਾਹ ਦਿੰਦੇ ਹੋ, ਤਾਂ ਤੁਸੀਂ ਕਿਸੇ ਪਬਲਿਕ ਪਲੇਟਫਾਰਮ ਦੇ ਉੱਤੇ ਸਲਾਹ ਦਿੰਦੇ ਹੋ ਅਤੇ ਮਾਰਾ ਨੰਬਰ ਆਪਣਾ ਬੋਲ ਕੇ ਦੱਸੋ, ਅਤੇ ਫਿਰ ਮਤਲਬ ਪ੍ਰੋਪਰ ਜਿਹੜੇ ਰੈਗੂਲੇਸ਼ਨ ਨੇ ਹੋਏ ਨੇ.
0: ਠੀਕ ਹੈ, ਬਿਲਕੁਲ ਸਹੀ ਗੱਲ.
1: ਤਾਂ ਵੱਖਰੀ ਗੱਲ ਹੈ, ਤੁਸੀਂ ਅਣਗਹਿਲੀ ਮਾਰ ਦਿੰਦੇ ਹੋ ਅਤੇ ਜੇ ਕਿਤੇ ਤੁਸੀਂ ਫਸ ਗਏ ਤਾਂ ਫਸ ਗਏ. ਸੋ ਇਹ ਤਾਂ ਬਾਕੀਆਂ 'ਤੇ ਵੀ ਚਾਹੀਦਾ ਵਾ, ਬਾਕੀ ਜਿਹੜੀਆਂ ਚੀਜ਼ਾਂ ਆਪਣਾ ਚਾਈਨਾ ਤੋਂ ਚਲੋ ਚੱਲੀਆਂ ਸੀ ਅਤੇ ਫਿਰ ਆਪਾਂ ਵਾਪਸ ਲੈ ਕੇ ਆਉਂਦੇ ਹਾਂ. ਇੰਡੀਆ ਜੇਕਰ ਰਹਿੰਦੀ ਟਿਕਟੋਕ, ਅਤੇ ਮੈਨੂੰ ਤਾਂ ਇਹ ਵੀ ਲੱਗਦਾ ਵੀ ਇੰਸਟਾ ਇੰਨਾ ਫੇਮਸ ਨਹੀਂ ਹੋਣਾ, ਟਿਕਟੋਕ ਅੱਜ ਵੀ ਨੰਬਰ 1 ਚੋਇਸ ਹੁੰਦੀ ਸ਼ਾਇਦ, ਕਿਉਂਕਿ ਟਿਕਟੋਕ ਬਹੁਤ ਲੋਕ ਵਰਤਦੇ ਸੀ ਉੱਥੇ.
0: ਟਿਕਟੋਕ ਲੋਕ ਵਰਤਦੇ ਬਹੁਤ ਸੀਗੇ, ਨਾਲੇ ਇੰਨਾ ਤਕੜਾ ਕ੍ਰੀਏਟਰ ਉਹਨਾਂ ਦੇ ਕੋਲ ਆ ਗਿਆ ਸੀਗਾ ਡਾਟਾ ਬੇਸ, ਇੰਨੇ ਜ਼ਿਆਦਾ ਕ੍ਰੀਏਟਰ ਸੀਗੇ ਜਿਹਨਾਂ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਿਆ. ਇੰਸਟਾਗ੍ਰਾਮ 'ਤੇ ਵੱਖਰੀ ਆਡੀਅੰਸ, ਸਭ ਕੁਛ ਹੈ. ਸੋ ਫਰਕ ਤਾਂ ਹੈ ਹੀ ਹੈ ਇਸ ਚੀਜ਼ ਦਾ, ਕਿ ਜੇ ਟਿਕਟੋਕ ਫਿਲਹਾਲ ਇੰਡੀਆ ਹੁੰਦਾ ਤਾਂ ਸ਼ਾਇਦ ਇੰਸਟਾਗ੍ਰਾਮ ਦਾ. ਪਰ ਉਹੀ ਗੱਲ ਹੈ ਨਾ, ਕਿ ਜੇ ਕਿਸੇ ਨੇ ਪੈਸਾ ਇਨਵੈਸਟ ਕਰਨਾ ਇੰਨਾ ਤਗੜਾ, ਅਤੇ ਕਿਹਾ ਜਾਂਦਾ ਕਿ ਸਰਕਾਰ ਵੀ ਈਜ਼ੀਲੀ ਗੱਲਬਾਤ ਮੰਨ ਲੈਂਦੀ ਹੈ, ਤਾਂ ਉਹ ਮਨਵਾ ਲਈ. ਨਾਲੇ ਨੈਸ਼ਨਲਿਜ਼ਮ ਦੇ ਅੰਦਰ ਬੜੀ ਵਧੀਆ ਗੱਲ ਹੈ ਜੀ, ਅਸੀਂ ਹਮ ਬਾਹਰ ਕਾ ਵੋ ਨਹੀਂ ਯੂਜ਼ ਕਰੇਂਗੇ.
1: ਦੇਖੋ, ਹਰ ਇੱਕ ਚੀਜ਼ ਦੇ ਪ੍ਰੋ ਕੌਨਸ ਨੇ ਨਾ. ਆਪਾਂ ਗੰਦੀ ਤੋਂ ਗੰਦੀ ਚੀਜ਼ ਦੇ ਵੀ ਬੜੇ ਫਾਇਦੇ ਤੁਸੀਂ ਗਣਾ ਕੇ ਵੇਚਦੇ ਹੁੰਦੇ, ਜਿੱਥੇ ਆਪਾਂ ਵੇਖਦੇ ਹਾਂ ਵੀ ਇੰਨੀਆਂ ਅਨਹੈਲਦੀ ਚੀਜ਼ਾਂ ਉਹਨਾਂ ਨੂੰ ਐਡਾਂ ਦੇ ਵਿੱਚ ਘਿਓ ਸ਼ੱਕਰ ਕਹਿ ਕੇ ਵੇਚ ਦਿੱਤਾ ਜਾਂਦਾ, ਹੈ ਨਾ.
0: ਠੀਕ ਗੱਲ ਹੈ, ਬਿਲਕੁਲ.
1: ਗਲਤ, ਮਤਲਬ ਕਿੱਡੇ ਵੱਡੇ ਬਲੰਡਰ ਨੇ.
0: ਬਿਲਕੁਲ,
1: ਜਿਹੜੀਆਂ ਚੀਜ਼ਾਂ ਪ੍ਰਮਾਣਿਤ ਨੇ, WHO ਖੁਦ ਕਹਿੰਦਾ ਵਾ ਵੀ ਆਹ ਇੰਨੀ ਮਾਤਰਾ ਤੋਂ ਵੱਧ ਤੁਹਾਡੇ ਲਈ ਨੁਕਸਾਨਦੇਹ ਆ, ਤੁਹਾਡੇ ਬੱਚਿਆਂ ਲਈ ਨੁਕਸਾਨਦੇਹ ਆ, ਇਹਦੇ 'ਚ ਇੰਨੀ ਖੰਡ ਵੱਧ ਆ, ਇਹਦੇ 'ਚ ਇੰਨਾ ਸੋਡੀਅਮ ਵੱਧ ਆ, ਇਹਦੇ 'ਚ ਇੰਨੀ ਲੈਡ ਵੱਧ ਆ, ਅਤੇ ਉਹ ਵੀ ਚੀਜ਼ਾਂ ਫਿਰ ਵੀ ਸ਼ਰੇਆਮ ਖਿਲਵਾੜ ਕੀਤਾ ਜਾਂਦਾ, ਉਹਨਾਂ ਨੂੰ ਪ੍ਰਚਾਰਿਆ ਜਾਂਦਾ. ਇਹ ਨਹੀਂ ਵੀ ਸਿਰਫ ਵੇਚਿਆ ਜਾਂਦਾ, TV ਦੇ ਉੱਤੇ ਤੁਹਾਡਾ ਉਹ ਐਡਾਂ ਵੀ ਹੁਣ ਤਾਂ ਪ੍ਰੂਵ ਨੇ ਵੀ ਗਲਤ ਨੇ.
0: ਅੱਛਾ, ਐਡ ਕਰਨ ਦਾ ਵੀ ਇੱਕ ਤਰੀਕਾ ਬਹੁਤ ਵਧੀਆ ਹੈ ਕਿ ਕੱਲ੍ਹ ਨੂੰ ਕੋਈ ਲੀਗੈਲਿਟੀ ਨਾ ਪਵੇ ਉਹਨਾਂ ਦੇ ਉੱਪਰ, ਕਿ ਉਹ ਸਬਸਟੀਟਿਊਟ ਟਾਈਪ ਲਿਖ ਦੇਣਗੇ ਕਿ ਔਰ ਪ੍ਰੋਟੀਨ ਸਬਸਟੀਟਿਊਟ, ਪ੍ਰੋਟੀਨ ਨਹੀਂ ਹੈ ਸਬਸਟੀਟਿਊਟ ਹੈ, ਅਤੇ ਪਿੱਛੇ ਇਨਗਰੀਡੀਅੰਟ ਤਾਂ ਲਿਖੇ ਪਏ, ਕੋਈ ਪੜ੍ਹਦਾ ਹੀ ਨਹੀਂ ਹੈ. ਇੱਕ ਕ੍ਰੀਏਟਰ ਆ, ਐਵਰੀਵਨ ਸ਼ੁੱਡ ਚੈੱਕ ਹਿਮ ਆਊਟ, ਉਹਦਾ ਨਾਮ ਹੈ ਫੂਡ ਫਾਰਮਾ, ਅਤੇ ਉਹ ਲੜਕਾ ਕੁਛ ਨਹੀਂ ਕਰਦਾ. ਉਹ ਤਾਂ ਕੇਸ ਨੈਸਲੇ ਵਰਗੀ ਕੰਪਨੀਆਂ ਤੱਕ ਨੇ ਕੇਸ ਕੀਤੇ, ਅਤੇ ਉਹ ਬਾਅਦ 'ਚੋਂ ਜਿੱਤਿਆ. ਉਹ ਕੁਛ ਨਹੀਂ ਕਰਦਾ, ਉਹ ਸਿਰਫ ਤੁਹਾਨੂੰ ਇਨਗਰੀਡੀਅੰਟ ਪੜ੍ਹ ਕੇ ਦੱਸਦਾ.
1: ਅੱਛਾ,
0: ਕਿ ਬਈ ਜਿਸਮ ਸੌਫਟ ਡਰਿੰਕ ਆ, ਆਪਾਂ ਕਿਸੇ ਬ੍ਰਾਂਡ ਦਾ ਨਾਮ ਨਹੀਂ ਲੈਂਦੇ, ਪਰ ਸੌਫਟ ਡਰਿੰਕ ਆ, ਅਤੇ ਤੁਸੀਂ ਉਹਦੇ ਅੰਦਰ ਪਾਣੀ ਪਾਓ, ਫਿਰ ਉਹਦੇ ਅੰਦਰ 24 ਚਮਚ ਖੰਡ ਦੇ ਪਾ ਦਿਉ, ਅਤੇ ਉੱਪਰੋਂ ਤੁਸੀਂ ਕਲਰ ਪਾ ਦਿਉ, ਅਤੇ ਇਹ ਹੈ ਜੀ ਤੁਹਾਡੀ, ਅਤੇ ਉਹ ਬਾਇਕਾਰਬੋਨੇਟ ਵਾਟਰ, ਹੈ ਨਾ, ਸੋਡਾ ਵਾਟਰ, ਉਹ ਪਾ ਦਿਉ, ਅਤੇ ਇਹ ਹੈ ਜੀ ਠੰਡਾ, ਮਤਲਬ ਹਾਂ ਇਹ ਆ, ਇੱਦਾਂ ਹੀ ਤੁਹਾਡੇ ਦੂਧ ਕੀ ਸ਼ਕਤੀ ਬਣਾਉਣ ਵਾਲੇ ਜਿਹੜੇ ਹੈਗੇ ਆ, ਹੈ ਨਾ, ਅਤੇ ਉਹ ਵੀ ਇਹੀ ਨੇ, ਦੇ ਆਰ ਆਲ ਸ਼ੂਗਰ, ਨਥਿੰਗ ਐਲਸ. ਕਿਉਂਕਿ ਇਹਦੇ ਉੱਪਰ ਵੀ ਦੇਖੋ ਕਿੰਨੀ ਤਕੜੀ ਕੋਂਸਪਿਰੇਸੀ ਥਿਊਰੀ ਹੈ, ਕਿ ਬੇਸਿਕਲੀ ਕੋਕੇਨ ਅਤੇ ਸ਼ੂਗਰ ਦੀਆਂ ਸੇਮ ਪ੍ਰੋਪਰਟੀਜ਼ ਆ, ਬਸ ਉਹ ਥੋੜ੍ਹੀ ਜਿਹੀ ਘੱਟ ਆ, ਕਹਿ ਲਓ ਰੇਂਜ ਉਹਦੀ ਘੱਟ ਹੈ, ਕਿ ਸਮਝੋ ਜੋ ਕੋਕੇਨ ਸ਼ਾਇਦ ਕਿਸੇ ਨੂੰ 100% ਹਿੱਟ ਕਰਦੀ ਹੈ, ਅਤੇ ਸ਼ੂਗਰ 50 ਕਰਦੀ ਹੈ, ਪਰ ਐਗਜੈਕਟਲੀ ਉਹੀ ਵਾਲੇ ਨਿਊਰੋ ਰਿਸੈਪਟਰਸ ਨੂੰ ਹਿੱਟ ਕਰਦੀ ਹੈ ਜੋ ਕੋਕੇਨ ਕਰਦੀ ਹੈ. ਉਸੇ ਲੈਵਲ ਦਾ ਐਨਰਜੀ ਹਾਈ ਦਿੰਦੀ ਹੈ, ਤੇ ਉਸੇ ਲੈਵਲ ਦਾ ਬਾਅਦ ਚੋਂ ਐਨਰਜੀ ਦਾ ਕਰੈਸ਼ ਵੀ ਦਿੰਦੀ ਹੈ ਕਿ ਜਦੋਂ ਤੁਸੀਂ ਸ਼ੂਗਰ ਦੀ ਮਾਤਰਾ ਘੱਟ ਗਈ ਹੈ ਬਾਡੀ ਵਿੱਚੋਂ, ਤੁਸੀਂ ਹੁਣ ਨਹੀਂ ਲੈ ਰਹੇ ਹੋ, ਤੁਹਾਨੂੰ ਹੁੰਦਾ ਕਿ ਯਾਰ ਮੈਂ ਕੁਛ ਮਿੱਠਾ ਖਾਣ ਦਾ ਮਨ ਕਰਦਾ,
1: ਦੁਬਾਰਾ ਖਾਣ ਨੂੰ ਜੀ ਕਰਦਾ।
0: ਐਗਜੈਕਟਲੀ ਸੇਮ ਹੈ, ਪਰ ਉਹਨਾਂ ਵੇਲਿਆਂ 'ਚ ਕਿਉਂਕਿ

0: ਜਿਹੜੀ ਸ਼ੂਗਰ ਬਣਾਉਣ ਵਾਲੀ ਇੰਡਸਟਰੀ ਸੀਗੀਆਂ, ਅਗੇਨ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਰਾਜਾ ਤੇ ਰਾਜੇ ਦੇ ਠਾਕੁਰ ਯਾਰ ਦੋਸਤ, ਬਸ ਉਹ ਉਹਨਾਂ ਲੋਕਾਂ ਦੀ ਮਿਲਣਾ ਸੀਗੀਆਂ ਤੋਂ ਕਦੀ ਬੈਨ ਨਹੀਂ ਹੋ ਪਾਈ।
1: ਸੋ ਇਹ ਇੱਕ ਤਰ੍ਹਾਂ ਦੇ ਨਾਲ ਸਲੋ ਐਨਰਜੀ, ਸਲੋ
0: ਨਸ਼ਾ
1: ਪੋਇਜ਼ਨ ਨਸ਼ਾ ਹੋ ਗਿਆ ਤੇ ਵੈਸੇ ਪਤਾ ਹੀ ਆ ਸਾਨੂੰ ਸਾਰਿਆਂ ਨੂੰ,
0: ਪਤਾ ਸਭ ਨੂੰ ਹੀ ਆ, ਪਰ
1: ਫਿਰ ਵੀ ਆਪਾਂ ਹੁਣ ਜਿਹੜੀ ਚੀਜ਼ ਇੰਨੀ ਜ਼ਿਆਦਾ ਤੁਹਾਡੇ ਰਚ ਗਈ ਹੋਵੇ ਹੱਡਾਂ ਦੇ ਵਿੱਚ, ਉਹ ਤੋਂ ਵਧੀ ਤੁਹਾਡਾ ਜੀ ਕਰਦਾ ਵੀ ਫੇਰ ਉਹ ਮਿਲੇ। ਜਿੰਨਾ ਚਿਰ ਤੱਕ ਸਾਨੂੰ ਹੱਥ ਨਹੀਂ ਨਾ ਲੱਗਦੇ, ਚਾਹੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ, ਚਾਹੇ ਆਪਾਂ ਖਾਣ ਪੀਣ ਦੀ ਗੱਲ ਕਰੀਏ, ਚਾਹੇ ਆਪਾਂ ਇਸ ਸਮਾਜ ਦੀ ਪੋਲੀਟੀਸ਼ੀਅਨਾਂ ਦੀ ਗੱਲ ਕਰੀਏ, ਕਿਸੇ ਦੇ ਰਵੱਈਏ ਦੀ ਗੱਲ ਕਰੀਏ, ਜਿੰਨਾ ਚਿਰ ਸਾਡੇ ਤੱਕ ਨਹੀਂ ਨਾ ਅੱਗ ਪਹੁੰਚਦੀ, ਜਿੰਨਾ ਚਿਰ ਸਾਡਾ ਸਰੀਰ ਨਹੀਂ ਦੱਸਦਾ ਵੀ ਹਾਂ ਹੁਣ ਤੈਨੂੰ ਕੁਛ ਹੋਇਆ ਤੈਨੂੰ, ਉਹਨਾਂ ਚਿਰ ਤੱਕ ਬੜਾ ਔਖਾ ਹੁੰਦਾ ਆਪਣੇ ਆਪ ਨੂੰ ਰੋਕਣਾ। ਸਾਨੂੰ ਲੱਗ ਰਿਹਾ ਹੁੰਦਾ ਵੀ ਸਾਰਾ ਕੁਛ ਠੀਕ ਠਾਕ ਚੱਲੀ ਜਾ ਰਿਹਾ, ਪਰ ਆਪਾਂ ਇੱਕ ਚੀਜ਼ ਨਹੀਂ ਧਿਆਨ ਦਿੰਦੇ ਕਿ ਅੰਦਰੋਂ ਅੰਦਰੀ ਤੇ ਹੌਲੀ ਹੌਲੀ ਹੌਲੀ ਹੌਲੀ ਖਰਾਬ ਹੋ ਰਿਹਾ। ਸੋ ਕਿਸੇ ਦਾ ਸੁਣਿਆ ਵੇਖ ਕੇ ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਆਪ ਨੂੰ ਸਾਡੇ ਤੱਕ ਪਹੁੰਚਦਾ, ਇਸ ਕਰਕੇ ਇਹਦਾ ਨਾਲ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਇਹ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਨਾ ਹੁੰਦੀਆਂ ਤੇ ਸ਼ਾਇਦ ਇੰਨੀ ਵੱਡੀ ਮਾਤਰਾ ਚ ਤੇ ਇੰਨੀ ਜ਼ਿਆਦਾ ਫ੍ਰੀਕੁਐਂਟਲੀ ਸਾਡੇ ਤੱਕ ਪਹੁੰਚਦੀਆਂ ਨਾ ਆਏ। ਸੋ ਇਹ ਵੀ ਸੋਸ਼ਲ ਮੀਡੀਆ ਦਾ ਹੀ ਉਹ ਆ ਕਿ ਸਾਡੇ ਤੱਕ ਇਹ ਰਾਤੋਂ ਰਾਤ ਪਹੁੰਚ ਜਾਂਦੀਆਂ ਨੇ ਤੇ ਆਪਾਂ ਹੱਥ 'ਚ ਲੈ ਕੇ ਘੁੰਮਦੇ ਹਾਂ ਜਦੋਂ ਮਰਜ਼ੀ। ਟੀ ਵੀ ਦਾ ਵੀ ਫਿਰ ਇਹੀ ਵੀ ਜਦੋਂ ਕਿਤੇ ਤੁਸੀਂ ਬਹਿੰਦੇ ਹੋ ਟੀ ਵੀ ਵੇਖਦੇ ਹੋ ਸਿਰਫ ਉਦੋਂ ਤੱਕ ਹੀ, ਪਰ ਹੁਣ ਆਪਾਂ ਚੱਤੇ ਪੈਰ ਨਾਲ ਲੈ ਕੇ ਘੁੰਮਦੇ ਹਾਂ,
0: ਹੁਣ ਆਪਾਂ ਪਾਰਟੀਸਪੈਂਟ ਹੋ ਗਿਆ ਨਾ ਪ੍ਰੋਪਰ। ਜਿਸ ਤਰ੍ਹਾਂ ਇਹ ਲੈਜਰ ਐਕਟੀਵਿਟੀ ਜਾਂ ਫਿਰ ਇੱਕ ਸੋਸ਼ਲਾਈਜ਼ਿੰਗ ਤੋਂ ਤਾਂ ਹੁਣ ਉਹ ਤਾਂ ਹੁਣ ਚੀਜ਼ ਹੀ ਖਤਮ ਹੋ ਗਈ। ਹੁਣ ਹਰ ਕੋਈ ਇਨਫਲੂਐਂਸਰ ਆ, ਹਰ ਕਿਸੇ ਦਾ ਬਿਜ਼ਨਸ ਆ ਜਿਹਨੂੰ ਮਾਰਕੀਟ ਕਰਨਾ ਹੀ ਪੈਣਾ ਸੋਸ਼ਲ ਮੀਡੀਆ 'ਤੇ, ਅਦਰਵਾਈਜ਼ ਚੱਲਣਾ ਨਹੀਂ। ਛੋਟਾ ਜਿਹਾ ਇੱਕ ਅੰਕਲ ਹੈ ਨਾ, ਯੂ ਐੱਸ ਦਾ ਡੇਟਾ ਸੀਗਾ ਇਹ, ਮੇਰੇ ਖਿਆਲ ਨਾਲ ਕੋਰਨਲ ਯੂਨੀਵਰਸਿਟੀ ਦਾ, ਕਿ ਜਿਹੜੀ ਕ੍ਰੀਏਟਰ ਇਕੋਨਮੀ ਆ, ਕਿ ਜਿਹੜੀ ਕੰਪਨੀਆਂ ਐਡਵਰਟਾਈਜ਼ਮੈਂਟ ਕਰਾਉਂਦੀਆਂ ਇਨਫਲੂਐਂਸਰਸ ਨੂੰ ਦੇ ਕੇ, ਠੀਕ ਹੈ, ਉਹ ਫਿਲਹਾਲ ਵਰਲਡ ਦੇ ਅੰਦਰ ਕੁਛ 3 ਬਿਲੀਅਨ US ਡਾਲਰ ਦੀ ਹੈ, ਅਤੇ ਆਉਣ ਵਾਲੇ 5 ਸਾਲਾਂ 'ਚ 25 ਦੀ ਰਿਪੋਰਟ ਆ, ਸੋ 2030 ਤੱਕ ਇਹ ਡਬਲ ਹੋ ਜਾਣੀ ਆ। ਐਂਡ ਮੈਂ ਖੁਦ ਪਰਸਨਲ ਤੌਰ 'ਤੇ ਵੀ ਦੇਖਿਆ ਕਿ ਜਦੋਂ ਮੈਂ ਕਦੀ ਕਿਸੇ ਲਈ ਮਾਰਕੀਟ ਕੀਤਾ ਜਾਂ ਕੁਛ ਕੀਤਾ, ਅਤੇ ਆਮ ਤੌਰ 'ਤੇ ਹੀ ਹੈ ਕਿ ਛੋਟੀ ਜਿਹੀ ਕਿਸੇ ਦੀ ਰੀਲ ਬਣਾਉਣੀ ਹੈ ਅਤੇ ਤੁਹਾਡੀ ਜੇ ਠੀਕ ਠਾਕ ਪ੍ਰੈਜੈਂਸ ਹੈਗੀ ਹੈ ਅਤੇ ਤੁਸੀਂ 500-700 ਮੰਗ ਲੈਂਦੇ ਹੋ, ਅਤੇ ਅਗਲਾ ਬਿਜ਼ਨਸ ਮੈਨ ਵੀ ਦੇਣ ਨੂੰ ਰਾਜ਼ੀ ਹੋ ਜਾਂਦਾ। ਐਂਡ ਇਹ ਬੜੀ ਨੋਰਮਲ ਨੋਮੀਨਲ ਫਿਗਰ ਆ ਕਿ ਲੋਕਾਂ ਨੂੰ ਕੰਮ ਤੇ ਪਾਤਾ।
1: ਬੜੀਆਂ ਕੌੜੀਆਂ ਸੱਚਾਈਆਂ ਨੇ ਕ੍ਰਿਸ਼ਨਾ ਜੀ, ਤੇ ਸਾਨੂੰ ਇਹ ਐਕਸੈਪਟ ਕਰਨੀਆਂ ਪੈਣਗੀਆਂ ਕਿਸੇ ਨਾ ਕਿਸੇ ਲਿਹਾਜ਼ ਦੇ ਨਾਲ। ਅਸੀਂ ਸਾਰੇ ਹੀ ਇਹਦੇ ਵਿੱਚ ਦੋਸ਼ੀ ਹਾਂ ਕਿਸੇ ਨਾ ਕਿਸੇ ਐਂਡ ਦੇ ਉੱਤੇ, ਚਾਹੇ ਆਪਾਂ ਉਸ ਚੀਜ਼ ਨੂੰ ਇਸਤੇਮਾਲ ਕਰਕੇ, ਚਾਹੇ ਵੇਚ ਕੇ, ਚਾਹੇ ਅੱਗੇ ਦੱਸ ਕੇ ਪ੍ਰਮੋਟ ਕਰਕੇ। ਪਰ ਇੱਕ ਚੀਜ਼ ਜਿਹੜੀ ਬਹੁਤ ਕੋਮਨ ਮੈਂ ਵੇਖਦਾ, ਜਿਹੜੇ ਜਿੱਦਾਂ ਇਹ ਪ੍ਰੋਡਕਟ ਨੇ ਨਾ ਸਾਰੇ, ਜਿਹੜੇ ਜਿਹੜੇ ਵੀ ਆਪਾਂ ਕਹੀਏ ਵੀ ਸਾਡੇ ਲਈ ਚੰਗੇ ਨਹੀਂ ਆ, ਉਹਨਾਂ ਦੀ ਐਡਵਰਟਾਈਜ਼ਮੈਂਟ ਦੇ ਬਜਟ ਬਹੁਤ ਵੱਡੇ ਹੁੰਦੇ ਆ,
0: ਬਹੁਤ ਹੈਵੀ ਹੁੰਦੇ,
1: ਠੀਕ ਆ। ਸੋ ਆਪਾਂ ਦੂਰ ਕੀ ਜਾਣਾ, ਮੰਨ ਲਓ ਫੋਰ ਐਗਜ਼ਾਮਪਲ ਕੱਲ੍ਹ ਨੂੰ ਕੋਈ ਇਹਨਾਂ ਹੀ ਕੰਪਨੀਆਂ 'ਚੋਂ ਸਾਨੂੰ ਕਹੇ ਵੀ ਹਾਂ ਭਾਈ ਅਸੀਂ ਐਡ ਕਰਨੀ ਹੈ, ਤਾਂ ਇਹਨਾਂ 'ਤੇ ਕੋਈ ਵੀ ਇੱਦਾਂ ਦਾ ਕੋਈ ਕਾਨੂੰਨ ਨਹੀਂ ਆ ਜ਼ਮੀਰ ਤੋਂ ਇਲਾਵਾ ਜਿਹੜਾ ਇਹ ਕਹਿ ਸਕੇ ਵੀ ਤੁਸੀਂ ਨਹੀਂ ਕਰਨੀ, ਕਿਉਂਕਿ ਸਾਰੇ ਕਰ ਰਹੇ ਨੇ ਅਤੇ ਤੁਸੀਂ ਵੀ ਕਰੋਗੇ ਚੁੱਪ ਕਰਕੇ ਵੀ ਹਾਂ ਠੀਕ ਹੈ ਚਲੋ ਚੱਲਣ ਦਿਓ। ਹੁਣ ਮਤਲਬ ਆਪਾਂ ਉਸ ਉਸ ਟਾਣੀ 'ਤੇ ਬੈਠੇ ਸਾਰੇ ਕਾਰੋਬਾਰ ਕਰ ਰਹੇ ਹਾਂ, ਜ਼ਿੰਦਗੀ ਜੀ ਰਹੇ ਹਾਂ, ਜਿੱਥੇ ਇਹ ਚੀਜ਼ਾਂ ਸਾਡੇ ਆਸ ਪਾਸ ਨੇ, ਸਾਡੀ ਜ਼ਿੰਦਗੀ ਦਾ ਹਿੱਸਾ ਨੇ। ਪਰ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਈ ਵਾਰੀ ਕਿ ਆਪਾਂ ਜੰਕ ਫੂਡ ਹੋ ਗਿਆ, ਡਰਿੰਕਸ ਹੋ ਗਈਆਂ, ਜਿੰਨੀਆਂ ਵੀ ਇਹ ਚੀਜ਼ਾਂ ਸਾਰੀਆਂ ਸਾਡਾ ਨੁਕਸਾਨਦੇਹ ਨੇ, ਕਦੀ ਸਰਕਾਰਾਂ ਨੇ ਸ਼ਾਇਦ ਇਸ ਚੀਜ਼ ਦੇ ਉੱਤੇ ਨਹੀਂ ਸੋਚਿਆ, ਜਾਂ ਫਿਰ ਉਹਨਾਂ ਨੂੰ ਨਹੀਂ ਇਲਮ ਹੋਊਗਾ ਵੀ ਇਹਨਾਂ ਨੂੰ ਆਪਾਂ ਨਾ ਵਿਕਣ ਦੇਈਏ ਜਾਂ ਨਾ ਇਹੋ ਜਿਹੇ ਪ੍ਰੋਡਕਟ ਆਉਣ ਮਾਰਕੀਟ ਦੇ ਵਿੱਚ। ਪਹਿਲੇ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਪੋਲਿਸੀਆਂ ਬਣਾਉਂਦੀਆਂ ਨੇ, ਉਹ ਵੱਡੀਆਂ ਕੰਪਨੀਆਂ ਮਾਰਕੀਟ 'ਚ ਆਉਂਦੀਆਂ ਨੇ, ਅਤੇ ਫਿਰ ਜਾ ਕੇ ਸਾਰਾ ਕੁਛ ਇੰਨਾ ਕੁ ਜ਼ਿਆਦਾ ਘਰ ਕਰ ਜਾਂਦਾ ਵਾ ਵੀ ਉਹ ਲੋਕ ਉਹ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਕਰ ਪਾਉਂਦੇ। ਉਹਨਾਂ ਦਾ ਵਿਸਥਾਰ ਹੀ ਆਪਾਂ ਵੇਖਦੇ ਹਾਂ, ਉਹਨਾਂ ਦਾ ਉਹ ਨਹੀਂ ਵੇਖਦੇ ਆਪਾਂ।
0: ਸਭ ਤੋਂ ਵੱਡਾ ਸਟਾਰ, ਸਭ ਤੋਂ ਤਗੜਾ ਐਡ ਬਣਾਉਣ ਵਾਲਾ ਫਿਲਮ ਮੇਕਰ ਉਸ ਚੀਜ਼ ਦੀ ਐਡ ਕਰੇਗਾ, ਹੈ ਨਾ, ਸਾਰੇ ਚੈਨਲਸ ਦੇ ਉੱਪਰ, ਸਾਰੇ ਸਭ ਤੋਂ ਮਸ਼ਹੂਰ ਟੀ ਵੀ ਸੀਰੀਅਲ ਮੈਚ ਹਰ ਜਗ੍ਹਾ ਦੇ ਅੰਦਰ ਉਹ ਚੀਜ਼ ਹੈ ਨਾ ਚੱਲਦੀ ਹੋਊਗੀ। ਅਤੇ ਅੱਜ ਕੱਲ੍ਹ ਤਾਂ ਅਵਾਰਡ ਸ਼ੋਅ ਵੀ ਹੈ ਨਾ ਉਸ ਹਿਸਾਬ ਨਾਲ ਨਾਮ ਬੜੇ ਆਉਂਦੇ ਆ ਪਹਿਲੇ, ਹੈ ਨਾ, ਪਾਨ ਮਸਾਲੇ ਹਰ ਤਰ੍ਹਾਂ ਦੇ ਨਾਮ ਆਉਂਦੇ, ਫਿਰ ਕਹਿੰਦੇ ਇਹ ਬੈਸਟ ਐਕਟਰ ਅਵਾਰਡ ਮਿਲਦਾ ਹੈ।
1: ਹਾਂ, ਆਪਣੇ ਮੈਚਾਂ 'ਚ ਲਾ ਲਓ, ਫਿਲਮਾਂ 'ਚ ਲਾ ਲਓ, ਵੱਡੇ ਵੱਡੇ ਈਵੈਂਟਸ ਦੇ ਵਿੱਚ ਲਾ ਲਓ।
0: ਕ੍ਰਿਕਟਰਸ, ਕ੍ਰਿਕਟਰਸ ਦੀ ਕਿੰਨੀ ਫਾਰਮਿੰਗ ਕੀਤੀ ਜਾਂਦੀ ਹੈ ਕਿ ਉਹ ਐਲਕੋਹਲ ਬ੍ਰਾਂਡਸ ਲਈ ਕਰ ਲੈਣ ਐਡ, ਜਦਕਿ ਐਲਕੋਹਲ ਤੁਸੀਂ ਸਿੱਧੇ ਤੌਰ 'ਤੇ ਨਹੀਂ ਵੇਚ ਸਕਦੇ, ਐਡ ਨਹੀਂ ਕਰ ਸਕਦੇ ਇੰਡੀਆ ਦੇ ਅੰਦਰ, ਇੰਡੀਆ 'ਚ ਅਲਾਊਡ ਨਹੀਂ ਹੈ। ਇਸੇ ਕਰਕੇ ਜਿਸ ਤਰ੍ਹਾਂ ਸੀਗਰਮਸ ਹੈ, ਉਹ
1: ਸੋਡਾ ਕਰ ਦਿੰਦੇ,
0: ਹਾਂ ਉਹ ਸੋਡਾ ਕਰ ਦਿੰਦੇ ਆ। ਹਾਂ, ਤੇ ਕੁਛ ਹੈਗੇ ਉਹ ਅਨਪਲੱਗਡ ਗਾਣੇ ਬਣਾ ਕੇ ਸੀਡੀਆਂ ਕਹਿੰਦੇ ਕਿ ਆ ਸੀਡੀ ਖਰੀਦ ਲਓ, ਹੈ ਨਾ, ਕਿ ਮਤਲਬ ਉਹ ਸਿੱਧੇ ਤੌਰ 'ਤੇ ਕਹਿੰਦੇ ਨਹੀਂ, ਤੇ ਉਹ ਕਹਾਣਗੇ ਵੀ ਕਿਸੇ ਨਾ ਕਿਸੇ ਸਪੋਰਟਸ ਪਰਸਨ ਤੋਂ, ਕਿ ਲੋਕਾਂ ਨੂੰ ਹੋਵੇ ਕਿ ਲੈ ਬਈ ਇਹ ਕ੍ਰਿਕਟਰ ਹੋ ਕੇ, ਜਾਂ ਫਿਰ ਨਾ ਹੋਰ ਤਾਂ ਵੈਸੇ ਕਿਸੇ ਨੂੰ ਆਪਾਂ ਸਪੋਰਟਸ ਪਰਸਨ ਆਕੇ ਦੇ ਨਹੀਂ ਇੰਡੀਆ ਦੇ ਅੰਦਰ, ਆ ਬੜੀ ਪ੍ਰੋਬਲਮ ਹੈ
1: ਇਨਡਾਇਰੈਕਟਲੀ ਉਹ ਚੀਜ਼ਾਂ। ਹੁਣ ਜੇ ਮੰਨ ਲਓ ਕੋਈ ਸ਼ਰਾਬੀ ਆ ਕੇ ਕਹੂਗਾ ਵੀ ਸ਼ਰਾਬ ਪੀ ਲਓ, ਤੇ ਉਹਦੀ ਥੋੜ੍ਹੀ ਕਿਸੇ ਨੇ ਮੰਨਣੀ ਹੈ।
0: ਅੱਛਾ, ਦੇਖਿਆ ਵੈਸੇ ਵਧੀਆ ਤਰੀਕਾ ਤਾਂ ਹੀ ਹੋਣਾ ਚਾਹੀਦਾ। ਦੇਖੋ ਮੈਂ ਜ਼ਿੰਦਗੀ ਖਰਾਬ ਕਰ ਲਈ, ਹੁਣ ਵੀ ਪੂਰਾ ਰੱਜਿਆ ਪਿਆ, ਤੁਸੀਂ ਇੱਕ ਵਾਰੀ ਟਰਾਈ ਤਾਂ ਕਰੋ।
1: ਟਰਾਈ ਕਰ ਕੇ ਕੋਈ ਯਾਰ, ਤੁਸੀਂ
0: ਬ੍ਰਾਂਡ ਹੀ ਇਹ ਵਧੀਆ,
1: ਉਹਦੀ ਥੋੜ੍ਹੀ ਕੋਈ ਮੰਨੂਗਾ ਨਾ, ਮੰਨੂਗਾ ਤੇ ਕੋਈ ਉਹਦੀ। ਹੁਣ ਕਿ ਜਿੰਨੀਆਂ ਵੀ ਮਸ਼ਹੂਰੀਆਂ ਨੇ, ਮੰਨ ਲਓ ਕੋਈ ਬਹੁਤ ਫਿੱਟ ਜਿਹਾ ਬੰਦਾ ਆਊਗਾ ਤੇ ਉਹ ਆ ਕੇ ਤੁਹਾਨੂੰ ਕਹੂਗਾ ਉਹੋ ਜਿਹਾ ਕੋਈ ਫੂਡ ਖਾਣ ਨੂੰ, ਹੈ ਨਾ,
0: ਕੋਈ ਸੌਫਟ ਡਰਿੰਕ ਬ੍ਰਾਂਡ ਵਗੈਰਾ ਤੁਸੀਂ।
1: ਹਾਂ, ਕੋਈ ਬੜੀ ਖੂਬਸੂਰਤ ਜੀ ਹੀਰੋਇਨ ਆਊਗੀ ਤੇ ਉਹ ਕਹੂਗੀ ਆਹ ਵਾਲਾ ਸਾਬਣ ਲਾਓ, ਹੈ ਨਾ, ਨਹੀਂ ਥੋੜ੍ਹੀ ਹੋਵੇ ਕੋਈ।
0: ਬਿਲਕੁਲ ਸਹੀ ਗੱਲ ਹੈ,
1: ਇਹ ਥੋੜੀ ਹੋਊਗਾ ਵੀ ਬੰਦਾ ਅੱਗੇ ਤੁਹਾਨੂੰ ਉਹੋ ਜਿਹਾ ਬਣਾਉਣਾ ਪੈਂਦਾ ਵਾ ਜਿਹੋ ਜਿਹਾ ਤੁਸੀਂ ਬਣਨਾ ਚਾਹੁੰਦੇ, ਜਿਹੜਾ ਤੁਹਾਡਾ ਆਈਡੀਅਲ ਹੋਵੇ ਬਹੁਤਿਆਂ ਦਾ।
0: ਹਾਂ,
1: ਫਿਰ ਉਹ ਗੱਲ ਕਿਤੇ ਬਣਦੀ ਆ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ। ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
7: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
7: ਜਾਂ 90-77-97-33
8: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733।
8: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
7: ਹਰ ਕਦਮ ਤੁਹਾਡੇ ਨਾਲ।

0: ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options we available. Aho te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji reha wale naal pao. 10 saal di free service. Chadston Ford, ready, set, Ford.
1: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ।
2: ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ। ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ
3: ਬਲਜੀਤ। ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
4: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 04992525345 ਤੇ।
5: ਹਾਂਜੀ ਹਾਂਜੀ ਓਏ

ਸਮਾਂ ਹੋ ਚੁੱਕਿਆ ਅੱਜ ਦੀ ਕਹਾਣੀ ਦਾ। ਉਹ ਸਰਕਾਰੀ ਨੌਕਰੀ ਕਰਦੀ ਸੀ ਤੇ ਘਰ ਵਾਲਾ ਪ੍ਰਾਈਵੇਟ ਜੌਬ। ਸਹੁਰੇ ਪਰਿਵਾਰ ਦੇ ਵਿੱਚ ਨਿੱਤ ਕੋਈ ਨਾ ਕੋਈ ਕਲਾ ਕਲੇਸ਼ ਚੱਲਦਾ ਰਹਿੰਦਾ। ਇਸੇ ਵਜ੍ਹਾ ਕਰਕੇ ਬਿਨਾਂ ਕੁਛ ਲੈ ਦਿੱਤੇ ਜ਼ਮੀਨ ਜਾਇਦਾਦ ਨੂੰ ਲੱਤ ਮਾਰ ਕੇ ਦੋਵੇਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਗਏ। ਸੋਚਿਆ ਪਲਾਟ ਲੈ ਕੇ ਉੱਤੇ ਘਰ ਬਣਾ ਲਾਂਗੇ, ਲੋਨ ਚੱਕ ਲਾਂਗੇ। ਰੱਬ ਨੇ ਸਾਰਾ ਕੁਛ ਸਿਰੇ ਚਾੜਿਆ, ਲੋਨ ਵੀ ਮਿਲ ਗਿਆ, ਮਕਾਨ ਵੀ ਬਣ ਗਿਆ। ਇੱਕੋ ਇੱਕ ਬੇਟਾ ਸੀ, ਉਹ ਹਲੇ ਛੋਟਾ ਸੀ, ਇਸ ਕਰਕੇ ਕੋਈ ਬਹੁਤੀਆਂ ਜ਼ਿੰਮੇਵਾਰੀਆਂ ਨਹੀਂ ਸੀ। ਤਿੰਨੋਂ ਜੀ ਬੜੀ ਵਧੀਆ ਜ਼ਿੰਦਗੀ ਗੁਜ਼ਾਰੀ ਜਾਂਦੇ। ਇੱਕ ਦਿਨ ਉਹਨਾਂ ਦੀ ਮੈਰਿਜ ਐਨਵਰਸਰੀ ਸੀ, ਸਾਰੇ ਬੜੇ ਖੁਸ਼ ਸੀ ਕਿ ਕੱਲ੍ਹ ਦੇ ਦਿਨ ਆਪਾਂ ਇਸ ਨੂੰ ਤਿਉਹਾਰ ਵਾਂਗੂ ਮਨਾਵਾਂਗੇ। ਮਾਂ ਬੇਟੇ ਨੇ ਤਾਂ ਪ੍ਰੋਗਰਾਮ ਵੀ ਸੋਹਣਾ ਬਣਾ ਲਿਆ ਸੀ ਕਿ ਆਪਾਂ ਰੋਟੀ ਬਾਹਰ ਖਾਣ ਜਾਵਾਂਗੇ। ਉਹਨਾਂ ਦੋਵਾਂ ਨੇ ਬਾਜ਼ਾਰ ਜਾ ਕੇ ਪਿਓ ਦੇ ਲਈ ਕੋਈ ਤੋਹਫ਼ਾ ਵੀ ਵੇਖ ਲਿਆ, ਮਹਿੰਗੀ ਜੀ ਪੈਂਟ ਸ਼ਰਟ। ਬੇਸ਼ੱਕ ਕਮੀ ਤਾਂ ਕਿਸੇ ਗੱਲ ਦੀ ਉਹਨਾਂ ਕੋਲ ਨਹੀਂ ਸੀ, ਪਰ ਤਨਖਾਹ ਦਾ ਵੱਡਾ ਹਿੱਸਾ ਲੋਨ ਦੀ ਕਿਸ਼ਤ ਵਿੱਚ ਚਲਾ ਜਾਂਦਾ ਹੈ, ਇਸ ਕਰਕੇ ਥੋੜ੍ਹੀ ਕਿਰਸ ਦੇ ਨਾਲ ਹੀ ਚੱਲਦਾ ਸੀ ਪਰਿਵਾਰ। ਦਿਨ ਤਿਉਹਾਰ ਦੇ ਮੌਕੇ ਮਾਂ ਬੇਟਾ ਬੜੇ ਚਾਅ ਲਾਉਂਦੇ ਘਰ ਨੂੰ ਸਜਾਉਣ ਦੇ ਉੱਤੇ। ਇਹ ਦਿਨ ਤਿਉਹਾਰ ਦੇ ਮੌਕੇ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਰੰਗ ਦਿਖਦਾ ਸੀ, ਇੱਕ ਬੇਫਿਕਰੀ ਦਾ ਆਨੰਦ ਲੈ ਲੈਂਦੇ ਸੀ। ਉਸਦੀ ਤਨਖਾਹ ਚਾਹੇ ਆਪਣੇ ਪਤੀ ਦੇ ਨਾਲੋਂ ਜ਼ਿਆਦਾ ਸੀ, ਪਰ ਉਸਦੇ ਮਨ ਦੇ ਵਿੱਚ ਕਦੀ ਕੋਈ ਫਰਕ ਨਹੀਂ ਸੀ ਆਇਆ। ਘਰ ਵਾਲਾ ਵੀ ਬੜਾ ਪਿਆਰਾ ਇਨਸਾਨ ਸੀ, ਦੋਵੇਂ ਇੱਕ ਦੂਸਰੇ ਨੂੰ ਬੜਾ ਪਿਆਰ ਕਰਦੇ। ਪਰ ਘਰ ਦੇ ਵਿੱਚ ਉਸਦੇ ਮੰਮੀ ਡੈਡੀ ਵੱਡੇ ਭਰਾ ਦੇ ਕਹਿਣੇ ਦੇ ਵਿੱਚ ਨਹੀਂ ਸੀ, ਹਮੇਸ਼ਾ ਉਹਨਾਂ ਦੋਵਾਂ ਦੇ ਨਾਲ ਇੱਕ ਮਤਰਿਆਂ ਜਿਹਾ ਵਾਲਾ ਸਲੂਕ ਕਰਦੇ ਰਹਿੰਦੇ। ਸਹੁਰੇ ਘਰ ਦੇ ਵਿੱਚ ਪਿਆਰ, ਮਾਣ, ਸਤਿਕਾਰ ਨਾ ਮਿਲਣ ਦੇ ਕਰਕੇ ਉਹ ਸਭ ਕੁਛ ਘਰ ਵਾਲੇ ਕਰਕੇ ਜਰਦੀ ਰਹੀ। ਜਦ ਕੋਈ ਚਾਰਾ ਨਾ ਬਚਿਆ ਤਾਂ ਉਸਦੇ ਘਰ ਵਾਲੇ ਨਾ ਰਲ ਕੇ ਫੈਸਲਾ ਲੈ ਲਿਆ ਕਿ ਅਲੱਗ ਹੋਣਾ ਹੀ ਜ਼ਿਆਦਾ ਬਿਹਤਰ ਹੈ, ਇਸ ਤੋਂ ਬਿਹਤਰ ਹੈ ਅਸੀਂ ਕਿਰਾਏ ਦੇ ਮਕਾਨ ਦੇ ਵਿੱਚ ਚਲੇ ਜਾਈਏ। ਜਦੋਂ ਉਹਨਾਂ ਦੇ ਲੜਕਾ ਹੋਇਆ ਸੀ ਤਾਂ ਉਹ ਹਜੇ ਮਸਾਂ 2 ਸਾਲ ਦਾ ਸੀ। ਉਹ ਠੱਗਿਆ ਚਾਹੇ ਮਹਿਸੂਸ ਕਰਦੀ ਸੀ ਪਰ ਕੁਛ ਵੀ ਨਹੀਂ ਬੋਲੀ। ਰੜਕ ਵੀ ਸੀ ਕਿ ਵਿਆਹ ਤੋਂ ਬਾਅਦ ਤਨਖਾਹ ਸਹੁਰੇ ਘਰ ਦੇ ਵਿੱਚ ਦਿੰਦੀ ਰਹੀ, ਛੋਟੀ ਛੋਟੀ ਜ਼ਰੂਰਤ ਦੇ ਲਈ ਉਹ ਉਹਨਾਂ ਦੇ ਅੱਗੇ ਹੱਥ ਟੱਡਦੀ ਰਹੀ, ਫਿਰ ਵੀ ਉਹਨੂੰ ਪਿਆਰ ਨਹੀਂ ਮਿਲਿਆ। ਅਲੱਗ ਹੋਣ 'ਤੇ ਉਹਨਾਂ ਦੇ ਕੋਲ ਕੋਈ ਸੇਵਿੰਗ ਵੀ ਨਹੀਂ ਸੀ। ਇਹ ਗੱਲਾਂ ਸ਼ਾਇਦ ਮਨ ਦੇ ਵਿੱਚ ਹੀ ਸੀ, ਘਰ ਵਾਲੇ ਨਾਲ ਕਦੀ ਰੋਸ ਵੀ ਨਹੀਂ ਕੀਤਾ, ਅਤੇ ਸ਼ਾਇਦ ਘਰ ਵਾਲਾ ਵੀ ਸਭ ਕੁਝ ਜਾਣਦਾ ਸੀ ਕਿਉਂਕਿ ਦੋਵੇਂ ਇੱਕ ਦੂਸਰੇ ਨੂੰ ਇੱਦਾਂ ਲੱਗਦਾ ਸੀ ਚੰਗੀ ਤਰ੍ਹਾਂ ਸਮਝਦੇ ਨੇ। ਦਿਲ ਦੇ ਕਿਸੇ ਕੋਨੇ ਦੇ ਵਿੱਚ ਕਿਸੇ ਕਿਸਮ ਦਾ ਗਮ ਜਾਂ ਘਰ ਵਾਲੇ ਪ੍ਰਤੀ ਕੋਈ ਰੋਸ ਕਦੀ ਉਹਨੇ ਜ਼ਬਾਨ 'ਤੇ ਨਹੀਂ ਆਉਣ ਦਿੱਤਾ। ਉਸਨੇ ਤਾਂ ਆਪਣੇ ਮਾਪਿਆਂ ਤੋਂ ਵੀ ਕਦੀ ਕੁਛ ਨਹੀਂ ਸੀ ਮੰਗਿਆ, ਨਾ ਹੀ ਉਹਨੇ ਕਦੀ ਆਪਣੇ ਘਰ ਵਾਲੇ ਨੂੰ ਕੁਛ ਆਖਿਆ। ਪਰ ਇੱਦਾਂ ਲੱਗਦਾ ਸੀ ਕਿ ਕਈ ਗੱਲਾਂ ਦੇ ਲਈ ਉਹਨੇ ਮੁਆਫ਼ ਵੀ ਨਹੀਂ ਕੀਤਾ, ਉਹ ਅੰਦਰ ਹੀ ਪਈਆਂ ਨੇ। ਕਿਸੇ ਵੇਲੇ ਵੀ ਚਿੰਗਾਰੀ ਭੜਕ ਸਕਦੀ। ਅੱਜ ਜਿੱਦਾਂ ਹੀ ਉਹਦਾ ਘਰ ਵਾਲਾ ਘਰ ਆਇਆ, ਬੜੇ ਚਾਵਾਂ ਦੇ ਨਾਲ ਆਪਣੇ ਬੇਟੇ ਦੇ ਨਾਲ ਉਹ ਪੈਕਟ ਉਸਦੇ ਸਾਹਮਣੇ ਰੱਖ ਦਿੱਤਾ। ਜੀ ਖੋਲੋ ਤਾਂ ਜ਼ਰਾ ਇਹਨੂੰ, ਘਰ ਵਾਲੇ ਨੇ ਬੜੀ ਬੇਦਿਲੀ ਜੀ ਦੇ ਨਾਲ ਪਹਿਲਾਂ ਤੌਰੇ ਪਰੇ ਕੀਤਾ, ਬੇਟੇ ਦੇ ਜ਼ੋਰ ਪਾਉਣ ਦੇ ਉੱਤੇ ਖੋਲ ਦਿੱਤਾ। ਇੱਕ ਮਹਿੰਗਾ ਬ੍ਰੈਂਡ ਵੇਖ ਕੇ ਜੇ ਉਹਦੇ ਚਿਹਰੇ ਦੇ ਹਾਵ ਭਾਵ ਵੀ ਬਦਲ ਗਏ ਹੋਣ। ਘਰ ਵਾਲਾ ਖਿੱਚ ਕੇ ਬੋਲਿਆ, ਕੀ ਲੋੜ ਸੀ ਇਹੋ ਜਿਹੀ ਬੇਵਕੂਫੀ ਕਰਨ ਦੀ, ਐਵੇਂ ਨਜਾਇਜ਼ ਫੂਕੀ ਜਾਂਦੇ ਉਹ ਪੈਸੇ,
ਰੁੱਖਾਂ ਨੂੰ ਲੱਗਦੇ ਨੇ। ਸਾਰੀ ਦਿਹਾੜੀ ਟੁੱਟ ਟੁੱਟ ਮਰਜ਼ੀ ਦਾ ਤੁਸੀਂ ਇੱਥੇ ਮਹਿੰਗੇ ਬ੍ਰਾਂਡਾਂ ਦੇ ਉੱਤੇ ਤੋਹਫਿਆਂ ਦੇ ਉੱਤੇ ਪੈਸੇ ਖਰਚੀ ਜਾਂਦੇ ਹੋ। ਮਾਂ ਪੁੱਤ ਜਿਵੇਂ ਅਵਾਕ ਜੇ ਹੋ ਗਏ, ਚਿਹਰਾ ਉਤਰ ਗਿਆ, ਪੁੱਤ ਵੀ ਸਹਿਮ ਗਿਆ। ਦੋਵਾਂ ਨੇ ਇੱਕ ਦੂਸਰੇ ਵੱਲ ਵੇਖਿਆ, ਚੁੱਪ ਰਹਿਣਾ ਜ਼ਿਆਦਾ ਬਿਹਤਰ ਸਮਝਿਆ। ਬੇਟੇ ਨੇ ਮਾਂ ਦੇ ਦੱਸੇ ਪਲੈਨ ਦੇ ਮੁਤਾਬਿਕ ਥੋੜ੍ਹਾ ਜਿਹਾ ਹੌਂਸਲਾ ਕਰਕੇ ਕਿਹਾ, ਪਾਪਾ ਤੁਸੀਂ ਤਿਆਰ ਹੋ ਜਾਓ, ਆਪਾਂ ਬਾਹਰ ਰੋਟੀ ਖਾਣ ਜਾਣਾ, ਤੁਸੀਂ ਚਾਹੇ ਹੋਰ ਕੋਈ ਕੱਪੜੇ ਪਾ ਲਓ। ਪਾਪਾ ਬੋਲਿਆ, ਉਹ ਬਹਿ ਜਾਓ ਟਿੱਕੇ, ਕਿਤੇ ਨਹੀਂ ਜਾਣਾ ਬਾਹਰ ਬੂਰ, ਜਾੜਾ ਧਰਿਆ ਤੁਸੀਂ ਮਾਂ ਪੁੱਤਾਂ ਨੇ। ਘਰ ਦਾ ਮਾਹੌਲ ਇੱਕਦਮ ਜਿੱਦਾਂ ਬਦਲ ਗਿਆ। ਮਾਂ ਪੁੱਤ ਦੋਵੇਂ ਰੋਂਦੇ ਰੋਂਦੇ ਆਪਣੇ ਕਮਰੇ 'ਚ ਚਲੇ ਗਏ ਅਤੇ ਮੈਰਿਜ ਐਨਵਰਸਰੀ ਦਾ ਸਾਰਾ ਹੀ ਚਾਅ ਖਤਮ ਹੋ ਗਿਆ। ਕਾਫੀ ਚਿਰ ਉਹ ਆਪਣੇ ਕਮਰੇ ਦੇ ਵਿੱਚ ਰੋਂਦੀ ਰਹੀ। ਅੱਜ ਰੋਟੀ ਵੀ ਨਹੀਂ ਸੀ ਪਕਾਈ ਉਹਨੇ। ਘਰ ਵਾਲਾ ਬਾਹਰ ਡਰਾਇੰਗ ਰੂਮ ਦੇ ਵਿੱਚ ਸੋਫੇ ਦੇ ਉੱਤੇ ਲੰਮਾ ਪਿਆ ਰਿਹਾ। ਖੁਸ਼ ਤਾਂ ਉਹ ਵੀ ਨਹੀਂ ਸੀ। ਅਜੇ ਉਹ ਕਮਰੇ ਦੇ ਵਿੱਚ ਲੰਮੀ ਪਈ ਸੀ ਕਿ ਫੋਨ ਦੀ ਰਿੰਗ ਵੱਜੀ। ਚੁੱਕਿਆ ਤਾਂ ਭੈਣ ਦਾ ਸੀ। ਹੈਪੀ ਮੈਰਿਜ ਐਨਵਰਸਰੀ, ਵਧਾਈ ਤਾਂ ਕੀ ਕਬੂਲਣੀ ਸੀ, ਅੱਗੋਂ ਉਹਦੀ ਜਿੱਦਾਂ ਭੋਬੀ ਨਿਕਲ ਗਈ ਹੋਵੇ। ਭੈਣ ਦੇ ਪੁੱਛਣ ਦੇ ਉੱਤੇ ਸਾਰੀ ਗੱਲ ਦੱਸ ਦਿੱਤੀ। ਸਾਰੇ ਪੁਰਾਣੇ ਗਿਲੇ ਵੀ ਜ਼ੁਬਾਨ ਦੇ ਉੱਤੇ ਆ ਗਏ, ਉਹ ਸਾਰੇ ਜਿਹੜੇ ਕਿਤਨਾ ਕਿਤੇ ਇੱਕ ਢਿੱਲੀ ਮੱਠੀ ਜਿਹੀ ਚਿੰਗਾਰੀ ਬਣ ਕੇ ਅੰਦਰੇ ਪਏ ਸੀ, ਕਦੀ ਕਿਸੇ ਦੇ ਨਾਲ ਸਾਂਝੇ ਨਹੀਂ ਸੀ ਕੀਤੇ। ਉਹ ਬੋਲਦੀ ਰਹੀ, ਰੋਂਦੀ ਰਹੀ, ਬੁਸਕਦੀ ਰਹੀ, ਭੈਣ ਸੁਣਦੀ ਰਹੀ, ਉਹਨੇ ਵੀ ਨਾ ਟੋਕਿਆ। ਹੁਣ ਤੂੰ ਦੱਸ ਭੈਣੇ, ਸਾਡਾ ਕੀ ਕਸੂਰ ਹੈ? ਮੈਂ ਤਾਂ ਹਰ ਥਾਂ ਖੜੀ ਹਾਂ ਇਸ ਪਰਿਵਾਰ ਦੇ ਨਾਲ। ਕਾਫੀ ਸਮੇਂ ਤੋਂ ਬਾਅਦ ਭੈਣ ਦੇ ਨਾਲ ਇਹ ਸਾਰੀਆਂ ਗੱਲਾਂ ਹੋਈਆਂ ਸੀ। ਸਿਆਣੀ ਭੈਣ ਚੁੱਪ ਕਰਕੇ ਸਭ ਕੁਝ ਸੁਣਦੀ ਰਹੀ। ਭੈਣ ਨੇ ਕਿਹਾ, ਨਿੱਕੀ ਇਹ ਗੱਲ ਤਾਂ ਤੇਰੀ ਠੀਕ ਹੈ, ਪਰ ਇੱਕ ਮੇਰਾ ਕਹਿਣਾ ਮੰਨੇਗੀ? ਭੈਣ ਦੀ ਗੱਲ ਵੈਸੇ ਵੀ ਕਦੀ ਟਾਲਦੀ ਨਹੀਂ ਸੀ, ਮਾਵਾਂ ਵਰਗੀ ਜੂ ਸੀ। ਇੰਜ ਕਰ, ਤੂੰ ਗੱਲ ਨਾ ਹਾਲੇ ਕਰੀ, ਚਾਹੇ ਤੇਰੇ ਮਨ 'ਚ ਵੀ ਗੁੱਸਾ, ਪਰ ਘਰ ਵਾਲੇ ਨੂੰ ਰੋਟੀ ਜ਼ਰੂਰ ਬਣਾ ਕੇ ਦੇ, ਆਪ ਖਾ ਜਾਂ ਨਾ ਖਾ। ਪਿਓ ਪੁੱਤ ਨੂੰ ਰੋਟੀ ਤੋਂ ਨਾ ਅੱਜ ਐਵੇਂ। ਮੈਂ ਸਮਝ ਗਈ ਭੈਣਾ, ਰੋਟੀ ਬਣਾ ਕੇ ਚਾਹੇ ਬੇਟੇ ਨੂੰ ਹੀ ਕਈ ਫੜਾ ਆਵੇ, ਪਤਾ ਨਹੀਂ ਉਹ ਵੀ ਭੁੱਖਾ ਤੇ ਆਇਆ ਹੋਣਾ। ਕਈ ਵਾਰੀ ਇਹ ਰੋਟੀ ਕਰਕੇ ਹੀ ਖਿਜੇ ਹੁੰਦੇ ਆ, ਤੈਨੂੰ ਸੱਚ ਦੱਸਾਂ। ਰੋਟੀ ਖਾ ਕੇ ਸਾਰਾ ਗੁੱਸਾ ਉਹਦਾ ਹਵਾ ਹੋ ਜਾਣਾ। ਭੈਣ ਦੀ ਗੱਲ ਨਹੀਂ ਸੀ ਮੋੜ ਸਕਦੀ, ਪਰ ਅੰਦਰੋਂ ਤਾਂ ਉਹਦਾ ਵੀ ਜੀ ਕਰਦਾ ਸੀ ਉਹ ਪਰਿਵਾਰ ਦੇ ਲਈ ਰੋਟੀ ਪਾਣੀ ਬਣਾਵੇ। ਅਣਮੰਨੇ ਜੇ ਮਨ ਦੇ ਨਾਲ ਰਸੋਈ ਦੇ ਵਿੱਚ ਚਲੇ ਗਈ। ਅੰਦਰੋਂ ਅੰਦਰੀ ਸੋਚੀ ਜਾਂਦੀ ਆ, ਸਾਡੀ ਕੋਈ ਜ਼ਿੰਦਗੀ ਹੈ? ਬੇਟਾ ਅੰਦਰ ਗੁੰਮ ਸੁੰਮ ਪਿਆ, ਮੈਂ ਅੰਦਰ ਰੋ ਕੇ ਨਿਕਲੀ ਹਾਂ, ਘਰ ਵਾਲਾ ਬਾਹਰ ਸੋਫੇ 'ਤੇ ਰੋਇਆ। ਇਹੋ ਸੋਚਾਂ ਸੋਚਦੀ ਨੇ ਰੋਟੀ ਤਿਆਰ ਕੀਤੀ, ਬੇਟੇ ਨੂੰ ਆਵਾਜ਼ ਮਾਰੀ ਅਤੇ ਘਰ ਵਾਲੀ ਤੱਕ ਪਹੁੰਚਾ ਦਿੱਤੀ। ਅਗਲੀ ਰੋਟੀ ਦੇਣ ਆਪ ਹਿੰਮਤ ਕਰ ਲਈ, ਘਰ ਵਾਲੇ ਤੱਕ ਪਹੁੰਚੀ। ਦੋਵਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਈਆਂ ਤਾਂ ਪਤਾ ਲੱਗਾ ਅੱਖਾਂ ਦੇ ਵਿੱਚ ਤੇ ਉਹਦੇ ਵੀ ਅਥਰੂ ਸਨ। ਰੋਟੀ ਬੜਾ ਕੇ ਮੁੜਨ ਲੱਗੀ ਤਾਂ ਕਹਿਣ ਲੱਗਾ, ਤੇਰੀ ਰੋਟੀ ਕਿੱਥੇ ਹੈ? ਮੈਂ ਨਹੀਂ ਖਾਣੀ, ਰੁੱਖਾ ਜਿਹਾ ਜਵਾਬ ਦਿੱਤਾ। ਮੁੜ ਕੇ ਅੰਦਰ ਜਾਣ ਲੱਗੀ ਤਾਂ ਘਰ ਵਾਲੇ ਨੇ ਥਾਲੀ ਇੱਕ ਪਾਸੇ ਰੱਖ ਕੇ ਬਾਂਹ ਫੜ ਲਈ। ਤੈਨੂੰ ਪਤਾ ਫੈਕਟਰੀ ਦੇ ਵਿੱਚ ਅੱਜ ਕੱਲ੍ਹ ਬੜੀ ਹਲਚਲ ਚੱਲ ਰਹੀ ਹੈ, ਸ਼ਾਇਦ ਇੱਕ ਦੋ ਦਿਨ ਤੱਕ
ਮੈਨੂੰ ਜਵਾਬ ਦੇ ਦੇਣ। ਮੈਂ ਤੈਨੂੰ ਦੱਸਣਾ ਨਹੀਂ ਸੀ ਚਾਹੁੰਦਾ, ਅਜੇ ਪਿਛਲੇ 2 ਮਹੀਨੇ ਦੀ ਵੀ ਤਨਖਾਹ ਨਹੀਂ ਮਿਲੀ ਫੈਕਟਰੀ ਤੋਂ। ਫੈਕਟਰੀ ਦੇ ਮਾਲਕ ਆਪਸ ਦੇ ਵਿੱਚ ਕਾਫੀ ਲੜ ਝਗੜ ਰਹੇ ਨੇ ਇੰਨੀ ਦਿਨ। ਮੈਂ ਸੋਚ ਰਿਹਾ ਸੀ ਪਤਾ ਨਹੀਂ ਕਿਵੇਂ ਘਰ ਦੇ ਖਰਚੇ ਚੱਲਣਗੇ। ਮੈਂ ਸੋਚ ਰਿਹਾ ਸੀ ਕੁਛ ਹੋਰ ਖਰਚੇ ਘਰ ਦੇ ਚਲੋ ਘਟਾ ਲਾਂਗੇ। ਮੈਂ ਸੋਚ ਰਿਹਾ ਸੀ ਰੁੱਖੀ ਮਿੱਸੀ ਖਾ ਕੇ 4 ਦਿਨ ਕੱਢ ਲਾਂਗੇ, ਫਿਰ ਕੋਈ ਨਵੀਂ ਨੌਕਰੀ ਵੇਖੀ ਜਾਊਗੀ, ਹੋਵੇ ਨਾ ਹੋਵੇ ਤਾਂ ਘਰ ਦੀ ਕਿਸ਼ਤੀ ਚੱਲਦੀ ਰਹੇ। ਤੇਰੀ ਨੌਕਰੀ ਦੇ ਨਾਲ ਇਹ ਸਾਰਾ ਚੱਲਣਾ ਔਖਾ। ਇਹ ਗੱਲ ਸੁਣ ਕੇ ਜਿੱਦਾਂ ਉਹ ਇੱਕਦਮ ਸੁੰਨ ਹੋ ਗਈ ਹੋਵੇ। ਇਹ ਤਾਂ ਉਹਨੇ ਸੋਚਿਆ ਹੀ ਨਹੀਂ ਸੀ, ਇਹ ਤਾਂ ਉਹਨੂੰ ਪਤਾ ਹੀ ਨਹੀਂ ਸੀ ਕਿ ਮੇਰਾ ਘਰ ਵਾਲਾ ਕਿੰਨੇ ਬੋਝ ਦੇ ਵਿੱਚੋਂ ਲੰਘ ਰਿਹਾ। ਉਹ ਤਾਂ ਐਵੇਂ ਆਪਣੇ ਗੁੱਸੇ ਗਿਲੇ ਕਰੇਗੀ। ਇੱਕਦਮ ਜਿੱਦਾਂ ਫਿਰ ਉਹਦੀ ਭੁੱਬ ਨਿਕਲ ਗਈ ਹੋਵੇ। ਰੋਂਦੀ ਰੋਂਦੀ ਉੱਥੇ ਹੀ ਘਰ ਵਾਲੇ ਕੋਲ ਬੈਠ ਗਈ, ਉਹਦੀ ਗੋਦ ਦੇ ਵਿੱਚ ਸਿਰ ਰੱਖ ਕੇ। ਜੀ ਚਿੰਤਾ ਕਾਹਦੀ ਹੈ, ਮੈਂ ਕਮਾ ਰਹੀ ਹਾਂ ਨਾ, ਕੀ ਫਰਕ ਪੈਂਦਾ। ਜਦੋਂ ਠੀਕ ਇਹ ਮਾਹੌਲ ਠੀਕ ਨਹੀਂ ਹੁੰਦਾ, ਮੇਰੀ ਨੌਕਰੀ ਹੈਗੀ ਹੈ, ਕਿਵੇਂ ਨਾ ਕਿਵੇਂ ਕਰ ਲਾਂਗੇ ਗੁਜ਼ਾਰਾ। ਤੁਸੀਂ ਚਿੰਤਾ ਨਾ ਕਰਿਆ ਕਰੋ, ਕੋਈ ਨਾ ਕੋਈ ਨੌਕਰੀ ਤੁਹਾਨੂੰ ਵੀ ਦੇਰ ਸਵੇਰ ਮਿਲ ਹੀ ਜਾਣੀ ਆ। ਤੁਸੀਂ ਠੀਕ ਕਹਿੰਦੇ ਹੋ, ਆਪਾਂ ਥੋੜ੍ਹਾ ਸਮਾਂ ਹੱਥ ਘੁੱਟ ਕੇ ਚੱਲ ਲਾਂਗੇ।

ਥੋੜ੍ਹੀ ਦੇਰ ਬਾਅਦ ਘਰ ਦਾ ਮਾਹੌਲ ਹੁਣ ਕੁਛ ਹੋਰ ਹੀ ਸੀ। ਤਿੰਨੇ ਇਕੱਠੇ ਬੈਠੇ ਰੋਟੀ ਖਾ ਰਹੇ ਸੀ ਇੱਕੋ ਥਾਲੀ ਚੋਂ। ਉਹ ਪੁਰਾਣੀਆਂ ਯਾਦਾਂ ਫਿਰ ਦੁਬਾਰਾ ਤਾਜ਼ੀਆਂ ਹੋ ਗਈਆਂ। ਹੌਲੀ ਹੌਲੀ ਉਸ ਥਾਲੀ ਦੇ ਆਲੇ ਦੁਆਲੇ ਹਾਸੇ ਪਰਤਾ ਹੈ। ਬੇਟਾ ਆਪਣੇ ਇਮਤਿਹਾਨ ਬਾਰੇ ਦੱਸਣਾ ਸ਼ੁਰੂ ਹੋ ਗਿਆ ਤੇ ਮੈਂ ਆਂਢ ਗੁਆਂਢ ਦੇ ਵਿੱਚ ਵਾਪਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਉਹਨਾਂ ਨੇ ਆਪਣੀ ਫੈਕਟਰੀ ਦੇ ਵਿੱਚੋਂ ਕੁਛ ਕੱਢ ਕੇ ਸੁਣਾ ਦਿੱਤਾ। ਇਹਨੇ ਨੂੰ ਫਿਰ ਦੁਬਾਰਾ ਬੈਲ ਵੱਜੀ, ਫੋਨ ਭੈਣ ਦਾ ਸੀ। ਅੰਦਰ ਜਾ ਕੇ ਫੋਨ ਸੁਣਿਆ ਤਾਂ ਭੈਣ ਦਾ ਧੰਨਵਾਦ ਕੀਤਾ, ਜੇ ਤੁਹਾਡਾ ਫੋਨ ਨਾ ਆਉਂਦਾ ਤਾਂ ਪਤਾ ਨਹੀਂ ਅੱਜ ਕੀ ਹੋਣਾ ਸੀ, ਮੈਂ ਅੱਜ ਬਹੁਤ ਲੜਨਾ ਸੀ, ਮੈਂ ਤੈਨੂੰ ਛੱਡ ਕੇ ਜਾਣ ਤੱਕ ਦਾ ਸੋਚ ਲਿਆ ਸੀ, ਪਤਾ ਨਹੀਂ ਮੈਂ ਕੀ ਬੋਲ ਦੇਣਾ ਸੀ, ਪਤਾ ਨਹੀਂ ਉਹ ਬੋਲਾਂ ਦੇ ਫੱਟ ਮੁੜ ਕੇ ਭਰਨੇ ਸੀ ਕਿ ਨਹੀਂ ਸੀ ਭਰਨੇ, ਮੈਨੂੰ ਪਤਾ ਹੀ ਨਹੀਂ ਸੀ। ਮੇਰਾ ਘਰ ਵਾਲਾ, ਮੈਨੂੰ ਪਤਾ ਹੀ ਨਹੀਂ ਸੀ ਉਹ ਕਿਹੜੀਆਂ ਔਕੜਾਂ ਚੋਂ ਲੰਘ ਰਿਹਾ। ਭੈਣ ਨੇ ਕਿਹਾ, ਵੇਖ ਘਰ ਘਰ ਇਹ ਸਭ ਕੁਛ ਹੁੰਦਾ ਰਹਿੰਦਾ, ਗੁੱਸੇ ਦੇ ਵਿੱਚ ਆਉਣਾ ਇਹ ਸੁਭਾਵਿਕ ਹੈ, ਹਰ ਇੱਕ ਨੂੰ ਗੁੱਸਾ ਆਉਂਦਾ, ਪਰ ਗੁੱਸੇ ਦੇ ਵਿੱਚ ਜੋ ਆਪਾਂ ਬੋਲ ਦਿੰਦੇ ਹਾਂ ਨਾ ਉਹ ਨਿੱਕੀ ਹੈ ਵਾਪਸ ਨਹੀਂ ਪਰਤਦਾ। ਖਾਸ ਤੌਰ ਦੇ ਉੱਤੇ ਇਸ ਰਿਸ਼ਤੇ ਦੇ ਵਿੱਚ ਜਿਹੜੀ ਆਈ ਖਟਾਸ ਹੈ ਨਾ ਉਹ ਫਿਰ ਦਿਨੋਂ ਦਿਨ ਵੱਧਦੀ ਜਾਂਦੀ ਹੈ। ਚੰਗੀ ਗੱਲ ਇਹ ਹੋਈ ਕਿ ਚੁੱਪ ਰਹਿ ਕੇ ਸਮਾਂ ਕੱਢ ਲਿਆ ਜਾਵੇ, ਕਦੀ ਉਹ ਦਿਨ ਨਾ ਆਵੇ ਜਿੱਦਣ ਘਰ ਦੇ ਵਿੱਚ ਰੋਟੀ ਨਾ ਪੱਕੇ ਤੇ ਫਿਰ ਬਾਕੀ ਚੀਜ਼ਾਂ ਬਾਕੀ ਆਪੇ ਠੀਕ ਹੋ ਜਾਂਦੀਆਂ। ਇਸ ਸਮੇਂ ਦੇ ਵਿੱਚ ਹਮੇਸ਼ਾ ਕਿਸੇ ਚੰਗੇ ਦੋਸਤ ਦੇ ਨਾਲ ਹੀ ਗੱਲ ਕਰੋ, ਜਿਹੜਾ ਤੁਹਾਨੂੰ ਸਮਝਦਾ ਹੋਵੇ, ਜਿਹੜਾ ਤੁਹਾਡੇ ਪਰਿਵਾਰ ਨੂੰ ਉੱਜੜਨ ਨਾ ਦੇਣਾ ਚਾਹੁੰਦਾ ਹੋਵੇ। ਇੱਦਾਂ ਚੱਲੋਗੇ ਤਾਂ ਜ਼ਿੰਦਗੀ ਹੋਰ ਮਿੱਠੀ ਲੱਗਣ ਲੱਗ ਪਊਗੀ। ਇਹ ਕਹਾਣੀ ਲਿਖੀ ਸੀ ਕਰਮਜੀਤ ਸਿੰਘ ਹੋਰਾਂ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ ਅਤੇ ਧੰਨਵਾਦ ਬਹੁਤ ਸੋਹਣੀਆਂ ਭਾਵਨਾਵਾਂ ਲਿਖਣ ਦੇ ਲਈ, ਧੰਨਵਾਦ ਸਾਡੇ ਤੱਕ ਸਾਡੇ ਸਰੋਤਿਆਂ ਲਈ ਪਹੁੰਚਾਉਣ ਦੇ ਲਈ। ਸ਼ਾਇਦ ਹਰ ਘਰ ਦੇ ਵਿੱਚ ਇੱਦਾਂ ਦਾ ਮੰਜ਼ਰ ਜ਼ਰੂਰ ਕਦੀ ਨਾ ਕਦੀ ਕਿਤੇ ਨਾ ਕਿਤੇ ਬਣਦਾ, ਕਦੇ ਐਨਵਰਸਰੀ ਦੇ ਮੌਕੇ, ਕਦੇ ਜਨਮਦਿਨ ਦੇ ਮੌਕੇ ਅਤੇ ਕਦੀ, ਜ਼ਰੂਰੀ ਵੀ ਨਹੀਂ ਹੁੰਦਾ ਕਿ ਕੋਈ ਦਿਨ ਤਿਉਹਾਰ ਹੋਵੇ। ਬੜੇ ਬੜੇ ਸਾਰੇ ਬੋਝ ਬਾਹਰੋਂ ਘਰ ਵੱਲ ਨੂੰ ਆਉਂਦੇ ਨੇ ਅਤੇ ਉਹਨਾਂ ਬੋਝ ਨੂੰ ਕਿੱਦਾਂ ਇੱਕ ਦੂਸਰੇ ਦੇ ਨਾਲ ਵੰਡਣਾ, ਕਿੱਦਾਂ ਬਿਨ ਬੋਲਿਆਂ ਇੱਕ ਦੂਸਰੇ ਨੂੰ ਸਮਝਣਾ, ਇਹ ਸ਼ਾਇਦ ਇਸ ਕਹਾਣੀ ਦੇ ਵਿੱਚੋਂ ਤੁਸੀਂ ਬਾਖੂਬੀ ਸਿੱਖ ਸਕਦੇ ਹੋ। ਇਸ ਕਰਕੇ ਕਹਿੰਦੇ ਨੇ ਸਾਂਝ ਉੱਥੇ ਰੱਖੋ ਜਿਹੜਾ ਤੁਹਾਡਾ ਚੰਗਾ ਚਾਹੁੰਦਾ ਹੋਵੇ, ਗੁੱਸਾ ਹੋਵੇ ਤਾਂ ਉਸ ਬੰਦੇ ਦੇ ਨਾਲ ਕਦੀ ਗੱਲ ਨਾ ਕਰੋ, ਜਿਹਦੀ ਸਲਾਹ ਤੁਹਾਡਾ ਘਰ ਤੋੜ ਸਕਦੀ ਹੋਵੇ। ਦਿਲ ਫੋਲੋ ਤਾਂ ਉੱਥੇ ਜਿੱਥੇ ਉਹ ਗੱਲ ਗਾਂ ਨਾ ਨਿਕਲ ਪਾਵੇ, ਲੜਾਈ ਹੋਵੇ ਤਾਂ ਇੰਨਾ ਕੁ ਸਮਾਂ ਪਾ ਲਓ ਕਿ ਲੜਾਈ ਆਪਣੇ ਆਪ ਹੀ ਫਿੱਕੀ ਪੈ ਜਾਵੇ। ਬਾਕੀ ਨਿੱਕੇ ਮੋਟੇ ਰੋਸੇ ਗੁੱਸੇ ਗਿਲੇ ਹਰ ਘਰ ਦੇ ਵਿੱਚ ਚੱਲਦੇ ਰਹਿੰਦੇ ਨੇ, ਚੱਲਦੇ ਰਹਿਣੇ ਨੇ, ਕਿਉਂਕਿ ਇਹੋ ਹੀ ਆ ਜ਼ਿੰਦਗੀ ਦੀ ਖੂਬਸੂਰਤੀ, ਇਹੋ ਹੀ ਆ ਜ਼ਿੰਦਗੀ।

0: ਮੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੈਵਨ ਹਾਲ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499 2535 45 ਤੇ
2: ਹਾਂਜੀ ਹਾਂਜੀ ਓਏ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਰੇਡੀਓ

0: ਕਿੰਨੇ ਨਿਕਲੇ ਮਹਿੰਦੀ ਲਾ ਕੇ ਅੱਜ ਹੱਥ ਦਿਖਾਓ ਕਿੰਨੇ ਕਿੰਨੇ ਤੇ ਲੱਗੀ
1: ਹੱਥੀ ਮਹਿੰਦੀ ਲਾ ਕੇ ਨਿਕਲੇ ਓ ਨੈਣੀ ਸੁਰਮਾ ਪਾ ਕੇ ਨਿਕਲੇ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
3: ਹਾਂਜੀ ਰੇਡੀਓ

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।

ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ। ਗਾਵੈ

ਉਹ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ।

ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਭਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ ਨਾਮ।

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਤ ਕਲਮ

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਹੱਥ ਪੈਰ ਤੰਦੇ ਪਾਣੀ ਤੋਤੈ ਪੁੱਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਏ ਪਰੀਏ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਵੈ ਕੇ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਿਆ ਦਤਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰ ਗਤ ਤੀਰਥ ਮਲ ਨਾਓ ਸਭ ਗੁਣ ਤੇਰੈ ਮੈਂ ਨਾ ਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਪਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੁਵੇਲਾ ਵਕਤ ਕਵਨ ਕਵਨ ਥਿਤ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ।

ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਮਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਦ ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸਤੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ।

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਵਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿ ਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨ ਜਾਤ ਵਿਚਾਰੇ ਇਤੇ ਪੈ ਤੋ ਕਾਂਪੇ ਪੁਪ ਅੰਤ ਕੋ ਨਾਂਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਢੋਲ ਮਿਦੰਗ ਨਿਗਾਰੇ ਗੂਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੂਤ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਣ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਬਾ ਸੁਸਾਜ ਸਨਹ ਦੁਰਜਾਨ ਦਲੇ।

ਪਰ ਬੜੇ ਬੜਿਆਰ ਅਵਤਾਰ ਇਸਾਰ ਕੀ ਧਾਰ ਬਛਈਆ ਤੋਰ ਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਣੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

ਫੇਰ ਸ਼ਿਕਾਇਤ ਕੀਤੀ, ਮਹਾਰਾਜ ਹੁਣ ਮਸ਼ਕਾਂ ਨੂੰ ਵੀ ਨਹੀਂ ਛੱਡਦੇ, ਤੀਰ ਮਾਰ ਕੇ ਮਸ਼ਕਾਂ ਫਾੜ ਦਿੰਦੇ ਐ, ਇਹ ਤਾਂ ਬਹੁਤੇ ਹੰਕਾਰੇ ਹੋਏ ਨੇ। ਫਿਰ ਮਹਾਰਾਜ ਕਹਿੰਦੇ ਹੁਣ ਗਾਗਰਾਂ ਲੈ ਲਓ ਭਾਈ। ਫਿਰ ਗਾਗਰਾਂ ਦੇ ਵਿੱਚ ਜਲ ਭਰਨ ਵਾਸਤੇ ਸੰਗਤਾਂ ਜਦੋਂ ਜਾਂਦੀਆਂ, ਹੁਣ ਇੱਟਾਂ ਰੋੜੇ ਲੱਗ ਗਏ ਮਾਰਨ, ਇੰਨੇ ਹੰਕਾਰੇ ਹੋਏ ਸੀਗੇ। ਸਤਿਗੁਰੂ ਸੱਚੇ ਪਾਤਸ਼ਾਹ ਨਿਰਵੈਰ ਹਨ, ਜੇ ਚਾਹੁੰਦੇ ਇੱਕ ਫੁਰਨੇ ਦੇ ਨਾਲ ਉਹਨਾਂ ਦਾ ਸਤਿਆਨਾਸ਼ ਕਰ ਸਕਦੇ ਸੀਗੇ, ਪਰੰਤੂ ਅਕਾਲ ਪੁਰਖ ਦਾ ਹੁਕਮ ਨਹੀਂ ਸੀ। ਛੇਵੇਂ ਜਾਮੇ ਦੇ ਵਿੱਚ ਜਾ ਕੇ ਕਿਤੇ ਫਿਰ ਸ਼ਸਤਰ ਉਠਾਏ ਨੇ, ਜ਼ਾਲਮਾਂ ਨੂੰ ਵੱਢ ਕੇ ਸਦਾ ਦੀ ਨੀਂਦਰੇ ਸੁਆਇਆ ਹੈ। ਛੇਵਾਂ ਤੇ ਫਿਰ ਦਸਵਾਂ ਜਾਮਾ, ਬਾਕੀ ਦੇ ਜਾਮਿਆਂ ਵਿੱਚ ਨਾਮ ਦਾ ਖੰਡਾ ਫੇਰਿਆ। ਛੇਵਾਂ ਤੇ ਦਸਵਾਂ ਜਾਮਾ ਸਤਿਗੁਰਾਂ ਦਾ ਐਸਾ ਹੈ ਜਿੱਥੇ ਨਾਮ ਦੇ ਖੰਡੇ ਨਾਲ ਪ੍ਰਤੱਖ ਖੰਡਾ ਫੇਰ ਕੇ ਜ਼ਾਲਮਾਂ ਨੂੰ ਸਦਾ ਦੀ ਨੀਂਦਰੇ ਸੁਆਇਆ ਸੀ। ਤਾਂ ਹੁਣ ਇੱਕ ਦਿਨ ਕੀ ਹੋਇਆ, ਸੇਖਾਂ ਦਾ ਜਿਹੜਾ ਮੁਖੀ ਸੀਗਾ ਨਾ, ਉਹ ਮਹਾਰਾਜ ਦੇ ਪਾਸ ਆ ਗਿਆ। ਸਤਿਗੁਰੂ ਫਿਰ ਸੱਚੇ ਪਾਤਸ਼ਾਹ ਉਹਨੂੰ ਸੰਬੋਧਨ ਕਰਕੇ ਸ਼ਬਦ ਉਚਾਰਦੇ ਹਨ। ਇੱਕ ਤਾਂ ਬਾਹਰਲੀ ਅਰਥ, ਬਾਹਰੀ ਅਰਥ ਹੁੰਦੇ ਨੇ, ਇੱਕ ਅੰਤਰੀਵ ਅਰਥ ਹੁੰਦੇ ਨੇ। ਅੰਤਰੀਵ ਅਰਥ ਵੀ ਕਰਾਂਗੇ ਆਪਾਂ ਤੇ ਬਾਹਰੀ ਅਰਥ ਵੀ ਕਰਾਂਗੇ। ਆਓ, ਸਤਿਗੁਰੂ ਮਹਾਰਾਜ ਉਸ ਸੇਖਾਂ ਦੇ ਮੁਖੀ ਨੂੰ, ਜਿਨ੍ਹਾਂ ਦੇ ਮੁੰਡੇ ਸੰਗਤਾਂ ਦੇ ਘੜੇ ਮਸ਼ਕਾਂ ਜਿਨ੍ਹਾਂ ਨੇ ਫਾੜ ਦਿੱਤੀਆਂ, ਇੱਟਾਂ ਰੋੜੇ ਮਾਰਨੇ ਕੀਤੇ ਹੰਕਾਰ ਵੱਸ ਹੋ ਕਰਕੇ, ਮਹਾਰਾਜ ਕੀ ਉਪਦੇਸ਼ ਦਿੰਦੇ ਨੇ ਸੇਖਾਂ ਦੇ ਮੁਖੀ ਨੂੰ? ਸਤਿਗੁਰਾਂ ਦੇ ਪਾਸ ਆਇਆ ਚੱਲ ਕੇ, ਕੀ ਉਪਦੇਸ਼ ਦਿੰਦੇ ਹਨ? ਸਰਵਣ ਕਰੋ।

0: ਪਾਤਸ਼ਾਹ ਗੁਰੂ ਅਮਰਦਾਸ ਜੀ ਇਹ ਕੱਲਾ ਸੇਖ ਨੂੰ ਉਪਦੇਸ਼ ਨਹੀਂ ਦਿੱਤਾ, ਸਾਡੇ ਸਾਰਿਆਂ ਲਈ ਉਪਦੇਸ਼ ਹੈ ਮਹਾਰਾਜ ਦਾ।
1: ਸੇਖਾ ਚਾਓ ਚੱਕਿਆ ਚਾਓ ਵਾਇਆ, ਇਹੋ ਮਨ ਇਕਤ ਘਰ ਆਣ।
0: ਸੇਖਾ, ਹੇ ਸੇਖਾਂ ਦੇ ਮੁਖੀ, ਚਾਓ ਚੱਕਿਆ, ਚਾਰ ਜਾਣਿਆਂ ਦਾ ਚੱਕਿਆ ਹੋਇਆ, ਆ ਕੇ ਤੂੰ ਇੱਥੇ ਲੜਨ ਵਾਸਤੇ ਸਾਡੇ ਨਾਲ ਆ ਗਏ ਹੈ। ਚਾਓ ਵਾਇਆ, ਭਾਈ ਚਾਰ ਜਾਣਿਆਂ ਦਾ ਚੱਕਿਆ ਹੋਇਆ, ਤੂੰ ਆ ਗਏ ਹੈ, ਤੇਰਾ ਮਨ ਹੈ ਜਿਹੜਾ ਨਾ ਵਿਸ਼ੇ ਵਿਕਾਰਾਂ ਦੇ ਅਧੀਨ ਹੋ ਕੇ ਚਾਰੇ ਪਾਸੇ ਫੈਲਿਆ ਹੋਇਆ, ਤੂੰ ਗੁਰੂ ਦੇ ਸ਼ਬਦ ਦੀ ਕਮਾਈ ਕਰ, ਅਕਾਲ ਪੁਰਖ ਦੇ ਸ਼ਬਦ ਨਾਮ ਦੀ ਕਮਾਈ ਕਰ, ਤੇ ਜਿਹੜਾ ਤੇਰਾ ਮਨ ਹੈ ਫਿਰ ਸਥਿਤੀ ਨੂੰ ਪ੍ਰਾਪਤ ਹੋ ਜਾਵੇਗਾ, ਟਿਕ ਜਾਵੇਗਾ। ਇਹ ਸੇਖ ਨੂੰ ਉਪਦੇਸ਼ ਦਿੰਦੇ ਹਨ। ਤੇ ਦੂਸਰਾ ਅੰਤਰੀਵ ਅਰਥ ਇਹ ਹੈ, ਸੇਖਾ ਤੋਂ ਭਾਵ ਹੇ ਗੁਰੂ ਕੇ ਪਿਆਰੇ ਸਿੱਖ, ਗੁਰਮਤ ਦੇ ਅਨੁਸਾਰ ਨਾਮ ਜਪ, ਤਾਂ ਕਿ ਜਿਹੜਾ ਤੇਰਾ ਮਨ ਚਾਰੇ ਪਾਸੇ ਫੈਲਿਆ ਹੋਇਆ, ਚੋਹ ਚੱਕਿਆ, ਚਾਰੇ ਚੱਕਾਂ ਦੇ ਵਿੱਚ ਫੈਲਿਆ ਹੋਇਆ, ਉੱਤਰ ਪੂਰਬ ਦੱਖਣ ਪੱਛਮ ਦੇ ਵਿੱਚ ਮਨ ਬੁੱਧ ਚਿੱਤ ਅਹੰ ਭਾਵ ਇਹਨਾਂ ਚਾਰਾਂ ਤੋਂ ਮਿਲ ਕੇ ਖਾਲਸਾ ਜੀ ਅੰਤਸ਼ਕਰਨ ਬਣਦਾ ਹੈ। ਤਿੰਨੇ ਗੁਣਾਂ ਦੇ ਵਿੱਚ ਤੇਰਾ ਮਨ ਲੱਗਿਆ ਹੋਇਆ, ਚਾਰੇ ਪਾਸੇ ਫੈਲਿਆ ਹੋਇਆ, ਗੁਰਮਤ ਦੇ ਅਨੁਸਾਰ ਨਾਮ ਜਪ, ਫੇਰ ਤੇਰੇ ਮਨ ਨੂੰ ਟਕਾ ਸਥਿਤੀ ਪ੍ਰਾਪਤ ਹੋ ਜਾਵੇਗੀ। ਸੋ ਇੱਥੇ ਮਹਾਰਾਜ ਸੇਖ ਨੂੰ ਕਹਿੰਦੇ ਨੇ, ਹੇ ਭਾਈ ਚਾਰ ਜਾਣਿਆਂ ਦਾ ਚੱਕਿਆ ਹੋਇਆ, ਤੂੰ ਇੱਥੇ ਲੜਨ ਵਾਸਤੇ ਆ ਗਏ ਹੈ, ਵਾਹਿਗੁਰੂ ਨੂੰ ਚੇਤੇ ਕਰ, ਕਿਉਂਕਿ ਸੰਸਾਰ ਦੇ ਵਿੱਚ ਸਦਾ ਕਿਸੇ ਨੇ ਰਹਿਣਾ ਨਹੀਂ। ਜੇ ਵਾਹਿਗੁਰੂ ਨੂੰ ਚੇਤੇ ਕਰੇਗਾ, ਇਹੋ ਮਨ ਅਕਿਤ ਕਰ ਆਣ, ਤਾਂ ਸਰੂਪ ਰੂਪੀ ਘਰ ਨੂੰ ਪ੍ਰਾਪਤ ਕਰ ਲਵੇਗਾ ਤੂੰ।
1: ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ।
0: ਇਹ ਸੱਚੇ ਪਾਤਸ਼ਾਹ ਸਾਨੂੰ ਕਲਯੁਗ ਦੇ ਜੀਵਾਂ ਨੂੰ ਉਪਦੇਸ਼ ਕਰਦੇ ਨੇ, ਇਹੜ ਤੋਂ ਭਾਵ ਇਹ ਦੇਹ ਦਾ ਅਭਿਮਾਨ ਛੱਡ ਦੇ, ਇਹੜ ਤੇਹੜ ਛੱਡ ਤੂੰ, ਜਾਂ ਇਹ ਕਹਿ ਲੋ ਇੱਥੇ ਤੇ ਉੱਥੇ ਦੀਆਂ ਗੱਲਾਂ ਛੱਡ, ਬੀਂਗੀਆਂ ਟੇਢੀਆਂ ਗੱਲਾਂ ਨਾ ਕਰ, ਨਿੰਦਿਆ ਚੁਗਲੀ ਨਾ ਕਰ, ਗੁਰ ਕਾ ਸ਼ਬਦ ਪਛਾਣ, ਗੁਰੂ ਦੇ ਸ਼ਬਦ ਨੂੰ ਪਛਾਣ ਕੇ ਉਹਦੇ ਵਿੱਚ ਆਪਣੀ ਸੁਰਤ ਜੋੜ ਕੇ ਮਨ ਨੂੰ ਟਕਾ ਵਾਲੀ ਅਵਸਥਾ ਚ ਲੈ ਜਾ। ਮਨ ਤੇਰਾ ਭਟਕਦਾ ਫਿਰਦਾ ਚੋਹ ਚੱਕਾ ਚਾਰੇ ਚੱਕਾਂ ਦੇ ਵਿੱਚ, ਇਹੜ ਤੇਹੜ ਛੱਡ ਤੂੰ, ਇੱਥੇ ਉੱਥੇ ਦੀਆਂ ਗੱਲਾਂ ਛੱਡ, ਗੁਰ ਕਾ ਸ਼ਬਦ ਪਛਾਣ, ਗੁਰੂ ਦੇ ਸ਼ਬਦ ਦੀ ਨਾਮ ਦੀ ਕਮਾਈ ਕਰ ਲੈ, ਐਵੇਂ ਨਾ ਸਾਰਾ ਦਿਨ ਨਿੰਦਿਆ ਚੁਗਲੀਆਂ ਦੇ ਵਿੱਚ ਲੱਗਿਆ ਰਿਹਾ ਕਰ।
1: ਸਤਿਗੁਰ ਅੱਗੇ ਢਹਿ ਪਾਓ ਸਭ ਕਿਛ ਜਾਣ ਜਾਣ।
0: ਹੇ ਭਾਈ ਗੁਰੂ ਕੇ ਪਿਆਰਿਓ, ਹੁਣ ਮਹਾਰਾਜ ਜਿੱਥੇ ਸੇਖਾਂ ਦੇ ਮੁਖੀ ਨੂੰ ਉਪਦੇਸ਼ ਦਿੰਦੇ ਨੇ, ਹੇ ਭਾਈ ਗੁਰੂ ਨਾਨਕ ਸਾਹਿਬ ਦੇ ਅੱਗੇ ਢਹਿ ਪਵੋ, ਸ਼ਰਨ ਵਿੱਚ ਗੁਰੂ ਨਾਨਕ ਸਾਹਿਬ ਦੀ ਆ ਜਾਓ। ਜਿਹੜਾ ਸ਼ਰਨ ਵਿੱਚ ਆ ਜਾਂਦਾ ਗੁਰੂ ਕੀ ਉਹ ਬਖਸ਼ਿਆ ਜਾਂਦਾ ਹੈ, ਜਿਹੜਾ ਅੜਦਾ ਉਹ ਝੜਦਾ, ਜਿਹੜਾ ਸ਼ਰਨ ਪੈਂਦਾ ਉਹ ਤਰਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਉਪਦੇਸ਼ ਕਰਦੇ ਨੇ, ਸਤਿਗੁਰ ਅੱਗੇ ਢਹਿ ਪਵੋ, ਸਤਿਗੁਰਾਂ ਦੇ ਅੱਗੇ ਆਪਣਾ ਹੰਕਾਰ ਭਾਵ ਛੱਡ ਕੇ ਨਿਮਰਤਾ ਦੇ ਸਹਿਤ ਸਤਿਗੁਰਾਂ ਦੀ ਚਰਨੀ ਪੈ ਜਾਓ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਸਭ ਕੁਛ ਜਾਣਦੇ ਹਨ, ਉਹ ਦਾਨਾ ਬੀਨਾ ਹਨ, ਦ੍ਰਿਸ਼ਟਾ ਰੂਪ ਹੋ ਕਰਕੇ ਵੇਖ ਰਹੇ ਹਨ ਤੇ ਦਿਲਾਂ ਦੀਆਂ ਜਾਣਨ ਵਾਲੇ ਹਨ। ਸਭ ਜਾਣੀ ਜਾਣਨੇ ਸਤਿਗੁਰੂ ਮਹਾਰਾਜ, ਬੀਂਗੀਆਂ ਟੇਢੀਆਂ ਗੱਲਾਂ ਨਿੰਦਿਆ ਚੁਗਲੀ ਛੱਡ ਕੇ ਗੁਰਾਂ ਦੀ ਸ਼ਰਨ ਵਿੱਚ ਆ ਜਾਓ।
1: ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ।
0: ਹੇ ਭਾਈ ਗੁਰੂ ਕੇ ਪਿਆਰੇ ਗੁਰਸਿੱਖੋ, ਆਸਾ ਇਸ਼ਾਵਾਂ ਮਨਸਾ ਮਨ ਦੀਆਂ ਮੰਦ ਬਾਸ਼ਨਾਵਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ, ਇਹਨਾਂ ਨੂੰ ਜਲਾ ਦਿਓ। ਕਾਹਦੇ ਚ ਜਲਾ ਦਿਓ? ਸ਼ਬਦ ਦੀ ਕਮਾਈ ਕਰਕੇ ਬ੍ਰਹਮ ਅਗਨੀ ਦੇ ਵਿੱਚ ਸਾੜ ਦਿਓ ਇਹਨਾਂ ਨੂੰ। ਜਦੋਂ ਸ਼ਬਦ ਦੀ ਕੋਈ ਕਮਾਈ ਕਰਦਾ ਹੈ ਤਾਂ ਅੰਦਰ ਫਿਰ ਖਾਲਸਾ ਜੀ ਬ੍ਰਹਮ ਅਗਨੀ ਪ੍ਰਗਟ ਹੁੰਦੀ ਹੈ। ਉਹ ਸ਼ਬਦ ਦੀ ਤਾਕਤ ਹੈ ਜਿਹੜੀ ਵਿਸ਼ੇ ਵਿਕਾਰਾਂ ਨੂੰ ਸਾੜ ਦਿੰਦੀ ਹੈ, ਜਿਹੜੇ ਅੰਦਰ ਹੁੰਦੇ ਨੇ। ਜਦੋਂ ਕੋਈ ਸ਼ਬਦ ਦੀ ਕਮਾਈ ਕਰਦਾ ਨਾਮ ਦੀ ਨਿਤਨੇਮ ਦੀ ਬਾਣੀ ਦਾ ਅਭਿਆਸ ਕਰਦਾ ਪਹਿਲਾਂ ਪਹਿਲਾਂ ਤਾਂ ਮਨ ਨਹੀਂ ਲੱਗਦਾ, ਹੌਲੀ ਹੌਲੀ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ, ਹੌਲੀ ਹੌਲੀ ਫਿਰ ਅੰਦਰੋਂ ਗੰਦੇ ਫੁਰਨੇ ਵੀ ਆਉਣੇ ਬੰਦ ਹੋ ਜਾਂਦੇ ਨੇ। ਜਦੋਂ ਮਨ ਟਿਕ ਜਾਂਦਾ ਫਿਰ ਮਨ ਨਹੀਂ ਕਰਦਾ ਕਿਸੇ ਦੀ ਨਿੰਦਿਆ ਕਰਨ ਨੂੰ, ਇੱਥੋਂ ਤੱਕ ਕਿ ਬਹੁਤਾ ਸਿਮਰਨ ਅਭਿਆਸ ਕਰਨ ਵਾਲਿਆਂ ਦੀ ਨੀਂਦਰ ਵੀ ਜਿਹੜੀ ਨੀਂਦ ਆ ਉਹ ਵੀ ਵਸੀਕਾਰ ਹੋ ਜਾਂਦੀ ਹੈ। ਆਪਾਂ ਨੂੰ ਆਲਸ ਕਿਉਂ ਪੈਂਦੀ ਹੈ ਬਹੁਤੀ? ਆਲਸ ਪੈਣ ਦਾ ਕਾਰਨ ਇਹ ਹੈ ਵੀ ਸਾਡੇ ਅੰਦਰ ਵਿਸ਼ੇ ਵਿਕਾਰਾਂ ਦੀ ਮੈਲ ਹੈ, ਜਿੰਨੀ ਅੰਦਰ ਮੈਲ ਹੋਊ ਉਨੀ ਵੱਧ ਆਲਸ ਪਊ। ਤੇ ਜਦੋਂ ਨਾਮ ਅਭਿਆਸ ਕਰਾਂਗੇ ਇਹ ਦਲਿੱਦਰ ਆਲਸ ਦਾ ਅੰਦਰੋਂ ਖਾਤਮਾ ਹੋ ਜਾਏਗਾ, ਬ੍ਰਹਮ ਆਗਨ ਪ੍ਰਗਟ ਹੋਵੇਗੀ। ਬ੍ਰਹਮ ਆਗਨੀ ਦੁਆਰਾ, ਗਿਆਨ ਦੁਆਰਾ ਤੂੰ ਜਿਹੜੇ ਭਾਈ ਇਹ ਆਸਾ ਮਨਸਾ ਨੇ ਨਾ ਇਸ਼ਾਵਾਂ ਤੇ ਮਨ ਦੀਆਂ ਮੰਦ ਬਾਸ਼ਨਾਵਾਂ ਨੂੰ ਜਲਾ ਦੇ, ਹੋਏ ਰਹੋ ਮਹਿਮਾਨ। ਉਹ ਸੇਖ ਨੂੰ ਉਪਦੇਸ਼ ਕਰਦੇ ਨੇ, ਇਕੱਲੇ ਸੇਖ ਨੂੰ ਨਹੀਂ ਆਪਾਂ ਨੂੰ ਵੀ ਕਹਿੰਦੇ ਨੇ, ਜਿੱਥੇ ਸੇਖ ਨੂੰ ਕਹਿ ਰਹੇ ਨੇ ਆਪਾਂ ਨੂੰ ਵੀ ਕਹਿ ਰਹੇ ਹੈ। ਸੰਸਾਰ ਤੇ ਮਹਿਮਾਨ ਆਪਣੇ ਆਪ ਨੂੰ ਜਾਣਨਾ ਕਰ, ਮੈਂ ਚਾਰ ਦਿਨਾਂ ਦਾ ਪ੍ਰਾਹੁਣਾ। ਤੇ ਜਦੋਂ ਮੌਤ ਆਈ ਸਰੀਰ ਨੂੰ ਤਿਆਗ ਕੇ ਚਲਿਆ ਜਾਵਾਂਗਾ, ਮਹਿਮਾਨ ਬਣ ਕੇ ਰਹਿ ਸੰਸਾਰ ਤੇ। ਜਿਹੜੇ ਮਹਿਮਾਨ ਬਣ ਕੇ ਰਹਿੰਦੇ ਆ ਨਾ ਉਹ ਅੱਠੇ ਪੈਰ ਵਾਹਿਗੁਰੂ ਦੀ ਰਜ਼ਾ ਚ ਰਹਿੰਦੇ ਨੇ। ਉਹ ਕਹਿੰਦੇ ਨੇ ਭਾਈ ਕੋਈ ਪਤਾ ਨਹੀਂ ਕਦੋਂ ਸਮਾਂ ਆ ਜੇ ਸੰਸਾਰ ਤੋਂ ਜਾਣ ਦਾ, ਇੱਥੇ ਤਾਂ ਰਾਵਣ ਵਰਗੇ ਨਹੀਂ ਰਹੇ। ਹੁਣ ਤਾਂ ਆਪਾਂ ਦੇਖਦੇ ਹਾਂ ਛੋਟੇ ਛੋਟੇ ਰਾਜੇ ਨੇ, ਬਹੁਤੇ ਹੰਕਾਰ ਨਾਲ ਭਰੇ ਹੋਏ ਹੈ। ਰਾਵਣ ਵਰਗਾ ਤਾਂ ਰਾਜਾ ਹੀ ਕੋਈ ਨਹੀਂ ਸੀ, ਲੰਕਾ ਹੀ ਸੋਨੇ ਦੀ ਸੀ, ਜਿਹਦੀ ਲੰਕਾ ਗੜ੍ਹ ਸੋਨੇ ਕਾ ਭਇਆ। ਮੂਰਖ ਰਾਵਣ ਕਿਆ ਲੈ ਗਿਆ, ਮੂਰਖ ਕਿਹਾ ਗੁਰਬਾਣੀ ਦੇ ਵਿੱਚ ਉਹਨੂੰ। ਮੂਰਖ ਕਿਉਂ ਕਿਹਾ? ਕਿਉਂਕਿ ਹੰਕਾਰ ਨੇ ਉਹਦੀ ਮੱਤ ਮਾਰ ਦਿੱਤੀ ਸੀ। ਵਿਦਵਾਨ ਬੜਾ ਸੀ ਉਹ, ਪਰ ਹੰਕਾਰ ਵੀ ਉਹਨੂੰ ਬੜਾ ਸੀ ਵੀ ਮੈਨੂੰ ਕੋਈ ਮਾਰ ਨਹੀਂ ਸਕਦਾ। ਸੋ ਇਸ ਕਰਕੇ ਮਹਿਮਾਨ ਬਣ ਕੇ ਰਹਿਣਾ ਕਰ, ਬ੍ਰਹਮ ਆਗਨ ਦੁਆਰਾ ਆਸਾ ਮਨਸਾ ਨੂੰ ਸਾੜਨਾ ਕਰ।
1: ਸਤਿਗੁਰ ਕੈ ਭਾਣੈ ਭੀ ਚੱਲ ਹੈ ਤਾਂ ਦਰ ਕੈ ਪਾਵੈ ਮਾਨ।
0: ਜਿਹੜੇ ਗੁਰਸਿੱਖ ਗੁਰੂ ਕੇ ਪਿਆਰੇ ਸਤਿਗੁਰਾਂ ਦੀ ਰਜ਼ਾ ਵਿੱਚ ਭਾਣੇ ਚ ਚੱਲਦੇ ਹਨ, ਦਰਗਾਹ ਦੇ ਵਿੱਚ ਮਾਨ ਪ੍ਰਾਪਤ ਕਰਦੇ ਨੇ, ਉਹ ਲੋਕ ਤੇ ਪਰਲੋਕ ਦੇ ਵਿੱਚ ਮਾਨ ਪ੍ਰਾਪਤ ਕਰਦੇ ਹੈ ਜਿਹੜੇ ਉਹਦੀ ਰਜ਼ਾ ਚ ਭਾਣੇ ਚ ਚੱਲਦੇ ਨੇ। ਹੁਣ ਅਗਲਾ ਸਮਾਂ ਸ਼ਹੀਦੀਆਂ ਦਾ ਸਮਾਂ ਆਉਣਾ ਹੈ। ਤੀਜਾ ਘੱਲੂਘਾਰਾ ਜਿਹੜਾ 1984 ਚ ਵਾਪਰਿਆ ਸੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਗੁਰੂ ਸਾਹਿਬ ਦੀ ਰਜ਼ਾ ਵਿੱਚ ਰਹੇ, ਵੱਡੇ ਵੱਡੇ ਲਾਲ ਚੋਡਾਂ ਨੂੰ ਆਫਰ ਕੀਤੇ ਦੇਸ਼ ਦੀ ਪ੍ਰਧਾਨ ਮੰਤਰੀ ਨੇ, ਪਰੰਤੂ ਕਿਸੇ ਲਾਲਚ ਵਿੱਚ ਨਹੀਂ ਆਏ, ਧਰਮ ਯੁੱਧ ਕੀਤਾ ਖਾਲਸਾ ਜੀ। 1 ਜੂਨ ਤੋਂ 6 ਜੂਨ ਤੱਕ ਬੜੀ ਘਸਮਾਨ ਦੀ ਲੜਾਈ ਹੋਈ, ਕਿੰਨੇ ਦੇਸ਼ ਉਹਦੇ ਵਿੱਚ ਇਨਵੋਲਵ ਸੀਗੇ, ਲੇਕਿਨ ਉਹ ਰਜ਼ਾ ਦੇ ਵਿੱਚ ਰਹਿ ਕਰਕੇ ਸ਼ਹਾਦਤ ਪ੍ਰਾਪਤ ਕਰਕੇ ਲੋਕ ਪ੍ਰਲੋਕ ਦੇ ਵਿੱਚ ਮਾਨ ਪ੍ਰਾਪਤ ਕੀਤਾ ਉਹਨਾਂ ਮਹਾਂਪੁਰਖਾਂ ਨੇ। ਉਹ ਟਕਸਾਲ ਦਾ ਮੁਖੀ ਬਣਨ ਤੋਂ ਪਹਿਲਾਂ ਵੀ ਭਾਵੇਂ ਘਰ ਵਿੱਚ ਗਰੀਬੀ ਦੇਖਣੀ ਪਈ, ਸਤਿਗੁਰੂ ਮਹਾਰਾਜ ਆਪਣੇ ਪਿਆਰੇ ਨੂੰ ਕਸਵੱਟੀ ਲਾ ਦਿੰਦੇ ਹੈ। ਮਹਾਰਾਜ ਜੀ ਨੇ ਕਸਵੱਟੀਆਂ ਵੀ ਬੜੀਆਂ ਲਾਈਆਂ ਉਹਨਾਂ ਨੂੰ ਖਾਲਸਾ ਜੀ, ਪਰ ਉਹ ਰਜ਼ਾ ਦੇ ਵਿੱਚ ਰਹੇ, ਹਰ ਸਮੇਂ ਗੁਣਗਣਾਉਂਦੇ ਰਹਿੰਦੇ ਸੀ। ਕੀ ਗੁਣਗਣਾਉਂਦੇ ਸੀ? ਜਪਜੀ ਸਾਹਿਬ ਦਾ ਪਾਠ, ਸ੍ਰੀ ਦਸਮ ਦੀ ਬਾਣੀ। ਇੱਥੋਂ ਤੱਕ ਉਹਨਾਂ ਦੀ ਅਵਸਥਾ ਸੀ, ਐਡਾ ਅਭਿਆਸ ਸੀ, ਤਕਰੀਬਨ 22-22 ਘੰਟੇ ਦਾ ਸਮਾਂ ਉਹ ਬਾਣੀ ਦੇ ਰਸ ਵਿੱਚ ਹੀ ਗੁੜੁੰਦ ਰਹਿੰਦੇ ਸੀ। ਹੁਣ ਸਾਇੰਸ ਤਾਂ ਕਹਿੰਦੀ ਹੈ ਵੀ 6 ਘੰਟੇ ਸੌਣਾ ਜ਼ਰੂਰੀ ਹੁੰਦਾ, ਪਰ ਜਿਹੜਾ ਅਧਿਆਤਮਕਵਾਦ ਹੈ ਇਹ ਜਿੱਥੇ ਸਾਇੰਸ ਖਤਮ ਹੁੰਦੀ ਹੈ ਉੱਥੋਂ ਸ਼ੁਰੂ ਹੁੰਦਾ। ਹੁਣ ਵੀ ਕਈ ਐਸੇ ਸਰੀਰ ਹਨ ਖਾਲਸਾ ਜੀ, ਅੱਜ ਵੀ ਜਿੱਥੇ ਕਲਯੁੱਗ ਦਾ ਸਮਾਂ ਹੈ ਨਾ, ਅੱਜ ਵੀ ਐਸੇ ਗੁਰੂ ਕੇ ਪਿਆਰੇ ਹਨ ਜਿਹੜੇ ਇੱਕੋ ਹੀ ਚੌਂਕੜੇ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾ ਦਿੰਦੇ ਹੈ, ਇੱਕ ਦੂ ਇੱਕ ਚੜ੍ਹਾਉਂਦੇ ਆ। ਕੋਈ ਪਤਾ ਨਹੀਂ ਸੰਗਤ ਦੇ ਵਿੱਚ ਕਿੱਡੀ ਉੱਚੀ ਅਵਸਥਾ ਦਾ ਕੋਈ ਬੈਠਾ ਹੋਵੇ, ਹੰਕਾਰ ਨਹੀਂ ਕਰਨਾ ਚਾਹੀਦਾ। ਸੋ ਜਿਹੜਾ ਗੁਰੂ ਕੇ ਭਾਣੇ ਵਿੱਚ ਚੱਲਦਾ ਹੈ, ਭਾਈ ਮਨੀ ਸਿੰਘ ਸਾਹਿਬ ਨੇ ਭਾਣੇ ਚ ਚੱਲ ਕੇ ਬੰਦ ਬੰਦ ਕਟਵਾ ਦਿੱਤਾ, ਕੋਈ ਕਰਾਮਾਤ ਨਹੀਂ ਵਿਖਾਈ, ਸਤਿਗੁਰੂ ਮਹਾਰਾਜ ਤੱਤੀ ਤਵੀ ਤੇ ਬੈਠ ਗਏ। ਜੇ ਚਾਹੁੰਦੇ ਇੱਕ ਫੁਰਨੇ ਦੇ ਨਾਲ ਨਾਸ਼ ਕਰ ਸਕਦੇ ਸੀ, ਸੋ ਜਿਹੜਾ ਗੁਰੂ ਕੇ ਭਾਣੇ ਚ ਚੱਲਦਾ ਹੈ ਲੋਕ ਪ੍ਰਲੋਕ ਦੇ ਵਿੱਚ ਖਾਲਸਾ ਜੀ ਮਾਣ ਪਾਉਂਦਾ ਹੈ।
1: ਨਾਨਕ ਜੇ ਨਾਮ ਨਾ ਚੇਤਨੀ ਤਿੰਨ ਧਿਗ ਪਹਿਨਣ ਧਿਗ ਖਾਣ।
0: ਜਿਹੜੇ ਭਾਈ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦੇ, ਨਾਮ ਦਾ ਸਿਮਰਨ ਨਹੀਂ ਕਰਦੇ, ਉਹਨਾਂ ਦਾ ਧਿਗ ਪਹਿਨਣ, ਉਹਨਾਂ ਦਾ ਪਹਿਨਣਾ ਵੀ ਚਾਹੇ ਜਿੰਨੇ ਮਰਜ਼ੀ ਮਹਿੰਗੇ ਵਸਤਰ ਪਾਈ ਜਾਣ, ਧਿਗ ਖਾਣ ਜਿੰਨੇ ਮਰਜ਼ੀ 36 ਪ੍ਰਕਾਰ ਦੇ ਪਦਾਰਥ ਛਕੀ ਜਾਣ, ਉਹਨਾਂ ਦਾ ਖਾਣਾ ਪੀਣਾ ਪਹਿਨਣਾ ਸਾਰਾ ਹੀ ਧਿਰਗ ਹੈ। ਪਾਸਟ ਪ੍ਰੈਜੈਂਟ ਐਂਡ ਫਿਊਚਰ, ਬੀਤਿਆ ਸਮਾਂ ਵੀ ਧਿਰਗ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧਿਰਗ ਜੀਵੈ ਧਿਰਗ ਜੀਵਾਸ, ਆਪਾਂ ਰਹਿਰਾਸ ਦੇ ਵਿੱਚ ਪੜ੍ਹਦੇ ਹਨ। ਉਹਨਾਂ ਦਾ ਜਿਹੜਾ ਪਿਛਲਾ ਸਮਾਂ ਸੀ ਉਹ ਵੀ ਧਿਰਗ ਲੰਘਿਆ, ਚੱਲ ਰਿਹਾ ਸਮਾਂ ਵੀ ਧਿਰਗ ਹੈ। ਜੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਜੇ ਅਗਲੇ ਫਿਊਚਰ ਦੇ ਭਵਿੱਖ ਦੇ ਵਿੱਚ ਵੀ ਨਾ ਆਏ ਤਾਂ ਉਹ ਵੀ ਧਿਰਗ ਹੈ। ਉਹਨਾਂ ਦਾ ਖਾਣਾ ਪੀਣਾ ਪਹਿਨਣਾ ਧਿਰਗ ਹੈ, ਜਿਹੜੇ ਭਾਈ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦੇ।
1: ਮਹੱਲਾ ਤੀਜਾ।
0: ਅੱਗੇ ਮਹਾਰਾਜ ਉਪਦੇਸ਼ ਦਿੰਦੇ ਹਨ ਸਤਿਗੁਰੂ।
1: ਹਰ ਗੁਣ ਤੋਟ ਨਾ ਆਵਈ ਕੀਮਤ ਕਹਿਣ ਨਾ ਜਾਏ।
0: ਹਰ ਗੁਣ, ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਿਆਂ ਤੋਟ ਨਹੀਂ ਆਉਂਦੀ, ਇਹ ਗੁਣ ਮੁੱਕਦੇ ਨਹੀਂ ਮਹਾਰਾਜ ਦੇ। ਜਿਹਵਾ ਏਕ ਕਵਣ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨ ਹੀ ਲਈਐ। ਸਣਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ। ਸਣਕ ਸਨੰਦਨ ਸਨਾਤਨ ਸੰਤ ਕੁਮਾਰ, ਇਹ ਚਾਰੇ ਬ੍ਰਹਮਾ ਦੇ ਪੁੱਤਰ ਹਨ। ਇਹ ਚਾਰੇ ਜਿਹੜੇ ਸੰਤ ਕੁਮਾਰ ਹੈ, ਖਾਲਸਾ ਜੀ ਆਪਣੀ ਉਮਰ ਜਿਹੜੀ ਹੈ 5 ਸਾਲ ਰੱਖਦੇ ਨੇ, ਬਦਲ ਨਹੀਂ ਦਿੰਦੇ ਇਸ ਤੋਂ, ਕਿਉਂਕਿ ਇਹ ਮੰਨਦੇ ਨੇ ਕਿ ਬਾਲ ਅਵਸਥਾ ਦੇ ਵਿੱਚ ਕਾਮ ਆਦਿਕ ਤੰਗ ਨਹੀਂ ਕਰਦੇ ਵਿਸ਼ੇ ਵਿਕਾਰ। 5 ਸਾਲ ਦੀ ਉਮਰ ਤੱਕ ਬਾਲਪਨ ਮੰਨਿਆ ਗਿਆ, ਉਸ ਤੋਂ ਅੱਗੇ ਫਿਰ ਹੌਲੀ ਹੌਲੀ ਜਿਹੜੀ 12 ਸਾਲ ਤੋਂ ਅੱਗੇ, ਵੈਸੇ ਤਾਂ ਹੁਣ ਕਲਯੁਗ ਦਾ ਸਮਾਂ ਆਪਾਂ ਦੇਖਦੇ ਹਾਂ ਬਹੁਤ ਛੋਟੀ ਛੋਟੀ ਉਮਰ ਦੇ ਬੱਚੇ ਗਲਤ ਕੰਮਾਂ ਚ ਪ੍ਰਵਿਰਤ ਹੋ ਗਏ ਨੇ, ਜਿੱਥੇ ਇੰਟਰਨੈਟ ਦਾ ਯੁੱਗ ਸੁੱਖ ਵੀ ਦਿੰਦਾ ਉੱਥੇ ਦੁੱਖ ਜ਼ਿਆਦਾ ਹੋ ਗਿਆ। ਖਾਲਸਾ ਜੀ ਇਸ ਕਰਕੇ ਗੁਰੂ ਮਹਾਰਾਜ ਇੱਥੇ ਕਹਿੰਦੇ ਹੈ ਹਰ ਗੁਣ ਤੋਟ ਨਾ ਆਵੀ। ਉਹ ਸਣਕ ਸਨੰਦਨ ਤੇ ਸੰਤ ਕੁਮਾਰ, ਸਣਕ ਸਨੰਦ ਮਹੇਸ਼ ਸਮਾਨਾ, ਮਹੇਸ਼ ਨਾਮ ਸ਼ਿਵਜੀ ਦਾ ਹੈ, ਚਾਰੇ ਬ੍ਰਹਮਾ ਦੇ ਪੁੱਤਰ ਤੇ ਸ਼ਿਵਜੀ ਵਰਗੇ ਤੇਰਾ ਜਸ ਕਰਨ ਰੂਪ ਦੇ ਵਿੱਚ ਸਮਾ ਰਹੇ ਨੇ। ਸੇਖ ਨਾਗ ਤੇਰੋ ਮਰਮ ਨਾ ਜਾਨਾ, ਕਈ ਜਗ੍ਹਾ ਸ਼ੇਸ਼ ਨਾਗ ਪਾਠ ਆਉਂਦਾ, ਕਈ ਜਗ੍ਹਾ ਸੇਖ ਨਾਗ ਪਾਠ ਆਉਂਦਾ। ਸੇਖ ਨਾਗ ਤੋਂ ਭਾਵ ਸੱਪਾਂ ਦਾ ਰਾਜਾ, ਜਿਹਦੇ ਹਜ਼ਾਰਾਂ ਮੂੰਹ ਮੰਨੇ ਹੈ, ਹਜ਼ਾਰਾਂ ਨੌ ਪਰਮੇਸ਼ਰ ਦੇ ਨਵੇਂ ਚੇਤੇ ਕਰਦਾ ਹੈ, ਉਹ ਵੀ ਤੇਰੇ ਭੇਦ ਨੂੰ ਨਹੀਂ ਜਾਣ ਸਕਿਆ। ਤੇਰੇ ਗੁਣਾਂ ਦੀ ਤੋਟ ਨਹੀਂ ਆ ਸਕਦੀ ਜਿੰਨੇ ਮਰਜ਼ੀ ਗਾਈ ਜਾਈਏ, ਤੇਰੇ ਬੇਅੰਤ ਗੁਣ ਹਨ ਸਤਿਗੁਰੂ। ਹਰ ਗੁਣ ਤੋਟ ਨਾ ਆ ਬਈ, ਕੀਮਤ ਕਹਿਣ ਨਾ ਜਾਏ। ਕੀਮਤ ਤੋਂ ਭਾਵ ਤੇਰਾ ਭੇਦ ਨਹੀਂ ਕੋਈ ਕਹਿ ਸਕਦਾ, ਤੇਰੀ ਕੀਮਤ ਨਹੀਂ ਕੋਈ ਪਾ ਸਕਦਾ। ਸੱਪਾਂ ਦਾ ਰਾਜਾ ਸ਼ੇਖ ਨਾਗ, ਜਿਹੜੇ ਹਜ਼ਾਰਾਂ ਨੌ ਤੇਰੇ ਨਵੇਂ ਉਚਾਰਨ ਕਰਦਾ ਹੈ ਰੋਜ਼ਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਨਾ। ਸ਼ਿਵਜੀ ਵਰਗੇ ਜਿਹੜੇ 88,000 ਵਰਾ ਇੱਕ ਚੌਂਕੜੇ ਚ ਨਗਾ ਦਿੰਦੇ ਹਨ, ਬ੍ਰਹਮਾ ਦੇ ਪੁੱਤਰ ਤੇ ਸੇਖ ਨਾਗ ਸੱਪਾਂ ਦੇ ਰਾਜੇ ਵਰਗੇ ਵੀ, ਉਹ ਵੀ ਤੇਰੇ ਗੁਣਾਂ ਦੀ ਕੀਮਤ ਨਹੀਂ ਪਾ ਸਕਦੇ। ਬੇਅੰਤ ਹੈ ਤੂੰ, ਪਰੇ ਤੋਂ ਪਰੇ ਹਨ ਤੇਰੇ ਗੁਣ।
1: ਨਾਨਕ ਗੁਰਮੁਖ ਹਰ ਗੁਣ ਰਵਹਿ ਗੁਣ ਮਹਿ ਰਹਿ ਸਮਾਏ।
0: ਇੱਥੇ ਸਤਿਗੁਰੂ ਕਹਿੰਦੇ ਹਨ ਜਿਹੜੇ ਗੁਰਮੁਖ ਹੈ ਨਾ, ਹਰ ਗੁਣ ਰਵਹਿ ਤੋਂ ਭਾਵ ਚੇਤੇ ਕਰਦੇ ਨੇ, ਜਿਹੜੇ ਹਰ ਤੋਂ ਭਾਵ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੂੰ ਜਿਹੜੇ ਗੁਰਮੁਖ। ਗੁਰਮੁਖ ਕੌਣ ਹੁੰਦਾ? ਜਿਹੜਾ ਗੁਰੂ ਦੀ ਮਤ ਦੇ ਮੁਤਾਬਕ ਚੱਲਦਾ, ਜਿਹੜਾ ਗੁਰੂ ਨੂੰ ਮੁਖੀ ਮੰਨ ਕੇ ਚੱਲਦਾ ਗੁਰਮੁਖ ਹੈ, ਜਿਹੜਾ ਮਨ ਨੂੰ ਮੁਖੀ ਮੰਨ ਕੇ ਚੱਲਦਾ ਮਨ ਦੇ ਅਕੋਰਡਿੰਗ ਚੱਲਦਾ ਉਹਨੂੰ ਕਹਿੰਦੇ ਨੇ ਮਨ ਮੁਖ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੈ ਕਿ ਨਾਨਕ ਗੁਰਮੁਖ ਹਰ ਗੁਣ ਰਵੇ, ਜਿਹੜੇ ਤੇਰੇ ਗੁਣਾਂ ਨੂੰ ਗਾਉਂਦੇ ਹਨ, ਰਵੇ ਤੋਂ ਭਾਵ ਚੇਤੇ ਕਰਦੇ ਹਨ, ਉਹ ਤੇਰੇ ਗੁਣਾਂ ਨੂੰ ਗਾਉਂਦੇ ਗਾਉਂਦੇ ਉਹ ਤੇਰੇ ਗੁਣਾਂ ਦੇ ਵਿੱਚ ਤੇਰੇ ਵਿੱਚ ਹੀ ਸਮਾ ਜਾਂਦੇ ਹਨ। ਵਾਹਿਗੁਰੂ ਹੈ ਨਾ ਜਿਹੜਾ, ਵਾਹਿਗੁਰੂ ਦਾ ਸੁਭਾਅ ਹੈ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ, ਨਿਰਭਉ ਹੈ, ਕਿਸੇ ਤੋਂ ਡਰਦਾ ਨਹੀਂ ਵਾਹਿਗੁਰੂ। ਤੇ ਵਾਹਿਗੁਰੂ ਦੇ ਪਿਆਰਿਆਂ ਦਾ ਸੁਭਾਅ ਵੀ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਦਾ ਵਾਹਿਗੁਰੂ ਵਰਗਾ ਹੀ ਹੋ ਜਾਂਦਾ ਹੈ। ਵਾਹਿਗੁਰੂ ਦੇ ਪਿਆਰੇ ਵੀ ਨਿਰਭਉ ਹੋ ਜਾਂਦੇ ਹਨ, ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ ਉਹਨਾਂ ਨੂੰ। ਖਾਲਸਾ ਜੀ ਵੱਡੀਆਂ ਵੱਡੀਆਂ ਹਕੂਮਤਾਂ ਦੇ ਨਾਲ ਭਗਤ ਨਾਮਦੇਵ ਜੀ, ਭਗਤ ਕਬੀਰ ਜੀ ਨੇ, ਭਗਤ ਰਵਿਦਾਸ ਮਹਾਰਾਜ ਟੱਕਰ ਲਈ ਹੈ। ਹਕੂਮਤਾਂ ਦੇ ਨਾਲ ਲੜਨਾ ਕੋਈ ਸੌਖੀ ਗੱਲ ਨਹੀਂ ਹੋਇਆ ਕਰਦੀ। ਜਦੋਂ ਅੰਦਰ ਤਾਕਤ ਹੋਵੇ ਫੇਰ ਇਹ ਮੱਥਾ ਲਾਇਆ ਜਾਂਦਾ। ਵੱਡੀਆਂ ਵੱਡੀਆਂ ਹਕੂਮਤਾਂ ਉਹਨਾਂ ਅੱਗੇ ਝੁਕੀਆਂ ਖਾਲਸਾ ਜੀ। ਇਸ ਕਰਕੇ ਜਿਹੜੇ ਤੇਰੇ ਗੁਣ ਗਾਉਂਦੇ ਹਨ, ਤੈਨੂੰ ਚੇਤੇ ਕਰਦੇ ਹਨ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਦੇ ਨੇ ਜਿਹੜੇ, ਹੇ ਸੱਚੇ ਪਾਤਸ਼ਾਹ ਤੇਰੇ ਹੀ ਰੂਪ ਹੋ ਕੇ ਤੇਰੇ ਵਿੱਚ ਹੀ ਸਮਾ ਜਾਂਦੇ ਹਨ। ਉਹ
1: ਪੌੜੀ
0: ਅੱਗੇ ਪੌੜੀ ਉਚਾਰਨ ਕਰਦੇ ਨੇ ਸੱਚੇ ਪਾਤਸ਼ਾਹ।
1: ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ।
0: ਹਰ ਚੋਲੀ ਦੇਹ ਸਵਾਰੀ, ਖਾਲਸਾ ਜੀ ਇਹ ਸਰੀਰ ਦੇਹ ਰੂਪੀ ਜਿਹੜਾ ਚੋਲਾ ਅਕਾਲ ਪੁਰਖ ਨੇ ਸਾਨੂੰ ਪਹਿਨਾਇਆ ਹੋਇਆ ਗਾ। ਕੱਢ ਪੈਦੀ ਭਗਤ ਕਰ, ਕਿਸ ਵਾਸਤੇ ਕਿ ਇਸ ਦੇਹ ਰੂਪੀ ਚੋਲੇ ਨੂੰ ਪ੍ਰਾਪਤ ਕਰਕੇ ਤੂੰ ਵਾਹਿਗੁਰੂ ਦਾ ਨਾਮ ਜਪੇ। ਆਪਾਂ ਦੇਹ ਨਹੀਂ, ਸਾਡੇ ਤਿੰਨ ਮਨ ਦੀ ਦੇਹ ਮੰਨੀ ਬੈਠੇ ਆ ਆਪਣੇ ਆਪ ਨੂੰ। ਅਸਲ ਦੇ ਵਿੱਚ ਜਦੋਂ ਆਪਾਂ ਸ਼ਬਦ ਅਭਿਆਸ ਕਰਾਂਗੇ ਤਾਂ ਅੰਦਰੋਂ ਜਿਹੜਾ ਸਾਡਾ ਸਰੂਪ ਹੈ ਉਹਦੀ ਸਾਖਿਅਤਾ ਪ੍ਰਾਪਤ ਹੋਊਗੀ, ਆਤਮਕ ਸਰੂਪ ਦੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਇਸ ਕਰਕੇ ਖਾਲਸਾ ਜੀ ਹਰ ਚੋਲੀ ਦੇਹ ਸਵਾਰੀ, ਇਹ ਸਰੀਰ ਰੂਪੀ ਚੋਲਾ ਦੇਹ ਰੂਪੀ ਚੋਲਾ ਮਿਲਿਆ, ਕੱਢ ਪੈਦੀ ਭਗਤ ਕਰ। ਜਿਵੇਂ ਚੋਲਾ ਹੁੰਦਾ ਉਹ ਸਿਉਂਤਾ ਜਾਂਦਾ ਨਾ, ਕੱਪੜਾ ਹੁੰਦਾ ਜਿਹੜਾ, ਇਸੇ ਤਰ੍ਹਾਂ ਭਾਈ ਇੱਥੇ ਵੀ ਬ੍ਰਹਮਾਕਾਰ ਰੂਪੀ ਬਿਰਤੀ ਦੀ ਸੂਈ ਨਾਲ, ਤੇ ਫੇਰ ਅੱਗੇ ਕੱਢ ਪੈਦੀ ਭਗਤ ਕਰ। ਪੈਦੀ ਤੋਂ ਭਾਵ ਹੁੰਦਾ ਪਹਿਨਣਾ, ਉਹ ਪਹਿਨਣਾ ਕੀ ਹੈ, ਬ੍ਰਹਮਾਕਾਰ ਰੂਪ ਸੂਈ ਲੈ ਕਰਕੇ ਜਿਹੜਾ ਮਨ ਰੂਪੀ ਵਸਤਰ ਹੈ ਇਹਨੂੰ ਸਿਉਣਾ ਗਾ। ਸਿਉਣਾ ਕਿੱਥੇ ਹੈ, ਗੁਰੂ ਚਰਨਾਂ ਦੇ ਨਾਲ ਜੋੜਨਾ। ਇਸ ਕਰਕੇ ਜਦੋਂ ਫਿਰ ਮਨ ਗੁਰੂ ਚਰਨਾਂ ਨਾਲ ਜੁੜ ਜੂਗਾ, ਫਿਰ ਇਹ ਜਿਹੜੀ ਦੇਹ ਰੂਪੀ ਚੋਲਾ ਆਪਾਂ ਨੇ ਪਹਿਨਿਆ ਇਹ ਪਵਿੱਤਰ ਹੋ ਜੂਗਾ, ਆਉਣਾ ਜਾਣਾ ਸੰਸਾਰ ਤੇ ਸਾਡਾ ਸਫਲਾ ਹੋ ਜਾਵੇਗਾ। ਵਾਹਿਗੁਰੂ ਦੇ ਪਿਆਰਿਆਂ ਦੀ ਦੇਹ ਵੀ ਪਵਿੱਤਰ ਹੁੰਦੀ ਹੈ ਖਾਲਸਾ ਜੀ, ਜਿੱਥੇ ਵੀ ਉਹ ਪੈਰ ਧਰ ਦਿੰਦੇ ਨੇ ਉਹ ਜਗ੍ਹਾ ਨੂੰ ਇਹ ਪਵਿੱਤਰ ਕਰ ਦਿੰਦੇ ਹਨ। ਇਹ ਐਸੀ ਨਾਮ ਦੀ ਬਰਕਤ ਹੈ, ਹਰ ਚੋਲੀ ਦੇਹ ਸਵਾਰੀ, ਇਹ ਜਿਹੜੀ ਦੇਹ ਦਿੱਤੀ ਹੈ, ਦੇਹ ਰੂਪੀ ਚੋਲਾ ਪਹਿਨਾਇਆ ਮਹਾਰਾਜ ਨੇ, ਇਹ ਭਗਤੀ ਕਰਨ ਵਾਸਤੇ ਦੇਹ ਮਿਲੀ ਹੈ ਕਿ ਭਗਤੀ ਕਰਕੇ ਨਾਮ ਸਿਮਰਨ ਕਰਕੇ ਤੂੰ ਭਾਈ ਆਪਣਾ ਜੰਮਣਾ ਮਰਨਾ ਕੱਟ ਸਕਦਾ ਹੈ। ਮਨੁੱਖਾ ਦੇਹ ਰੂਪੀ ਚੋਲਾ ਮਿਲਿਆ ਜਿਹੜਾ, ਬਾਕੀ ਦੀਆਂ ਹੋਰ ਕਿੰਨੀਆਂ ਜੂਨੀਆਂ ਨੇ ਖਾਲਸਾ ਜੀ, ਹੋਰ ਕਿਸੇ ਜੂਨੀ ਦੇ ਵਿੱਚ ਆਪਾਂ ਨਾ ਤਾਂ ਅੰਮ੍ਰਿਤ ਛਕ ਸਕਦੇ ਹਾਂ, ਨਾ ਸੇਵਾ ਕਰ ਸਕਦੇ ਹਾਂ, ਨਾ ਸਤਸੰਗ ਵਿੱਚ ਆ ਕੇ ਬਹਿ ਸਕਦੇ ਹਾਂ। ਇੱਕੋ ਇੱਕ ਮਨੁੱਖਾ ਜੂਨੀ ਹੈ। ਮਨੁੱਖ ਨੂੰ ਕੁਝ ਵਿਸ਼ੇਸ਼ਤਾਤਾਂ ਦਿੱਤੀਆਂ ਨੇ ਵਾਹਿਗੁਰੂ ਨੇ, ਡਿਸਕ੍ਰਿਮੀਨੇਟਿੰਗ ਪਾਵਰ ਦਿੱਤੀ ਹੈ ਜਿਹਨੂੰ ਨਿਰਣਾ ਕਰਨ ਦੀ ਸ਼ਕਤੀ ਕਹਿੰਦੇ ਨੇ, ਪ੍ਰੋਫਾਉਂਡ ਇੰਟੈਲੀਜੈਂਸੀ ਦਿੱਤੀ ਹੈ ਜਿਹਨੂੰ ਤੇਜ਼ ਦਿਮਾਗ ਕਹਿੰਦੇ ਨੇ, ਡਿਵੈਲਪਡ ਈਗੋ ਦਿੱਤੀ ਹੈ ਜਿਹਨੂੰ ਵਿਕਸਿਤ ਹਉਮੈ ਕਹਿੰਦੇ ਨੇ, ਭਾਵ ਸਵੈ ਮਾਨ। ਇਹ ਕੇਵਲ ਤੇ ਕੇਵਲ ਕੁਝ ਦਾਤਾਂ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਮਿਲਦੀਆਂ ਨੇ। ਇਸ ਕਰਕੇ ਭਾਈ ਦੇਹ ਰੂਪੀ ਚੋਲਾ ਛੱਡ ਜਾਣਾ, ਸਾਰਿਆਂ ਨੂੰ ਇਹ ਛੱਡਣਾ ਪੈਣਾ, ਵੱਡੇ ਵੱਡੇ ਭਗਤ ਵੀ ਤਿਆਗ ਗਏ ਦੇਹ ਰੂਪੀ ਚੋਲਾ। ਇਸ ਕਰਕੇ ਖਾਲਸਾ ਜੀ ਦੇਹ ਰੂਪੀ ਚੋਲੀ ਆਪਾਂ ਨੂੰ ਮਿਲੀ ਹੈ, ਨਾਮ ਸਿਮਰਨ ਕਰੀਏ। ਨਾਮ ਸਿਮਰਨ ਕਰਕੇ ਜਨਮ ਨੂੰ ਸਫਲਾ ਕਰਕੇ ਸੰਸਾਰ ਤੋਂ ਜਦੋਂ ਜਾਈਏ ਕਹੋ ਨਾਨਕ ਬਾਹ ਲੜਾਈ ਹੈ, ਐ ਬਾਹ ਲੜਾਉਂਦੇ ਹੋਏ ਜਾਈਏ ਕਿ ਮੈਂ ਆਪਣਾ ਮਨੁੱਖਾ ਜਨਮ ਸੀ ਜਿਹੜਾ ਸਫਲਾ ਕਰ ਲਿਆ, ਜਾ ਕੇ ਫਿਰ ਗੁਰੂ ਚਰਨਾਂ ਚ ਨਿਵਾਸ ਪ੍ਰਾਪਤ ਕਰ ਲੈਂਦਾ ਹੈ। ਇਸ ਕਰਕੇ ਦੇਹ ਰੂਪੀ ਚੋਲੀ ਨਾਮ ਸਿਮਰਨ ਕਰਨ ਵਾਸਤੇ

0: ਕਰ ਪਾਟ ਤੋਂ ਭਾਵ ਕੱਪੜਾ ਲੱਗਾ ਅਧਕਾਈ। ਖਾਲਸਾ ਜੀ ਬਹੁ ਬਹੁ ਵਿਦ ਭਾਤ ਕਰ ਹਰ ਪਾਟ ਲੱਗਾ ਅਧਕਾਈ। ਹਰੀ ਪਰਮੇਸ਼ਰ ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਜਿਨ੍ਹਾਂ ਨੂੰ ਉਹਦੇ ਨਾਮ ਦਾ ਰਸ ਆ ਜਾਵੇ ਨਾ, ਜਿਨ੍ਹਾਂ ਨੂੰ ਉਹਦੇ ਨਾਮ ਚ ਸੁਰਤੀ ਜੋੜਨ ਦਾ ਅਵਸਰ ਮਿਲ ਜਾਵੇ, ਬਹੁ ਬਹੁ ਵਿਦ ਭਾਤ ਕਰ ਭਾਤ ਤੋਂ ਭਾਵ ਪ੍ਰਕਾਸ਼, ਉਹਨਾਂ ਨੂੰ ਫਿਰ ਖਾਲਸਾ ਜੀ ਉਹਨਾਂ ਦੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਤੇ ਜਿਨ੍ਹਾਂ ਨੂੰ ਨਾਮ ਸਿਮਰਨ ਦਾ ਰੰਗ ਬਹੁਤਾ ਲੱਗ ਜਾਵੇ, ਜਿਵੇਂ ਕੱਪੜੇ ਤੇ ਆਪਾਂ ਰੰਗ ਲਾਉਣੇ ਆ, ਜਦੋਂ ਰੰਗ ਲਾਉਣੇ ਆ ਉਤਰ ਜਾਂਦਾ ਹੈ। ਇੱਕ ਨਾਮ ਰੂਪੀ ਲਾਲ ਰੰਗ ਹੈ, ਮਨੁੱਖਾ ਦੇਹ ਰੂਪੀ ਕੱਪੜੇ ਨੂੰ ਜੇ ਇਹ ਚੋਲੇ ਨੂੰ ਰੰਗ ਚੜ ਜੇ ਨਾ, ਇਹ ਲਹਿੰਦਾ ਨਹੀਂ, ਆਰੇ ਦੇ ਦੰਦਿਆਂ ਥੱਲੇ ਵੀ ਨਹੀਂ ਰਹਿੰਦਾ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੀ ਨਾ ਲਾਗੈ ਦਾਗਾ। ਬਾਕੀ ਰੰਗ ਲਹਿ ਜਾਂਦੇ ਨੇ, ਪਰ ਜੇ ਕਿਤੇ ਦੇਹ ਰੂਪੀ ਚੋਲੇ ਨੂੰ ਨਾਮ ਦਾ ਰੰਗ ਚੜ ਜਾਵੇ, ਫਿਰ ਭਾਈ ਅਗਿਆਨਤਾ ਦਾ ਹਨੇਰਾ ਕੱਟਿਆ ਜਾਂਦਾ ਹੈ, ਤੇ ਫਿਰ ਬਹੁ ਬਹੁ ਵਿਦ ਭਾਤ ਕਰ, ਫਿਰ ਖਾਲਸਾ ਜੀ ਨਾਮ ਨਾਲ ਜੁੜਨ ਕਰਕੇ, ਸੁਰਤ ਨੂੰ ਜੋੜਨ ਕਰਕੇ, ਹਿਰਦੇ ਚ ਅੰਦਰ ਤੇ ਬਾਹਰ ਗੁਰੂ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਿਹੜੇ ਭਾਈ ਆਪਣੇ ਸਰੀਰ ਨੂੰ ਨਾਮ ਰੂਪੀ ਰੰਗ ਦੇ ਵਿੱਚ ਆਪਣੀ ਦੇਹ ਨੂੰ ਰੰਗਦੇ ਨੇ, ਦੇਹ ਰੂਪੀ ਕੱਪੜੇ ਨੂੰ, ਉਹਨਾਂ ਨੂੰ ਫਿਰ ਪ੍ਰਕਾਸ਼ ਹੋ ਜਾਂਦਾ ਹੈਗਾ ਵਾਹਿਗੁਰੂ ਦੇ ਨਾਮ ਦਾ ਹਿਰਦੇ ਚ।
1: ਕੋਈ ਬੁੱਝੈ ਬੁੱਝਣ ਹਾਰ ਅੰਤਰ ਵਿਵੇਕ ਕਰ।
0: ਕੋਈ ਬਿਰਲਾ ਹੀ ਹੁੰਦਾ ਹੈ ਜਿਹੜਾ ਇਹ ਬੁੱਝਦਾ ਹੈ ਕਿ ਮੈਂ ਸੰਸਾਰ ਤੇ ਕੀ ਕਰਨ ਆਇਆ, ਬਿਰਲਾ ਹੀ ਹੁੰਦਾ। ਕੋਈ ਬੁੱਝੈ ਬੁੱਝਣ ਹਾਰ ਅੰਤਰ ਵਿਵੇਕ ਕਰ। ਅੰਤਰ ਤੋਂ ਭਾਵ ਹਿਰਦੇ ਚ, ਵਿਵੇਕ ਤੋਂ ਭਾਵ ਗਿਆਨ। ਇਹ ਉਹ ਬੁੱਝਦਾ ਜਿਹਦੇ ਹਿਰਦੇ ਚ ਗਿਆਨ ਪ੍ਰਗਟ ਹੋ ਜਾਂਦਾ ਗੁਰੂ ਦੀ ਕਿਰਪਾ ਦੁਆਰਾ ਕਿ ਮੈਂ ਸੰਸਾਰ ਤੇ ਕੀ ਕਰਨਾ ਹੈ। ਇੱਕ ਜਗ੍ਹਾ ਗੁਰੂ ਅਰਜਨ ਸਾਹਿਬ ਲਿਖਦੇ ਹੈ, ਕੋਈ ਜਾਣੈ ਕਵਨ ਇਹਾਂ ਜਗ ਮੀਤ, ਜਿਸ ਕਿਰਪਾਲ ਹੋਏ ਵਿਦ ਬੂਝੈ ਤਾਂ ਕੀ ਨਿਰਮਲ ਰੀਤ। ਖਾਲਸਾ ਜੀ ਕੋਈ ਜਾਣੈ ਕਵਨ ਇਹਾਂ ਜਗ ਮੀਤ, ਕੋਈ ਬਿਰਲਾ ਹੀ ਜਾਣਦਾ ਕਿ ਸੰਸਾਰ ਦੇ ਵਿੱਚ ਸੱਚਾ ਮਿੱਤਰ ਕਿਹੜਾ ਹੈ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਜੀ ਤੇ ਗੁਰੂ ਕਿਰਪਾਲੂ ਹੋ ਜਾਵੇ, ਇਹ ਵਿਧੀ ਨੂੰ ਉਹੀ ਸਮਝਦਾ ਤਾਂ ਕਿ ਨਿਰਮਲ ਰੀਤ। ਉਹਦੀ ਜਿਹੜੀ ਰੀਤ ਹੈ, ਮਰਿਆਦਾ ਸੰਸਾਰ ਤੇ ਰਹਿਣ ਦੀ, ਨਿਰਮਲ ਮੈਲ ਤੋਂ ਰਹਿਤ ਹੋ ਜਾਂਦੀ ਹੈ। ਇਸ ਕਰਕੇ ਖਾਲਸਾ ਜੀ ਕੋਈ ਵਿਰਲਾ ਹੀ ਇਹ ਬੁੱਝਦਾ। ਕੌਣ ਬੁੱਝਦਾ? ਜਿਹਦੇ ਅੰਦਰ ਵਿਵੇਕ, ਅੰਦਰ ਗਿਆਨ ਹੋ ਜਾਂਦਾ। ਵਿਵੇਕਾ ਬਿਰਤੀ ਕਹਿਣ ਤੋਂ ਭਾਵ ਆਤਮ ਬਛੈਣੀ ਬੁੱਧੀ ਨੂੰ ਪ੍ਰਾਪਤ ਕਰ ਲੈਂਦਾ। ਜਿਹੜਾ ਆਤਮ ਬਛੈਣੀ ਬੁੱਧੀ ਹੈ ਨਾ ਜਿਹੜੀ, ਇਹ ਨਾਮ ਸਿਮਰਨ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਹੁਣ ਆਪਣੇ ਅੰਦਰ ਮੈਲ ਹੈ, ਨਾਮ ਸਿਮਰਨ ਦੇ ਨਾਲ ਇਹ ਮੈਲ ਜਿਹੜੀ ਹੈ ਦੂਰ ਹੋਵੇਗੀ। ਨਾਮ ਸਿਮਰਨ ਕਰਨ ਦੇ ਨਾਲ ਇਹ ਆਤਮ ਬਛੈਣੀ ਬੁੱਧੀ ਪ੍ਰਗਟ ਹੋਵੇਗੀ ਅੰਦਰ। ਸੋ ਜਿਹੜਾ ਆਤਮ ਬਛੈਣੀ ਬੁੱਧੀ ਨੂੰ ਪ੍ਰਾਪਤ ਕਰ ਲੈਂਦਾ ਹੈ, ਕੋਈ ਬੂਝੈ ਬੂਝਣ ਹਾਰਾ, ਉਹ ਵਿਰਲਾ ਹੀ ਹੁੰਦਾ ਖਾਲਸਾ ਜੀ।
1: ਸੋ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ।
0: ਇਸ ਗਿਆਨ ਨੂੰ, ਆਤਮ ਬਛੈਣੀ ਬੁੱਧੀ ਦੇ ਗਿਆਨ ਨੂੰ ਉਹ ਬੁੱਝਦਾ ਹੈ। ਕੌਣ? ਜਿਸ ਬੁਝਾਏ ਆਪ ਹਰ, ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਕੇ ਆਪ ਇਹ ਸੋਝੀ ਦਿੰਦੇ ਹਨ, ਆਤਮਕ ਸਰੂਪ ਦੀ ਸੋਝੀ, ਆਤਮ ਬਛੈਣੀ ਬੁੱਧੀ, ਹਿਰਦੇ ਚ ਗਿਆਨ ਦਾ ਪ੍ਰਕਾਸ਼ ਉਹਨਾਂ ਦੇ ਹੁੰਦਾ ਜਿਨ੍ਹਾਂ ਤੇ ਸਤਿਗੁਰੂ ਸਾਹਿਬ ਕਿਰਪਾ ਕਰਦੇ ਹੈ।
1: ਜਨ ਨਾਨਕ ਕਹੈ ਵਿਚਾਰ ਗੁਰਮੁਖ ਹਰ ਸਤ ਹਰ।
0: ਸਤਿਗੁਰੂ ਸਾਹਿਬ ਕਹਿੰਦੇ ਹੈ, ਜਨ ਨਾਨਕ ਕਹੈ ਵਿਚਾਰ ਗੁਰਮੁਖ ਹਰ ਸਤ ਹਰ। ਜਿਹੜਾ ਗੁਰਮੁਖ ਹੈ, ਮਹਾਰਾਜ ਕਹਿੰਦੇ ਅਸੀਂ ਵਿਚਾਰ ਕੇ ਗੱਲ ਕਹਿਣੇ ਆ, ਗੁਰਮੁਖ ਹਰ ਗੁਰਮੁਖ ਜਿਹੜਾ ਗੁਰੂ ਨੂੰ ਮੁਖੀ ਮੰਨ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਗੁਰਮੁਖ ਹਰ ਸਤ ਤੋਂ ਭਾਵ ਸੱਚਾ ਹਰ ਹਰੇ ਭਰੇ ਕਰਨ ਵਾਲਾ ਜਿਹੜਾ ਨਾ ਵਾਹਿਗੁਰੂ ਦਾ ਨਾਮ ਹੈ ਉਹਦੀ ਵਿਚਾਰ ਗੁਰਮੁਖ ਹੀ ਕਰਦਾ, ਕੋਈ ਬਿਰਲਾ ਗੁਰਮੁਖ। ਪਿਛਲੀ ਪੰਗਤੀ ਚ ਸੁਣਿਆ ਨਾ ਆਪ ਜੀ ਨੇ, ਕੌਣ ਸੋ ਬੁੱਝੈ ਇਹੋ ਵਿਵੇਕ ਜਿਸ ਆਪ ਜਿਸ ਬੁਝਾਏ ਆਪ ਹਰ, ਜਿਹਨੂੰ ਆਪ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਸੋਝੀ ਦਿੰਦੇ ਹੈ, ਫਿਰ ਉਹ ਸੱਚੇ ਨਾਮ ਦੇ ਵਿੱਚ ਆਪਣੀ ਸੁਰਤ ਨੂੰ ਜੋੜਨਾ ਕਰਦਾ ਹੈ ਕਿ ਸੰਸਾਰ ਤਾਂ ਭਾਈ ਚਲੋ ਚਲੀ ਦਾ ਮੇਲਾ, ਨਾਮ ਸੱਤ ਹੈ, ਬਾਕੀ ਸਭ ਕੁਝ ਆ ਸੱਤ ਹੈ। ਆੜਾ ਲੱਗ ਗਿਆ ਅੱਗੇ, ਆ ਸੱਤ ਤੋਂ ਭਾਵ ਝੂਠ ਹੈ। ਇਸ ਕਰਕੇ ਖਾਲਸਾ ਜੀ ਇਹ ਹੁਕਮਨਾਮਾ ਦਾ ਜੋ ਪਾਠ ਹੈ ਇੱਥੇ ਤੱਕ ਸਮਾਪਤੀ, ਅੱਗੇ ਆਪਾਂ ਲੜੀਵਾਰ ਕਥਾ ਕਰਾਂਗੇ ਹੁਣ। ਸੋ ਸਾਰਿਆਂ ਨੇ ਪ੍ਰੇਮ ਸਹਿਤ ਬੈਠਣਾ ਹੈ, ਸਤਿਗੁਰੂ ਮਹਾਰਾਜ ਦਾ ਸਤਿਕਾਰ ਮੁੱਖ ਰੱਖਣਾ ਹੈ। ਖਾਲਸਾ ਜੀ ਸਤਿਗੁਰ ਕੀ ਪ੍ਰਤੀਤ ਨਾ ਆਈਆਂ ਸ਼ਬਦ ਨਾ ਲੱਗੈ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ, ਭਾਵੇਂ ਸੌ ਗੇੜਾ ਮਾਰ ਜੀ ਸਵੇਰ ਤੋਂ ਸ਼ਾਮ ਤੱਕ, ਜੇ ਗੁਰੂ ਪ੍ਰਤੀ ਤੇਰੇ ਅੰਦਰ ਭਰੋਸਾ ਨਹੀਂ ਪ੍ਰਗਟ ਹੋਇਆ ਕੱਖ ਵੀ ਤੇਰੇ ਪੱਲੇ ਨਹੀਂ ਪਵੇਗਾ। ਗੱਲ ਪ੍ਰਤੀਤ ਦੀ ਹੈ, ਭਰੋਸੇ ਦੀ ਹੈ। ਖਾਲਸਾ ਜੀ ਅੱਜ ਜਿਨ੍ਹਾਂ ਦਾ ਭਰੋਸਾ ਟੁੱਟ ਚੁੱਕਿਆ ਹੈ, ਜਿਨ੍ਹਾਂ ਦੀ ਜ਼ਮੀਰ ਮਰ ਗਈ ਹੈ, ਅੱਜ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਆ, ਉਹ ਲੋਕ ਬੇਅਦਬੀਆਂ ਕਰ ਰਹੇ ਨੇ। ਕਾਨੂੰਨ ਬਣ ਗਿਆ, ਕਾਨੂੰਨ ਵੀ ਸਖ਼ਤ ਬਣ ਗਿਆ, ਕਾਨੂੰਨ ਬਣਨ ਤੋਂ ਬਾਅਦ ਵੀ ਤਿੰਨ ਜਗ੍ਹਾ ਬੇਅਦਬੀ ਹੋ ਗਈ। ਦੋ ਦਿਨ ਪਹਿਲਾਂ ਸੁਹਾਣਾ ਮੋਹਾਲੀ, ਆ ਕੱਲ ਪਤਾ ਲੱਗਿਆ ਦੁਆਬੇ ਦੇ ਵਿੱਚ ਹੋ ਗਈ। ਇਹ ਤਾਂ ਗੁਰੂ ਸਾਹਿਬ ਇਹ ਕਲਯੁਗ ਦੇ ਜੀਵਾਂ ਨੂੰ ਸਭ ਸੋਝੀ ਬਖਸ਼ਣ, ਇਹ ਸਾਰਾ ਲਿਖਿਆ ਹੋਇਆ ਸੀ ਮਹਾਰਾਜ ਦਾ ਗ੍ਰੰਥਾਂ ਚ ਵੀ ਕਲਯੁਗ ਦਾ ਸਮਾਂ ਐਸਾ ਆਊਗਾ ਲੋਕਾਂ ਦੀ ਇੰਨੀ ਬੁੱਧੀ ਭ੍ਰਿਸ਼ਟ ਹੋਜੂ, ਤੁਸ਼ ਜੇ ਛੋਟੇ ਜੇ ਲਾਲਚ ਵਿੱਚ ਆ ਕਰਕੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨਗੇ, ਕਰ ਰਹੇ ਹੈ। ਸੋ ਇਸ ਕਰਕੇ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਸੋਝੀ ਦੇਣ। ਹੁਣ ਕਾਨੂੰਨ ਤਾਂ ਦੇਖੋ ਜਦੋਂ ਕੋਈ ਕਤਲ ਕਰਦਾ ਉਦੋਂ ਵੀ ਬੜਾ ਸਖ਼ਤ ਬਣਿਆ, ਕੋਈ ਕਿਸੇ ਦੀ ਇੱਜ਼ਤ ਲੁੱਟਦਾ ਹੈ। 2004 ਦੇ ਵਿੱਚ ਇੱਕ ਲੜਕੀ ਦੀ ਇੱਜ਼ਤ ਲੁੱਟ ਕੇ ਮਾਰਨ ਵਾਲੇ ਨੂੰ ਫਾਂਸੀ ਹੋਈ ਸੀ 2004 ਚ। ਕੀ ਲੋਕ ਇੱਜ਼ਤਾਂ ਲੁੱਟਣੋਂ ਹਟ ਗਏ, ਕੀ ਕਤਲ ਕਰਨੋਂ ਹਟ ਗਏ? ਇਹ ਤਾਂ ਗੁਰੂ ਸਾਹਿਬ ਇਹ ਕਿਰਪਾ ਕਰਨ। ਕਾਨੂੰਨ ਵੀ ਜ਼ਰੂਰੀ ਹੈ, ਪਰੰਤੂ ਕਾਨੂੰਨ ਉਹ ਬਣੇ ਪੂਰੇ ਪੰਥ ਦੀ ਰਾਏ ਦੇ ਨਾਲ। ਇਹ ਅਸੀਂ ਨਿਮਰਤਾ ਸਹਿਤ ਅਪੀਲ ਕਰਨਾ ਚਾਹੁੰਦੇ ਹਾਂ ਕਿ ਕਈਆਂ ਦੇ ਵਿੱਚ, ਗੁਰਮੁਖ ਪਿਆਰੇ ਗ੍ਰੰਥੀ ਸਿੰਘਾਂ ਦੇ ਵਿੱਚ ਅਸਮੰਜਸ਼ ਹੈ, ਡਰ ਹੈ। ਕਈ ਜਗ੍ਹਾ ਅਸੀਂ ਦੇਖੇ ਹੈ ਆਪਣੇ ਘਰਾਂ ਚੋਂ ਪੋਥੀਆਂ ਲੈ ਕੇ, ਗੁਟਕਾ ਸਾਹਿਬ ਲੈ ਕੇ ਗੁਰੂ ਘਰਾਂ ਚ ਜਮ੍ਹਾਂ ਕਰਵਾ ਰਹੇ ਹੈ ਵੀ ਕਿਤੇ ਸਾਡੇ ਤੇ ਨਾ ਕੋਈ ਪਰਚਾ ਹੋ ਜੇ। ਸੋ ਸਰਕਾਰ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ, ਜ਼ਰੂਰੀ ਨਹੀਂ ਵੀ ਹਰ ਮਸਲੇ ਲੜਕੇ ਹੱਲ ਹੁੰਦੇ ਨੇ, ਕਈ ਪ੍ਰੇਮ ਨਾਲ ਕਿ ਭਾਈ ਜਿਹੜੀਆਂ ਮਦਾਂ ਤੇ ਜਿਹੜੇ ਪੁਆਇੰਟਸ ਤੇ ਇਤਰਾਜ ਹੈ ਪੰਥ ਨੂੰ ਉਹ ਰੱਦ ਕਰ ਕੀਤੇ ਜਾਣ, ਉਹਨਾਂ ਚ ਸੰਸ਼ੋਧਨ ਕੀਤਾ ਜਾਵੇ, ਸੋਧ ਕੀਤੀ ਜਾਵੇ। ਕਿਉਂਕਿ ਕਾਨੂੰਨ ਬਣਨ ਤੋਂ ਬਾਅਦ ਵੀ ਆ ਦੋ ਤਿੰਨ ਜਗ੍ਹਾ ਬੇਅਦਬੀ ਹੋ ਗਈ। ਖਾਲਸਾ ਜੀ ਕਾਨੂੰਨ ਬਣਨਾ ਜ਼ਰੂਰੀ ਹੈ, ਪਰੰਤੂ ਇਹ ਨਾ ਹੋਵੇ। ਹੁਣ ਤੁਸੀਂ ਦੇਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇਸ ਤੋਂ ਤਕੜਾ ਪਹਿਰਾ ਤਾਂ ਕਿਤੇ ਹੈ ਨਹੀਂ, ਕਿੰਨਾ ਉੱਥੇ ਪਹਿਰਾ ਲੱਗਿਆ। ਉੱਥੇ ਵੀ ਕਾ ਗਿਆ ਸੀ ਬੇਅਦਬੀ ਕਰਨ ਵਾਲਾ, ਬਾਅਦ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ। ਖਾਲਸਾ ਜੀ ਕੀ ਹੁਣ ਜਿਹੜੇ ਉੱਥੇ ਸਿੰਘ ਸਾਹਿਬ ਬੈਠੇ ਸੀ ਆਪਾਂ ਉਹਨਾਂ ਨੂੰ ਦੋਸ਼ੀ ਮੰਨਾਂਗੇ? ਕਸਟੋਡੀਅਨ ਸ਼ਬਦ ਵਰਤੇ ਹੈ, ਨਹੀਂ ਉਹ ਦੋਸ਼ੀ ਨਹੀਂ। ਸਜ਼ਾ ਮਿਲੇ ਉਹਨੂੰ ਜਿਹੜਾ ਅੰਗ ਫਾੜਦਾ ਬੇਅਦਬੀ ਕਰਦਾ। ਕਿਸੇ ਨਿਰਦੋਸ਼ ਨੂੰ ਕੋਈ ਸਜ਼ਾ ਨਾ ਹੋਵੇ, ਕਿਉਂਕਿ ਕਲਯੁਗ ਦਾ ਸਮਾਂ, ਲੋਕ ਨਿੱਜੀ ਰੰਜਿਸ਼ਾਂ ਬਹੁਤ ਕੱਢ ਰਹੇ ਨੇ। ਜਦੋਂ ਖਾੜਕੂਆਂ ਦਾ ਸਮਾਂ ਸੀ ਲਹਿਰ ਬੜੀ ਚੰਗੀ ਸੀ, ਮਾੜੀ ਨਹੀਂ ਸੀ, ਮਾੜੇ ਬੰਦੇ ਵੜ ਗਏ ਨਿੱਜੀ ਰੰਜਿਸ਼ਾਂ ਲੱਗ ਗਏ ਕੱਢਣ ਆਪਣੀਆਂ ਜ਼ਮੀਨਾਂ ਜਾਇਦਾਦਾਂ ਦੀਆਂ, ਉਹ ਸਾਰੀ ਲਹਿਰ ਬਦਨਾਮ ਕਰਤੀ। ਸੋ ਇਸ ਕਰਕੇ ਭਾਈ ਜਿੱਥੇ ਸੋਧ ਕਰਨ ਦੀ ਲੋੜ ਹੈ, ਉੱਥੇ ਅਕਾਲ ਤਖ਼ਤ ਸਾਹਿਬ ਦਾ ਵਚਨ ਮੰਨੇ ਸਰਕਾਰ, ਸੋਧ ਜ਼ਰੂਰ ਕਰੇ। ਸੋ ਇਸ ਕਰਕੇ ਅੱਜ ਆਪਣੀ ਵਿਚਾਰ ਇਹ ਸੀ ਕਿ ਮਹਾਰਾਜ ਨੇ ਸੇਖ ਨੂੰ ਉਪਦੇਸ਼ ਦਿੱਤਾ ਵੀ ਐਵੇਂ ਬਹੁਤਾ ਹੰਕਾਰ ਨਾ, ਵੱਡਾ ਹੋਵੇਗਾ ਤੂੰ ਆਪਣੇ ਘਰ ਹੋਵੇਗਾ, ਸੰਸਾਰ ਤੇ ਚਾਰ ਦਿਨਾਂ ਦੇ ਮਹਿਮਾਨ ਆਏ ਹਾਂ, ਛੱਡ ਕੇ ਸੰਸਾਰ ਨੂੰ ਜਾਣਾ ਪੈਣਾ। ਸੋ ਆਓ ਹੁਣ ਲੜੀਵਾਰ ਜੋ ਕਥਾ 1087 ਪੰਨੇ ਤੇ ਹੈ, ਕੀ ਸਤਿਗੁਰੂ ਮਹਾਰਾਜ ਇਹਦੇ ਵਿੱਚ ਉਪਦੇਸ਼ ਕਰਦੇ ਹੈ। ਆਓ ਖਾਲਸਾ ਜੀ, ਤੀਸਰੇ ਪਾਤਸ਼ਾਹ ਦਾ ਹੀ ਸ਼ਬਦ ਅੱਗੇ ਆਵੇਗਾ, ਹੁਣ ਹੁਕਮਨਾਮਾ ਵੀ ਤੀਸਰੇ ਪਾਤਸ਼ਾਹ ਦਾ, ਇਹਦੇ ਵਿੱਚ ਮਹਾਰਾਜ ਤੀਸਰੇ ਪਾਤਸ਼ਾਹ ਕੀ ਉਪਦੇਸ਼ ਕਰਦੇ ਹੈ। ਅਜੇ ਸਮਾਂ ਪਿਆ, ਸਾਰੇ ਬੈਠ ਕੇ ਪ੍ਰੇਮ ਸਹਿਤ ਸਰਵਣ ਕਰੋ।
1: ਸਲੋਕ ਮਹੱਲਾ ਤੀਜਾ।
0: ਤੀਸਰੇ ਪਾਤਸ਼ਾਹ ਸਾ ਲੋਕ ਸ੍ਰੇਸ਼ਟ ਲੋਕ, ਜਿੱਥੋਂ ਇਹ ਬਾਣੀ ਆਈ ਹੈ, ਸਾ ਲੋਕ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਉਪਦੇਸ਼ ਬਖਸ਼ਦੇ ਨੇ।
1: ਕੇਦਾਰ ਰਾਗਾਂ ਵਿੱਚ ਜਾਣੀਐ ਭਾਈ, ਸ਼ਬਦੇ ਕਰੇ ਪਿਆਰ।
0: ਇਸ ਸ਼ਬਦ ਦੀ ਉਥਾਨਕਾ ਹੈ, ਇੱਕ ਕੋਈ ਪ੍ਰੇਮੀ ਸੀਗਾ ਗਵੱਈਆ, ਉਹ ਗੁਰੂ ਅਮਰਦਾਸ ਮਹਾਰਾਜ ਦੇ ਕੋਲੇ ਆ ਗਿਆ। ਹਰ ਸ਼ਬਦ ਦੀ ਉਥਾਨਕਾ ਹੁੰਦੀ ਹੈ, ਉਥਾਨਕਾ ਤੋਂ ਭਾਵ ਕਿ ਸ਼ਬਦ ਕਦੋਂ ਉਚਾਰਿਆ, ਕਿਹਨੂੰ ਸਮਰਪਿਤ ਹੈ। ਸੋ ਇਹ ਸ਼ਬਦ ਉਦੋਂ ਉਚਾਰਿਆ, ਇੱਕ ਗਵੱਈਆ ਆ ਗਿਆ ਮਹਾਰਾਜ ਦੇ ਪਾਸ, ਉਹਨੇ ਕੈਦਾਰਾ ਰਾਗ ਗਾਇਆ। ਜਦੋਂ ਕੈਦਾਰਾ ਰਾਗ ਉਹਨੇ ਬੜਾ ਵਧੀਆ ਗਾਇਆ, ਸੰਗਤਾਂ ਨੇ ਕਿਹਾ ਮਹਾਰਾਜ ਜੀ ਬੜਾ ਵਧੀਆ ਰਾਗ ਗਾਇਆ ਇਹਨੇ। ਫਿਰ ਸਤਿਗੁਰੂ ਉਪਦੇਸ਼ ਦਿੰਦੇ ਹਨ, ਉਪਦੇਸ਼ ਦਿੰਦੇ ਹੋਏ ਮਹਾਰਾਜ ਕਹਿ ਰਹੇ ਨੇ ਸੰਗਤਾਂ ਨੂੰ, ਕੈਦਾਰਾ
1: ਰਾਗਾਂ ਵਿੱਚ ਜਾਣੀਐ ਭਾਈ, ਸ਼ਬਦੇ ਕਰੇ ਪਿਆਰ।
0: ਭਾਈ ਕੈਦਾਰਾ ਰਾਗ ਗਾਇਆ ਹੋਇਆ ਉਹਦਾ ਸਫਲਾ ਹੈ। ਰਾਗ ਦਾ ਅਰਥ ਹੁੰਦਾ ਪ੍ਰੇਮ, ਰਾਗ ਗਾਇਆ ਹੋਇਆ ਉਹਦਾ ਸਫਲਾ ਜਿਹੜਾ ਸ਼ਬਦ ਨਾਲ ਪਿਆਰ ਕਰਦਾ, ਨਾਮ ਨਾਲ ਪਿਆਰ ਕਰਦਾ। ਜਿਹੜਾ ਰਾਗ ਵਾਹਿਗੁਰੂ ਦੀ ਯਾਦ ਵਿੱਚ ਗਾਇਆ ਜਾਵੇ ਉਹ ਸਫਲਾ ਹੈ। ਹੁਣ ਕਈ ਤਾਂ ਦੇਖੋ ਉਹੀ ਹਾਰਮੋਨੀਅਮ ਹੁੰਦਾ, ਕਈ ਉਸੇ ਤੇ ਐਸਾ ਸ਼ਬਦ ਪੜ੍ਹਦੇ ਨੇ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ, ਕਈ ਉਸੇ ਹਾਰਮੋਨੀਅਮ ਤੇ ਗੰਦੇ ਗੀਤ ਗਾਉਂਦੇ ਨੇ ਤੇ ਸਾਰਿਆਂ ਦਾ ਮਨ ਚੰਚਲਤਾਈ ਨੂੰ ਪ੍ਰਾਪਤ ਕਰ ਜਾਂਦਾ। ਸੋ ਕੈਦਾਰਾ ਰਾਗ ਭਾਈ ਤਾਂਹੀਓ ਸਫਲਾ ਹੈ, ਜਿਹੜਾ ਸ਼ਬਦ ਨਾਲ ਪਿਆਰ ਕਰਦਾ ਉਹਦਾ ਰਾਗ ਗਾਇਆ ਹੋਇਆ ਸਫਲਾ ਹੁੰਦਾ। ਜੇ ਆਪਾਂ ਥੋੜਾ ਪਦਛੇਦ ਕਰੀਏ, ਕੇਦਾਰਾ ਕੇ ਤੋਂ ਭਾਵ ਡੈਸ਼ ਲਾ ਕੇ, ਕੇ ਦਾਰਾ ਦਾਰਾ ਦਾ ਅਰਥ ਹੁੰਦਾ ਇਸਤਰੀ, ਜਿਹੜਾ ਭਾਈ ਦਾਰਾ ਆਦਿਕ ਪੁੱਤਰਾਂ ਆਦਿਕਾਂ ਦਾ ਮੋਹ ਛੱਡ ਕੇ ਸ਼ਬਦ ਨਾਲ ਪ੍ਰੇਮ ਕਰੇ ਉਹਨਾਂ ਦਾ ਜੀਵਨ ਸਫਲਾ ਹੈ ਸੰਸਾਰ ਤੇ ਆਉਣਾ।
1: ਸਤ ਸੰਗਤ ਸਿਉ ਮਿਲ ਦੋ ਰਹਿ, ਸੱਚੇ ਧਰੇ ਪਿਆਰ।
0: ਸਤ ਸੰਗਤ ਮਿਲ ਦੋ ਰਹਿ, ਜਿਹੜਾ ਸਤਸੰਗ ਵਿੱਚ ਆਉਂਦਾ, ਸਤਸੰਗ ਵਿੱਚ ਆ ਕੇ ਸਤ ਵਸਤੂ ਦੀ ਵਿਚਾਰ ਕਰਦਾ, ਜਿਹੜਾ ਸਤਸੰਗ ਵਿੱਚ ਆ ਕੇ ਮਿਲਦਾ ਹੈ ਭਾਵ ਜੁੜਦਾ ਹੈ, ਸੱਚੇ ਧਰੇ ਪਿਆਰ, ਉਹਦਾ ਭਾਈ ਸੱਚੇ ਪਰਮੇਸ਼ਰ ਦੇ ਨਾਲ ਪਿਆਰ ਪੈ ਜਾਂਦਾ, ਨਾਮ ਨਾਲ ਪਿਆਰ ਪੈ ਜਾਂਦਾ ਜਿਹੜਾ ਸਤਸੰਗ ਵਿੱਚ ਆਉਂਦਾ। ਕਿਉਂਕਿ ਇਕੱਲੇ ਬੰਦੇ ਤੇ ਘਰੇ ਬੈਠੇ ਤੇ ਮਨ ਦਾ ਹੀ ਅਸਰ ਪਿਆ ਰਹਿੰਦਾ। ਕਈ ਵਾਰੀ ਜਾਪ ਕਰਦਾ ਕੋਈ ਇਕੱਲਾ, ਸਤਸੰਗ ਕਰਦਾ ਨਹੀਂ, ਉਹ ਕਈ ਵਾਰੀ ਹੰਕਾਰ ਹੋ ਜਾਂਦਾ ਵੀ ਮੈਂ ਅੰਮ੍ਰਿਤ ਵੇਲੇ 2 ਵਜੇ ਉੱਠਦਾ, ਮੈਂ 3 ਵਜੇ ਉੱਠਦਾ। ਜਦੋਂ ਸਤਸੰਗ ਵਿੱਚ ਆਉਂਦਾ ਇੱਥੇ ਭਾਈ, ਫਿਰ ਹੰਕਾਰ ਨਾਸ਼ ਹੋ ਜਾਂਦਾ। ਜੇ ਤੂੰ 3 ਵਜੇ ਉੱਠਦਾ, ਇੱਥੇ 2 ਵਜੇ ਜਾਗਣ ਵਾਲੇ ਵੀ ਬੈਠੇ ਆ, 1 ਵਜੇ ਜਾਗਣ ਵਾਲੇ ਵੀ ਬੈਠੇ ਨੇ, ਸਾਰੀ ਸਾਰੀ ਰਾਤ ਜਾਗ ਕੇ ਨਾਮ ਅਭਿਆਸ ਕਰਨ ਵਾਲੇ ਵੀ ਬੈਠੇ ਆ, ਫਿਰ ਹੰਕਾਰ ਨਾਸ਼ ਹੋ ਜਾਂਦਾ। ਇਸ ਕਰਕੇ ਸਤਸੰਗ ਵਿੱਚ ਮਿਲੋ, ਸਤਸੰਗ ਵਿੱਚ ਜੁੜੋ ਤੇ ਵਾਹਿਗੁਰੂ ਦੇ ਨਾਮ ਨਾਲ ਫੇਰ ਹੀ ਸੱਚਾ ਪਿਆਰ ਪਵੇਗਾ।
1: ਵਿੱਚ ਉਹ ਮਲ ਕੱਟੇ ਆਪਣੀ, ਕੁਲਾਂ ਕਾ ਕਰੇ ਉਧਾਰ।
0: ਜਿਹੜੇ ਨਾਮ ਸਿਮਰਨ ਕਰਦੇ ਨੇ, ਜਨਮ ਜਨਮ ਕੀ ਸਮਾਨ ਕੋ ਮਲ ਲਾਗੀ, ਕਾਲਾ ਹੋਆ ਸਿਹਾ ਹੋ, ਖੰਨਲੀ ਧੋਤੀ ਉਜਲ ਨਾ ਹੋਵੀ, ਜੇ ਸੌ ਧੋਵਣ ਪਾਹੋ। ਜਿਹੜੇ ਨਾਮ ਸਿਮਰਨ ਵਿੱਚ ਖਾਲਸਾ ਜੀ ਜੁੜਦੇ ਐ, ਉਹਨਾਂ ਦੇ ਹਿਰਦੇ ਚੋਂ ਮੈਲ ਕੱਟੀ ਜਾਂਦੀ ਹੈ ਵਿਸ਼ੇ ਵਿਕਾਰਾਂ ਦੀ, ਅੰਤਸ਼ਕਰਨ ਉਹਨਾਂ ਦਾ ਸ਼ੁੱਧ ਹੋ ਜਾਂਦਾ, ਵਿੱਚੋਂ ਮੈਲ ਕੱਟੇ ਆਪਣੀ, ਕੋਲਾਂ ਕਾ ਕਰੇ ਆਧਾਰ, ਬਿਲਕੁਲ ਸ਼ੁੱਧ ਸਰੂਪ ਹੋ ਜਾਂਦੇ ਨੇ। ਉਹ ਆਪਣੀ ਤਾਂ ਆਧਾਰ ਕਰਦੀ ਕਰਦੇ ਨੇ ਦੇਹ ਦਾ, ਉਹ ਆਪਣੀਆਂ ਕੁਲਾਂ ਨੂੰ ਵੀ ਤਾਰ ਦਿੰਦੇ ਹਨ। ਨਾਮ ਦੇ ਰਸੀਏ ਨਾਮ ਜਪਣ ਵਾਲੇ ਅੱਗੇ ਵੀ ਆਪਣੀਆਂ ਕੁਲਾਂ ਦਾ ਆਧਾਰ ਕਰ ਦਿੰਦੇ ਹਨ। ਜਿਹੜੇ ਭਾਈ ਸ਼ਬਦ ਨਾਲ ਪਿਆਰ ਕਰਦੇ ਨੇ ਸਤਸੰਗ ਵਿੱਚ

0: रहे।
1: हे सच्चे पातशाह सागर जे सागर तो भाव इथे भव सागर लाउणा है। सच्चे पातशाह ਇਹ ਸੰਸਾਰ ਰੂਪੀ ਭਵ ਸਾਗਰ ਦੇ ਵਿੱਚੋਂ ਪਾਰ ਹੋਣਾ ਬਹੁਤ ਔਖਾ ਹੈ। ਵਿਸ਼ੇ ਵਿਕਾਰਾਂ ਦੀਆਂ ਛੱਲਾਂ ਮਾਰਦਾ ਹੈ, ਵਿਸ਼ੇ ਵਿਕਾਰਾਂ ਦੀਆਂ ਛੱਲਾਂ ਆਉਂਦੀਆਂ ਨੇ ਤੇ ਫਿਰ ਕਿਵੇਂ ਪਾਰ ਹੋਇਆ ਜਾਵੇ ਇਹ ਸੰਸਾਰ ਰੂਪੀ ਭਵ ਸਾਗਰ ਚੋਂ। ਮਹਾਰਾਜ ਕਹਿੰਦੇ ਭਾਈ ਸਾਗਰ ਭਵ ਸਾਗਰ ਸੰਸਾਰ ਰੂਪੀ ਭਵ ਸਾਗਰ ਨੂੰ ਦੇਖ ਕੇ ਉਹ ਕਦੇ ਨਹੀਂ ਡਰਦੇ। ਕੌਣ? ਜਿਨ੍ਹਾਂ ਨੂੰ ਤੇਰੇ ਨਾਮ ਨਾਲ ਪਿਆਰ ਹੈ, ਜਿਨ੍ਹਾਂ ਦੇ ਅੰਦਰ ਤੇਰਾ ਨਿਰਮਲ ਭੈ ਵਸਿਆ ਹੋਇਆ। ਵਾਹਿਗੁਰੂ ਦਾ ਡਰ ਚਾਹੀਦਾ, ਜਿਹਨੇ ਵਾਹਿਗੁਰੂ ਦਾ ਡਰ ਹਿਰਦੇ ਚ ਵਸਾ ਲਿਆ ਖਾਲਸਾ ਜੀ ਉਹ ਕਿਸੇ ਦੁਨਿਆਵੀ ਡਰ ਤੋਂ ਨਹੀਂ ਡਰੂਗਾ। ਸੱਤ ਪ੍ਰਕਾਰ ਦਾ ਦੁਨਿਆਵੀ ਭੈ ਮੰਨਿਆ ਹੈ, ਸੱਤ ਪ੍ਰਕਾਰ ਦਾ ਦੁਨਿਆਵੀ ਡਰ, ਅਕਸ਼ ਮਾਤਰ ਭੈ, ਗੁਪਤ ਭੈ, ਜਾਤ ਜਾਤੀ ਦਾ ਭੈ ਹੋ ਗਿਆ, ਇਸ ਤਰ੍ਹਾਂ ਦਾ ਸੱਤ ਪ੍ਰਕਾਰ ਦਾ ਹੈ ਖਾਲਸਾ ਜੀ। ਉਹ ਕਿਸੇ ਪ੍ਰਕਾਰ ਦਾ ਭੈ ਨਹੀਂ ਮੰਨੇਗਾ ਜਿਹਨੇ ਗੁਰੂ ਦਾ ਨਿਰਮਲ ਭੈ ਆਪਣੇ ਹਿਰਦੇ ਚ ਵਸਾ ਲਿਆ। ਨਿਰਮਲ ਭੈ ਕੀ ਹੈ? ਗੁਰੂ ਦਾ ਅਦਬ ਕਰੀਏ ਆਪਾਂ। ਜਾਗਦੀ ਜੋਤ ਨੇ ਸੱਚੇ ਪਾਤਸ਼ਾਹ, ਇਹ ਕੋਈ ਕਿਤਾਬ ਨਹੀਂ ਹੈ, ਜਾਗਦੀ ਜੋਤ ਹਨ। ਕੱਲਾ ਗਿਆਨ ਨਹੀਂ, ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗਿਆਨ ਆਮ ਦੁਨਿਆਵੀ ਗਿਆਨ ਤਾਂ ਬੜੀਆਂ ਕਿਤਾਬਾਂ ਚ ਵੀ ਮਿਲ ਜਾਂਦਾ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾਉਂਦੀ ਹੈ, ਜੀਵ ਈਸ਼ ਦੀ ਏਕਤਾ ਕਰਾਉਂਦੀ ਹੈ ਇਹ ਬਾਣੀ ਜਿਹੜੀ ਹੈ। ਮਨੁੱਖ ਮਿਲ ਜਾਂਦਾ ਵਾਹਿਗੁਰੂ ਦੇ ਵਿੱਚ, ਬਾਣੀ ਪੜ੍ਹਦਾ ਪੜ੍ਹਦਾ ਬਾਣੀ ਦੇ ਹੀ ਰੂਪ ਹੋ ਜਾਂਦਾ, ਐਸੀ ਤਾਸੀਰ ਐਸਾ ਗੁਣ ਹੈ। ਇਸ ਕਰਕੇ ਜਿਹਨੇ ਵਾਹਿਗੁਰੂ ਦਾ ਭੈ ਹਿਰਦੇ ਚ ਵਸਾ ਲਿਆ ਤੇ ਜਿਨ੍ਹਾਂ ਨੇ ਵਾਹਿਗੁਰੂ ਦਾ ਭੈ ਹਿਰਦੇ ਚ ਵਸਾਇਆ ਉਹ ਕਦੇ ਗੁਰਬਾਣੀ ਤੇ ਕਿੰਤੂ ਪਰੰਤੂ ਨਹੀਂ ਕਰਦੇ ਖਾਲਸਾ ਜੀ। ਉਹ ਕਦੇ ਆ ਪਾਵਨ ਸਰੋਵਰ ਤੇ ਕਿੰਤੂ ਪਰੰਤੂ ਨਹੀਂ ਕਰਦੇ, ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਮ ਇਮਾਰਤ ਨਹੀਂ ਕਹਿੰਦੇ ਜਿਨ੍ਹਾਂ ਨੇ ਗੁਰੂ ਕਾ ਭੈ ਹਿਰਦੇ ਚ ਵਸਾ ਲਿਆ। ਖਾਲਸਾ ਜੀ ਜਿਨ੍ਹਾਂ ਨੇ ਨਹੀਂ ਵਸਾਇਆ ਭਾਈ ਉਹਦੇ ਲਈ ਤਾਂ ਫਿਰ ਆਮ ਹੈ। ਗੁਰੂ ਕਾ ਭੈ ਸਤਿਕਾਰ ਕਰਨਾ, ਹੁਣ ਆਪਾਂ ਕਈ ਵਾਰੀ ਗੁਰੂ ਦੀ ਹਜ਼ੂਰੀ ਚ ਰੌਲਾ ਹੀ ਲੱਗ ਜਾਂਦੇ ਹਾਂ ਪਾਉਣ, ਇਹ ਵੀ ਮਨ ਮਤ ਹੈ। ਹਰ ਜਸ ਚਲਤੇ ਜੋ ਬਾਤ ਚਲਾਵੈ ਗੋਬਿੰਦ ਸਿੰਘ ਵੈ ਸਿੱਖ ਨਹੀਂ ਭਾਵੈ, ਉਹ ਗੁਰੂ ਕਾ ਸਿੱਖ ਨਹੀਂ ਹੋ ਸਕਦਾ ਜਿਹੜਾ ਹਰੀ ਜਸ ਦੇ ਹੁੰਦੇ ਆ, ਕਥਾ ਹੁੰਦਿਆਂ ਕੀਰਤਨ ਹੁੰਦਿਆਂ ਰੌਲਾ ਪਾਵੇ। ਗੁਰੂ ਕੀ ਹਜ਼ੂਰੀ ਵਿੱਚ ਜਦੋਂ ਆਉਣਾ ਹੌਲੀ ਬੋਲਣਾ। ਆਮ ਤੌਰ ਤੇ ਮੋਬਾਇਲ ਦੀ ਵਰਤੋਂ ਲੱਗ ਜਾਂਦੇ ਨੇ ਕਰਨ ਕਈ ਪ੍ਰੇਮੀ। ਇੱਕ ਅਸੀਂ ਉਦਾਹਰਨ ਦਿੰਦੇ ਹਾਂ, ਦੁਨਿਆਵੀ ਉਦਾਹਰਨ ਹੈ, ਕਿਸੇ ਆਫਿਸਰ ਦੇ ਕਮਰੇ ਚ ਤੁਸੀਂ ਜਾਣਾ ਹੋਵੇ ਉਦੋਂ ਮੋਬਾਇਲ ਵੀ ਬੰਦ ਕਰਕੇ ਜਾਣਗੇ, ਲੱਤਾਂ ਕੰਬਦੀਆਂ ਨੇ। ਉਹ ਖਾਲਸਾ ਜੀ ਉਹ ਅਫਸਰ ਦੀ ਵੱਧ ਤੋਂ ਵੱਧ ਤਹਿਸੀਲ ਚ ਚੱਲਦੀ ਹੋਊ, ਜ਼ਿਲ੍ਹੇ ਚ ਚੱਲਦੀ ਹੋਊ, ਚਲੋ ਪੰਜਾਬ ਚ ਚੱਲਦੀ ਹੋਊ, ਉੱਥੇ ਇੰਨਾ ਡਰ ਹੈ ਉਹਦੇ ਡੰਡੇ ਦਾ ਤੇ ਆ ਤਰਲੋਕੀ ਦਾ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ, ਇੱਥੇ ਸਾਨੂੰ ਅਧਿਕਾਰ ਕਿਹਨੇ ਦਿੱਤਾ ਰੌਲਾ ਪਾਉਣ ਦਾ? ਅਫਸਰ ਤੋਂ ਡਰਦਾ ਹੈ, ਲੱਤਾਂ ਕੰਬਦੀਆਂ ਨੇ, ਉੱਥੇ ਮੋਬਾਇਲ ਵੀ ਬੰਦ, ਸਭ ਕੁਝ ਬੰਦ, ਤੇ ਇੱਥੇ ਖੱਪ ਪਾਉਣੀ, ਕਿਹਨੇ ਅਧਿਕਾਰ ਦਿੱਤਾ ਸਾਨੂੰ? ਇਹ ਹੈ ਭੈ ਅੰਦਰ ਰੱਖਣਾ। ਹੇ ਸੱਚੇ ਪਾਤਸ਼ਾਹ ਮੈਂ ਤੇਰੀ ਸ਼ਰਨ ਚ ਆਇਆ, ਹੌਲੀ ਬੋਲਣਾ, ਪ੍ਰੇਮ ਸਹਿਤ ਬੋਲਣਾ। ਇਹ ਜਾਗਦੀ ਜੋਤ ਨੇ ਸਤਿਗੁਰੂ ਮਹਾਰਾਜ, ਜਿਨ੍ਹਾਂ ਨੇ ਗੁਰੂ ਦਾ ਡਰ ਅੰਦਰ ਵਸਾ ਲਿਆ ਬਾਕੀ ਦੇ ਡਰ ਨਹੀਂ ਰਹਿੰਦਾ, ਇਹ ਚੱਕੇ ਜਾਂਦੇ ਨੇ ਸਾਰੇ।
2: ਗੁਰ ਕੈ ਸ਼ਬਦ ਸੰਤੋਖੀਆ ਨਾਨਕ ਬਿਗਸਾ ਨਾਏ।
1: ਤੇ ਜਿਨ੍ਹਾਂ ਨੇ ਭਾਈ ਗੁਰੂ ਦੇ ਸ਼ਬਦ ਦੀ ਕਮਾਈ ਕਰ ਲਈ ਉਹਨਾਂ ਨੂੰ ਸੰਤੋਖ ਪ੍ਰਾਪਤ ਹੁੰਦਾ ਤੇ ਫਿਰ ਉਹ ਨਾਮ ਨੂੰ ਪ੍ਰਾਪਤ ਕਰਕੇ ਉਹਨਾਂ ਦੇ ਅੰਦਰ ਬਿਗਸ ਤੋਂ ਭਾਵ ਖੇੜਾ ਆ ਜਾਂਦਾ, ਨਾਨਕ ਬਿਗਸਾ ਨਾਏ। ਨਾਮ ਜਪਣ ਕਰਕੇ ਹਿਰਦੇ ਚ ਖੇੜਾ ਆ ਜਾਂਦਾ, ਕਮਲ ਫੁੱਲ ਖਿਰ ਜਾਂਦਾ ਹਿਰਦੇ ਦਾ। ਹਰ ਸਮੇਂ ਆਨੰਦ ਵਿੱਚ ਰਹਿੰਦੇ ਨੇ ਬ੍ਰਹਮ ਗਿਆਨੀ ਕੇ ਘਰ, ਸਦਾ ਆਨੰਦ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
2: ਮਹੱਲਾ ਚੌਥਾ।
1: ਅੱਗੇ ਫਿਰ ਚੌਥੇ ਪਾਤਸ਼ਾਹ ਬਚਨ ਕਰਦੇ ਹਨ।
2: ਚੜ ਬੋਹਿਤ ਹੈ ਚਾਲ ਸੌ ਸਾਗਰ ਲਹਿਰੀ ਦੇ।
1: ਜਿਹੜਾ ਬੋਹਿਤ ਹੈ ਤੋਂ ਭਾਵ ਨਾਮ ਰੂਪੀ ਜਹਾਜ, ਜਿਹੜਾ ਨਾਮ ਰੂਪੀ ਜਹਾਜ ਤੇ ਚੜ ਗਿਆ ਨਾ ਖਾਲਸਾ ਜੀ, ਉਹਨੂੰ ਫਿਰ ਸੰਸਾਰ ਰੂਪੀ ਭਵ ਸਾਗਰ ਦੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਲਹਿਰਾਂ ਉਹਦਾ ਕੱਖ ਨਹੀਂ ਵਿਗਾੜ ਸਕਦੀਆਂ। ਤੇ ਜਿਹੜਾ ਵਿਸ਼ੇ ਵਕਾਰਾਂ ਦੇ ਜਹਾਜ਼ ਤੇ ਚੜ ਗਿਆ ਉਹਨੂੰ ਫਿਰ ਵਿਸ਼ੇ ਵਕਾਰਾਂ ਦੀਆਂ ਲਹਿਰਾਂ ਨੇ ਡੋਬ ਦੇਣਾ। ਇਸ ਕਰਕੇ ਨਾਮ ਰੂਪੀ ਨਾਨਕ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਇਸ ਕਰਕੇ ਨਾਮ ਰੂਪੀ ਜਹਾਜ਼ ਤੇ ਆਪਾਂ ਚੜਨਾ, ਫਿਰ ਸੰਸਾਰ ਰੂਪੀ ਭਵ ਸਾਗਰ ਦੀਆਂ ਵਿਸ਼ੇ ਵਕਾਰਾਂ ਰੂਪ ਲਹਿਰਾਂ ਵੀ ਕੱਖ ਨੀ ਵਿਗਾੜ ਸਕਦੀਆਂ।
2: ਠਾਕ ਨਾ ਸੱਚੈ ਬੋਹੇ ਥੈ ਜੇ ਗੁਰ ਧੀਰਕ ਦੇ।
1: ਠਾਕ ਨਾ ਸੱਚੈ ਬੋਹੇ ਥੈ ਜੇ ਗੁਰ ਧੀਰਕ ਦੇ। ਜੇ ਗੁਰੂ ਦਾ ਸ਼ਬਦ ਨਾਮ ਸ਼ਬਦ ਦੀ ਕਮਾਈ ਕਰਾਂਗੇ, ਧੀਰਕ ਤੋਂ ਭਾਵ ਆਸਰਾ, ਫਿਰ ਸਤਿਗੁਰੂ ਸਾਨੂੰ ਆਸਰਾ ਦੇਣਗੇ ਸਾਡੇ ਮਨ ਨੂੰ, ਮਨ ਡੋਲੇਗਾ ਨਹੀਂ। ਠਾਕ ਤੋਂ ਭਾਵ ਰੁਕਾਵਟ, ਠਾਕ ਨਾ ਸੱਚੈ ਬੋਹੇ ਥੈ ਖਾਲਸਾ ਜੀ, ਫਿਰ ਉਹਦੇ ਜੀਵਨ ਰੂਪੀ ਬੇੜੇ ਨੂੰ ਸੰਸਾਰ ਰੂਪੀ ਭਵ ਸਾਗਰ ਚ ਕੋਈ ਰੋਕ ਨਹੀਂ ਸਕਦਾ। ਉਹਨੂੰ ਧੀਰਕ ਆਸਰਾ ਗੁਰੂ ਦੇਵੇਗਾ, ਜਿਹਨੇ ਸੱਚੇ ਪਾਤਸ਼ਾਹ ਦੇ ਨਿਰਮਲ ਭੈ ਨੂੰ ਹਿਰਦੇ ਚ ਵਸਾ ਲਿਆ। ਅੰਮ੍ਰਿਤ ਵੇਲਾ ਤੇ ਰਹਿ ਰਾਸ ਦਾ ਸਮਾਂ ਜਿਹਨੇ ਸੰਭਾਲ ਲਿਆ, ਉਹਦੇ ਜੀਵਨ ਰੂਪੀ ਬੇੜੇ ਨੂੰ ਦੁਨੀਆਂ ਦੀ ਤਾਕਤ ਸੰਸਾਰ ਰੂਪੀ ਵਿਸ਼ੇ ਵਕਾਰ ਰੂਪੀ ਲਹਿਰਾਂ ਚ ਡੋਬ ਨਹੀਂ ਸਕਦੀ, ਜਿਨ੍ਹਾਂ ਨੇ ਗੁਰੂ ਦੇ ਨਾਮ ਦਾ ਧੀਰਕ ਤੋਂ ਭਾਵ ਆਸਰਾ ਤੱਕ ਲਿਆ ਹੈ।
2: ਤਿਤ ਜਾਰ ਤਿਤ ਦਰ ਜਾਏ ਉਤਾਰੀਆ, ਗੁਰ ਦਿਸੈ ਸਾਵਧਾਨ।
1: ਗੁਰ ਦਿਸੈ ਸਾਵਧਾਨ, ਗੁਰ ਦਿਸੈ ਸਾਵਧਾਨ, ਸਾਵਧਾਨ ਤੋਂ ਭਾਵ ਆਪਾਂ ਸਾਰੇ ਜਾਣਦੇ ਹਾਂ ਵੀ ਸੰਤਰਕ ਰਹਿਣਾ, ਸੰਤਰਕ, ਆਲਸ ਨਹੀਂ ਪੈਣੀ ਚਾਹੀਦੀ। ਤਿਤ ਜਰ ਜਾਇਓ ਤਾਰੀਆ, ਕਿੱਥੇ ਜਾ ਕੇ ਸਾਡਾ ਪਾਰ ਉਤਾਰਾ ਹੁੰਦਾ, ਇਹ ਨਾਮ ਰੂਪੀ ਜਹਾਜ਼ ਜਿਹੜਾ ਸਾਨੂੰ ਕਿੱਥੇ ਉਤਾਰਦਾ ਜਾ ਕੇ, ਦਰਗਾਹ ਚ ਸਤਿਗੁਰਾਂ ਦੇ ਸਨਮੁੱਖ। ਸਤਿਗੁਰੂ ਮਹਾਰਾਜ ਇਸ ਕਰਕੇ ਸਾਵਧਾਨ ਸਾਨੂੰ ਕਰਦੇ ਹੈ ਕਿ ਇਹ ਭਾਈ ਸਾਵਧਾਨ ਹੋ, ਨਾਮ ਰੂਪੀ ਜਹਾਜ਼ ਤੇ ਚੜ ਤਾਂ ਸੰਸਾਰ ਰੂਪੀ ਭਵ ਸਾਗਰ ਦੀਆਂ ਵਿਸ਼ੇ ਵਕਾਰਾਂ ਰੂਪੀ ਲਹਿਰਾਂ ਤੈਨੂੰ ਤੰਗ ਨਹੀਂ ਕਰਨਗੀਆਂ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨਾਂ ਦੀ ਦਰਗਾਹ ਵਿੱਚ ਹੀ ਉਤਰੇਗਾ ਜਾ ਕੇ, ਲੋਕ ਪ੍ਰਲੋਕ ਸਫਲਾ ਹੋ ਜਾਵੇਗਾ ਤੇਰਾ।
2: ਨਾਨਕ ਨਦਰੀ ਪਾਈਐ ਦਰਗਹਿ ਚੱਲੈ ਮਾਨ।
1: ਜਿਨ੍ਹਾਂ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਹੋ ਜਾਵੇ, ਨਜ਼ਰ ਤੋਂ ਦ੍ਰਿਸ਼ਟੀ ਹੋ ਜਾਵੇ, ਨਾਨਕ ਨਦਰੀ ਪਾਈਐ ਦਰਗਹਿ ਚੱਲੈ ਮਾਨ, ਉਹ ਭਾਈ ਲੋਕ ਪ੍ਰਲੋਕ ਦੇ ਵਿੱਚ ਮਾਨ, ਦਰਗਾਹ ਚ ਵੀ ਇੱਥੇ ਵੀ ਮਾਨ ਪ੍ਰਾਪਤ ਕਰਦੇ ਹਨ।
2: ਪੌੜੀ ਨਿਹਕੰਟਕ ਰਾਜ ਪੁੰਚ ਤੋਂ ਗੁਰਮੁਖ ਸੱਚ ਕਮਾਈ।
1: ਨਿਹਕੰਟਕ ਨਿਸ਼ਕਪਟ ਰਾਜ ਪੁੰਚ ਤੋਂ ਗੁਰਮੁਖ ਸੱਚ ਕਮਾਈ। ਜਿਹੜੇ ਗੁਰਮੁਖ ਸੱਚੇ ਨਾਮ ਦੀ ਕਮਾਈ ਕਰਦੇ ਹਨ ਉਹ ਖਾਲਸਾ ਜੀ ਨਿਸ਼ਕਪਟ ਰਾਜ ਪ੍ਰਾਪਤ ਕਰ ਲੈਂਦੇ ਨੇ। ਨਿਸ਼ਕਪਟ ਰਾਜ ਤੋਂ ਭਾਵ ਆਤਮਕ ਸਰੂਪ ਦੀ ਸੋਝੀ ਹੋ ਜਾਣੀ। ਖਾਲਸਾ ਜੀ ਸੱਚਖੰਡ ਰੂਪੀ ਜਗ੍ਹਾ ਨੂੰ ਪ੍ਰਾਪਤ ਕਰ ਲੈਣਾ, ਐਸਾ ਰਾਜ ਜਿਹੜਾ ਕਦੇ ਨਾਸ਼ ਨਹੀਂ ਹੁੰਦਾ, ਉਹ ਰਾਜ ਗੁਰੂ ਕੇ ਪਿਆਰਿਆਂ ਨੂੰ ਪ੍ਰਾਪਤ ਹੁੰਦਾ ਹੈ। ਇੱਕ ਤਾਂ ਰਾਜ ਸੰਸਾਰ ਦਾ ਹੈ, ਕੋਈ 5 ਸਾਲ ਰਾਜ ਕਰਦਾ, 10 ਸਾਲ ਕਰਦਾ ਹੈ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਨਾ ਉਹ ਸਦੀਵੀ ਰਾਜ ਪ੍ਰਾਪਤ ਕਰ ਲੈਂਦੇ ਨੇ, ਗੁਰੂ ਦੀ ਗੋਦ ਰੂਪੀ ਆਸਨ ਪ੍ਰਾਪਤ ਕਰ ਲੈਂਦੇ ਨੇ ਜਿਹੜੇ ਸੱਚੇ ਨਾਮ ਦੀ ਕਮਾਈ ਕਰਦੇ ਹਨ।
2: ਸੱਚੇ ਤਖਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਿਲਾਈ।
1: ਜਿਹੜਾ ਵਾਹਿਗੁਰੂ ਹੈ ਸੱਚੇ ਤਖਤ ਤੇ ਬੈਠਾ ਹੈ, ਸੱਚਖੰਡ ਰੂਪੀ ਥਾਂ ਹੈ, ਉਹ ਇਨਸਾਫ ਕਰਦਾ, ਨਿਆਉ ਕਰਦਾ, ਨਿਆਂ ਕਰਦਾ ਹੈ, ਸਤ ਸੰਗਤ ਮੇਲ ਮਲਾਈ। ਖਾਲਸਾ ਜੀ ਸਤ ਸੰਗਤ ਮੇਲ ਮਲਾਈ, ਸਤਸੰਗ ਦੇ ਵਿੱਚ ਆ ਕਰਕੇ ਉਸ ਵਾਹਿਗੁਰੂ ਦੇ ਨਾਲ ਮੇਲ ਹੁੰਦਾ ਤੇ ਉਹ ਜਿਹੜਾ ਵਾਹਿਗੁਰੂ ਹੈ ਫਿਰ ਇਨਸਾਫ ਕਰਦਾ, ਜੀਵਾਂ ਨੂੰ ਕੀਤੇ ਹੋਏ ਕਰਮਾਂ ਦੇ ਮੁਤਾਬਕ ਸਜ਼ਾ ਜਾਂ ਕੀਤੇ ਹੋਏ ਕਰਮਾਂ ਦੇ ਮੁਤਾਬਕ ਫਲ ਦਿੰਦਾ, ਉਹਦੇ ਘਰ ਚ ਇਨਸਾਫ ਹੈ ਬੇਇਨਸਾਫੀ ਨਹੀਂ ਹੈ।
2: ਸੱਚਾ ਉਪਦੇਸ਼ ਹਰ ਜਾਪਣਾ ਹਰ ਸਿਉ ਬਣ ਆਈ।
1: ਜਿਨ੍ਹਾਂ ਦੀ ਹਰੀ ਪਰਮੇਸ਼ਰ ਦੇ ਨਾਲ ਬਣ ਆਈ ਹੈ ਨਾ ਪ੍ਰੀਤੀ ਪੈਗੀ। ਸੱਚਾ ਉਪਦੇਸ਼ ਹਰ ਜਾਪਣਾ, ਹਰ ਤੋਂ ਭਾਵ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਦਾ ਨਾਮ ਜਪਦੇ ਨੇ ਉਹ, ਜਿਨ੍ਹਾਂ ਦੀ ਸੱਚੇ ਪਾਤਸ਼ਾਹ ਨਾਲ ਪ੍ਰੀਤੀ ਪੈ ਗਈ, ਪ੍ਰੇਮ ਪੈ ਗਿਆ, ਉਹ ਫਿਰ ਖਾਲਸਾ ਜੀ ਸੱਚੇ ਉਪਦੇਸ਼ ਨੂੰ ਕਮਾਉਂਦੇ ਹਨ ਵਾਹਿਗੁਰੂ ਦੇ ਨੂੰ।
2: ਐਥੇ ਸੁਖਦਾਤਾ ਮਨ ਵਸੈ ਅੰਤ ਹੋਏ ਸਖਾਈ।
1: ਜਿਨ੍ਹਾਂ ਨੇ ਸੁੱਖਾਂ ਦਾ ਦਾਤਾ ਜਿਹੜਾ ਉਹ ਕਿਹੜਾ ਨਾਮ ਵਾਹਿਗੁਰੂ ਦਾ ਮਨ ਚ ਵਸਾ ਲਿਆ, ਅੰਤ ਹੋਏ ਸਖਾਈ, ਉਹਨਾਂ ਦਾ ਅੰਤ ਦਾ ਸਮਾਂ ਹੈ ਨਾ ਜਿਹੜਾ ਉਹ ਵੀ ਸੌਖਾ ਹੋ ਜਾਂਦਾ ਹੈ। ਕਿਆ ਜਾਣਾ ਕਿਵ ਮਰੇਂਗੇ ਕੈਸਾ ਮਰਨਾ ਹੋਏ, ਬਾਣੀ ਕਹਿੰਦੀ ਆ ਕੋਈ ਪਤਾ ਨਹੀਂ ਕਿਵੇਂ ਮਰਨਾ, ਕਿੱਥੇ ਮਰਨਾ, ਕਿਹੜੀ ਹਾਲਤ ਚ ਮਰਨਾ। ਪਰ ਸਤਿਗੁਰਾਂ ਨੇ ਇੱਕ ਵਚਨ ਕਿਹਾ, ਜੇ ਕਰ ਸਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜਿਨ੍ਹਾਂ ਨੂੰ ਸਹਿਬ ਨਹੀਂ ਮਨੋ ਵਿਸਰਦਾ ਉਹਨਾਂ ਦਾ ਮਰਨਾ ਵੀ ਸਹਿਲਾ ਤੋਂ ਭਾਵ ਸੌਖਾ ਹੋ ਜਾਂਦਾ ਹੈ। ਜਿਨ੍ਹਾਂ ਨੂੰ ਸਹਿਬ ਨਹੀਂ ਮਨੋ ਵਿਸਰਦਾ, ਭਾਈ ਮਨੀ ਸਿੰਘ ਸਾਹਿਬ ਜੀ ਨੇ ਬੰਦ ਬੰਦ ਕਟਵਾ ਲਿਆ, ਸੁਖਮਨੀ ਸਾਹਿਬ ਦਾ ਜਾਪ ਸ਼ੁਰੂ ਕੀਤਾ, ਜਦੋਂ ਬ੍ਰਹਮ ਗਿਆਨੀ ਵਾਲੀ ਅੱਠਵੀਂ ਅਸ਼ਟਪਦੀ ਤੇ ਪਾਠ ਪਹੁੰਚਿਆ ਖਾਲਸਾ ਜੀ, ਉਹਨਾਂ ਦਾ ਬੰਦ ਬੰਦ ਕੱਟ ਕੇ ਜਲਾਦ ਨੇ ਟੋਕਰੇ ਚ ਪਾਤਾ। 16 ਅਸ਼ਟਪਦੀਆਂ ਬਾਕੀ ਰਹਿ ਗਈਆਂ, 16 ਅਸ਼ਟਪਦੀਆਂ ਦਾ ਜਾਪ ਮਹਾਰਾਜ ਨੇ ਬੰਦ ਬੰਦ ਕੱਟੇ ਹੋਏ ਸਰੀਰ ਚੋਂ ਕਰਵਾਇਆ। ਇਸ ਕਰਕੇ ਆਓ, ਉਹਨਾਂ ਦਾ ਭਾਈ ਮਰਨਾ ਵੀ ਸੌਖਾ ਹੋ ਜਾਂਦਾ ਹੈ। ਸੱਚਾ ਉਪਦੇਸ਼ ਹਰ ਜਾਪਣਾ ਹਰ ਸੋ ਬਣ ਆਈ, ਇੱਥੇ ਸੁੱਖ ਦਾਤਾ ਮਨ ਵਸੈ। ਜਿਨ੍ਹਾਂ ਨੇ ਸੁੱਖਾਂ ਦੇ ਦਾਤੇ ਨੂੰ ਮਨ ਚ ਵਸਾ ਲਿਆ, ਅੰਤ ਹੋਏ ਸਿਖਾਈ, ਅੰਤ ਵੇਲਾ ਵੀ ਸੌਖਾ ਹੋ ਜਾਂਦਾ ਉਹਨਾਂ ਦਾ।
2: ਹਰ ਸਿਉ ਪ੍ਰੀਤ ਉਪਜੀ ਗੁਰ ਸੋਝੀ ਪਾਈ।
1: ਜਦੋਂ ਗੁਰੂ ਦੀ ਕਿਰਪਾ ਦੇ ਨਾਲ ਸੋਝੀ ਪ੍ਰਾਪਤ ਹੁੰਦੀ ਹੈ ਨਾ, ਹਰ ਸਿਉ ਪ੍ਰੀਤ ਉਪਜੀ, ਫਿਰ ਖਾਲਸਾ ਜੀ ਹਰੀ ਦੀ ਪ੍ਰੀਤ ਪ੍ਰਗਟ ਹੁੰਦੀ ਹੈ ਹਿਰਦੇ ਚ। ਜਦੋਂ ਗੁਰੂ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਸੋਝੀ ਪ੍ਰਾਪਤ ਹੁੰਦੀ ਹੈ, ਇਹਦਾ ਆਪਾਂ ਇਹ ਵੀ ਅਰਥ ਕਰ ਸਕਦੇ ਹਾਂ ਹਰ ਸਿਉ ਪ੍ਰੀਤ ਉਪਜੀ। ਜਦੋਂ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਦੇ ਨਾਮ ਦੇ ਨਾਲ ਸਾਡੀ ਪ੍ਰੀਤੀ ਪੈਂਦੀ ਹੈ, ਗੁਰ ਸੋਝੀ ਪਾਈ, ਫਿਰ ਗੁਰਾਂ ਦੇ ਬਾਰੇ ਅੰਦਰੋਂ ਗਿਆਨ ਪ੍ਰਾਪਤ ਹੋ ਜਾਂਦਾ। ਗੁਰੂ ਕੀ ਕਹਿੰਦਾ, ਗੁਰੂ ਦਾ ਉਪਦੇਸ਼ ਕੀ ਹੈ, ਤੂੰ ਸੰਸਾਰ ਤੇ ਕੀ ਕਰਨ ਆਇਆ ਹੈ, ਤੇਰਾ ਨਿਸ਼ਾਨਾ ਕੀ ਹੈ, ਇਹ ਫਿਰ ਸੋਝੀ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਨਾਮ ਨਾਲ ਪ੍ਰੀਤੀ ਪੈਂਦੀ ਹੈ। ਹੌਲੀ ਹੌਲੀ ਅੰਦਰੋਂ ਮੈਲ ਹਿਰਦੇ ਦੀ ਲਹਿ ਜਾਂਦੀ ਹੈ, ਅੰਤਸ਼ਕਰਨ ਸ਼ੁੱਧ ਹੋ ਜਾਂਦਾ ਹੈ, ਔਗਣ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ, ਪਰਮੇਸ਼ਰ ਦੇ ਪਿਆਰੇ ਚ ਪਰਮੇਸ਼ਰ ਵਾਲੇ ਗੁਣ ਆ ਜਾਂਦੇ ਨੇ। ਐਸਾ ਤਸੀਰ ਹੈ ਪਰਮੇਸ਼ਰ ਦੇ ਨਾਮ ਵਿੱਚ। ਆਓ, ਇੱਥੇ ਲੜੀਵਾਰ ਕਥਾ ਦੀ ਸਮਾਪਤੀ ਹੈ, ਦੋ ਪੰਗਤੀਆਂ ਪੜ੍ਹ ਕੇ ਅਖੀਰਲੀਆਂ ਸਮਾਪਤ ਕਰਾਂਗੇ। ਵਿਚਾਰਾਂ ਕਰਦਿਆਂ ਤੋਂ ਇਕਣੀ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬੇਅਦਬੀਆਂ ਹੋ ਗਈਆਂ ਹੋਣਗੀਆਂ, ਕਿਉਂਕਿ ਅੱਜ ਸਰੀਰ ਵੀ ਢਿੱਲਾ ਸੀ। ਗੁਰੂ ਕੀ ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਹਨ, ਆਓ ਨਾਮ ਦੇ ਨਾਲ ਪ੍ਰੀਤੀ ਕਰੀਏ, ਫੇਰ ਇਹ ਨਿਸ਼ਕਪਟ ਰਾਜ ਜਿਹੜਾ ਉਹ ਆਪਾਂ ਨੂੰ ਪ੍ਰਾਪਤ ਹੋਵੇਗਾ। ਨਿਸ਼ਕਪਟ ਰਾਜ ਦੀ ਪ੍ਰਾਪਤੀ

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।

0: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀ ਜਿੱਥੇ ਵੀ ਕਿਤੇ ਹੋ। ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਸ਼ੁਕਰ ਕਰੀਏ ਉਸ ਰੱਬ ਦਾ ਅੱਜ ਦਾ ਦਿਨ ਮਿਲਿਆ, ਇਹ ਸਵਾਸ ਚੱਲ ਰਹੇ ਨੇ, ਸੋਹਣਾ ਪਰਿਵਾਰ ਹੈ, ਕੁਦਰਤ ਦੇ ਢੇਰ ਨਜ਼ਾਰੇ ਮਿਲੇ ਨੇ ਮਾਨਣ ਦੇ ਲਈ। ਸਰਬੱਤ ਦੇ ਭਲੇ ਦੀ ਅਰਦਾਸ ਮਨ ਦੇ ਵਿੱਚ ਉਸ ਰੱਬ ਦੇ ਲਈ ਸ਼ੁਕਰਾਨਾ, ਅਤੇ ਆਓ ਵੱਧਦੇ ਹਾਂ ਅੱਜ ਦੇ ਦਿਨ 'ਚ ਅੱਗੇ। ਅੱਜ 21 ਤਰੀਕ ਹੋ ਗਈ ਆ ਮਈ ਦਾ ਮਹੀਨਾ 2026, 7:05 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ। ਅੱਜ ਦਿਨ ਵੀਰ ਅਤੇ ਰੱਖੋ ਥੋੜ੍ਹੀ ਜਿਹੀ ਧੀਰ, ਸੌ ਧੀਰਜ ਦੇ ਨਾਲ ਅੱਗੇ ਵੱਧਦੇ ਹਾਂ ਜੇ ਡਰਾਈਵ ਕਰ ਰਹੇ ਹੋ, ਅਤੇ ਖਿਆਲ ਰੱਖਿਓ ਕਿ ਧੀਰਜ ਬਣਾਈ ਰੱਖਣੀ ਹੈ, ਪੇਸ਼ੈਂਸ ਬਣਾਈ ਰੱਖਣਾ। ਅਤੇ ਆਪਾਂ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ। ਮੈਂ ਰਣਜੋਤ ਸਿੰਘ, ਆਸ ਕਰਦਾ ਕਿ ਤੁਸੀਂ ਸਭ ਰਾਜੀ ਖੁਸ਼ੀ ਹੋ ਗਏ। ਚੜ੍ਹਦੀ ਕਲਾ ਦੇ ਵਿੱਚ ਹੋ ਗਿਆ ਅੱਜ 21 ਤਰੀਕ ਆ ਮਈ ਦਾ ਮਹੀਨਾ, ਅੱਜ ਵੀਰਵਾਰ ਦਾ ਦਿਨ। ਪ੍ਰੋਗਰਾਮ ਦੇ ਇਸ ਸੈਗਮੈਂਟ 'ਚ ਤੁਹਾਡਾ ਸਵਾਗਤ। ਰੱਬ ਦੇ ਨਾਂ ਨਾਲ, ਸ਼ਬਦ ਕੀਰਤਨ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ, ਅਤੇ ਜਿਹੜਾ ਵੀ ਨਾਂ ਉਸ ਰੱਬ ਦਾ ਲੈ ਕੇ ਸ਼ੁਰੂ ਕਰੀਦਾ, ਉਹ ਫਿਰ ਆਪ ਅੰਗ ਸੰਗ ਸਹਾਈ ਰਹਿੰਦਾ। ਸੋ ਆਓ ਉਹਦੇ ਹੱਥ ਸੁੱਟ ਕੇ ਡੋਰੀਆਂ ਅੱਗੇ ਵੱਧਦੇ, ਆਸ ਕਰਦੇ ਹਾਂ ਕਿ ਉਸ ਰੱਬ ਦਾ ਕਰ ਰਹੇ ਹੋਗੇ ਸ਼ੁਕਰਾਨਾ ਇਹਨਾਂ ਚੱਲ ਰਹੇ ਸਾਹਾਂ ਦੇ ਲਈ, ਚੱਲ ਰਹੇ ਸਵਾਸਾਂ ਦੇ ਲਈ, ਮਿਲੀ ਤੰਦਰੁਸਤੀ ਦੇ ਲਈ, ਇਹਨਾਂ ਕੰਮਾਂ ਕਾਰਾਂ ਦੇ ਲਈ, ਘਰ ਬਾਰ ਪਰਿਵਾਰ ਦੇ ਲਈ। ਉਹ ਸਭ ਕੁਛ ਤਾਂ ਕਰਦੇ ਹਾਂ, ਸ਼ੁਕਰਾਨਾ ਅੱਗੇ ਵੱਧਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ ਦੇ ਇਸ ਹਿੱਸੇ ਦੇ ਵਿੱਚ ਮੌਸਮ 'ਤੇ ਝਾਤੀ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹੇ ਅਤੇ ਟ੍ਰੈਫਿਕ ਬਾਰੇ। ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੋਊਗੀ ਤਾਂ ਤੁਸੀਂ ਸਾਡੇ ਤੱਕ ਜ਼ਰੂਰ ਸਾਂਝੀ ਕਰ ਦਿਓ। 044-747-1674 0447-1674 ਇਸ ਨੰਬਰ ਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸਾਡੀ ਫੇਸਬੁੱਕ ਦੇ ਉੱਤੇ ਵੀ ਮੈਸੇਜ ਕਰ ਸਕਦੇ ਹੋ। ਸਭ ਤੋਂ ਪਹਿਲਾਂ ਮੌਸਮ ਵੱਲ ਹੁੰਦੇ ਹਾਂ, ਅਤੇ ਅੱਜ ਸਿਡਨੀ ਦੇ ਵਿੱਚ 20 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਮੀਂਹ ਦੇ ਚਾਂਸ 90%, 1-5 mm ਤੱਕ ਮੀਂਹ ਪੈ ਸਕਦਾ। ਅਤੇ ਬਾਕੀ ਜਿਹੜੇ ਵੀ ਇਲਾਕੇ ਦੇ ਵਿੱਚ ਰਹਿੰਦੇ ਹੋ, ਉਸ ਇਲਾਕੇ ਦੇ ਵਿੱਚ ਆਪਣੇ ਹਿਸਾਬ ਦੇ ਨਾਲ ਕਰੀ ਝਾਤੀ ਜ਼ਰੂਰ ਮਾਰ ਲਓ, ਕਾਫੀ ਹਾਈ ਚਾਂਸ ਨੇ ਅੱਜ ਦੇ ਦਿਨ ਮੀਂਹ ਦੇ, ਖਾਸ ਤੌਰ ਦੇ ਉੱਤੇ ਕੋਸਟਲ ਇਲਾਕੇ ਦੇ ਵਿੱਚ। ਅਤੇ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਵੀ ਨੇ, ਧੁੱਪ ਵੀ ਆ, ਮੀਂਹ ਵੀ ਆ, ਅਤੇ ਮੱਧਮ ਹਵਾਵਾਂ ਵੀ ਨੇ। ਸੋ ਸਾਰੇ ਰੰਗ ਅੱਜ ਦੇ ਦਿਨ ਵੇਖਣ ਨੂੰ ਮਿਲ ਰਹੇ, ਅਤੇ ਸਵੇਰੇ ਸਵੇਰੇ ਠੰਡ ਵੀ ਆ, ਕਿਉਂਕਿ ਮਹਿਸੂਸ ਤੁਸੀਂ 7 ਦੇ ਆਸ ਪਾਸ ਕਰ ਰਹੇ ਹੋ। ਵੈਸੇ 12 ਚਲਾ ਗਿਆ ਤਾਪਮਾਨ, ਅਤੇ ਮੈਲਬਨ ਦੇ ਵਿੱਚ ਅੱਜ ਧੁੱਪ ਸੋਹਣੀ ਲੱਗੂਗੀ। ਸਵੇਰੇ ਸਵੇਰੇ ਦੇ ਸਮੇਂ ਕਈ ਇਲਾਕਿਆਂ ਦੇ ਵਿੱਚ ਧੁੰਦ ਅੱਜ ਵੀ ਬਰਕਰਾਰ ਹੈ, ਪਰ ਅੱਗੇ ਚੱਲ ਕੇ ਹਲਕੀ ਜਿਹੀ ਹਵਾ ਕਹਿੰਦੇ ਨੇ ਕਿ ਉਡਾ ਕੇ ਲੈ ਜੂਗੀ ਧੁੰਦ ਨੂੰ, ਅਤੇ ਉਸ ਤੋਂ ਬਾਅਦ ਫਿਰ ਸੋਹਣਾ ਧੁੱਪ, ਸੋਹਣਾ ਦਿਨ ਅੱਜ ਖਿੜੂਗਾ। 16 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਹਾਲਾਂਕਿ ਠੰਡ ਬਣੀ ਰਹੂਗੀ। ਬ੍ਰਿਸਬੇਨ ਦੇ ਵਿੱਚ ਵੀ ਸੋਹਣੀ ਧੁੱਪ ਅਤੇ ਨਾਲ 24 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਆਸਾਰ ਨੇ। ਅਤੇ ਇੱਧਰ ਪਰਥ ਸਵੇਰੇ ਸਵੇਰੇ ਦਾ ਸਮਾਂ 10 ਦੇ ਆਸ ਪਾਸ ਤਾਪਮਾਨ ਹੈ, ਅਤੇ 23 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅੱਜ ਦੇ ਦਿਨ। ਐਡੀਲੇਡ ਸਵੇਰੇ ਸਵੇਰੇ 10 ਹੈ, ਜ਼ਿਆਦਾ ਤੋਂ ਜ਼ਿਆਦਾ 20 ਤੱਕ ਜਾ ਸਕਦਾ। ਸੋ ਧੁੱਪ ਵਾਲਾ ਦਿਨ ਅੱਜ, ਅਤੇ ਸਵੇਰੇ ਸਵੇਰੇ ਇੱਥੇ ਵੀ ਕਈ ਇਲਾਕਿਆਂ ਦੇ ਵਿੱਚ ਧੁੰਦ ਵੇਖੀ ਗਈ ਹੈ। ਹੁਬਾੜ 17 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਊਗਾ। ਅੱਜ ਸਭ ਤੋਂ ਵੱਧ ਠੰਡ ਇੱਥੇ ਹੀ ਦਿਖ ਰਹੀ ਹੈ, ਸ਼ਾਇਦ ਕੈਨਬਰਾ 'ਚ ਵਧੇਰੇ ਹੋਏ, ਅੱਗੇ ਮਾਰਦੇ ਹਾਂ ਝਾਤੀ। ਪਰ ਇਸ ਟਾਈਮ 6 ਦੇ ਆਸ ਪਾਸ ਹੈ ਤਾਪਮਾਨ, ਤੁਸੀਂ ਮਹਿਸੂਸ ਕਰ ਰਹੇ ਹੋ 2 ਦੇ ਆਸ ਪਾਸ, ਅਤੇ ਅੱਗੇ ਚੱਲ ਕੇ ਧੁੱਪ ਉੱਦਾਂ ਸੋਹਣੀ ਖਿੜ ਜਾਊਗੀ। ਅਤੇ ਕੈਨਬਰਾ ਬਿਲਕੁਲ ਜੀ, ਕੈਨਬਰਾ ਬਾਜੀ ਮਾਰ ਗਿਆ ਅੱਜ, ਸਭ ਤੋਂ ਜ਼ਿਆਦਾ ਠੰਡਾ ਕੈਨਬਰਾ ਹੀ ਹੈ ਇਸ ਟਾਈਮ, 0.4 ਤਾਪਮਾਨ ਸ਼ੋਅ ਹੋ ਰਿਹਾ ਮੌਜੂਦਾ, ਅਤੇ ਮਹਿਸੂਸ ਤੁਸੀਂ ਮਾਈਨਸ ਦੇ ਵਿੱਚ ਕਰ ਰਹੇ ਹੋ। ਸੋ ਕਾਫੀ ਜ਼ਿਆਦਾ ਠੰਡ ਹੈ, ਆਪਣਾ ਖਿਆਲ ਰੱਖਿਓ ਤੁਸੀਂ। 17 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਊਗਾ, ਅੱਗੇ ਚੱਲ ਕੇ ਸੋਹਣੀ ਧੁੱਪ ਲੱਗ ਜਾਊਗੀ। ਕੈਨਬਰਾ ਠੰਡ ਸਵੇਰੇ ਸਵੇਰੇ ਪੂਰੀ, ਅਤੇ ਡਾਰਵਿਨ ਗਰਮੀ ਸਵੇਰੇ ਸਵੇਰੇ ਤੋਂ ਹੀ ਪੂਰੀ। 22 ਤਾਪਮਾਨ ਚਲਾ ਗਿਆ, 32 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਡਾਰਵਿਨ ਦੇ ਵਿੱਚ। ਇਹ ਸਾਡੇ ਕੋਲ ਮੌਸਮ ਦੀ ਜਾਣਕਾਰੀ ਹੈ, ਅਤੇ ਖਿਆਲ ਰੱਖਿਓ ਮੌਸਮ ਦੇ ਹਿਸਾਬ ਦੇ ਨਾਲ ਆਪਣਾ ਬੰਦੋਬਸਤ ਕਰਕੇ ਰੱਖਿਓ। ਹੁਣ ਆਉਂਦੀ ਆਉਂਦੀ ਠੰਡ ਅਤੇ ਜਾਂਦੀ ਜਾਂਦੀ ਠੰਡ ਜ਼ਿਆਦਾ ਖਰਾਬ ਕਰਦੀ ਹੈ, ਸੋ ਇਸ ਕਰਕੇ ਆਉਂਦੀ ਆਉਂਦੀ ਠੰਡ ਦਾ ਇੰਤਜ਼ਾਮ ਜ਼ਰੂਰ ਰੱਖਿਓ ਤੁਸੀਂ। ਅਤੇ ਆਪਾਂ ਵੱਧਦੇ ਹਾਂ ਟ੍ਰੈਫਿਕ ਵਾਲੇ ਪਾਸੇ ਨੂੰ, ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਤੁਸੀਂ ਜ਼ਰੂਰ ਸਾਡੇ ਤੱਕ ਸਾਂਝੀ ਕਰ ਦਿਓ। ਫਿਲਹਾਲ ਜੋ ਵੈਬਸਾਈਟ ਦੇ ਰਾਹੀਂ ਸਾਡੇ ਤੱਕ ਪਹੁੰਚਦੀਆਂ ਨੇ, ਉਹਨਾਂ ਦੇ ਉੱਤੇ ਇੱਕ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਬੇਨਤੀ ਉਸ ਤੋਂ ਪਹਿਲਾਂ ਹੈ ਕਿ ਜੇ ਟ੍ਰੈਫਿਕ ਹੈਗੀ ਵੀ ਆ ਤਾਂ ਪੇਸ਼ੈਂਸ ਬਣਾਈ ਰੱਖਿਓ। ਫਰੈਂਕਸਟਨ ਨੌਰਥ ਤੋਂ ਇੱਕ ਅਪਡੇਟ ਆ ਰਹੀ ਆ, ਜਿੱਥੇ ਪੈਨਸੂਲਾ ਲਿੰਕ ਦੇ ਉੱਤੇ ਐਕਸੀਡੈਂਟ ਹੋਇਆ ਵਾ। ਸੋ ਉਹ ਇੱਕ ਯੂਟ ਦਾ ਐਕਸੀਡੈਂਟ ਹੋਇਆ ਵਾ ਗੱਡੀ ਦੇ ਨਾਲ, ਅਤੇ ਪੁਲਿਸ ਮੌਕੇ ਦੇ ਉੱਤੇ ਪਹੁੰਚ ਚੁੱਕੀ ਹੈ। ਸੋ ਇਸ ਟਾਈਮ ਦੇ ਉੱਤੇ ਸਕਾਈ ਰੋਡ ਅਤੇ ਫਰੈਂਕਸਟਨ ਡੈਂਡੀਨੋਂਗ ਰੋਡ ਇਹ ਪ੍ਰਭਾਵਿਤ ਨੇ, ਇੱਕ ਲੇਨ ਜਿਹੜੀ ਆ ਉਹ ਖੁੱਲ੍ਹੀ ਹੈ, ਅਤੇ ਡਿਲੇ ਕਾਫੀ ਜ਼ਿਆਦਾ ਚੱਲ ਰਹੇ ਨੇ। ਇਹ 5-7 ਮਿੰਟ ਪਹਿਲਾਂ ਦੀ ਅਪਡੇਟ ਹੈ, ਅਤੇ ਕਹਿੰਦੇ ਨੇ ਕਿ ਜੇਕਰ ਤੁਸੀਂ ਫਰੈਂਕਸਟਨ ਫਰੀਵੇ ਵਰਤ ਲਓ, ਤੁਸੀਂ ਮੋਨਿੰਗਟਨ ਪੈਨਸੂਲਾ ਫਰੀਵੇ ਦੇ ਫਰੀਵੇ ਜਾਂ ਫਿਰ ਈਸਟ ਲਿੰਕ ਵਰਤ ਲਓ ਤਾਂ ਜ਼ਿਆਦਾ ਬਿਹਤਰ ਰਹੂਗਾ। ਅਤੇ ਮਾਫੀ ਚਾਹੁੰਦਾ, ਮੋਨਿੰਗਟਨ ਪੈਨਸੂਲਾ
ਅਤੇ ਜਾਂ ਫਿਰ ਈਸਟ ਲਿੰਕ ਵਰਤਣ ਦੀ ਥਾਂ ਦੇ ਉੱਤੇ ਫਰੈਂਕਸਟਨ ਫ੍ਰੀਵੇ ਵਰਤ ਲਓ ਤਾਂ ਜ਼ਿਆਦਾ ਬਿਹਤਰ ਰਹੂਗਾ। ਬਾਕੀ ਤੁਸੀਂ ਵਧੇਰੇ ਜਾਣਕਾਰੀ ਕੋਈ ਹੋਊਗਾ ਤਾਂ ਜ਼ਰੂਰ ਦੇ ਦਿਓ। ਇੱਦਾਂ ਬੈਰਿਕ ਦੇ ਵਿੱਚ ਵੀ ਇੱਕ ਰਿਪੋਰਟਿੰਗ ਆ ਰਹੀ ਹੈ, ਇੱਕ ਲੇਨ ਬੰਦ ਹੈ ਅਤੇ ਬਾਕੀ ਤਿੰਨਾਂ ਦੀ ਸਪੀਡ ਘਟਾਈ ਗਈ। ਇੱਥੇ ਕੋਈ ਗੱਡੀ ਖਰਾਬ ਹੋਈ ਹੈ, ਸਾਈਡ 'ਤੇ ਖੜ੍ਹੀ ਹੈ, ਪ੍ਰਿੰਸੈਸ ਫ੍ਰੀਵੇ ਦੇ ਉੱਤੇ ਘਟਨਾ ਵਾਪਰੀ ਹੈ। ਰਾਈਟ ਲੇਨ ਜਿਹੜੀ ਹੈ ਸਿਟੀ ਬਾਉਂਡ ਵਾਲੇ ਪਾਸੇ ਨੂੰ ਜਾਂਦਿਆਂ ਉਹ ਬੰਦ ਹੈ। ਪ੍ਰਿੰਸੈਸ ਫ੍ਰੀਵੇ ਦੇ ਉੱਤੇ ਕਲਾਈਡ ਰੋਡ ਅਤੇ ਪ੍ਰਿੰਸੈਸ ਹਾਈਵੇ ਦੇ ਦਰਮਿਆਨ ਇਹ ਚੱਲ ਰਿਹਾ ਵਾ ਸਿਲਸਿਲਾ। ਸੋ ਤਿੰਨ ਲੇਨਾਂ ਇਸ ਟਾਈਮ ਦੇ ਉੱਤੇ ਖੁੱਲ੍ਹੀਆਂ ਨੇ, ਪਰ ਸਪੀਡ ਘਟਾ ਕੇ 40 ਦੀ ਕੀਤੀ ਹੈ। ਸੋ ਸਵੇਰੇ ਸਵੇਰੇ ਇੱਥੇ ਵੀ ਸਮੱਸਿਆ। ਬਾਕੀ ਫਿਲਹਾਲ ਹਾਂਜੀ ਪੁਰਾਣੀਆਂ ਹੋ ਗਈਆਂ ਅਪਡੇਟ, ਅਤੇ ਇਹਦਾ ਮਤਲਬ ਕਿ ਬਾਕੀ ਤਾਂ ਸਭ ਠੀਕ ਹੈ, ਪਰ ਇੱਧਰ ਧਿਆਨ ਜ਼ਰੂਰ ਰੱਖਿਓ ਅਤੇ ਨਾਲ ਜਿਹੜੇ ਕੰਮ ਕਾਰ ਚੱਲ ਰਹੇ ਨੇ ਸੜਕਾਂ ਦੇ ਉੱਤੇ, ਜੋ ਮੁਰੰਮਤ ਚੱਲ ਰਹੀ ਹੈ ਜਾਂ ਨਵੇਂ ਰਾਹ ਬਣ ਰਹੇ ਨੇ ਕਰ ਰਹੇ ਨੇ, ਉੱਥੇ ਤੁਹਾਨੂੰ ਰੋਜ਼ ਸਾਂਝ ਪਾ ਹੀ ਦੀਦੀ ਆ, ਉਹਦਾ ਵੀ ਜ਼ਰੂਰ ਖਿਆਲ ਰੱਖਿਓ ਤੁਸੀਂ। ਸਿਡਨੀ ਵਾਲੇ ਪਾਸੇ ਨੂੰ ਇੱਕ ਝਾਤ ਮਾਰ ਲੈਂਦੇ ਹਾਂ। ਵੈਸੇ ਟ੍ਰੈਫਿਕ ਤਾਂ ਕਾਫੀ ਲਾਲੋ ਲਾਲ ਸਵੇਰੇ ਸਵੇਰੇ ਦੇ ਸਮੇਂ ਦੇਖ ਹੀ ਪੈਂਦਾ ਸਿਡਨੀ ਦੇ ਵਿੱਚ, ਅਤੇ ਉਸ ਤੋਂ ਇਲਾਵਾ ਕੋਈ ਖਾਸ ਵੱਡੀ ਕੋਈ ਅਪਡੇਟ ਨਹੀਂ ਹੈ। ਪਰ ਫਿਰ ਵੀ ਆਪਣਾ ਤੁਸੀਂ ਖਿਆਲ ਰੱਖਣਾ, ਸਵੇਰੇ ਸਵੇਰੇ ਦੇ ਸਮੇਂ ਜੇਕਰ ਕੋਈ ਹੁੰਦੀ ਵੀ ਆ ਤਾਂ ਤੁਸੀਂ ਪੇਸ਼ੈਂਸ ਬਣਾਈ ਰੱਖਣਾ, ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ, ਏਸੀ ਦਾ ਖਿਆਲ ਰੱਖਿਓ, ਸਪੀਡ ਤੁਹਾਡੀ ਜੋ ਵੀ ਸੜਕ ਦੇ ਕੰਢੇ ਬੋਰਡ ਲੱਗਾ ਹੋਊਗਾ ਉਹਦੇ ਹਿਸਾਬ ਦੇ ਨਾਲ ਹੀ ਸੈੱਟ ਰੱਖਿਓ, ਸਪੀਡ ਆਪਣੀ ਭਾਈ ਨਾ ਜ਼ਿਆਦਾ ਵਧਾ ਕੇ ਚੱਲਿਓ। ਸੋ ਇਸ ਚੀਜ਼ ਦਾ ਵੀ ਤੁਸੀਂ ਖਿਆਲ ਰੱਖਣਾ ਵਾ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ, ਅਤੇ ਆਪਾਂ ਵੱਧਦੇ ਹਾਂ ਤੁਹਾਡੇ ਸੁੱਖ ਸੁਨੇਹਿਆਂ ਵੱਲ ਨੂੰ। ਹਾਂਜੀ ਧੰਨਵਾਦ ਜੀ, ਤੁਹਾਡਾ ਮਿਹਰਬਾਨੀ, ਹਾਂਜੀ ਜ਼ਰੂਰ ਆਪਾਂ ਕਰਦੇ ਹਾਂ ਜੀ। ਅਤੇ ਸੰਜੂ ਜੀ, ਗੋਗੀ ਜੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਜੀਤ ਬੁੱਟਰ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਚਾਹ ਕੌਫੀ ਭੇਜਦੇ ਨੇ, ਸਲਾਦ ਅਤੇ ਚੋਕਲੇਟ ਭੇਜਦੇ ਨੇ। ਜੈਰਿਕਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੇ ਆ ਜੀ। ਪ੍ਰੀਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਟਾਰਨੇਟ ਤੋਂ ਭੇਜਦੇ ਨੇ, ਸਭ ਦਾ ਦਿਨ ਕਹਿੰਦੇ ਕਿ ਵਧੀਆ ਵਧੀਆ ਰਹੇ। ਸੰਦੀਪ ਦੱਤਾ ਜੀ ਕਹਿੰਦੇ ਨੇ ਕਿ ਵਾਹਿਗੁਰੂ ਕਿਰਪਾ ਬਣਾਈ ਰੱਖਣ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ। ਗਾਭਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਆ, ਅਤੇ ਸਤਿ ਸ਼੍ਰੀ ਅਕਾਲ ਸਾਡੇ ਤੱਕ ਆ ਚੁੱਕੀ ਆ। ਇੰਦਰਜੀਤ ਸਿੰਘ ਹੋਰਾਂ ਦੀ, ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਭੋਲਾ ਬੈਂਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਜਤਿੰਦਰ ਨੰਦਾ ਜੀ ਕਲਕਾਲੋ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵਾਹਿਗੁਰੂ ਸਭਨਾਂ 'ਤੇ ਮਿਹਰ ਭਰਿਆ ਹੱਥ ਰੱਖਣ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਸਭਨਾਂ ਦੇ ਦੁੱਖ ਦੂਰ ਹੋਣ, ਅਰਦਾਸਾਂ ਮਨਜ਼ੂਰ ਕਰਨੀਆਂ, ਸਭਨਾਂ ਦੀ ਮਿਹਨਤ ਨੂੰ ਫਲ ਲਾਉਣਾ ਅਤੇ ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜਾਉਣਾ। ਹਰ ਰੋਜ਼ ਦੀ ਤਰ੍ਹਾਂ ਪਿਆਰਾ ਜਿਹਾ ਮੈਸੇਜ ਅੰਮ੍ਰਿਤ ਜੀ ਦਾ, ਅਤੇ ਨਾਲ ਦੀ ਨਾਲ ਜਸਵਾਲ ਸਾਹਿਬ ਦਾ, ਕਹਿੰਦੇ ਨੇ ਕਿ ਹੌਸਲਾ ਉਸ ਸਮੇਂ ਪਰਖਿਆ ਜਾਂਦਾ ਜਦ ਤੁਸੀਂ ਇਕੱਲੇ ਹੋਵੋ, ਅਤੇ ਸਹਿਨਸ਼ੀਲਤਾ ਉਦੋਂ ਜਦੋਂ ਸਾਰੇ ਨਾਲ ਹੋਣ। ਸ਼ੁਭ ਸਵੇਰਾ, ਧੰਨਵਾਦ ਤੁਹਾਡਾ ਜਸਵਾਲ ਸਾਹਿਬ। ਗੁਰਤੇਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਗੁੱਡ ਮੋਰਨਿੰਗ ਸਾਰੇ ਪਰਿਵਾਰ ਦੇ ਲਈ, ਬਹੁਤ ਮਿਹਰਬਾਨੀ ਜੀ। ਅਤੇ ਕਰਮਜੀਤ ਧੰਨਵਾਦ ਤੁਹਾਡਾ, ਸਤਿ ਸ਼੍ਰੀ ਅਕਾਲ ਕਹਿੰਦੇ। ਯੈਸਟਰਡੇ ਡਿਨਰ ਵਾਜ਼ ਕੜਾਹੀ ਪਨੀਰ ਵਿਦ ਰੋਟੀ, ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ। ਅਤੇ ਜੇ ਕਿਸੇ ਨੂੰ ਅੱਜ ਆਈਡੀਆ ਆ ਰਿਹਾ ਹੋਵੇ ਅਤੇ ਤੁਸੀਂ ਨਹੀਂ ਹਲੇ ਸੋਚ ਪਾ ਰਹੇ ਵੀ ਕੀ ਤੁਸੀਂ ਬਣਾਉਣਾ, ਅਤੇ ਫਿਰ ਕੜਾਹੀ ਪਨੀਰ ਦੀ ਆਪਸ਼ਨ ਆ ਗਈ ਜੀ ਭਾਈ। ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਕੀ ਕਹਿਣਾ, ਕੰਟੈਕਟ ਜੋ, ਹਾਂਜੀ ਜ਼ਰੂਰ ਕਰ ਸਕਦੇ ਹੋ ਜੀ, ਤੁਸੀਂ ਕੰਟੈਕਟ ਕਰਨਾ ਵਾ ਅਤੇ ਤੁਸੀਂ ਫਿਰ ਈਮੇਲ ਕਰ ਦਿਆ ਕਰੋ, ਬੈਸਟ ਵੇ ਆ ਵੀ ਜਦੋਂ ਫਿਰ ਵਿਹਲੇ ਹੋਈ ਦਾ ਉਦੋਂ ਬੰਦਾ ਈਮੇਲ ਚੈੱਕ ਕਰ ਲੈਂਦਾ, ਅਤੇ ਉਦਾਂ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਅਤੇ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਆਹ ਲਓ ਮੈਂ ਗੱਲਾਂ ਕਰਦਿਆਂ ਕਰਦਿਆਂ ਭੇਜ ਦੇਣਾ। ਵੈਸੇ ਬੇਨਤੀ ਹੈ ਕਿ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾਓ, ਸਾਡੀ ਕਿਸੇ ਫੇਸਬੁੱਕ ਜਾਂ ਕਿਤੇ ਵੀ ਜਾਓਗੇ ਅਤੇ ਉੱਥੇ ਈਮੇਲ ਤੁਹਾਨੂੰ ਲੱਭ ਜੂਗੀ, ਅਤੇ ਪਰ ਤੁਸੀਂ ਕੋਈ ਚੱਲਦਾ ਚੱਲਦਾ ਜਾਂ ਕੋਈ ਦੁਆ ਸਲਾਮ ਹੁੰਦੀ ਹੈ ਤਾਂ ਉਹ ਤੁਸੀਂ ਇੱਥੇ ਭੇਜ ਦਿਆ ਕਰੋ। ਬਾਕੀ ਕੋਈ ਵੀ ਓਫੀਸ਼ੀਅਲ ਕੋਈ ਗੱਲਬਾਤ, ਕੋਈ ਹੋਰ ਕੋਈ ਲੰਮੀ ਚੌੜੀ ਗੱਲਬਾਤ, ਅਤੇ ਉਹ ਤੁਸੀਂ ਪਲੀਜ਼ ਭੇਜਿਆ ਕਰੋ ਸਾਨੂੰ ਈਮੇਲ ਦੇ ਉੱਤੇ। ਧੰਨਵਾਦ, ਮੇਰੇ ਲਈ ਵੀ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ। ਅਤੇ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਸਾਰਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਹੈਪੀ ਵਾਲਾ ਵੀਰਵਾਰ ਮੈਲਟਨ ਤੋਂ ਭੇਜਦੇ ਨੇ, ਬਹੁਤ ਸ਼ੁਕਰੀਆ। ਅਤੇ ਨਾਲ ਚਾਹ ਕੌਫੀ ਸੋਨੂੰ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਪੈਕਨਮ ਤੋਂ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਤੁਸੀਂ ਇੱਥੇ ਮਹਿਮਾਨ ਹੋ, ਇਸ ਧਰਤੀ ਨੂੰ ਥੋੜ੍ਹਾ ਹੋਰ ਸੁੰਦਰ, ਵਧੇਰੇ ਮਨੁੱਖਤਾ ਨਾਲ ਭਰੀ, ਵਧੇਰੇ ਪ੍ਰੇਮ ਪੂਰਨ, ਵਧੇਰੇ ਮਹਿਕ ਭਰੀ ਇਸ ਧਰਤੀ ਨੂੰ ਛੱਡ ਕੇ ਜਾਓ, ਅਤੇ ਉਹਨਾਂ ਮਹਿਮਾਨਾਂ ਦੇ ਲਈ ਜੋ ਤੁਹਾਡੇ ਤੋਂ ਬਾਅਦ ਆਉਣਗੇ। ਬੜਾ ਸੋਹਣਾ ਪਿਆਰਾ ਵਿਚਾਰ ਉਸ਼ੋ ਦਾ ਫਿਰ ਸਾਡੇ ਨਾਲ ਸਾਂਝਾ ਕਰਦੇ ਨੇ ਘੁੰਮਣ ਸਾਹਿਬ। ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਕਿ ਬਹੁਤ
ਹਾਂਜੀ ਸਤਿ ਸ਼੍ਰੀ ਅਕਾਲ ਕਹਿੰਦੇ, ਸਰਬੱਤ ਦਾ ਭਲਾ ਹੋਵੇ ਅਤੇ ਗੱਡੀ ਧਿਆਨ ਦੇ ਨਾਲ ਚਲਾਇਓ ਅਤੇ ਹੈਵ ਅ ਲਵਲੀ ਡੇ। ਧੰਨਵਾਦ ਗੁਰਦੀਪ ਦਿਓਲ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਵਲਗੂਲਗਾ ਤੋਂ ਕਹਿੰਦੇ ਨੇ ਆਪ ਸਭ ਦਾ ਦਿਨ ਵਧੀਆ ਹੋਵੇ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਿੰਦਰ ਕਹਿੰਦਾ ਜੀ ਪਰਿਵਾਰ ਸਮੇਤ ਸਭ ਦੇ ਲਈ ਸੋਹਣੇ ਦਿਨ ਦੀਆਂ ਅਰਦਾਸਾਂ ਕਰਦੇ ਨੇ। ਗੁਰਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨੇ ਦੇ ਵਿੱਚ ਅੱਜ 7 ਤਰੀਕ ਹੋ ਗਈ ਆ ਅਤੇ ਜੇਠ ਦਾ ਮਹੀਨਾ ਚੱਲ ਰਿਹਾ। ਬਹੁਤ ਮਿਹਰਬਾਨੀ ਜੀ ਤੁਹਾਡੀ। ਇਕਬਾਲ ਸੈਣੀ ਜੀ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਖੁਸ਼ੀਆਂ ਭਰਿਆ ਹੋਵੇ। ਐਡੀਲੇਡ ਤੋਂ ਪਾਉਂਦੇ ਨੇ ਸਾਂਝਾ। ਜਤਿੰਦਰ ਕੌਰ ਜੀ ਧੰਨਵਾਦ ਭੇਜਦੇ ਨੇ, ਚਾਹ ਕੌਫੀ ਭੇਜਦੇ ਨੇ। ਅਤੇ ਰਾਜਵਿੰਦਰ ਸਿੰਘ ਬਰਾੜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕੇਨਜ਼ ਨੌਰਥ ਤੋਂ, ਯਾਨੀ ਕਿ ਕੁਈਨਜ਼ਲੈਂਡ ਤੋਂ। ਵਰੁਣ ਅਰੋੜਾ ਜੀ ਕੈਨਬਰਾ ਤੋਂ ਰਾਮ ਰਾਮ ਭੇਜਦੇ ਨੇ। ਰਾਮ ਰਾਮ ਜੀ, ਆਸ ਕਰਦੇ ਹਾਂ ਕਿ ਵਧੀਆ ਰਾਜ ਖੁਸ਼ ਹੋ ਗਏ, ਤੁਸੀਂ ਠੰਡ ਠੁੰਡ ਤੋਂ ਬਚੇ ਹੋ ਗਏ, ਗਰਮੀ ਤੋਂ ਬਚੇ ਹੋ ਗਏ, ਜੋ ਵੀ ਹੈ। ਲਵਜੋਤ ਧੁਨਾ ਜੀ ਧੁਨਾ ਜ਼ਿਲ੍ਹਾ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਅਤੇ ਬਹੁਤ ਮਿਹਰਬਾਨੀ ਜੀ ਤੁਹਾਡੇ। ਇਕਬਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਇੰਤਜ਼ਾਰ ਅਤੇ ਪ੍ਰੋਗਰਾਮ ਹੋ ਗਿਆ ਸ਼ੁਰੂ, ਬਹੁਤ ਮਿਹਰਬਾਨੀ ਜੀ। ਸਿਮਰਨ ਜੀ ਕਹਿੰਦੇ ਕਿ ਆਪਣਾ ਧਿਆਨ ਰੱਖੋ, ਬੜੀ ਠੰਡ ਆ। ਅਤੇ ਹਾਂਜੀ ਬਿਲਕੁਲ ਜੀ, ਮੈਂ ਤਾਂ ਆਪ ਇਹੋ ਕਹਿਣ ਡਿਆ, ਠੰਡ ਬੜੀ ਜੀ। ਆਰ ਕੇ ਹੈਰੀ ਜੀ ਕਹਿੰਦੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਸਾਰਿਆਂ ਦੇ ਲਈ। ਅਤੇ ਸੰਜੂ ਜੀ ਕਹਿੰਦੇ ਨੇ ਕਿ ਧੁੰਦੋ ਧੁੰਦ ਹੋਇਆ ਪਿਆ ਸ਼ੈਪਟਨ ਦੇ ਵਿੱਚ, 4 ਕਦਮ 'ਤੇ ਨਹੀਂ ਦਿਖਣ ਡਿਆ ਚੱਜ ਦੇ ਨਾਲ। ਸੋ ਵਧੀਆ ਜੀ, ਮੌਸਮ ਦੇ ਨਾਲ ਕਈ ਚੀਜ਼ਾਂ ਇੱਦਾਂ ਦੀਆਂ ਵੀ ਸੋਹਣੀਆਂ ਲੱਗਦੀਆਂ, ਫਿਰ ਥੋੜ੍ਹਾ ਮਜ਼ਾ ਜਿਹਾ ਆਉਂਦਾ ਵਾ। ਸਤਿ ਸ਼੍ਰੀ ਅਕਾਲ ਜੀ ਕਹਿੰਦੇ, ਵੈਰੀ ਗੁੱਡ ਮੋਰਨਿੰਗ ਸਭਨਾਂ ਨੂੰ। ਅਤੇ ਹਰਿੰਦਰਜੀਤ ਸਿੰਘ ਜੀ ਮੈਸੇਜ ਭੇਜਦੇ ਨੇ। ਅਤੇ ਹੁਣ ਸਮਾਂ ਆ ਗਿਆ ਭਈ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਅਤੇ ਆ ਕੇ ਫਿਰ ਅੱਜ ਦੀ ਕਹਾਣੀ ਪੜ੍ਹਦੇ ਹਾਂ। ਅਤੇ ਕਹਿੰਦੇ ਲਿਸਨਿੰਗ ਰੇਡੀਓ ਆਫਟਰ 3 ਮੰਥਸ। ਹਰਿੰਦਰ ਜੀ ਆਸ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਊਗਾ, ਘਰ ਠੀਕ ਹੋਊਗਾ, ਤੰਦਰੁਸਤ ਹੋ ਕੇ, ਅਤੇ ਜੀ ਆਇਆਂ ਨੂੰ ਵਾਪਸ ਇੱਕ ਵਾਰੀ ਫਿਰ ਤੋਂ, ਅਤੇ ਸਭ ਰਾਜੀ ਖੁਸ਼ੀ ਚੜ੍ਹਦੀ ਕਲਾ ਦੇ ਵਿੱਚ ਰਹੇ। ਰੱਬ ਅੱਗੇ ਇਹੋ ਅਰਦਾਸਾਂ, ਇਹ ਸਾਂਝਾ, ਇਹ ਸਾਥ ਇਸੇ ਤਰ੍ਹਾਂ ਦੇ ਨਾਲ ਬਣਿਆ ਰਹੇ। ਅਤੇ ਇੱਕ ਆਪਾਂ ਬ੍ਰੇਕ ਲੈਂਦੇ, ਉਸ ਤੋਂ ਬਾਅਦ ਫਿਰ ਕਹਾਣੀ। ਅਤੇ 8 ਵਜੇ ਹੋਊਗੀ ਲਾਫਟਰ ਥੈਰੇਪੀ, 9 ਵਜੇ ਹੋਣਗੀਆਂ ਖਬਰਾਂ। ਅਤੇ ਚੱਲ ਸੋ ਚੱਲ, ਸਾਡਾ ਅਤੇ ਤੁਹਾਡਾ ਇਹ ਸਫ਼ਰ ਲੰਮਾ ਚੱਲੂਗਾ। ਅਤੇ 10 ਕੁ ਵਜੇ ਸਾਡਾ ਪ੍ਰੋਗਰਾਮ ਕ੍ਰਿਸ਼ਨਾ ਭਾਰਦਵਾਜ, ਨਹੀਂ ਉਹਨਾਂ ਦੇ ਵੈਸੇ 8 ਵਜੇ ਪਹੁੰਚ ਜਾਣਾ। ਅਤੇ ਚਲੋ ਫਿਰ ਮਿਲਦੇ ਹਾਂ ਜੀ, ਹੁੰਦੀਆਂ ਨੇ ਗੱਲਾਂ ਬਾਤਾਂ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਘਰ ਬਣਾਉਣ ਦਾ ਸੋਚ ਰਹੇ ਹੋ ਤਾਂ ਓਰਬਿਟ ਹੋਮਸ ਵਾਲਿਆਂ ਨਾਲ ਇੱਕ ਵਾਰੀ ਜ਼ਰੂਰ ਤੁਸੀਂ ਗੱਲਬਾਤ ਕਰ ਲਿਓ। ਹੋ ਸਕਦਾ ਘਰ ਤੁਸੀਂ ਹੋਰ ਵੀ ਕਿਤੋਂ ਬਣਾਉਣਾ ਹੋਵੇ, ਪਰ ਜਾਣਕਾਰੀ ਲੈਣ ਦੇ ਵਿੱਚ ਕੋਈ ਹਰਜ ਨਹੀਂ ਹੈ, ਕਈ ਚੀਜ਼ਾਂ ਸਾਨੂੰ ਪਤਾ ਲੱਗ ਜਾਂਦੀਆਂ ਨੇ। ਸੋ ਰੇਡੀਓ ਹਾਂਜੀ ਦਾ ਹਵਾਲਾ ਦੇ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ। ਇੱਕ ਆਪਾਂ ਨਿੱਘੀ ਜੀ ਬ੍ਰੇਕ ਲੈਂਦੇ ਹਾਂ, ਅਤੇ ਉਸ ਤੋਂ ਪਹਿਲਾਂ ਜੀਜ਼ੇ ਸਟੋਨ। ਸੋ ਬੜੇ ਪਿਆਰੇ ਵੀ ਮਿੱਤਰ ਨੇ ਸਾਡੇ, ਅਤੇ ਜੇ ਘਰ ਦੇ ਵਿੱਚ ਤੁਸੀਂ ਪੱਥਰ ਸੰਗਮਰਮਰ ਲਵਾਉਣ ਦੀ ਤੁਸੀਂ ਸੋਚ ਰਹੇ ਹੋ, ਤੁਸੀਂ ਕੋਈ ਕਿਚਨ ਦਾ ਬੈਂਚ ਟੋਪ ਬਣਾਉਣਾ ਵਾ, ਜਾਂ ਵੈਸੇ ਬਾਥਰੂਮ ਦੇ ਵਿੱਚ, ਜਾਂ ਇੱਧਰ ਉੱਧਰ ਕਿਤੇ ਵੀ ਦੁਕਾਨ ਦੇ ਉੱਤੇ ਜਾਂ ਘਰ ਦੇ ਵਿੱਚ, ਅਤੇ ਇਹ ਵੀ ਰੇਡੀਓ ਹਾਂਜੀ ਦੇ ਹਵਾਲੇ ਦੇ ਨਾਲ ਤੁਹਾਨੂੰ ਬਹੁਤ ਹੀ ਬਿਹਤਰ ਡੀਲਾਂ ਦੇਣਗੇ। ਇੱਕ ਵਾਰੀ ਕਾਲ ਜ਼ਰੂਰ ਕਰ ਲਿਓ। ਅਤੇ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਆਪਣੇ ਇਰਾਦਿਆਂ ਵਾਂਗ ਸਿਰਫ

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ Stone Mason, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04-45-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
2: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04-33-465-492।
0: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04-23-102-900, ਈਮੇਲ sales@ozlintels.au।
3: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03-908-6655 ਔਰ ਵਿਜ਼ਿਟ tireforce.com.au।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04-6-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਕਿੱਥੇ

ਰੇਡੀਓ ਹਾਂਜੀ 1674 ਹੈ। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਦੁਨੀਆ ਦੇ ਇੱਕ ਮਹਾਨ ਲੇਖਕਾਂ ਦੇ ਵਿੱਚੋਂ ਇੱਕ ਐਚ ਜੀ ਵੈਲਜ਼ ਦੇ ਵੱਲੋਂ ਲਿਖੀ ਗਈ, ਇਹ ਮੂਨਲਾਈਟ ਫੈਬਲ, ਬਾਅਦ ਵਿੱਚ ਜਿਹਦਾ ਨਾਂ ਬਦਲ ਕੇ ਬਿਊਟੀਫੁਲ ਸੂਟ ਵੀ ਕਹਿ ਦਿੱਤਾ ਗਿਆ। 1909 ਦੇ ਵਿੱਚ ਪ੍ਰਕਾਸ਼ਿਤ ਹੋਈ ਇਹ ਛੋਟੀ ਜਿਹੀ ਕਹਾਣੀ ਸਾਨੂੰ ਜ਼ਿੰਦਗੀ ਦੇ ਵੱਡੇ ਫਲਸਫੇ ਸਿਖਾਉਂਦੀ ਹੈ। ਹਾਲਾਂਕਿ ਰਾਈਟਰ ਨੇ ਇਸ ਕਹਾਣੀ ਦੇ ਵਿੱਚ ਕੋਈ ਉਮਰ 'ਤੇ ਪੱਕੀ ਨਹੀਂ ਕੀਤੀ, ਪਰ ਇੱਦਾਂ ਪ੍ਰਤੀਤ ਹੁੰਦਾ ਜਿੱਦਾਂ ਇੱਕ ਛੋਟੀ ਉਮਰ ਦੇ ਇਨਸਾਨ ਦੇ ਲਈ ਲਿਖੀ ਹੋਵੇ, ਜਾਂ ਆਪਾਂ ਬੱਚਾ ਕਹਿ ਲੈਂਦੇ ਹਾਂ ਜਿਹਨੂੰ ਜਿਹਦੀ ਮਾਂ ਨੇ ਇੱਕ ਸੂਟ ਬਣਾ ਕੇ ਦਿੱਤਾ, ਉਹ ਸੂਟ ਜਿਹੜਾ ਆਪਾਂ ਵਿਆਹ 'ਤੇ ਪਾਉਂਦੇ ਹਾਂ। ਵਿਆਹ 'ਤੇ ਪਾਉਂਦੇ ਇਸ ਕਰਕੇ ਕਿਹਾ ਕਿਉਂਕਿ ਸਭ ਤੋਂ ਬਿਹਤਰ, ਸਭ ਤੋਂ ਸੁੰਦਰ, ਸਭ ਤੋਂ ਵਧੀਆ ਪੁਸ਼ਾਕ ਆਪਾਂ ਆਪਣੇ ਵਿਆਹ ਵਾਲੇ ਦਿਨ ਪਾਉਣੀ ਚਾਹੁੰਦੇ ਹਾਂ। ਸ਼ਾਇਦ ਉਦਾਂ ਦਾ ਇੱਕ ਸੂਟ ਇੱਕ ਮਾਂ ਨੇ ਬੜੇ ਚਾਵਾਂ ਦੇ ਨਾਲ ਆਪਣੇ ਪੁੱਤ ਨੂੰ ਬਣਾ ਕੇ ਦਿੱਤਾ, ਬਿਲਕੁਲ ਉਸੇ ਰੰਗ ਦਾ ਜਿਹੜੇ ਰੰਗ ਦਾ ਉਹ ਚਾਹੁੰਦਾ ਸੀ, ਜਿਹੜਾ ਉਹਨੂੰ ਪਸੰਦ ਸੀ, ਹਰਾ ਰੰਗ ਕੱਪੜੇ ਦਾ, ਉਹਦੇ ਉੱਤੇ ਸੁਨਹਿਰੀ ਰੰਗ ਦੇ ਬਟਨ ਲਾਏ ਗਏ, ਸੁਨਹਿਰੀ ਰੰਗ ਦੀਆਂ ਉਹਦੇ 'ਤੇ ਬੂਟੀਆਂ ਪਾਈਆਂ ਗਈਆਂ। ਆਖਿਰਕਾਰ ਇੱਕ ਬੜੀ ਰੀਝ ਦੇ ਨਾਲ ਬਣਾਇਆ, ਬੜਾ ਸ਼ਾਨਦਾਰ ਇੱਕ ਸੂਟ ਬਣ ਕੇ ਤਿਆਰ ਹੋਇਆ, ਉਹ ਸੂਟ ਜਿਹੜਾ ਮਾਂ ਨੇ ਬੜੀ ਰੀਝ ਦੇ ਨਾਲ ਆਪਣੇ ਪੁੱਤ ਦੇ ਲਈ ਬਣਾਇਆ, ਅਤੇ ਪੁੱਤ ਨੂੰ ਵੀ ਬੜਾ ਪਸੰਦ ਆਇਆ, ਉਹਨੂੰ ਜਾਣ ਤੋਂ ਵੀ ਵੱਧ ਪਿਆਰਾ ਲੱਗਾ, ਉਹਨੂੰ ਹਰ ਰੋਜ਼ ਹਰ ਵੇਲੇ ਪਾ ਕੇ ਰੱਖਣਾ ਚਾਹੁੰਦਾ ਸੀ, ਪਰ ਮਾਂ ਇਸ ਦੀ ਇਜਾਜ਼ਤ ਨਹੀਂ ਸੀ ਦਿੰਦੀ। ਉਹ ਚਾਹੁੰਦੀ ਕਿ ਉਹ ਕਿਸੇ ਵਿਰਲੇ ਮੌਕੇ ਦੇ ਉੱਤੇ ਹੀ ਉਹਨੂੰ ਪਾਵੇ, ਕੋਈ ਵਧੀਆ ਕੋਈ ਫੰਕਸ਼ਨ ਹੋਵੇ, ਜਾਂ ਫਿਰ ਐਤਵਾਰ ਦੇ ਦਿਨ ਜਦੋਂ ਚਰਚ ਜਾਣਾ ਹੁੰਦਾ ਤਾਂ ਕਦੇ ਕਦੇ ਅਲਾਓ ਕਰ ਦਿੰਦੀ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹਨੇ ਰਾਈਟਰ ਨੇ ਸ਼ਾਇਦ ਇਹ ਵੀ ਸੋਚਿਆ ਹੋਵੇ ਕਿ ਭਵਿੱਖ ਦੇ ਵਿੱਚ ਜਦੋਂ ਇਹਦਾ ਵਿਆਹ ਹੋਊਗਾ ਉਦੋਂ ਇਹ ਪਾਊਗਾ, ਮਾਂ ਦੀ ਸ਼ਾਇਦ ਇੱਦਾਂ ਦੀ ਵੀ ਸੋਚ ਰਹੀ ਹੋਵੇ। ਉਸ ਨੂੰ ਹਮੇਸ਼ਾ ਮਜਬੂਰ ਕਰਦੀ ਰਹੀ ਕਿ ਤੂੰ ਇਹਨੂੰ ਖਰਾਬ ਨਹੀਂ ਕਰਨਾ, ਜਦੋਂ ਵੀ ਤੂੰ ਕਿਸੇ ਫੰਕਸ਼ਨ ਤੋਂ ਵਾਪਸ ਆਏਗਾ ਤਾਂ ਆਉਂਦੇ ਇਹਨੂੰ ਲਾ ਕੇ ਰੱਖ ਦੇਣਾ, ਲਾ ਕੇ ਵੀ ਕੱਪੜੇ ਦੇ ਵਿੱਚ ਢੱਕ ਕੇ ਸਿੱਧਾ ਅਲਮਾਰੀ ਦੇ ਵਿੱਚ। ਇੱਥੋਂ ਤੱਕ ਕਿ ਮਾਂ ਨੇ ਉਹਦੇ ਸੁਨਹਿਰੀ ਬਟਨਾਂ ਦੇ ਉੱਤੇ ਵੀ ਕਾਗਜ਼ ਦੇ ਨਾਲ ਟਿਸ਼ੂਜ਼ ਦੇ ਨਾਲ ਉਹਨੂੰ ਢੱਕ ਦਿੱਤਾ ਤਾਂ ਕਿ ਉਹ ਸਾਫ਼ ਸੁਥਰਾ ਰਹੇ, ਅਤੇ ਇਸ ਤੋਂ ਇਲਾਵਾ ਉਹਦੀਆਂ ਕੂਣੀਆਂ ਨਾ ਖਰਾਬ ਹੋਣ, ਉਹਦੀਆਂ ਪਰਤਾਂ ਸੁਰੱਖਿਅਤ ਰਹਿਣ, ਉਹਦੇ ਉੱਤੇ ਹੋਰ ਕਵਰ ਚਾੜ ਦਿੱਤਾ, ਹੋਰ ਕੱਪੜਾ ਚਾੜ ਦਿੱਤਾ ਤਾਂ ਕਿ ਉਹ ਬਿਲਕੁਲ ਨਵਾਂ ਰਹੇ, ਹਮੇਸ਼ਾ ਸਾਫ਼ ਸੁਥਰਾ, ਹਮੇਸ਼ਾ ਨਵਾਂ। ਸ਼ਾਇਦ ਮਾਂ ਨੂੰ ਵੀ ਲੱਗਦਾ ਸੀ ਕਿ ਇੱਦਾਂ ਦਾ ਸੂਟ ਹੁਣ ਮੈਂ ਹੋਰ ਕਦੀ ਬਣਾ ਨਹੀਂ ਪਾਉਣਾ, ਇਹ ਸਭ ਤੋਂ ਬਿਹਤਰ, ਪੁੱਤ ਬਹੁਤ ਖੁਸ਼। ਪਰ ਉਹ ਰਾਤ ਦਿਨ ਇੱਕੋ ਸੁਪਨਾ ਵਹਿੰਦਾ ਰਹਿੰਦਾ ਕਿ ਕਦੋਂ ਇਹਨੂੰ ਮੈਂ ਪਾਵਾਂ, ਕਦੋਂ ਮੈਂ ਅਸਮਾਨਾਂ ਦੇ ਵਿੱਚ ਉੱਡਾਂ, ਚੱਤੇ ਪੈਰ ਪਾਈ ਰੱਖਾਂ, ਕਿਉਂਕਿ ਜਦੋਂ ਉਹ ਪਾਉਂਦਾ ਸੀ ਤਾਂ ਉਦੋਂ ਦੁਨੀਆ ਦਾ ਆਪਣੇ ਆਪ ਨੂੰ ਸਭ ਤੋਂ ਬਿਹਤਰ, ਸਭ ਤੋਂ ਸੋਹਣਾ ਇਨਸਾਨ ਪ੍ਰਤੀਤ ਹੁੰਦਾ ਸੀ। ਉਹ ਮੰਨਦਾ ਸੀ ਕਿ ਇਹਨੂੰ ਪਾ ਕੇ ਮੇਰੀ ਸੁੰਦਰਤਾ ਹੋਰ ਨਿਖਰ ਜਾਂਦੀ ਹੈ। ਕਈ ਵਾਰ ਉਹਨੇ ਰਾਤ ਨੂੰ ਸੁਪਨਾ ਵੇਖਿਆ, ਸੁਪਨੇ ਦੇ ਵਿੱਚ ਕੀ ਵੇਖਦਾ ਕਿ ਉਹ ਉਹੀ ਸੂਟ ਪਾ ਕੇ ਬੱਦਲਾਂ ਦੇ ਵਿੱਚ ਉੱਡਦਾ ਫਿਰਦਾ, ਇੱਕ ਚਾਨਣੀ ਰਾਤ, ਨਵੇਂ ਨਵੇਂ ਤਾਰੇ ਵੀ ਦਿਖ ਰਹੇ ਨੇ ਉਸ ਰਾਤ ਦੇ ਵਿੱਚ, ਜਦੋਂ ਸੂਟ ਪਾ ਕੇ ਬਗੀਚੇ ਦੇ ਵਿੱਚ ਨਿਕਲਦਾ ਤਾਂ ਇੱਦਾਂ ਲੱਗਦਾ ਜਿੱਦਾਂ ਉਹ ਚੰਨ ਤਾਰੇ ਵੀ ਧੁੰਦਲੇ ਪੈ ਜਾਂਦੇ। ਇਸੇ ਤਰ੍ਹਾਂ ਦੇ ਨਾਲ ਉਹਨੇ ਕਈ ਵਾਰ ਆਨੰਦ ਮਾਣਿਆ ਸੀ। ਅੱਜ ਫਿਰ ਉਹਨੇ ਇੱਕ ਸੁਪਨਾ ਵੇਖਿਆ, ਇੱਕ ਰਾਤ
ਚੰਦਰਮਾ ਪੂਰਾ ਆਪਣੇ ਜੋਬਨ ਦੇ ਉੱਤੇ, ਸੁੰਦਰਤਾ ਜਿੱਦਾਂ ਜਿੱਦਾਂ ਸੋਨੇ ਵਰਗੀ ਪੂਰੀ ਤਰ੍ਹਾਂ ਦੇ ਨਾਲ ਉਹਨੂੰ ਉਹਨੂੰ ਮੋਹਿਤ ਕਰਕੇ ਰੱਖਿਆ। ਨਾਲ ਦੀ ਨਾਲ ਉਹਨੂੰ ਮਾਂ ਦੀਆਂ ਲਾਈਆਂ ਪਾਬੰਦੀਆਂ ਵੀ ਯਾਦ ਆਉਂਦੀਆਂ ਨੇ, ਪਰ ਫਿਰ ਉਹਨੂੰ ਯਾਦ ਆਉਂਦਾ ਕਿ ਸੂਟ ਤੋਂ ਬਿਨਾਂ ਤਾਂ ਮੈਂ ਆਨੰਦ ਮਾਣ ਹੀ ਨਹੀਂ ਸਕਦਾ। ਅਚਾਨਕ ਉਹਦੀਆਂ ਅੱਖਾਂ ਖੁੱਲ੍ਹ ਜਾਂਦੀਆਂ, ਕੀ ਵੇਖਦਾ, ਬਾਰੀ ਖੁੱਲ੍ਹੀ ਹੈ ਅਤੇ ਬਾਰੀ ਦੇ ਵਿੱਚੋਂ ਦੀ ਉਹ ਚੰਦਰਮਾ ਦੇਖ ਰਿਹਾ। ਉਹ ਨਜ਼ਾਰਾ ਇੰਨਾ ਖੂਬਸੂਰਤ ਸੀ ਕਿ ਇੱਕਦਮ ਹੋਸ਼ ਆਈ, ਮੇਰੀਆਂ ਤਾਂ ਅੱਖਾਂ ਖੁੱਲ੍ਹੀਆਂ ਨੇ, ਅੱਜ ਇਹ ਸੁਪਨਾ ਨਹੀਂ, ਅੱਜ ਮੈਂ ਸੁੱਤਾ ਨਹੀਂ। ਕੁਛ ਦੇਰ ਮਨ ਦੇ ਵਿੱਚ ਵਿਚਾਰ ਆਇਆ ਮਾਂ ਕੁੱਟੂਗੀ, ਗੁੱਸੇ ਹੋਊਗੀ, ਪਰ ਫਿਰ ਉਹਨੇ ਇਹ ਸਾਰੀਆਂ ਪਰਵਾਹ ਸਾਰੀਆਂ ਫਿਕਰਾਂ ਇੱਕ ਦੂਸਰੇ ਪਾਸੇ ਰੱਖ ਦਿੱਤੀਆਂ ਅਤੇ ਮਨ ਬਣਾਇਆ ਅੱਜ ਉਹ ਰਾਤ ਨੂੰ ਸੂਟ ਪਾ ਕੇ ਨਿਕਲੂਗਾ, ਅੱਜ ਉਹ ਬਗੀਚੇ ਦੇ ਵਿੱਚ ਟਹਿਲੂਗਾ, ਅੱਜ ਉਹ ਕੱਚੇ ਵਾਹਣਾਂ ਦੇ ਵਿੱਚ ਭੱਜੂਗਾ, ਅੱਜ ਉਹ ਇਸ ਚਾਨਣੀ ਰਾਤ ਦਾ ਆਨੰਦ ਮਾਣੂਗਾ। ਉਹ ਇੰਤਜ਼ਾਰ ਨਹੀਂ ਕਰੂਗਾ ਕਿਸੇ ਖਾਸ ਅਵਸਰ ਦਾ। ਦੱਬੇ ਦੱਬੇ ਪੈਰੀਂ ਉੱਠਿਆ, ਅਲਮਾਰੀ ਦੇ ਵਿੱਚੋਂ ਸੂਟ ਕੱਢਿਆ, ਪਾ ਕੇ ਬਗੀਚੇ ਵੱਲ ਨੂੰ ਨਿਕਲ ਤੁਰਿਆ। ਅਚਾਨਕ ਖਿਆਲ ਆਇਆ ਉਹ ਜਿੱਦਾਂ ਦੂਰ ਚੰਨ ਤਾਰੇ ਚਮਕਦੇ ਨੇ, ਉਹਨਾਂ ਤਾਰਿਆਂ ਦੇ ਨਾਲੋਂ ਵਧੇਰੇ ਖੂਬਸੂਰਤ ਮੇਰੇ ਕੋਟ ਦੇ ਬਟਨ ਨੇ, ਪਰ ਇਹ ਕੀ, ਇਹਨਾਂ ਦੇ ਉੱਤੇ ਤਾਂ ਕਾਗਜ਼ ਲਪੇਟੇ ਨੇ। ਅੱਜ ਉਹਨੇ ਉਹ ਵੀ ਕਾਗਜ਼ ਲਾ ਕੇ ਸੁੱਟ ਦਿੱਤੇ। ਕੁਣੀਆਂ ਵੱਲ ਨੂੰ ਧਿਆਨ ਪਿਆ ਤਾਂ ਹੋਰ ਵੀ ਜਿੱਥੇ ਮਾਂ ਨੇ ਕੱਪੜੇ ਦੇ ਨਾਲ ਢੱਕਿਆ ਸੀ ਉਹ ਵੀ ਸਾਰਾ ਕੁਛ ਲਾ ਕੇ ਸੁੱਟ ਦਿੱਤਾ। ਅਤੇ ਹੁਣ ਇਸ ਟਾਈਮ ਉਹ ਪੂਰਾ ਖੁਸ਼ ਸੀ, ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਖੁਸ਼ ਨਸੀਬ ਇਨਸਾਨ ਮੰਨ ਰਿਹਾ। ਬਗੀਚੇ ਦੇ ਵਿੱਚ ਬੇਪਰਵਾਹੀ ਦੇ ਨਾਲ ਭੱਜਿਆ, ਇਸ ਫਿਕਰ ਤੋਂ ਬਿਨਾਂ ਕਿ ਉਹ ਲਿਬੜ ਜਾਊ, ਉਹ ਗੰਦਾ ਹੋ ਜਾਊ, ਮਾਂ ਕੁੱਟੂ, ਹੁਣ ਮਾਂ ਭੁੱਲ ਚੁੱਕੀ ਹੈ। ਉਹ ਆਪਣੇ ਆਨੰਦ ਦੇ ਵਿੱਚ ਤੁਰਿਆ ਫਿਰਦਾ ਭੱਜਿਆ ਜਾਂਦਾ, ਉਹ ਕੱਚੀ ਸੜਕ ਵੱਲ ਨੂੰ ਪਹੁੰਚਿਆ, ਐਨ ਸਿੱਧੀ ਸੜਕ। ਇੱਦਾਂ ਲੱਗਦਾ ਸੀ ਜਿੱਦਾਂ ਸੜਕ ਦੇ ਉਹ ਦੂਸਰੇ ਕਿਨਾਰੇ ਦੇ ਉੱਤੇ ਚੰਨ ਚੜ੍ਹਿਆ। ਸ਼ਾਇਦ ਉਹਨੂੰ ਇੱਦਾਂ ਲੱਗਾ ਕਿ ਮੈਂ ਇਸ ਸੜਕ ਦੇ ਉੱਤੇ ਭੱਜ ਕੇ ਜਾਂ ਇਸ ਪਏ ਦੇ ਉੱਤੇ ਭੱਜ ਕੇ ਉਸ ਚੰਨ ਨੂੰ ਜਾ ਮਿਲੂੰਗਾ, ਜਿੱਦਾਂ ਇਹ ਰਾਹ ਚੰਨ ਵੱਲ ਨੂੰ ਜਾਂਦਾ ਹੋਵੇ। ਬਿਨਾਂ ਪਰਵਾਹ ਕੀਤਿਆਂ ਕਿ ਧੂੜ ਮਿੱਟੀ ਘੱਟਾ ਉੱਡਦਾ, ਉਹ ਆਪਣੇ ਪੈਰਾਂ ਹੇਠ ਘੱਟੇ ਨੂੰ ਮਖਮਲ ਤੋਂ ਘੱਟ ਨਹੀਂ ਸੀ ਮਹਿਸੂਸ ਕਰ ਰਿਹਾ। ਭੱਜਾ ਜਾਂਦਾ ਕਿਉਂਕਿ ਉਹਨੇ ਤਾਂ ਚੰਨ ਪਾਉਣਾ। ਨਾਲ ਦੀ ਨਾਲ ਉਹ ਆਪਣੇ ਸੂਟ ਵੱਲ ਵੀ ਧਿਆਨ ਮਾਰਦਾ, ਮੈਂ ਕੋਈ ਚੰਨ ਤੋਂ ਘੱਟ ਹਾਂ, ਸ਼ਾਇਦ ਇੱਦਾਂ ਦਾ ਮਨ ਦੇ ਵਿੱਚ ਪ੍ਰਤੀਤ ਹੁੰਦਾ ਹੋਵੇ। ਅੱਜ ਉਹਨੇ ਐਸੀ ਦੌੜ ਲਾਈ ਕਿ ਉਹ ਚੰਨ ਤੱਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹੁੰਚ ਜਾਵੇ। ਸ਼ਾਇਦ ਇਹ ਸੁਪਨਾ ਸੀ ਜਾਂ ਕੁਛ ਹੋਰ। ਸਵੇਰੇ ਉੱਠ ਕੇ ਆਸ ਪਾਸ ਵੇਖਿਆ ਤਾਂ ਉਹ ਲਾਗੇ ਇੱਕ ਚੋਅ ਦੇ ਵਿੱਚ ਮਰਿਆ ਪਿਆ ਸੀ। ਕਹਿੰਦੇ ਨੇ ਜਦੋਂ ਇਹ ਕਹਾਣੀ ਬਹੁਤਿਆਂ ਨੇ ਪੜ੍ਹੀ ਤਾਂ ਉਹਨਾਂ ਨੇ ਕਿਹਾ ਇਹ ਕਿੱਦਾਂ ਦਾ ਅੰਤ ਹੋਇਆ, ਪਰ ਸ਼ਾਇਦ ਕਹਾਣੀਕਾਰ ਦੀ ਆਪਣੀ ਇੱਕ ਰਮਜ ਹੁੰਦੀ ਹੈ, ਉਹ ਸਾਡਾ ਧਿਆਨ ਕਿਸੇ ਹੋਰ ਪਾਸੇ ਨੂੰ ਖਿੱਚ ਕੇ ਲੈ ਕੇ ਜਾਣਾ ਚਾਹੁੰਦਾ। ਵੇਖਿਆ ਜਾਵੇ ਤਾਂ ਇਹ ਇੱਕ ਇਨਸਾਨ ਦੀ ਕਹਾਣੀ, ਇੱਕ ਇਨਸਾਨ ਜਿਹੜਾ ਬਾਕੀ ਸਾਰਿਆਂ ਦੇ ਨਾਲੋਂ ਹਮੇਸ਼ਾ ਆਪਣੇ ਆਪ ਨੂੰ ਖੂਬਸੂਰਤ ਵੇਖਣਾ ਚਾਹੁੰਦਾ, ਇੱਕ ਖੂਬਸੂਰਤੀ ਜਿਹੜੀ ਰੱਬ ਨੇ ਬਣਾ ਕੇ ਭੇਜੀ ਅਤੇ ਦੂਸਰੀ ਜਿਹੜੀ ਉਹ ਇਸ ਦੁਨੀਆਂ ਦੇ ਵਿੱਚੋਂ ਭਾਲਦਾ। ਉਹ ਹਮੇਸ਼ਾ ਆਪਣੇ ਆਪ ਨੂੰ ਦੂਸਰਿਆਂ ਦੇ ਨਾਲੋਂ ਬਿਹਤਰ ਵੇਖਣਾ ਚਾਹੁੰਦਾ, ਆਪਣੀ ਪ੍ਰਸ਼ੰਸਾ ਚਾਹੁੰਦਾ ਅਤੇ ਉਹਨਾਂ ਸਮਿਆਂ ਦੇ ਹਿਸਾਬ ਦੇ ਨਾਲ ਲੀੜੇ ਕੱਪੜੇ ਦੀ ਵੱਡੀ ਵੈਲਿਊ ਸੀ। ਜੇਕਰ ਉੱਦਾਂ ਦਾ ਸੂਟ ਉਹ ਪਾ ਲਏ ਤਾਂ ਬਾਕੀਆਂ ਦੇ ਨਾਲੋਂ ਬਿਲਕੁਲ ਅਲੱਗ ਦਿਸੂਗਾ, ਉਹਨਾਂ ਚੰਨ ਤਾਰਿਆਂ ਤੋਂ ਵੀ ਸੋਹਣਾ, ਜਿੱਥੇ ਹਰ ਪਾਸੇ ਉਹਦੀ ਵਾਹਵਾਹੀ ਹੋਊਗੀ, ਸਮਾਜ ਦੇ ਵਿੱਚ ਉਹਨੂੰ ਰੁਤਬਾ ਮਿਲੂਗਾ। ਇੱਕ ਐਸਾ ਕੋਟ ਸੀ ਉਹਦੇ ਕੋਲ ਜਿਹਨੂੰ ਪਾ ਕੇ ਉਹ
ਬਾਕੀਆਂ ਦੇ ਨਾਲੋਂ ਆਪਣੇ ਆਪ ਨੂੰ ਉੱਤਮ ਸਮਝਦਾ। ਤੇ ਮਾਂ ਮਾਂ ਸ਼ਾਇਦ ਇਸ ਦੁਨੀਆਂ ਦੀਆਂ ਪਾਬੰਦੀਆਂ, ਬੰਦਾ ਬਹੁਤ ਕੁਛ ਕਰਨਾ ਚਾਹੁੰਦਾ ਜ਼ਿੰਦਗੀ ਦੇ ਵਿੱਚ, ਪਰ ਹਮੇਸ਼ਾ ਇਹ ਦੁਨੀਆ ਰੋਕਦੀ ਹੈ, ਆਹ ਨਹੀਂ ਤੂੰ ਕਰ ਸਕਦਾ, ਸਮਾਜ ਕੀ ਕਹੂਗਾ, ਆਹ ਨਹੀਂ ਤੂੰ ਕਰ ਸਕਦਾ, ਹਾਲੇ ਸਮਾਂ ਨਹੀਂ ਆਇਆ, ਆਹ ਨਹੀਂ ਤੂੰ ਕਰ ਸਕਦਾ, ਇਹ ਤੇਰੀ ਜਾਤ ਬਰਾਦਰੀ ਦੇ ਲਈ ਨਹੀਂ ਬਣਿਆ, ਆਹ ਨਹੀਂ ਤੂੰ ਕਰ ਸਕਦਾ, ਇਹਦੇ ਲਈ ਪੈਸਾ ਚਾਹੀਦਾ, ਆਹ ਨਹੀਂ ਤੂੰ ਕਰ ਸਕਦਾ, ਇਹਦੇ ਨਾਲ ਤੂੰ ਦੁਨੀਆ ਦੇ ਵਿੱਚ ਬਦਨਾਮੀ ਖੱਟੇਗਾ, ਆਹ ਨਹੀਂ ਤੂੰ ਕਰ ਸਕਦਾ, ਇਹ ਵੱਡੇ ਲੋਕਾਂ ਦਾ ਕੰਮ ਆ, ਇਹ ਅਮੀਰ ਕਰਦੇ ਨੇ, ਪਤਾ ਨਹੀਂ ਕਿੱਦਾਂ ਕਿੰਨੀਆਂ ਕਿੰਨੀਆਂ ਕੁ ਬੰਦਿਸ਼ਾਂ। ਸਾਨੂੰ ਜੋ ਕੁਦਰਤ ਨੇ ਹੁਨਰ ਦੇ ਕੇ ਭੇਜਿਆ, ਜੋ ਮਾਨਸ ਦੇ ਕੇ ਭੇਜਿਆ, ਆਪਾਂ ਉਹਦਾ ਇਸਤੇਮਾਲ ਕਦੀ ਕਰ ਹੀ ਨਹੀਂ ਪਾਉਂਦੇ, ਕਿਉਂਕਿ ਇਹ ਮਾਂ ਰੂਪੀ ਬੰਦਿਸ਼ਾਂ ਸਾਨੂੰ ਹਮੇਸ਼ਾ ਰੋਕਦੀਆਂ ਨੇ। ਤੇ ਕੋਟ, ਮਾਂ ਦੇ ਵੱਲੋਂ ਦਿੱਤਾ ਗਿਆ ਕੋਟ, ਮੇਰਾ ਪੁੱਤ ਸਭ ਤੋਂ ਬਿਹਤਰ, ਸਭ ਤੋਂ ਖੂਬਸੂਰਤ ਦਿਖੇ, ਇਹਨੂੰ ਆਪਾਂ ਰੱਬ ਦੇ ਨਾਲ, ਕੁਦਰਤ ਦੇ ਨਾਲ ਜੋੜ ਕੇ ਵੇਖ ਸਕਦੇ। ਕੁਦਰਤ ਸਾਨੂੰ ਇਹ ਕੋਟ ਦਿੰਦੀ ਹੈ, ਸਾਨੂੰ ਸਭ ਤੋਂ ਖੂਬਸੂਰਤ ਚੀਜ਼ ਦਿੰਦੀ ਹੈ, ਪਰ ਉਸ ਖੂਬਸੂਰਤ ਚੀਜ਼ ਨੂੰ ਆਪਾਂ ਢੱਕ ਢੱਕ ਕੇ ਰੱਖਦੇ ਹਾਂ। ਕੋਈ ਵੀ ਹੁਨਰ ਇਨਸਾਨ ਨੂੰ ਮਿਲਿਆ ਉਸ ਮਾਂ ਦੇ ਕੋਲੋਂ, ਉਸ ਕੁਦਰਤ ਦੇ ਕੋਲੋਂ, ਅਤੇ ਆਪਾਂ ਹਮੇਸ਼ਾ ਉਹਨੂੰ ਢੱਕ ਢੱਕ ਕੇ ਰੱਖਦੇ ਹਾਂ, ਸਾਰੀ ਜ਼ਿੰਦਗੀ ਆਪਾਂ ਚੱਜ ਦੇ ਨਾਲ ਵਰਤ ਹੀ ਨਹੀਂ ਪਾਉਂਦੇ। ਜਿੱਦਾਂ ਇੱਕ ਫੋਨ, ਉਹਦੀ ਖੂਬਸੂਰਤੀ ਨੂੰ ਆਪਾਂ ਇਸ ਕਰਕੇ ਲੁਕਾ ਕੇ ਰੱਖਦੇ ਹਾਂ ਕਿ ਉੱਤੇ ਕਵਰ ਪਾ ਲਈਏ, ਟੁੱਟ ਨਾ ਜਾਵੇ, ਉਹਦੇ 'ਤੇ ਸਕਰੈਚ ਨਾ ਆ ਜਾਵੇ, ਪਤਾ ਹੀ ਨਹੀਂ ਲੱਗਦਾ ਕਦੋਂ ਉਹ ਕਦੋਂ ਬਦਲਣ ਵਾਲਾ ਹੋ ਜਾਂਦਾ, ਪਰ ਆਪਾਂ ਉਹਦਾ ਅਸਲ ਲੁਤਫ ਉਠਾ ਹੀ ਨਹੀਂ ਪਾਉਂਦੇ। ਸ਼ਾਇਦ ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ ਹੈ, ਅਤੇ ਰਾਈਟਰ ਵੀ ਸਾਨੂੰ ਸ਼ਾਇਦ ਇਹੀ ਦੱਸਣਾ ਚਾਹੁੰਦਾ ਕਿ ਆਪਾਂ ਇਸ ਜ਼ਿੰਦਗੀ ਨੂੰ ਢੱਕ ਨੱਪ ਕੇ ਪਤਾ ਨਹੀਂ ਕਿੰਨੀਆਂ ਕੁ ਪਰਤਾਂ ਦੇ ਵਿੱਚ ਰੱਖਦੇ ਹਾਂ, ਜਿੱਥੇ ਆਪਾਂ ਇਸ ਕੋਟਨੁਮਾ ਹੁਨਰ ਨੂੰ ਕਦੀ ਦੁਨੀਆ ਦੇ ਸਾਹਮਣੇ ਲਿਆ ਹੀ ਨਹੀਂ ਪਾਉਂਦੇ। ਕਿਸੇ ਦੇ ਅੰਦਰ ਕੋਈ ਗਾਉਣ ਦਾ ਹੁਨਰ ਹੋਊਗਾ, ਕਿਸੇ ਦੇ ਅੰਦਰ ਵਜਾਉਣ ਦਾ, ਕਿਸੇ ਦੇ ਅੰਦਰ ਕੋਈ ਹੱਥਾਂ ਦੇ 'ਚ ਕਲਾ ਹੋਊਗੀ, ਕਿਸੇ ਦੇ ਦਿਮਾਗ 'ਚ ਕੋਈ ਕ੍ਰੀਏਟੀਵਿਟੀ, ਕੋਈ ਵਧੀਆ ਬੁਣ ਲੈਂਦਾ ਹੋਊਗਾ, ਕੋਈ ਵਧੀਆ ਪੇਂਟ ਕਰ ਲੈਂਦਾ ਹੋਊਗਾ, ਕੋਈ ਵਧੀਆ ਭੱਜਣਾ ਜਾਣਦਾ ਹੋਊਗਾ, ਕੋਈ ਵਧੀਆ ਖੇਡਣਾ ਜਾਣਦਾ ਹੋਊਗਾ, ਪਰ ਇਹ ਸਾਰਾ ਕੁਛ ਇਹਨਾਂ ਲੱਖਾਂ ਹੀ ਬੰਦਿਸ਼ਾਂ ਦੇ ਸਾਹਮਣੇ ਦੱਬਿਆ ਰਹਿ ਜਾਂਦਾ। ਇਨਸਾਨ ਕੀ ਭਾਲਦਾ? ਇੱਕ ਆਜ਼ਾਦੀ। ਜਿੱਦਾਂ ਇਸ ਕਿਰਦਾਰ ਨੇ ਆਜ਼ਾਦੀ ਦਾ ਰਾਹ ਚੁਣਿਆ, ਬਿਨਾਂ ਇਹ ਪ੍ਰਵਾਹ ਕੀਤਿਆਂ ਕਿ ਮਾਂ ਕੀ ਕਹੂਗੀ, ਇਹ ਦੁਨੀਆ ਦੀਆਂ ਬੰਦਿਸ਼ਾਂ ਕੀ ਕਹਿਣਗੀਆਂ। ਸ਼ਾਇਦ ਰਾਈਟਰ ਇੱਕ ਆਜ਼ਾਦੀ ਭਾਲਦਾ ਇਨਸਾਨ ਦੇ ਲਈ, ਉਹ ਆਜ਼ਾਦੀ ਜਿੱਥੇ ਆਪਾਂ ਵੇਖਦੇ ਹਾਂ ਕਿ ਇੱਕ ਨਾ ਇੱਕ ਦਿਨ ਹਰ ਕੋਈ ਫਨਾ ਹੋ ਹੀ ਜਾਣਾ, ਪਰ ਉਸ ਤੋਂ ਪਹਿਲਾਂ ਪਹਿਲਾਂ, ਇਸ ਜ਼ਿੰਦਗੀ ਦੇ ਜਾਣ ਤੋਂ ਪਹਿਲਾਂ ਪਹਿਲਾਂ ਜੇਕਰ ਆਪਾਂ ਇਸ ਜ਼ਿੰਦਗੀ ਦਾ ਆਨੰਦ ਨਾ ਮਾਣਿਆ, ਤਾਂ ਫਿਰ ਸ਼ਾਇਦ ਇਹ ਅੱਧੀਆਂ ਅਧੂਰੀਆਂ ਖੁਆਇਸ਼ਾਂ ਮਨ ਦੇ ਵਿੱਚ ਰਹਿ ਜਾਣਗੀਆਂ, ਫਿਰ ਸ਼ਾਇਦ ਇਸ ਦੁਨੀਆ ਤੋਂ ਜਾ ਕੇ ਵੀ ਇਨਸਾਨ ਦੇ ਮਨ 'ਚ ਕਿਤੇ ਨਾ ਕਿਤੇ ਇੱਕ ਅਧੂਰੀ ਚਾਹਤ ਰਹਿ ਜੇ, ਮੈਂ ਆਪਣਾ ਸੂਟ ਨਹੀਂ ਪਾ ਕੇ ਵੇਖਿਆ, ਮੈਂ ਆਪਣੇ ਅੰਦਰ ਦੀ ਕਾਬਲੀਅਤ ਨੂੰ ਵਰਤ ਕੇ ਨਹੀਂ ਵੇਖਿਆ। ਸੋ ਇਸ ਤਰੀਕੇ ਦੇ ਨਾਲ ਇਸ ਸਮਾਜ ਦੇ ਉੱਤੇ, ਇਸ ਸਮਾਜਿਕ ਬੰਧਨਾਂ ਦੇ ਉੱਤੇ, ਇਨਸਾਨ ਦੀ ਇੱਕ ਬੇਸਿਕ ਅਤੇ ਸਧਾਰਨ ਸੋਚ ਦੇ ਉੱਤੇ ਇੱਕ ਕਟਾਂਕਸ਼ ਕਰਦੀ ਹੈ ਕਹਾਣੀ, ਇੱਕ ਚੋਟ ਕਰਦੀ ਹੈ ਨਿੱਕੀ ਜਿਹੀ ਕਹਾਣੀ। ਆਪਾਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਦੇ ਲਈ ਕਿਸੇ ਵਿਸ਼ੇਸ਼, ਕਿਸੇ ਖਾਸ ਮੌਕੇ ਦਾ ਇੰਤਜ਼ਾਰ ਕਰਦੇ ਹਾਂ। ਸਾਨੂੰ ਇਹ ਲੱਗਦਾ ਰਹਿੰਦਾ ਹਰ ਰੋਜ਼ ਕੰਮ ਕਰਦੇ ਹਾਂ ਕਿ ਆਪਾਂ ਕੋਈ ਖਾਸ ਅਵਸਰ ਆਊਗਾ, ਬਰਥਡੇ ਆਊਗਾ ਬੱਚੇ ਦਾ, ਆਪਣੀ ਐਨਵਰਸਰੀ ਆਊਗੀ, ਇੰਡੀਆ ਜਾਵਾਂਗੇ ਘੁੰਮਣ ਫਿਰਨ, ਬਾਹਰ ਅੰਦਰ ਕਿਤੇ ਜਾਵਾਂਗੇ ਛੁੱਟੀਆਂ ਬਿਤਾਉਣ ਦੇ ਲਈ, ਅਤੇ ਉਦੋਂ ਆਪਾਂ ਖੁਸ਼ ਹੋਵਾਂਗੇ, ਪਰ ਬਾਕੀ ਦਿਨ ਉਹਨਾਂ ਦਾ ਕੀ? ਸ਼ਾਇਦ ਉਹ ਰਾਈਟਰ ਸਾਨੂੰ ਦੱਸਣਾ ਚਾਹੁੰਦਾ, ਖੁਸ਼ ਰਹਿਣ ਦੇ ਲਈ ਕਿਸੇ ਖਾਸ ਅਵਸਰ ਦੀ ਭਾਲ ਨਹੀਂ ਹੁੰਦੀ, ਖੁਸ਼ ਤਾਂ ਸਾਨੂੰ ਹਰ ਰੋਜ਼ ਰਹਿਣਾ ਚਾਹੀਦਾ, ਉਦੋਂ ਵੀ ਜਦੋਂ ਅਸੀਂ ਘੁੰਮਣ ਫਿਰਨ ਨਹੀਂ ਜਾ ਰਹੇ, ਉਦੋਂ ਵੀ ਜਦੋਂ ਕੋਈ ਖਾਸ ਅਵਸਰ ਨਹੀਂ ਆ।
ਕਿਉਂ ਨਾ ਆਪਣੇ ਆਪਣੇ ਅੰਦਰ ਦੀ ਸੁੰਦਰਤਾ ਨੂੰ ਆਪਾਂ ਹਰ ਰੋਜ਼ ਮਹਿਸੂਸ ਕਰੀਏ, ਇਸ ਕੋਟ ਨੂੰ ਹਰ ਰੋਜ਼ ਪਾ ਕੇ ਨਿਕਲੀਏ, ਕਿੰਨਾ ਵਧੀਆ ਹੋਵੇ। ਜੇ ਹਰ ਰੋਜ਼ ਸਾਡੇ ਵਿੱਚ ਇੰਨਾ ਕੌਨਫੀਡੈਂਸ ਹੋਵੇ ਕਿ ਅੱਜ ਮੈਂ ਸਭ ਤੋਂ ਸੋਹਣਾ ਦਿਖ ਰਿਹਾ, ਅੱਜ ਮੈਂ ਸਭ ਤੋਂ ਸੋਹਣੀ ਦਿਖ ਰਹੀ ਹਾਂ, ਅਤੇ ਉਹਦੇ ਲਈ ਸਾਨੂੰ ਕਿਸੇ ਬਨਾਵਟ ਦੀ ਲੋੜ ਨਾ ਹੋਵੇ, ਉਹਦੇ ਲਈ ਸਾਨੂੰ ਕੋਈ ਮੇਕਅਪ ਨਾ ਕਰਨਾ ਪਵੇ। ਇਹ ਵਿਚਾਰ ਸਾਡੇ, ਇਹ ਖਿਆਲ ਸਾਡੇ ਅੰਦਰੋਂ ਨਿਕਲਣ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਅੰਗਰੇਜ਼ੀ ਤੋਂ ਪੰਜਾਬੀ 'ਚ ਢਾਲਦਿਆਂ ਕੁਛ ਗਲਤੀਆਂ ਹੋਈਆਂ ਹੋਣ 'ਤੇ ਉਹਦੇ ਲਈ ਮਾਫ਼ੀ। ਇਹ ਕਹਾਣੀ ਲਿਖੀ ਸੀ ਐਚ ਜੀ ਵੇਲਸ ਵੱਲੋਂ, ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ, ਜ਼ਿੰਦਗੀ ਦਾ ਲੁਤਫ ਲਓ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਲਾਫਟਰ ਥੈਰੇਪੀ ਹੋ ਚੁੱਕੀ ਆ ਜੀ, ਸ਼ੁਰੂਆਤ ਲਾਫਟਰ ਥੈਰੇਪੀ ਦੀ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਅਤੇ ਆਓ ਫਿਰ ਬੱਚਿਆਂ ਦੇ ਸਕੂਲ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਆਪਾਂ ਲਾਹਾ ਲਈਏ ਇਹਨਾਂ ਦੇ ਟਾਈਮ ਦਾ ਅਤੇ ਆਪਾਂ ਇਹਨਾਂ ਕੋਲ ਚੁਟਕਲੇ ਸੁਣੀਏ ਅਤੇ ਹੱਸੀਏ ਅਤੇ ਸਾਰਾ ਦਿਨ ਇਸ ਹਾਸੇ ਨੂੰ ਆਪਣੇ ਨਾਲ ਰੱਖੀਏ। ਲਾਫਟਰ ਥੈਰੇਪੀ ਦੀ ਹੋ ਚੁੱਕੀ ਆ ਸ਼ੁਰੂਆਤ ਅਤੇ ਬੱਚਿਆਂ ਦੇ ਨਾਲ ਆਪਾਂ ਕਰਾਂਗੇ ਇੰਜੋਏ ਅਤੇ ਤੁਹਾਡੇ ਅੱਗੇ ਬੇਨਤੀ ਆ ਕਿ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਹੱਸਿਓ ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਮੰਨਤ ਅਤੇ ਫਤਿਹ ਅਤੇ ਉਸ ਤੋਂ ਬਾਅਦ ਫਿਰ ਗਾਬਾ ਸਾਹਿਬ ਤੁਸੀਂ ਰੈਡੀ ਰਹੋ। ਹਾਂਜੀ ਮੰਨਤ ਫਤਿਹ ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਮੰਨਤ, ਕੀ ਹਾਲ ਹੈ?
1: ਮੈਂ ਠੀਕ ਹਾਂ, ਤੁਸੀਂ ਠੀਕ ਹੋ?
0: ਹਾਂ ਜੀ ਮੈਂ ਵੀ ਠੀਕ ਹਾਂ।
1: ਤੁਹਾਡਾ ਨੱਕ ਬੰਦ ਆ?
0: ਹਾਂ ਮੇਰਾ ਨੱਕ ਬੰਦ ਹੋ ਗਿਆ, ਚਾਬੀ ਘਰ ਰਹਿ ਗਈ। ਮੈਂ ਰਾਤੀ ਬੰਦ ਕੀਤਾ ਸੀ, ਮੈਂ ਕਿਹਾ ਕੋਈ ਕੁਛ ਕੱਢ ਨਾ ਲਵੇ ਤੇ ਸਵੇਰੇ ਮੈਂ ਕਾਲੀ ਕਾਲੀ ਚ ਚਾਬੀ ਘਰੇ ਛੱਡ ਆ। ਵੇਖਿਆ ਹੋ ਸਿਲੀ ਆਈ ਐ, ਹੁਣ ਘਰ ਜਾ ਕੇ ਖੋਲੂਗਾ ਹੈਨਾ, ਜਾਂ ਫਿਰ ਕੋਈ ਚਾਬੀ ਫੜਾ ਜੇ। ਆਪਾਂ ਹੱਸ ਹੱਸ ਕੇ ਖੋਲ ਲੈਨੇ ਚੱਲ ਹੈ। ਓਕੇ ਥੈਂਕ ਯੂ ਮੰਨਤ, ਤੁਸੀਂ ਠੀਕ ਹੋ?
1: ਹਾਂਜੀ।
0: ਓਕੇ ਕੀ ਸੁਣਾਓਗੇ ਫਿਰ ਅੱਜ?
1: ਅੱਜ ਮੈਂ ਸੁਣਾਉਂਗੀ ਇੱਕ ਆਪਾਂ ਕਹਿ ਸਕਦੇ ਚੁਟਕਲਾ ਤੇ ਬਜਾਰ ਤੇ ਇਕੱਠੇ ਮਿਕਸ ਜਿਹਾ ਕਹਿ ਸਕਦੇ।
0: ਅੱਛਾ ਮਿਕਸ ਜਿਹਾ ਵਾ, ਓਕੇ ਓਕੇ ਓਕੇ। ਹਾਂਜੀ ਖੱਟਾ ਮਿੱਠਾ।
1: ਇੱਕ ਵਾਰ ਨਾ ਪਤਨੀ ਆਪਣੇ ਪਤੀ ਨੂੰ ਕਹਿੰਦੀ ਆ, ਅੱਜ ਮੈਂ 2 ਘੰਟੇ ਸ਼ਾਪਿੰਗ ਕੀਤੀ ਤੇ 1 ਵੀ ਨਹੀਂ ਰੁਪਈਏ ਖਰਚਿਆ। ਪਤੀ, ਵਾਹ ਉਹ ਕਿੱਦਾਂ? ਪਤਨੀ, ਸਾਰੀਆਂ ਦੁਕਾਨਾਂ ਬੰਦ ਸੀਗੀਆਂ ਤਾਂ ਕਰਕੇ।
0: ਤੇ 2 ਘੰਟੇ ਸ਼ਾਪਿੰਗ ਕਰ ਲਈ ਫਿਰ ਵੀ ਹੈ।
1: ਹਾਂਜੀ
0: ਅੱਜ ਤੇ ਸਾਰਾ ਕੁਝ ਫਿਰ ਬੰਦ ਹੀ ਆ ਨਾ, ਮੇਰੇ ਨੱਕ ਵਾਂਗੂ ਹੈ ਨਾ ਮਨ, ਦੁਕਾਨਾਂ ਵੀ ਬੰਦ ਆ ਹੈ ਨਾ ਵਿਚਾਰੀ ਔਰਤ। ਥੈਂਕ ਯੂ ਮਨਤ,
1: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ ਲਓ।
0: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਫਤਿਹ।
1: ਅੱਛਾ
0: ਹੈਲੋ,
1: ਉਹ ਕਿਹੜੀ ਚੀਜ਼ ਆ ਜਿਹਦੇ ਨੱਕ ਆ ਪਰ ਉਹ ਸੁੰਘ ਨਹੀਂ ਸਕਦਾ?
0: ਅੱਛਾ ਨੱਕ ਆ ਪਰ ਉਹ ਸੁੰਘ ਨਹੀਂ ਸਕਦਾ।
1: ਹਾਂਜੀ
0: ਇਹ ਤੇ ਮੈਂ ਹੀ ਲੱਗਦਾ ਵਾ, ਜ਼ੁਕਾਮ ਹੋਇਆ ਤਾਂ ਕਰਕੇ।
1: ਨਹੀਂ
0: ਹੈ,
1: ਨਹੀਂ ਗੱਲ ਤਾਂ
0: ਯਾਰ
1: ਜਦੋਂ ਇਹ ਕੀਤੀ ਸਾਨੂੰ ਪਤਾ ਨਹੀਂ ਸੀ ਤੁਹਾਡਾ ਨੱਕ ਬੰਦਾ।
0: ਅੱਛਾ ਉਦੋਂ ਪਤਾ ਨਹੀਂ ਸੀ? ਹਾਂ ਪਰ ਹੁਣ ਤੇ ਆਨਸਰ ਇਹ ਵੀ ਹੋ ਗਿਆ ਨਾ ਨਾਲ। ਹੁਣ ਨਹੀਂ ਹੈ ਯਾਰ, ਹੋਰ ਫਿਰ ਕੀ ਹੋ ਸਕਦਾ, ਕਿਹਨੂੰ ਪੁੱਛੀਏ ਫਿਰ?
1: ਪੁੱਛ ਲਓ ਕਿਸੇ ਨੂੰ ਵੀ, ਪਰ ਬੁੱਝਿਆ ਨਹੀਂ ਜਾਣਾ।
0: ਅੱਛਾ ਕਿਸੇ ਨੂੰ ਵੀ ਪੁੱਛ ਲਈਏ ਭਾਵੇਂ? ਪੁੱਛ ਲਾ ਫਿਰ, ਪੁੱਛ ਲਾ ਫਿਰ, ਵੇਖਾਂ ਫਿਰ ਮੈਂ ਜੇ ਸੁਖਵਿੰਦਰ ਆਂਟੀ ਨੇ ਕੁਛ ਭੇਜਿਆ ਤੇ
1: ਦੇਖ ਲਓ।
0: ਹੈ
1: ਦੇਖ ਲਓ
0: ਸੱਚੀ ਯਾਰ, ਉਹਨਾਂ ਕੋ ਵੀ ਨਹੀਂ ਬੁੱਝਿਆ ਗਿਆ ਅੱਜ ਹੈ। ਅੱਜ ਤੇ ਕਮਾਲ ਹੀ ਕਰਤੀ ਫਤਿਹ,
1: ਹੋਰ ਕਿਸੇ ਨੂੰ ਵੀ ਪੁੱਛ ਲਓ,
0: ਹੋਰ ਕਿਸੇ ਨੂੰ ਪੁੱਛ ਲਈਏ। ਲਓ ਗੁਰਜੀਤ ਆਂਟੀ, ਜਤਿੰਦਰ ਅੰਕਲ ਤੇ ਜਾਓ ਬਈ ਸਾਰੇ ਜਿਹੜੇ ਬੜੀਆਂ ਤੁਸੀਂ ਬਾਜ਼ਾਰ ਤਾਂ ਪੁੱਛਦੇ ਹੁੰਦੇ ਹੋ, ਅੱਜ ਫਤਿਹ ਨੇ ਚੈਲੰਜ ਕਰਤਾ ਜੀ। ਮੈਨੂੰ ਲੱਗਦਾ ਹਾਰ ਹੀ ਜਾਈਏ ਫਤਿਹ ਆਪਾਂ, ਜਾਂ ਫਿਰ ਕੱਲ ਦਾ ਟਾਈਮ ਦਈਏ ਇਹਨਾਂ ਨੂੰ, ਕੱਲ ਤੱਕ ਬੁੱਝ ਕੇ ਆਉਣ।
1: ਹਾਂਜੀ
0: ਹੈ ਨਾ,
1: ਬਸ ਉਹ ਯੂਜ਼ ਨਹੀਂ ਕਰ ਸਕਦੇ ਆਈ।
0: ਇਹ ਆਈ ਨਹੀਂ ਯੂਜ਼ ਕਰ ਸਕਦੇ? ਸੁਖਵਿੰਦਰ ਆਂਟੀ ਕਹਿੰਦੇ ਟੀ ਪੋਟ ਹੈ। ਸਹੀ ਗੱਲ ਹੈ, ਏਆਈ ਤੋਂ ਵੇਖਿਆ ਨਹੀਂ ਤੇ ਮੈਨੂੰ ਵੀ ਪਤਾ ਹੋਣਾ ਸੀ
1: ਪੰਜਾਬੀ ਜਿਹੜੀ ਹਜੇ ਇਹਨਾਂ ਨੇ ਬੁੱਝਿਆ।
0: ਹਾਂ ਪੰਜਾਬੀ ਚ ਤੇ ਨਹੀਂ ਨਾ ਬੁੱਝਿਆ, ਸਹੀ ਗੱਲ ਹੀ। ਇਹ ਪਤਾ ਨਹੀਂ ਕਿੱਥੋਂ ਯਾਰ ਇਹਨਾਂ ਨੂੰ ਸਾਰੀਆਂ ਪਤਾ ਹੁੰਦੀਆਂ, ਮੈਨੂੰ ਤੇ ਕੋਈ ਨਹੀਂ ਪਤਾ ਲੱਗਦੀ। ਬਿਟਕੋਇਨਾਂ ਚ ਫਾਈਨ ਕਰਿਆ ਕਰ ਇਹਨਾਂ
1: ਨੂੰ।
0: ਚਲੋ ਠੀਕ ਆ ਫਿਰ। ਇੱਕ ਹੋਰ ਆਂਸਰ ਆਇਆ ਸੀ ਕਹਿੰਦੇ ਮੂਰਤੀ ਸਟੈਚੂ, ਤੇ ਸੁਖਵਿੰਦਰ ਆਂਟੀ ਕਹਿੰਦੇ ਨਾ ਬੇਟਾ ਮੈਂ ਆਈ ਡੋਂਟ ਹੈਵ ਏ ਆਈ, ਕਹਿੰਦੇ ਮੇਰੇ ਕੋਲ ਹੈ ਹੀ ਨਹੀਂ ਏ ਆਈ।
1: ਝੂਠ ਬੋਲ ਰਹੇ ਆ, ਗੂਗਲ ਏ ਆਈ ਹੁੰਦੀ ਆ, ਗੂਗਲ ਏ ਆਈ ਹੁੰਦੀ ਆ। ਫੰਡੀ ਫੰਡੀ ਫੰਡੀ ਫੰਡੀ ਫੰਡੀ ਡੋਲੇ ਦਾ ਫਾਈਨ ਝੂਠ ਬੋਲਣ ਲਈ,
0: ਝੂਠ ਬੋਲਣ ਦੇ ਲਈ ਇੱਕ ਹੋਰ ਫਾਈਨ। ਥੈਂਕ ਯੂ ਫਤਿਹ,
1: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ।
0: ਥੈਂਕ ਯੂ। ਹੁਣ ਸਵੇਰੇ ਸਵੇਰੇ ਆਂਟੀਓ ਇੰਨੇ ਤੁਸੀਂ ਫਾਈਨ ਕਰਾ ਲਏ, ਹੁਣ ਤਾਂ ਇਹ 'ਚ ਤਾਂ ਠੀਕ ਰਹੇ ਤੁਸੀਂ, ਧੰਨਵਾਦ ਤੁਹਾਡਾ ਜੀ, ਮਿਹਰਬਾਨੀ। ਅਤੇ ਗਾਬਾ ਸਾਹਿਬ ਤੁਸੀਂ ਆਉਂਦੇ ਰਹੋ ਅਤੇ ਉਸ ਤੋਂ ਬਾਅਦ ਤੇਗ ਤੁਸੀਂ ਰੈਡੀ ਰਹੋ। ਹਾਂਜੀ ਗਾਬਾ ਸਾਹਿਬ ਕੀ ਹਾਲ ਹੈ?
2: ਹੈਲੋ, ਸਤਿ ਸ਼੍ਰੀ ਅਕਾਲ ਅੰਕਲ ਜੀ ਅਤੇ ਮੇਰੇ ਸਾਰੇ ਸੁਣਨ ਵਾਲੇ ਪਿਆਰੇ ਪਿਆਰੇ ਸਰੋਤਿਆਂ ਨੂੰ
0: ਸਤਿ ਸ਼੍ਰੀ ਅਕਾਲ। ਕੀ ਹਾਲ ਨੇ ਗਾਬਾ ਸਾਹਿਬ ਤੁਹਾਡੇ?
2: ਮੇਰਾ ਵਧੀਆ, ਤੁਸੀਂ ਸੁਣਾਓ?
0: ਸਾਡਾ ਵੀ ਵਧੀਆ। ਅੱਜ ਕੀ ਕੋਈ ਬਰਥਡੇ ਬੁੱਢੇ ਆ ਗਿਆ ਕਿਸੇ ਦਾ, ਕੀ ਚੱਕਰ ਪਿਆ?
2: ਸੋਜ ਪਈ ਹੋਈ ਆ।
0: ਕੀ ਗੱਲ ਹੋ ਗਈ?
2: ਹਾਂਜੀ, ਉਹ ਪਤਾ ਨੀ ਉਹਨਾਂ ਦੇ ਨਾ ਖਾਰਸ਼ ਹੁੰਦੀ ਆ।
0: ਅੱਛਾ,
2: ਤੇ ਜਦੋ ਮੇਰਾ ਸਪੀਕਰ ਖਰਾਬ ਹੋਇਆ ਸੀਗਾ ਤੇ ਤੁਸੀਂ ਕਿਹਾ ਸੀਗਾ ਦੁਬਾਰ ਤੋਂ ਸੁਣਾਈ ਇੱਕ ਵਾਰੀ। ਇਹਦਾ ਨਾਂ ਹੈਗਾ ਤੇਰੇ ਚ ਤੇਰਾ ਯਾਰ ਬੋਲਦਾ, ਇਹ ਸੁਰਜੀਤ ਬਿੰਦ ਰੱਖਿਆ ਜੀ ਨੇ ਗਾਇਆ।
0: ਓਕੇ, ਸੁਣਾ ਦੋ ਫਿਰ।
2: ਹਾਂਜੀ, ਉਹ ਜਿਹਦੇ ਹੇਠ ਕੋੜ

ਤੀਜੇ ਦਿਨ ਫਿਲਮ ਦਿਖਾਉਂਦਾ ਨੀ, ਹਾਥੀ ਭੁੰਨ ਕੇ ਬਦਾਮ ਖਵਾਉਂਦਾ ਨੀ। ਤੀਜੇ ਦਿਨ ਫਿਲਮ ਦਿਖਾਉਂਦਾ ਨੀ, ਹਾਥੀ ਛਿੱਲ ਕੇ ਬਦਾਮ ਖਵਾਉਂਦਾ ਨੀ। ਠੱਬਾ ਗਹਿਣਿਆਂ ਦਾ ਪਾ ਕੇ ਤੂੰ ਰੱਖਦੀ, ਝੂਟੇ ਜੀ ਪੀ ਉੱਤੇ ਲੈਂਦੀ ਨਾ ਤੂੰ ਥੱਕਦੀ। ਉਹਦੇ ਸ਼ਿਕੇ ਦਾ ਪਾਰਾ ਹੈ ਨੀ ਪੋਲੀਏ, ਉਹਦੇ ਸ਼ਿਕੇ ਦਾ ਪਾਰਾ ਹੈ ਨੀ ਪੋਲੀਏ ਨੀ। ਤੇਰੀ ਨਾੜ ਨਾੜ ਬੋਲਦਾ ਤੂੰ ਨੀ ਬੋਲਦੀ, ਤੂੰ ਨੀ ਬੋਲ।

0: ਉਹ ਸਾਡਾ ਚੱਲਣਾ ਕੀ ਜ਼ੋਰ ਨੀ ਗਰੀਬਾਂ ਦਾ, ਹੱਲ ਭੋਗਣਾ ਹੈ ਪੈਂਦਾ ਨੀ ਨਸੀਬਾਂ ਦਾ। ਸਾਡਾ ਚੱਲਣਾ ਕੀ ਜ਼ੋਰ ਨੀ ਗਰੀਬਾਂ ਦਾ, ਹੱਲ ਭੋਗਣਾ ਹੈ ਪੈਂਦਾ ਨੀ ਨਸੀਬਾਂ ਦਾ। ਫਿਰ ਭੁੱਲੇਂਗੀ ਕਿਵੇਂ ਤੂੰ ਭੈੜਾ ਪਿਆਰ ਨੀ, ਸੰਧੂ ਯਾਦ ਤੈਨੂੰ ਆਊ ਬਾਰ ਬਾਰ ਨੀ। ਦੇ ਜਾ ਨੀ ਪਿਆਲਾ ਉਹਨੂੰ ਜ਼ਹਿਰ ਦਾ, ਦੇ ਜਾ ਨੀ ਪਿਆਲਾ ਉਹਨੂੰ ਜ਼ਹਿਰ ਦਾ, ਜੋ ਖੂਨ ਦੇ ਹੈ ਹੰਝੂ ਡੋਲਗਾ। ਤੂੰ ਨੀ ਬੋਲਦੀ, ਤੂੰ ਨੀ ਬੋਲਦੀ, ਤੂੰ ਨੀ ਬੋਲਦੀ ਰਕਾਨੇ, ਤੂੰ ਨੀ ਬੋਲਦੀ, ਤੇਰੇ ਚ ਤੇਰਾ ਯਾਰ ਬੋਲਦਾ। ਉਹ ਤੂੰ ਨੀ ਬੋਲਦੀ, ਬੋਲਦੀ, ਤੂੰ ਨੀ ਬੋਲਦੀ, ਤੇਰੇ ਚ ਤੇਰਾ ਯਾਰ ਬੋਲਦਾ। ਉਹ ਤੂੰ ਨੀ ਬੋਲਦੀ, ਤੂੰ ਨੀ ਬੋਲਦੀ, ਤੂੰ ਨੀ ਬੋਲਦੀ, ਬੋਲਦੀ, ਤੂੰ ਨੀ ਬੋਲਦੀ, ਤੇਰੇ ਚ ਤੇਰਾ ਯਾਰ ਬੋਲਦਾ।
1: ਵਾਹ ਜੀ ਵਾਹ, ਵਾਹ ਜੀ ਵਾਹ, ਗਾਬਾ ਸਾਹਿਬ
2: ਕੀ ਬਾਤਾਂ ਨੇ,
1: ਆਤਿਕ ਰਾਸ਼ੜੀ ਤੂੰ ਹੀ ਤੇ ਹੈ।
2: ਵੈਰੀ ਨਾਈਸ,
3: ਥੈਂਕ ਯੂ,
1: ਹੈ ਥੈਂਕ ਯੂ, ਥੈਂਕ ਯੂ ਤੁਹਾਡਾ ਜੀ, ਥੈਂਕ ਯੂ,
3: ਥੈਂਕ ਯੂ, ਬਾਏ, ਹੈਵ ਅ ਨਾਈਸ ਡੇ।
1: ਥੈਂਕ ਯੂ ਜੀ, ਇਹ ਸਨ ਸਾਡੇ ਨਾਲ ਗਾਬਾ ਸਾਹਿਬ, ਅਤੇ ਮੇਰੇ ਨਾਲ ਆ ਚੁੱਕੇ ਨੇ ਕ੍ਰਿਸ਼ਨਾ ਬਾਰਦੋ ਅੱਜ, ਅਤੇ ਸਵਾਗਤ ਕ੍ਰਿਸ਼ਨਾ ਜੀ ਤੁਹਾਡਾ ਵੀ।
2: ਆ ਜ ਰਾਵਣ ਕੋ ਥੋੜਾ ਟ੍ਰੈਫਿਕ ਮਿਲ ਗਿਆ, ਮਾਜ਼ਰਤ,
1: ਰਾਵਣ ਤੇ ਉੱਡ ਕੇ ਆਉਂਦਾ ਹੁੰਦਾ, ਇੱਕ ਅੱਧਾ ਸਿਰ ਹੀ ਭੇਜ ਦਿੰਦਾ ਰਾਵਣ।
2: ਰਾਵਣ ਇੱਕੋ ਸਿਰ ਲੈ ਕੇ ਆਇਆ, ਬਾਕੀ ਨਾ ਸੁੱਤੇ ਪਏ ਆ ਕਿਤੇ,
1: ਸਿਰ ਦਹ ਲਈ ਫਿਰਦਾ, ਲੱਤਾਂ ਦਹ ਲਾਉਂਦਾ, ਛੇਤੀ ਪਹੁੰਚਦਾ।
2: ਕਹਿੰਦਾ ਵੈਸੇ ਲੌਜਿਕ ਹੋਣਾ ਚਾਹੀਦਾ ਸੀ ਇਸ ਚੀਜ਼ ਦਾ ਵੀ, ਇਹ ਵੀ ਕੰਮ ਕਰਨਾ ਚਾਹੀਦਾ ਸੀ, ਤਰਕ ਤਾਂ ਬੈਠ ਰਹੇ
1: ਅੱਜ ਦੇ ਜ਼ਮਾਨੇ 'ਚ ਹੁੰਦਾ ਨਾ, ਤਾਂ ਫਿਰ ਉਹਨੇ ਸਿਰ ਭਾਵੇਂ ਇੱਕ ਹੀ ਰੱਖਦਾ, ਲੱਤਾਂ ਵੱਧ ਲਵਾਉਣੀਆਂ।
2: ਉਹ ਨਾਲੇ ਇਕੋਨਮੀ ਦਾ ਜੋ ਹਾਲ ਆ, 10 ਸਿਰ ਨੂੰ ਰੋਟੀ ਖਵਾਉਣਾ ਸੌਖਾ ਕਿਤੇ। ਸਹੀ ਕਿ ਨਹੀਂ?
1: ਹਾਂ, ਚਲੋ ਪੈਸੇ ਦੀ ਥੋੜ੍ਹੀ ਕੋਈ ਘਾਟ ਬੰਦੇ ਨੂੰ। ਨੈਕਸਟ ਸਾਡੇ ਨਾਲ ਹੈ ਤੇਗ, ਅਤੇ ਉਸ ਤੋਂ ਬਾਅਦ ਯੁਵਰਾਜ, ਤੁਸੀਂ ਤੁਹਾਡੀ ਵਾਰੀ, ਤੇਗ ਤੁਸੀਂ ਆਉਂਦੇ ਰਹੋ।
4: ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ,
1: ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਤੁਹਾਡਾ? ਸਾਡਾ
4: ਵੀ ਵਧੀਆ, ਤੁਹਾਡਾ ਕੀ ਹਾਲ
1: ਹੈ? ਸਾਡਾ ਵੀ ਬਹੁਤ ਵਧੀਆ ਪੁੱਤ, ਥੈਂਕ ਯੂ। ਕੀ ਲਿਆਇਓ ਅੱਜ?
4: ਬਾਤ।
1: ਅੱਛਾ ਬਾਤ, ਓਕੇ, ਪਾਓ ਫਿਰ।
4: ਆਇ ਟੰਗਾ ਫਾਇ ਟੰਗਾ ਵਿੱਚ ਤਲਮ ਚੱਲੀ ਆ, ਤੇ ਓਨ ਕੁੰਜਾ ਦੇਨ ਬੱਚੇ ਵਿੱਚ ਨਦੀ ਨਹਾਉਣ ਚੱਲੀ ਆ।
1: ਨਦੀ ਨਹਾਉਣ ਚੱਲੀਆਂ, ਓਕੇ। ਆਰ ਟੰਗਾ ਪਾਰ ਟੰਗਾ, ਟੰਗਾ ਕੀ ਹੁੰਦਾ?
4: ਪਤਾ ਨਹੀਂ,
1: ਪਤਾ ਨਹੀਂ ਆ। ਓਹੋ, ਫਿਰ ਤੇ
4: ਆਨਸਰ ਹੀ ਪਤਾ।
1: ਅੱਛਾ ਅੱਛਾ, ਫਿਰ ਤਾਂ ਬਾਜ਼ਾਰ 'ਤੇ ਵੀ ਹੋ ਸਕਦੀ ਸੀ, ਟਾਂਗਾ ਦੱਸੋ ਕੀ ਆ, ਹੈਂ? ਕਈਆਂ ਨੂੰ ਕਹਿੰਦੇ ਤੇ ਤੇਰੀਆਂ ਬੜੀਆਂ ਟਾਂਗੇ ਰਹੀਆਂ ਲੱਤਾਂ, ਉਹ ਕੀ ਹੋ ਸਕਦਾ ਭਲਾ, ਹੈਂ? ਓਹੋ, ਕੋਈ ਹਿੰਟ ਹੀ ਦੇ ਦਿਓ ਫਿਰ। ਕਿਹਦੇ ਵਿੱਚ? ਪੁਰਾਣੇ ਟਾਈਮ 'ਚ?
4: ਪੁਰਾਣੇ ਟਾਈਮ, ਹਾਂਜੀ।
1: ਮੈਨੂੰ ਲੱਗਾ ਪਹਿਲਾਂ ਤੁਸੀਂ ਖੂਹਾਂ ਵੀ ਕਿਹਾ ਵਾ।
4: ਨਹੀਂ,
1: ਖੂਹ ਵੀ ਕਿਹਾ ਮੈਨੂੰ ਲੱਗਦਾ ਤੁਸੀਂ,
2: ਮੈਨੂੰ ਲੱਗਦਾ
1: ਹੈ ਨਾ,
2: ਐਸਾ ਐਸਾ ਕੁਝ ਸੁਣਿਆ।
1: ਹਾਂ, ਮੈਨੂੰ ਲੱਗਦਾ ਪੇਪਰ ਪਹਿਲਾਂ ਲੀਕ ਹੋ ਗਿਆ ਤੁਹਾਡਾ, ਨੀਟ ਨੀਟ ਨੀਟ ਲੀਕ ਹੋ ਗਿਆ ਤੁਹਾਡਾ, ਹੈ ਤੇਗ, ਹੈ ਮੈਨੂੰ ਲੱਗਦਾ ਵਾ ਵੀ ਲੀਕ ਹੋ ਗਿਆ ਪੇਪਰ, ਹੈ ਖੂਹ ਹੀ ਲੱਗਦਾ ਮੈਨੂੰ ਤੇ। ਖੂਹ ਦੇ ਵਿੱਚੋਂ ਜਿਹੜੀਆਂ ਨਿਕਲਦੀਆਂ ਟਿੰਡਾਂ, ਉਹ ਤੇ ਨੀ ਕਿਤੇ? ਹਾਂ, ਉਹ ਫਿਰ ਤੁਹਾਡੇ ਕੋਲੋਂ ਲੀਕ ਹੋ ਗਿਆ ਸੀ ਆਂਸਰ, ਪਤਾ
2: ਹੋ ਜਾਂਦਾ ਹੈ।
1: ਹੈ, ਇਨਕੁਆਇਰੀ ਬੈਠੂਗੀ ਹੁਣ, ਹੈ? ਓਹੋ, ਇਹ ਕੀ ਹੋ ਗਿਆ ਤੇ?
2: ਕਹੋ, ਕਦੀ ਕਦੀ ਹੋ ਜਾਂਦਾ, ਤਾਂ ਕੀ ਹੋਇਆ? ਹੈ, ਸਾਰੇ ਮੈਚ ਥੋੜਾ ਨਾ ਸੈਂਚਰੀ ਹੁੰਦੀ ਹੈ,
1: ਆਹੋ ਠੰਡ ਹੈ, ਜਦੋਂ ਸਿਰ ਵਾਉਂਦਿਆਂ ਕਰੀਏ ਨਾ,
2: ਹਾਂ
1: ਫਿਰ ਹੋ ਜਾਂਦਾ,
2: ਡਬਲ ਮਾਈਂਡ ਹੋ ਜਾਂਦਾ ਜਦੋਂ,
1: ਹਾਂ ਹੈ ਨਾ, ਤੇ
2: ਇਸ਼ੂ ਹੋ ਜਾਂਦਾ ਇਦਾਂ ਦਾ।
1: ਸਿਰ ਵਾਉਂਦੇ ਗੁੱਤਾਂ ਬਣਾਉਂਦੇ ਸੀ?
4: ਹਾਂਜੀ।
1: ਓਹੋ, ਮੰਮਾ ਨੇ ਤਾਂ ਹੀ ਗੁੱਤ ਖਿੱਚ ਕੇ ਕਿਹਾ ਵਾ ਕੰਨ ਲਾਗੇ ਕਰਕੇ ਨਾ, ਇੰਨੀ ਖੂਹ ਨਹੀਂ ਕਹਿਣਾ। ਥੈਂਕ ਯੂ ਤੇ।

0: Thank you. Have a nice day.
1: You too.
2: Thank
1: have a nice
2: you.
1: Day.
2: Thank you. To thank you. The next Saturday night. ਯੁਵਰਾਜ ਉਸ ਤੋਂ ਬਾਅਦ ਤਾਂ ਨਹੀਂ ਤੁਹਾਡੀ ਵਾਰੀ ਯੁਵਰਾਜ ਤੁਸੀਂ ਆਉਂਦੇ ਰਹੋ
3: ਸਤਿ ਸ਼੍ਰੀ ਅਕਾਲ ਦੋਨੋਂ ਅੰਕਲ ਜੀ
2: ਸਤਿ ਸ਼੍ਰੀ ਅਕਾਲ ਕੀ ਹਾਲ ਹੈ
3: ਕੀ ਹਾਲ ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
2: ਸਾਡਾ ਠੀਕ ਹੈ ਤੁਸੀਂ ਦੱਸੋ
3: ਮੇਰਾ ਤਾਂ ਵਧੀਆ
2: ਵਧੀਆ ਓਕੇ ਗੁੱਡ ਹੋ ਗਿਆ ਜਿਹੜੇ ਅੰਕਲ ਆਉਂਦੇ ਉਹਨਾਂ ਨੂੰ ਤੁਸੀਂ ਵੀਰੇ ਕਹਿ ਛੱਡਦੇ ਹੋ ਜਿਹੜੇ ਜਿਨ੍ਹਾਂ ਨੂੰ ਵੀਰ ਕਹਿਣਾ
4: ਅੱਛਾ ਇੱਦਾਂ ਵੀ
2: ਹੈ ਮੈਨੂੰ ਲੱਗਾ ਸੀ ਵੀ ਇਸ ਕੁਰਸੀ ਚ ਕੁਛ ਪਰ ਇਹ ਹੁਣ ਹੁਣ ਹੁਣ ਅਗਲੀ ਥਿਊਰੀ ਮੈਨੂੰ ਇਹ ਲੱਗਦੀ ਹੈ ਵੀ ਕੱਦ ਚ ਆ ਕੁਛ ਇਹ ਕੱਦ ਦੇ ਹਿਸਾਬ ਨਾਲ ਵੇਂਦੇ ਆ ਹੈ ਜਸ਼ਿਕਾ
3: ਹਾਂਜੀ
2: ਕਿਹੜੇ ਹਿਸਾਬ ਨਾਲ ਵੇਂਦੇ ਜੀ ਕੀ ਪਤਾ ਲੱਗਦਾ
4: ਸਹੀ ਬਾਤ ਹੈ
2: ਕੀ ਸੁਣਾਓਗੇ ਅੱਜ
3: ਇੱਕ ਚੁਟਕਲਾ ਵੀ ਹੈ ਬਟ ਛੋਟੀ ਜੀ ਬੁਝਾਰਤ ਵੀ ਆ ਮਤਲਬ ਮਿਕਸ ਆ
2: ਅੱਛਾ ਅੱਛਾ
4: ਹਾਈਬ੍ਰਿਡ
2: ਬੁਝਾਰਤ ਵੱਡੀ ਉਹ ਲੈਣ ਦੋ ਚੁਟਕਲਾ ਜਿਸ ਨਾਲ ਲੋ
4: ਹੈ
3: ਹਾਂਜੀ
2: ਹੈ ਬੁਝਾਰਤ ਨੂੰ ਦੁੱਧ ਦੱਧ ਪਿਆਓ ਉਹਨੂੰ ਵੀਟ ਬਿਕਸ ਛਕਾਓ ਅੱਜ ਥੋੜਾ ਵੱਡਾ ਹੋ ਜੇ ਹੈ ਸਿਰ ਲੈਕ ਵਗੈਰਾ ਹੈ
3: ਪਤਨੀ ਪਤੀ ਨੂੰ ਪੁੱਛਦੀ ਆ ਵੀ ਮੈਂ ਤੁਹਾਨੂੰ ਕਿੰਨੀ ਕੁ ਚੰਗੀ ਲੱਗਦੀ ਆ ਪਤੀ ਕਹਿੰਦਾ ਬਹੁਤ ਚੰਗੀ ਲੱਗਦੀ ਆ
4: ਸਵਾਲ ਹੀ ਬੁਝਾ ਦਿੱਤਾ
2: ਅੱਛਾ
3: ਨਹੀਂ ਆਮ ਪਤਨੀ ਕਹਿੰਦੀ ਨਹੀਂ ਸੱਚੀ ਦੱਸੋ ਮੈਂ ਕਿੰਨੀ ਕੁ ਚੰਗੀ ਲੱਗਦੀ ਹਾਂ ਤੁਹਾਨੂੰ ਤੇ ਪਤੀ ਜਵਾਬ ਦੇ ਪਤੀ ਨੇ ਜਵਾਬ ਦਿੱਤਾ ਪਰ ਪਤਨੀ ਦੇ ਬੋਲਣ ਤੋਂ ਪਹਿਲਾਂ ਹੀ ਉਹ ਭੱਜ ਗਿਆ
2: ਅੱਛਾ
3: ਤੇ ਹੁਣ ਤੁਸੀਂ ਦੱਸੋ ਵੀ ਉਹਨੇ ਐਵੇਂ ਕਿਹੜਾ ਜਵਾਬ ਦਿੱਤਾ ਹੋਊਗਾ ਜਿਹੜਾ ਉਹਦੇ ਡਰ ਤੋਂ ਭੱਜ ਗਿਆ ਪਹਿਲਾਂ ਹੀ
4: ਬੱਚੇ ਇਸ ਏਰੀਏ ਦੇ ਅੰਦਰ ਬੜੇ ਇੱਦਾਂ ਦੇ ਜਵਾਬ ਹੋ ਸਕਦੇ ਆ
2: ਇਹ ਡਿਪੈਂਡ ਕਰਦਾ ਕਿਹੜੇ ਡਾਇਸਪੋਰਾ ਚ ਗੱਲ
4: ਕਿਸ ਹਿਸਾਬ ਦੀ ਗੱਲ ਹੈ ਇਹਦੇ ਉੱਪਰ ਹਨਾ ਬੇਸਡ ਹੈ
2: ਹਾਂ ਵੀ ਇਹ ਗੋਰਿਆਂ ਦੇ ਚ ਹੋਈ ਆ ਜਾਂ ਫਿਰ ਕਣਕ ਵੰਨਿਆਂ ਦੇ ਹੋਈ ਆ ਕਿਹੜੇ ਕਿਹੜੇ ਦੇਸ਼ ਚ ਬਹਿ ਕੇ ਗੱਲ ਹੋਈ ਆ ਕਿਹੜੇ ਲੋਕਾਂ ਚ ਹਨਾ ਇਹ ਬਹੁਤ ਡਿਪੈਂਡ ਕਰਦਾ ਜੀ ਹੈ
4: ਉਹਨੇ
2: ਕਿਹਾ ਹੋਣਾ ਵੀ ਤੂੰ ਨਿਰੀ ਭੂਤ ਨੀ ਲੱਗਦੀ ਉਹਨੇ ਕਿਹਾ ਹੋਣਾ ਵੀ ਇਹਦੇ ਨਾਲੋਂ ਤੇ ਤੂੰ ਨਾ ਹੀ ਕਰਿਆ ਕਰ ਮੇਕਅਪ ਹੈ
3: ਜਿੰਨਾ
4: ਦੂਰ ਵੀ ਹੋ ਜਾਵਾਂ ਓਨੀ ਵੀ ਚੰਗੀ ਲੱਗਦੀ ਮੈਂ ਤੈਨੂੰ ਕਰਕੇ ਵਿਖਾਨਾ ਤੇ ਨਾਲ ਹੀ ਉਹ ਭੱਜ ਗਿਆ
2: ਚੱਲ ਫਿਰ ਤੁਸੀਂ ਦੱਸ ਦੋ
4: ਤੁਸੀਂ ਦੱਸ ਦੋ
3: ਪਤੀ ਕਹਿੰਦਾ ਵੀ ਤੂੰ ਮੈਨੂੰ ਇੰਨੀ ਕੁ ਚੰਗੀ ਲੱਗਦੀ ਹੈ ਮੇਰਾ ਜੀ ਕਰਦਾ ਤੇਰੇ ਨਾਲ ਦੀ ਇੱਕ ਹੋਰ ਲੈ ਆਵਾਂ
2: ਵਾਹ ਹਾਂ ਇਹ ਤੇ ਫਿਰ ਵਡਿਆਈ ਸੀ ਤੇ
4: ਹਾਂ ਨਹੀਂ ਨਹੀਂ ਫਿਰ ਭੱਜਣਾ ਵੀ ਬੰਦਾ ਸੀ ਬਸ
2: ਹਾਂ ਭੱਜਣ ਉਹ ਲੈਣ ਲਈ ਭੱਜਾ ਹੋਣਾ ਨਾ ਹਾਂ ਲੈ ਆਵਾਂ ਭੱਜ ਕੇ ਲੈ ਆਵਾਂ ਹੁਣ ਤੇ ਮੰਨੀ ਆ
4: ਨਾ ਲੰਬਾ ਨਾ ਰਵੇ ਕੋਈ
2: ਥੈਂਕ ਯੂ ਥੈਂਕ ਯੂ
3: ਥੈਂਕ ਯੂ ਹੈਵ ਅ ਨਾਈਸ ਡੇ
2: ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਵੇ ਥੈਂਕ ਯੂ ਤੇ ਨੈਕਸਟ ਨੈਕਸਟ ਕੌਣ ਹੀ ਤਵਨੀਤ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ
2: ਸਤਿ ਸ਼੍ਰੀ ਅਕਾਲ ਕੀ ਹਾਲ ਹੈ ਪਗਾਟੇ ਦਾ
5: ਹਾਂ ਠੀਕ ਆ ਤੁਹਾਡਾ ਕੀ ਹਾਲ ਹੈ
2: ਸਾਡਾ ਵੀ ਠੀਕ ਆ
4: ਵਧੀਆ ਵਧੀਆ
2: ਤੁਸੀਂ ਸੁਣਾਓ ਕੌਣ ਜਿੱਤਿਆ ਅੱਜ ਫਿਰ ਪਗਾਟੇ ਚ ਤੁਸੀਂ ਯਾਰ ਹਮੇਸ਼ਾ ਕਿੱਦਾਂ ਜਿੱਤ ਜਾਂਦੇ
4: ਕਿੱਦਾਂ ਦਾ ਪਗਾਟਾ
5: ਵਿਨਰ ਸੇਮ ਹੀ
2: ਅੱਛਾ ਐਸ਼ਲੀਨ ਆ, ਫਿਰ ਠੀਕ ਆ,
1: ਨਹੀਂ ਫਿਰ ਠੀਕ
2: ਆ, ਫਿਰ ਠੀਕ ਆ। ਕਿੱਦਾਂ ਅਸਲ 'ਚ ਜਿੱਤੇ ਹੋ ਕਿ ਲੜਕੇ ਜਿੱਤੇ ਹੋ ਪਹਿਲਾਂ ਇਹ ਦੱਸੋ? ਅਸਲ 'ਚ ਉਹੀ ਤੁਸੀਂ ਪੁੱਠਾ ਹੱਥ ਆਇਆ ਸੀ ਤੁਹਾਡਾ ਕਿ ਸਿੱਧਾ ਹੱਥ?
5: ਪੁੱਠਾ
1: ਪੁੱਠਾ ਹੱਥ ਹੀ ਜਿੱਤਦਾ ਹਮੇਸ਼ਾ। ਮੈਂ ਤਾਂ ਹਮੇਸ਼ਾ ਹੀ
5: ਸਟ੍ਰੈਟਜੀ ਦੀਦੀ ਨੇ ਤੇ ਵੀਰ ਜੀ ਨੇ ਸਿੱਧਾ ਕੀਤਾ।
2: ਅੱਛਾ ਉਹਨਾਂ ਨੇ ਸਿੱਧਾ ਕੀਤਾ ਹੈ। ਚਪੇੜ ਕਿਹੜੀ ਜ਼ਿਆਦਾ ਜ਼ੋਰ ਦੀ ਵੱਜਦੀ ਹੈ, ਪੁੱਠੇ ਦੀ ਕਿ ਸਿੱਧੇ ਦੀ ਭਲਾ?
5: ਸਿੱਧੀ
2: ਸਿੱਧੀ ਜ਼ਿਆਦਾ ਵਧੀਆ ਲੱਗਦੀ ਹੈ। ਹਾਂ ਵੱਜੀ ਕਦੀ ਦੀਦੀ ਨੂੰ? ਵੱਜੀ ਹੈ ਨਾ,
1: ਲਾਈਵ ਸ਼ੋਅ ਵੇਖਿਆ ਨਾ।
2: ਮੰਮਾ ਨੂੰ ਹੱਥ ਖੋਲਣ ਦਾ ਮੌਕਾ ਦਿੰਦੇ ਹੁੰਦੇ ਹੋ ਕਿ ਨਹੀਂ?
5: ਕਿੱਦਾਂ
2: ਲੱਗੀ ਤੁਹਾਨੂੰ? ਵਧੀਆ ਲੱਗੀ। ਮੈਨੂੰ ਲੱਗਦਾ ਜਿਹੜਾ ਮੰਮਾ ਕੋ ਅਵਾਰਡ ਆ ਨਾ ਉਹ ਐਸ਼ਲੀ ਨੂੰ ਦੇਣਾ ਚਾਹੀਦਾ ਹੈ। ਜ਼ਿਆਦਾ ਤਾਂ ਗੱਲਾਂ ਇਹ ਸੁਣਾਉਂਦੀ ਆ। ਹੈਂ
5: ਤੁਸੀਂ ਸਾਨੂੰ ਕਿਉਂ ਨਹੀਂ ਬੁਲਾਇਆ?
2: ਆਹੋ
1: ਇਹ ਵੀ
2: ਵੈਸੇ ਗੱਲ ਹੈ। ਤੋ ਮੰਮਾ ਕਹਿੰਦੇ ਸੀ ਮੈਂ ਆਉਣਾ ਵਾ ਤੇ ਉਹ ਕਹਿੰਦੇ ਸੀ ਮੈਂ ਮੰਮਾ ਉਹਨਾਂ ਦੀ ਮੇਰੇ ਬੱਚੇ ਆਓ ਤੇ ਪਹਿਲਾਂ ਮੈਂ ਆਉਣਾ ਵਾ। ਹੈਂ
5: ਮੰਮਾ ਅਸੀਂ ਆਣਾ,
2: ਮੰਮਾ ਕਹਿੰਦੇ ਸੀ ਵੀ ਉਹ ਤੇ ਰੋਜ਼ ਹੀ ਆਉਂਦੇ ਆ ਤੇ ਹੁਣ ਮੈਂ ਆਉਣਾ। ਹੁਣ ਤੁਸੀਂ ਆਉਣਾ ਵਾ?
5: ਹਾਂਜੀ।
2: ਤੁਹਾਡੀ ਕਿਹੜੀ ਸਟਰਗਲ ਸਟੋਰੀ ਆ ਪਹਿਲਾਂ ਦੱਸੋ ਮੈਨੂੰ, ਕੀ ਸਟਰਗਲ ਕਰਦੇ?
1: ਇੱਕ ਮਿੰਟ, ਸਕੂਲ ਜਾਣਾ ਵੀ ਸਵੇਰੇ ਸਟਰਗਲ ਹੁੰਦਾ ਮੈਨੂੰ ਪੁੱਛੋ, ਕਿੰਨੀ ਸਟਰਗਲ ਹੁੰਦੀ ਹੈ ਸਵੇਰੇ ਸਵੇਰੇ।
2: ਇਹਨਾਂ ਲਈ ਤਾਂ ਵੀ ਚਾਹ ਵਾ।
1: ਹਾਂ ਵੈਸੇ ਵੀ
2: ਇਹਨਾਂ ਲਈ ਉਹ ਸਟਰਗਲ ਥੋੜ੍ਹੀ ਆ। ਤੁਸੀਂ ਮੈਨੂੰ ਸਟਰਗਲ ਦੱਸੋ ਆਪਣਾ ਕੀ ਆ, ਫਿਰ ਤੁਹਾਨੂੰ ਮੈਂ ਸੱਦੂਗਾ।
5: ਲੱਤੀ ਜਿਹਦੀ ਪਿਆਰ ਨਹੀਂ ਚਲਦੀ, ਲੱਤੀ ਜਦੋਂ ਵਸੋ ਲੈ।
2: ਰਾਤੀ ਕੀ ਲਾਡੂ ਬਣੋਗੇ ਤੇ ਫਿਰ ਤੇ ਸਮਝ ਹੀ ਨਹੀਂ ਲੱਗਣੀ, ਫਿਰ ਵੱਡੇ ਮਾਇਕ ਤੇ ਕਿੱਦਾਂ ਬੋਲੋਗੇ?
5: ਲਾਟੀ ਜਦੋਂ ਅਸੀਂ
2: ਤੇ ਆਪਾਂ ਤਾਈਓ ਤੇ ਮੰਮਾ ਨੂੰ ਸੱਦਿਆ ਕਿਉਂਕਿ ਇਹ ਕੰਮ ਤੇ ਮੰਮਾ ਕਰਦੇ ਆ। ਤੁਸੀਂ ਕੀ ਕਰਦੇ ਜੀ ਇਹਦੇ ਚ?
1: ਅਪਰੂਵ ਵੀ ਤੇ ਕਰਨਾ ਹੁੰਦਾ
2: ਹੈ,
5: ਚੱਕੋ
2: ਫਿਰ ਬਿਟਕੋਇਨਾਂ ਦਾ ਕਰਿਆ ਕਰੋ ਫਾਈਨ ਪੁੱਤ, ਡਾਲਰਾਂ ਦਾ ਨੀ।
1: ਮੈਂ ਕਿਹਾ ਬੱਚੇ ਕੋਈ ਚੰਗੀ ਗੱਲ ਕਰੂੰਗੇ, ਸਵੇਰੇ ਸਵੇਰੇ ਨੁਕਸਾਨ ਕਰਾਤਾ ਹੈ। ਅੰਕਲ ਜੀ ਭੁੱਲੇ ਬੈਠੇ ਸੀ ਗਏ
2: ਇਹਨਾਂ ਕੋਲੋਂ ਨਾ, ਉਸੇ ਵੇਲੇ ਤੁਸੀਂ ਟ੍ਰਾਂਸਫਰ ਕਰਾ ਲਿਆ ਕਰੋ।
1: ਹਾਂ ਇੱਦਾਂ ਕਰਦੇ ਹਨਾ। ਅੱਛਾ ਪਰ ਕਰਨਾ ਬਿਟਕੋਇਨ ਚ?
2: ਹਾਂ ਇਹਨਾਂ ਦਾ ਨਾ ਆਪਾਂ ਲਾਇਸੈਂਸ ਬਣਾ ਦੇਣੇ ਆ ਆਪਾਂ, ਐਸ਼ਲਿਨ ਜਿੱਦਾਂ ਡਰਾਈਵਿੰਗ ਲਾਇਸੈਂਸ ਹੁੰਦੇ ਆ ਤੇ ਇਹਨਾਂ ਦੇ ਪੁਆਇੰਟ ਕੱਟਿਆ ਕਰਨੇ ਆਪਾਂ, ਠੀਕ ਹੈ? ਤੁਸੀਂ ਇਹਨਾਂ ਨੂੰ ਨਾ ਲਾਇਸੈਂਸ ਬਣਾ ਕੇ ਦੇ ਦਿਓ ਸਾਰਿਆਂ ਨੂੰ, ਠੀਕ ਹੈ? ਨਾਲੇ ਥੋੜੀ ਸਟਰਗਲ ਹੋ ਜੂਗੀ।
1: ਹਾਂ ਸਟਰਗਲ ਸਾਡੀ ਹੋ ਜੂਗੀ।
2: ਕੀ ਸੁਣਾਓਗੇ ਫਿਰ?
5: ਇੱਕ ਚੁਟਕਲਾ।
2: ਹਾਂਜੀ।
5: ਇੱਕ ਕੁੜੀ ਦਾ ਵਿਆਹ ਹੋਇਆ ਸੀ, ਉਹਦਾ ਸੋਲੇ ਦਾ ਨਾਮ ਸੀ ਮੱਖਣ। ਫਿਰ ਜਦੋਂ ਕੁੜੀ ਮੱਖਣ ਕੱਢਦੀ ਉਹ ਕਹਿੰਦੀ ਮੰਮੀ ਜੀ ਮੱਖਣ ਆ ਗਿਆ, ਤੇ ਫਿਰ ਉਹ ਕਹਿੰਦੀ ਪਾਪਾ ਜੀ ਦਾ ਨਾਮ ਨੀ ਕਹੀਦਾ। ਤੇ ਫਿਰ ਜਦੋਂ ਦੂਜੀ ਦਿਨ ਮੱਖਣ ਕੱਢਦੀ ਉਹ ਕਹਿੰਦੀ ਮੰਮੀ ਜੀ ਪਾਪਾ ਜੀ ਪਤੀਲੇ ਚ ਉਬਾਲ ਆ ਗਏ।
2: ਪਾਪਾ ਜੀ ਲੱਸੀ ਮਿਲਾਪ ਹੋ ਗਿਆ,
1: ਲੱਸੀ ਮਿਲਾਪ।
2: ਥੈਂਕ ਯੂ ਐਸ਼ਲਿਨ।
5: ਤੇ ਦੀਦੀ ਨੇ ਸ਼ੋਲ ਪਾਇਆ ਮੰਮਾ ਦਾ।
2: ਦੀਦੀ ਤੇ ਫਿਰ ਨਿੱਗੀ ਨਿੱਗੀ ਕੋਜ਼ੀ ਕੋਜ਼ੀ ਹੋਏ ਫਿਰ ਦੀਦੀ। ਤੁਹਾਨੂੰ ਨੀ ਦਿੱਤਾ ਸ਼ੋਲ ਮੰਮਾ ਨੇ? ਓਹੋ ਕੀ ਗੱਲ, ਤੁਹਾਨੂੰ ਵੀ ਦੇਣਾ ਚਾਹੀਦਾ, ਤੁਹਾਨੂੰ ਵੀ ਦੇਣਾ ਚਾਹੀਦਾ। ਤੁਹਾਨੂੰ ਨੀ ਠੰਡ ਲੱਗਦੀ? ਮੰਮਾ ਸਭ ਤੋਂ ਵੱਡੀ ਲੇਜ਼ੀ ਕਿ ਜਿਹਨੇ ਰੱਖਿਆ ਵਾ, ਹੈ ਨਾ। ਦੀਦੀ ਤੇ ਕਦੀ ਕਦੀ ਲੇਜ਼ੀ ਜਿਹੜੀ ਕਦੀ ਕਦੀ ਲੈਂਦੀ ਆ, ਹੈ
1: ਜਿੰਨਾ ਸਮਾਂ ਵਰਤ ਲਿਆ ਸ਼ੋਲ ਓਨਾ ਜ਼ਿਆਦਾ ਲੇਜ਼ੀ ਹੈ।
2: ਹਾਂ
1: ਠੀਕ ਹੋ ਗਿਆ।
2: ਹੈਲੋ
5: ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ,
5: ਕੀ ਹਾਲ ਹੈ?
2: ਵਧੀਆ ਵਧੀਆ। ਤਮਨੀ ਤੂੰ ਲੇਜ਼ੀ ਹੈ, ਸ਼ੋਲ ਲੈ ਲਿਆ ਕਹਿੰਦੇ।
5: ਹਾਂਜੀ,
2: ਪਰ ਲੇਜ਼ੀ ਥੋੜੀ ਸ਼ੋਲ ਲੈਂਦੇ ਆ, ਸ਼ੋਲ ਤੇ ਉਹ ਲੈਂਦੇ ਜਿਹਨੂੰ ਠੰਡ ਲੱਗਣੀ,
1: ਠੰਡ ਲੱਗਦੀ ਹੋਵੇ।
5: ਮੈਂ ਤਾਜ ਵੀਲ ਹੈਗੇ
2: ਉਹ ਤੇਰੀ ਫਿਰ ਪਹਿਲਾਂ ਭਾਅ ਤੂੰ ਐਵੇਂ ਕਹੀ ਗਿਆ, ਆਂਸਰ ਦੇਈ ਗਿਆ, ਲੇਜ਼ੀ ਵਾਲਾ ਆਂਸਰ ਐਵੇਂ ਦੇ ਬੈਠਾ ਹੈ।
5: ਹਾਂਜੀ
2: ਓਕੇ,
5: ਤੁਹਾਨੂੰ ਪਤਾ ਨਹੀਂ ਲੱਗਿਆ?
2: ਪਤਾ ਹੀ ਨਹੀਂ ਲੱਗਾ ਸਾਨੂੰ ਯਾਰ। ਮੰਮਾ ਕਹਿੰਦੇ ਮੈਂ ਅਗਲੀ ਵਾਰੀ ਤਾਜਵੀਰ ਨੂੰ ਲੈ ਕੇ ਆਊਂਗੀ ਨਾਲ।
5: ਹਾਂਜੀ,
2: ਮੈਂ ਸੋ ਮੈਂ ਕਿਹਾ ਫਿਰ ਭੈਣਾਂ ਨੂੰ ਕਿੱਥੇ ਛੱਡ ਕੇ ਆਉਣਗੇ? ਕਹਿੰਦੇ ਉਹ ਘਰੇ ਰਹਿ ਲੈਂਦੀਆਂ ਹੁੰਦੀਆਂ ਦੋਵੇਂ।
1: ਅੱਛਾ, ਤਾਜ ਰਹਿ ਲੈਂਦਾ?
5: ਤੁਸੀਂ ਚੱਲੂਗੇ ਨਾਲ?
2: ਹੈ
5: ਤੁਸੀਂ ਆਓਗੇ?
2: ਅੱਛਾ ਤੁਸੀਂ ਆਓਗੇ, ਓਕੇ ਓਕੇ ਠੀਕ ਆ,
1: ਡਨ ਹੋ ਗਿਆ।
2: ਕੀ ਸੁਣਾਓਗੇ ਫਿਰ ਅੱਜ?
5: ਇੱਕ ਬੁਝਾਲਤ ਤੇ ਅਸੀਂ ਕੱਲ ਨੂੰ ਸਟੈਮ ਨਾਈਟ ਗਏ ਸੀਗੇ।
2: ਅੱਛਾ ਓਕੇ, ਗੁੱਡ ਹੋ ਗਿਆ ਫਿਰ ਤੇ,
1: ਵੈਰੀ ਗੁੱਡ।
5: ਨਿੱਕਾ ਜਾ ਕਾਕਾ
2: ਘਰ ਦਾ ਰਾਖਾ
5: ਲੱਖਾ।
1: ਇਹ ਤਾਂ ਬੁਝਾਰਤ ਪ੍ਰੋ ਮੈਕਸ ਹੋ ਗਈ ਹੈ,
2: ਡਾਊਨਲੋਡ ਅੜ ਜਾਂਦੀ ਨਾ
5: ਕਿ ਉਹ ਕੀ ਹੈ?
2: ਉਹ ਹੈਗਾ ਤਾਜਵੀਰ, ਇਹ ਘਰੇ ਰਹਿੰਦਾ ਨਾ।
5: ਨਹੀਂ,
2: ਨਿੱਕਾ ਜਿਹਾ ਕਾਕਾ ਵੀ ਆ,
1: ਕਰਦਾ ਰਾਖਾ,
2: ਕਰਦਾ ਰਾਖੀ ਵੀ ਕਰਦਾ ਸਾਰੀ ਹੈ।
1: ਨਾਲੇ ਤਾਜਵੀਰ ਕਹਿੰਦੇ ਰਹਿੰਦਾ ਨਹੀਂ ਘਰੇ ਗੱਲਾਂ।
2: ਲੱਗਦਾ ਵਾ ਮੈਨੂੰ
5: ਮੈਂ ਸਰਦਾਰ ਜੀ ਹੈਗੇ।
2: ਹਾਂ ਸਰਦਾਰ ਜੀ, ਨਿੱਕੇ ਜੇ ਸਰਦਾਰ ਜੀ ਤੇ ਘਰ ਦੀ ਰਾਖੀ ਕਰਦੇ।
1: ਓ ਵੈਰੀ ਗੁੱਡ। ਅੱਛਾ ਆਪਣੇ ਤੇ ਹੀ ਬਣਾਈ ਬੁਝਾਰਤ?
2: ਹਾਂ ਆਪਣੇ ਤੇ ਬਣਾਈ ਹੈ।
5: ਵੈਰੀ ਗੁੱਡ।
2: ਓ ਕੀ ਹੈ? ਔਗੀ ਕਿਆ ਕਿ ਔਕੀ?
5: ਓ ਕੀ ਹੈ?
2: ਓ ਕੀ ਆ, ਓ ਕੀ ਆ, ਚਲ ਤੁਸੀਂ ਦੱਸ ਦੋ ਯਾਰ
1: ਸਾਨੂੰ ਬੁਝਾਰਤ ਦਾ ਪਤਾ, ਜਵਾਬ ਨਹੀਂ ਪਤਾ।
5: ਜਿੰਦਲਾ।
2: ਅੱਛਾ ਜਿੰਦਲਾ,
5: ਚਾਬੀ।
2: ਹਾਂ ਚਾਬੀ,
1: ਵੈਰੀ ਗੁੱਡ।
2: ਆ ਨਾਈਸ ਹੀ ਹੈ, ਤਾਂ ਤੇ ਬੜੀ ਸੋਹਣੀ ਲਿਆਂਦੀ ਤੂੰ
5: ਚਾਬੀ।
2: ਹਾਂ ਥੈਂਕ ਯੂ,
1: ਥੈਂਕ ਯੂ।
5: ਲੌਕ ਹੈਗਾ?
2: ਹਾਂਜੀ ਹਾਂਜੀ ਹਾਂਜੀ ਹਾਂਜੀ, ਜਿੰਦਰਾ ਚਾਬੀ ਲੌਕ, ਨੰਬਰ ਵਾਲਾ ਲੌਕ, ਘੁਮਾਉਣ ਵਾਲਾ ਲੌਕ।
5: ਤੇ ਕਿਤੇ ਲਾਈਕ ਪਲੇਡੋ ਖੇਡਿਆ?
2: ਅੱਛਾ ਅੱਛਾ ਅੱਛਾ
1: ਅੱਛਾ,
2: ਗੁੱਡ। ਤੇ
5: ਲਾਟ ਹੋ ਗਈ ਸੀਗੀ?
2: ਓਕੇ
5: ਓਕੇ,
2: ਹਾਂ ਫੇਰ ਦਿਨ ਚੜ ਗਿਆ ਵੇਖੋ, ਹੈ ਨਾ।
5: ਠੰਡ
1: ਜ਼ਿਆਦਾ ਹੈ
2: ਹੈ, ਇਹ ਸ਼ੋਲ ਹੀ ਬੋਲਿਆ ਮੈਨੂੰ ਲੱਗਦਾ। ਓਕੇ ਕੀ ਸੁਣਾਓਗੇ ਤਵਨੀਤ? ਕਾਂ ਸਿੰਘ
1: ਬਰਡ
5: ਜੇ ਜੇ ਤੁਸੀਂ ਹਾਰ ਗਏ ਫਿਰ ਪੀ ਟੀ ਡੀ ਨੂੰ ਅੰਕਲ 20 dollar ਫਾਈਨ ਮਿਲੂਗਾ ਤੇ ਜੇ ਤੁਸੀਂ ਜਿੱਤ ਗਏ ਤੇ ਫਿਰ ਤੁਸੀਂ ਸਾਡੀ ਇੰਟਰਵਿਊ ਲੈਣੀ
2: ਤੁਹਾਡੀ ਇੰਟਰਵਿਊ ਤਾਂ ਰੋਜ਼ ਹੁੰਦੀ ਆ
4: ਇਹ ਹੁਣ ਕੀ ਹੁੰਦਾ ਪਿਆ
5: ਜਿਵੇਂ ਮੰਮਾ ਦੀ ਲਈ
2: ਓਕੇ ਓਕੇ
4: ਬੱਚੇ ਨੇ ਰਾਜ਼ ਕਰਤੇ ਤੁਸੀਂ
2: ਹਾਂ ਚਲੋ ਫਿਰ ਕੱਲ ਤੱਕ
5: ਨਹੀਂ
2: ਅੱਛਾ ਚੱਲ ਹਾਰ ਗਏ ਪੁੱਤ ਆਪਾਂ
5: ਤੁਹਾਨੂੰ ਫਾਈਨ ਮਿਲੂਗਾ
2: ਠੀਕ ਆ ਜੀ ਠੀਕ
4: ਡਨ ਹੋ ਗਿਆ
5: ਕੀਵੀ
2: ਕੀਵੀ ਓਕੇ
4: ਓ ਹਾਂ ਗੁੱਡ
2: ਦੈਟਸ ਆ ਵੀ ਠੀਕ ਹੈ
4: ਵੈਰੀ ਨਾਈਸ ਵੈਰੀ ਨਾਈਸ ਵੈਰੀ ਨਾਈਸ
2: ਥੈਂਕ ਯੂ
5: ਯੂ ਬਾਈ
2: ਥੈਂਕ ਯੂ ਬਾਈ ਬਾਈ ਥੈਂਕ ਯੂ ਸ਼੍ਰੇਆ ਤੁਸੀਂ ਆਉਣੇ ਰਹੋ ਹੈਲੋ
4: ਹੈਲੋ ਹੈਲੋ
5: ਅੰਕਲ ਜੀ ਐਨ ਅੰਕਲ ਜੀ
2: ਸਤਿ ਸ੍ਰੀ ਅਕਾਲ ਅੰਕਲ ਐਨ ਅੰਕਲ ਜੀ
4: ਅੰਕਲ ਜੀ ਯੇ
2: ਕੀ ਲਿਆਇਓ ਗੱਲ ਕਰ ਲਾ ਪੁੱਤ ਪਹਿਲਾਂ ਹੈ ਬਾਅਦ ਚ ਕਰ ਲਿਓ ਜ਼ਰੂਰੀ ਕੰਮ
5: ਤੁਸੀਂ ਠੀਕ ਹੋ
2: ਹਾਂਜੀ ਹਾਂਜੀ ਅਸੀਂ ਠੀਕ ਹਾਂ ਤੁਸੀਂ ਕਿਵੇਂ ਹੋ
5: ਠੀਕ ਹੈ
2: ਓਕੇ ਕੀ ਲਿਆਇਓ
5: ਬੋਲੀ
2: ਓਕੇ
5: ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਇਹੋ ਜੀ ਖੁਸ਼ੀ ਓਕੇ ਆਈ
2: ਬਾਬਾ ਨਾਨਕਾ ਇਹੋ ਜੀ
5: ਆਈ ਬਾਬਾ ਨਾਨਕਾ
2: ਬਲ ਬਲ ਬਲ ਬਲ ਬਲੇ ਸ਼ਵ ਸ਼ਵਾ ਬਲ ਬਲੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸ਼੍ਰੇਆ ਸ਼੍ਰੇਆ ਹਾਂਜੀ ਲਿਆਓ ਲਿਆਓ ਲਿਆਓ ਹੈਲੋ ਮਾਣੂ ਬਿੱਲੀ ਠੀਕ ਠਾਕ ਮਨੂ ਬਿੱਲੀ ਕੀ ਖਾਦਾ ਮਨੂ ਬਿੱਲੀ ਦੁੱਧੂ ਦੁੱਧੂ ਤਾਂ ਪੀਦਾ ਵਾ ਹਾਂ ਚਾਹ ਪੀ ਲਈ ਬੇਸਣ ਖਾ ਲਿਆ ਪਿੰਨੀ ਖਾ ਲਈ ਗੁੱਡ ਥੈਂਕ ਯੂ
4: ਥੈਂਕ ਯੂ ਸੋ ਮਚ
2: ਕੀ ਸੁਣਾਓਗੇ ਹੁਣ ਅੱਛਾ ਟੀਵੀ ਤੇ ਵੇਖਿਆ
4: ਅੱਛਾ
2: ਅੱਛਾ ਮੈਨੂੰ
4: ਕੀ ਕਰਦੇ ਸੀ ਅੰਕਲ ਟੀਵੀ ਤੇ
2: ਹੈ ਪਿੰਕ ਪਗੜਾ ਓਕੇ ਅੱਛਾ ਓਕੇ ਤੁਹਾਡੇ ਘਰ ਟੀਵੀ ਹੈਗਾ ਉਹ ਇੰਨਾ ਵੱਡਾ ਓਏ ਬੱਲੇ ਬੱਲੇ ਬੱਲੇ ਬੱਲੇ ਇੰਨਾ ਵੱਡਾ ਟੀਵੀ ਨਾਈਸ ਫਿਰ ਤੁਸੀਂ ਕੀ ਕੀਤਾ ਤੁਹਾਨੂੰ ਸਮਝ ਲੱਗੀ ਗੱਲਾਂ ਦੀ ਤੁਸੀਂ ਇੰਜੋਏ ਕੀਤਾ ਤੁਸੀਂ ਵੇਟ ਹੀ ਕੀਤੀ ਕਦੋਂ ਖਤਮ ਹੋਵੇ ਕਾਰਟੂਨ ਲਾਈ ਅੰਕਲ ਵਧੀਆ ਲੱਗਾ ਕਿ ਕਾਰਟੂਨ ਹੈ ਮਾਣ ਬਿੱਲੀ
5: ਅੰਕਲ ਵਾਲੇ
2: ਓਏ ਕੀ ਬਾਤ ਹੈ
4: ਅੰਕਲ ਖੁਸ਼ ਕਰਤੇ ਅੰਕਲ ਦੀਆਂ ਚੀਕ ਸੁਣ ਪਿੰਕ ਹੋ ਗਈਆਂ ਪਗੜੇ ਵਾਂਗ
2: ਥੈਂਕ ਯੂ ਮਾਣ ਬਿੱਲੀ ਕੀ ਸੁਣਾਓਗੇ ਫਿਰ
5: ਮਛਲੀ
2: ਓਕੇ ਓਕੇ ਮਛਲੀ ਬਣਾਈ ਦੀ ਆ ਕਿ ਸੁਣਾਈ ਦੀ ਥੋੜੀ ਆ ਹਾਂ ਮੈਂ ਠੀਕ ਹਾਂ ਤੁਹਾਡਾ ਕੀ ਹਾਲ ਹੈ
4: ਮੈਂ ਠੀਕ ਆ ਬੱਚੇ ਨਾ ਸੀਰੀਅਸ ਕਿਉਂ ਹੈ ਕੀ ਹੋਇਆ ਉਹਦਾ ਵੀ ਗਲਾ ਖਰਾਬ ਹੋਇਆ ਨਾ ਕੱਲ ਇਹਦਾ ਗਲਾ ਖਰਾਬ ਹੋਇਆ ਫਿਰ ਮੈਂ ਲੈ ਲਿਆ ਕੱਲ ਇਹਦੇ ਕੋਲ ਗਲਾ ਇਹ ਮੈਂ ਠੀਕ ਕਰਕੇ ਕੱਲ ਦਊਂਗਾ ਨਾ ਵਾਪਸ
5: ਕਰ ਦਿਓ ਹੈ ਟਾਈਮ ਸਿਰ ਹੀ ਦੇ ਦਿਓ ਮੇ
2: ਥੋੜਾ ਜਿਹਾ ਉਹ ਠੀਕ ਹੋ ਗਿਆ
1: ਬਸ ਕੱਲ ਤੱਕ ਠੀਕ ਹੋਇਆ ਨਾ ਫਿਰ ਵੀਕਐਂਡ ਹੈ ਨਾ ਚਾਕਲੇਟਾਂ ਆਈਸਕ੍ਰੀਮਾਂ ਵਾਫਲਸ
2: ਓਏ ਹੋਏ ਇੰਨਾ ਕੁਛ ਚਟਨੀ
1: ਚਟਨੀ ਹਾਂ
2: ਸੌਸਾਂ
1: ਚਿਪਸ ਉਹ ਤਾਂ ਸੋਚਿਆ ਨਹੀਂ ਹਜੇ ਤੱਕ ਹਾਂ ਹਾਂ ਫ੍ਰਾਈਜ਼ ਪੀਜ਼ਾ
2: ਹੈ
6: ਨਾਟ ਟੂਡੇ ਨਾਟ ਟੁਮਾਰੋ
2: ਕੁਲਫੀ ਕੁਲਫੀ
1: ਕੁਲਫੀ ਓ ਹਾਂ ਫਲੂਦਾ ਹੈ
2: ਆਈਸਕ੍ਰੀਮ ਹਾਂ
6: ਕੁਲਫੀ ਹੈ ਨਹੀਂ
2: ਤੀਲਾ ਮਾਰ ਕੇ ਉਹਨੂੰ ਮਾਰਤਾ ਕੁਲਫੀ ਦੇ ਢਿੱਡ ਚ ਤੀਲਾ ਮਾਰਤਾ
1: ਮਾੜੀ ਗੱਲ ਆ ਮਾੜੀ ਗੱਲ
6: ਕੁਲਫੀ ਠੰਡੀ ਹੁੰਦੀ ਆ ਫਿਰ ਉਹ ਮੈਲਟ ਹੋ ਜਾਂਦੀ ਆ
1: ਹਾਂ ਮੈਲਟ ਹੋ ਜਾਂਦੀ
2: ਪਰ ਕੁਲਫੀ ਚ ਤੀਲਾ ਕਿਉਂ ਮਾਰਦੇ ਆ ਕੁਲਫੀ ਦੇ ਢਿੱਡ ਚ ਤੀਲਾ ਮਾਰਦੇ ਆ ਹਨਾ ਫਿਰ ਉਹ ਪਿਗਰ ਕੇ ਮਰ ਜਾਂਦੀ ਵਿਚਾਰੀ ਜਿਦਾਂ ਮੋ
1: ਤੀਲੇ ਨੂੰ ਕੁਛ ਨਹੀਂ ਹੁੰਦਾ ਦੇਖੋ
2: ਹਾਂ
6: ਉਹ ਤਾਂ ਤੰਗੂ ਸਟਿੱਕ ਲਾਉਂਦੇ ਆ ਤਾਂ ਬਈ ਉਹ ਆਈਸਕ੍ਰੀਮ ਸਾਨੂੰ ਹੱਥਾਂ ਚ ਆਏ ਫੜਨੀ ਪਈ ਅਸੀਂ ਸਟਿੱਕ ਨੂੰ ਹੋਲਡ ਕਰਨਾ ਤੇ ਫੇਰ ਖਾਵਾਂਗੇ
2: ਤੇ ਫਿਰ ਦੰਦੀ ਕਿਉਂ ਵੜਦੇ ਕੁਲਫੀ ਨੂੰ ਪੀੜ ਨਹੀਂ ਹੁੰਦੀ
6: ਨਹੀਂ
2: ਹਾਂ ਦੰਦੀ ਵੱਢ ਕੇ
6: ਖਾਣੀ ਆ ਦੰਦੀ ਵੱਢਣੀ ਪੈਂਦੀ ਆ
2: ਤੇ ਐ ਕਰਕੇ ਤੇ ਉਹਨੂੰ ਪੀੜ ਨਹੀਂ ਹੁੰਦੀ ਉਹਨੂੰ ਹੌਲੀ ਹੌਲੀ ਖਾ ਲੇ ਬੰਦਾ
1: ਹਾਂ
2: ਐ ਕਰਕੇ
6: ਨਮ ਨਮ ਨਮ ਹੈ ਇਵਨ ਜੇ ਵੱਡੀ ਬਾਈਟ ਖਾਈਏ ਪੀੜ ਨਹੀਂ ਹੁੰਦੀ ਠੰਡ ਲੱਗਦੀ ਆ ਕਿਉਂਕਿ ਕੁਲਫੀ ਠੰਡੀ ਹੁੰਦੀ
2: ਓਏ ਪਰ ਤੀਲਾ ਕਿਉਂ ਨਹੀਂ ਠੰਡਾ ਹੁੰਦਾ ਜੇ ਕੁਲਫੀ ਠੰਡੀ ਹੁੰਦੀ ਤੇ
1: ਬੜਾ ਰੀਅਲ ਕੁਐਸਚਨ ਆ ਵੈਸੇ
6: ਕਿਉਂਕਿ ਤੀਲਾ ਹੁੰਦਾ ਨਹੀਂ ਹੁੰਦਾ ਉਹ ਆਈਸੀ ਪੂਲ ਨਹੀਂ ਹੈਗੀ
2: ਅੱਛਾ ਤੀਲਾ ਆਈਸੀ ਪੋਲ ਨਹੀਂ ਆ ਫਿਰ ਤੀਲੇ ਦੇ ਵੀ ਪੈਸੇ
6: ਹਾਂ
2: ਪਰ ਫਿਰ ਤੀਲੇ ਦੇ ਪੈਸੇ ਕਿਉਂ ਲੈਂਦੇ ਆ ਭਾਈ ਕੱਲੀ ਆਈਸਕ੍ਰੀਮ ਦੇ ਲਿਆ ਕਰਨ ਉਹ ਤਾਂ ਖਾਧਾ ਵੀ ਨਹੀਂ ਹੁੰਦਾ ਉਹ ਤੇ ਖਾਧੇ ਵੀ ਨਹੀਂ
1: ਹੋਵੇ ਨਾ ਜਾਂ ਤਾਂ ਬਾਈਟੇਬਲ ਹੋਵੇ ਤਾਂ ਫਾਇਦਾ
2: ਜਾਂ ਤੇ ਖਾਣ ਵਾਲਾ ਹੋਵੇ
6: ਜੋ ਤੁਸੀਂ ਖਾ ਲਈ ਕੁਲਫੀ ਜੋ ਤੁਸੀਂ ਖਾ ਲਈ ਤੇ ਫਿਰ ਤੁਸੀਂ ਡੱਕੇ ਨੂੰ ਸਿੱਟ ਦੇਣੇ
2: ਅੱਛਾ ਜਦੋਂ ਖਾ ਲਿਆ ਡੱਕੇ ਨੂੰ ਸੁੱਟ ਦੇਣਾ ਓਕੇ
1: ਆਪਾਂ ਕੁਲਫੀ ਬਣਾਈਏ ਤੇ ਜਿਹਦੀ ਸਟਿੱਕ ਵੀ ਐਡੇਬਲ ਹੋਵੇ
2: ਹਾਂ ਜਿੱਦਾਂ ਅੱਜ ਕੱਲ੍ਹ ਉਹ ਕੌਫੀ ਚੱਲੀ ਹੈ ਕੱਪ ਵੀ ਖਾ ਜਾਈਦਾ ਨਾਲ
1: ਹਾਂ ਕੱਪ ਵੀ ਖਾ ਜਾਈਦਾ
2: ਤੁਹਾਨੂੰ ਪਤਾ ਵਾ ਅਸੀਂ ਇੱਕ ਕੌਫੀ ਆ ਉਹ ਨਾ ਕੱਪ ਵੀ ਨਾਲੇ ਖਾ ਜਾਈਦਾ ਹਾਂ
1: ਹੋਰ
2: ਹਾਂ ਕੱਪ ਵੀ ਖਾ ਜਾਈਦਾ
1: ਨਾਲੇ ਕੱਪ ਵੀ ਆਪਣੇ ਮਨ ਪਸੰਦ ਦੇ ਫਲੇਵਰ ਦਾ
2: ਗਲਾ ਠੀਕ ਹੋਊਗਾ ਨਾ ਫਿਰ ਆਪਾਂ ਇਕੱਠੇ ਪੀਣ ਜਾਵਾਂਗੇ
1: ਇਕੱਠੇ ਹੀ ਚੱਲਦੇ ਹੈ ਡਨ ਹੋ ਗਿਆ
2: ਤੇ ਕਾਫੀ ਪੀ ਲੈਂਦੇ ਕਾਫੀ ਪੀ ਲੈਂਦੇ ਫਿਰ ਏਦਾਂ ਕਰਾਂਗੇ ਨਾ
6: ਤੁਸੀਂ
1: ਹੌਟ ਚੋਕਲੇਟ ਲੈ ਦਾਂਗੇ ਨਾ ਹੌਟ ਚੋਕਲੇਟ
2: ਅਸੀਂ ਇਸ ਦੇ ਲਈ ਹੌਟ ਚੋਕਲੇਟ ਲੈ ਦਾਂਗੇ ਤੇ ਆਪਾਂ ਕਾਫੀ ਪੀ ਲਾਂਗੇ
1: ਸਹੀ ਹੋ ਗਿਆ
2: ਹੈ
6: ਓਕੇ
2: ਉਹ ਹੌਟ ਚੋਕਲੇਟ ਲਾਈਕ ਕਰਦੇ ਹੋ ਫਿਰ ਨਾਲੇ ਉੱਥੇ ਬੋਲੀ ਪਾਵਾਂਗੇ ਉਹਨਾਂ ਨੂੰ ਨਾ ਪੈਸੇ ਦੇਣ ਦੀ ਬਜਾਏ ਆਪਾਂ ਬੋਲੀ ਸੁਣਾ ਦਾਂਗੇ
1: ਬੈਸਟ ਹੋ ਗਿਆ
2: ਹਾਂਜੀ ਹਾਂਜੀ ਹਾਂਜੀ ਸੁਣਾਓ
6: ਮੈਂ ਉਹ ਕਿਹੜੀ ਚੀਜ਼ ਹੁੰਦੀ ਆ
2: ਗੋਲ ਗੋਲ ਹੁੰਦੀ ਪਰ ਤੁਰਦੀ ਨੀ
1: ਤੇ ਐਵਰੀਡੇ ਯੂਜ਼ ਕਰਦੇ ਆ
2: ਐਵਰੀਡੇ ਯੂਜ਼ ਕਰਦੇ ਆ ਗੋਲ ਗੋਲ ਹੁੰਦੀ ਆ
6: ਕਿਚਨ ਚ ਵੀ ਹੁੰਦੀ ਆ
2: ਹੈ
1: ਕਿਚਨ ਚ ਵੀ ਹੁੰਦੀ
6: ਕਿਚਨ ਚ ਵੀ ਹੁੰਦੀ ਆ ਪੀ ਨਾਲ ਸਟਾਰਟ ਕਰਦੀ ਆ
1: ਇਹ ਇਹ ਇਸ ਸੈਲਫ ਮੇਡ ਬੁਝਾਰਤ ਜਿਹੜੀ ਆ
2: ਗੋਲ ਗੋਲ ਹੁੰਦੀ ਆ ਤੇ ਰਸੋਈ ਚ ਵੀ ਆ ਜਾਂਦੀ ਹੈ ਇਹ ਤਾਂ
6: ਪਾਪਾ ਕੇ ਖਾਣੇ ਹੋ
2: ਇਹ ਤਾਂ ਪਾਪਾ ਹੀ ਲੱਗਦਾ ਮੈਨੂੰ ਗੋਲ ਜਿਹਾ ਹੋਇਆ ਵਿਚਾਰਾ ਕਿਚਨ ਚ ਵੀ ਹੁੰਦਾ ਵਾ ਹੈ ਸੀਸ
6: ਮੈਂ ਦੱਸਦਾ
2: ਹਾਂਜੀ ਦੱਸਦਾ
6: ਪਲੇਟ
2: ਓ
1: ਯਾਰ ਵੈਰੀ ਈਜ਼ੀ ਸੀ ਦੇਖੋ
2: ਓਹੋ ਪਲੇਟ ਇਹ ਤਾਂ ਬਹੁਤ ਈਜ਼ੀ ਸੀ ਦੁਬਾਰਾ ਪੁੱਛੋ ਦੁਬਾਰਾ ਪੁੱਛੋ, ਹੁਣ ਅਸੀਂ ਪੁੱਛਾਂਗੇ, ਦੁਬਾਰਾ ਪੁੱਛੋ ਫਿਰ।
7: ਨਹੀਂ ਫਿਰ ਤੁਹਾਨੂੰ ਪਤਾ ਹੀ ਲੱਗ ਜੂ।
1: ਓਏ ਇਹ ਤਾਂ ਸੋਚਿਆ ਹੀ ਨਹੀਂ। ਦੇਖੋ
2: ਥੈਂਕ ਯੂ ਬਾਬਾ ਜੀ ਅਸੀਸ ਕੌਰ ਨੂੰ, ਛੇਤੀ ਛੇਤੀ ਉਹਦਾ ਗਲਾ ਠੀਕ ਕਰ ਦਿਓ ਅਤੇ ਫਿਰ ਆਪਾਂ ਬੋਲੀ ਸੁਣੀਏ ਅਤੇ ਗਾਣਾ ਸੁਣੀਏ ਆਪਾਂ, ਅਤੇ ਇਹਨੂੰ ਠੀਕ ਕਰ ਦਿਓ ਛੇਤੀ ਛੇਤੀ।
7: ਥੈਂਕ ਯੂ,
2: ਥੈਂਕ ਯੂ, ਬਾਏ ਬਾਏ
7: ਬਾਏ
2: ਬਾਏ ਬਾਏ ਬਾਏ ਬਾਏ ਬਾਏ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਰੈਸਟ ਕਰਿਓ ਤੁਸੀਂ ਅਤੇ ਫਿਰ ਛੇਤੀ ਠੀਕ ਹੋ ਜਾਓਗੇ। ਥੈਂਕ ਯੂ। ਅਤੇ ਹਰਚੰਦ ਢਿੱਲੋਂ ਜੀ, ਇਹਨਾਂ ਨੂੰ ਪਤਾ ਸੀ ਵੀ ਪਲੇਟ ਹੈ। ਸਤਿ ਸ਼੍ਰੀ ਅਕਾਲ ਜੀ। ਅਤੇ ਨਵਪ੍ਰੀਤ ਜੀ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ 195 ਇੱਕ ਗ੍ਰਾਮ ਦਾ ਰੇਟ ਹੋ ਗਿਆ 22 ਕੈਰਟ ਦਾ। ਹੋ ਮੋਦੀ ਜੀ, ਦਿੱਲੀ ਏਅਰਪੋਰਟ ਸੇ ਲਾਹੌਰ 400 ਕਿਲੋਮੀਟਰ ਦੂਰ ਹੈ ਔਰ ਹਮਾਰੀ ਨਿਊ ਮਿਜ਼ਾਈਲ 450 ਕਿਲੋਮੀਟਰ ਤੱਕ ਮਾਰ ਕਰਦੀ ਹੈ। ਰਾਹੁਲ, ਕਿਆ ਬੇਕਾਰ ਮਿਜ਼ਾਇਲ ਬਣਾਏ ਹੈ, ਜੇ ਤੋ ਲਾਹੌਰ ਸੇ 50 ਕਿਲੋਮੀਟਰ ਆਗੇ ਨਿਕਲ ਜਾਏਗੀ ਫਿਰ ਬਣਾਉਣੇ ਕਾ ਕਿਆ ਫਾਇਦਾ ਹੁਆ। ਮੋਦੀ ਜੀ, ਹਮੇ ਬੇਵਕੂਫ ਸਮਝਤੇ ਹੈ ਕਿਆ, ਅਗਰ ਹਮ ਮਿਜ਼ਾਇਲ ਦਿੱਲੀ ਸੇ 50 ਕਿਲੋਮੀਟਰ ਪੀਛੇ ਸੇ ਚਲਾਏਂਗੇ ਤੋ ਬੋਲੋ ਵਹਾਂ ਤੱਕ ਪਹੁੰਚੇਗੀ ਨਾ, ਗਿਰੇਗੀ ਨਾ, ਗਿਰੇਗੀ ਗਿਰੇਗੀ।
1: ਮਿੱਤਰੋਂ ਬਹੁਤ ਹੀ ਬਣੀਆਂ ਬਾਤ
2: ਬਣੀਆਂ ਬਾਤ ਕੀਆਂ। ਔਰ ਮੋਦੀ ਹੈ ਤੋ ਸੰਭਵ ਹੈ। ਥੈਂਕ ਯੂ। ਕਰਮ ਜੀ ਕਹਿੰਦੇ ਨੇ ਕਿ ਭਾਅ ਜੀ ਡਬਲਿੰਗ, ਓਕੇ ਹਾਂਜੀ, ਚਲੋ ਕੋਈ ਨਹੀਂ ਮੈਂ ਵੇਖਦਾ ਹਾਂ ਜੀ, ਧੰਨਵਾਦ ਤੁਹਾਡਾ। ਅਤੇ ਸਿਮਰਨ ਜੀ ਕਹਿੰਦੇ ਕਿ ਅੱਜ ਸਾਡੇ ਟਾਈਗਰ ਦਾ ਬਰਥਡੇ ਆ ਅਤੇ ਟਾਈਗਰ ਨੂੰ ਬੁਰਾ, ਅਤੇ ਰੱਬ ਕਰੇ ਤੂੰ ਹਮੇਸ਼ਾ ਅਮੀਰਾਂ ਵਾਲਾ ਡਿਨਰ ਮੈਨਿਊ ਰੇਡੀਓ 'ਤੇ ਦੱਸਦਾ ਰਵੇ ਅਤੇ ਸਾਨੂੰ ਸਾਡੀ ਗਰੀਬੀ ਦਾ ਅਹਿਸਾਸ ਦਿਵਾਉਂਦਾ ਰਵੇ। ਟਾਈਗਰ ਜੀ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਅਤੇ ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਕਹਿੰਦੇ, ਅੱਜ ਦੀ ਕਹਾਣੀ ਬੜੀ ਵਧੀਆ ਸੀ ਅਤੇ 100% ਤੁਸੀਂ ਠੀਕ ਕਿਹਾ ਕਿ ਹਰੇਕ ਵਿੱਚ ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ ਵਾ ਪਰ ਮਹਿਸੂਸ ਨਹੀਂ ਕਰ ਪਾਉਂਦੇ ਅਤੇ ਫਿਰ ਉਹ ਸਾਨੂੰ ਨਿੱਕੀ ਨਿੱਕੀ ਖੁਸ਼ੀਆਂ ਦੇ ਵਿੱਚੋਂ ਖੁਸ਼ੀ ਮਿਲਦੀ ਹੈ। ਥੈਂਕ ਯੂ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕੁਦਰਤ ਦੇ ਰੰਗ ਨਿਆਰੇ, ਕੋਈ ਗਰਮੀ ਅਤੇ ਕੋਈ ਸਰਦ ਰੁੱਤ 'ਤੇ ਲੈਂਦਾ ਹੈ ਨਜ਼ਾਰੇ, ਕੋਈ ਸ਼ਿਕੰਜਵੀ ਪੀਂਦਾ ਅਤੇ ਕੋਈ ਗਰਮ ਪਾਣੀ ਵਿੱਚ ਲੂਣ ਪਾ ਕੇ ਕਰਦਾ ਹੈ ਗਰਾਰੇ, ਅਤੇ ਕੋਈ ਆਈਸਕ੍ਰੀਮ ਖਾਵੇ ਅਤੇ ਕੋਈ ਜਵੈਣ ਗੁੜ ਅਤੇ ਸੌਂਫ ਦੇ ਦੂਰ ਕਰਦਾ ਢਿੱਡ ਦੇ ਉਫਾਰੇ, ਅਤੇ ਕੋਈ ਜਵਾਕ ਲੈ ਕੇ ਆਉਂਦਾ ਵੀਡੀਓ ਗੇਮਾਂ, ਅਤੇ ਕੋਈ ਮੇਲਿਆਂ ਤੋਂ ਲਿਆਉਂਦਾ ਜਵਾਕਾਂ ਲਈ ਗੁਬਾਰੇ, ਕਹਿੰਦਾ ਘੁੰਮਣ ਕੁਦਰਤ ਦੇ ਰੰਗ ਨਿਆਰੇ, ਆਪਣਾ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖੋ ਜੀ ਸਾਰੇ।
1: ਵਾਹ,
2: ਧੰਨਵਾਦ ਜੀ ਤੁਹਾਡਾ, ਧੰਨਵਾਦ। ਸੋਨੂੰ ਚਾਲ ਜੀ ਕਹਿੰਦੇ ਕਿ ਗੁੱਡ ਮੋਰਨਿੰਗ, ਅਤੇ ਭਾਜੀ ਬੀ ਦਾ ਪਤਾ ਨਹੀਂ ਬਟ ਕਹਿੰਦੇ ਕਿ ਬੀ ਤੋਂ ਵੇਲਣਾ ਜ਼ਰੂਰ ਹੁੰਦਾ, ਠੀਕ ਹੈ ਜੀ। ਸੈਮੀ ਸਾਹਿਬ ਕਹਿੰਦੇ ਕੀਵੀ, ਜਤਿੰਦਰ ਜੀ ਕਹਿੰਦੇ ਕੀਵੀ, ਅਤੇ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਗੋਡ ਬਲੈਸ ਯੂ। ਧੰਨਵਾਦ ਰਜਿੰਦਰ ਬਾਬਾ ਜੀ, ਧੰਨਵਾਦ ਹਰਚੰਦ ਸਿੰਘ ਜੀ, ਕਹਿੰਦੇ ਗਾਬਾ ਨੇ ਵੱਟ ਕੱਢ ਛੱਡਿਆ। ਅਤੇ ਰਕੇਸ਼ ਕੁਮਾਰ ਜੀ ਕਹਿੰਦੇ ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ। ਦਿਲਬਾਗ ਜੀ ਕਹਿੰਦੇ ਨੇ ਕਿ ਵੈਰੀ ਨਾਈਸ ਸੀ ਅੱਜ ਦੀ ਕਹਾਣੀ, ਅਤੇ ਭਾਰਦਵਾਜ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਬਿਊਟੀਫੁੱਲ ਸਟੋਰੀ, ਅਤੇ ਸੱਚੀ ਮੈਂ ਇਹ ਜੀਵਨ ਕੀ ਸੱਚਾਈ ਹੈ। ਥੈਂਕ ਯੂ ਭਾਰਦਵਾਜ ਸਾਹਿਬ। ਅਤੇ ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਕਹਿੰਦੇ ਵਧੀਆ ਕਹਾਣੀ ਸੀ, ਸਿਡਨੀ ਤੋਂ ਭੇਜਦੇ ਨੇ ਸੁਨੇਹਾ, ਬਹੁਤ ਸ਼ੁਕਰੀਆ ਜੀ। ਅਤੇ ਪਰਮਜੋਸ਼ਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਸ਼ੁਕਰੀਆ, ਮਿਹਰਬਾਨੀ। ਅਤੇ ਲਾਲ ਜੀ ਆਪਾਂ ਲੇਟ ਹੈ, ਕੁਇਕਲੀ ਨਾ ਇੱਕ ਅੱਧਾ ਸੁਣਾ ਲਓ ਤੁਸੀਂ, ਅਤੇ ਫਿਰ 10 ਵਜੇ ਆ ਜਾਓ ਭਾਵੇਂ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਨੂੰ ਲੱਗਦਾ ਮੇਰੀ ਗੱਲ ਤੁਸੀਂ ਸੁਣੀ ਨਹੀਂ ਹੈ। ਨਹੀਂ ਨਹੀਂ, ਇੱਕ ਕੁਇਕਲੀ ਸੁਣਾ ਲਓ ਇੱਕ, ਅਤੇ ਫਿਰ ਇਹ ਵੀ ਜ਼ਿਆਦਾ ਟਾਈਮ ਨਾ ਲਾਇਓ। ਹਾਂਜੀ
1: ਪ੍ਰੈਸ਼ਰ ਪਾਤਾ ਤੁਸੀਂ ਹੈਵੀ ਆ, ਗਲਤ
2: ਕੁਇਕਲੀ ਤੁਸੀਂ ਏਦਾਂ ਕਰੋ, ਏਦਾਂ ਕਰੋ, ਓਦਾਂ ਹੀ ਪਾਣੀ ਛੱਡ ਕੇ ਚਲ ਜਾਓ।
1: ਸਹੀ ਹੋ ਗਿਆ,
2: ਪਾਣੀ ਛੱਡ ਕੇ ਹੱਸੋ, ਵਿਰਲ ਪੂਲ ਬਣ ਡਿਆ, ਵਿਰਲ ਪੂਲ, ਵਿਰਲ ਪੂਲ, ਵਿਰਲ ਪੂਲ। ਕਿਹੜੇ ਸੁਖਦੀਪ ਘੁੰਮਣ, थैंक यू लाजी, थैंक यू जी। हंसते खेडते रहो, चढ़दी कला च रहो, सुनते रहो रेडियो हांजी 1674 AM।
8: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले, दाला, ग्रोसरी दा हर सामान वाजिब रेट ते लै सकदे हो। पाओ कॉस्मेटिक दी हर आइटम भी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
9: की तुसी 5 घंटे तो घट नींद लेके गड्डी चला रहे हो? तुसी अपने आप अते अपने परिवार नू खतरे विच पा रहे हो। जदों तुसी थके हुए हुंदे हो तां तुसी हौली प्रतिक्रिया करदे हो अते तुहाडे वाहन दे हादसा ग्रस्त होण दी संभावना 4 गुणा वध जांदी है। ये जोखम उठाना कदे भी फायदेमंद सौदा नहीं हुंदा। अपनी यात्रा की योजना बनाओ अते आवाजाई दे होर तरीके दा प्रबंध करन ते विचार करो, जां गड्डी चलाउन तो पहला वधेरे नींद लो। सड़क ते हर किसी नूं सुरक्षित रखन लई जदों तुसी थक जांदे हो तां कदे भी गड्डी ना चलाओ। TSC वल्लों एक सुनेहा।
10: की होया, इन्नी टेंशन क्यों लेती हुई है?
11: यार की दसा, मॉर्गेज दा काम अज भी नहीं बनिया।
10: अज सिमी भैन जी आए सी, उन्होंने अपना मॉर्गेज UV फाइनेंशियल सर्विसेज तो थोड़े टाइम विच ही करवा लेता।
11: अच्छा, असी भी उन्हें कॉन्टेक्ट कर दें फिर ता।
10: जेकर थानू भी लोड है होम लोन, रीफाइनेंस, कार लोन या फिर एनी अदर लोन दी, ता आज ही कॉन्टेक्ट करो हरप्रीत सिंह फ्रॉम UV फाइनेंशियल सर्विसेज एट 0430-8330-11 और विजिट uvfinancial.com.au।
12: टेंशन टेंशन मेरी टेंशन
10: की हुआ,
12: अथे इमिग्रेशन दे इन्ने पंगे ने यार मुकदे ही नहीं।
13: काका जी टेंशन छोड़ो, फोन चको, कॉल करो VY इमिग्रेशन नू, जिथे इमिग्रेशन एक्सपर्ट हरपाल सिंह बाजवा, इम्प्लॉय स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-530-530
12: या 90-77-93-33
13: या ईमेल info@vyimmigration.com.au।
12: याद रखो 9077-9733।
13: VY इमिग्रेशन एंड एजुकेशन कंसल्टेंट,
12: हर कदम तुहाडे नाल।
14: विक्टोरिया द बिग बिल्ड रेल नेटवर्क नू आधुनिक बना के अते नवे दे सुधरे स्टेशन उसार के बेहतर कनेक्शन बना रहा है। तुहाडी यात्रा नू सुरक्षित अते सौखा बना के विक्टोरिया भर विच जनतक आवाजाई विच सुधार कर रहा है। मई दे खीर विच बैलारैट अते जिलोंग लाइना ते विघन पैणगे। देरियां तो बचो अते यात्रा करन तो पहला bigbuild.vic.gov.au ते जाके वेख लो। विक्टोरिया सरकार मेलबर्न द्वारा अधिकारित।
15: हमारी लव स्टोरी तो लेजेंडरी बन गई।
16: लेजेंडरी लव स्टोरीज की तो एंडिंग ट्रेजिक होती है।
17: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
18: Chand Mera Dil, Chand Mera Dil.
19: Pandey ji, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना।
20: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
21: सोना चाहिदा,
22: परोसा चाहिदा,
21: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042। Ready, set, go! Chadston Ford, Dandenong Road ते तुहानू उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business plate लाई गल करो, vehicle experts, Tim Forbes या Corey Nall,
0: रेडियो हांजी दे हवाले नाल पाओ 3 साल दी फ्री सर्विस। चेस्टन फोर्ड, रेडी सेट फोर्ड।
3: ACMI तुहाडा फिल्म टीवी अते वीडियो गेम्स दा म्यूजियम है जो कि फेड स्क्वायर ते रोजाना खुलता है। साडी मुफ्त द स्टोरी ऑफ द मूविंग इमेज ते जाओ, पर्दे दे पिछे दीआं कहानियां देखो, बनाओ अते पड़चाल करो 2 तों 5 साल दी उमर दे बच्चियां लई। प्ले स्कूल कम एंड प्ले नूं ना भुल्लो, एक मुफ्त प्रदर्शनी जो ऐप पड़चाल करदी है कि प्ले स्कूल दा एक एपिसोड किवें बनाया जांदा है। साडे सिनेमा घरां विच एक फिल्म देखो, दुकान ब्राउज करो जां कैफे विच कॉफी लो। ACMI.net.au ते देखो की हो रहा है।
22: जी की हाल है पिट दर्द दा?
23: जदों दा स्लीप एंड रिलैक्स दा इंडियन स्टाइल रूम वाला गद्दा खरीदया, सब कुछ ठीक है। थैंक यू एदे बारे दसन लई।
22: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेविटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदन लई कॉन्टैक्ट करो स्लीप एंड रिलैक्स। वेक अप फीलिंग टोटली रेस्टेड। सर्च अस ऑनलाइन और कॉल 0433465492।

0: तेरी सब्जी दी खुशबू अते टेस्ट विच कुछ ता कमाल है, मैनु भी दस दे सीक्रेट।
1: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: बलजीत ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
3: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
5: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
6: ਸੂਰਜ ਦੇਵਤਾ
5: ਕੀ ਮਤਲਬ?
6: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
5: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
6: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ 9:04 ਹੋ ਚੁੱਕੇ ਨੇ ਸਵੇਰ ਦੇ। 21 ਤਰੀਕ ਆ ਮਈ ਦਾ ਮਹੀਨਾ, ਵੀਰਵਾਰ ਦਾ ਦਿਨ ਆ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਾਡੇ ਨਾਲ ਗੌਤਮ ਕਪਿਲ ਹੋਣਗੇ, ਅਗਲੀ ਆਵਾਜ਼ ਗੌਤਮ ਜੀ ਦੀ। ਹਾਂਜੀ ਗੌਤਮ ਜੀ, ਆਉਣੇ
1: ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਅੱਜ ਦੇ ਦਿਨ ਦੀਆਂ ਖਬਰਾਂ ਦੀ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ ਕਰੀਏ, ਜਿੱਥੇ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਹੁਣ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਹੈ। ਦੱਸ ਦਈਏ ਕਿ ਦੌਰਾ ਮੁਕੰਮਲ ਹੋਣ ਤੋਂ ਬਾਅਦ ਹੀ ਦਵੱਲੀ ਗੱਲਬਾਤ ਦੇ ਵਿੱਚ ਅਕਸਰ ਜੁਆਇੰਟ ਸਟੇਟਮੈਂਟ ਯਾਨੀ ਸਾਂਝਾ ਬਿਆਨ ਜਾਰੀ ਕੀਤਾ ਜਾਂਦਾ। ਸੋਸ਼ਲ ਮੀਡੀਆ ਪਲੇਟਫਾਰਮ ਟੈਲੀਗ੍ਰਾਮ ਦੇ ਉੱਤੇ ਜਾਰੀ ਸਟੇਟਮੈਂਟ ਦੇ ਮੁਤਾਬਕ ਇੱਕ ਬਰਾਬਰੀ ਅਤੇ ਸੰਤੁਲਨ ਵਾਲੀ ਮਲਟੀਪੋਲਰ ਦੁਨੀਆ ਦੇ ਵਿੱਚ ਕੌਮਾਂਤਰੀ ਰਿਸ਼ਤਿਆਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਲਈ ਰੂਸ ਅਤੇ ਚੀਨ ਨੇ ਕਿਹਾ ਹੈ ਕਿ ਦੁਨੀਆ 'ਚ ਜ਼ਿਆਦਾ ਨਿਆਂਪੂਰਨ ਅਤੇ ਬਿਹਤਰ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਲਈ ਦੋਹਾਂ ਦੇਸ਼ਾਂ ਨੇ ਕੌਮਾਂਤਰੀ ਭਾਈਚਾਰੇ ਨੂੰ ਕੁਝ ਬੁਨਿਆਦੀ ਸਿਧਾਂਤ ਅਪਣਾਉਣ ਦੀ ਅਪੀਲ ਕੀਤੀ। ਦੁਨੀਆ ਅਜਿਹੀ ਹੋਵੇ ਜਿੱਥੇ ਸਾਰੇ ਦੇਸ਼ ਮਿਲ ਕੇ ਕੰਮ ਕਰ ਸਕਣ ਅਤੇ ਸਭ ਨੂੰ ਇਸ ਦਾ ਫਾਇਦਾ ਮਿਲੇ। ਹਰ ਦੇਸ਼ ਦੀ ਸੁਰੱਖਿਆ ਦਾ ਬਰਾਬਰ ਮਹੱਤਵ ਹੋਵੇ। ਦੁਨੀਆ ਦੇ ਫੈਸਲੇ ਜ਼ਿਆਦਾਤਰ ਦੇਸ਼ਾਂ ਦੀ ਭਾਈਵਾਲੀ ਦੇ ਨਾਲ ਹੋਣ ਅਤੇ ਵਿਵਸਥਾ ਬਿਹਤਰ ਬਣੀ ਰਹੇ ਔਰ ਦੁਨੀਆ ਦੀਆਂ ਅਲੱਗ ਅਲੱਗ ਸੱਭਿਆਚਾਰਕ ਪਿਛੋਕੜਾਂ ਦਾ ਸੋਚ ਸਮਝ ਕੇ ਧਿਆਨ ਦੇ ਨਾਲ ਸਨਮਾਨ ਕੀਤਾ ਜਾਵੇ। ਦੱਸ ਦਈਏ ਕਿ ਐਸੀ ਸਾਂਝੀ ਸਟੇਟਮੈਂਟ ਜਿਹੜੀ ਹੈ ਜਾਂ ਐਸਾ ਸਾਂਝਾ ਬਿਆਨ ਜਿਹੜਾ ਉਹ ਚੀਨ ਅਤੇ ਅਮਰੀਕਾ ਦੀ ਮੁਲਾਕਾਤ ਤੋਂ ਬਾਅਦ ਜਾਰੀ ਨਹੀਂ ਸੀ ਹੋਇਆ। ਹੁਣ ਰੂਸ ਅਤੇ ਚੀਨ ਦੋਹਾਂ ਨੇ ਕਿਹਾ ਕਿ ਉਹ ਅੱਗੇ ਵੀ ਇਸ ਬਾਇਪੋਲਰ ਹੋ ਰਹੀ ਦੁਨੀਆ, ਬਾਇਪੋਲਰ ਅਕਸਰ ਉਦੋਂ ਕਿਹਾ ਜਾਂਦਾ ਜਦੋਂ ਬਹੁਧਰੂਵੀ ਯਾਨੀ ਕਿ ਦੁਨੀਆ ਨੂੰ ਕਿਸੇ ਇੱਕ ਧੁਰ ਦੇ ਨਾਲ ਜਾਂ ਇੱਕ ਧਿਰ ਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ। ਹੁਣ ਤੱਕ ਦੁਨੀਆ ਦੇ ਵਿੱਚ ਬਹੁਧਰੂਵੀ ਦੀ ਜਾਂ ਮਲਟੀਪੋਲਰ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਸੀ ਆਈ। ਜ਼ਿਆਦਾਤਰ ਪੱਛਮੀ ਮੁਲਕ ਆਪਣਾ ਇੱਕ ਧੜਾ ਬਣਾ ਕੇ ਰੱਖਦੇ ਸੀ ਜਾਂ ਫਿਰ ਰੂਸ ਉਹਨਾਂ ਦਾ ਇੱਕ ਅਪਵਾਦ ਹੁੰਦਾ ਸੀ ਜਾਂ ਉਹਨਾਂ ਦਾ ਇੱਕ ਵਿਕਲਪ ਹੁੰਦਾ ਸੀ। ਪਰ ਹੁਣ ਰੂਸ ਅਤੇ ਚੀਨ ਦੇ ਇਕੱਠੇ ਆਉਣ ਦੇ ਨਾਲ ਦੁਨੀਆ ਦੇ ਦੂਸਰੇ ਦੇਸ਼ ਵੀ ਇਸ ਪਾਸੇ ਆਉਣਗੇ। ਹਾਲਾਂਕਿ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਭਰ ਦੇ ਅੰਦਰ ਨੌਨ ਅਲਾਈਨਡ ਮੂਵਮੈਂਟ ਯਾਨੀ ਕਿ ਨੈਮ ਕੰਟਰੀਜ਼ ਦਾ, ਜਿਹਦੇ ਵਿੱਚ ਮੋਢੀ ਦੇ ਤੌਰ ਦੇ ਉੱਤੇ ਭਾਰਤ ਵੀ ਸ਼ਾਮਲ ਸੀ, ਉਸ ਦਾ ਕੋਈ ਵਜੂਦ ਨਹੀਂ ਰਹਿ ਗਿਆ। ਐਸੇ ਦੇਸ਼ ਜਿਹੜੇ ਕਿ ਨਾ ਤਾਂ ਅਮਰੀਕਾ ਜਾਂ ਉਸ ਦੇ ਸਾਥੀ ਦੇਸ਼ਾਂ ਦੇ ਵੱਲ ਰਹਿੰਦੇ ਨੇ ਜਾਂ ਰੂਸ ਅਤੇ ਉਸ ਦੇ ਸਾਥੀ ਦੇਸ਼ਾਂ ਦੇ ਵੱਲ ਰਹਿਣਾ ਚਾਹੁੰਦੇ ਨੇ। ਅਜਿਹੇ ਦੇ ਵਿੱਚ ਹੁਣ ਚੀਨ ਅਤੇ ਰੂਸ ਦੀ ਜਿਹੜੀ ਲਗਾਤਾਰ ਵੱਧ ਰਹੀ ਇੱਕ ਪਛਾਣ ਜਾਂ ਇਸ ਇੱਕ ਇਸ ਕਿਸਮ ਦਾ ਰੁਤਬਾ ਹੈ ਜਿਸ ਦੇ ਅੱਗੇ ਅਮਰੀਕਾ ਨੂੰ ਵੀ ਕਾਫੀ ਹੱਦ ਤੱਕ ਮੰਨਣਾ ਹੋਏਗਾ, ਇਸ ਦੇ ਨਾਲ ਜੁੜੇ ਹੋਏ ਬਿਆਨ ਜਾਰੀ ਕੀਤੇ ਗਏ ਨੇ। ਉਂਝ ਚੀਨ ਅਤੇ ਅਮਰੀਕਾ ਦੀ ਮੁਲਾਕਾਤ ਤੋਂ ਬਾਅਦ ਇਸ ਕਿਸਮ ਦਾ ਬਿਆਨ ਜਾਰੀ ਵੀ ਨਹੀਂ ਸੀ ਹੋਇਆ ਕਿ ਕਿਹੜੇ ਕਿਹੜੇ ਆਪਸ ਦੇ ਵਿੱਚ ਦੁਵੱਲੇ ਸਮਝੌਤੇ ਹੋਏ ਨੇ। ਉਹ ਵੱਖਰੀ ਗੱਲ ਹੈ ਕਿ ਆਪਣੇ ਨਾਲ ਕਾਰਪੋਰੇਟ ਲੀਡਰਸ ਦੀ ਇੱਕ ਵੱਡੀ ਸਾਰੀ ਜਮਾਤ ਜਿਹੜੀ ਉਹ ਡੋਨਾਲਡ ਟਰੰਪ ਆਪਣੇ ਜਹਾਜ਼ ਦੇ ਵਿੱਚ ਬਿਠਾ ਕੇ ਲਿਆਏ ਸੀ। ਪਰ ਇਸ ਸਮਿਟ ਤੋਂ ਬਾਅਦ ਚੀਨ ਅਤੇ ਰੂਸ ਨੇ ਵਪਾਰ ਅਤੇ ਤਕਨੀਕ ਖੇਤਰ ਦੇ ਨਾਲ ਜੁੜੇ 20 ਅਲੱਗ ਅਲੱਗ ਸਮਝੌਤਿਆਂ ਦੇ ਉੱਤੇ ਹਸਤਾਖਰ ਕੀਤੇ ਨੇ ਅਤੇ ਉਹਨਾਂ ਨੂੰ ਜਨਤਕ ਵੀ ਕੀਤਾ। ਉੱਧਰ ਚੀਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਚੀਨ ਅਤੇ ਰੂਸ ਨੂੰ ਹੋਰ ਵਧੇਰੇ ਇਸ ਕਿਸਮ ਦੀ ਨਿਆਂ ਪ੍ਰਣਾਲੀ ਜਿਹੜੀ ਦੁਨੀਆ ਦੇ ਵਿੱਚ ਬਣਾਉਣ ਦੇ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਜਿਸ ਦੇ ਲਈ ਦੁਨੀਆ ਦਾ ਪੂਰੇ ਦਾ ਪੂਰਾ ਜਿਹੜਾ ਇੱਕ ਬੋਝ ਆ ਉਹ ਘੱਟ ਹੋ ਸਕੇ। ਯਾਨੀ ਕਿ ਚੀਨ ਨੇ ਖੁਦ ਹੀ ਇਸ ਦੀ ਜ਼ਿੰਮੇਵਾਰੀ ਲਈ ਹੈ ਕਿ ਅਮਰੀਕਾ ਜਾਂ ਉਸ ਦੀਆਂ ਸਾਥੀ ਧਿਰਾਂ ਜਾਂ ਯੂਰਪੀ ਤਾਕਤਾਂ ਸ਼ਾਇਦ ਇਹ ਜ਼ਿੰਮੇਵਾਰੀ ਵਾਲਾ ਕੰਮ ਨਾ ਕਰ ਸਕਣ। ਪਰ ਰੂਸ ਅਤੇ ਚੀਨ ਤਾਂ ਹੈਗੇ ਨੇ। ਪਾਕਿਸਤਾਨ ਦੇ ਨਾਲ ਜੁੜੀਆਂ ਇੱਕ ਦੋ ਖਬਰਾਂ ਅਤੇ ਫਿਰ ਦੁਨੀਆ ਦੀਆਂ ਦੂਜੀਆਂ ਖਬਰਾਂ ਦੇ ਵੱਲ ਚੱਲੀਏ, ਜਿੱਥੇ ਪਾਕਿਸਤਾਨ ਤੋਂ ਪਹਿਲੀ ਖਬਰ ਉੱਥੋਂ ਦੀ ਇੱਕ ਟਿਕਟੋਕ ਸਟਾਰ ਦੇ ਨਾਲ ਜੁੜੀ। ਇਸਲਾਮਾਬਾਦ ਦੀ ਅਦਾਲਤ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਸਨਾ ਯੂਸਫ ਦੇ ਕਤਲ ਮਾਮਲੇ ਦੇ ਵਿੱਚ ਕਥਿਤ ਦੋਸ਼ੀ ਉਮਰ ਹਯਾਤ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਮੰਗਲਵਾਰ ਦੇ ਦਿਨ ਇਸਲਾਮਾਬਾਦ ਦੇ ਇੱਕ ਜ਼ਿਲ੍ਹਾ ਅਦਾਲਤ ਦੀ ਤਰਫ ਤੋਂ ਕਤਲ ਦੇ ਇਸ ਮਾਮਲੇ ਦੇ ਵਿੱਚ ਆਪਣਾ ਫੈਸਲਾ ਸੁਣਾਉਂਦੇ ਹੋਏ ਉਮਰ ਹਯਾਤ ਨੂੰ ਸਨਾ ਦੇ ਪਰਿਵਾਰ ਨੂੰ ਮੁਆਵਜ਼ੇ ਦੇ ਤੌਰ 'ਤੇ 20 ਲੱਖ ਰੁਪਏ ਪਾਕਿਸਤਾਨੀ ਕਰੰਸੀ ਦੇਣ ਦਾ ਹੁਕਮ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਉਮਰ ਹਯਾਤ ਨੂੰ ਸਨਾ ਯੂਸਫ ਦੇ ਘਰ ਦੇ ਵਿੱਚ ਡਕੈਤੀ ਤੋਂ ਇਲਾਵਾ ਅਪਰਾਧ ਸਣੇ ਅਲੱਗ ਅਲੱਗ ਧਾਰਾਵਾਂ ਦੇ ਤਹਿਤ 21 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਸਾਲ ਇਸ ਘਟਨਾ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਇਸਲਾਮਾਬਾਦ ਦੇ ਆਈ ਜੀ ਸੈਯਦ ਅਲੀ ਨਾਸਿਰ ਰਿਜ਼ਵੀ ਨੇ ਕਿਹਾ ਸੀ ਕਿ ਉਮਰ ਹਯਾਤ ਕਥਿਤ ਤੌਰ ਦੇ ਉੱਤੇ ਸਨਾ ਯੂਸਫ ਦੇ ਘਰ ਦੇ ਵਿੱਚ ਦਾਖਲ ਹੋਇਆ ਸੀ, ਉਸ ਨੂੰ 2 ਵਾਰ ਗੋਲੀ ਮਾਰੀ ਸੀ। ਸਨਾ ਯੂਸਫ ਇੱਕ ਮਸ਼ਹੂਰ ਟਿਕਟੋਕ ਸਟਾਰ ਸੀ ਪਾਕਿਸਤਾਨ ਦੀ। ਉੱਥੇ ਇਹ ਵੀ ਦੱਸਿਆ ਗਿਆ ਹੈ ਕਿ ਇਸ ਤੋਂ ਬਾਅਦ ਜਿਹੜਾ ਕਥਿਤ ਤੌਰ ਦੇ ਉੱਤੇ ਯੂਸਫ ਸੀ ਉਹ ਸਨਾ ਯੂਸਫ ਦੇ ਘਰ ਦੇ ਬਾਹਰ 7-8 ਘੰਟੇ ਇੰਤਜ਼ਾਰ ਵੀ ਕਰਦਾ ਰਿਹਾ। ਜਦੋਂ ਉਸਨੇ ਉਸਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਤਾਂ ਇਸ ਘਟਨਾ ਨੂੰ ਅੰਜਾਮ ਦੇਣ ਦੀ ਉਸਨੇ ਇੱਕ ਯੋਜਨਾ ਵੀ ਘੜੀ ਸੀ। ਉੱਧਰ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੌਹਸਿਨ ਨਕਵੀ ਨੇ ਇੱਕ ਵਾਰ ਫਿਰ ਤੋਂ ਤਹਿਰਾਨ ਪਹੁੰਚ ਕੀਤੀ ਹੈ ਜਿੱਥੇ ਉਹ ਈਰਾਨ ਦੇ ਲੀਡਰਸ਼ਿਪ ਦੇ ਨਾਲ ਮੁਲਾਕਾਤ ਕਰਨਗੇ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਗ੍ਰਹਿ ਮੰਤਰੀ ਦੀ ਯਾਤਰਾ ਪਿਛਲੀ ਯਾਤਰਾ ਦੇ ਨਾਲ ਜੁੜੀ ਹੋਈ ਹੈ। ਉਹਨਾਂ ਦਾ ਏਜੰਡਾ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਫਿਰ ਤੋਂ ਗੱਲਬਾਤ ਸ਼ੁਰੂ ਕਰਵਾਉਣਾ ਹੈ। ਦੱਸ ਦਈਏ ਕਿ ਪਾਕਿਸਤਾਨ ਨੇ ਆਪਣੀ ਇਸ ਪ੍ਰੈਸ ਨੋਟ ਦੇ ਵਿੱਚ ਇਜ਼ਰਾਈਲ ਦਾ ਜ਼ਿਕਰ ਨਹੀਂ ਕੀਤਾ। ਪਹਿਲਾਂ ਵੀ ਪਾਕਿਸਤਾਨ ਨੇ ਕਦੇ ਇਜ਼ਰਾਈਲ ਨੂੰ ਧਿਰ ਨਹੀਂ ਸੀ ਮੰਨਿਆ। ਇਸ ਤੋਂ ਇਲਾਵਾ ਰੈਵੋਲਿਊਸ਼ਨਰੀ ਗਾਰਡਸ ਕੋਰ ਯਾਨੀ IRGC ਦੀ ਕਰੀਬੀ ਮੰਨੀ ਜਾਣ ਵਾਲੀ ਤਸਨੀਮ ਖਬਰ ਏਜੰਸੀ ਨੇ ਵੀ ਪਾਕਿਸਤਾਨ ਦੇ ਗ੍ਰਹਿ ਮੰਤਰੀ ਦੀ ਤਹਿਰਾਨ ਪੁੱਜਣ ਦੀ ਪੁਸ਼ਟੀ ਕੀਤੀ ਹੈ। ਮੰਗਲਵਾਰ ਦੇ ਦਿਨ ਈਰਾਨ ਤੋਂ ਪਰਤਣ ਤੋਂ ਬਾਅਦ ਮੌਹਸਿਨ ਨਕਵੀ ਨੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਵੀ ਆਪਣੀ ਯਾਤਰਾ ਦੇ ਬਾਰੇ ਦੱਸਿਆ। ਪਾਕਿਸਤਾਨ ਸਰਕਾਰ ਨੇ ਗ੍ਰਹਿ ਮੰਤਰੀ ਦੀ ਯਾਤਰਾ ਦੇ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਪਰ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਈਰਾਨ ਅਮਰੀਕਾ ਦੀ ਪ੍ਰਸਤਾਵ ਮੰਨਣ ਲਈ ਤਿਆਰ ਨਹੀਂ ਹੈ, ਅਤੇ ਇੱਧਰ ਦੂਸਰੇ ਪਾਸੇ ਜਿਹੜਾ ਈਰਾਨ ਹੈ ਉਹ ਆਪਣੀ ਜ਼ਿੱਦ ਦੇ ਉੱਤੇ ਇਸ ਵਕਤ ਖੜ੍ਹਾ ਹੈ ਕਿ ਅਮਰੀਕਾ ਜਦ ਤੱਕ ਉਹਨਾਂ ਦੇ ਨਾਲ ਸਮਝੌਤੇ ਨਹੀਂ ਕਰਦਾ ਉਦੋਂ ਤੱਕ ਕਹਾਣੀ ਅੱਗੇ ਨਹੀਂ ਤੁਰੇਗੀ। ਭਾਰਤ ਆਸਟ੍ਰੇਲੀਆ ਸਣੇ ਦੁਨੀਆ ਭਰ ਦੇ 90 ਤੋਂ ਜ਼ਿਆਦਾ ਦੇਸ਼ਾਂ ਦੇ ਲਈ ਥਾਈਲੈਂਡ ਨੇ ਹੁਣ ਆਪਣੇ ਵੀਜ਼ਾ ਨਿਯਮ ਬਦਲੇ ਨੇ। ਥਾਈਲੈਂਡ ਦੇ ਵਿੱਚ 30 ਦਿਨਾਂ ਤੋਂ ਵੱਧ ਠਹਿਰਨ ਦੇ ਲਈ ਹੁਣ ਵੀਜ਼ਾ ਲੈਣਾ ਹੋਏਗਾ। ਜੁਲਾਈ 2024 ਤੋਂ 93 ਦੇਸ਼ਾਂ ਦੇ ਸੈਲਾਨੀ ਬਿਨਾਂ ਵੀਜ਼ੇ ਤੋਂ 60 ਦਿਨਾਂ ਤੱਕ ਥਾਈਲੈਂਡ ਦੀ ਵਿੱਚ ਰਹਿਣ ਦੀ ਇਜਾਜ਼ਤ ਦੇ ਹੱਕਦਾਰ ਸੀ, ਜਾਂ ਇਸ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਘੱਟੋ ਘੱਟ 2 ਮਹੀਨੇ ਦੇ ਲਈ ਪਹਿਲਾਂ ਤੁਸੀਂ ਥਾਈਲੈਂਡ ਦੇ ਵਿੱਚ ਬਗੈਰ ਵੀਜ਼ਾ ਰਹਿ ਸਕਦੇ ਸੀ। ਉਸ 'ਚ ਭਾਰਤ ਅਤੇ ਆਸਟ੍ਰੇਲੀਆ ਦੋਵੇਂ ਸ਼ਾਮਲ ਸੀ, ਪਰ ਹੁਣ ਇਹ ਕਦਮ ਕੋਵਿਡ ਮਹਾਂਮਾਰੀ ਤੋਂ ਬਾਅਦ ਦੇਸ਼ ਦੀ ਉਸ ਵਕਤ ਜਿਹੜਾ 60 ਦਿਨਾਂ ਦੀ ਇੱਕ ਮਿਆਦ ਸੀ ਕਿਉਂਕਿ ਦੇਸ਼ ਦੀ ਅਰਥ ਵਿਵਸਥਾ ਪਟੜੀ 'ਤੇ ਆ ਜਾਵੇ ਇਸ ਕਰਕੇ ਕੀਤੀ ਗਈ ਸੀ, ਪਰ ਹੁਣ ਥਾਈ ਸਰਕਾਰ ਦਾ ਕਹਿਣਾ ਹੈ ਕਿ ਇਸ ਛੋਟ ਨੂੰ ਖਤਮ ਕਰਨ ਦਾ ਵੇਲਾ ਆ ਗਿਆ। ਇਸ ਦੀ ਵਜ੍ਹਾ ਇਹ ਨਹੀਂ ਹੈ ਕਿ ਉੱਥੋਂ ਉਹ ਸੈਰ ਸਪਾਟੇ ਨੂੰ ਘੱਟ ਕਰਨਾ ਚਾਹੁੰਦੇ ਨੇ, ਬਲਕਿ ਸਰਕਾਰ ਦਾ ਕਹਿਣਾ ਹੈ ਕਿ ਲੰਮੀ ਸਮੇਂ ਤੱਕ ਦਾ ਵੀਜ਼ਾ ਦੇਣ ਦੇ ਚੱਲਦਿਆਂ ਥਾਈਲੈਂਡ ਦੇ ਵਿੱਚ ਅਪਰਾਧ ਵੱਧ ਰਹੇ ਸੀ। ਹੁਣ ਯਾਤਰੀਆਂ ਦੇ ਠਹਿਰਨ ਦੇ ਲਈ ਅਲੱਗ ਅਲੱਗ ਤਰੀਕੇ ਵੀ ਤੈਅ ਕੀਤੇ ਜਾਣਗੇ। ਸਰਕਾਰ ਨੇ ਸੁਰੱਖਿਆ ਚਿੰਤਾਵਾਂ ਅਤੇ ਜਟਿਲ ਵੀਜ਼ਾ ਵਿਵਸਥਾ ਨੂੰ ਇਸ ਬਦਲਾਅ ਦੀ ਵਜ੍ਹਾ ਦੱਸਿਆ। ਹਾਲੀਆ ਸਮੇਂ ਦੇ ਵਿੱਚ ਦੱਖਣ ਪੂਰਬੀ ਏਸ਼ੀਆਈ ਦੇਸ਼ ਥਾਈਲੈਂਡ ਦੇ ਵਿੱਚ ਸੈਲਾਨੀਆਂ ਦੀ ਕਈ ਸਾਰੀਆਂ ਗ੍ਰਿਫਤਾਰੀਆਂ ਹੋਈਆਂ ਨੇ, ਜਿਸ 'ਚ ਡਰੱਗਜ਼ ਸੈਕਸ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਮਾਮਲੇ ਸ਼ਾਮਲ ਨੇ। 60 ਦਿਨ ਦੀ ਵੀਜ਼ਾ ਛੂਟ ਦਾ ਲਾਭ ਪਾਉਣ ਵਾਲੇ ਦੇਸ਼ਾਂ 'ਚ ਆਸਟ੍ਰੇਲੀਆ, ਚੀਨ, ਫਰਾਂਸ, ਜਰਮਨੀ, ਭਾਰਤ, ਇਟਲੀ ਅਤੇ ਸਪੇਨ ਅਤੇ ਅਮਰੀਕਾ ਸ਼ਾਮਲ ਸੀ। ਥਾਈ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚ ਕਈ ਦੇਸ਼ਾਂ ਦੇ ਨਾਗਰਿਕਾਂ ਨੂੰ ਹੁਣ 30 ਦਿਨਾਂ ਤੋਂ ਵੱਧ ਰੁਕਣ ਦੇ ਲਈ ਵੀਜ਼ਾ ਲੈਣਾ ਹੋਏਗਾ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ। ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਅਲੱਗ ਅਲੱਗ ਪਹਿਲਾਂ UAE ਦਾ ਦੌਰਾ ਕੀਤਾ, ਫਿਰ ਨੌਰਡਿਕ ਦੇਸ਼ਾਂ ਦੇ ਵਿੱਚ ਗਏ। ਹੁਣ 5 ਦੇਸ਼ਾਂ ਦੀ ਯਾਤਰਾ ਦੇ ਆਖਰੀ ਗੇੜ ਦੇ ਵਿੱਚ ਪ੍ਰਧਾਨ ਮੰਤਰੀ ਇਟਲੀ ਪਹੁੰਚੇ, ਜਿੱਥੇ ਉੱਥੋਂ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਸਾਂਝਾ ਕਰਦਿਆਂ ਉਹਨਾਂ ਨੇ ਤਸਵੀਰਾਂ ਬਾਰੇ ਲਿਖਿਆ ਕਿ ਇਟਲੀ ਦੀ ਰਾਜਧਾਨੀ ਰੋਮ ਪਹੁੰਚ ਕੇ ਪ੍ਰਧਾਨ ਮੰਤਰੀ ਮੈਲੋਨੀ ਦੇ ਨਾਲ ਡਿਨਰ ਦੇ ਉੱਤੇ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਅਸੀਂ ਇਤਿਹਾਸਕ ਕਲੋਜ਼ੀਅਮ ਦਾ ਵੀ ਦੌਰਾ ਕੀਤਾ, ਬੜੇ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ ਗੱਲਬਾਤ ਕੀਤੀ ਅਤੇ ਭਾਰਤ ਇਟਲੀ ਦੀ ਮਿੱਤਰਤਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਤਰੀਕਿਆਂ ਦੇ ਉੱਤੇ ਵੀ ਚਰਚਾ ਹੋਈ। ਇਸ ਤੋਂ ਪਹਿਲਾਂ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਆਪਣੀ ਤਸਵੀਰ ਸਾਂਝਾ ਕਰਦੇ ਹੋਏ ਲਿਖਿਆ ਸੀ, ਵੈਲਕਮ ਟੂ ਰੋਮ ਮਾਈ ਫਰੈਂਡ। ਪ੍ਰਧਾਨ ਮੰਤਰੀ ਮੋਦੀ ਇਸ ਤੋਂ ਪਹਿਲਾਂ ਜੂਨ 2024 'ਚ ਵੀ G7 ਸਮਿਟ ਦੇ ਲਈ ਹਿੱਸਾ ਲੈਣ ਵਾਸਤੇ ਇਟਲੀ ਗਏ ਸੀ, ਪਰ ਇਟਲੀ ਦਾ ਉਹਨਾਂ ਦਾ ਇਹ ਦੌਰਾ ਥੋੜ੍ਹਾ ਜ਼ਿਆਦਾ ਚਰਚਾ 'ਚ ਹੈ। ਇੱਕ ਵੀਡੀਓ ਵੀ ਮੋਦੀ ਦੀ ਤਰਫ ਤੋਂ ਪੋਸਟ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਯਾਤਰਾ ਦੇ ਦਰਮਿਆਨ ਉਹ ਮੈਲੋਨੀ ਨੂੰ ਪਾਰਲੇ ਕੰਪਨੀ ਦੀ ਮੈਲੋਡੀ ਟੌਫੀ ਦਿੰਦੇ ਦਿਖਾਈ ਦੇ ਰਹੇ ਨੇ, ਜਿਸ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚ BSE ਸਟਾਕ ਐਕਸਚੇਂਜ ਦੇ ਅੰਦਰ ਪਾਰਲੇ ਇੰਡਸਟਰੀ ਦੇ ਸ਼ੇਅਰਸ ਦੇ ਵਿੱਚ ਉਛਾਲ ਦੇਖਣ ਨੂੰ ਮਿਲਿਆ। ਹਾਲਾਂਕਿ ਮੈਲੋਡੀ ਬਣਾਉਣ ਵਾਲੀ ਇਹ ਕੰਪਨੀ ਪਾਰਲੇ ਕੰਪਨੀ ਨਹੀਂ ਹੈ, ਪਰ ਪ੍ਰਧਾਨ ਮੰਤਰੀ ਮੋਦੀ ਨੇ ਜਿਸ ਪਾਰਲੇ ਕੰਪਨੀ ਦੀ ਟੌਫੀ ਦੀ ਗਿਫਟ ਕੀਤੀ ਹੈ ਉਸਦਾ ਨਾਮ ਪਾਰਲੇ ਪ੍ਰੋਡਕਟਸ ਹੈ। ਨਾਮ ਮਿਲਦਾ ਜੁਲਦਾ ਹੋਣ ਦੀ ਵਜ੍ਹਾ ਦੇ ਚੱਲਦਿਆਂ ਪਾਰਲੇ ਇੰਡਸਟਰੀਜ਼ ਨੂੰ ਫਾਇਦਾ ਮਿਲ ਗਿਆ। ਬੁੱਧਵਾਰ ਦੇ ਦਿਨ ਕੰਪਨੀ ਦੇ ਸ਼ੇਅਰਾਂ ਦੇ ਵਿੱਚ 5% ਦੀ ਬੜਤ ਦੇਖਣ ਨੂੰ ਮਿਲੀ। ਇਸ ਦੇ ਸ਼ੇਅਰ 25 ਪੈਸੇ ਵੱਧ ਕੇ 5 ਰੁਪਏ 25 ਪੈਸੇ ਹੋ ਗਏ। ਉੱਧਰ ਦੂਸਰੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਪੁੱਛੇ ਜਾ ਰਹੇ ਸਵਾਲਾਂ ਦੇ ਉੱਤੇ ਜਿਹੜਾ ਹੈ ਉਹ ਹਾਲੇ ਤੱਕ ਕੋਈ ਵੀ ਸਪਸ਼ਟੀਕਰਨ ਨਹੀਂ ਮਿਲ ਸਕਿਆ। ਭਾਰਤ ਪ੍ਰਧਾਨ ਮੰਤਰੀ ਮੋਦੀ ਦਾ ਯੂਰਪ ਦੌਰਾ ਵਿਵਾਦਾਂ ਦੇ ਨਾਲ ਜ਼ਰੂਰ ਜੜਿਆ ਰਿਹਾ। ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਾਰਸਟੋਰ ਦੇ ਨਾਲ ਸਾਂਝੀ ਪ੍ਰੈਸ ਵਾਰਤਾ ਦੇ ਵਿੱਚ ਨਾਰਵੇ ਦੀ ਇੱਕ ਮਹਿਲਾ ਪੱਤਰਕਾਰ ਨੂੰ ਜਵਾਬ ਨਾ ਦੇਣਾ ਜਾਂ ਫਿਰ ਇੰਝ ਕਹਿ ਲਈਏ ਕਿ ਉਸ ਪ੍ਰੈਸ ਵਾਰਤਾ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਨਾ ਕਰਨਾ ਪ੍ਰਧਾਨ ਮੰਤਰੀ ਮੋਦੀ ਦੇ ਲਈ ਮਹਿੰਗਾ ਪਿਆ। ਯੂਰਪੀ ਦੇਸ਼ਾਂ ਦੇ ਵਿੱਚ ਵਿਦੇਸ਼ੀ ਨੇਤਾ ਤੋਂ ਸਵਾਲ ਪੁੱਛਣਾ ਇੱਕ ਪੁਰਾਣੀ ਪਰੰਪਰਾ ਦਾ ਹਿੱਸਾ ਹੈ। ਨਾਰਵੇ ਦੀ ਮਹਿਲਾ ਪੱਤਰਕਾਰ ਹੈਲਾ ਲੈਂਗ ਨੇ ਵੀ ਕਿਹਾ ਕਿ ਵਿਦੇਸ਼ ਮੰਤਰਾਲੇ ਦੀ ਬਰੀਫਿੰਗ ਦੇ ਵਿੱਚ ਮਨੁੱਖੀ ਅਧਿਕਾਰ ਨੂੰ ਲੈ ਕੇ ਸਵਾਲ ਚੁੱਕੇ ਗਏ ਸੀ, ਪਰ ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਨੂੰ ਭਾਰਤ ਦੇ ਇੱਕ ਸਿਵਿਲਾਈਜੇਸ਼ਨ ਦੇ ਨਾਲ ਜੋੜ ਕੇ ਲੰਮਾ ਸਾਰਾ ਜਵਾਬ ਦੇ ਛੱਡਿਆ। ਹੈਲਾ ਲੈਂਗ ਨੂੰ ਜਵਾਬ ਉਸ ਕਾਨਫਰੰਸ 'ਚ ਵੀ ਨਹੀਂ ਮਿਲਿਆ। ਇਸ ਤੋਂ ਪਹਿਲਾਂ ਹੈਲਾ ਲੈਂਗ ਨੇ ਓਸਲੋ ਦੇ ਗਵਰਨਮੈਂਟ ਗੈਸਟ ਹਾਊਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੇ ਪ੍ਰਧਾਨ ਮੰਤਰੀ ਸਟੋਰ ਦੀ ਪ੍ਰੈਸ ਬਰੀਫਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਖੜ੍ਹੇ ਹੋ ਕੇ ਸਵਾਲ ਪੁੱਛਣਾ ਚਾਹਿਆ ਅਤੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ, ਤੁਸੀਂ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਦੇ ਜਵਾਬ ਸਵਾਲ ਕਿਉਂ ਨਹੀਂ ਲੈਂਦੇ? ਕੀ ਸਾਡੀ

ਦੇ ਉੱਤੇ ਲਿਖਿਆ ਹੈ ਕਿ ਭਾਰਤ 'ਚ ਪੱਤਰਕਾਰਤਾ ਅਤੇ ਲੋਕਤੰਤਰ ਨੂੰ ਲੈ ਕੇ ਬਹੁਤ ਸਾਰੀਆਂ ਚਿੰਤਾਵਾਂ ਹੋ ਸਕਦੀਆਂ ਨੇ, ਪਰ ਇਹ ਮੰਨ ਲੈਣਾ ਕਿ ਨਾਰਵੇ ਲੋਕਤੰਤਰ ਅਤੇ ਪੱਤਰਕਾਰਤਾ ਦਾ ਕੋਈ ਆਖਰੀ ਮਾਨਕ ਹੈ, ਇਹ ਦੋ ਅਲੱਗ ਅਲੱਗ ਗੱਲਾਂ ਨੇ। ਪੱਛਮ ਦੇ ਵਿੱਚ ਅਕਸਰ ਇਹ ਲੋਕ ਮੰਨ ਕੇ ਚੱਲਦੇ ਨੇ ਅਤੇ ਲੋਕਤੰਤਰ ਅਤੇ ਪ੍ਰੈਸ ਦੀ ਸੁਤੰਤਰਤਾ ਨੂੰ ਵੀ ਆਜ਼ਾਦੀ ਦਾ ਇੱਕ ਪੈਮਾਨਾ ਮੰਨਿਆ ਜਾ ਸਕਦਾ ਹੈ। ਨਾਰਵੇਜੀਅਨ ਪੱਤਰਕਾਰ ਨੇ ਵੀ ਆਪਣੇ ਸੁਰੱਖਿਅਤ ਅਤੇ ਸੀਮਤ ਦ੍ਰਿਸ਼ਟੀਕੋਣ ਘੇਰੇ ਦੇ ਵਿੱਚ ਰਹਿ ਰਹੇ ਇਸ ਸਵਾਲ ਨੂੰ ਅੱਗੇ ਰੱਖਿਆ। 17 ਮਈ ਨੂੰ ਪ੍ਰਧਾਨ ਮੰਤਰੀ ਦੀ ਨੀਦਰਲੈਂਡ ਯਾਤਰਾ ਦੇ ਦਰਮਿਆਨ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਦੇ ਸਵਾਲ ਨਾ ਲੈਣ ਦੇ ਉੱਤੇ ਇਹ ਜ਼ਿਆਦਾ ਵਿਵਾਦ ਜਿਹੜਾ ਵਧਿਆ। ਉਂਝ ਜਰਮਨੀ ਦੌਰੇ 'ਤੇ ਵੀ ਐਸੇ ਹੀ ਸਵਾਲ ਉੱਠੇ ਸੀ। ਵਿਦੇਸ਼ ਮੰਤਰਾਲੇ ਦੀ ਬਰੀਫਿੰਗ ਦੇ ਵਿੱਚ ਜਦੋਂ ਸੀਬੀ ਜੋਰਜ ਤੋਂ ਪੁੱਛਿਆ ਗਿਆ ਕਿ ਮੇਜ਼ਬਾਨ ਦੇਸ਼ ਦੇ ਨੇਤਾਵਾਂ ਨੇ ਭਾਰਤੀ ਪੱਖ ਦੇ ਮੀਡੀਆ ਦੇ ਸਵਾਲ ਲੈਣ ਨੂੰ ਕਿਹਾ ਸੀ ਅਤੇ ਕੀ ਸਰਕਾਰ ਆਪਣੀ ਨੀਤੀ ਦੇ ਉੱਤੇ ਵਿਚਾਰ ਕਰ ਰਹੀ ਹੈ, ਜਵਾਬ ਦੇ ਵਿੱਚ ਜੋਰਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਦਾ ਵਿਦੇਸ਼ ਮੰਤਰਾਲਾ ਹੀ ਜਵਾਬ ਦੇਵੇਗਾ। ਪ੍ਰਧਾਨ ਮੰਤਰੀ ਨੇ 2022 ਦੇ ਵਿੱਚ ਵੀ ਜਰਮਨੀ ਦੌਰਾ ਕੀਤਾ ਸੀ ਜਦੋਂ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਸ ਸੀ। ਜਰਮਨੀ 'ਚ ਪਰੰਪਰਾ ਰਹੀ ਹੈ ਕਿ ਕੋਈ ਵਿਦੇਸ਼ੀ ਨੇਤਾ ਜਰਮਨ ਚਾਂਸਲਰ ਦੇ ਨਾਲ ਮਿਲਣ ਤੋਂ ਬਾਅਦ ਮੀਡੀਆ ਦੇ ਸਾਹਮਣੇ ਆਏਗਾ ਤਾਂ ਪੱਤਰਕਾਰਾਂ ਦੇ ਜਵਾਬ ਤਾਂ ਦੇਵੇਗਾ, ਪਰ ਉਸ ਇੱਕ ਦੌਰੇ ਦੇ ਦਰਮਿਆਨ ਸਿਰਫ ਮੋਦੀ ਨੂੰ ਇਹ ਛੋਟ ਦਿੱਤੀ ਗਈ ਸੀ ਕਿ ਜਰਮਨੀ ਦੇ ਵਿੱਚ ਉਹ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਾ ਦੇਣ। ਇਸ ਦਰਮਿਆਨ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਐਕਸ ਦੇ ਉੱਤੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ। ਉਹਨਾਂ ਲਿਖਿਆ ਹੈ ਕਿ ਰਾਹੁਲ ਗਾਂਧੀ ਨੂੰ ਭਾਰਤ ਅਤੇ ਭਾਰਤ ਦੇ ਵਿੱਚ ਬਣੀ ਹਰ ਇੱਕ ਵਸਤੂ ਤੋਂ ਇੰਨੀ ਨਫ਼ਰਤ ਕਿਉਂ ਹੈ? ਭਾਰਤ ਅੱਜ ਮੇਡ ਇਨ ਇੰਡੀਆ ਲੋਕਲ ਗੋਜ਼ ਗਲੋਬਲ ਦੇ ਜ਼ਰੀਏ ਦੁਨੀਆ ਦਾ ਟਰਸਟਿਡ ਡੈਸਟੀਨੇਸ਼ਨ ਬਣਿਆ ਹੋਇਆ, ਪਰ ਕਾਂਗਰਸ ਨੂੰ ਹਰ ਭਾਰਤੀ ਦੀ ਉਪਲਬਧਤਾ ਜਿਹੜੀ ਕਾਮਯਾਬੀ ਹੈ ਉਸ ਦੇ ਵਿੱਚ ਸਮੱਸਿਆ ਹੀ ਦਿਖਾਈ ਦੇ ਰਹੀ ਹੈ। ਦਰਅਸਲ ਕੁਝ ਦੇਰ ਪਹਿਲਾਂ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਨੇ ਜਿਹੜੀ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕੀਤੀ ਸੀ, ਮੋਦੀ ਉਹਨਾਂ ਨੂੰ ਇੱਕ ਟਾਫੀ ਦਾ ਪੈਕਟ ਦੇ ਰਹੇ ਸੀ, ਉਸ 'ਤੇ ਰਾਹੁਲ ਗਾਂਧੀ ਨੇ ਟਿੱਪਣੀ ਕੀਤੀ ਸੀ ਕਿ ਆਰਥਿਕ ਤੂਫਾਨ ਸਿਰ 'ਤੇ ਹੈ ਸਰ, ਅਤੇ ਸਾਡੇ ਪ੍ਰਧਾਨ ਮੰਤਰੀ ਇਟਲੀ 'ਚ ਟਾਫੀਆਂ ਵੰਡ ਰਹੇ ਨੇ, ਕਿਸਾਨ, ਨੌਜਵਾਨ, ਮਹਿਲਾਵਾਂ, ਮਜ਼ਦੂਰ, ਛੋਟੇ ਵਪਾਰੀ ਸਾਰੇ ਰੋ ਰਹੇ ਨੇ ਅਤੇ ਪ੍ਰਧਾਨ ਮੰਤਰੀ ਹੱਸ ਹੱਸ ਕੇ ਰੀਲਾਂ ਬਣਾ ਰਹੇ ਨੇ, ਬੀਜੇਪੀ ਵਾਲੇ ਤਾੜੀ ਵਜਾ ਰਹੇ ਨੇ, ਅਤੇ ਇਹ ਅਗਵਾਈ ਨਹੀਂ ਨਟੰਕੀ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਕੁਝ ਆਖਰੀ ਖਬਰਾਂ ਦੀ ਸਾਂਝ ਪਾਈਏ, ਅਤੇ ਇਹ ਖਬਰ ਪੰਜਾਬ ਤੋਂ। ਲੁਧਿਆਣਾ ਪੁਲਿਸ ਨੇ ਗਾਇਕਾ ਯਸ਼ਿੰਦਰ ਕੌਰ ਦੇ ਕਥਿਤ ਕਤਲ ਮਾਮਲੇ ਨੂੰ ਸੁਲਝਾਉਂਦੇ ਹੋਏ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਪੁਲਿਸ ਦਾ ਦਾਅਵਾ ਹੈ ਕਿ ਇਹ ਵਾਰਦਾਤ ਦੇ ਵਿੱਚ ਵਰਤੇ ਗਏ 2 ਪਿਸਟਲ ਅਤੇ ਨਹਿਰ 'ਚ ਸਿੱਟੀ ਗਈ ਫੋਰਡ ਫੀਗੋ ਕਾਰ ਵੀ ਬਰਾਮਦ ਕਰ ਲਈ ਗਈ। ਹਾਲਾਂਕਿ ਇਸ ਮਾਮਲੇ ਦਾ ਮੁੱਖ ਮੁਲਜ਼ਮ ਕਥਿਤ ਤੌਰ 'ਤੇ ਸੁਖਵਿੰਦਰ ਸਿੰਘ ਉਰਫ ਸੁੱਖਾ ਵਾਰਦਾਤ ਤੋਂ ਬਾਅਦ ਨੇਪਾਲ ਦੇ ਰਾਹੀਂ ਕੈਨੇਡਾ ਫਰਾਰ ਹੋ ਗਿਆ। ਪੁਲਿਸ ਮੁਤਾਬਕ ਇੰਦਰ 13 ਮਈ ਤੋਂ ਲਾਪਤਾ ਸੀ, ਉਸਦੇ ਭਰਾ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਮੁਤਾਬਕ ਸ਼ਿਕਾਇਤ ਦੇ ਵਿੱਚ ਉਸਦੀ ਭੈਣ ਦੇ ਇੱਕ ਦੋਸਤ ਸੁਖਵਿੰਦਰ ਸਿੰਘ ਨੇ ਉਸ ਨੂੰ ਅਗਵਾ ਕਰ ਲਿਆ, ਜੋ ਕਿ ਉਸ ਦੇ ਨਾਲ ਵਿਆਹ ਵੀ ਕਰਵਾਉਣਾ ਚਾਹੁੰਦਾ ਸੀ। ਸ਼ਿਕਾਇਤ ਦੇ ਆਧਾਰ ਦੇ ਉੱਤੇ ਪੁਲਿਸ ਨੇ ਸੁਖਵਿੰਦਰ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਅਤੇ ਉਸਦੇ ਦੋਸਤ ਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਕਰਮਜੀਤ ਸਿੰਘ ਦੀ ਨਿਸ਼ਾਨਦੇਹੀ 23-17 ਮਈ ਨੂੰ ਪਿੰਡ ਰਾਮਪੁਰ ਨੇੜਿਓਂ ਨੀਲੋ ਨਹਿਰ ਦੇ ਵਿੱਚੋਂ ਕੁੜੀ ਦੀ ਕਾਰ ਬਰਾਮਦ ਹੋਈ। 18 ਮਈ ਦੇਰ ਰਾਤ ਪੁਲਿਸ ਨੂੰ ਨਹਿਰ ਦੇ ਵਿੱਚੋਂ ਕੁੜੀ ਦੀ ਲਾਸ਼ ਵੀ ਬਰਾਮਦ ਹੋਣ ਦੀ ਸੂਚਨਾ ਮਿਲੀ, ਜਿਸ ਦੀ 19 ਮਈ ਨੂੰ ਸ਼ਨਾਖਤ ਇੰਦਰ ਕੌਰ ਉਰਫ ਯਸ਼ਿੰਦਰ ਵਜੋਂ ਕੀਤੀ ਗਈ। ਉੱਧਰ ਪੁਲਿਸ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ 13 ਮਈ ਨੂੰ ਸੁਖਵਿੰਦਰ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਯਸ਼ਿੰਦਰ ਕੌਰ ਨੂੰ ਅਗਵਾ ਕੀਤਾ ਸੀ, ਨੀਲੋ ਨਹਿਰ ਕਿਨਾਰੇ ਲੈ ਗਿਆ ਸੀ, ਉੱਥੇ ਕਾਰ ਵਿੱਚ ਉਸਦਾ ਕਤਲ ਕਰਨ ਤੋਂ ਬਾਅਦ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਅਤੇ ਸਬੂਤਾਂ ਨੂੰ ਮਿਟਾਉਣ ਦੇ ਲਈ ਮੁਲਜ਼ਮਾਂ ਨੇ ਕਾਰ ਨੂੰ ਵੀ ਨਹਿਰ ਦੇ ਵਿੱਚ ਸੁੱਟ ਦਿੱਤਾ। ਸੁਖਵਿੰਦਰ ਜੋ ਨੇਪਾਲ ਰਾਹੀਂ ਕੈਨੇਡਾ ਤੋਂ ਭਾਰਤ ਆਇਆ ਸੀ, ਯਸ਼ਿੰਦਰ ਦੇ ਉੱਤੇ ਵਿਆਹ ਦੇ ਲਈ ਲਗਾਤਾਰ ਦਬਾਅ ਪਾ ਰਿਹਾ ਸੀ, ਜਦਕਿ ਉਹ ਪਹਿਲਾਂ ਵੀ ਵਿਆਹ ਹੋਇਆ ਸੀ ਅਤੇ 2 ਬੱਚਿਆਂ ਦਾ ਪਿਤਾ ਸੀ। ਪੁਲਿਸ ਮੁਤਾਬਕ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਵਾਰਦਾਤ ਤੋਂ ਬਾਅਦ ਫਰਾਰ ਹੋ ਗਿਆ, ਪਰ ਭਾਰਤ ਲਿਆਉਣ ਦੀ ਉਸ ਨੂੰ ਕਾਨੂੰਨੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। ਪੁਲਿਸ ਦੀ ਪ੍ਰੈਸ ਕਾਨਫਰੰਸ ਦੇ ਦਾਅਵਿਆਂ ਦੇ ਬਾਰੇ ਪਰਿਵਾਰ ਦਾ ਪੱਖ ਜਾਣਨ ਦੇ ਲਈ ਵੀ ਪੰਜਾਬ ਦੇ ਮੀਡੀਆ ਦੇ ਕੁਝ ਅਦਾਰਿਆਂ ਦੀ ਤਰਫ ਤੋਂ ਪੁੱਛਿਆ ਗਿਆ। ਹਾਲਾਂਕਿ ਦੱਸਿਆ ਗਿਆ ਕਿ ਉਹ ਇਸ ਮਾਸਲੇ ਦੇ ਉੱਤੇ ਅੱਜ ਦੇ ਦਿਨ ਯਾਨੀ ਯਸ਼ਿੰਦਰ ਦੇ ਪਰਿਵਾਰ ਦੀ ਤਰਫ ਤੋਂ ਕੋਈ ਨਾ ਕੋਈ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਹੈ। 29 ਸਾਲ ਦੀ ਯਸ਼ਿੰਦਰ ਕਰੀਬ 10 ਸਾਲ ਪਹਿਲਾਂ ਗਾਇਕੀ ਦੇ ਖੇਤਰ ਦੇ ਵਿੱਚ ਆਈ ਸੀ, ਪਰ ਸੁਖਵਿੰਦਰ ਦੇ ਕਹਿਣ ਦੇ ਉੱਤੇ ਉਸਨੇ ਗਾਇਕੀ ਛੱਡ ਦਿੱਤੀ ਸੀ। ਇੰਦਰ ਕੌਰ ਦੇ ਇੰਸਟਾਗ੍ਰਾਮ ਦੇ ਉੱਤੇ 125,000 ਤੋਂ ਵਧੇਰੇ ਫੋਲੋ ਜਿਹੜੇ ਲੋਕ ਉਸ ਨੂੰ ਕਰਦੇ ਨੇ। ਉਸਨੇ ਕਈ ਪੰਜਾਬੀ ਗੀਤ ਵੀ ਗਾਏ ਨੇ, ਜੋ ਕਿ ਨਾਮੀ ਕੰਪਨੀਆਂ ਦੇ ਬੈਨਰ ਹੇਠ ਰਿਲੀਜ਼ ਵੀ ਹੋਏ ਨੇ। ਇੰਦਰ ਕੌਰ ਦੇ ਗਾਏ ਗੀਤਾਂ 'ਚ ਪਰਮੀਸ਼ ਵਰਮਾ ਦੀ ਫੀਚਰਿੰਗ ਵਾਲਾ ਗੀਤ ਦੇਸੀ ਸਿਰੇ ਦਾ ਵੀ ਹੈ, ਜੋ ਕਿ 8 ਸਾਲ ਪਹਿਲਾਂ ਰਿਕਾਰਡ ਹੋਇਆ ਸੀ। ਇਸੇ ਤਰ੍ਹਾਂ ਨਾਮੀ ਗਾਇਕ ਗਿੱਪੀ ਗਰੇਵਾਲ ਦੇ ਨਾਲ ਵੀ ਉਸਦੇ ਗੀਤ ਸੋਨੇ ਦੀ ਵਾਂਗ

0: ਅਨਸੈਂਬਲ 뮤직 ਤੋਂ ਰਿਲੀਜ਼ ਕੀਤਾ ਗਿਆ ਸੀ। ਪਰਿਵਾਰ ਮੁਤਾਬਕ ਉਸ ਦੇ ਗੀਤਾਂ ਤੇ ਮਿਲੀਅਨ ਵਿਊਜ਼ ਹੁੰਦੇ ਸੀ। ਉਸ ਨੇ ਕਈ ਨਾਮੀ ਹਸਤੀਆਂ ਦੇ ਨਾਲ ਕੰਮ ਕੀਤਾ ਸੀ। ਪਰਿਵਾਰ ਦੀ ਤਰਫ ਤੋਂ ਸੁਖਵਿੰਦਰ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸੁਖਵਿੰਦਰ ਮੋਗਾ ਦੇ ਜ਼ਿਲ੍ਹੇ ਦੇ ਨਾਲ ਦਾ ਰਹਿਣ ਵਾਲਾ ਹੈ, ਮੋਗਾ ਜ਼ਿਲ੍ਹੇ ਤੋਂ ਰਹਿਣ ਵਾਲਾ ਹੈ। ਔਰ ਮੀਡੀਆ ਦੇ ਵਿੱਚ ਪਰਿਵਾਰ ਦੀ ਤਰਫ ਤੋਂ ਦਿੱਤੇ ਗਏ ਬਿਆਨਾਂ ਦੇ ਮੁਤਾਬਕ ਇੰਦਰ ਕੌਰ ਪਹਿਲਾਂ ਵੀ ਸੁਖਵਿੰਦਰ ਨੂੰ ਮਿਲਣ ਦੇ ਲਈ ਕੈਨੇਡਾ ਗਈ ਸੀ। ਉੱਥੇ ਹੁਣ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲਦੇ ਹਾਂ। ਆਸਟ੍ਰੇਲੀਆ ਦੀਆਂ ਕੁਝ ਦਿਲਚਸਪ ਖਬਰਾਂ ਨੇ। ਸਭ ਤੋਂ ਪਹਿਲਾਂ ਤਾਂ ਜੇ ਖਬਰਾਂ ਦੀ ਸਾਂਝ ਪਾਈਏ ਤਾਂ ਫੈਡਰਲ ਸਰਕਾਰ ਬਨਾਮ ਸਟੇਟ ਸਰਕਾਰ ਇੱਕ ਜੰਗ ਛਿੜ ਗਈ ਹੈ। NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਕੇਂਦਰੀ ਸਰਕਾਰ ਦੇ ਬਜਟ ਨੂੰ ਲੈ ਕੇ ਉਸਦੇ ਖਿਲਾਫ਼ ਸ਼ਬਦੀ ਜੰਗ ਦਾ ਇੱਕ ਕਿਸਮ ਦੇ ਨਾਲ ਐਲਾਨ ਕੀਤਾ। ਉਹ ਕੇਂਦਰੀ ਟ੍ਰੈਜਰਰ ਜਿਮ ਚਾਮਸ ਦੇ ਕੰਮਕਾਜੀ ਆਸਟ੍ਰੇਲੀਆਈ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਟੈਕਸ ਦਾ ਬੋਝ ਪਾਉਣ ਦਾ ਦੋਸ਼ ਲਗਾ ਰਹੇ ਨੇ। ਹਾਲਾਂਕਿ ਇਹ ਵੱਖਰੀ ਗੱਲ ਨਹੀਂ ਹੈ ਕਿ NSW ਦੇ ਪ੍ਰੀਮੀਅਰ ਕ੍ਰਿਸ ਮਿੰਸ ਅਤੇ ਜਿਮ ਚਾਮਸ ਜਾਂ ਫਿਰ ਇੱਥੋਂ ਦੀ ਫੈਡਰਲ ਸਰਕਾਰ ਦੋ ਅਲੱਗ ਅਲੱਗ ਪਾਰਟੀਆਂ ਹੁਣ ਇੱਕੋ ਹੀ ਪਾਰਟੀ ਦੇ ਨੇਤਾ ਨੇ, ਇੱਕੋ ਹੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਦੋਵੇਂ ਜਾਣੇ। ਪਰ ਸਿਰਫ ਕ੍ਰਿਸ ਮਿੰਸ ਹੀ ਨਹੀਂ ਬਲਕਿ ਸੂਬੇ ਦੇ ਜਿਹੜੇ ਖਜ਼ਾਨਚੀ ਨੇ ਜਾਂ ਟ੍ਰੈਜਰ ਨੇ NSW ਦੇ ਡੈਨੀਅਲ ਮੁਖੀ, ਉਹਨਾਂ ਨੇ ਵੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਫੈਡਰਲ ਟ੍ਰੈਜਰ ਦੇ ਉੱਤੇ ਨਿਸ਼ਾਨੇ ਲਗਾਏ ਨੇ। ਆਪਣੇ ਫੈਡਰਲ ਸਾਥੀਆਂ ਤੋਂ ਬਿਲਕੁਲ ਵੱਖਰਾ ਰੁੱਖ ਅਖਤਿਆਰ ਕਰਦਿਆਂ ਹੋਇਆਂ ਪ੍ਰੀਮੀਅਰ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ 'ਤੇ ਹਮਲਾ ਕਰਦਿਆਂ ਕਿਹਾ ਕਿ ਬ੍ਰੈਕਟ ਕੀਪ ਕਾਰਨ ਉਹਨਾਂ ਦੀ ਸਰਕਾਰ ਦੀ ਤਰਫ ਤੋਂ ਜਾਂ NSW ਦੀ ਸਟੇਟ ਗੌਰਮੈਂਟ ਦੀ ਤਰਫ ਤੋਂ ਜਿਹੜੇ ਫਰੰਟਲਾਈਨ ਕਰਮਚਾਰੀ ਨੇ ਉਹਨਾਂ ਦੀਆਂ ਤਨਖਾਹਾਂ ਵਧਾਉਣ ਦੀਆਂ ਕੋਸ਼ਿਸ਼ਾਂ ਵੀ ਬੇਅਸਰ ਕਰ ਦਿੱਤੀਆਂ ਨੇ। ਡੈਨੀਅਲ ਮੁਖੀ ਨੇ ਕਿਹਾ ਕਿ ਛੋਟੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਜਿਹੜੇ ਟੈਕਸ ਬਦਲਾਅ ਨੇ ਉਹਨਾਂ ਨੂੰ ਉਹ ਬਿਲਕੁਲ ਵੀ ਹਮਾਇਤ ਨਹੀਂ ਕਰਦੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੂੰ ਵਪਾਰ ਜਗਤ ਯਾਨੀ ਕਿ ਬਿਜ਼ਨਸ ਕਮਿਊਨਿਟੀ ਦੇ ਉੱਤੇ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕਿਉਂਕਿ ਕੈਪੀਟਲ ਗੇਨਸ ਟੈਕਸ ਅਤੇ ਟਰੱਸਟ ਪ੍ਰਬੰਧਾਂ 'ਚ ਜਿਹੜੇ ਬਦਲਾਅ ਕੀਤੇ ਗਏ ਨੇ ਉਹ ਆਸਟ੍ਰੇਲੀਆ ਨੂੰ ਨਵੇਂ ਉੱਦਮੀਆਂ ਅਤੇ ਨਿਵੇਸ਼ਕਾਂ ਦੇ ਲਈ ਘੱਟ ਆਕਰਸ਼ਕ ਬਣਾ ਦੇਣਗੇ। ਹੁਣ ਕੇਂਦਰੀ ਵਿਰੋਧੀ ਧਿਰ ਨੇਤਾ ਨੇ ਜਿਹੜੇ ਐਂਗਸ ਟੇਲਰ, ਉਹਨਾਂ ਨੇ ਵੀ ਲੇਬਰ ਪਾਰਟੀ ਦੇ ਇਸ ਅੰਦਰੂਨੀ ਕਲੇਸ਼ ਦਾ ਫਾਇਦਾ ਉਠਾਉਂਦੇ ਹੋਏ ਬ੍ਰੈਕਟ ਕੀਪ ਨੂੰ ਖਤਮ ਕਰਨ ਦੀ ਆਪਣੀ ਯੋਜਨਾ ਦੇ ਵਿੱਚ ਹੱਕ ਦੇ ਵਿੱਚ ਦਲੀਲ ਦਿੱਤੀ ਹੈ। ਪਹਿਲਾਂ ਤਾਂ ਬ੍ਰੈਕਟ ਕ੍ਰੀਪ ਸਮਝ ਕੇ ਚੱਲਦੇ ਹਾਂ ਕਿ ਇਹ ਆਖਿਰਕਾਰ ਹੁੰਦੀ ਕੀ ਹੈ। ਜੇਕਰ ਆਸਟ੍ਰੇਲੀਅਨ ਆਰਥਿਕਤਾ ਨੂੰ ਤੁਸੀਂ ਸਮਝਦੇ ਹੋ ਜਾਂ ਅਰਥਸ਼ਾਸਤਰ ਜਾਂ ਇੱਥੋਂ ਦੇ ਬਜਟ ਦੇ ਉੱਤੇ ਨਿਗਾਹ ਰੱਖਦੇ ਹੋ ਤਾਂ ਉਹਨਾਂ ਲੋਕਾਂ ਨੂੰ ਪਤਾ ਹੋਏਗਾ ਕਿ ਬ੍ਰੈਕਟ ਕ੍ਰੀਪ ਉਹ ਹੁੰਦੀ ਹੈ ਕਿ ਜਦੋਂ ਮਹਿੰਗਾਈ ਦੇ ਕਾਰਨ ਤਨਖਾਹਾਂ ਵਧਾਈਆਂ ਜਾਂਦੀਆਂ ਨੇ, ਪਰ ਜਦੋਂ ਤਨਖਾਹ ਵੱਧਦੀ ਹੈ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਕੋਈ ਇੰਡੀਵਿਜੁਅਲ ਜਿਹੜਾ ਉਹ ਇੱਕ ਹਾਇਰ ਟੈਕਸ ਜਿਹੜੀ ਬ੍ਰੈਕਟ ਆ ਉਸ ਦੇ ਵਿੱਚ ਆ ਜਾਏਗਾ। ਜ਼ਾਹਰ ਜਿਹੀ ਗੱਲ ਹੈ ਉਸਨੂੰ ਜ਼ਿਆਦਾ ਟੈਕਸ ਦੇਣਾ ਪਏਗਾ। ਇਸ ਕਰਕੇ ਬ੍ਰੈਕਟ ਕ੍ਰੀਪ ਨੂੰ ਖਤਮ ਕਰਨ ਦੀ ਹੁਣ ਗੱਲ ਹੋ ਰਹੀ ਹੈ। ਕ੍ਰਿਸ ਮਿੰਸ ਨੇ ਕਿਹਾ ਕਿ NSW ਦੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਪਹਿਲਾਂ ਹੀ ਇਨਕਮ ਟੈਕਸ ਦਾ ਬਹੁਤ ਜ਼ਿਆਦਾ ਬੋਝ ਹੈਗਾ। ਹੁਣ ਫਰੰਟਲਾਈਨ ਕਰਮਚਾਰੀਆਂ ਚਾਹੇ ਨਰਸਾਂ ਹੋਣ ਚਾਹੇ ਟੀਚਰਸ ਹੋਣ, ਉਹਨਾਂ ਦੀਆਂ ਇਹਨਾਂ ਨੇ ਤਨਖਾਹਾਂ ਵਧਾਈਆਂ ਕਿਉਂਕਿ ਉਹ ਮੰਗਾਂ ਕਰ ਰਹੇ ਸੀਗੇ। ਪਰ ਹੁਣ ਜਦੋਂ ਉਹ ਹਾਇਰ ਟੈਕਸ ਬ੍ਰੈਕਟਸ ਦੇ ਵਿੱਚ ਆ ਗਏ ਨੇ ਤਾਂ ਉਹਨਾਂ ਦੇ ਉੱਤੇ ਇਹ ਟੈਕਸ ਦਾ ਜਿਹੜਾ ਬੋਝ ਪੈਂਦਾ। ਅਤੇ ਪ੍ਰੀਮੀਅਰ ਦਾ ਕਹਿਣਾ ਹੈ ਕਿ NSW ਦੇ ਲੋਕ ਪਹਿਲਾਂ ਹੀ ਬਹੁਤ ਮਹਿੰਗੇ ਸਿਸਟਮ ਦੇ ਵਿੱਚ ਗੁਜ਼ਰ ਰਹੇ ਨੇ, ਹੁਣ ਜਦੋਂ ਉਹਨਾਂ ਨੂੰ ਵਾਧੂ ਟੈਕਸ ਵੀ ਦੇਣਾ ਪੈ ਰਿਹਾ ਤਾਂ ਉਹਨਾਂ 'ਤੇ ਕੋਈ ਖਾਸ ਫਰਕ ਨਹੀਂ ਪਿਆ ਤਨਖਾਹਾਂ ਵਧਾਉਣ ਦਾ। ਪ੍ਰੀਮੀਅਰ ਨੇ ਇਹ ਵੀ ਕਿਹਾ ਕਿ ਇਨਕਮ ਟੈਕਸ ਦੀ ਸਭ ਤੋਂ ਉੱਚੀ ਦਰ ਬਹੁਤ ਹੀ ਜ਼ਿਆਦਾ ਹੈ, ਜਿਸ ਕਾਰਨ ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਨੂੰ ਹਫ਼ਤੇ ਦੇ ਵਿੱਚ ਬੁੱਧਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਰਫ ਸਰਕਾਰ ਦੇ ਲਈ ਕੰਮ ਕਰਨਾ ਹੁੰਦਾ, ਯਾਨੀ ਕਿ ਉਹਨਾਂ ਦੀ ਕਮਾਈ ਦਾ ਇੱਕ ਬਹੁਤ ਵੱਡਾ ਹਿੱਸਾ ਤਾਂ ਟੈਕਸ ਦੇ ਵਿੱਚ ਹੀ ਚਲਾ ਜਾਂਦਾ। ਪਰਿਵਾਰਾਂ ਦੇ ਲਈ ਇਹ ਬਹੁਤ ਵੱਡਾ ਬੋਝ ਹੈ। ਫੈਡਰਲ ਟ੍ਰੈਜਰਰ ਜਿਮ ਚਾਮਸ ਨੇ ਪ੍ਰੀਮੀਅਰ ਨੂੰ ਜਵਾਬ ਦਿੰਦਿਆਂ ਕਿਹਾ ਕਿ ਮਾਰਜਨਲ ਟੈਕਸ ਦਰਾਂ ਇਸ ਤਰ੍ਹਾਂ ਕੰਮ ਨਹੀਂ ਕਰਦੀਆਂ। ਉਹਨਾਂ ਨੇ ਪਹਿਲਾਂ ਤੋਂ ਹੀ ਟੈਕਸ ਕਟੌਤੀਆਂ ਦਾ ਬਚਾਅ ਕੀਤਾ। ਉਹਨਾਂ ਕਿਹਾ ਕਿ ਸਰਕਾਰ ਨੇ ਕੋਈ ਨਵੀਂ ਦਰ ਨਹੀਂ ਲਗਾਈ ਹੈ ਬਲਕਿ CGT ਦੇ ਵਿੱਚ ਜਿਹੜੇ ਡਿਸਕਾਊਂਟ ਦੇ ਵਿੱਚ ਜਿਹੜੇ ਬਦਲਾਅ ਕੀਤੇ ਨੇ ਉਹਨਾਂ ਦੀ ਵੀ ਹਮਾਇਤ ਜਿਹੜੀ ਹੈ ਹੋਣੀ ਚਾਹੀਦੀ ਹੈ। ਸਰਕਾਰ ਇਹ ਫੈਡਰਲ ਸਰਕਾਰ ਜਿਹੜੀ ਉਹ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਅਸਲ ਦੇ ਵਿੱਚ ਉਹ ਦੇਸ਼ ਦੇ ਅੰਦਰ ਜਿਹੜੇ ਟੈਕਸ ਸੁਧਾਰ ਨੇ ਉਹ ਇਸ ਕਰਕੇ ਲੈ ਕੇ ਆਈ ਹੈ ਤਾਂ ਕਿ ਜਿਹੜੇ ਵੱਧ ਕਮਾਈ ਕਰਨ ਵਾਲੇ ਲੋਕ ਨੇ ਉਹਨਾਂ ਤੋਂ ਟੈਕਸ ਵਸੂਲਿਆ ਜਾ ਸਕੇ। ਸਰਕਾਰ ਬਾਰ ਬਾਰ ਇਹ ਗੱਲ ਕਹਿ ਰਹੀ ਹੈ ਕਿ ਸਰਕਾਰ ਦੀਆਂ ਨਵੀਆਂ ਜਿਹੜੀਆਂ ਨੀਤੀਆਂ ਨੇ ਉਸ ਦੇ ਨਾਲ ਮੱਧ ਵਰਗੀ ਜਾਂ ਹੇਠਲੀ ਤਨਖਾਹਾਂ ਹਾਸਲ ਕਰ ਰਹੇ ਲੋਕਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਏਗਾ। ਇੱਕ ਹੋਰ ਖਬਰ ਸੁਣਦੇ ਚਲੋ, ਇਹ ਕਾਫ਼ੀ ਦਿਲਚਸਪ ਖਬਰ ਹੈ। ਪੰਜਾਬ ਦੇ ਹੜ੍ਹਾਂ ਦੇ ਬਾਰੇ ਤੁਸੀਂ ਸੁਣਿਆ ਹੋਏਗਾ। ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਬਾਰ ਬਾਰ ਇਸ ਕਿਸਮ ਦੀਆਂ ਗੱਲਾਂ ਵੀ ਸੁਣੀਆਂ ਹੋਣਗੀਆਂ ਕਿ ਪੰਜਾਬ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਜਾਂ ਮਦਦ ਕੀਤੀ ਵੀ ਹੋਵੇ ਤਾਂ ਉਹ ਪਹੁੰਚੀ ਨਹੀਂ। ਪੰਜਾਬ ਦੇ ਹੱਕ ਦੇ ਵਿੱਚ ਜਾਂ ਪੰਜਾਬ ਦੇ ਬਾਰੇ ਇਸ ਕਿਸਮ ਦੀਆਂ ਗੱਲਾਂ, ਭਾਰਤ ਦੇ ਬਾਰੇ ਇਸ ਕਿਸਮ ਦੀਆਂ ਗੱਲਾਂ ਅਸੀਂ ਬੜੇ ਆਸਾਨੀ ਦੇ ਨਾਲ ਕਰ ਦਿੰਦੇ ਹਾਂ, ਕਿਉਂਕਿ ਪਤਾ ਹੈ ਕਿ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਹੈ। ਆਸਟ੍ਰੇਲੀਆ ਦਾ ਸਿਸਟਮ ਵੀ ਸਮਝਦੇ ਹੋਏ ਚੱਲੋ, NSW ਦੇ ਨਾਲ ਜੁੜੀ ਹੋਈ ਇਹ ਖਬਰ ਹੈ, ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਇਹ ਖਬਰ ਹੈ। ਆਡੀਟਰ ਜਨਰਲ ਨੇ NSW ਦੇ, ਜਿਨ੍ਹਾਂ ਨੇ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਇੱਕ ਸਭ ਤੋਂ ਮਹਿੰਗੇ ਪ੍ਰੋਗਰਾਮ ਦਾ ਜਾਂ ਸਰਕਾਰੀ ਮਦਦ ਦਾ ਆਡਿਟ ਕੀਤਾ, ਔਰ ਆਡਿਟ 'ਚ ਕੀ ਪਾਇਆ ਕਿ ਸਰਕਾਰ ਨੇ ਵਾਅਦੇ ਤਾਂ ਬਹੁਤ ਵੱਡੇ ਵੱਡੇ ਕਰ ਛੱਡੇ ਹੜ੍ਹ ਪੀੜਤਾਂ ਦੇ ਨਾਲ, ਪਰ ਨਿਭਾ ਕੁਛ ਵੀ ਨਹੀਂ ਸਕੀ। ਤੁਹਾਨੂੰ ਵਿਸਥਾਰ ਦੇ ਵਿੱਚ ਦੱਸਦੇ ਹੋਏ ਚੱਲਦੇ ਹਾਂ। ਅਦਾਰੇ ABC ਦੀ ਖਬਰ ਦੇ ਮੁਤਾਬਕ NSW ਦੇ ਵਿੱਚ ਸਾਲ 2022 ਦੇ ਵਿੱਚ ਹੜ੍ਹ ਆਏ ਸੀ, ਅਸੀਂ ਸਾਰੇ ਜਾਣਦੇ ਹਾਂ। ਉੱਥੇ ਰਹਿਣ ਦੇ ਲਾਇਕ 4,000 ਤੋਂ ਵੱਧ ਘਰ ਨਹੀਂ ਸੀ ਰਹੇ, ਯਾਨੀ ਉਹ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਗਏ ਸੀ, ਅਤੇ 10,849 ਹੋਰ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਸੀ। ਇਹ ਇਸ 4,000 ਦੀ ਗਿਣਤੀ ਤੋਂ ਲੈਦਾ ਏ। ਹੁਣ NSW ਦੇ AG ਯਾਨੀ ਆਡੀਟਰ ਜਨਰਲ ਦੀ ਤਰਫ ਤੋਂ ਉਸ ਵੇਲੇ ਸਰਕਾਰ ਨੇ, ਜਿਹੜੀ ਸਟੇਟ ਗੌਰਮੈਂਟ ਸੀ ਔਰ ਜਿਹੜੀ ਫੈਡਰਲ ਗੌਰਮੈਂਟ ਸੀ, ਦੋਹਾਂ ਨੇ ਰਲ ਕੇ ਇੱਕ ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਔਰ ਉਸ ਪ੍ਰੋਗਰਾਮ ਦਾ ਨਾਮ ਸੀ ਰੈਜ਼ੀਲੀਐਂਟ ਹੋਮਸ। ਇਸ ਪ੍ਰੋਗਰਾਮ ਜਾਂ ਇਸ ਮਦਦ ਦੇ ਤਹਿਤ ਰੈਜ਼ੀਲੀਐਂਟ ਲੈਂਡਸ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ ਗਈ ਸੀ, ਅਤੇ ਕਿਹਾ ਗਿਆ ਸੀ ਕਿ $880 million ਤਾਂ ਰੈਜ਼ੀਲੀਐਂਟ ਹੋਮਸ ਦੇ ਉੱਤੇ ਖਰਚੇ ਜਾਣਗੇ, ਉਹ ਤੋਂ ਇਲਾਵਾ $100 million ਰੈਜ਼ੀਲੀਐਂਟ ਲੈਂਡਸ ਪ੍ਰੋਗਰਾਮ ਦੇ ਉੱਤੇ ਖਰਚੇ ਜਾਣਗੇ। NSW ਰੀਕੰਸਟਰਕਸ਼ਨ ਅਥਾਰਿਟੀ ਯਾਨੀ RA ਦੀ ਤਰਫ ਤੋਂ ਕਿਸੇ ਵੀ ਪ੍ਰੋਗਰਾਮ ਦੀ ਯੋਜਨਾਬੰਦੀ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਨਹੀਂ ਕੀਤਾ ਗਿਆ। ਇਹ ਕਿਉਂ ਕਹਿ ਰਹੇ ਹਾਂ? ਕਿਉਂਕਿ ਆਡੀਟਰ ਜਨਰਲ ਨੇ ਆਪਣੀ ਰਿਪੋਰਟ 'ਚ ਪਾਇਆ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ 4,382 ਘਰਾਂ ਦੀ ਜਿਹੜੇ ਰਿਹਾਇਸ਼ੀ ਪਲਾਟ ਨੇ ਉਹਨਾਂ ਦੀ ਮੁੜ ਉਸਾਰੀ ਜਾਂ ਨਵੀਂ ਉਸਾਰੀ ਦਾ ਜਿਹੜਾ ਕੰਮ ਕੀਤਾ ਜਾਏਗਾ, ਪਰ ਇਸ ਸਾਲ ਯਾਨੀ 3.5 ਸਾਲ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ। ਇਸ ਸਾਲ 2026 ਦੀ 31 ਮਾਰਚ ਤੱਕ ਸਰਕਾਰ ਨੇ ਉਸ 880 ਲਗਭਗ ਅਤੇ 100 ਮਿਲੀਅਨ, ਉਹ ਵੀ ਜੋੜ ਲਓ, $1 billion ਤੋਂ ਵੀ ਉੱਪਰ ਦਾ ਉਹ ਜਿਹੜਾ ਪ੍ਰੋਗਰਾਮ ਸੀ, ਉਸ ਦੇ ਵਿੱਚ ਸਰਕਾਰ ਨੇ ਕਿੰਨੇ ਪੈਸੇ, ਕਿੰਨੇ ਘਰ ਬਣਾਏ ਹੋਣਗੇ ਅੰਦਾਜ਼ਾ ਲਗਾਓ ਜ਼ਰਾ, 0, 1 ਵੀ ਨਹੀਂ। ਆਡੀਟਰ ਜਨਰਲ ਨੇ ਆਪਣੀ ਰਿਪੋਰਟ 'ਚ ਹੁਣ ਅਥਾਰਟੀ ਨੂੰ, ਯਾਨੀ RA ਜਿਹਨੂੰ NSW ਰੀਕੰਸਟਰਕਸ਼ਨ ਅਥਾਰਟੀ ਕਿਹਾ ਜਾਂਦਾ, ਉਹਨੂੰ ਕਿਹਾ ਹੈ ਕਿ ਜਿੰਨੀ ਦੇਰੀ ਆਲਰੇਡੀ ਉਹਨਾਂ ਨੇ ਇਸ ਪ੍ਰੋਜੈਕਟ 'ਚ ਕਰ ਦਿੱਤੀ ਹੈ, ਇਸ ਮਦਦ ਦੇਣ ਵਾਲੇ ਪ੍ਰੋਗਰਾਮ 'ਚ ਕਰ ਦਿੱਤੀ ਹੈ, ਅਗਲੇ 5 ਸਾਲਾਂ ਦੇ ਵਿੱਚ ਤਾਂ ਜ਼ਮੀਨ ਉਹ ਵੈਸੇ ਹੀ ਨਹੀਂ ਲੈ ਸਕਦੇ, ਕਿਉਂਕਿ ਜਿਹੜਾ ਰੈਜ਼ੀਲੀਐਂਟ ਲੈਂਡਸ ਪ੍ਰੋਗਰਾਮ ਸੀ ਉਸ ਦੇ ਤਹਿਤ ਜਿਹੜੇ ਨਾਰਦਰਨ ਰਿਵਰਸ ਦੇ ਹੜ੍ਹ ਪ੍ਰਭਾਵਿਤ ਲੋਕ ਸੀ ਉਹਨਾਂ ਨੂੰ ਜ਼ਮੀਨ ਖਰੀਦ ਕੇ ਦੇਣੀ ਸੀ। ਅਕਤੂਬਰ 2022 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਸ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਤਾਂ ਕਿਹਾ ਸੀ ਕਿ ਆਪਣੀ ਕਿਸਮ ਦਾ ਹੁਣ ਤੱਕ ਦਾ ਸਭ ਤੋਂ ਵੱਡੀ ਇਹ ਡੀਲ ਹੈ ਜਾਂ ਸਰਕਾਰ ਦੀ ਤਰਫ ਤੋਂ ਇੱਕ ਕਿਸਮ ਦੀ ਮਦਦ ਹੈ ਜਿਹੜੀ ਕਦੇ ਵੀ ਡਿਜ਼ਾਈਨ ਹੋਈ ਹੋਵੇ, ਔਰ ਬੜਾ ਇਹਨੂੰ ਕੋਸਟ ਬੈਨੀਫਿਟ ਐਨਾਲਿਸਿਸ ਦੇ ਤੌਰ ਦੇ ਉੱਤੇ ਬੜਾ ਵਧੀਆ ਸਕੀਮ ਦੱਸੀ ਗਈ ਸੀਗੀ। ਪ੍ਰੋਗਰਾਮ ਇਹ ਸ਼ੁਰੂਆਤ ਤੋਂ ਹੀ ਵਿਵਾਦਾਂ ਦੇ ਘੇਰੇ 'ਚ, ਸ਼ੁਰੂ 'ਚ ਤਾਂ ਸਰਕਾਰ ਨੇ ਕਹਿ ਦਿੱਤਾ ਕਿ 6,000 ਘਰ ਬਾਏਬੈਕ ਹੋਣਗੇ, ਯਾਨੀ ਕਿ ਸਰਕਾਰ ਉਹਨਾਂ ਨੂੰ ਵਾਪਸ ਲੈ ਲਏਗੀ। ਟੁੱਟ ਚੁੱਕੇ ਸੀ, ਪੂਰੀ ਤਰ੍ਹਾਂ ਦੇ ਨਾਲ ਖਰਾਬ ਹੋ ਚੁੱਕੇ ਸੀ ਉਹ ਘਰ, ਉਹਨਾਂ ਘਰਾਂ ਨੂੰ ਬਾਏਬੈਕ ਸਕੀਮ ਦੇ ਤਹਿਤ ਸਰਕਾਰ ਉਹਨਾਂ ਨੂੰ ਉੱਚਾ ਕਰੂਗੀ, ਹਾਇਰ ਲੈਵਲ 'ਤੇ ਲੈ ਕੇ ਜਾਊਗੀ ਤਾਂ ਕਿ ਅੱਗੇ ਤੋਂ ਹੜ੍ਹਾਂ ਦਾ ਸ਼ਿਕਾਰ ਨਾ ਹੋ ਸਕਣ, ਅਤੇ ਫਿਰ ਉਹਨਾਂ ਨੂੰ ਵੇਚੇਗੀ। ਪਰ June 2023 ਤੱਕ ਇਹ ਗਿਣਤੀ ਘਟਾ ਕੇ 6,000 ਤੋਂ ਸਿੱਧੀ 2,000 ਕਰ ਦਿੱਤੀ ਗਈ ਸੀ। ਇਹੀ ਨਹੀਂ, ਰਿਪੋਰਟ 'ਚ ਇਹ ਵੀ ਪਾਇਆ ਗਿਆ ਕਿ ਜਿਹੜੇ ਬਾਏਬੈਕ ਸਕੀਮ ਦੇ ਵਿੱਚ ਜਿਹੜੇ ਘਰ ਸੀਗੇ, ਬਾਅਦ ਦੇ ਵਿੱਚ ਚਲੋ ਖੈਰ ਉਹ ਗਿਣਤੀ 2,000 ਤੋਂ ਘਟਾ ਕੇ 20,000 ਹੋਰ ਕਰ ਦਿੱਤੀ, ਹੁਣ ਇਸ ਸਾਲ 31 ਮਾਰਚ ਤੱਕ ਉਹਨਾਂ 'ਚ ਸਿਰਫ 793 ਬਾਏਬੈਕ ਹੀ ਮੁਕੰਮਲ ਹੋ ਸਕੇ ਨੇ। ਜਿਹੜੇ ਨਹੀਂ ਹੋਏ ਉਹ ਘਰਾਂ ਦਾ ਕੀ ਹੋਇਆ? ਉਹ ਘਰ ਖਰਾਬ ਨੇ, ਖਸਤਾ ਹਾਲਤ 'ਚ ਨੇ, ਉੱਥੋਂ ਉਹਨਾਂ ਦੇ ਜਿਹੜੇ ਅਸਲੀ ਮਾਲਕ ਨੇ ਉਹਨਾਂ ਨੂੰ ਤਾਂ ਸਰਕਾਰ ਨੇ ਇਹ ਕਹਿ ਕੇ ਕੱਢ ਦਿੱਤਾ ਕਿ ਇਹਨਾਂ ਨੂੰ ਅਸੀਂ ਦੁਬਾਰਾ ਬਣਾਵਾਂਗੇ, ਫਿਰ ਤੁਹਾਨੂੰ ਦਿੰਦੇ ਹਾਂ। ਪਰ ਉਸ ਬਾਏਬੈਕ ਯੋਜਨਾ ਕਰਕੇ ਲਿਜ਼ਮਰ ਵਰਗਾ ਜਿਹੜਾ ਇਲਾਕਾ, ਉੱਥੇ ਬਹੁਤ ਸਾਰੇ ਗੈਰ ਕਾਨੂੰਨੀ ਤੌਰ ਦੇ ਉੱਤੇ ਲੋਕ ਜਿਹੜੇ ਨੇ ਉਹਨਾਂ 'ਚ ਰਹਿਣ ਲੱਗ ਪਏ ਨੇ, ਦਖਲ ਅੰਦਾਜ਼ੀ ਹੁਣ ਕੋਈ ਵੀ ਨਹੀਂ ਕਰ ਰਿਹਾ। ਇਸ ਕਰਕੇ ਆਡੀਟਰ ਜਨਰਲ ਨੇ ਆਪਣੀ ਇਸ ਰਿਪੋਰਟ ਦੇ ਉੱਤੇ NSW ਸਰਕਾਰ ਨੂੰ ਘੇਰੇ 'ਚ ਲਿਆ ਕਿ ਕੋਈ ਇੱਕ ਕਮੀ ਹੋਵੇ ਤਾਂ ਦੱਸੀਏ ਤੁਹਾਨੂੰ, ਇੰਨੀਆਂ ਕਮੀਆਂ ਇਸ ਪ੍ਰੋਗਰਾਮ ਦੇ ਵਿੱਚ ਰਹੀਆਂ ਨੇ। ਫਿਰ ਗੁਆਂਢ ਦੇ ਵਿੱਚ ਕੁਇਨਜ਼ਲੈਂਡ ਦੇ ਵਿੱਚ ਵੀ ਹੜ੍ਹ ਆਏ ਸੀ, ਕੁਇਨਜ਼ਲੈਂਡ ਨੇ ਤਾਂ ਆਪਣੇ ਪ੍ਰੋਗਰਾਮ ਦੇ ਵਿੱਚ ਬਿਲਕੁਲ ਕੋਈ ਦੇਰੀ ਨਹੀਂ ਕੀਤੀ, ਬਲਕਿ ਕਿਹਾ ਗਿਆ ਕਿ ਕੁਇਨਜ਼ਲੈਂਡ ਨੇ ਵੀ ਸੇਮ ਉਸੇ ਹੀ ਸਾਲ ਇਹਨਾਂ ਹੀ ਹੜ੍ਹਾਂ ਤੋਂ ਬਾਅਦ ਰੈਜ਼ੀਲੀਐਂਟ ਹੋਮਸ ਫੰਡ ਦਾ ਐਲਾਨ ਕੀਤਾ ਸੀ। ਰੈਜ਼ੀਲੀਐਂਟ ਹੋਮਸ ਦੇ ਵਿੱਚ ਹਾਲਾਂਕਿ ਦੇਰੀ ਜ਼ਰੂਰ ਹੋਈ ਪਰ ਫਿਰ ਵੀ ਕੁਇਨਜ਼ਲੈਂਡ ਦੀ ਜਿਹੜੇ ਬਹੁਤ ਜ਼ਿਆਦਾ ਜਿਹੜੇ ਇਲਾਕੇ ਸੀ ਹੜ੍ਹ ਪ੍ਰਭਾਵਿਤ ਉਹਨਾਂ ਦੇ ਵਿੱਚ ਫਿਰ ਵੀ ਇਹ ਪੇਮੈਂਟਸ ਜਿਹੜੀਆਂ ਕਰ ਦਿੱਤੀਆਂ ਗਈਆਂ। NSW ਨੂੰ ਇੱਥੇ ਕੀ ਸਮੱਸਿਆ ਰਹੀ ਹੈ, ਇਹ ਤਾਂ ਖੈਰ ਫਿਲਹਾਲ ਇਸ ਖਬਰ ਦੇ ਰਾਹੀਂ ਜਿਹੜੀ ਅੱਧੀ ਅਧੂਰੀ ਜਿਹੀ ਇੱਕ ਜਾਣਕਾਰੀ ਹੈ। ਹੋ ਸਕਦਾ ਆਉਣ ਵਾਲੇ ਦਿਨਾਂ 'ਚ NSW ਸਰਕਾਰ ਜਿਹੜੀ ਫੈਡਰਲ ਸਰਕਾਰ 'ਤੇ ਸਵਾਲ ਖੜ੍ਹੇ ਕਰ ਰਹੀ ਹੈ ਉਹ ਪਹਿਲਾਂ ਆਪਣੇ ਗਿਰੇਬਾਨ ਦੇ ਵਿੱਚ ਦੇਖਣ ਲੱਗ ਪਵੇ। ਅਗਲੀ ਖਬਰਾਂ ਦੀ ਵੀ ਸਾਂਝ ਪਾਈਏ, ਸਿਹਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਪਹਿਲੀ ਖਬਰ ਤਾਂ ਇਹ ਹੈ ਕਿ ਡੈਪਥੀਰੀਆ, ਇਸ ਨੂੰ ਲੈ ਕੇ ਜਿਹੜਾ ਫੈਡਰਲ ਸਰਕਾਰ ਦੀ ਤਰਫ ਤੋਂ ਹੁਣ ਇੱਕ ਸਪੋਰਟ ਪੈਕੇਜ ਦੀ ਗੱਲ ਕੀਤੀ ਗਈ ਹੈ, ਕਿਉਂਕਿ 220 ਤੋਂ ਜ਼ਿਆਦਾ ਕੇਸ ਡੈਪਥੀਰੀਆ ਦੇ ਜਿਹੜੇ ਨੇ ਰਿਪੋਰਟ ਹੋ ਚੁੱਕੇ ਨੇ ਹੁਣ ਤੱਕ ਇਸ ਸਾਲ ਨਾਰਦਰਨ ਟੈਰੀਟਰੀ ਤੋਂ, ਵੈਸਟਰਨ ਆਸਟ੍ਰੇਲੀਆ ਤੋਂ, ਸਾਊਥ ਆਸਟ੍ਰੇਲੀਆ ਤੋਂ, ਕੁਇਨਜ਼ਲੈਂਡ ਤੋਂ। ਕਿਹਾ ਜਾ ਰਿਹਾ ਹੈ ਕਿ ਪਿਛਲੇ ਕਈ ਦਹਾਕਿਆਂ 'ਚ ਇਸ ਬਿਮਾਰੀ ਦਾ ਇਹ ਸਭ ਤੋਂ ਵੱਡਾ ਆਊਟਬ੍ਰੇਕ ਹੋ ਸਕਦਾ ਹੈ। ਫੈਡਰਲ ਸਰਕਾਰ ਦੀ ਤਰਫ ਤੋਂ ਬੜੀਆਂ ਸਾਰੀਆਂ ਮਦਦ ਵੀ ਦਿੱਤੀਆਂ ਜਾ ਰਹੀਆਂ ਨੇ, ਕਾਮਨਵੈਲਥ ਦੀ ਤਰਫ ਤੋਂ ਵੈਕਸੀਨ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਹਾਲਾਂਕਿ ਨਾਰਦਰਨ ਟੈਰੀਟਰੀ 'ਚ ਇੱਕ ਕੇਸ, ਇੱਕ ਮਰੀਜ਼ ਦੀ ਜਿਹੜੀ ਮੌਤ ਵੀ ਹੋਈ ਹੈ। ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਕਿ ਕਾਫੀ ਚਿੰਤਾਜਨਕ ਗੱਲ ਹੈ, ਕਿਉਂਕਿ ਪਿਛਲੇ 35 ਸਾਲਾਂ ਦੇ ਵਿੱਚ ਦੇਸ਼ ਦੇ ਅੰਦਰ ਇੰਨੇ ਵੱਡੇ ਪੱਧਰ ਦੇ ਉੱਤੇ ਡੈਪਥੀਰੀਆ ਦੇ ਕੇਸ ਨਹੀਂ ਸੀ ਆਏ। ਡੈਪਥੀਰੀਆ ਦੇ ਕੇਸ ਤਾਂ ਜਿਹੜੇ ਆਏ ਸੋ ਆਏ, ਪਰ ਸਿਹਤ ਮਹਿਕਮੇ ਨੇ ਕੁਝ ਚੇਤਾਵਨੀਆਂ ਵੀ ਦਿੱਤੀਆਂ ਨੇ। ਇਹ ਡੈਪਥੀਰੀਆ ਦੇ ਜਿਹੜੇ ਕੇਸ ਨੇ ਇਸ ਵਕਤ, ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਵੀ ਚੱਲ ਰਹੀਆਂ ਨੇ। ਇੱਕ ਤਾਂ ਇਹ ਅਫਵਾਹ ਹੈ ਜਿਹੜੀ ਜ਼ੈਨੋਫੋਬੀਆ ਦੇ ਨਾਲ ਜੁੜੀ। ਜ਼ੈਨੋਫੋਬੀਆ ਅਸਲ ਦੇ ਵਿੱਚ ਜਿਹੜੇ ਵਿਦੇਸ਼ੀ ਲੋਕ ਹੁੰਦੇ ਨੇ ਉਹਨਾਂ ਦੇ ਨਾਲ ਨਫ਼ਰਤੀ ਰਵੱਈਆ ਜਿਹੜਾ ਉਹਨੂੰ ਮੰਨ ਲਿਆ ਜਾ ਸਕਦਾ। ਸੋ ਬੇਸਿਕਲੀ ਇਸ ਬਿਮਾਰੀ ਨੂੰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਹ ਕਹਿ ਕੇ ਵੇਚ ਰਹੇ ਨੇ, ਜਾਂ ਵੇਚ ਨਾ ਕਹੀਏ ਜਾਂ ਇਹ ਕਹਿ ਦਈਏ ਕਿ ਇਸ ਕਹਿ ਇਹ ਕਹਿ ਕੇ ਜੋੜ ਰਹੇ ਨੇ ਕਿ ਡੈਪਥੀਰੀਆ ਜਿਹੜਾ ਉਹ ਮਾਈਗ੍ਰੈਂਟਸ ਦੇ ਕਰਕੇ ਆਇਆ। ਐਡੀਲੈਡ ਯੂਨੀਵਰਸਿਟੀ ਦੀ ਤਰਫ ਤੋਂ ਜਿਹੜਾ ਬਾਇਓਸਟੈਟਿਕਸ ਅਤੇ ਐਪੀਡੀਮੋਲੋਜੀ ਡਿਪਾਰਟਮੈਂਟ ਹੈ, ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਡੈਪਥੀਰੀਆ ਜਿਹੜਾ ਉਹ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਤੋਂ ਹੀ ਸੀ। ਇਹ ਗੱਲ ਨਹੀਂ ਹੈ ਕਿ ਲੰਮੇ ਸਮੇਂ ਤੋਂ ਕੇਸ ਨਹੀਂ ਆਏ, ਪਰ ਠੀਕ ਹੈ, ਡੈਪਥੀਰੀਆ ਤਾਂ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਸੀ। ਹਾਂ, ਇਹ ਜ਼ਰੂਰ ਹੈ ਕਿ ਬਹੁਤ ਸਾਰੇ ਬੱਚੇ ਜਿਹੜੇ ਨੇ ਡੈਪਥੀਰੀਆ ਦੇ ਨਾਲ, ਜੇ ਉਹਨਾਂ ਦੇ ਟੀਕੇ ਨਹੀਂ ਲੱਗਦੇ ਬਚਪਨ ਦੇ ਵਿੱਚ ਤਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ, ਪਰ ਇਹਦਾ ਬਚਾਅ ਹੈਗਾ। ਦੂਸਰਾ ਜਿਹੜਾ ਮਿੱਥ ਜਿਹੜਾ ਇਸ ਵਕਤ ਸੋਸ਼ਲ ਮੀਡੀਆ 'ਤੇ ਵਿਕ ਰਿਹਾ ਉਹ ਇਹ ਵੀ ਹੈ ਕਿ ਇਸ ਦੇ ਟੀਕੇ ਨਾ ਲਵਾ ਲਿਓ, ਇਸ ਦੀ ਵੈਕਸੀਨ ਜਿਹੜੀ ਉਹ ਇਹ ਬਿਮਾਰੀ ਤੋਂ ਵੀ ਖਤਰਨਾਕ ਹੈ। ਇਹ ਬਿਲਕੁਲ ਵੀ ਗੱਲ ਠੀਕ ਨਹੀਂ ਹੈ। ਡੈਪਥੀਰੀਆ ਦੇ ਇਲਾਜ ਦੁਨੀਆ ਭਰ ਦੇ ਵਿੱਚ ਹੁੰਦੇ ਨੇ, ਔਰ ਇਹ ਦੇਖਿਆ ਗਿਆ ਕਿ ਦੂਸਰੀਆਂ ਬਿਮਾਰੀਆਂ ਦੇ ਮੁਕਾਬਲੇ ਡੈਪਥੀਰੀਆ ਦੀ ਜਿਹੜੀ ਛੋਟੇ ਬੱਚਿਆਂ ਨੂੰ ਦਿੱਤੀ ਜਾਂਦੀ ਵੈਕਸੀਨ ਹੈ ਉਹ ਤਾਂ ਹੋਰ ਵੀ ਵਧੇਰੇ ਬਿਹਤਰ ਕੰਮ ਕਰਦੀ ਹੈ। ਵੱਡੇ ਹੋ ਕੇ ਜੇ ਕੋਈ ਰਹਿ ਵੀ ਜਾਣ ਤਾਂ ਉਹਨਾਂ ਦੇ ਲਈ ਵੀ ਵੈਕਸੀਨ ਇੱਕ ਪ੍ਰੋਗਰਾਮ ਹੈ WHO ਦੀ ਤਰਫ ਤੋਂ ਮਨਜ਼ੂਰ ਸ਼ੁਦਾ। ਬਸ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਤੋਂ ਬਚਿਆ ਜਾਵੇ। ਉੱਥੇ ਸਿਡਨੀ ਦੇ ਵਿੱਚ ਕੱਲ੍ਹ ਦੇ ਦਿਨ ਹੋਈ ਇੱਕ ਸ਼ੂਟਿੰਗ ਦੇ ਅੰਦਰ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ, ਜਦਕਿ ਕੁਝ ਸੀਰੀਅਸ ਕੰਡੀਸ਼ਨ ਦੇ ਵਿੱਚ ਹਸਪਤਾਲ 'ਚ ਭਰਤੀ ਨੇ। ਪੁਲਿਸ ਨੇ ਦੱਸਿਆ ਹੈ ਕਿ ਕੈਨਲੀ ਹਾਈਟਸ ਜਿਹੜਾ ਕਿ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਪੈਂਦਾ ਇਲਾਕਾ, ਇੱਥੇ ਮੰਗਲਵਾਰ ਰਾਤ ਜਿਹੜੀ ਗੋਲੀਬਾਰੀ ਹੋਈ ਸੀ ਉਸ ਘਟਨਾ ਦੇ ਵਿੱਚ ਇੱਕ ਵਿਅਕਤੀ ਨੂੰ ਲਾਗਲੇ ਹਸਪਤਾਲ ਲਿਜਾਇਆ ਗਿਆ, ਉੱਥੇ ਉਸਦੀ ਮੌਤ ਹੋ ਗਈ। 28 ਸਾਲ ਅਤੇ 32 ਸਾਲ ਦਾ ਦੋ ਹੋਰ ਜਿਹੜੇ ਵਿਅਕਤੀ ਸੀ ਉਹਨਾਂ ਨੂੰ ਲਿਵਰਪੂਲ ਹਸਪਤਾਲ ਲਿਜਾਇਆ ਗਿਆ, ਉਹਨਾਂ 'ਤੇ ਕਈ ਸੱਟਾਂ ਵੱਜੀਆਂ ਹੋਈਆਂ ਨੇ। ਇਹਨਾਂ ਦੇ ਵਿੱਚੋਂ 32 ਸਾਲ ਦਾ ਜਿਹੜਾ ਉਸਦੀ ਗਰਦਨ ਦੇ ਕੋਲ ਸੱਟ ਵੱਜੀ ਹੋਈ ਹੈ। ਹਾਲਾਂਕਿ ਹਾਲਤ ਕਾਫੀ ਗੰਭੀਰ ਹੈ ਪਰ ਸਥਿਰ ਹੈ, ਖਤਰੇ ਤੋਂ ਬਾਹਰ ਹੈ। ਇਹ ਤੋਂ ਇਲਾਵਾ 10 ਮਿੰਟ ਬਾਅਦ ਦੋ ਹੋਰ ਪੁਰਸ਼ ਜਿਹੜੇ ਸੀਗੇ, ਇੱਕ ਦੀ ਉਮਰ 23 ਸਾਲ, ਇੱਕ ਦੀ 22 ਸਾਲ, ਉਹਨਾਂ ਨੂੰ ਫੇਅਰਫੀਲਡ ਹਸਪਤਾਲ ਲਿਜਾਇਆ ਗਿਆ, ਅਤੇ ਇੱਕ ਜਿਹੜਾ 5ਵਾਂ ਲੜਕਾ ਸੀ ਉਸ ਦੀ ਉਮਰ 19 ਸਾਲ ਦੱਸੀ ਗਈ ਸੀ, ਉਸਨੂੰ ਲਿਵਰਪੂਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਦੀ ਬਾਂਹ ਦੀਆਂ ਸੱਟਾਂ ਦੇ ਕਰਕੇ ਔਰ ਬੇਹੱਦ ਸਥਿਰ ਹਾਲਤ ਹੈ। ਫਿਲਹਾਲ ਪੁਲਿਸ ਦੀ ਤਰਫ ਤੋਂ ਇਹ ਪਤਾ ਕੀਤਾ ਜਾ ਰਿਹਾ ਕਿ ਆਖਿਰਕਾਰ ਇਹ ਘਟਨਾ ਇਹ ਟਾਰਗੇਟਿਡ ਅਟੈਕ ਸੀ, ਜੇ ਹੋਇਆ ਤਾਂ ਹੋਇਆ ਕਿੱਦਾਂ, ਔਰ ਇਸ ਮਾਮਲੇ ਦੀ ਪੜਤਾਲ ਜਿਹੜੀ ਹੈ ਫਿਲਹਾਲ ਕੀਤੀ ਜਾ ਰਹੀ ਹੈ। ਉੱਧਰ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਖੇਡ ਜਗਤ ਦੇ ਨਾਲ ਜੁੜੀ ਹੋਈ ਖਬਰ, ਵੈਸੇ IPL ਦੀ ਖਬਰ ਦੇ ਲਈ ਵਾਪਸ ਮੈਲਬਰਨ ਸਟੂਡੀਓ ਚੱਲਾਂਗੇ, ਪਰ ਪਹਿਲਾਂ ਬਾਂਗਲਾਦੇਸ਼ ਪਾਕਿਸਤਾਨ ਦੂਸਰੇ ਟੈਸਟ ਮੈਚ ਦੀ ਖਬਰ, ਜਿਸ ਦੇ ਵਿੱਚ ਬਾਂਗਲਾਦੇਸ਼ ਨੇ ਪਾਕਿਸਤਾਨ ਨੂੰ 78 ਦੌੜਾਂ ਦੇ ਫਰਕ ਦੇ ਨਾਲ ਹਰਾ ਕੇ ਦੋ ਟੈਸਟ ਮੈਚਾਂ ਦੀ ਸੀਰੀਜ਼ ਨੂੰ ਹੁਣ 2-0 ਦੇ ਨਾਲ ਆਪਣੇ ਨਾਮ ਕਰ ਲਿਆ। ਪਾਕਿਸਤਾਨ ਦੇ ਸਾਹਮਣੇ ਬੰਗਲਾਦੇਸ਼ ਨੇ ਜਿੱਤ ਦੇ ਲਈ 437 ਦੌੜਾਂ ਦਾ ਟੀਚਾ ਰੱਖਿਆ ਸੀ, ਪਰ ਪਾਕਿਸਤਾਨ ਦੀ ਪੂਰੀ ਟੀਮ 358 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਪਾਕਿਸਤਾਨ ਦੀ ਤਰਫ ਤੋਂ ਮੁਹੰਮਦ ਰਿਜ਼ਵਾਨ ਨੇ ਸਭ ਤੋਂ ਜ਼ਿਆਦਾ 94 ਦੌੜਾਂ ਜ਼ਰੂਰ ਬਣਾਈਆਂ, ਸਲਮਾਨ ਆਗਾ ਨੇ 71 ਦੌੜਾਂ ਦੀ ਪਾਰੀ ਖੇਡੀ, ਪਰ ਬੰਗਲਾਦੇਸ਼ ਦੀ ਤਰਫ ਤੋਂ ਤੈਜੁਲ ਇਸਲਾਮ ਨੇ ਦੂਜੀ ਪਾਰੀ ਦੇ ਵਿੱਚ 120 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਨੇ ਪਹਿਲੀ ਪਾਰੀ 'ਚ 278 ਦੌੜਾਂ ਬਣਾਈਆਂ ਸੀ, ਉਦੋਂ ਵੀ ਪਾਕਿਸਤਾਨ ਜਵਾਬ 'ਚ 232 ਦੌੜਾਂ ਹੀ ਬਣਾ ਸਕਿਆ ਸੀ। ਦੂਸਰੀ ਪਾਰੀ 'ਚ ਬੰਗਲਾਦੇਸ਼ ਨੇ 390 ਹੋਰ ਬਣਾਈਆਂ, ਪਰ ਪਾਕਿਸਤਾਨ ਦੀ ਪੂਰੀ ਟੀਮ 358 'ਤੇ ਹੀ ਸਿਮਟ ਗਈ। ਬੰਗਲਾਦੇਸ਼ ਨੇ ਸੀਰੀਜ਼ ਦਾ ਪਹਿਲਾ ਟੈਸਟ ਮੈਚ ਵੀ ਪਾਕਿਸਤਾਨ ਨੂੰ 104 ਦੌੜਾਂ ਦੇ ਨਾਲ ਹਰਾ ਕੇ ਜਿੱਤਿਆ ਸੀ। ਬਾਕੀ ਦੀਆਂ ਅਪਡੇਟਸ ਦੇ ਲਈ ਹੁਣ ਵਾਪਸ ਚੱਲਦੇ ਹਾਂ ਮੈਲਬਨ ਸਟੂਡੀਓ ਰਣਜੋਤ ਜੀ ਦੇ ਵੱਲ।
1: ਜੀ ਧੰਨਵਾਦ ਗੌਤਮ ਜੀ। ਅਗਲੀਆਂ ਜੇਕਰ ਕੁਛ ਖਾਸ ਅਪਡੇਟਸ ਦੀ ਗੱਲ ਕਰੀਏ ਤਾਂ ਕੱਲ੍ਹ ਦਿਨ ਕੋਲਕਾਤਾ ਨਾਈਟ ਰਾਈਡਰਸ ਅਤੇ ਮੁੰਬਈ ਇੰਡੀਅਨਸ ਦਾ ਮੈਚ ਸੀ, 65 ਮੈਚ ਸੀ, ਕੁੱਲ ਮਿਲਾ ਕੇ 70 ਮੈਚ ਹੋਣੇ ਨੇ ਆਈ ਪੀ ਐਲ ਦੇ ਇਸ ਦੌਰ ਦੇ ਵਿੱਚ। ਸੋ ਇਸ ਮੈਚ ਦੇ ਵਿੱਚ ਅਹਿਮ ਗੱਲ ਇਹ ਰਹੀ ਕਿ ਕੋਲਕਾਤਾ ਦੀ ਟੀਮ 4 ਵਿਕਟਾਂ ਦੇ ਨਾਲ ਜਿੱਤ ਗਈ ਹੈ। ਹੁਣ ਕੋਲਕਾਤਾ ਦੀ ਟੀਮ ਜੇਕਰ ਜਿੱਤਦੀ ਹੈ ਤਾਂ ਇਹ ਇਸ ਦੌੜ ਦੇ ਵਿੱਚ ਹੁਣ ਬਰਕਰਾਰ ਆ, ਯਾਨੀ ਕਿ ਇੱਕ ਮੈਚ ਹਲੇ ਹੋਰ ਕੋਲਕਾਤਾ ਦੀ ਟੀਮ ਦਾ ਪਿਆ ਵਾ। ਫਿਲਹਾਲ ਉੱਧਰ ਮਾਰਦੇ ਹਾਂ ਝਾਤੀ, ਮੁੰਬਈ ਇੰਡੀਅਨਜ਼ ਦਾ ਸਫ਼ਰ ਕੁਛ ਬਹੁਤਾ ਵਧੀਆ ਨਹੀਂ ਰਿਹਾ ਇਸ ਵਾਰੀ। ਸੋ ਕੱਲ੍ਹ ਦੇ ਦਿਨ ਵੀ ਬੀਤੀ ਰਾਤ ਇਹ ਮੈਚ ਇਹ ਕਾਫੀ ਬੁਰੀ ਤਰ੍ਹਾਂ ਦੇ ਨਾਲ ਹਾਰੇ ਨੇ। ਮੁੰਬਈ ਇੰਡੀਅਨਜ਼ ਨੇ ਸਿਰਫ 147 ਦੌੜਾਂ ਬਣਾਈਆਂ, 8 ਖਿਡਾਰੀ ਇਹਨਾਂ ਦੇ ਚਲੇ ਗਏ ਸੀ, ਕੋਈ ਵੀ ਖਿਡਾਰੀ ਕੁਛ ਖਾਸ ਨਹੀਂ ਕਰ ਪਾਇਆ। ਕਪਤਾਨ ਹਾਰਦਿਕ ਪਾਂਡੀਆ ਸੀ ਕੱਲ੍ਹ ਦੇ ਮੈਚ ਦੇ ਵਿੱਚ, ਜਿਹਨੇ ਕਿ 27 ਗੇਂਦਾਂ ਦੇ ਵਿੱਚ 26 ਦੌੜਾਂ ਬਣਾਈਆਂ, ਅਤੇ ਇਸ ਤੋਂ ਇਲਾਵਾ ਕੋਬਿਨ ਬੋਸ਼ ਜਿਹਨੇ ਕਿ 18 ਗੇਂਦਾਂ ਦੇ ਵਿੱਚ 32 ਦੌੜਾਂ ਬਣਾਈਆਂ। ਬਾਕੀ ਸਾਰੇ ਦੇ ਸਾਰੇ ਖਿਡਾਰੀ ਕੋਈ ਵੀ 20 ਤੋਂ ਅੰਕੜਾ ਟੱਪ ਨਹੀਂ ਪਾਇਆ। ਤਿਲਕ ਵਰਮਾ ਦੀਆਂ 20 ਦੌੜਾਂ ਇਹਦੇ ਵਿੱਚ ਜ਼ਰੂਰ ਸ਼ਾਮਲ ਨੇ। ਸੋ ਕੁੱਲ ਮਿਲਾ ਕੇ ਇੱਕ ਬੱਲੇਬਾਜ਼ਾਂ ਦੇ ਵੱਲੋਂ ਕਾਫੀ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਉੱਧਰ ਜਦੋਂ ਕੋਲਕਾਤਾ ਦੀ ਟੀਮ ਖੇਡਣ ਦੇ ਲਈ ਆਈ ਤਾਂ ਰਹਾਨੇ ਜਿਹੜੇ ਕਿ 17 ਦੇ ਵਿੱਚ 21 ਦੌੜਾਂ ਬਣਾ ਕੇ ਗਏ। ਉਸ ਤੋਂ ਬਾਅਦ ਮਨੀਸ਼ ਪਾਂਡੇ ਦੀ ਬਦੌਲਤ ਇਹ ਮੈਚ ਜਿੱਤਿਆ ਗਿਆ, ਜਿਨ੍ਹਾਂ ਨੂੰ ਕਿ ਮੈਨ ਆਫ ਮੈਚ ਵੀ ਦਿੱਤਾ ਗਿਆ। 33 ਗੇਂਦਾਂ ਦੇ ਵਿੱਚ 45 ਦੌੜਾਂ ਮਨੀਸ਼ ਪਾਂਡੇ ਨੇ ਬਣਾਈਆਂ, ਅਤੇ ਉਸ ਤੋਂ ਬਾਅਦ ਰੋਮਨ ਪੋਵਲ ਜਿਹਨੇ ਕਿ 30 ਗੇਂਦਾਂ ਦੇ ਵਿੱਚ 40 ਦੌੜਾਂ ਬਣਾਈਆਂ। ਸੋ ਆਸਾਨੀ ਦੇ ਨਾਲ ਇਹ ਮੈਚ 19 ਓਵਰ ਦੀ 5ਵੀਂ ਬੋਲ ਦੇ ਉੱਤੇ ਜਾ ਕੇ ਇਹਨਾਂ ਨੇ ਜਿੱਤ ਲਿਆ, ਨਾ ਕਿ ਸਿਰਫ ਮੈਚ ਜਿੱਤਿਆ। ਇਸ ਮੈਚ ਦੇ ਜਿੱਤਣ ਦੇ ਨਾਲ ਹੁਣ ਇਹਨਾਂ ਨੇ ਆਪਣੀਆਂ ਇਸ ਸੀਰੀਜ਼ ਦੇ ਵਿੱਚ ਬਣੇ ਰਹਿਣ ਦੀਆਂ ਉਮੀਦਾਂ ਵੀ ਬਰਕਰਾਰ ਰੱਖੀਆਂ ਨੇ। ਇੱਥੇ ਦੱਸ ਦਈਏ ਕਿ ਕੋਲਕਾਤਾ ਦਾ ਹਾਲੇ ਇੱਕ ਮੈਚ ਦਿੱਲੀ ਕੈਪੀਟਲਸ ਦੇ ਨਾਲ ਸੋਮਵਾਰ ਦੇ ਦਿਨ ਹੋਣਾ ਬਾਕੀ ਹੈ। ਸੋ ਅਜਿਹੇ ਦੇ ਵਿੱਚ ਹੁਣ ਵੇਖਣ ਵਾਲੀ ਚੀਜ਼ ਇਹ ਰਹੇਗੀ, ਮਾਫੀ ਚਾਹੁੰਦਾ, 24 ਤਰੀਕ ਨੂੰ ਹਾਲੇ ਇਹਨਾਂ ਦਾ ਇੱਕ ਮੈਚ ਬਾਕੀ ਹੈ। ਸੋ ਇਸ ਤੋਂ ਬਾਅਦ ਵੇਖਣ ਵਾਲੀ ਚੀਜ਼ ਇਹ ਰਹੇਗੀ ਕਿ ਕੀ ਕੋਲਕਾਤਾ ਇਹ ਮੈਚ ਜਿੱਤਦੀ ਹੈ। ਜੇ ਜਿੱਤਦੀ ਹੈ ਤਾਂ ਫਿਰ ਸ਼ਾਇਦ ਪੁਆਇੰਟਸ ਦੇ ਆਧਾਰ ਦੇ ਉੱਤੇ ਹੀ ਫੈਸਲਾ ਹੋ ਪਾਵੇ। ਕੁੱਲ ਮਿਲਾ ਕੇ ਜੇਕਰ ਆਪਾਂ ਪੁਆਇੰਟ ਟੇਬਲ ਦੇ ਉੱਤੇ ਕਰੀ ਝਾਤੀ ਮਾਰੀਏ ਤਾਂ ਇਸ ਟਾਈਮ ਸਾਰੀਆਂ ਟੀਮਾਂ ਇੱਕ ਦੂਸਰੇ ਦੇ ਪ੍ਰਦਰਸ਼ਨ ਦੇ ਉੱਤੇ ਲਗਭਗ ਡਿਪੈਂਡੈਂਟ ਨੇ। ਰਾਜਸਥਾਨ ਰੋਇਲਸ ਇਸ ਟਾਈਮ 4th ਨੰਬਰ ਦੇ ਉੱਤੇ ਹੈ, 3 ਟੀਮਾਂ ਆਲਰੇਡੀ ਕੁਆਲੀਫਾਈ ਕਰ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ RCB, GT ਯਾਨੀ ਕਿ ਗੁਜਰਾਤ ਟਾਈਟਨਸ ਅਤੇ SRH ਯਾਨੀ ਕਿ ਸਨਰਾਈਜ਼ਰਜ਼ ਹੈਦਰਾਬਾਦ। ਸੋ ਇਹ 3 ਟੀਮਾਂ ਕੁਆਲੀਫਾਈ ਕਰ ਚੁੱਕੀਆਂ ਨੇ, 4th ਟੀਮ ਦੀ ਭਾਲ ਹੈ, ਜਿਨ੍ਹਾਂ ਦੇ ਵਿੱਚ ਰਾਜਸਥਾਨ ਰੋਇਲਸ, ਪੰਜਾਬ ਦੀ ਟੀਮ, ਕੋਲਕਾਤਾ ਦੀ ਟੀਮ ਅਤੇ ਚੇਨਈ ਦੀ ਟੀਮ, ਅਤੇ ਦਿੱਲੀ ਦੀ ਵੀ ਹਾਲੇ ਟੀਮ ਅਨਾਊਂਸ ਨਹੀਂ ਕੀਤੀ ਗਈ ਕਿ ਇਹ ਬਾਹਰ ਹੋ ਚੁੱਕੀ ਆ, ਕਿਉਂਕਿ ਇਹਨਾਂ ਸਾਰਿਆਂ ਨੇ ਲਗਭਗ 6-6 ਮੈਚ ਜਿੱਤੇ ਅਤੇ 13-13 ਮੈਚ ਸਾਰਿਆਂ ਦੇ ਹੋ ਚੁੱਕੇ ਨੇ। ਰਾਜਸਥਾਨ ਰੋਇਲਸ ਦੀ ਸਥਿਤੀ ਸਾਰਿਆਂ ਤੋਂ ਬਿਹਤਰ ਹੈ, ਕਿਉਂਕਿ ਉਹਨਾਂ ਨੇ 7 ਮੈਚ ਜਿੱਤੇ ਨੇ, 4th ਨੰਬਰ ਦੇ ਉੱਤੇ ਬਣੇ ਨੇ, ਪਰ ਅਗਲਾ ਮੈਚ ਇਹਨਾਂ ਨੂੰ ਜਿੱਤਣਾ ਪਵੇਗਾ ਕੁਆਲੀਫਾਈ ਕਰਨ ਦੇ ਲਈ ਜੇਕਰ ਇਹ ਹਾਰਦੇ ਨੇ। ਅਤੇ ਬਾਕੀ ਟੀਮਾਂ ਦੇ ਵਿੱਚੋਂ ਕੌਣ ਕਿਹਦੇ ਤੋਂ ਮੈਚ ਜਿੱਤਦਾ, ਸੋ ਇਸ ਟਾਈਮ ਦੇ ਉੱਤੇ ਕੋਈ ਬਹੁਤੀ ਸਥਿਤੀ ਕਲੀਅਰ ਨਜ਼ਰ ਨਹੀਂ ਆ ਰਹੀ। ਸੋ ਫਿਲਹਾਲ ਇੰਤਜ਼ਾਰ ਹੀ ਕਰਨਾ ਪਊਗਾ ਇਸ ਸਾਰੀ ਘੜੀ ਦੇ ਵਿੱਚ। ਜੇਕਰ ਆਪਾਂ ਆਉਣ ਵਾਲੇ ਕੁਛ ਮੈਚਾਂ ਦੀ ਗੱਲ ਕਰੀਏ ਜਿਹੜੀਆਂ ਕਿ ਤੈਅ ਕਰ ਸਕਦੀਆਂ ਨੇ ਕੌਣ ਕਿੱਧਰ ਨੂੰ ਜਾ ਰਿਹਾ, ਗੁਜਰਾਤ ਟਾਈਟਨਸ ਅਤੇ ਚੇਨਈ ਦਾ ਮੈਚ ਆ ਅੱਜ ਦੇ ਦਿਨ। ਸ਼ਾਇਦ ਇਹ ਬਹੁਤਾ ਕੁਛ ਤੈਅ ਨਾ ਕਰ ਪਾਵੇ, ਸ਼ਾਇਦ ਗੁਜਰਾਤ ਦੀ ਟੀਮ ਨੂੰ ਟੌਪ ਦੇ ਉੱਤੇ ਫਿਨਿਸ਼ ਕਰਵਾ ਦੇਵੇ, ਜਾਂ ਫਿਰ ਚੇਨਈ ਦੀ ਟੀਮ ਦੀਆਂ ਉਮੀਦਾਂ ਜਿਹੜੀਆਂ ਨੇ ਉਹ ਜੱਗ ਮੰਗਾ ਸਕਦੀਆਂ ਨੇ, ਪਰ ਕੋ ਬਹੁਤੇ ਚਾਂਸ ਚੇਨਈ ਦੇ ਨਹੀਂ ਲੱਗਦੇ। ਉਸ ਤੋਂ ਬਾਅਦ ਫਿਰ RCB ਅਤੇ ਹੈਦਰਾਬਾਦ ਦੀ ਟੀਮ ਦਾ ਮੈਚ, ਅਤੇ ਇਹ ਵੀ ਮੈਚ ਸ਼ਾਇਦ ਟੌਪ 'ਤੇ ਫਿਨਿਸ਼ ਕਰਾਉਣ ਦੇ ਵਿੱਚ ਤੱਕ ਹੀ ਮਦਦ ਕਰੂਗਾ। ਜ਼ਿਆਦਾ ਇੰਪੋਰਟੈਂਸ ਜਿਹੜੀ ਉਹ ਮੈਚ ਸ਼ਨੀਵਾਰ 23 ਤਰੀਕ ਦੀ ਰਹੂਗੀ, ਜਿਹਦੇ ਵਿੱਚ ਕਿ ਪੰਜਾਬ ਕਿੰਗਜ਼ ਅਤੇ ਲਖਨਊ ਦੀਆਂ ਟੀਮਾਂ ਨੇ ਮੈਚ ਖੇਡਣਾ ਵਾ। ਸੋ ਇਹ ਮੈਚ ਪੰਜਾਬ ਦੇ ਲਈ ਜਿੱਤਣਾ ਬਹੁਤ ਜ਼ਰੂਰੀ ਹੋਊਗਾ, ਜੇਕਰ ਕੋਈ ਬਚੀ ਖੁਚੀ ਉਮੀਦ ਬਰਕਰਾਰ ਰੱਖਣੀ ਆ ਜਾਂ ਰਹਿੰਦੀ ਆ ਤਾਂ। ਅਤੇ ਉਸ ਤੋਂ ਬਾਅਦ ਫਿਰ ਅਗਲਾ ਮੈਚ ਜਿਹੜਾ 24 ਤਰੀਕ ਨੂੰ ਐਤਵਾਰ ਦਿਨ ਰਾਜਸਥਾਨ ਰੋਇਲਸ ਦਾ ਮੁੰਬਈ ਇੰਡੀਅਨਸ ਦੇ ਨਾਲ, ਸੋ ਰਾਜਸਥਾਨ ਰੋਇਲਸ ਦੇ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ, ਮੁੰਬਈ ਇੰਡੀਅਨਸ ਨੂੰ ਇਹ ਮੈਚ ਜਿੱਤਣਾ ਬਹੁਤਾ ਹੁਣ ਫਰਕ ਇਸ ਟੂਰਨਾਮੈਂਟ ਦੇ ਵਿੱਚ ਤਾਂ ਨਹੀਂ ਪਾਉਂਦਾ, ਅਤੇ ਇੰਪੋਰਟੈਂਟ ਰਹੂਗਾ ਮੈਚ ਹੁਣ 70ਵਾਂ ਜਿਹਦੇ ਵਿੱਚ ਕਿ ਕੋਲਕਾਤਾ ਅਤੇ ਦਿੱਲੀ ਦੀ ਟੀਮ ਨੇ ਖੇਡਣਾ, ਸੋ ਇਹਦੇ ਵਿੱਚ ਵੀ ਵੇਖਣ ਵਾਲੀ ਚੀਜ਼ ਹੈ ਕਿ ਕਿਹੜਾ ਜਿੱਤਦਾ, ਸੋ ਹਾਲੇ ਕੋਈ ਵੀ ਸਥਿਤੀ ਜਿਹੜੀ ਆ ਉਹ ਬਹੁਤੀ ਕਲੀਅਰ ਸਪਸ਼ਟ ਹਾਲੇ ਨਜ਼ਰ ਨਹੀਂ ਆ ਰਹੀ, ਕੌਣ ਕਿਹਦੇ ਕੋਲ ਜਿੱਤਦਾ, ਕੌਣ ਕਿਹਦੇ ਕੋਲ ਹਾਰਦਾ, ਕਿੰਨੇ ਰੰਨਾਂ 'ਤੇ ਹਾਰਦਾ, ਇਹ ਸਾਰੀਆਂ ਚੀਜ਼ਾਂ ਹਾਲੇ ਸ਼ਾਮਿਲ ਰਹਿਣਗੀਆਂ। ਇਸ ਤੋਂ ਇਲਾਵਾ ਜੇਕਰ ਆਪਾਂ ਆਸਟ੍ਰੇਲੀਆ ਵੱਲ ਨੂੰ ਆ ਜਾਈਏ ਤਾਂ ਆਸਟ੍ਰੇਲੀਆ ਦੇ ਵਿੱਚ AFL ਦੇ ਚਰਚੇ ਨੇ ਜਿੱਥੇ ਭਾਰਤ ਦੇ ਵਿੱਚ IPL ਦੇ AFL ਦਾ 2026 ਦਾ ਸੀਜ਼ਨ ਜਿਹਦਾ ਕਿ ਹੁਣ 11ਵਾਂ ਰਾਊਂਡ ਅੱਜ ਦੇ ਦਿਨ ਤੋਂ ਸ਼ੁਰੂ ਹੋਣਾ, ਅੱਜ ਦੇ ਦਿਨ ਦਾ ਮੈਚ ਹੌਥਨ ਅਤੇ ਐਡੀਲੇਡ ਕਰੋਜ਼ ਦੇ ਦਰਮਿਆਨ ਖੇਡਿਆ ਜਾਣਾ, 7:30 ਇਹ ਮੈਚ ਸ਼ੁਰੂ ਹੋਊਗਾ, ਸੋ ਇਹ ਮੈਚ ਜਿਹੜਾ ਯੂਨੀਵਰਸਿਟੀ ਆਫ ਤਸਮਾਨੀਆ ਦੇ ਸਟੇਡੀਅਮ ਦੇ ਵਿੱਚ ਖੇਡਿਆ ਜਾਣਾ ਲੌਨਚੈਸਟਨ ਦੇ ਵਿੱਚ, ਸੋ ਇਹ ਹੁਣ 11ਵੇਂ ਹਫ਼ਤੇ ਦੀ 11ਵੇਂ ਰਾਊਂਡ ਦੀ ਸ਼ੁਰੂਆਤ ਹੋਊਗੀ। ਉਸ ਤੋਂ ਬਾਅਦ ਫਿਰ ਰਿਚਮੰਡ ਅਤੇ ਅਸੈਂਡਨ ਦਾ ਮੈਚ ਜਿਹੜਾ ਕੱਲ੍ਹ ਦੇ ਦਿਨ ਖੇਡਿਆ ਜਾਣਾ 7:40 ਦੇ ਉੱਤੇ, ਅਤੇ ਇਸ ਹਫ਼ਤੇ ਯਾਨੀ ਕਿ ਇਸ ਸ਼ੁੱਕਰਵਾਰ ਨੂੰ ਕੱਲ੍ਹ ਦੇ ਦਿਨ ਫ੍ਰੀਮੈਂਟਲ ਅਤੇ ਸੇਂਟ ਕਿਲਡਾ ਦਾ ਮੈਚ ਵੀ ਖੇਡਿਆ ਜਾਣਾ ਵਾ, ਇਹ 8:30 ਇਹ ਮੈਚ ਹੋਊਗਾ, ਸੋ ਫਿਲਹਾਲ ਕੀ ਬਣਦਾ ਇਹਨਾਂ ਮੈਚਾਂ ਦਾ ਇੱਧਰਲੇ ਪਾਸੇ ਵੀ ਜ਼ਰੂਰ ਆਪਾਂ ਤੁਹਾਡਾ ਧਿਆਨ ਦਿਵਾਉਂਦੇ ਰਹਾਂਗੇ। ਫਿਲਹਾਲ ਖਬਰਾਂ ਦੇ ਵਿੱਚੋਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: brokers. Apni insurance thi har load le. Yaad rakho, bas Amrinder Gidda. Call 0491-999-555. Gidda Insurance. ਸ਼ਰਤਾਂ ਲਾਗੂ।
1: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0206
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
5: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
6: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
5: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
6: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
5: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
7: ਕੀ ਤੁਸੀਂ ਆਪਣੇ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ? ਵਿਕਟੋਰੀਅਨ ਐਨਰਜੀ ਅਪਗ੍ਰੇਡਸ ਨਾਲ ਹੁਣੇ ਸਹੀ ਮਦਦ ਪ੍ਰਾਪਤ ਕਰੋ। ਕੁਸ਼ਲ ਉਪਕਰਨਾਂ ਤੇ ਬਚਤ ਕਰੋ, ਜਿਵੇਂ ਕਿ ਇਲੈਕਟ੍ਰਿਕ ਏਅਰ ਕੰਡੀਸ਼ਨਰ ਲਗਾਉਣ ਦੇ ਖਰਚੇ ਵਿੱਚ $1610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿੱਚ $460 ਤੱਕ ਦੀ ਬਚਤ। energy.vic.gov.au ਤੇ ਜਾਓ। ਬਚਤ ਸਿਰਫ ਅੰਦਾਜ਼ੇ ਮੁਤਾਬਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ।
8: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8665 ਔਰ ਵਿਜ਼ਿਟ tireforce.com.au।

ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।

0: ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ
1: 04332052 ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 04992525345 ਤੇ।
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ